0: ਮੈਂ ਹੁਣ ਫੇਰ ਮੈਨੂੰ ਲੱਗਦਾ ਵੀ ਹੁਣ ਨੇੜੇ ਨੇੜੇ ਲੱਗਿਆ ਪਿਆ ਕੰਮ ਉਹ,
1: ਜੀ
0: ਤੇ ਉਹਦੇ ਜੋ ਕਹਿੰਦਾ ਸੀ ਉਹ ਸਾਰੇ ਹੱਸਣ, ਮੈਂ ਗੱਲ ਕਹਿ ਕੇ ਖਤਮ ਕਰ ਦੇਣਾ ਬਸ ਦੋ
1: ਜੀ
0: ਪੁਆਇੰਟਾਂ ਦੀ, ਫਿਰ ਹੋਰ ਵੀ ਕਿਸੇ ਦਾ ਚੰਨਿਆ ਆਉਣਾ ਹੋਊਗਾ, ਟਾਈਮ ਮੈਨੂੰ ਲੱਗਦਾ ਵਾਹਵਾ ਹੀ ਲੈ ਗਏ ਸੀਗਾ
1: ਜੀ
0: ਰਾਜੀ। ਤੇ ਕਹਿੰਦਾ ਰੋਤੇ ਹੋਏ ਆਤੇ ਹੈ ਸਭ।

0: ਸੀਗਾ।
1: ਬਸ
0: ਵਧੀਆ। ਇੱਕ ਉਹਦੀ ਲਾਸਟ ਲਾਈਨ
1: ਥੈਂਕ ਯੂ
0: ਆਉਂਦੀ ਆ
1: ਜੀ,
0: ਨਾ,
1: ਥੈਂਕ ਯੂ ਜੀ, ਬਹੁਤ
0: ਨਹੀਂ
1: ਬਹੁਤ
0: ਇੱਕ
1: ਸ਼ੁਕਰੀਆ।
0: ਇੱਕ,
1: ਹਾਂਜੀ
0: ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਇੱਕ
2: ਨਹੀਂ
0: ਲਾਈਨ ਹੋਰ
2: ਕਹਿੰਦੇ
0: ਰਹਿ
2: ਜੀ,
0: ਜਿਹੜੀ
2: ਉਹ ਸਿਕੰਦਰ
0: ਮੇਨ
2: ਕਿਹਾ
0: ਲਾਈਨ
2: ਥਾ
0: ਹੋਰ ਰਹਿ
2: ਜਿਸ
0: ਗਈ
2: ਨੇ
1: ਜੀ।
0: ਨਹੀਂ ਨਹੀਂ ਨਹੀਂ ਨਹੀਂ
2: ਹਾਂ
0: ਨਹੀਂ ਉਹ ਮੇਨ ਲਾਈਨ ਰਹਿ ਗਈ। ਉਹ ਕਹਿੰਦਾ

0: ਵਾਹ ਜੀ ਵਾਹ,
1: ਜੀ
0: ਥੈਂਕ ਯੂ
1: ਗੱਲ
0: ਜੀ, ਥੈਂਕ
1: ਆ
0: ਯੂ,
1: ਸੀ ਲਾ,
0: ਬਹੁਤ ਬਹੁਤ
1: ਮੌਤ
0: ਠੀਕ ਹੈ
1: ਤੇ
0: ਜੀ
1: ਲੈ ਕੇ ਜਾਣਾ ਹੀ ਜਾਣਾ ਤੇ ਜ਼ਿੰਦਗੀ
0: ਜੀ,
1: ਮਹਿਬੂਬਾ ਹੈ।
0: ਬਿਲਕੁਲ ਹੈ ਜੀ, ਬਿਲਕੁਲ
1: ਨਹੀਂ
0: ਬਿਲਕੁਲ
1: ਜੀ,
0: ਜੀ,
1: ਨਹੀਂ
0: ਬਿਲਕੁਲ
1: ਨਹੀਂ ਫਿਰ ਉਲਟ, ਨਹੀਂ ਨਹੀਂ ਫਿਰ ਉਲਟ ਹੋ ਗਿਆ, ਮੌਤ ਬੇਵਫਾ ਤੇ ਜ਼ਿੰਦਗੀ ਮਹਿਬੂਬਾ ਹੈ।
0: ਬਿਲਕੁਲ
1: ਨਹੀਂ
0: ਜੀ,
1: ਨਹੀਂ ਨਹੀਂ ਨਹੀਂ
0: ਬਿਲਕੁਲ
1: ਫਿਰ ਉਲਟ ਹੋ ਗਿਆ, ਨਹੀਂ ਨਹੀਂ ਫਿਰ ਉਲਟ ਹੋ ਗਿਆ। ਓ
0: ਜੀ,
1: ਨਹੀਂ, ਇੱਕ ਸੈਕਿੰਡ ਇੱਕ ਸੈਕਿੰਡ ਹੋਰ ਦੇ ਦਿਓ, ਮੈਂ ਕਨਫਿਊਜ਼ ਹੋ ਗਿਆ ਕਿ ਮੌਤ ਜਿਹੜੀ ਹੈ ਉਹ ਮਹਿਬੂਬਾ, ਜ਼ਿੰਦਗੀ ਬੇਵਫਾ,
0: ਜੀ
1: ਉਹਨੇ ਠਕਰਾਣਾ ਇੱਕ ਦਿਨ ਤੇ
0: ਬਿਲਕੁਲ
1: ਮੌਤ
0: ਹੈ ਜੀ,
1: ਮਹਿਬੂਬਾ ਹੈ, ਉਹਨੇ ਨਾਲ ਲੈ ਕੇ ਜਾਣਾ ਇੱਕ ਦਿਨ।
0: ਜਾਣਾ ਹੈ ਜੀ, ਜਾਣਾ,
1: ਤੇ
0: ਬਿਲਕੁਲ,
1: ਬਾਬਿਓ
0: ਥੈਂਕ ਯੂ ਜੀ,
1: ਮੇਰੀਆਂ
0: ਥੈਂਕ ਯੂ,
1: ਗੁੱਸਾ ਮੇਰੇ ਕਮਲੇ ਜੀ ਨੇ ਗੁੱਸਾ
0: ਨਹੀਂ
1: ਕੀਆ,
0: ਨਹੀਂ ਨਹੀਂ
1: ਮਾਫ
0: ਨਹੀਂ
1: ਕਰਿਓ
0: ਇਦਾਂ ਦੀ
1: ਬਾਬਿਓ।
0: ਕੋਈ ਗੱਲ ਨਹੀਂ ਬਾਈ ਜੀ, ਸ਼ੁਕਰੀਆ, ਸ਼ੁਕਰੀਆ ਜੁੜੇ ਨੇ,
1: ਠੀਕ ਹੈ ਜੀ,
0: ਥੈਂਕ ਯੂ, ਸਤਿ
1: ਸ਼ੁਕਰੀਆ
0: ਸ਼੍ਰੀ
1: ਜੀ,
0: ਅਕਾਲ,
1: ਠੀਕ
0: ਸਤਿ
1: ਹੈ
0: ਸ਼੍ਰੀ
1: ਬਾਈ
0: ਅਕਾਲ
1: ਜੀ, ਸਤਿ ਸ਼੍ਰੀ ਅਕਾਲ
0: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਸੈਣੀ ਸਾਹਿਬ ਜਾਂਦੇ ਜਾਂਦੇ ਦੋ ਸ਼ਬਦਾਂ ਦੇ ਸਾਂਝ ਪਾ ਕੇ ਫਿਰ ਤੁਹਾਡੇ ਤੋਂ ਆਗਿਆ ਲੈਨੇ ਆ ਜੀ।
2: ਪਰ ਸਾਹਿਬ ਮਤਲਬ ਆਇਆ ਕੋਈ ਸ਼ਮੀ ਜੀ ਦਾ ਮੈਸੇਜ ਜਾਂ
0: ਨਹੀਂ
2: ਆਪਾਂ
0: ਜੀ, ਸ਼ਾਇਦ
2: ਕੰਟੀਨਿਊ
0: ਮੈਨੂੰ
2: ਕਰੀਏ,
0: ਲੱਗਦਾ
2: ਥੋੜਾ ਰਹਿ
0: ਨਹੀਂ ਹੈ।
2: ਗਿਆ ਖਬਰਾਂ ਮੇਰੀਆਂ।
0: ਹਾਂਜੀ, ਕੱਲ ਨੂੰ ਹੀ ਕਰਾਂਗੇ ਉਹਨਾਂ ਦੇ ਨਾਲ ਅੱਜ ਦੇ ਇਸ ਮਸਲੇ ਦੇ ਉੱਤੇ ਗੱਲਬਾਤ, ਤੇ ਤੁਸੀਂ ਕੰਟੀਨਿਊ ਕਰ ਲਓ ਜੇ ਕੁਝ ਕਰਨਾ।
2: ਹਾਈ ਕੋਰਟ ਦੀ ਖਬਰ ਸੀ ਸਰ, ਇੱਕ ਮੈਂ ਉਹ ਛੱਡ ਗਿਆ ਸੀਗਾ,
0: ਹਾਂਜੀ
2: ਕਾਇੰਡਲੀ ਉਹ
0: ਜ਼ਰੂਰ
2: ਦੇਖਣਾ ਹੈਗੀ ਆ
0: ਜੀ,
2: ਜੀ
0: ਜ਼ਰੂਰ ਜੀ।
2: ਪਰ ਇਸ ਇੱਕ ਤਾਂ ਜਿਹੜੇ 6 IAS ਆਫੀਸਰ ਜਿਹੜੇ ਹੈਗੇ ਉਹ ਚਾਰਜਸ਼ੀਟ ਹੋਏ ਹੈਗੇ ਆ ਜੀ,
0: ਹਾਂਜੀ,
2: ਉਹ ਹਰਿਆਣੇ ਦੇ ਵਿੱਚ ਜਿਹੜਾ ਆ ਫਰੋਡ ਹੋਇਆ ਸੀਗਾ,
0: ਬੈਂਕ ਦਾ ਸੀਗਾ
2: ਉਹ ਅੰਬੈਜ਼ਲਮੈਂਟ, ਹਾਂਜੀ ਬੈਂਕ ਦਾ, ਉਹ ਵਿੱਚ ਅੰਬੈਜ਼ਲਮੈਂਟ ਦੇ ਦੋਸ਼ ਵੀ ਹੈਗੇ ਸੀ। ਤੇ ਜਿੱਦਾਂ ਆਪਾਂ ਪੰਜਾਬ ਦੇ ਵਿੱਚ ਵੀ ਇੱਥੇ ਕਈ ਵਾਰੀ ਤੁਸੀਂ ਦੇਖਿਆ ਨਾ ਜੀ, ਵੀ ਸੈਂਟਰ ਇਹਨਾਂ ਨੂੰ ਬਾਰ ਬਾਰ ਕਹਿ ਦਿੰਦਾ ਹੈਗਾ ਵੀ ਪੈਸੇ ਜਿਸ ਹੈਡ ਥੱਲੇ ਗਏ ਹੈਗੇ ਆ ਤੁਹਾਨੂੰ ਜਿਸ ਕੰਮ ਲਈ ਦਿੱਤੇ ਆ ਉਸ ਕੰਮ ਲਈ ਵਰਤੋ ਜੀ। ਉਹਨਾਂ ਨੇ ਵੀ ਜਿਹੜਾ ਹੈਗਾ ਆ ਇਹਦੇ ਵਿੱਚ ਅੰਬੈਜ਼ਲਮੈਂਟ ਵੀ ਹੋਈਆਂ, ਜਿੱਦਾਂ ਸਾਡੇ ਇੱਥੇ ਇਰੀਗੇਸ਼ਨ ਘੁਟਾਲੇ ਦੀ ਗੱਲ ਕਰਦੇ ਸੀ, 1,000 ਕਰੋੜ ਰੁਪਏ ਦਾ ਘੁਟਾਲਾ ਹੋਇਆ ਸੀਗਾ ਜੀ, ਉਹਦਾ ਪਤਾ ਹੀ ਨੀ ਲੱਗਿਆ ਜੀ। ਉਹਦੇ ਵਿੱਚ ਪਹਿਲਾਂ 3 IAS ਅਫਸਰ ਇਨਵੋਲਵ ਕੀਤੇ ਸੀਗੇ ਜੀ, ਕਾਂ ਸਿੰਘ ਪੰਨੂ ਤੇ ਹੋਰ ਜਿਹੜੇ ਹੈਗੇ 2 ਸੀਗੇ ਜੀ, ਹਾਂਜੀ, ਤੇ KPS ਸਿੱਧੂ ਤੇ ਇੱਕ ਅਫੀਸਰ ਹੋਰ ਸੀ ਜੀ। ਇਹਨਾਂ ਨੂੰ ਤਾਂ ਕਲੀਨ ਚਿੱਟ ਮਿਲ ਗਈ ਜੀ, ਪਰ ਹਰਿਆਣੇ ਦੇ ਵਿੱਚ ਜਿਹੜਾ ਹੈਗਾ ਆ ਉਹਨਾਂ ਨੇ ਅਸਟੈਬਲਿਸ਼ ਕਰ ਦਿੱਤਾ ਸੀਗਾ ਜੀ, ਤੇ ਇਸ ਕਰਕੇ ਚਾਰਜਸ਼ੀਟ ਜਿਹੜੀ, ਕਿਉਂਕਿ CBI ਨੇ ਜਿਹੜਾ ਆ ਤੇ ਇਹਨਾਂ ਦੀ ਇਨਕੁਆਇਰੀ ਜਿਹੜੀ ਆ ਉਹ ਤਾਂ ਹੈਗੀ ਸੀਗੀ ਇੱਥੇ ਪੰਜਾਬ ਪੁਲਿਸ ਕੋਲ, ਪੰਜਾਬ ਪੁਲਿਸ ਦੀ ਇਨਵੈਸਟੀਗੇਸ਼ਨ ਤਾਂ ਤੁਹਾਨੂੰ ਸਾਰਿਆਂ ਨੂੰ ਜਗ ਜਾ ਰਿਹਾ ਜੀ, ਵੀ ਜੇ ਕਿਸੇ ਨੂੰ ਕੱਢਣਾ ਕਲੀਨ ਚਿੱਟ ਦੇਣੀ ਆ ਤਾਂ ਦੇ ਦਿਓ ਜੀ, ਜਾਂ ਵਿਜੀਲੈਂਸ ਵੀ ਸਾਡੀ ਇੱਦਾਂ ਦੀ ਹੈਗੀ ਆ ਜੀ। ਪਰ ਉਹ ਕਿਉਂਕਿ CBI ਕੋ ਕੇਸ ਸੀਗਾ ਜੀ, CBI ਨੇ ਜਿਹੜਾ ਹੈਗਾ ਆ ਉਹਦੇ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਹੈਗੀ ਆ। ਦੇਖੋ IAS ਆਫੀਸਰ ਜਿਹੜੇ ਹੈਗੇ ਆ ਉਹ ਇਹਨਾਂ ਦੀਆਂ ਤਨਖਾਹਾਂ ਇੰਨੀਆਂ ਇੰਨੀਆਂ ਹੁੰਦੀਆਂ ਜੀ
0: ਬਿਲਕੁਲ
2: ਕਿ ਇਹ ਰਾਜੇ ਹੁੰਦੇ ਆ, ਪਰ ਜਿਹੜੀ ਇਹ ਕਿ ਜਦੋਂ ਕਹਿੰਦੇ ਹੁੰਦੇ ਨਾ ਵੀ ਨੀਤ ਨੀ ਰੱਜਦੀ, ਉਹਦੇ ਕਰਕੇ ਜਿਹੜਾ ਆ ਵੀ ਦੂਜਾ ਇਹ ਆ ਕਿ ਸਰਕਾਰ ਵੀ ਵਿੱਚ ਜਿਹੜੀ ਆ ਕਿਉਂਕਿ ਪੋਲੀਟੀਕਲ ਕਲਾਸ ਜਿਹੜੀ ਨਾ ਸਰ ਇਹ ਵਿੱਚੋਂ ਨਿਕਲ ਜਾਂਦੀ ਆ
0: ਜੀ,
2: ਇੱਕ ਦਿਨ ਇਹਦਾ ਜਰੂਰ ਆਊਗਾ ਜਦੋਂ ਕਿ ਪੋਲੀਟੀਕਲ ਕਲਾਸ ਨੂੰ ਵੀ ਇਨਵੋਲਵ ਕੀਤਾ ਜਾਇਆ ਕਰੂਗਾ, ਨਹੀਂ ਤਾਂ IAS ਆਫੀਸਰ ਜਾਂ ਬਿਊਰੋਕ੍ਰੇਸੀ ਨੇ ਕਹਿਣਾ ਕਿ ਅਸੀਂ ਕੰਮ ਹੀ ਨੀ ਕਰਨਾ, ਜੇ ਭਾਈ ਸਾਰੀ ਰਿਸਪੋਂਸੀਬਿਲਟੀ ਬਾਅਦ ਦੇ ਵਿੱਚ ਸਾਡੇ ਤੇ ਹੀ ਹੈਲਡ ਕਰ ਦੇਣੀ ਆ
0: ਜੀ।
2: ਹਾਂਜੀ, ਹੁਣ ਜੇ ਏਡਾ ਵੱਡਾ ਫਰੋਡ ਹੋਇਆ ਹੈਗਾ ਕੀਤਾ ਤਾਂ ਜਿਹੜਾ ਹੈਗਾ ਜੇ ਪੋਲੀਟੀਕਲ ਸ਼ਹਿਰ ਤੇ ਹੀ ਹੋਣਾ ਨਾ ਜੀ,
0: ਜੀ
2: ਪੋਲੀਟੀਕਲ ਲੀਡਰ ਜਿਹੜੇ ਹੈਗੇ ਵਿੱਚੋਂ ਨਿਕਲ ਜਾਂਦੇ ਹੈਗੇ ਆ ਤੇ IAS ਅਫਸਰ ਜਿਹੜੇ ਹੈਗੇ ਆ ਜਾਂ ਬਿਊਰੋਕ੍ਰੇਸੀ ਆ ਉਹ ਫਸ ਜਾਂਦੀ ਆ।
0: ਕੱਲ ਵੀ ਸਿੱਧੂ ਜਿਹੜਾ ਸੀਗਾ ਉਹਨੂੰ ਵਾਪਸ ਕੋਰਟ ਨੇ ਜਿਹੜਾ ਕੀਤਾ ਜੀ ਸਾਰਾ ਕੁਝ, ਭਈ ਉਹਨੂੰ ਇੱਕ ਦਮ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਸੀ ਉਸ ਕੇਸ ਦੇ ਵਿੱਚ, ਬਿਲਕੁਲ ਜੀ।
2: ਹਾਂਜੀ ਸਰ, ਇਸੇ ਤਰੀਕੇ ਨਾਲ ਹੀ ਚੱਲਦਾ ਹੈਗਾ ਜੀ, ਇੱਥੇ ਸੈਟਅਪ ਹੀ ਇਦਾਂ ਦਾ ਹੈਗਾ।
0: ਪਰ ਸੈਂਟ ਸਾਹਿਬ ਇਸ ਚੀਜ਼
2: ਬਹੁਤ
0: ਤੋਂ
2: ਸਾਰੇ
0: ਜਿਹੜੇ ਇਸ ਤਰ੍ਹਾਂ ਦੀਆਂ ਪੋਸਟਾਂ ਦੇ ਉੱਤੇ ਵੱਡੇ ਅਧਿਕਾਰੀ ਬੈਠੇ ਨੇ, ਕੋਈ ਉਹ ਇਹ ਚੀਜ਼ ਤੋਂ ਕਦੇ ਸਬਕ ਲੈਣਗੇ ਵੀ ਸਾਡੇ ਨਾਲ ਹੀ ਇਹ ਸਾਰਾ ਕੁਝ ਬਾਅਦ ਦੇ ਵਿੱਚ ਵਾਪਰਨਾ, ਚਾਹੇ ਉਹ ਪਿਛਲੇ ਸਮਿਆਂ ਦੇ ਵਿੱਚ 84 ਦੇ ਦੌਰਾਨ ਵੀ ਸਾਰਾ ਕੁਝ ਵਾਪਰਿਆ, ਅੱਜ ਵੀ ਉਹ ਚੀਜ਼ਾਂ ਚਰਚਾਵਾਂ ਦੇ ਵਿੱਚ ਨੇ ਤੇ ਵੱਡੇ ਵੱਡੇ ਆਫਿਸਰ ਜਿਹੜੇ ਨੇ ਇਹਨਾਂ ਦੇ ਵਿੱਚ ਇਨਵੋਲਵ ਜਿਹੜੇ ਦਿਖ ਰਹੇ ਨੇ ਜਾਂ ਹੌਲੀ ਹੌਲੀ ਸਪਸ਼ਟ ਵੀ ਹੁੰਦਾ ਹੈ, ਤੇ ਉਹ ਕਈਆਂ ਨੇ ਤਾਂ ਜਾਨ ਵੀ ਗਵਾਈ ਜਦੋਂ ਪਤਾ ਲੱਗਿਆ ਕਿ ਹੁਣ ਫਸਾਂਗੇ, ਤੇ ਇਹ ਚੀਜ਼ਾਂ ਤੋਂ ਕਦੇ ਜਿਹੜਾ ਇਹ ਸਾਰੀ ਇਹ ਲੋਬੀ ਹੈਗੀ ਆ ਕਦੇ ਸਬਕ ਸਿੱਖੇਗੀ, ਕਿ ਜੇ ਇਹ ਆਪ ਸੁਧਰਨਗੇ ਤਾਂ ਪੋਲੀਟੀਸ਼ੀਅਨ ਵੀ ਨਾਲ ਦੀ ਨਾਲ ਸੁਧਰਨਗੇ, ਵੱਡਾ ਰੋਲ ਅਹਿਮ ਰੋਲ ਹੈ ਇਹਨਾਂ ਦਾ ਤਾਂ ਵੈਸੇ।
2: ਪਰ ਐਸਾ ਪਤਾ ਹੀ ਨੀ ਲੱਗਦਾ ਜਦੋਂ ਰੂਟੀਨ ਦੇ ਵਿੱਚ ਏਦਾਂ ਹੁੰਦਾ ਨਾ, ਜਿਹੜੀਆਂ ਪੋਸਟਾਂ ਤੇ ਬੈਠੇ ਇਹ ਹੁੰਦੇ ਨਾ ਜੀ, ਇਹਨਾਂ ਨੂੰ ਉਦੋਂ ਤਾਂ ਲੱਗਦਾ ਹੁੰਦਾ ਹੈਗਾ ਆ ਵੀ ਕੁਛ ਵੀ ਨਹੀਂ ਗਾ ਵੀ ਸਾਨੂੰ ਕੌਣ ਪੁੱਛਣ ਵਾਲਾ ਜੀ, ਬਾਅਦ ਦੇ ਵਿੱਚ ਜਦੋਂ ਕਿਤੇ ਜਿਹੜਾ ਹੈਗਾ ਆ ਕੋਈ ਏਦਾਂ ਦਾ ਰਜੀਮ ਚੇਂਜ ਹੋ ਜਾਂਦਾ ਆ, ਪੋਲੀਟੀਕਲ ਰਜੀਮ ਚੇਂਜ ਹੋ ਜਾਂਦਾ, ਜਾਂ ਇਹ ਕੋਈ ਨਾ ਕੋਈ ਜਿਹਨੂੰ ਕਹਿੰਦੇ ਹੁੰਦੇ ਆ ਵੀ ਏਦਾਂ ਦੀ ਕੋਈ ਘਟਨਾ ਵਾਪਰ ਜਾਂਦੀ ਹੈਗੀ ਆ ਜਿਹਦੇ ਨਾਲ ਫੇਰ ਇਹ ਆ ਜਾਂਦੇ ਆ ਗੇਟ ਦੇ ਵਿਚ, ਫੇਰ ਇਹ ਤਹਾਂ ਖੁਲਦੀਆਂ ਤੇ ਫੇਰ ਇਹਨਾਂ ਨੂੰ ਗ੍ਰੈਵਿਟੀ ਆਫ ਦਾ ਫੈਂਸ ਇਹਨਾਂ ਨੂੰ ਬਾਅਦ ਚ ਪਤਾ ਲੱਗਦਾ ਕਿ ਭਾਈ ਜੋ ਅਸੀਂ ਕੀਤਾ ਸੀ ਉਹ ਕਿੱਡਾ ਗਲਤ ਸੀਗਾ।
0: ਬਿਲਕੁਲ,
2: ਉਸ ਵੇਲੇ ਇਹਨਾਂ ਨੂੰ ਨੀ ਮਹਿਸੂਸ ਹੁੰਦਾ, ਉਸ ਵੇਲੇ ਤਾਂ ਹੁੰਦਾ ਹਾਂ ਯਾਰ ਬਾਕੀ ਇਹਨੇ ਕਰ ਦਿੱਤੇ ਮੈਂ ਵੀ ਕਰ ਦੇਣਾ, ਰੂਟੀਨ ਕਿੱਦਾਂ ਚੱਲਦਾ ਹੁੰਦਾ ਜੀ। ਇੱਕ ਦੂਜਾ ਇਹ ਹੈਗਾ ਆ ਜੀ ਕਿ ਸਾਡੇ ਸਮਾਜ ਦੇ ਵਿਚ ਜਿਹੜਾ ਆ ਇੱਜ਼ਤ ਦੀ ਰੋਟੀ ਖਾਣੀ ਜਿਹੜੀ ਹੈਗੀ ਆ ਨਾ, ਉਹ ਹਰ ਕੋਈ ਬੰਦਾ ਕਹਿੰਦਾ ਹੈਗਾ ਆ ਵੀ ਔਖੀ ਹੈਗੀ ਆ ਜੀ। ਇੱਕ ਨਾ ਜੀ ਬੜੀ ਲੜਕੀ ਕਿਸੇ ਆਫਿਸਰ ਰੈਂਕ ਤੇ ਹੈਗੀ ਸੀ, ਉਹਦਾ ਰਿਸ਼ਤਾ ਹੋਇਆ ਇੱਕ ਜੁਡੀਸ਼ੀਅਲ ਆਫਿਸਰ ਨੂੰ, ਉਹਨੇ ਤੇ ਨਾਲ ਹੀ ਉਹਦਾ ਰਿਸ਼ਤਾ ਜਿਹੜਾ ਹੈਗਾ ਆ ਅਜੇ ਗੱਲਬਾਤ ਉਧਰ ਹਾਂ ਹੋਈ ਸੀ, ਤੇ ਉਹਨੇ ਮੁੜ ਕੇ ਜਿਹੜਾ ਹੈਗਾ ਕਿਸੇ ਡੀਐਸਪੀ ਦਾ ਰਿਸ਼ਤਾ ਆ ਗਿਆ ਤੇ ਉਹਨੇ ਜੱਜ ਦਾ ਰਿਸ਼ਤਾ ਠੁਕਰਾ ਕੇ ਤੇ ਡੀਐਸਪੀ ਵਾਲਾ ਕਰ ਲਿਆ ਵੀ ਇਹਨੇ ਸਾਲ ਚ ਜਿੰਨੇ ਕਮਾਉਣੇ ਉਹਨੇ ਤਾਂ ਮਹੀਨੇ ਚ ਇੰਨੇ ਲੈ ਆਉਣੇ।
0: ਜੀ ਬਿਲਕੁਲ ਜੀ,
2: ਮੀਨਿੰਗ ਦੇਰ ਬਾਈ ਕੇ ਦੋ ਨੰਬਰ ਦੀ ਕਮਾਈ ਨੂੰ ਜਿਹੜਾ ਹੈਗਾ ਆ ਕਿੰਨਾ ਤਰੀਕੇ ਨਾਲ ਵੈਲਕਮ ਕੀਤਾ ਜਾਂਦਾ ਸਾਡੇ ਇੱਥੇ,
0: ਪਹਿਲ ਦਿੱਤੀ ਜਾਂਦੀ ਆ ਜੀ।
2: ਹਾਂਜੀ, ਅੱਜ ਕੱਲ ਜਿਹੜਾ ਹੈਗਾ ਆ ਵੀ ਇਹ ਨੀ ਹੈਗਾ ਵੀ ਇਮਾਨਦਾਰ ਬੰਦਾ ਚਾਹੀਦਾ ਹੈਗਾ, ਇਹ ਅੱਜ ਕੱਲ ਲੋਕੀ ਇਹ ਦੇਖਦੇ ਹੈਗੇ ਆ ਜੀ ਅੱਗੇ ਕਿ ਬਾਈ ਉਪਰੋਂ ਕਿੰਨੇ ਕ ਲਿਆਉਂਦਾ ਹੈਗਾ ਜੀ, ਉਹਨੂੰ ਇੰਨੇ ਸਾਲ ਚ ਬਣਨੇ ਬਣਨੇ ਤੇ ਉਹਨੇ ਜਿਹੜੇ ਹੈਗੇ ਮਹੀਨੇ ਦੇ ਵਿਚ ਇਕੱਠੇ ਕਰ ਲਿਆਉਣੇ ਜੀ।
0: ਬਿਲਕੁਲ,
2: ਤੇ ਹੁਣ ਇਹ ਤਾਂ ਗਲਤ ਕੰਮ ਨਾਲ ਹੀ ਆ ਨਾ, ਪਰ ਗਲਤ ਕੰਮ ਵੱਲ ਉਹਨੇ ਧਿਆਨ ਜਾਂਦਾ ਹੈਗਾ ਵੀ ਉਹਨੇ ਗਲਤ ਕੰਮ ਕਰਨਾ ਆ, ਅਗਲੇ ਕਹਿੰਦੇ ਹੈਗੇ ਵੀ ਪੈਸੇ ਲੈ ਕੇ ਆ ਰਿਹਾ ਹੈਗਾ ਆ ਉਹਦੇ ਨਾਲ ਹੀ ਉਹਦੀ ਵੈਲਿਊ ਆ।
0: ਬਿਲਕੁਲ ਜੀ,
2: ਸੋ ਇਸ ਕਰਕੇ ਜਦੋਂ ਸਮਾਜ ਦੇ ਵਿਚ ਇਹੋ ਜਿਹੀਆਂ ਚੀਜ਼ਾਂ ਅਸੈਪਟ ਹੋਣ ਲੱਗ ਪੈਣ ਨਾ ਜੀ, ਉਹ ਸਮਾਜ ਗਿਰਾਵਟ ਵੱਲ ਨੂੰ ਜਾਂਦਾ ਹੀ ਜਾਂਦਾ ਆ ਜੀ।
0: ਬਿਲਕੁਲ
2: ਜੀ, ਭਰਾਈ ਸਾਹਿਬ ਜੀ,
0: ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ,
2: ਥੈਂਕ ਯੂ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਸਰ, ਸ਼ੁਕਰੀਆ,
0: ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਨਾਲ ਕਾਫੀ ਸਮਾਂ ਲਾ ਕੇ ਗਏ ਨੇ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਅੱਗੇ ਵੱਧਦੇ ਹਾਂ ਤੇ ਨਾਲ ਆਪਣੇ ਮੁਹੰਮਦ ਜੀ ਜੁੜੇ ਹੋਏ ਆ, ਔਜਲਾ ਸਾਹਿਬ ਦੇ ਹੋਰ ਸਾਰੇ ਦੋਸਤਾਂ ਦੇ ਸੱਜਣਾਂ ਦੇ ਜਿਹੜੇ ਕਮੈਂਟ ਆ ਰਹੇ ਨੇ ਉਹਨਾਂ ਨੂੰ ਵੀ ਆਖਰ ਦੇ ਵਿੱਚ ਲਵਾਂਗਾ। ਤੇ ਮੁਹੰਮਦ ਜੀ, ਜੀ ਅਨੂ ਜੀ, ਨਿੱਘਾ ਸਵਾਗਤ ਹੈ ਜੀ ਦੁਬਈ ਤੋਂ ਜੀ।
3: ਜੀ ਥੈਂਕ ਯੂ ਵੈਰੀ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
0: ਜੀ,
3: ਤੇ ਮਾਨਮਤੇ ਸ੍ਰੋਤੇ ਵੀ ਜਿਹੜੇ ਹੈਗੇ ਆ ਉਹ ਤਸ਼ਰੀਫ ਫਰਮਾ ਜਿਹੜੇ ਹੈਗੇ ਆ ਉਹਨਾਂ ਨੂੰ ਵੀ ਸਤਿ ਸ੍ਰੀ ਅਕਾਲ, ਰੇਡੀਓ ਦੁਆਬਾ ਹਮੇਸ਼ਾ ਧਰਤੀ ਕਲਾ ਕੇ ਰਹੋ,
0: ਸਤਿ ਸ੍ਰੀ ਅਕਾਲ ਜੀ ਅਨੂ ਜੀ,
3: ਜੀ
0: ਕਹਿਣਾ ਚਾਹੋਗੇ ਜੀ ਅੱਜ?
3: ਮੈਂ ਗੱਲਬਾਤ ਸੁਣ ਰਿਹਾ ਸੀ ਰਾਜਨ ਸੈਣੀ ਸਾਹਿਬ ਜਿਹੜੇ ਹੈਗੇ ਬਹੁਤ ਹੀ ਸੋਹਣੀ ਗੱਲ ਜਿਹੜੇ ਹੈਗਾ ਸੁਣਾ ਰਹੇ ਸੀ। ਦੇਖੋ ਦੋ ਨੰਬਰ ਦਾ ਪੈਸੇ ਦੀ ਗੱਲ ਜਿਹੜੀ ਚੱਲ ਰਹੀ ਹੈ, ਜਦੋਂ ਆਪਾਂ ਕਿਸੇ ਦਾ ਹੱਕ ਜਿਹੜਾ ਹੈਗਾ ਮਾਰ ਕੇ ਖਾਵਾਂ
0: ਜੀ,
3: ਅੱਲਾਹ ਦੀ ਕਸਮ ਜਿਹੜਾ ਹੈਗਾ ਕਿਸੇ ਦਾ ਹੱਕ ਮਾਰ ਕੇ ਖਾਣਾ ਵੀਰ ਭੁਪਿੰਦਰ ਜੀ ਆਪਣੇ ਪੇਟ ਚ ਅੱਗ ਭਰਨ ਦੇ ਬਰਾਬਰ ਹੈਗਾ
0: ਜੀ।
3: ਕਿਸੇ ਦਾ ਹੱਕ ਮਾਰ ਕੇ ਖਾਣਾ ਆਪਣੇ ਪੇਟ ਦੇ ਅੰਦਰ ਅੱਗ ਭਰਨ ਦੇ ਬਰਾਬਰ ਹੈਗਾ।
0: ਬਿਲਕੁਲ,
3: ਉਹ ਤੁਸੀਂ ਜਿਹੜਾ ਤੁਹਾਨੂੰ ਲੈ ਡੁੱਬੇਗਾ
0: ਜੀ,
3: ਹੈ ਉਹ ਜਿਹੜਾ ਹੈਗਾ ਪੈਸਾ ਕਿਸੇ ਦੀ ਜਿਹੜਾ ਖੂਨ ਪਸੀਨੇ ਦੀ ਕਮਾਈ ਵੀ ਹੋ ਸਕਦੀ ਆ ਜੇ ਤੁਸੀਂ ਜਿਹੜਾ ਹੈਗਾ ਤੇ ਇਹ ਚੰਗੀ ਗੱਲ ਨਹੀਂ ਆ ਕਿਸੇ ਆਪਣੇ ਬਈ ਮਿਹਨਤ ਕਰੋ ਤੁਸੀਂ ਆਪਣੇ ਹੱਕ ਹਲਾਲ ਦੀ ਕਮਾਈ ਜਿਹੜੀ ਹੈਗੀ ਆ ਆਪਣੇ ਹੱਕ ਹਲਾਲ ਦੀ ਕਮਾਈ। ਜੇ ਤੁਸੀਂ ਕਹਿੰਦੇ ਵੀ ਦੋ ਨੰਬਰ ਦੇ ਜਿਵੇਂ ਹੁਣ ਗੱਲ ਕਰ ਰਹੇ ਦੋ ਨੰਬਰ ਦਾ ਪੈਸੇ ਦੇ ਨਾਲ ਜਿਹੜਾ ਹੈਗਾ ਠੀਕ ਹੈ, ਤੁਸੀਂ ਪਹਿਲੋਂ ਵੱਧ ਫੁੱਲ ਜਾਵੋਗੇ ਤਾਂ ਬਾਅਦ ਦੇ ਵਿੱਚ ਤਾਂ ਬਰਬਾਦੀ ਹੈਗੀ ਆ।
0: ਬਿਲਕੁਲ,
3: ਇਹ ਜਿਹੜਾ ਹੈਗਾ ਅਖੀਰ ਇਹਦਾ ਸਿਲਾ ਜਿਹੜਾ ਹੈਗਾ ਆ ਜਾਂ ਨਤੀਜਾ ਜਿਹੜਾ ਹੈਗਾ ਬਰਬਾਦੀ ਆ, ਅੱਜ ਨਹੀਂ ਤੇ ਕੱਲ
0: ਜੀ।
3: ਹਾਂ, ਤੇ ਇਸ ਕਰਕੇ ਜਿਹੜਾ ਹੈਗਾ ਕਦੀ ਵੀ ਇਹ ਜਿਹੜਾ ਹੈਗਾ ਪਹਿਲੋਂ ਤੁਸੀਂ ਜਿਹੜਾ ਫਲੋਰਿਸ਼ ਹੋ ਜਾਓਗੇ ਉਹ ਫਲੋਰਿਸ਼ ਹੋਣਾ ਇਸ ਤਰ੍ਹਾਂ ਦਾ ਕਾਹਦਾ ਹੁੰਦਾ ਹੈਗਾ।
0: ਬਿਲਕੁਲ,

0: ਬੈਠਾ ਹੋਵੇ, ਅਗਲਾ ਕਹਿੰਦਾ ਤੂੰ ਕੌਣ ਆ ਭਾਈ, ਮੈਂ ਤਾਂ ਖੁਦ ਆਇਆ ਇਸ ਇਲਾਕੇ ਦਾ। ਬਿਲਕੁਲ
1: ਮੈਂ ਕਹਿੰਦਾ ਉਹਦੀ ਨਜ਼ਰ ਵੀ ਬਦਲ ਜਾਂਦੀ ਆ, ਫਿਰ ਉਹਦੀ ਸੋਚ
0: ਜੀ,
1: ਵੀ ਬਦਲਦੀ ਆ,
0: ਧਰਤੀ
1: ਪਰ
0: ਤੇ ਪੈਰ
1: ਇਹ
0: ਨਹੀਂ
1: ਜਿਹੜਾ
0: ਲੱਗਦੇ
1: ਹੈਗਾ
0: ਜੀ,
1: ਘਮੰਡ ਆ, ਇਹ
0: ਘਮੰਡ
1: ਜਿਹੜਾ
0: ਆ
1: ਹੈਗਾ, ਹਾਂ, ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਚੱਲਦਾ। ਕਹਿੰਦੇ
0: ਜੀ
1: ਨਾ ਜ਼ਮੀਨ ਤੇ ਤੁਸੀਂ ਜਿਹੜਾ ਹੈਗਾ ਥੋੜਾ ਜਿਹਾ ਸਹੀ ਢੰਗ ਦੇ ਨਾਲ ਚੱਲੋ,
0: ਜੀ,
1: ਕਿਉਂਕਿ ਉੱਪਰ ਵੀ ਕੋਈ ਤਾਕਤ ਤੁਹਾਨੂੰ ਦੇਖਦੀ ਪਈ। ਅਸੀਂ ਕਹਿੰਦੇ ਸਾਨੂੰ ਦੇਖਦਾ ਕੋਈ ਨਹੀਂ,
0: ਬਿਲਕੁਲ
1: ਨਹੀਂ ਤੁਹਾਨੂੰ ਉੱਪਰ ਵੀ ਕੋਈ ਦੇਖਦਾ ਪਿਆ ਵੀ ਆਕੜ ਕੇ ਚੱਲਦਾ
0: ਤੇ
1: ਪਿਆ
0: ਦੇਖੋ,
1: ਬੰਦਾ
0: ਬਹੁਤ
1: ਬਈ
0: ਸਾਰੇ
1: ਤੇ
0: ਐਸੇ ਲੋਕ ਹੋਏ ਨੇ,
1: ਹਾਂ
0: ਅੱਜ ਵੀ ਮਿਸਾਲ ਨੇ, ਬਹੁਤ ਸਾਰੇ ਆਫੀਸਰ ਕਹਿ ਲੋ ਜਾਂ ਜਿਹੜੇ ਕਾਜ ਕਰ ਗਏ ਨੇ, ਕੰਮ ਕਾਰ ਕਰ ਗਏ ਨੇ, ਉਹਨਾਂ ਦੀਆਂ ਅਗਲੀਆਂ ਜਿਹੜੀਆਂ ਔਲਾਦਾਂ ਨੇ ਉਹਨਾਂ ਉਹ ਸਾਰਾ ਕੁਝ ਭੁਗਤ ਰਹੀਆਂ ਨੇ ਜੀ। ਕੋਈ ਨਸ਼ਿਆਂ ਦੇ ਵਿੱਚ ਵੜ ਗਿਆ, ਕੋਈ ਪਹਿਲਾਂ ਹੀ ਮੌਤ ਦੇ ਮੂੰਹ ਦੇ ਵਿੱਚ ਪੈ ਗਿਆ, ਇਹ ਸਾਰੀਆਂ, ਚਲੋ ਮੈਂ ਇਹਨਾਂ ਚੀਜ਼ਾਂ 'ਚ ਬਿਲੀਵ ਨਹੀਂ ਕਰਦਾ, ਪਰ ਸਵਰਗ ਨਰਗ ਇਸ ਧਰਤੀ ਦੇ ਉੱਤੇ ਹੀ ਹੈਗਾ ਆ। ਉਹ ਤੁਹਾਨੂੰ ਜੋ ਤੁਸੀਂ ਕੀਤਾ ਹੈ, ਜੋ ਫਸਲ ਬੀਜੀ ਆ, ਉਹ ਵੱਢਣੀ ਪੈਣੀ ਆ ਬਾਅਦ ਦੇ ਵਿੱਚ ਜੀ।
1: ਬਿਲਕੁਲ
0: ਜੀ
1: ਬੇਸ਼ੱਕ, ਇਹਦੇ ਚ ਕੋਈ ਦੋ ਰਾਏ ਨੀ, ਜਿਸ ਤਰ੍ਹਾਂ ਦਾ ਤੁਸੀਂ ਕਰੋਗੇ ਉਸ ਤਰ੍ਹਾਂ ਦਾ ਭਰੋਗੇ ਜਿਹੜਾ ਹੈਗਾ
0: ਜੀ।
1: ਤੇ ਇਹ ਗੱਲਾਂ ਸੱਚ ਹੈਗੀਆਂ, ਜੇ ਅਸੀਂ ਉਹ ਜਿਹੜੀ ਕਮਾਈ ਆਪਣੀ ਔਲਾਦ ਨੂੰ ਵੀ ਖਵਾਉਂਦੇ ਤਾਂ ਉਹ ਜਿਹੜਾ ਜਾਂਦਾ ਤਾਂ ਹੈ ਨਾ, ਉਹਨਾਂ ਦੇ ਵੀ ਵਿੱਚ ਜਿਹੜਾ ਉਹ ਚੀਜ਼ ਜਿਹੜੀ ਹੈਗੀ ਆ ਮਿਕਸ ਹੁੰਦੀ ਆ।
0: ਬਿਲਕੁਲ,
1: ਤੇ ਇਹ ਚੀਜ਼ਾਂ ਹੈਗੀਆਂ, ਬਚਣਾ ਚਾਹੀਦਾ ਇਹਨਾਂ ਚੀਜ਼ਾਂ ਤੋਂ
0: ਜੀ,
1: ਤੇ ਗੁਰੇਜ਼ ਕਰਨਾ ਚਾਹੀਦਾ ਆਪਣੀ ਔਲਾਦ ਨੂੰ ਵੀ ਜਿਹੜਾ ਹੈਗਾ, ਕੁਛ ਐਸਾ ਕਰਕੇ ਚਲੇ ਜਾਓ। ਕਹਿੰਦੇ ਐਸਾ ਕਰੋ ਝੂਮ ਉਠੇ ਜ਼ਿੰਦਗੀ, ਜੀਣਾ ਹੈ ਤੋ ਐਸੇ ਜੀਓ, ਜੀਣਾ ਹੈ ਤੋ ਐਸੇ ਜੀਓ, ਝੂਮ ਉਠੇ ਜ਼ਿੰਦਗੀ, ਮਰਨਾ ਹੈ ਤੋ ਐਸੇ ਮਰੋ, ਦੁਨੀਆਂ ਕਰੇ ਬੰਦਗੀ। ਤੁਸੀਂ ਭਾਈ ਇਹੋ ਜਿਹਾ ਕੰਮ ਕਰਕੇ ਜਾਓ ਜਿਹੜਾ ਦੁਨੀਆਂ ਤੁਹਾਨੂੰ ਯਾਦ ਕਰੇ ਜਿਹੜਾ ਹੈਗਾ, ਹਨਾ
0: ਜੀ।
1: ਤੇ ਜੇ ਮਾੜੇ ਕੰਮ ਕਰਕੇ ਜਾਵਾਂਗੇ ਦੁਨੀਆਂ ਨੇ ਤਾਂ ਫਿਰ ਵੀ ਯਾਦ ਕਰਨਾ, ਪਰ ਮਾੜੇ ਕੰਮਾਂ ਕਰਕੇ ਕਰਨਾ ਹੈਗਾ, ਚੰਗੇ ਕੰਮਾਂ ਕਰਕੇ।
0: ਬਿਲਕੁਲ ਬਿਲਕੁਲ ਜੀ,
1: ਬਾਅਦ ਦੇ ਵਿੱਚ ਅੱਗੇ ਜਾ ਕੇ ਵੀ ਜਿਹੜਾ ਹੈਗਾ ਆਪਣੀ ਬਰਬਾਦੀ, ਕਿਉਂਕਿ ਮਾਲਕ ਨੇ ਕਹਿਣਾ ਵੀ ਬਈ ਤੈਨੂੰ ਭੇਜਿਆ ਸੀ ਤੂੰ ਕੀ ਕਰਕੇ ਆਇਆ, ਤੇਰਾ ਕਰਤਾ ਜੀਰੋ ਹੋ ਗਿਆ, ਤੂੰ ਚਦੇ ਦਾ ਕੰਮ ਦੁਨੀਆਂ ਤੇ ਕੀਤਾ ਨਹੀਂ। ਤੇ ਬਾਅਦ ਚ ਅਖੀਰਲਾ ਸਵਾਲ ਪਤਾ ਕੀ ਹੋਣਾ, ਜੀ ਅੱਜ ਮੇਰੀ ਅੱਖ ਖੁੱਲ ਗਈ ਆ, ਮੈਨੂੰ ਪਤਾ ਲੱਗ ਗਿਆ, ਇੱਕ ਵਾਰੀ ਦੁਬਾਰਾ ਭੇਜ ਦਿਓ।
0: ਬਿਲਕੁਲ,
1: ਮਾਲਕ ਨੇ ਕਹਿਣਾ ਹਰ ਕੇ ਜੇ ਨਹੀਂ, ਸਾਡੇ ਤੇਰੀ ਉਮਰ ਕਿੰਨੀ ਆ, 60-70 ਦੀ, ਤੇ 60-70 ਸਾਲ ਦੇ ਵਿੱਚ ਤੂੰ ਕੀ ਉੱਥੇ ਵੀ ਖੰਭ ਖੋਏ ਹੈਗੇ, ਤੂੰ ਕੀ ਕਰਕੇ ਆਇਆ, ਫਿਰ ਮੁੜ ਕੇ ਦੁਬਾਰਾ ਕਹਿੰਦਾ ਵੀ ਮੈਨੂੰ ਫੇਰ ਦੁਬਾਰਾ ਭੇਜ ਦੋ, ਹਰ ਕੇ ਜਾਣੀ ਉਹ ਜਨਮ ਦਾ ਦਰਵਾਜ਼ਾ ਖੁੱਲਾ, ਉੱਥੇ ਜਾ ਕੇ ਦਾਖਲ ਹੋ ਜਾ ਹਮੇਸ਼ਾ ਉੱਥੇ
0: ਜੀ।
1: ਇਹ ਜਿਹੜੀਆਂ ਚੀਜ਼ਾਂ ਹੈਗੀਆਂ,
0: ਮੈਂ ਕਈ ਵਾਰੀ ਸੋਚਦਾ ਹੁੰਦਾ ਇਹ ਚੀਜ਼ਾਂ ਨੂੰ। ਮੁਹੰਮਦ ਜੀ ਦੇਖੋ, ਤੁਸੀਂ ਗੱਲ ਕੀਤੀ ਆ ਇਨਸਾਨ ਦੀ ਉਮਰ ਕਿੰਨੀ ਕੁ ਆ, ਪਹਿਲਾਂ ਚਲੋ 50-60 ਹੁੰਦੀ ਸੀ ਜਾਂ 90, 100, 110, 120 ਲਾ ਲਓ, ਵੱਧ ਤੋਂ ਵੱਧ ਜਿਹੜਾ ਟੌਪ ਤੇ ਗਿਆ ਹੋਏਗਾ ਦੁਨੀਆਂ ਦੇ ਵਿੱਚ, ਤਾਂ ਕਈ ਵਾਰੀ ਹਨਾ ਜਿਹੜੇ ਕੀਟ ਪਤੰਗੇ ਨੇ ਉਹਨਾਂ ਨੂੰ ਦੇਖੋ, ਧਿਆਨ ਮਾਰੋ, ਕਿਤੇ ਕੁਦਰਤ ਦੇ ਨਾਲ ਵਾਹ ਵਾਸਤਾ ਪੈਂਦਾ ਜਦੋਂ ਉਹਨਾਂ ਤੇ ਝਾਤ ਪੈਂਦੀ ਆ। ਉਹ ਕੋਈ 2 ਘੰਟੇ ਦਾ ਮਹਿਮਾਨ ਆ ਉਹਨਾਂ ਦੀ ਜ਼ਿੰਦਗੀ ਇੰਨੀ ਕਿ ਆ ਜੀ, ਕੋਈ ਹੈਗਾ ਜੀ 7 ਦਿਨਾਂ ਦਾ ਮਹਿਮਾਨ ਆ, ਉਹਨੇ ਅਗਲੀ ਆਪਣੀ ਜਿਹੜੀ ਆ ਪ੍ਰਜਾਤੀ ਆ ਉਹਨੂੰ ਕਾਇਮ ਰੱਖਣ ਦੇ ਲਈ ਉਹ 7 ਦਿਨਾਂ ਦੇ ਵਿੱਚ ਹੀ ਉਹਨੇ ਜਵਾਨ ਹੋਣਾ, ਸਾਰਾ ਕੁਝ ਹੋਣਾ, ਤੇ ਅਗਲੀ ਜਿਹੜੀ ਆਪਣੀ ਪੀੜ੍ਹੀ ਵੀ ਉਹਨੇ ਤਿਆਰ ਕਰਨੀ ਹੈ। ਤੇ ਉਹ ਜਦੋਂ ਦੇਖਦੇ ਆ ਕੋਈ ਮਤਲਬ ਕਿ 2 ਦਿਨਾਂ ਦਾ ਮਹਿਮਾਨ ਆ, ਕੋਈ ਕਿਸੇ ਦਾ ਆ, ਕਿੱਦਾਂ ਆ, ਤੇ ਆਪਾਂ ਨੂੰ ਤਾਂ ਇੰਨਾ ਸਮਾਂ ਦਿੱਤਾ, ਪਰ ਕਈ ਵਾਰੀ ਲੱਗਦਾ ਕਿ ਅਸੀਂ ਬਹੁਤ ਸਾਰੀਆਂ ਗਲਤੀਆਂ ਇਸ ਸਮੇਂ ਦੇ ਵਿੱਚ ਕਰ ਲਏ ਆ।
1: ਬਹੁਤ ਜ਼ਿਆਦਾ ਜੀ, ਮੈਂ ਕਹਿੰਦਿਆ ਬੋਲਾ, ਕਈ ਵਾਰੀ ਮੈਂ ਸੋਚਦਾ ਨਾ ਅੱਲਾ ਦੀ ਕਸਮ ਵੀ ਅਸੀਂ ਕੱਲ ਨੂੰ ਕੀ ਕਵਾਂਗੇ ਵੀ ਅਸੀਂ ਜਿਹੜਾ ਹੈਗਾ ਤੈਨੂੰ ਯਾਰ ਲਾ ਜਾਂ ਇਹ ਅਕਾਲ ਪੁਰਖ ਜਿਹੜਾ ਹੈਗਾ ਅਸੀਂ 1 ਘੰਟਾ ਵੀ ਨਾ ਤੈਨੂੰ ਜਿਹੜਾ ਹੈਗਾ ਜਿਵੇਂ ਕਿ ਹੱਕ ਬਣਦਾ ਸੀ, ਘੰਟਾ 1 ਘੰਟਾ ਪੂਰੀ ਜ਼ਿੰਦਗੀ ਚੋ
0: ਧਰਤੀ ਦਾ ਨਾਸ਼ ਕਰਕੇ ਰੱਖ ਦਿੱਤਾ, ਜਿੰਨਾ ਗਲੋਰਾ ਪਾਤਾ ਧਰਤੀ ਦਾ ਜੀ,
1: ਇੰਨਾ ਜਿਹੜਾ ਹੈਗਾ ਵੀ
0: ਦੱਸੋ ਲਿਆ ਕੇ ਰੱਖੀ ਹੋਈ ਹੈ ਜੀ ਇਨਸਾਨ ਨਹੀਂ ਤੇ
1: ਅਸੀਂ ਕੀ ਹੋ ਗਿਆ, ਅਸੀਂ ਜਿਹੜਾ ਹੈਗਾ ਨਾ ਉਹ ਜਿਹੜਾ ਰੱਬ ਵਾਲਾ ਹਿੱਸਾ ਉਹਨੂੰ ਤਾਂ ਪਾ ਲਿਆ ਜੇਬ ਚ
0: ਜੀ,
1: ਉਹਨੂੰ ਰੱਖਣਾ ਸੀ ਦਿਲ ਦੇ ਵਿੱਚ, ਉਹਨੂੰ ਪਾ ਲਿਆ ਜੇਬ ਚ, ਤੇ ਦੁਨੀਆਂ ਨੂੰ ਦਿਲ ਦੇ ਵਿੱਚ ਉਸਾਰਿਆ ਹੋਇਆ, ਹਰ ਵੇਲੇ ਦੁਨੀਆਂ ਦੁਨੀਆਂ ਮੇਰੀ ਦੁਨੀਆਂ ਬਣ ਜਾਏ, ਕਿਤੇ ਮੇਰੀ ਦੁਨੀਆਂ ਬਣ ਜਾਏ, ਦੁਨੀਆਂ ਬਣਦੇ ਬਣਦੇ ਇੱਥੇ ਸਿਕੰਦਰ ਵਰਗੇ ਜਿਹੜੇ ਹੈਗੇ ਆ ਉਹ ਚਲੇ ਗਏ, ਉਹ ਤੇ ਦੁਨੀਆਂ ਫਤਿਹ ਕਰਦੇ ਪਏ ਤੇ ਰਸਤੇ ਚ ਮੌਤ ਹੋ ਗਈ, ਘਰ ਵੀ ਜਾਣਾ ਨਸੀਬ ਨਾ ਹੋਇਆ,
0: ਦਿਲ ਵਾਲਾ ਦੁੱਖੜਾ ਕਿਸੇ ਨੂੰ ਨਹੀਂ ਸੁਣਾਈਦਾ।
1: ਤੇ ਚਲੋ ਮੈਂ ਗੁਣਗੁਣਾ ਦਿੰਦਾ ਜੇ ਤੁਹਾਡੇ ਕੋਲ
0: ਜਰੂਰ
1: ਥੋੜਾ ਜਿਹਾ ਨਾ
0: ਜਰੂਰ
1: ਜਰੂਰਦਾਰੀ ਹੋ ਜਾਵੇ ਜੀ।

0: वाह जी वाह जी,
1: जी थैंक
0: थैंक यू
1: यू
0: मोहम्मद
1: सो
0: जी,
1: मच,
0: बहुत बहुत शुक्रिया, थैंक
1: शुक्रिया,
0: यू, सत श्री अकाल जी,
1: हमेशा जिंदे वास्ते रहो वीर भुपिंदर जी, सत श्री अकाल।
0: शुक्रिया जी, शुक्रिया, सत श्री अकाल। लो दोस्तों, इस मोहम्मद जी जुड़े सन ते अगलियां खबरां दे वल नूं वधदे आं ते कहानी दा वादा तुहाडे नाल कीता होया, इक कहानी सुनाउणी है। ते दूसरे पासे पंजाब दे विच कहिंदे पाणी वध रिहा है ते मीह जिहड़ा 36% घट पिया ते पाणी पता नहीं कित्थों वध गिया जी। ते देखदे आं रैड जोन दे विच सारा कुछ चल रिहा है, पर एक पासे पॉजिटिव भी देखा जा सकदा, ते पर इन्हां चीजां नूं मैनूं लगदा हले चुप वट्टी रहनी चाहीदी है, क्योंकि पंजाबियां नूं खास करके जदों आपां कहिंदे आं भी आह कम ना करो तो उदों उन्हां ने करना है, ते हुण थोड़ी जी ठल पैणी शुरू होई है, ते भाई उस चीज़ नूं बरकरार रखो। ते इह जिहड़ियां रिपोर्टां ने खबरां ने। ते दूसरे पासे कनेडा की गल करदे आं थोड़ी जी, कनेडा दे विच पंजाबी विद्यार्थियों के लिए वड्डी खबर जिहड़ी सामने आ रही है, MITT कॉलेज जिहड़े ने बंद होने जा रहे ने। सितंबर आउंदे ही कनेडा दे कालजां ते यूनिवर्सिटियां दे कैंपस नवे चेहरियां दे नाल भर जांदे ने, पहला भर जांदे सी पर हुण हत्थ दे विच दाखले दी फाइल, मोढे दे उत्ते बैग ते अखां दे विच वड्डे सुफने, इन्हां चेहरियां दे विच पंजाबी नौजवान भी जिहड़ा वड्डी गिनती दे विच हुंदे सन, पर हुण कैंपसां दे विच जिहड़ी है इह रौनक घट हो गई है। फैडरल सरकार दे वल्लों अंतरराष्ट्रीय विद्यार्थियों लई लागू कीते जिहड़ा कैप है, सीमा जिहड़ी बन्न दित्ती है, उहदा असर हुण सिद्धा सिक्ख्या संस्थावां दीआं क्लासां ते खातिआं दे विच दिखाई देण लग पिआ। इमीग्रेशन रिफ्यूजीज एंड सिटीजनशिप कनेडा दे अंकड़िआं दे मुताबक 226 दे पहले 6 महीनिआं दे विच सिर्फ 22,405 नवें अंतरराष्ट्रीय विद्यार्थी कनेडा पुज्जे ने। सरकार ने पूरे साल दे लई 1,55,000 नवें विद्यार्थियों का जिहड़ा टीचा रखिआ। यह सिर्फ दाखलियां की कमी नहीं सगो कई कालजां दे लई वड्डा जिहड़ा वित्ती झटका भी है। साल 2024 दे विच 292,885 नवें अंतरराष्ट्रीय विद्यार्थी कनेडा आए सी। साल 2025 दे विच अंकड़ा घट के 1,15,005 रह गया ते सरकार इस नीति नूं रिहायश, सेहत सेवावां ते बुनियादी ढांचे दे उत्ते दबाव घटाउण दे लई जरूरी दसदी है, पर जिन्हां संस्थावां दी आमदन अंतरराष्ट्रीय विद्यार्थियों की फीस दे उत्ते टिकी सी उन्हां दे लई इह नीति हुण संकट दे रही है बन गई है। विनीपैग दा मैनीटोबा इंस्टीट्यूट आफ ट्रेड्स एंड टेक्नोलॉजी जिहड़ा है MITT इस बदलाव की सब तो स्पष्ट मिसाल बनता है। ट्रेड्स एंड तकनीकी सिक्ख्या दे लई पंजाबी विद्यार्थियों दे विच प्रसिद्ध रहे MITT ने अपनिया सरगर्मियां हौली हौली समेटन का फैसला कर लिया। संस्था के अंतरराष्ट्रीय दाखलों दे विच 55% तो जिहड़ा वध कमी आई है, जिसके कारण इसका मौजूदा वित्ती माडल टिकाऊ नहीं रहा। MITT की कार्रवाई बंद होने दे नाल इस दे चुने हुए जड़े प्रोग्रामा ते कैंपस दी जड़ी है जिम्मेवारी रेड रिवर कॉलेज जड़ा पॉलीटेक्निक जड़ा है RRC पॉलीटेक्निक संभालेगा, ते पतझड़ जड़ी है 226 तो दोवें संस्थावां साउथ विनीपैग कैंपस तो मिलके काम करनगियां। MITT मौजूदा विद्यार्थियों की पढ़ाई पूरी करवाएगी, जबकि RRC जड़ा पॉलीटेक्निक नवे जड़े ने विद्यार्थियों नूं दाखला देवेगा। मौजूदा विद्यार्थियों दे लई राहत दी गल ए भी है कि वह अपने प्रोग्राम पूरे कर सकणगे ते उहनां नूं MITT दी ही जड़ी डिग्री डिपलोमा जड़ा मिलेगी। हेलो बे अते फुलटज बुलेवार्ड दीआं जड़ियां ने इमारतां आउण वाले समें दे विच RRC पोलीटिकल जड़ा अपना हैगा पोलीटेक्निक ਜਿਹੜੇ ਕਾਲਜ ਨੇ ਉਹਨਾਂ ਦੇ ਸਾਊਥ ਵਿਨੀਪੈਗ ਕੈਂਪਸ ਦਾ ਹਿੱਸਾ ਬਣਨਗੀਆਂ। ਪੰਜਾਬੀ ਭਾਈਚਾਰੇ ਦੇ ਲਈ ਇਹ ਤਬਦੀਲੀ ਸਿਰਫ ਇੱਕ ਕਾਲਜ ਦਾ ਬਦਲਾਅ ਨਹੀਂ, ਬਿਜ਼ਨਸ, ਟੈਕਨੋਲੋਜੀ, ਹੈਲਥ ਕੇਅਰ ਅਤੇ ਹੁਨਰਮੰਦ ਟ੍ਰੇਡਸ ਦੇ ਵਿੱਚ ਪੜ੍ਹਦੇ ਜਿਹੜੇ ਨੇ ਕਈ ਨੌਜਵਾਨਾਂ ਦੇ ਲਈ MITT ਪੜ੍ਹਾਈ ਤੋਂ ਨੌਕਰੀ ਤੇ ਨੌਕਰੀ ਤੋਂ ਸਥਿਰ ਜੀਵਨ ਤੱਕ ਪਹੁੰਚਣ ਦਾ ਰਸਤਾ ਸੀਗਾ। ਹੁਣ ਉਹ ਰਸਤਾ ਬਦਲ ਰਿਹਾ ਹੈ ਤੇ ਵਿਦਿਆਰਥੀ ਕੈਂਪ ਜਿਹੜੇ ਨੇ ਕੈਪ ਨੇ ਜਿਹੜਾ ਵਿਦਿਆਰਥੀਆਂ ਉੱਤੇ ਜੋ ਕੈਪ ਲੱਗਿਆ ਹੈ, ਕੈਪ ਨੇ ਸਿਰਫ ਵੀਜ਼ੇ ਹੀ ਨਹੀਂ ਘਟਾਏ ਨੇ ਸਗੋਂ ਇਸ ਦੇ ਕੈਂਪਸਾਂ ਦੀ ਜਿਹੜੀ ਰੌਣਕ, ਕੋਰਸਾਂ ਦੀ ਗਿਣਤੀ ਤੇ ਹਜ਼ਾਰਾਂ ਪੰਜਾਬੀ ਨੌਜਵਾਨਾਂ ਦੀ ਕੈਨੇਡਾ ਪਹੁੰਚਣ ਦੀ ਯੋਜਨਾ ਵੀ ਜਿਹੜਾ ਬਦਲ ਕੇ ਰੱਖ ਦਿੱਤਾ ਹੈ। ਦੂਸਰੇ ਪਾਸੇ ਯੂਐਸ ਇਰਾਨ ਵਾਰ ਅਮਰੀਕੀ ਫੌਜ ਦੇ ਵੱਲੋਂ ਇਰਾਨ ਦੇ ਉੱਤੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰਨ ਦਾ ਜਿਹੜਾ ਦਾਅਵਾ ਕੀਤਾ ਤੇ ਯੁੱਧ ਤੇਜ਼ ਹੋ ਗਿਆ। ਹਫ਼ਤੇ ਦੇ ਆਖਰੀ ਦਿਨਾਂ ਦੇ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਇਰਾਨ ਯੁੱਧ ਤੇਜ਼ ਹੋਣ ਲੱਗ ਪਿਆ ਤੇ ਅਮਰੀਕੀ ਫੌਜ ਨੇ ਮੰਗਲਵਾਰ ਕੱਲ ਬੀਤੇ ਚ ਤੜਕੇ ਕਿਹਾ ਕਿ ਉਸਨੇ ਇਰਾਨ ਦੇ ਉੱਤੇ ਆਪਣੇ ਹਮਲਿਆਂ ਦੀ ਤਾਜ਼ਾ ਲਹਿਰ ਪੂਰੀ ਕਰ ਲਈ ਹੈ ਤੇ ਫੌਜ ਨੇ ਕਿਹਾ ਕਿ ਉਸਨੇ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰ ਜਿਹੜੀ ਹੈ ਉਹਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ। ਅਮਰੀਕੀ ਸੈਂਟਰਲ ਕਮਾਂਡ ਨੇ ਐਕਸ ਦੇ ਉੱਤੇ ਕਿਹਾ ਕਿ ਅਮਰੀਕੀ ਬਲਾਂ ਨੇ IRGC ਦੇ ਟੀਚਿਆਂ ਨੂੰ ਨਿਸ਼ਾਨਾ ਬਣਾਇਆ ਜਿਸ ਦੇ ਵਿੱਚ ਹਵਾਈ ਰੱਖਿਆ ਸਾਈਟਾਂ, ਰਡਾਰ ਪ੍ਰਣਾਲੀਆਂ, ਸਮੁੰਦਰੀ ਜਾਇਦਾਦਾਂ ਤੇ ਸੁਵਿਧਾਵਾਂ ਜਿਹੜੀਆਂ ਨੇ, ਬਰੂਦੀ ਸੁਰੰਗਾਂ ਵਿਛਾਉਣ ਦੀਆਂ ਸਮਰਥਾਵਾਂ ਤੇ ਸੰਚਾਰ ਸਾਈਟਾਂ ਸ਼ਾਮਲ ਨੇ। ਅਮਰੀਕੀ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਜਿਹੜੇ ਨੇ ਐਕਸਕਿਊਜ਼ ਦੀ ਇੱਕ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਅਮਰੀਕੀ ਫੌਜ ਨੇ ਮੰਗਲਵਾਰ ਦੇ ਹਮਲਿਆਂ 'ਚ ਇਰਾਨ ਸਰਕਾਰ ਦੇ 2 ਟੈਂਕਰਾਂ ਤੇ ਹਮਲਾ ਕੀਤਾ। ਇਰਾਨ ਨੇ ਮੰਗਲਵਾਰ ਨੂੰ ਅਮਰੀਕੀ ਹਮਲਿਆਂ ਦੇ ਮੀਂਹ ਦਾ ਜਿਹੜਾ ਵੀ ਜਵਾਬ ਦਿੱਤਾ ਹੈ। ਦੂਸਰੇ ਪਾਸੇ ਅਫਰੀਕਾ ਨੂੰ ਟੈਸਟਿੰਗ ਗਰਾਊਂਡ ਬਣਾ ਰਿਹਾ ਚੀਨ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਵਰਤ ਰਿਹਾ ਉਹਨਾਂ ਦੀ ਜ਼ਮੀਨ ਨੂੰ। ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਅਫਰੀਕੀ ਮਹਾਂਦੀਪ ਨੂੰ ਆਪਣੀਆਂ ਫੌਜੀ ਯੋਗਤਾਵਾਂ ਤੇ ਹਾਈਟੈਕ ਹਥਿਆਰਾਂ ਦੇ ਪ੍ਰੀਖਣ ਦੇ ਲਈ ਇੱਕ ਜਿਹੜਾ ਟੈਸਟਿੰਗ ਗਰਾਊਂਡ ਦੇ ਵਜੋਂ ਵਰਤ ਰਹੀ ਹੈ। ਇਸ ਦੇ ਨਾਲ ਚੀਨ ਅਫਰੀਕਾ ਦੇ ਵਿੱਚ ਸਿਰਫ ਟ੍ਰੇਨਿੰਗ ਤੋਂ ਅੱਗੇ ਵੱਧ ਕੇ ਆਪਣੀ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਫੌਜ ਤੈਨਾਤ ਕਰਨ ਦੀ ਸਮਰੱਥਾ ਨੂੰ ਵੀ ਮਜ਼ਬੂਤ ਕਰ ਰਿਹਾ। ਚੀਨ ਤੇ ਮਿਸਰ ਵਿਚਾਲੇ ਹੋਇਆ ਤਾਜ਼ਾ ਹਵਾਈ ਫੌਜੀ ਅਭਿਆਸ ਚੀਨੀ ਹਵਾਈ ਸੈਨਾ ਦੇ ਲਈ ਵੱਡੀ ਭੂ ਰਾਜਨੀਤਿਕ ਜਿੱਤ ਮੰਨਿਆ ਜਾ ਰਿਹਾ ਤੇ ਇਸ ਅਭਿਆਸ ਦੇ ਵਿੱਚ ਚੀਨ ਨੇ ਆਪਣੇ J-16 ਲੜਾਕੂ ਜਹਾਜ਼ YY-20A ਏਅਰਲਾਈਨ ਰਫਿਊਲਰ ਅਤੇ KJ-500 ਵਾਰਨਿੰਗ ਏਅਰਕ੍ਰਾਫਟ ਸ਼ਾਮਲ ਕੀਤੇ ਤੇ ਇਸ ਦੇ ਦੌਰਾਨ ਚੀਨੀ J-16 ਜਿਹੜਾ ਹੈ ਜਹਾਜ਼ਾਂ ਦਾ ਸਾਹਮਣਾ ਮਿਸਰ ਦੇ ਫ੍ਰੈਂਚ ਮੇਡ ਰਾਫੇਲ ਲੜਾਕੂ ਜਹਾਜ਼ਾਂ ਦੇ ਨਾਲ ਹੋਇਆ ਜਿਸ ਦੇ ਨਾਲ ਚੀਨ ਨੂੰ ਪੱਛਮੀ ਦੇਸ਼ਾਂ ਦੇ ਆਧੁਨਿਕ ਜੰਗੀ ਜਹਾਜ਼ਾਂ ਖਿਲਾਫ਼ ਆਪਣੀ ਤਾਕਤ ਪਰਖਣ ਦਾ ਮੌਕਾ ਮਿਲ ਗਿਆ। ਜਾਣੀ ਕਿ ਜੇ ਭਾਰਤ ਹੁਣ ਰਫੇਲ ਲੈਂਦਾ ਆਪਣਾ ਫਰਾਂਸ ਤੋਂ ਤੇ ਅਗਲਿਆਂ ਨੇ ਉਨ੍ਹਾਂ ਦੀ ਵੀ ਕਾਢ ਕੱਢ ਲਈ ਹੈ, ਅਗਲੀ ਜਨਰੇਸ਼ਨ ਬਣਾ ਰਹੀ ਹੈ ਤੇ ਭਾਈ ਉਨ੍ਹਾਂ ਨੂੰ ਹੁਣ ਵਰਤਿਆ ਸਮਾਨ ਲੈਣਾ ਪੈਂਦਾ ਹੈ ਤੇ ਸਾਡੇ ਵਾਲੇ ਇੱਕ ਦੂਸਰੇ ਦੇ ਉੱਤੇ ਨਿਰਭਰ ਨੇ। ਹੁਣ ਚੀਨ ਆਪਣੇ ਚਾਹੇ ਉਹ ਜਿਹੜੀਆਂ ਏਅਰਬੱਸ ਹੈਗੀਆਂ ਨੇ ਜਾਂ ਇੱਦਾਂ ਦੀ ਜਿਹੜੇ ਲੜਾਕੂ ਜਹਾਜ਼ ਨੇ ਫਾਈਟ ਦੇ ਲਈ ਉਹ ਆਪਣੀ ਟੈਕਨੀਕ ਜਿਹੜੀ ਆ ਹੋਰ ਵੀ ਸਟਰੋਂਗ ਕਰ ਰਿਹਾ, ਕਿਸੇ ਦੇ ਉੱਤੇ ਨਿਰਭਰ ਨਹੀਂ ਰਹਿ ਰਿਹਾ, ਆਪਣਾ ਸਮਾਨ ਆਪ ਤਿਆਰ ਕਰ ਰਿਹਾ। ਚੀਨੀ ਹਵਾਈ ਸੈਨਾ ਨੇ 4 ਦੇਸ਼ਾਂ ਤੇ 2 ਮਹਾਂਦੀਪਾਂ ਨੂੰ ਪਾਰ ਕਰਕੇ ਲਗਭਗ 9 ਘੰਟਿਆਂ ਦੇ ਵਿੱਚ 6,000 ਕਿਲੋਮੀਟਰ ਤੋਂ ਵੱਧ ਦੂਰੀ ਤੇ ਆਪਣੇ ਜੰਗੀ ਬੇੜੇ ਤੈਨਾਤ ਕਰਕੇ ਆਪਣੀ ਲੌਜਿਸਟਿਕਸ ਤੇ ਲੰਬੀ ਦੂਰੀ ਦੇ ਵਿੱਚ ਹਮਲਾ ਕਰਨ ਦੀ ਸਮਰੱਥਾ ਦਾ ਪ੍ਰਦਰਸ਼ਨ ਕਰ ਦਿੱਤਾ ਹੈ। ਚੀਨ ਨੇ ਤਨਜ਼ਾਨੀਆ, ਮੋਜ਼ਾਬਿਕ, ਰੂਸ, ਦੱਖਣੀ ਅਫਰੀਕਾ ਤੇ ਇਰਾਨ ਦੇ ਨਾਲ ਮਿਲ ਕੇ ਵੀ ਅਫਰੀਕੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਜ਼ਮੀਨੀ, ਹਵਾਈ ਅਤੇ ਸਮੁੰਦਰੀ ਅਭਿਆਸ ਕੀਤੇ ਨੇ 2000 ਤੋਂ ਲੈ ਕੇ ਸੰਨ ਤੋਂ 2026 ਦੇ ਦਰਮਿਆਨ। 26 ਸਾਲਾਂ ਦੇ ਵਿੱਚ ਚੀਨ ਨੇ ਅਫਰੀਕਾ ਦੇ ਵਿੱਚ 24 ਤੋਂ ਵੱਧ ਫੌਜੀ ਅਭਿਆਸ ਕੀਤੇ ਹੈ। ਰਿਪੋਰਟ ਕਹਿੰਦੀ ਹੈ ਕਿ ਚੀਨ ਦੀਆਂ ਇਹ ਗਤੀਵਿਧੀਆਂ ਅਫਰੀਕੀ ਦੇਸ਼ਾਂ ਦੀ ਫੌਜ ਨੂੰ ਮਜ਼ਬੂਤ ਕਰਨ ਦੇ ਲਈ ਘੱਟ ਅਤੇ ਚੀਨ ਦੇ ਆਪਣੇ ਗਲੋਬਲ ਫੌਜੀ ਪ੍ਰਭਾਵ ਨੂੰ ਵਧਾਉਣ ਦੇ ਲਈ ਜ਼ਿਆਦਾ ਕੇਂਦਰਿਤ ਨੇ, ਜਿਸ ਦੇ ਨਾਲ ਗਲੋਬਲ ਪਾਵਰ ਦੇਸ਼ ਜਿਵੇਂ ਕਿ ਅਮਰੀਕਾ, ਇੰਗਲੈਂਡ, ਫਰਾਂਸ ਦੇ ਲਈ ਰਣਨੀਤਿਕ ਚੁਣੌਤੀਆਂ ਖੜੀਆਂ ਹੋ ਰਹੀਆਂ ਨੇ। ਆਖਰੀ ਖ਼ਬਰਾਂ ਦੇ ਵੱਲ ਨੂੰ ਵਧੀਏ ਤੇ ਕਹਿੰਦੇ ਨੇ ਕਿ ਹੁਣ ਅਮਰੀਕਾ ਦੇ ਵਿੱਚ ਜਨਮ ਲੈਣ ਦੇ ਉੱਤੇ ਨਹੀਂ ਮਿਲੇਗੀ ਨਾਗਰਿਕਤਾ, ਇਹ ਵੱਡੇ ਸਵਾਲ ਖੜੇ ਹੋ ਗਏ ਨੇ। ਟਰੰਪ ਦਾ ਜਿਹੜਾ ਹੈ ਮਾਸਟਰ ਪਲਾਨ ਤਿਆਰ ਹੈ ਤੇ ਹੁਣ ਬੱਚਿਆਂ ਨੂੰ ਨਹੀਂ ਮਾਪਿਆਂ ਨੂੰ ਦੇਣਾ ਪਵੇਗਾ ਕਾਨੂੰਨੀ ਸਬੂਤ। ਦੇਖਦੇ ਹਾਂ ਕੀ ਕੁਝ ਵਾਪਰਦਾ ਮਿਡ ਚੋਣਾਂ ਦੇ ਵਿੱਚ, ਲੋਕ ਇਸ ਦੇ ਖਿਲਾਫ਼ ਹੁੰਦੇ ਆ ਕਿ ਨਹੀਂ ਹੁੰਦੇ ਆ। ਟਰੰਪ ਪ੍ਰਸ਼ਾਸਨ ਜਨਮ ਜਾਤ ਨਾਗਰਿਕਤਾ ਦੇ ਨਿਯਮਾਂ ਨੂੰ ਹੋਰ ਸਖ਼ਤ ਕਰਨ ਦੀ ਦਿਸ਼ਾ ਦੇ ਵਿੱਚ ਇੱਕ ਵੱਡਾ ਕਦਮ ਚੁੱਕਣ ਦੀ ਯੋਜਨਾ ਬਣਾ ਰਿਹਾ। ਇਸ ਰਿਪੋਰਟ ਦੇ ਮੁਤਾਬਕ ਜੋ ਛਪੀ ਹੈ, ਅਮਰੀਕੀ ਸਰਕਾਰ ਹੁਣ ਦੇਸ਼ ਦੇ ਵਿੱਚ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦੇਣ ਵਾਲੇ ਮਾਪਿਆਂ ਤੋਂ ਉਨ੍ਹਾਂ ਦੀ ਆਪਣੀ ਨਾਗਰਿਕਤਾ ਜਾਂ ਫਿਰ ਇਮੀਗ੍ਰੇਸ਼ਨ ਸਟੇਟਸ ਦਾ ਜਿਹੜਾ ਸਬੂਤ ਮੰਗਣ ਦੀ ਯੋਜਨਾ ਬਣਾ ਰਹੀ ਹੈ। ਅਮਰੀਕੀ ਸਰਕਾਰ ਦੇ ਇਸ ਕਦਮ ਨੂੰ ਰਾਸ਼ਟਰਪਤੀ ਟਰੰਪ ਦੇ ਉਸ ਕਾਰਜਕਾਰੀ ਹੁਕਮ ਨੂੰ ਲਾਗੂ ਕਰਨ ਦੀ ਪਹਿਲੀ ਵਿਸਤ੍ਰਿਤ ਰੂਪਰੇਖਾ ਮੰਨਿਆ ਜਾ ਰਿਹਾ, ਜਿਸ ਦਾ ਉਦੇਸ਼ ਕਥਿਤ ਬਰਥ ਟੂਰਿਜ਼ਮ ਦੇ ਉੱਤੇ ਰੋਕ ਲਗਾਉਣਾ ਤੇ ਨਾਗਰਿਕਤਾ ਦੇ ਇਤਿਹਾਸਕ ਨਿਯਮਾਂ ਦੇ ਵਿੱਚ ਬਦਲਾਅ ਕਰਨਾ ਹੈ। ਇਸ ਨੂੰ ਇਸ ਤਰ੍ਹਾਂ ਸਮਝਿਆ ਜਾ ਸਕਦਾ ਹੈ ਕਿ ਫਿਲਹਾਲ ਅਮਰੀਕਾ ਦੇ ਵਿੱਚ ਬੱਚਿਆਂ ਦਾ ਪਾਸਪੋਰਟ ਬਣਵਾਉਣ ਦੇ ਲਈ ਮਾਪਿਆਂ ਨੂੰ ਸਿਰਫ ਬੱਚੇ ਦੇ ਨਾਲ ਆਪਣਾ ਰਿਸ਼ਤਾ ਸਾਬਤ ਕਰਨਾ ਤੇ ਸਰਕਾਰੀ ਫੋਟੋ ID ਦੇਣੀ ਹੁੰਦੀ ਹੈ। ਅਰਜ਼ੀ ਫਾਰਮ ਦੇ ਵਿੱਚ ਉਨ੍ਹਾਂ ਨੂੰ ਆਪਣੀ ਨਾਗਰਿਕਤਾ ਦਾ ਜਿਹੜਾ ਸਟੇਟਸ ਦੱਸਣਾ ਪੈਂਦਾ ਤੇ ਪਰ ਇਸ ਦੇ ਸਮਰਥਨ ਦੇ ਵਿੱਚ ਅਧਿਕਾਰਤ ਦਸਤਾਵੇਜ਼ ਜਾਂ ਇਮੀਗ੍ਰੇਸ਼ਨ ਪਰੂਫ ਜਿਵੇਂ ਵੀਜ਼ਾ ਜਾਂ ਗ੍ਰੀਨ ਕਾਰਡ ਦੇਣਾ ਲਾਜ਼ਮੀ ਨਹੀਂ ਸੀ। ਹੁਣ ਨਵੇਂ ਪ੍ਰਸਤਾਵ ਦੀ ਗੱਲ ਕਰੀਏ ਤਾਂ ਸਟੇਟ ਡਿਪਾਰਟਮੈਂਟ ਜਿਹੜਾ ਉਹਨੇ ਉਹਦੇ ਨਵੇਂ ਡਰਾਫਟ ਦੇ ਮੁਤਾਬਕ ਜੇਕਰ ਇਹ ਨਿਯਮ ਪੂਰੀ ਤਰ੍ਹਾਂ ਲਾਗੂ ਹੋ ਜਾਂਦਾ ਹੈ ਤਾਂ ਬੱਚਿਆਂ ਦੇ ਪਾਸਪੋਰਟ ਦੇ ਲਈ ਅਰਜ਼ੀ ਦਿੰਦੇ ਸਮੇਂ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤਾਂ ਨੂੰ ਆਪਣੀ ਨਾਗਰਿਕਤਾ ਜਾਂ ਫਿਰ ਆਪਣੇ ਕਾਨੂੰਨੀ ਇਮੀਗ੍ਰੇਸ਼ਨ ਸਟੇਟਸ ਜਿਵੇਂ I-94 ਫਾਰਮ ਜਿਹੜਾ ਹੈ ਜਾਂ ਫਿਰ ਸ਼ਾਇਦ L-94 ਜਿਹੜਾ ਫਾਰਮ ਹੈ ਉਹ ਜਿਹੜਾ ਪਰਮਾਨੈਂਟ ਰੈਜ਼ੀਡੈਂਸੀ ਕਾਰਡ ਗ੍ਰੀਨ ਕਾਰਡ ਦੇ ਪੱਕੇ ਦਸਤਾਵੇਜ਼ ਦਿਖਾਉਣੇ ਪੈ ਸਕਦੇ ਆ ਪੈਣਗੇ। ਇਸ ਜਾਣਕਾਰੀ ਦੇ ਵਰਤੋਂ ਸਰਕਾਰ ਇਹ ਤੈਅ ਕਰਨ ਦੇ ਲਈ ਕਰੇਗੀ ਕਿ ਬੱਚਾ ਜਿਹੜਾ ਨਵੇਂ ਹੁਕਮ ਤਹਿਤ ਨਾਗਰਿਕਤਾ ਦਾ ਹੱਕਦਾਰ ਹੈ ਜਾਂ ਨਹੀਂ। ਟਰੰਪ ਪ੍ਰਸ਼ਾਸਨ ਦੇ ਇਸ ਨਵੇਂ ਨਿਰਦੇਸ਼ ਦੇ ਤਹਿਤ ਉਨ੍ਹਾਂ ਬੱਚਿਆਂ ਨੂੰ ਅਮਰੀਕੀ ਨਾਗਰਿਕਤਾ ਦੇਣ ਤੋਂ ਰੋਕਿਆ ਜਾਏਗਾ ਤੇ ਜਿਨ੍ਹਾਂ ਦੇ ਮਾਪਿਆਂ ਚੋਂ ਕੋਈ ਵੀ ਇਕ ਅਮਰੀਕਾ ਦੇ ਵਿਚ ਕਿਸੇ ਵਿਦੇਸ਼ੀ ਸਰਕਾਰ ਦੇ ਲਈ ਕੰਮ ਕਰ ਰਿਹਾ ਜਾਂ ਜੋ ਨਾਗਰਿਕਤਾ ਹਾਸਲ ਕਰਨ ਦੇ ਲਈ ਕਿਸੇ ਧੋਖਾਧੜੀ ਜਾਂ ਵਪਾਰਕ ਸੌਦੇ ਦੇ ਵਿਚ ਸ਼ਾਮਲ ਰਿਹਾ ਹੈ। ਅਮਰੀਕਾ ਦੇ ਵਿਚ ਇਸ ਨਿਯਮ ਨੂੰ ਲਾਗੂ ਕਰਨ ਟਰੰਪ ਪ੍ਰਸ਼ਾਸਨ ਦੇ ਲਈ ਇੰਨਾ ਆਸਾਨ ਵੀ ਨਹੀਂ ਹੋਏਗਾ। ਟਰੰਪ ਦੇ ਇਸ ਕਦਮ ਦੇ ਨਾਲ ਅਮਰੀਕਾ ਦੇ ਵਿਚ ਇਕ ਵਾਰ ਫਿਰ ਵੱਡਾ ਕਾਨੂੰਨੀ ਵਿਵਾਦ ਜਿਹੜਾ ਖੜਾ ਹੋ ਗਿਆ। ਨਾਗਰਿਕਤਾ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਵਕੀਲਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੇ ਇਸ ਹੁਕਮ ਦੇ ਖਿਲਾਫ਼ ਸੰਘੀ ਅਦਾਲਤਾਂ ਦਾ ਰੁੱਖ ਕਰ ਲਿਆ। ਵਕੀਲਾਂ ਨੇ ਦੋ ਵੱਖ ਵੱਖ ਸੰਘੀ ਜੱਜਾਂ ਤੋਂ ਇਸ ਨਵੇਂ ਹੁਕਮ ਨੂੰ ਜਿਹੜਾ ਲਾਗੂ ਹੋਣ ਤੋਂ ਰੋਕਣ ਦੀ ਅਪੀਲ ਕੀਤੀ ਹੈ ਤੇ ਮੈਰੀਲੈਂਡ ਦੇ ਵਿਚ ਇਕ ਸੁਣਵਾਈ ਦੇ ਦੌਰਾਨ ਡਿਸਟ੍ਰਿਕਟ ਜਿਹੜਾ ਜੱਜ ਹੈ ਡੈਬੋਰਾ ਬੋਰਡਮੈਨ ਨੇ ਟਰੰਪ ਦੇ ਇਸ ਹੁਕਮ ਦੇ ਉੱਤੇ ਸਵਾਲ ਚੁੱਕਦਿਆਂ ਇਸ ਨੂੰ ਬੇਮਿਸਾਲ ਕਰਾਰ ਦਿੱਤਾ ਤੇ ਉੱਥੇ ਹੀ ਨਿਆਂ ਵਿਭਾਗ ਦੇ ਵਕੀਲਾਂ ਦਾ ਤਰਕ ਹੈ ਕਿ ਇਸ ਤਰ੍ਹਾਂ ਦਾ ਜਿਹੜਾ ਸਟੇ ਆਰਡਰ ਜਿਹੜਾ ਹੈ ਦੇਣਾ ਫਿਲਹਾਲ ਜਲਦਬਾਜ਼ੀ ਹੋਵੇਗੀ ਕਿਉਂਕਿ ਸੰਘੀ ਏਜੰਸੀਆਂ ਨੇ ਅਜੇ ਤੱਕ ਇਸ ਨੂੰ ਲਾਗੂ ਕਰਨ ਸੰਬੰਧੀ ਅਧਿਕਾਰਤ ਜਿਹੜਾ ਜਨਤਕ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਨੇ। ਜਨਮਜਾਤ ਨਾਗਰਿਕਤਾ ਨੂੰ ਸੀਮਤ ਕਰਨਾ ਡੋਨਲਡ ਟਰੰਪ ਦੇ ਸਭ ਤੋਂ ਪ੍ਰਮੁੱਖ ਅਤੇ ਹਮਲਾਵਰ ਇਮੀਗ੍ਰੇਸ਼ਨ ਏਜੰਡਿਆਂ ਦੇ ਵਿਚੋਂ ਇਕ ਰਿਹਾ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਪ੍ਰਸ਼ਾਸਨ ਨੇ ਅਜਿਹਾ ਯਤਨ ਕੀਤਾ ਸੀ ਜਿਸ ਨੂੰ ਅਮਰੀਕੀ ਸੁਪਰੀਮ ਕੋਰਟ ਨੇ ਰੱਦ ਕਰਤਾ ਸੀ। 6-3 ਦੇ ਬਹੁਮਤ ਵਾਲੇ ਫੈਸਲੇ ਦੇ ਵਿਚ ਸੁਪਰੀਮ ਕੋਰਟ ਨੇ ਉਸ ਸਮੇਂ ਮੰਨਿਆ ਸੀ ਕਿ ਇਹ ਹੁਕਮ ਅਮਰੀਕੀ ਸੰਵਿਧਾਨਾਂ ਦੇ 14ਵੇਂ ਸੋਧ ਦੀ ਉਲੰਘਣਾ ਕਰਦਾ ਹੈ। ਉਸ ਸਮੇਂ ਦੇ ਨਿਯਮ ਤਹਿਤ ਸਿਰਫ ਉਨ੍ਹਾਂ ਬੱਚਿਆਂ ਨੂੰ ਜਨਮ ਸਮੇਂ ਆਪਣੇ ਆਪ ਨਾਗਰਿਕਤਾ ਮਿਲਦੀ ਜਿਨ੍ਹਾਂ ਦੇ ਘੱਟੋ ਘੱਟ ਇਕ ਮਾਪੇ ਅਮਰੀਕੀ ਨਾਗਰਿਕ ਜਾਂ ਕਾਨੂੰਨੀ ਤੌਰ ਦੇ ਉੱਤੇ ਸਥਾਈ ਨਿਵਾਸੀ ਜਿਹੜੇ ਨੇ ਗ੍ਰੀਨ ਕਾਰਡ ਜਿਹੜਾ ਧਾਰਕ ਹੋਣਗੇ। ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰ ਸਕਦੇ ਹੋ, ਕਿਸੇ ਵੀ ਗੱਲਬਾਤ ਦੇ ਵਿਚ ਸ਼ਮੂਲੀਅਤ ਕਰ ਸਕਦੇ ਹੋ। ਸਿੰਧੂ ਜਲ ਸੰਧੀ ਦੇ ਉੱਤੇ ਪਾਕਿਸਤਾਨ ਨੇ ਗੋਡੇ ਟੇਕਤੇ ਹੈ ਤੇ ਭਾਰਤ ਦੇ ਜਵਾਬ ਤੋਂ ਬਾਅਦ ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਉਹਦੇ ਉੱਤੇ ਮੋਹਰ ਲਾ ਦਿੱਤੀ ਹੈ। IWT ਦਾ ਜਿਹੜਾ ਮੁੱਦਾ ਸੀਗਾ, ਕੱਲ ਵੀ ਆਪਾਂ ਖ਼ਬਰ ਸਾਂਝੀ ਕੀਤੀ ਸੀ ਤੇ ਇਹਦੇ ਬਾਰੇ ਕਾਫੀ ਜਿਹੜਾ ਬਹਿਸ ਚੱਲ ਰਹੀ ਹੈ ਇੱਕ ਦੂਸਰੇ ਦੇ ਪ੍ਰਤੀ। ਤੇ ਦੋਸਤੋ, ਇਸੇ ਤਰ੍ਹਾਂ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ ਅੱਜ ਫਿਰ। ਤੇ ਪੰਜਾਬ ਦੇ ਵਿੱਚ ਮੌਨਸੂਨ ਦੇ ਦੌਰਾਨ 36% ਘੱਟ ਮੀਂਹ ਪਿਆ ਤੇ ਇਹ ਸੂਬੇ ਦੇ ਲਈ ਕਿੰਨੀ ਕੁ ਵੱਡੀ ਚਿੰਤਾ ਦਾ ਵਿਸ਼ਾ ਇਹ ਹੋਣ ਵਾਲਾ ਸਮਾਂ ਦੱਸੇਗਾ। ਇੱਕ ਪਾਸੇ ਤਾਂ ਖ਼ਬਰਾਂ ਇਹ ਵੀ ਨੇ ਕਿ ਭਾਈ ਮਤਲਬ ਕਿ ਗ੍ਰੀਨ ਜ਼ੋਨ ਦੇ ਵਿੱਚ ਜਿਹੜਾ ਆਉਣ ਲੱਗ ਗਿਆ ਪਾਣੀ, ਜਿਹੜਾ ਜ਼ਮੀਨ ਦੀਆਂ ਵਧਣ ਲੱਗ ਗਿਆ, ਪਰ ਦੂਸਰੇ ਪਾਸੇ ਜੇ 36% ਬਰਸਾਤ ਹੀ ਘੱਟ ਹੋਈ ਹੈ ਤਾਂ ਪਾਣੀ ਕਿੱਥੋਂ ਵੱਧ ਗਿਆ? ਇਹ ਵੀ ਬਹੁਤ ਵੱਡਾ ਸਵਾਲ ਜਿਹੜਾ ਪੈਦਾ ਹੁੰਦਾ ਹੈ। ਤੇ ਇਸੇ ਤਰ੍ਹਾਂ ਦੋਸਤੋ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਅਗਲੀ, ਤੇ ਇਹ ਰਿਪੋਰਟ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਆਖਰ ਦੇ ਵਿੱਚ ਸਮਾਂ ਇਜਾਜ਼ਤ ਦੇਵੇ ਤਾਂ ਸਾਂਝੀ ਕਰ ਦਾਂਗੇ। ਤੇ ਅੱਜ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਹਾਂ। ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਹੁਣਾਂ, ਆਪਣੇ ਅੰਮ੍ਰਿਤ ਕੌਰ ਬਡਰੁੱਖਾ ਹੁਣਾਂ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਰਹੇਗੀ ਤੇ ਇਹ ਸੁਣਾ ਕੇ ਫਿਰ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ। ਜੇ ਗੱਲਬਾਤ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੋਗੇ ਤਾਂ ਨਿੱਘਾ ਸਵਾਗਤ ਰਹੇਗਾ ਦੋਸਤੋ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ। ਇਹ ਕਹਾਣੀ ਕੀ ਕਹਿੰਦੀ ਹੈ? ਕਹਾਣੀ ਹੈ ਦੋਸਤੋ ਅੱਜ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਦੁਆਬਾ ਰੇੜੂ ਦਾ ਮੰਚ ਤੇ ਦੇਖਦੇ ਹਾਂ ਇਹ ਕਹਾਣੀ ਕੀ ਕਹਿੰਦੀ ਹੈ, ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਸਾਡੇ ਸਮਾਜ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦੇ ਉੱਤੇ ਕਿਸ ਤਰ੍ਹਾਂ ਦਾ ਚਾਨਣਾ ਫੈਲਾਉਣਾ ਚਾਹੁੰਦੀ ਹੈ। ਰੱਬ ਨੂੰ ਸਾਰੀ ਦੁਨੀਆ ਢਾ ਕੇ ਨਵੀਂ ਬਣਾ ਦੇਣੀ ਚਾਹੀਦੀ ਹੈ। ਆਖਦਿਆਂ ਹੋਇਆਂ ਬੇਬੇ ਨੇ ਆਪਣਾ ਸੱਜਾ ਹੱਥ ਇਸ ਤਰ੍ਹਾਂ ਫੇਰਿਆ ਜਿਵੇਂ ਉਸਦੇ ਹੱਥ ਫੇਰਨ ਦੇ ਨਾਲ ਹੀ ਦੁਨੀਆ ਨਵੀਂ ਨਕੋਰ ਦੋਸ਼ ਰਹਿਤ ਬਣ ਜਾਵੇਗੀ। ਫਿਰ ਤਾਂ ਆਪਾਂ ਵੀ ਸਾਰੇ ਲਪੇਟੇ ਜਾਵਾਂਗੇ ਬੇਬੇ, ਪੋਤਾ ਜਿਹੜਾ ਸੀ ਜਿੰਦਰ ਆਖਦਾ ਹੈ। ਚੱਲ ਫੇਰ ਐ ਕਰੇ ਰੱਬ ਕਹਿੰਦੀ ਹੈ, ਬੇਬੇ ਕਹਿੰਦੀ ਹੈ ਚੱਲ ਫਿਰ ਏਦਾਂ ਕਰ ਲਵੇ ਜਿਹੜੇ ਬੁਰੇ ਨੇ ਉਹਨਾਂ ਨੂੰ ਖਤਮ ਕਰ ਦੇਵੇ। ਬੇਬੇ ਨੇ ਥੋੜੀ ਰਿਆਇਤ ਜਿਹੀ ਕਰ ਲਈ। ਬੁਰਿਆਂ ਦਾ ਕੀ ਪਤਾ ਲੱਗਦਾ ਹੈ, ਸਾਰਿਆਂ ਨੂੰ ਆਪਣਾ ਆਪ ਚੰਗਾ ਲੱਗਦਾ ਹੁੰਦਾ ਹੈ, ਦੂਜੇ ਬੁਰੇ, ਪੋਤਾ ਬੋਲ ਪਿਆ। ਬੇਬੇ ਮੇਰਾ ਮਾਮਾ ਕਿੰਨੇ ਨਸ਼ੇ ਕਰਦਾ ਹੈ, ਨਾਲੇ ਕਲੇਸ਼ ਪਾਈ ਰੱਖਦਾ ਹੈ, ਤੂੰ ਵੀ ਆਖ ਦਿੰਦੀ ਹੈ ਕਿ ਉਹ ਨਾ ਆਵੇ ਕਿਸੇ ਦੀ ਵਿਆਹ ਸ਼ਾਦੀ ਦੇ ਵਿੱਚ। ਜੇ ਰੱਬ ਤੇਰੇ ਆਖੇ ਲੱਗ ਗਿਆ ਨਾ ਤਾਂ ਉਹ ਤਾਂ ਫਿਰ ਗਿਆ ਸਮਝੋ। ਬੇਬੇ ਦਾ ਮੁੰਡਾ ਮੰਜੇ ਦੇ ਉੱਤੇ ਬੈਠਦਿਆਂ ਹੀ ਬੋਲਿਆ, ਨਾ ਆਵੇ ਨਾ, ਐ ਕਿਉਂ ਆਖਦਿਆਂ ਚੰਦਰਿਆ, ਆਪਦਾ ਘਰ ਖਾਂਦਾ ਹੈ ਉਹ, ਤੈਨੂੰ ਕੀ ਕਹਿੰਦਾ ਹੈ। ਨਾਲੇ ਉਹਨਾਂ ਤਾਂ ਵੋਟਾਂ ਵੇਲੇ ਨਸ਼ੇ ਦੀ ਲੱਤ ਤਾਂ ਜਿਹੜੀ ਸੀ ਲਾਤੀ ਕਿਸੇ ਬੈਠੀ ਬੇੜੀ ਵਾਲੇ ਨੇ। ਚੰਗਾ ਭਲਾ ਇੰਨਾ ਸੋਹਣਾ ਸੁਨੱਖਾ ਹੁੰਦਾ ਸੀ, ਲੋਕ ਉਹਦੀ ਰੀਸ ਦੇ ਨਾਲ ਕੱਪੜੇ ਪਾਉਂਦੇ ਹੁੰਦੇ ਸੀ, ਦੇਖ ਦੇਖ ਜਿਉਂਦਾ ਰਹੇ ਵਿਚਾਰਾ, ਉਸੇ ਨਾਲ ਜੱਗ ਵਸਦਾ ਸਾਡਾ। ਤੇ ਉਸਨੇ ਵੱਡਾ ਸਾਰਾ ਹੌਕਾ ਜਿਹਾ ਲਿਆ ਤੇ ਆਖਿਆ, ਲੈ ਤਾਂ ਲੈ ਫੇਰ, ਐ ਤਾਂ ਸਾਰਿਆਂ ਨੂੰ ਆਪਦੇ ਜਵਾਕ ਪਿਆਰੇ ਹੁੰਦੇ ਆ ਬੇਬੇ, ਲੋਕਾਂ ਦੇ ਵੀ ਜਿਉਂਦੇ ਰਹਿਣ ਬੇਬੇ। ਬੇਬੇ ਦੇ ਪੁੱਤ ਨੇ ਚੱਪਲ ਦੀ ਜਿਹੜੀ ਸੀ ਨਿਕਲੀ ਬੱਦਰੀ ਨੂੰ ਅੰਗੂਠੇ ਦੀ ਦਾਬ ਦੇ ਕੇ ਜਿਹੜਾ ਠੀਕ ਕਰਦਿਆਂ ਆਖ ਦਿੱਤਾ, ਚੱਪਲ ਨਵੀਂ ਨਹੀਂ ਲੈ ਸਕਦਾ, ਟੁੱਟੀਆਂ ਘੜੀਸਦਾ ਤੁਰਿਆ ਫਿਰਦਾ ਤੂੰ। ਪੁੱਤ ਨੂੰ ਰੋਸ ਜਿਹਾ ਦਿਖਾਉਂਦਿਆਂ ਹੋਇਆ ਬੇਬੇ ਬੋਲੀ, ਟੁੱਟੀ ਨੀ ਬੱਦਰੀ ਨਿਕਲੀ ਹੈ ਬੇਬੇ, ਜਦੋਂ ਟੁੱਟ ਗਈ ਫੇਰ ਦੇਖ ਲਵਾਂਗੇ। ਉਹ ਪੈਰ ਦੇ ਵਿੱਚ ਚੱਪਲ ਪਾਉਂਦਿਆਂ ਬੋਲ ਪਿਆ, ਚੱਲ ਤੇਰੀ ਮਰਜ਼ੀ ਹੈ, ਲੈ ਲਈ ਜਦੋਂ ਜੀ ਕਰੂ। ਬੇਬੇ ਨੇ ਗੱਲ ਦਾ ਰੁੱਖ ਬਦਲਿਆ ਤੇ ਫੇਰ ਕਿਹਾ, ਅੱਜ ਕਹਿੰਦੀ ਹੈ ਸੱਤ ਸੰਗ ਲੱਗਣੀ ਹੈ। ਬੇਬੇ ਕਹਿੰਦੀ ਹੈ, ਮੈਂ ਸੁਣ ਕੇ ਆਉਣੀ ਆ ਸੱਤ ਸੰਗ, ਰੱਬ ਦੇ ਘਰ ਦੀਆਂ ਚਾਰ ਗੱਲਾਂ ਸੁਣ ਕੇ ਹੀ ਚਿੱਤ ਟਿਕਾਣੇ ਆਉਣਾ, ਫਿਰ ਓਦਾਂ ਨਹੀਂ ਹੁੰਦਾ। ਉਹ ਉੱਠ ਕੇ ਜਿਹੜੀ ਖੜੀ ਹੋ ਗਈ ਤੇ ਸੱਤ ਸੰਗ ਨੂੰ ਤੁਰ ਪਈ। ਪਤਾ ਨਹੀਂ ਫਿਰ ਵੀ ਟਿਕਾਣੇ ਆਊ ਕਾ ਨਾ ਆਊ, ਜਿੰਦਰ ਬੋਲਿਆ। ਪਿਓ ਨੇ ਉਸਨੂੰ ਅੱਖਾਂ ਦੇ ਨਾਲ ਹੀ ਘੂਰ ਸੁੱਟਿਆ, ਉਹ ਸਮਝ ਗਿਆ ਕਿ ਪਿਓ ਉਸਨੂੰ ਚੁੱਪ ਰਹਿਣ ਦੇ ਲਈ ਆਖ ਰਿਹਾ। ਬੇਬੇ ਆਪਣੇ ਸਮੇਂ ਦੀਆਂ ਚਾਰ ਕੁ ਜਮਾਤਾਂ ਪੜ੍ਹੀ ਹੋਈ ਸੀ, ਜਦੋਂ ਦੀਆਂ ਨੂੰਹਾਂ ਆਈਆਂ ਬੇਬੇ ਮਰਜ਼ੀ ਦਾ ਕੰਮ ਕਰਦੀ, ਪਰ ਅਖਬਾਰ ਹਰ ਰੋਜ਼ ਪੜ੍ਹ ਲੈਂਦੀ ਸੀ, ਮੋਟੀਆਂ ਮੋਟੀਆਂ ਪੰਜਾਬ ਦੀਆਂ ਖਬਰਾਂ। ਅਖਬਾਰ ਪੜ੍ਹ ਕੇ ਮਨ ਬੜਾ ਖਰਾਬ ਹੁੰਦਾ ਉਹਦਾ, ਖੁਦਕੁਸ਼ੀਆਂ, ਨਸ਼ੇ, ਬੇਰੁਜ਼ਗਾਰੀ, ਬਿਮਾਰੀਆਂ, ਧਰਨੇ, ਬੱਚਿਆਂ ਦੇ ਨਾਲ ਹੁੰਦੀ ਦਰਿੰਦਗੀ, ਇਸ ਤਰ੍ਹਾਂ ਦੀਆਂ ਦਰਦਨਾਕ ਖਬਰਾਂ ਪੜ੍ਹ ਪੜ੍ਹ ਕੇ ਗੁੱਸਾ ਵੀ ਆਉਂਦਾ ਉਹਨੂੰ, ਚਿੰਤਾ ਵੀ ਹੁੰਦੀ ਕਿ ਬਣ ਕੀ ਰਿਹਾ ਹੈ, ਅਜੀਬ ਜਿਹੀ ਉਦਾਸੀ ਵੀ ਹੁੰਦੀ। ਇਹਨਾਂ ਰਲੇ ਮਿਲੇ ਭਾਵਾਂ ਦੇ ਵਿੱਚ ਜਿਹੜੀ ਬੇਚੈਨੀ ਪੈਦਾ ਹੁੰਦੀ, ਉਹ ਅਜੀਬ ਜਿਹੀ ਘਬਰਾਹਟ ਤੇ ਬੇਬਸੀ ਦੇ ਵਾਲੀ ਹੁੰਦੀ। ਚਿੱਤ ਉਦਾਸ ਹੋ ਜਾਂਦਾ, ਫਿਰ ਉਸਦਾ ਜੀ ਨਾ ਲੱਗਦਾ ਕਿਤੇ ਵੀ। ਸਤਸੰਗ ਸੁਣਨ ਦੇ ਲਈ ਚਲੀ ਗਈ, ਅੱਧੀ ਕੁ ਗੱਲਾਂ ਸੁਣੀਆਂ, ਅੱਧੀਆਂ ਕੁ ਅਣਸੁਣੀਆਂ, ਮਨ ਨੂੰ ਟਿਕਾ ਨਾ ਆਇਆ। ਅੱਜ ਵੈਸੇ ਵੀ ਸਤਸੰਗ ਦੇ ਵਿੱਚ ਸੰਗਤ ਘੱਟ ਸੀ, ਘਰ ਨੂੰ ਚੱਲ ਪਈ। ਰਾਹ ਦੇ ਵਿੱਚ ਪਤਾ ਲੱਗਿਆ ਕਿ ਵੋਟਾਂ ਮੰਗਣ ਕੋਈ ਨੇਤਾ ਜੀ ਆਏ ਹੋਏ ਨੇ, ਨੇਤਾ ਜੀ ਦੀਆਂ ਗੱਲਾਂ ਸੁਣਨ ਉਧਰ ਨੂੰ ਚੱਲ ਪਈ। ਭਈ ਕੀ ਕਹਿੰਦਾ ਹੈ ਭਾਈ, ਸੁਣਦੇ ਆ, ਚਲੋ ਸੁਣ ਲੈਂਦੇ ਆ, ਕੰਨ ਰਸ ਸਮਝ ਗਈ, ਨਾਲੇ ਵੋਟ ਵੀ ਤਾਂ ਪਾਉਣੀ ਹੀ ਹੈ, ਕੀ ਪਤਾ ਕੋਈ ਵਧੀਆ ਬੰਦਾ ਹੀ ਹੋਵੇ ਟੱਕਰ ਜੇ। ਹੁਣ ਪੁਰਾਣੀਆਂ ਗੱਲਾਂ ਤਾਂ ਰਹੀਆਂ ਨਹੀਂ ਕਿ ਸਾਰਾ ਸ਼ਰੀਕਾ ਇੱਕ ਬੰਦੇ ਨੂੰ ਵੀ ਵੋਟ ਪਾਵੇ, ਹੁਣ ਤਾਂ ਪਰਿਵਾਰ ਦੇ ਜੀ ਵੀ ਇੱਕ ਥਾਂ ਵੋਟਾਂ ਨਹੀਂ ਪਾਉਂਦੇ। ਅੱਗੇ ਪੂਰਾ ਲਾਣਾ ਬੰਦ ਮੁੱਠੀ ਵਾਂਗ ਹੁੰਦਾ ਸੀ, ਮੁੱਠੀਆਂ ਖੁੱਲ੍ਹ ਗਈਆਂ, ਲੱਖਾਂ ਤੋਂ ਕੱਖਾਂ ਦੇ ਹੋ ਗਏ। ਜੇ ਨੇਤਾ ਚੰਗਾ ਹੋਇਆ ਤਾਂ ਵੋਟ ਇਸ ਨੂੰ ਪਾ ਦਿਆਂਗੇ, ਕਿਸੇ ਨੂੰ ਕੀ ਪਤਾ ਲੱਗਣਾ ਹੈ ਕਿ ਵੋਟਾਂ ਕਿਹੜਾ ਬੋਲਦੀਆਂ ਨੇ। ਨਾਲੇ ਹੁਣ ਤਾਂ ਸਾਰੇ ਇਹੀ ਆਖਦੇ ਹੈ ਕਿ ਬੰਦਾ ਦੇਖ ਕੇ ਵੋਟ ਪਾਓ, ਜਿਹੜਾ ਲੋਕਾਂ ਦੇ ਭਲੇ ਦੇ ਲਈ ਕੰਮ ਕਰੇ। ਸੋਚਦਿਆਂ ਉਸਦੇ ਚਿਹਰੇ ਦੇ ਉੱਤੇ ਹਾਵ ਭਾਵ ਬਦਲਦੇ ਰਹੇ। ਕਈ ਵਾਰ ਉਹ ਬੁੜਬੁੜਾਈ ਵੀ, ਉਹ ਇਕੱਠ ਵਾਲੀ ਥਾਂ ਦੇ ਉੱਤੇ ਪਹੁੰਚ ਗਈ, 10 ਕੁ ਮਿੰਟ ਨੇਤਾ ਦੀਆਂ ਗੱਲਾਂ ਸੁਣੀਆਂ ਤੇ ਫਿਰ ਘਰ ਨੂੰ ਚਾਲੇ ਪਾ ਦਿੱਤੇ। ਘਰ ਆ ਕੇ ਬਾਹਰ ਜਿਹੜੀ ਸੀ ਡੱਠੀ ਹੋਈ ਮੰਜੀ ਦੇ ਉੱਤੇ ਬਹਿ ਜਾਂਦੀ ਹੈ। ਅੰਦਰ ਜਿੰਦਰ ਨੇ ਟੀਵੀ ਲਾ ਰੱਖਿਆ ਸੀ ਤੇ ਵਾਹਵਾ ਰੋਲਾ ਪੈ ਰਿਹਾ। ਉੱਠ ਕੇ ਅੰਦਰ ਚਲੀ ਗਈ, ਕਿਸੇ ਚੈਨਲ ਵਾਲਿਆਂ ਕਿਸੇ ਮੁੱਦੇ ਦੇ ਉੱਤੇ ਬਹਿਸ ਕਰਵਾਉਣ ਦੇ ਲਈ ਵੱਖ ਵੱਖ ਨੇਤਾਵਾਂ ਨੂੰ ਸੱਦਾ ਪੱਤਰ ਭੇਜਿਆ ਹੋਇਆ ਸੀ, ਸੱਦਿਆ ਹੋਇਆ ਸੀ। ਬਹਿਸ ਪੂਰੇ ਜ਼ੋਰਾਂ ਦੇ ਉੱਤੇ ਚੱਲ ਰਹੀ। ਸਾਰੇ ਆਪਣੇ ਆਪਣੇ ਕੀਤੇ ਕੰਮ ਦੱਸ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਹਮਨੇ ਯੇ ਕੀਆ, ਹਮਨੇ ਵੋ ਕੀਆ, ਬਸ ਕਾਮਾ ਰੋਲੀ ਹੀ ਪਈ ਹੋਈ ਸੀ ਉੱਥੇ। ਗੱਲ ਤਾਂ ਘੱਟ ਹੀ ਸਮਝ ਲੱਗਦੀ ਸੀ ਕਿ ਕਹਿੰਦੇ ਕੀ ਹੈ। ਬੰਦ ਕਰ ਵੇ ਮੁੰਡਿਆ ਇਹਨੂੰ, ਕਿੱਥੇ ਰੋਲਾ ਪਾਇਆ ਹੈ, ਜਿੱਧਰ ਦੇਖੋ ਮੈਂ ਮੈਂ ਮੈਂ ਲਾਈ ਹੈ। ਉਸਨੇ ਆਵਾਜ਼ ਘੱਟ ਕਰ ਦਿੱਤੀ ਤੇ ਬੇਬੇ ਲੰਮੇ ਪੈ ਜਾਂਦੀ ਹੈ ਤੇ ਪੋਤੇ ਨੇ ਬੇਬੇ ਵੱਲ ਦੇਖ ਕੇ ਪੁੱਛਿਆ, ਬੇਬੇ ਕੀ ਹੋਇਆ, ਸਿਹਤ ਠੀਕ ਹੈ ਤੇਰੀ? ਉਸਨੇ ਬਾਂਹ ਨੂੰ ਹੱਥ ਲਾ ਕੇ ਦੇਖਿਆ, ਬੁਖਾਰ ਤਾਂ ਨਹੀਂ ਸੀ। ਬੇਬੇ ਨੇ ਕਿਹਾ, ਮੈਂ ਠੀਕ ਹੀ ਹਾਂ ਪੁੱਤ, ਕੀ ਹੋਇਆ ਮੈਨੂੰ? ਮੈਂ ਸਤਸੰਗ ਸੁਣਨ ਦੇ ਲਈ ਗਈ, ਉੱਥੇ ਬਾਬਾ ਕਹਿੰਦਾ ਮੈਂ ਇੰਨੇ ਲੋਕਾਂ ਨੂੰ ਸਿੱਧੇ ਰਾਹ ਪਾਇਆ, ਨਸ਼ੇ ਛੁਡਾਏ, ਨੀਤਾ ਦਾ ਭਾਸ਼ਣ ਸੁਣਿਆ, ਉਹਨੇ ਵੀ ਅੰਤਾਂ ਦੇ ਕੰਮ ਗਿਣਾ ਦਿੱਤੇ ਜਿਹੜੇ ਉਹ ਕਹਿ ਰਿਹਾ ਸੀ ਕਿ ਉਸਨੇ ਕੀਤੇ ਨੇ। ਉਹ ਆ ਟੀਵੀ ਵਾਲੇ ਇੰਨੇ ਕੰਮ ਗਿਣਾਈ ਜਾਂਦੇ ਨੇ, ਉੱਤੋਂ ਰੱਬ ਤਾਂ ਕਿਸੇ ਨੂੰ ਯਾਦ ਹੀ ਨਹੀਂ ਹੈਗੀ। ਸਾਰੇ ਹੰਕਾਰ ਦੇ ਨਾਲ ਭਰੇ ਪਏ ਨੇ। ਜਿੰਦਰ ਬੇਬੇ ਦੇ ਮੂੰਹ ਦੇ ਵੱਲ ਦੇਖ ਰਿਹਾ ਸੀ ਤੇ ਉਹ ਫਿਰ ਬੋਲੀ, ਸਤਸੰਗ ਵਾਲੇ ਬਾਬੇ ਦੀਆਂ ਗੱਲਾਂ ਸੁਣ ਕੇ ਨਾ ਲੱਗਿਆ ਕਿ ਜੇ ਉਹਨੇ ਲੋਕਾਂ ਦੇ ਨਸ਼ੇ ਛੁਡਾਏ ਹੁੰਦੇ ਤਾਂ ਹਰ ਰੋਜ਼ ਨਸ਼ਿਆਂ ਦੇ ਨਾਲ ਮਾਮਾ ਦੇ ਪੁੱਤ ਕਿਉਂ ਮਰ ਰਹੇ ਨੇ? ਨੇਤਾ ਕਹਿੰਦਾ ਕਿ ਅਸੀਂ ਇੰਨੇ ਕੰਮ ਕੀਤੇ, ਪਰ ਜੇ ਇਹਨਾਂ ਨੇ ਇੰਨੇ ਕੰਮ ਕੀਤੇ ਤਾਂ ਰੋਜ਼ ਧਰਨੇ ਕਿਉਂ ਲੱਗਦੇ ਨੇ? ਇਧਰੋਂ ਆ ਟੀਵੀ ਵਾਲੇ ਦੁਹਾਈ ਪਾਈ ਜਾ ਰਹੇ ਨੇ, ਬੇਬੇ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਜੇ ਲੋਕ ਇਹਨਾਂ ਤੋਂ ਹਿਸਾਬ ਮੰਗਣ ਲੱਗ ਪੈਣ ਨਾ ਇਹਨਾਂ ਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ। ਬੇਬੇ ਜਿੰਦਰ ਨੇ ਕਹਿ ਹੀ ਦਿੱਤਾ, ਪੁੱਛਣਾ ਕੀ ਹੈ ਇਹਨਾਂ ਤੋਂ? ਬੇਬੇ ਬੈਠਵੀਂ ਜਿਹੀ ਸੁਰ ਦੇ ਵਿੱਚ ਬੋਲਦੀ ਹੈ। ਟੀਵੀ ਚੱਲ ਰਿਹਾ ਸੀ ਤੇ ਇੱਕ ਨੇਤਾ ਦੇ ਗਲ ਦੇ ਵਿੱਚ ਹਾਰ ਪਾਏ ਹੋਏ ਸਨ। ਉਹ ਹੱਥ ਜੋੜੀ ਝੁਕਿਆ ਖੜਾ ਜਿਵੇਂ ਉਸ ਤੇ ਕਿਸੇ ਨੇ ਬਹੁਤ ਵੱਡਾ ਅਹਿਸਾਨ ਕੀਤਾ ਹੋਏ। ਵੇ ਵੇ ਇਹਨੂੰ ਕੀ ਹੋ ਗਿਆ, ਹੱਥ ਜੋੜੀ ਖੜਾ ਹੈ? ਹੋਣਾ ਕੀ ਹੈ ਬੇਬੇ, ਅਗਲੇ ਨੇ ਪਾਰਟੀ ਬਦਲੀ ਹੈ, ਪਾਰਟੀ ਦੇ ਵਿੱਚ ਰਲਾਉਣ ਵਾਲਿਆਂ ਮੂਹਰੇ ਝੁਕ ਰਿਹਾ ਹੈ। ਅਸਲ ਦੇ ਵਿੱਚ ਤਾਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਪਾਰਟੀਆਂ ਬਦਲਦਿਆਂ ਨੂੰ। ਜੇ ਇੱਕ ਪਾਰਟੀ ਦੇ ਵਿੱਚ ਨਹੀਂ ਕੁਝ ਸਵਾਰ ਸਕੇ ਤਾਂ ਦੂਜੀ ਦੇ ਵਿੱਚ ਜਾ ਕੇ ਕੀ ਸਵਾਰ, ਜਿਹੜੀ ਹੈ ਸਵਾਹ ਸਵਾਰ ਦੇਣਗੇ? ਇਹ ਗੱਲਾਂ ਤਾਂ ਇਹਨਾਂ ਨੂੰ ਕਿਸੇ ਨੇ ਪੁੱਛਿਆ ਹੀ ਨਹੀਂ ਹੁਣ ਤੱਕ ਬੇਬੇ, ਜਿੰਦਰ ਗੰਭੀਰ ਹੋ ਕੇ ਬੋਲ ਪਿਆ। ਉਸਨੇ ਚੈਨਲ ਬਦਲ ਸੁੱਟਿਆ। ਇੱਕ ਆਪਣੇ ਆਪ ਨੂੰ ਰੱਬ ਦੇ ਰੂਪ ਸਮਝਣ ਵਾਲਾ ਬਾਬਾ ਕਿਸੇ ਦੀ ਫੋਨ ਦੇ ਨਾਲ ਫੋਨ ਕਾਲ ਸੁਣ ਕੇ ਉਸਨੂੰ ਕਹਿ ਰਿਹਾ, ਬਸ ਆਖੇ ਬੰਦ ਕਰ ਲਓ, ਜਾਣੀ ਕਿ ਅੱਖਾਂ ਬੰਦ ਕਰ ਲਓ। ਕਹਿੰਦਾ ਬਸ ਆਖੇ ਬੰਦ ਕਰਕੇ ਇੱਕ ਵਾਰ ਮੇਰਾ ਨਾਮ ਲੈਣਾ ਕਿ ਗੁਰੂ ਜੀ ਮੇਰਾ ਇਹ ਕਾਮ ਹੋ ਜਾਏਗਾ। ਇਹਨੂੰ ਫੋਨ ਲਾ ਕੇ ਆਖਦੇ ਹੋਏ, ਜੇ ਇੰਨੀ ਸ਼ਕਤੀ ਹੈ ਨਾ ਤਾਂ ਸਾਰੀ ਦੁਨੀਆਂ ਨੂੰ ਹੀ ਠੀਕ ਕਰ ਦੇ। ਬੇਬੇ ਉੱਠ ਕੇ ਬੈਠ ਗਈ। ਬੇਬੇ ਇਹਨਾਂ ਨੂੰ ਫੋਨ ਨਹੀਂ ਲੱਗਦਾ ਹੁੰਦਾ, ਜੇ ਕਿਤੇ ਲੱਗ ਵੀ ਜਾਵੇ ਨਾ ਤਾਂ ਅੱਗੇ ਦੀ ਅੱਗੇ ਨੰਬਰ ਦੇਈ ਜਾਣਗੇ, ਬੰਦਾ ਅੱਕ ਕੇ ਫੋਨ ਬੰਦ ਕਰ ਦਿੰਦਾ। ਜਿੰਦਰ ਨੇ ਜਵਾਬ ਦਿੱਤਾ, ਤੈਨੂੰ ਕੀ ਪਤਾ ਹੈ, ਤੂੰ ਲਾਇਆ ਹੈ ਕਦੇ ਫੋਨ ਇਹਨਾਂ ਨੂੰ? ਬੇਬੇ ਪੋਤੇ ਦੇ ਮੂੰਹ ਦੇ ਵੱਲ ਦੇਖ ਕੇ ਬੋਲ ਪਈ, ਨਾ ਨਾ ਮੈਂ ਕਿਉਂ ਲਾਉਣਾ ਹੈ, ਉਹ ਤਾਂ ਇੱਕ ਦਿਨ ਸਕੂਲ ਦੇ ਵਿੱਚ ਜਵਾਕ ਗੱਲਾਂ ਕਰਦੇ ਸੀ, ਪੋਤੇ ਨੇ ਚੈਨਲ ਹੀ ਬਦਲ ਕੇ ਰੱਖ ਦਿੱਤਾ। ਇੱਕ ਹੋਰ ਚੈਨਲ ਦੇ ਉੱਤੇ ਇੱਕ ਔਰਤ ਕਿਸੇ ਸਾਧ ਨੂੰ ਰੋ ਰੋ ਕੇ ਆਖ ਰਹੀ ਹੈ, ਬਾਬਾ ਜੀ ਤੁਸੀਂ ਮੈਨੂੰ ਸਭ ਕੁਝ ਦਿੱਤਾ ਹੈ, ਬਸ ਹੁਣ ਤਾਂ ਇੱਕੋ ਇੱਛਾ ਬਾਕੀ ਰਹਿ ਗਈ ਹੈ, ਇਹ ਜਾਨ ਤੁਹਾਡੇ ਚਰਨਾਂ ਦੇ ਵਿੱਚ ਨਿਕਲੇ ਬਸ। ਬੇਬੇ ਨੇ ਮੱਥੇ ਦੇ ਉੱਤੇ ਹੱਥ ਮਾਰਿਆ, ਹੇ ਮਾਲਕਾ ਕੀ ਬਣੂ ਲੋਕਾਂ ਦਾ, ਆਖਦਿਆਂ ਬੇਬੇ ਮੱਥਾ ਫੜ ਕੇ ਬੈਠ ਜਾਂਦੀ ਹੈ। ਲੋਕਾਂ ਦਾ ਤਾਂ ਕੁਝ ਨਹੀਂ ਬਣਨਾ ਬੇਬੇ, ਪਰ ਬਾਬਿਆਂ ਦੇ ਬੈਂਕ ਖਾਤੇ ਜ਼ਰੂਰ ਭਰ ਜਾਂਦੇ ਨੇ, ਪਤਾ ਨਹੀਂ ਕਿਵੇਂ ਭਲਾ ਹੋਊ ਇਹਨਾਂ ਦਾ, ਲੁੱਟੀ ਜਾਂਦੇ ਨੇ ਭੋਲੇ ਭਾਲੇ ਲੋਕਾਂ ਨੂੰ। ਬੇਬੇ ਤਪੀ ਪਈ ਹੈ, ਜੇ ਉਸਦੇ ਵੱਸ ਹੁੰਦਾ ਨਾ ਕਿਤੇ ਤਾਂ ਸਭ ਸਿੱਧੇ ਕਰ ਦਿੰਦੀ ਉਹ। ਬੇਬੇ ਜਿਹਦੇ ਹੱਥ ਦੇ ਵਿੱਚ ਤਾਕਤ ਆ ਜਾਂਦੀ ਹੈ ਨਾ ਉਹੀ ਆਕੜ ਬਹਿੰਦਾ ਹੈ, ਇਹ ਪਚਾਉਣੀ ਬੜੀ ਔਖੀ ਹੈ। ਤਾਕਤ ਜਿਹੜੀ ਮਰਜ਼ੀ ਹੋਵੇ, ਧਰਮ ਦੀ ਹੋਵੇ, ਪੈਸੇ ਦੀ ਹੋਵੇ, ਉੱਚੇ ਅਹੁਦੇ ਦੀ ਹੋਵੇ ਭਾਵੇਂ ਰਾਜਨੀਤੀ ਦੀ ਹੋਵੇ, ਬਸ ਬੰਦਾ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਣ ਲੱਗ ਪੈਂਦਾ। ਰੱਬ ਦੇ ਨੇੜੇ ਨਹੀਂ ਸਮਝਣ ਲੱਗਦੇ। ਰੱਬ ਦੇ ਨੇੜੇ ਸਮਝਣ ਵਾਲੇ ਨੂੰ ਤਾਂ ਹਮੇਸ਼ਾ ਯਾਦ ਰਹਿੰਦਾ ਹੈ ਕਿ ਰੱਬ ਉਹਨਾਂ ਨੂੰ ਦੇਖ ਰਿਹਾ। ਇਹ ਤਾਂ ਰੱਬ ਦੇ ਸ਼ਰੀਕ ਬਣ ਕੇ ਬਹਿ ਜਾਂਦੇ ਨੇ, ਬੇਬੇ ਬੋਲੀ ਹੈ। ਗੱਲ ਤਾਂ ਬੇਬੇ ਤੇਰੀ 16 ਨੇ ਸਹੀ ਹੈ, ਜਿੰਦਰ ਕਹਿੰਦਾ। ਇੰਨੇ ਨੂੰ ਬਾਹਰੋਂ ਗਲੀ ਦੇ ਵਿੱਚੋਂ ਲੰਘਦੇ ਲੋਕਾਂ ਦੀਆਂ ਆਵਾਜ਼ਾਂ ਆਉਣ ਲੱਗ ਪਈਆਂ। ਬੇਬੇ ਤੇ ਪੋਤਾ ਚੁੱਪ ਕਰ ਗਏ ਤੇ ਟੀਵੀ ਬੰਦ ਕਰਤਾ। ਪੋਤੇ ਨੇ ਪਰਨੇ ਦਾ ਲੜ ਠੀਕ ਕੀਤਾ ਤੇ ਨੰਗੇ ਪੈਰੀ ਹੀ ਬਾਹਰ ਨੂੰ ਦੇਖਣ ਚਲਿਆ ਗਿਆ। ਬੇਬੇ ਵੀ ਆਪਣੀ ਚੁੰਨੀ ਸੰਭਾਲਦੀ ਬਾਹਰ ਵੱਲ ਨੂੰ ਤੁਰ ਪਈ ਤੇ ਪੋਤਾ ਅੰਦਰ ਨੂੰ ਮੁੜ ਆਇਆ। ਕੀ ਹੋਇਆ, ਬੇਬੇ ਨੇ ਪੁੱਛਿਆ। ਲੋਕ ਨੇ ਬੇਬੇ ਕਹਿੰਦੇ ਐ ਅਸੀਂ ਨੇਤਾ ਤੋਂ ਸਵਾਲ ਪੁੱਛਣੇ ਨੇ, ਉਸਨੇ ਕਿਹਾ। ਚੱਲ ਆ ਜਾ ਫਿਰ ਬੇਬੇ ਅੰਦਰ, ਤੂੰ ਵੀ ਛੱਡ ਆਪਾਂ ਕੀ ਕਰਨਾ, ਉਸਨੇ ਬੇਬੇ ਦੇ ਮੋਢੇ ਉੱਤੋਂ ਦੀ ਹੱਥ ਰੱਖਦਿਆਂ ਆਖ ਦਿੱਤਾ। ਉਹ ਨਹੀਂ, ਮੈਂ ਵੀ ਸਵਾਲ ਪੁੱਛਣੇ ਆ, ਬੇਬੇ ਨੇ ਉਸਦਾ ਹੱਥ ਪਰੇ ਕਰਕੇ ਚੁੰਨੀ ਦੀ ਬੁੱਕਲ ਠੀਕ ਕੀਤੀ ਤੇ ਪੋਤਾ ਭੱਜ ਕੇ ਅੰਦਰ ਗਿਆ, ਪੈਰੀ ਚੱਪਲ ਪਾ ਕੇ ਬੇਬੇ ਦੇ ਨਾਲ ਆ ਰਲਿਆ। ਬੇਬੇ ਦਾ ਹੱਥ ਫੜ ਲਿਆ ਉਹਨੇ ਪੋਤੇ ਨੇ ਤੇ ਬੇਬੇ ਨੇ ਹੈਰਾਨੀ ਦੇ ਨਾਲ ਉਸਦੇ ਵੱਲ ਤੱਕਦਿਆਂ ਪੁੱਛਿਆ, ਵੇ ਤੂੰ ਘਰੇ ਨਹੀਂ ਬੈਠ ਸਕਦਾ? ਅੱਗਿਓਂ ਕਹਿੰਦਾ ਨਾ ਨਾ, ਮੁੰਡੇ ਨੇ ਸਿਰ ਹਿਲਾਉਂਦਿਆਂ ਕਿਹਾ। ਕਿਉਂ, ਬੇਬੇ ਨੇ ਫਿਰ ਪੁੱਛਿਆ, ਕਿਉਂ ਨਹੀਂ ਘਰ ਬਹਿੰਦਾ? ਇਸ ਤੋਂ ਪਹਿਲਾਂ ਕਿ ਮੈਂ ਵੀ ਤੁਹਾਡੇ ਵਾਂਗ ਬੁੱਢਾ ਹੋ ਕੇ ਜਾਗਾਂ, ਮੈਂ ਹੁਣੇ ਹੀ ਸਵਾਲ ਪੁੱਛਣੇ ਹੈ ਤੇ ਇਹਨਾਂ ਸਾਰੇ ਰੱਬ ਦੇ ਸ਼ਰੀਕਾਂ ਤੋਂ। ਅੱਗਿਓਂ ਉਹ ਜਵਾਬ ਦਿੰਦਾ ਹੈ, ਕਹਿੰਦਾ ਕਿ ਮੇਰੀ ਵੀ ਇਹ ਗੱਲਾਂ ਸੁਣ ਸੁਣ ਕੇ ਕਿਤੇ ਉਮਰ ਹੀ ਨਾ ਲੰਘ ਜਾਵੇ, ਤੁਹਾਡੀ ਉਮਰ ਦਾ ਹੋ ਕੇ ਫਿਰ ਹੀ ਸਵਾਲ ਪੁੱਛਣ ਲੱਗਾ। ਉਸ ਤੋਂ ਪਹਿਲਾਂ ਚੰਗਾ ਹੈ ਕਿ ਮੈਂ ਹੁਣ ਤੋਂ ਹੀ ਸਵਾਲ ਕਰਨੇ ਇਹਨਾਂ ਨੂੰ ਸ਼ੁਰੂ ਕਰ ਦਵਾਂ ਜੀ। ਦੋਸਤੋ, ਇਹ ਸੀ ਜੀ ਕਹਾਣੀ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ, ਬਾਕਮਾਲ ਕਟਾਕਸ਼ ਕਹਾਣੀ ਦੇ ਰੂਪ ਦੇ ਵਿੱਚ, ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਚੋਂ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਮੰਚ। ਚੰਗੀ ਲੱਗੇ ਤਾਂ ਕਹਾਣੀ ਦੋਸਤੋ ਜ਼ਰੂਰ ਦੋਸਤਾਂ ਮਿੱਤਰਾਂ ਤੱਕ ਸਾਂਝੀ ਕਰਦਿਆ ਕਰੋ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹਫ਼ਤੇ ਦੇ ਵਿੱਚ ਇੱਕ ਅੱਧੀ ਕਹਾਣੀ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੀ ਜਾਵੇ, ਹਾਲਾਤਾਂ ਨੂੰ ਦੇਖਦੇ ਹੋਏ, ਸਮੇਂ ਨੂੰ ਦੇਖਦੇ ਹੋਏ। ਤੇ ਅੱਜ ਦੇ ਹਾਲਾਤਾਂ ਦੇ ਉੱਤੇ ਢੁੱਕਦੀ ਹੈ ਜੋ ਅੱਜ ਦੀ ਸਿਆਸਤ ਜਾਂ ਸਾਡੀ ਵਿਰਾਸਤ ਜਾਂ ਸਾਡੇ ਡੇਰੇ ਜਿਹੜੇ ਨੇ ਆਪਣੇ ਕਾਹਦੇ ਨੇ, ਜੋ ਸਾਡੇ ਪੰਜਾਬ ਦੇ ਵਿੱਚ ਜੋ ਕੁਝ ਵਾਪਰ ਰਿਹਾ, ਨਸ਼ਿਆਂ ਦੇ ਹਾਲਾਤ ਨੇ, ਸਿਆਸਤ ਦੇ ਹਾਲਾਤ ਨੇ, ਉਹਨਾਂ ਦੇ ਉੱਤੇ ਬਾਕਮਾਲ ਢੁੱਕਦੀ ਕਹਾਣੀ ਰੱਬ ਦੇ ਸ਼ਰੀਕ ਅੰਮ੍ਰਿਤ ਕੌਰ ਬਡਰੁੱਖਾਂ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਜੀ। ਦੋਸਤੋ, ਇਹ ਸੀ ਜੀ ਕਹਾਣੀ ਰੱਬ ਦੇ ਸ਼ਰੀਕ। ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਆਗਿਆ ਲੈਂਦੇ ਹਾਂ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ, ਜਿਸਦੇ ਵਿੱਚ ਬਾਤ ਪਾਉਂਦੇ ਹਾਂ। ਮਾਲ ਸੁਰਿੰਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਦਵਿੰਦਰ ਭਾਰਤ ਜੀ ਨੇ ਇੰਡੀਆ ਤੋਂ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 4 ਕਹਿੰਦੇ ਨੇ। ਮਾਨ ਸਿੰਘ ਸੈਣੀ ਸਾਹਿਬ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਜੀ ਕਹਿੰਦੇ ਆ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਰਾਜਨ ਸੈਣੀ ਸਾਹਿਬ ਲਿਖਦੇ ਆ, ਸੁਰਜੀਤ ਭਾਰਤ ਸਾਡੇ ਮਦਰ ਸਤਿ ਸ਼੍ਰੀ ਅਕਾਲ ਭੇਜਦੇ ਆ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਹੰਮਦ ਜੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਔਜਲਾ ਸਾਹਿਬ ਕਹਿੰਦੇ ਆ, ਕਿੰਨੇ ਮਸਲੇ ਸਾਢੇ ਚਾਰ ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਇਹ ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਹੈ। ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਤੋਂ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਕਹਿੰਦੇ ਕੋਈ ਜੀ। ਤੇ ਔਜਲਾ ਸਾਹਿਬ ਲਿਖਦੇ ਆ ਕਿ ਕਾਂਗਰਸ ਦਾ ਹਾਲ ਉਹ ਹੋਣਾ ਹੁਣ ਕਿ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਗਰੰਟੀ ਨਹੀਂ, ਬਸ ਵਿਚੋਲਾ ਕਹੂ, ਮੈਨੂੰ ਲਾਗ ਦੇਵੋ ਤੇ ਖਹਿੜਾ ਛੱਡ ਦਿਓ। ਅੱਗੇ ਲਿਖਦੇ ਨੇ, ਮੱਝ ਤੇ ਵੀ ਹੱਥ ਫੇਰ ਸਿਫਤ ਕਰ ਜਾਂਦੇ ਆ ਜੀ, ਬਾਦਲ ਸਾਹਿਬ ਵੱਡੇ ਜਿਹੜੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਤੇ ਉਹਨਾਂ ਦੀ ਗੱਲਬਾਤ ਚੱਲ ਰਹੀ ਸੀ। ਤੇ ਔਜਲਾ ਸਾਹਿਬ ਕਹਿੰਦੇ, ਮੇਰਾ ਕਾਂਗਰਸ ਦਾ ਕਮੈਂਟ ਦਿਸ ਨਹੀਂ ਰਿਹਾ ਜੀ, ਦਿਸ ਪਿਆ ਜੀ ਬਾਅਦ ਦੇ ਵਿੱਚੋਂ ਪੜ੍ਹਦਾ ਮੈਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ, ਬਿਲਕੁਲ ਸਹੀ ਗੱਲ ਕਹਿ ਰਿਹਾ ਮੁਕੱਦਰ ਵੀਰ ਵੀ। ਤੇ ਔਜਲਾ ਸਾਹਿਬ ਲਿਖਦੇ ਆ, ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ। ਮੁਕੱਦਰ ਵੀਰ, ਅਸੀਂ ਇਹ ਕੰਮ ਕਦੀ ਵੀ ਕੀਤਾ ਤੇ ਨਹੀਂ ਕੀਤਾ, ਆਪਣਾ ਦੁੱਖ ਆਪਣੇ ਕੋਲ ਵਧੀਆ ਸਰੂਰ ਦਿੰਦਾ ਹੈ ਕਹਿੰਦੇ। ਮੁਹੰਮਦ ਜੀ ਕਹਿੰਦੇ ਆ ਮੁਕੱਦਰ ਜੀ ਨਾਈਸ ਜੋਬ ਜੀ, ਤੇ ਔਜਲਾ ਸਾਹਿਬ ਕਹਿੰਦੇ ਲੋਟ ਲੱਗ ਗਿਆ ਭਾਰਤ ਦੇਸ਼ ਤੇ ਕਾਨੂੰਨ ਵਧੀਆ ਸੀ, ਨਹੀਂ ਤਾਂ ਕਹਿੰਦੇ ਕਿਤੇ ਢੰਗੇ ਹੋਣਾ ਸੀ। ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਮਾਂ ਹੰਢਾਇਆ, ਇਕੋਲਾਹੇ ਵਾਲੇ ਨੂੰ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ। ਅੱਗੇ ਲਿਖਦੇ ਨੇ ਕਿ ਨਾਲੇ ਮੁਕੱਦਰ ਵੀਰੇ ਸ਼ਾਮ ਏ ਜਜ਼ਬਾਤਾਂ ਨੂੰ ਰੋਕਣਾ ਔਖਾ ਹੈ, ਤੇ ਕੋਈ ਨਹੀਂ ਸਭ ਮਾਫ਼ ਹੈ ਕਿਉਂਕਿ ਤੁਹਾਡੇ ਸ਼ਾਮ ਹੈ ਮੁਕੱਦਰ ਵੀਰੇ। ਤੇ ਮੁਹੰਮਦ ਜੀ ਲਿਖਦੇ ਆ ਦੁਆਬਾ ਰੇਡੀਓ ਲਾਈਵ ਖੂਬਸੂਰਤ ਲਾਈਵ, ਤੇ ਸਾਰੇ ਰੰਗ ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ ਜੀ। ਤੇ ਜਗਤਾਰ ਭਾਰਤ ਜੀ ਆਖਰ ਦੇ ਵਿਚ ਸਤਿ ਸ੍ਰੀ ਅਕਾਲ ਭੇਜਦੇ ਆ। ਲੋ ਦੋਸਤੋ, ਸ਼ੁਰੂ ਤੋਂ ਲੈ ਕੇ ਆਖਰ ਤੱਕ ਜੁੜੇ ਰਹਿਣ ਵਾਲੇ ਸੱਜਣਾਂ ਦਾ, ਮਿੱਤਰਾਂ ਦਾ, ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਤੇ ਅੱਜ ਮਾਫ਼ੀ ਚਾਹਵਾਂਗੇ, ਸ਼ਮੀ ਜੀ ਦੇ ਨਾਲ ਪ੍ਰੋਗਰਾਮ ਸੀ, ਵੈਸੇ ਤਾਂ ਉਹ ਜੁੜ ਨਹੀਂ ਪਾਏ ਨਾਲ, ਤੇ ਕੱਲ ਨੂੰ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਤੇ ਸਬੱਬ ਬਣਾਵਾਂਗੇ ਤੇ ਇਸੇ ਮੁੱਦੇ ਦੇ ਉੱਤੇ ਅੱਗੇ ਗੱਲ ਚਲਾਵਾਂਗੇ। ਜੋ ਅੱਜ ਦਾ ਆਪਣਾ ਸੀਗਾ ਸਿਲਸਿਲਾ ਦਾਨ ਪੁੰਨ ਦੇ ਉੱਤੇ, ਤੇ ਉਹਦੀ ਗੱਲ ਕਰਾਂਗੇ। ਲੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਵੱਧ ਘੱਟ ਬੋਲੇ ਗੁਸਤਾਖੀ ਮਾਫ਼। ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਵੀ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ। ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਹੱਸਦੇ ਵਸਦੇ ਰਹੋ, ਕੱਲ ਨੂੰ ਮਿਲਦੇ ਹਾਂ ਦੋਸਤੋ ਫਿਰ ਤੋਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ। ਇੰਨਾ ਕੁ ਕਬੂਲ ਕਰਨਾ ਤੇ ਚੇਤਿਆਂ ਚ ਯਾਦ ਰੱਖਣਾ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ ਜੀ। ਜਾਂਦੇ ਜਾਂਦੇ ਸੁਣਦੇ ਆ ਗੁਰਦਾਸ ਮਾਨ ਸਾਹਿਬ ਕੀ ਕਹਿੰਦੇ ਆ, ਦੁਨੀਆ ਮੇਲਾ ਦੋ ਦਿਨ ਦਾ, ਤੇ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਸਤਿ ਸ੍ਰੀ ਅਕਾਲ ਜੀ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਭਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਤੇ ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਵਿਚਕਾਰ ਪ੍ਰੋਗਰਾਮ ਜ਼ਿੰਦਗੀ ਦਾ ਮਾਹੌਲ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਪਿਛਲੇ ਮਹੀਨੇ ਦੇ ਵਿੱਚ ਸਹੀ ਸਲਾਮਤ ਸਾਰੇ ਰਹੇ ਨੇ ਤੇ ਇਸ ਮਹੀਨੇ ਦੇ ਵਿੱਚ ਵੀ ਮੌਸਮ ਦੇ ਵਿੱਚ ਤਬਦੀਲੀ ਜਿਹੜੀ ਆ ਰਹੀ ਹੈ, ਨਜ਼ਲਾ, ਜ਼ੁਕਾਮ ਤੇ ਹੋਰ ਵਾਇਰਸ ਜਿਹੜੀ ਨਾਲ ਨਾਲ ਚੱਲ ਰਹੀ ਹੈ, ਕੁਦਰਤ ਦੇ ਰੰਗ ਨੇ। ਤੇ ਦੋਸਤੋ, ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। 1 ਸਤੰਬਰ ਦਾ ਮਹੀਨਾ ਜਿਹੜਾ ਚੜ੍ਹ ਚੁੱਕਿਆ ਤੇ 1 ਸਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਮੰਗਲਵਾਰ ਵਾਲਾ ਦਿਨ ਹੈ ਤੇ ਗੱਲਾਂ ਬਾਤਾਂ ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ, 2.25 ਘੰਟੇ। ਤੇ ਜਿਸ ਦੇ ਵਿੱਚ ਆਪਾਂ ਅੱਜ ਦੇ ਵਿਚਾਰ ਦੀ ਗੱਲ, ਦੇਸ਼ ਦੀਆਂ ਖ਼ਬਰਾਂ, ਹਰ ਰੋਜ਼ ਕੁਝ ਨਾ ਕੁਝ ਵੱਖਰਾ ਲੈ ਕੇ ਹਾਜ਼ਰ ਹੁੰਦੇ ਹਾਂ। ਤੇ ਅੱਜ ਦੋਸਤੋ ਗੱਲਬਾਤ ਕਰਾਂਗੇ ਪੰਜਾਬ ਦੀ ਵੀ ਤੇ ਨਾਲ ਨਾਲ ਵਿਦੇਸ਼ਾਂ ਦੀ ਵੀ ਤੇ ਇਸੇ ਤਰ੍ਹਾਂ ਹੀ ਅੱਜ ਦੇ ਵਿਚਾਰ ਦੇ ਵਿੱਚ ਖਾਣ ਪੀਣ ਦੀ ਵੀ ਗੱਲ ਕਰਾਂਗੇ। ਤੇ ਅੱਜ ਕਿਉਂਕਿ ਦਿਨ ਜਿਹੜਾ ਖਾਣ ਪੀਣ ਦਾ, ਪੌਸ਼ਟਿਕ ਭੋਜਨ ਦੀ ਗੱਲ ਕਰਾਂਗੇ, ਕੌਮੀ ਸੰਤੁਲਿਤ ਭੋਜਨ ਜਿਹੜਾ ਦਿਨ ਵੀ ਮਨਾਇਆ ਜਾਂਦਾ ਹੈ ਤੇ ਉਹਦੇ ਉੱਤੇ ਬਾਤ ਪਾਉਣ ਦੀ ਕੋਸ਼ਿਸ਼ ਥੋੜ੍ਹੀ ਰਹੇਗੀ। ਤੇ ਇਸੇ ਤਰ੍ਹਾਂ ਹੀ ਸਮਾਂ ਤੇ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ 7 ਮਿੰਟ ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ 12:07 ਦਾ ਸਮਾਂ ਹੈ। ਕੈਲੀਫੋਰਨੀਆ ਤੇ ਆਪਣੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਜਿਹੜੇ ਨੇ ਇਸ ਵਕਤ ਆਪਣੇ 7 ਮਿੰਟ ਹੋ ਗਏ ਹੈ। ਤੇ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਵੀ ਭੇਜਦੇ ਆ। ਤੇ ਇਸੇ ਤਰ੍ਹਾਂ ਹੀ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਤੇ ਯੂਰੋਪੀਅਨ ਕੰਟਰੀਆਂ ਮੁਤਾਬਕ 6:06 ਹੋ ਗਏ ਨੇ। ਤੇ ਭਾਰਤ ਦੇ ਵਿੱਚ ਰਾਤ ਦੇ UK ਦੇ ਵਿੱਚ ਰਾਤ ਦੇ 5:00 ਤੇ ਸ਼ਾਮ ਦੇ 5:08 ਦਾ ਸਮਾਂ ਹੈ। ਲੋ ਫਿਰ ਦੋਸਤੋ, ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਤੇ ਗੱਲਾਂ ਬਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਸੁਰਿੰਦਰ ਕੌਰ ਮਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੁਸੀਂ ਵੀ ਯੂਟਿਊਬ ਦੇ ਉੱਤੇ ਜਾ ਕੇ ਸਬਸਕ੍ਰਿਪਸ਼ਨ ਲੈ ਸਕਦੇ ਹੋ, ਸਬਸਕ੍ਰਾਈਬ ਕਰਨ ਦੇ ਲਈ ਕੋਈ ਪੈਸਾ ਧੇਲਾ ਨਹੀਂ ਲੱਗਦਾ, ਮੈਂਬਰਸ਼ਿਪ ਲੈ ਸਕਦੇ ਹੋ ਜੇ ਲੈਣੀ ਚਾਹੁੰਦੇ ਹੋ। ਤਾਂ ਇਸੇ ਤਰ੍ਹਾਂ ਹੀ ਵੈਬਸਾਈਟ ਜਿਹੜੀ ਆਪਣੀ ਉਹਦੇ ਉੱਤੇ ਜਾ ਕੇ ਵੀ ਜਿਹੜਾ ਵਿਜ਼ਿਟ ਕਰ ਸਕਦੇ ਹੋ, ਹਰ ਤਰ੍ਹਾਂ ਦੀ ਜਾਣਕਾਰੀ ਉਹਦੇ ਉੱਤੇ ਅਵੇਲੇਬਲ ਹੈ। ਤੇ ਜੇ ਸਬਸਕ੍ਰਿਪਸ਼ਨ ਲੈਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਵੀ ਜਾ ਕੇ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ। ਤੇ ਇਸੇ ਤਰ੍ਹਾਂ ਦੁਆਬਾ ਰੇਡੀਓ ਦਾ ਦੋਸਤੋ ਐਪ ਜਿਹੜਾ ਹੈ ਅਪਡੇਟ ਕੀਤਾ ਗਿਆ ਹੈ ਤੇ ਉਹਨੂੰ ਜਿਹੜੇ ਦੋਸਤਾਂ ਤੱਕ ਅਪਡੇਟ ਪਹੁੰਚ ਚੁੱਕੀ ਹੈ ਨਵੇਂ ਸਟਾਈਲ ਦੇ ਵਿੱਚ, ਨਵੇਂ ਅੰਦਾਜ਼ ਦੇ ਵਿੱਚ, ਜਿਹੜਾ ਉਹ ਤੁਹਾਡੇ ਲਈ ਐਪ ਜਿਹੜਾ ਅਵੇਲੇਬਲ ਹੈ ਤੇ ਜਦੋਂ ਔਨ ਏਅਰ ਹੁੰਦੇ ਆ ਤਾਂ ਉਹਦੇ ਉੱਤੇ ਸ਼ੋਅ ਕਰਦਾ ਹੈ ਔਨ ਏਅਰ ਹੈ, ਤੇ ਜਦੋਂ ਆਫ ਏਅਰ ਹੁੰਦੇ ਆ ਤੇ ਰਿਕਾਰਡਿਡ ਪ੍ਰੋਗਰਾਮ ਚੱਲਦੇ ਹੈ, ਬਕਾਇਦਾ ਤਵਾਰੀਖ ਕਿਸ ਪ੍ਰੋਗਰਾਮ ਕਿਹੜਾ ਪ੍ਰੋਗਰਾਮ ਰਿਪੀਟ ਚੱਲਦਾ ਹੈ ਉਸ ਸਾਰਾ ਸਿਲਸਿਲਾ ਉਹਦੇ ਉੱਤੇ ਦੇਖ ਸਕਦੇ ਹੋ। ਐਂਡਰੋਇਡ ਐਪ ਹੈ ਦੋਸਤੋ, ਤੇ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝੀ ਕਰਿਆ ਕਰੋ, ਤੁਹਾਡੇ ਸਹਿਯੋਗ ਦੇ ਨਾਲ ਅੱਗੇ ਵੱਧ ਰਹੇ ਹਾਂ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਅੰਦਾਜ਼ ਤੇ ਆਵਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ। ਤੇ ਲੋ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਰਾਜਨ ਸੈਣੀ ਜੀ ਜੁੜੇ ਹੋਏ, ਲਾਈਕ ਨੰਬਰ 2 ਕਹਿੰਦੇ ਆ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਪਰਮਿੰਦਰ ਜੀ ਜੁੜੇ ਹੋਏ ਨੇ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਜੀ ਸਾਰੇ ਦੁਆਬਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਤ ਸੱਜਣਾਂ ਨੂੰ ਕਹਿੰਦੇ ਨੇ ਜੀ। ਤੇ ਦੋਸਤੋ, ਅੱਜ ਖਾਣ ਪੀਣ ਦੇ ਸੰਬੰਧ ਦੇ ਵਿੱਚ ਗੱਲ ਕਰੀਏ। ਖਾਣ ਪੀਣ ਦਾ ਜਿਹੜਾ ਦਿਨ ਵੀ ਹੈ ਜਿਸ ਦੇ ਵਿੱਚ ਕਹਿੰਦੇ ਨੇ ਕਿ ਜੇ ਤੁਹਾਡੀ ਸਿਹਤ ਚੰਗੀ ਨਹੀਂ ਤਾਂ ਤੁਸੀਂ ਕਦੇ ਖੁਸ਼ ਨਹੀਂ ਹੋ ਸਕਦੇ। ਹਰ ਬਿਮਾਰੀ ਤੇ ਤਕਲੀਫ ਭਾਵੇਂ ਕਿੰਨੀ ਵੀ ਨਿਗੂਣੀ ਹੋਵੇ, ਤੁਹਾਡੀ ਖੁਸ਼ੀ ਦੇ ਵਿੱਚੋਂ ਕੁਝ ਨਾ ਕੁਝ ਮਨਫੀ ਜਿਹੜਾ ਕਰ ਹੀ ਦੇਵੇਗੀ। ਇਹ ਜਿਹੜਾ ਖੁਸ਼ਵੰਤ ਸਿੰਘ ਹੁਣੀ ਲਿਖਦੇ ਆ, ਤੇ ਵੈਸੇ ਜਿਵੇਂ ਕਿ ਚਲੋ ਮੇਰਾ ਇਹ ਲਾਈਨ ਵੀ ਹੈ ਤੇ ਕਈ ਵਾਰੀ ਆਪਾਂ ਗੱਲਬਾਤ ਵੀ ਕਰਦੇ ਹਾਂ, ਜ਼ਿਆਦਾ ਜਿਹੜੇ ਚਾਹੇ ਉਹ ਵੇਟ ਲਿਫਟਰ ਨੇ, ਬੋਡੀ ਬਣਾਉਂਦੇ ਆ, ਹੋਰ ਸਾਰੀਆਂ ਚੀਜ਼ਾਂ ਕਰਦੇ ਆ, ਪਰ ਉਹਨਾਂ ਨੂੰ ਲੱਗਦਾ ਕਿ ਵੱਧ ਤੋਂ ਵੱਧ ਪ੍ਰੋਟੀਨ ਖਾਵਾਂਗੇ ਤੇ ਅਸੀਂ ਆਪਣੇ ਮਸਲ ਬਣਾਵਾਂਗੇ, ਪਰ ਇਹ ਵੀ ਗਲਤ ਫਹਿਮੀਆਂ ਨੇ। ਹਰ ਤਰ੍ਹਾਂ ਦੀ ਖੁਰਾਕ ਜਿਹੜੀ ਸਾਡੇ ਲਈ ਜ਼ਰੂਰੀ ਹੈ ਉਹ ਚਾਹੇ ਪ੍ਰੋਟੀਨ ਹੈ, ਉਹਦੇ ਵਿੱਚ ਤਕਰੀਬਨ 25% ਜਿਹੜਾ ਸਾਨੂੰ ਪ੍ਰੋਟੀਨ ਚਾਹੀਦਾ ਹੁੰਦਾ ਹੈ ਮੀਲ ਦੇ ਵਿੱਚ ਰੋਜ਼ਾਨਾ ਦੇ। ਤੇ ਇਸੇ ਤਰ੍ਹਾਂ ਵੈਜੀਟੇਬਲ ਜਿਹੜੇ ਨੇ ਉਹਨਾਂ ਦੀ ਭਰਮਾਰ ਜਿਹੜੀ ਹੋਣੀ ਚਾਹੀਦੀ ਹੈ 40% ਤੱਕ। ਤੇ ਇਸੇ ਤਰ੍ਹਾਂ ਫਲ ਜਿਹੜੇ ਨੇ ਉਹਨਾਂ ਦਾ ਤਕਰੀਬਨ 10% ਜਿਹੜਾ ਹੈ ਨੈਚੁਰਲ ਜਿਹੜੀ ਖੰਡ ਹੈ ਸ਼ੂਗਰ ਹੈ ਉਹ ਇਸਤੇਮਾਲ ਕੀਤਾ ਜਾ ਸਕਦਾ, ਨਾਲੇ ਮੂੰਹ ਦਾ ਸਵਾਦ ਵਧੀਆ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਫਾਈਬਰ ਵੀ ਸਾਡੇ ਲਈ ਜਿਹੜਾ ਜ਼ਰੂਰੀ ਹੈ ਅਤੇ ਉਹ ਵੀ ਨਾਲ ਦੀ ਨਾਲ ਹੋਣਾ ਚਾਹੀਦਾ। ਜੇ ਉਹਨੂੰ ਘਟਾਵਾਂਗੇ ਤਾਂ ਤੁਹਾਡੀਆਂ ਮਾਸਪੇਸ਼ੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਲਚਕੀਲਾਪਨ ਜਾਂ ਜਾਲੀਦਾਰ ਜਿਹੜਾ ਬਾਨਾ ਉਹ ਬੰਦ ਹੋ ਜਾਂਦਾ ਹੈ। ਜ਼ਿਆਦਾਤਰ ਜਦੋਂ ਆਪਾਂ ਚੀਨ ਦੇ ਲੋਕ ਦੇਖਦੇ ਹਾਂ ਉਹ ਚੌਲਾਂ ਨੂੰ ਜ਼ਿਆਦਾ ਅਹਿਮੀਅਤ ਦਿੰਦੇ ਹੈ, ਪਹਿਲੀਅਤ ਦਿੰਦੇ ਹੈ, ਤਾਂ ਇਸ ਤਰ੍ਹਾਂ ਦੇ ਇੱਕ ਦੋ ਕੇਸ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੇ ਅਤੇ ਡਾਕਟਰ ਕਹਿੰਦੇ ਭਾਈ ਬ੍ਰੈਡ ਖਾਣੀ ਸ਼ੁਰੂ ਕਰੋ ਕਿਉਂਕਿ ਫਾਈਬਰ ਵੀ ਤੁਹਾਡੇ ਸਰੀਰ ਦੇ ਲਈ ਜ਼ਰੂਰੀ ਹੈ। ਕੁਝ ਲੋਕ ਨੇ ਟ੍ਰੈਂਡ ਚੱਲਦੇ ਨੇ ਕਾਰਬਨ ਜਿਹੜੀ ਹੈ ਸੋਰੀ ਆਪਣੇ ਕਾਰਬੋਹਾਈਡਰੇਟ ਬਿਲਕੁਲ ਹੀ ਬੰਦ ਕਰ ਦਿੰਦੇ ਆ, ਉਹ ਵੀ ਤੁਹਾਡੀ ਸਿਹਤ ਲਈ ਠੀਕ ਨਹੀਂ ਹੈ। ਕਣਕ ਵੀ ਖਾਣੀ ਜ਼ਰੂਰੀ ਹੈ, ਹਰ ਚੀਜ਼ ਖਾਣੀ ਜ਼ਰੂਰੀ ਹੈ, ਪਰ ਉਹਦੀ ਉਹਦਾ ਮਿਆਰ ਅਤੇ ਉਹਦਾ ਜਿਹੜਾ ਤਾਦਾਦ ਜਿਹੜੀ ਹੈ ਉਹ ਜ਼ਰੂਰ ਸਾਨੂੰ ਪਤਾ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਗ੍ਰੇਨਸ ਜਿਹੜੇ ਨੇ ਉਹ 25% ਤੁਹਾਡੀ ਪਲੇਟ ਦੇ ਵਿੱਚ ਹੋਣੇ ਚਾਹੀਦੇ ਹੈ। ਚਲੋ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਮਹਾਨ ਗਦਰੀ ਸ਼ਹੀਦ ਰੁਲੀਆ ਸਿੰਘ ਸਰਾਭਾ ਦੀ ਪੁਲਿਸ ਤਸ਼ੱਦਦ ਦੇ ਨਾਲ ਕਾਲੇ ਪਾਣੀਆਂ ਦੇ ਵਿੱਚ ਸ਼ਹੀਦੀ ਹੋਈ ਸੀ 1918 ਦੇ ਵਿੱਚ, ਅੱਜ ਦੇ ਦਿਹਾੜੇ ਦੇ ਉੱਤੇ 1 ਸਪਤੰਬਰ ਵਾਲੇ ਦਿਨ। ਤੇ ਇਸੇ ਤਰ੍ਹਾਂ ਹੀ ਜਿਹੜੇ ਅੱਜ ਦੇ ਦਿਹਾੜੇ ਦੇ ਉੱਤੇ ਹੀ ਸ਼ਹੀਦੀ ਉਹਨਾਂ ਨੂੰ ਜਲੰਧਰ ਤੋਂ ਆਪਣੇ ਨਾਲ ਬਿਲੋਂਗ ਕਰਦੇ ਸੀ, ਦੌਲਤਪੁਰ ਤੋਂ, ਜਲੰਧਰ ਦੇ ਲਾਗੇ ਛੋਟਾ ਜਿਹਾ ਪਿੰਡ ਹੈ, ਬੜਾ ਮਸ਼ਹੂਰ ਹੈ ਦੌਲਤਪੁਰ, ਤੇ ਉਥੋਂ ਦੇ ਸ਼ਹੀਦ ਹੋਏ ਨੇ ਭਾਈ ਕਰਮ ਸਿੰਘ ਹੋਣੀ, ਉਹਨਾਂ ਦਾ ਜ਼ਿਕਰ ਕਰਾਂਗੇ ਨਾਲ ਨਾਲ ਅੱਗੇ ਜਾ ਕੇ। ਤੇ ਪਹਿਲਾਂ ਆਪਾਂ ਖਬਰਾਂ ਦੇ ਉੱਤੇ ਗੱਲਬਾਤ ਕਰਾਂਗੇ, ਨਾਲ ਜ਼ਿੰਦਗੀ ਦੀ ਬਾਤ ਫਿਰ ਪਾਵਾਂਗੇ, ਤੇ ਕੋਸ਼ਿਸ਼ ਕਰਾਂਗੇ ਅੱਜ ਤੁਹਾਨੂੰ ਇੱਕ ਕਹਾਣੀ ਵੀ ਸੁਣਾਵਾਂਗੇ, ਤੇ ਜਿਸ ਦਾ ਜ਼ਿਕਰ ਕਰਾਂਗੇ ਅੰਮ੍ਰਿਤ ਕੌਰ ਆਪਣੇ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਰਹੇਗੀ, ਉਮੀਦ ਜਾਗ ਪਈ। ਤੇ ਇਸੇ ਤਰ੍ਹਾਂ ਹੀ ਅਗਲੀ ਗੱਲ ਕਰੀਏ ਤਾਂ ਆਪਣੇ 1932 ਦੇ ਵਿੱਚ ਪੇਸ਼ਾਵਰ ਜੇਲ੍ਹ ਦੇ ਵਿੱਚ ਅਬਦੁਲ ਰਸੀਦ ਸ਼ਹੀਦ ਹੋਏ, ਤੇ 1947 ਚ ਭਾਰਤੀ ਸਮਾਂ ਭਾਰਤੀ ਸਟੈਂਡਰਡ ਟਾਈਮ ਜਿਹੜਾ ISTJ ਨੂੰ ਕਹਿੰਦੇ ਆ, ਮਤਲਬ ਕਿ ਸ਼ਮੀ ਜੀ ਕਹਿੰਦੇ ਹੁਣੇ ਆਪਣੇ ਮੁਤਾਬਕ, ਜਾਣੀ ਕਿ ਉਹਦੀ ਫੁੱਲ ਫਾਰਮ ਹੈ ਜਿਹੜਾ ਸੂਟੇਬਲ ਟਾਈਮ ਆ ਤੁਸੀਂ ਕਰ ਸਕਦੇ ਹੋ, ਪਰ ਉਹ ਸਟੈਂਡਰਡ ਟਾਈਮ ਹੈ। 1947 ਦੇ ਵਿੱਚ ਜਿਹੜਾ ਸੀ ਸਟੈਂਡਰਡ ਟਾਈਮ ਜਿਹੜਾ ਸੀ ਸਾਰੇ ਦੇਸ਼ਾਂ ਦੇ ਵਿੱਚ ਲਾਗੂ ਕੀਤਾ ਗਿਆ ਭਾਰਤ ਦੇ ਸਮੇਤ। 1956 ਦੇ ਵਿੱਚ ਭਾਰਤੀ ਜੀਵਨ ਨਿਗਮ ਬੀਮਾ ਸੇਵਾਵਾਂ ਦਾ ਕੌਮੀਕਰਨ ਕਰਕੇ ਭਾਰਤੀ ਜੀਵਨ ਬੀਮਾ ਨਿਗਮ LIC ਜਿਹੜੀ ਸਥਾਪਨਾ ਕੀਤੀ ਗਈ, ਤੇ ਉਹਦੇ ਹਾਲਾਤ ਅੱਜ ਦੇਖਣ ਨੂੰ ਮਿਲਦੇ ਆ ਕਿੱਥੇ ਖੜੇ ਨੇ। 1965 ਦੇ ਵਿੱਚ ਪਾਕਿਸਤਾਨ ਦੇ ਵੱਲੋਂ ਜੰਮੂ ਦੇ ਜਿਹੜਾ ਸੀ ਉਖਨੂਰ ਸ਼ਹਿਰ ਦੇ ਜ਼ੋਰਦਾਰ ਜਿਹੜਾ ਉਹਦੇ ਉੱਤੇ ਹਮਲਾ ਕੀਤਾ ਗਿਆ ਸੀ। ਭੋਜਨ ਦੀ ਦੋਸਤੋ ਗੱਲ ਕਰਦੇ ਹਾਂ, ਅੱਗੇ ਜਾ ਕੇ ਆਪਾਂ ਕਰਾਂਗੇ ਵਿਸਤਾਰ ਦੇ ਵਿੱਚ ਵੀ ਕਰਾਂਗੇ, ਤੇ ਸੰਖੇਪ ਦੇ ਵਿੱਚ ਥੋੜੀ ਜਿਹੀ ਕਰ ਲੈਂਦੇ ਹਾਂ। ਕੌਮੀ ਸੰਤੁਲਿਤ ਭੋਜਨ ਜਿਹੜਾ ਅੱਜ ਦੇ ਦਿਨ ਦੇ ਉੱਤੇ ਦਿਹਾੜਾ ਮਨਾਇਆ ਜਾਂਦਾ ਹੈ, ਸਰੀਰ ਨੂੰ ਜਦੋਂ ਦੇਖਦੇ ਹਾਂ ਹਰ ਪਾਸੇ ਮਿਲਾਵਟ ਸਾਨੂੰ ਮਿਲਦੀ ਹੈ, ਵੈਸੇ ਸਰੀਰ ਨੂੰ ਤੰਦਰੁਸਤ ਤੇ ਸਿਹਤਮੰਦ ਰੱਖਣ ਦੇ ਲਈ ਸੰਤੁਲਿਤ ਭੋਜਨ ਦੀ ਜ਼ਰੂਰਤ ਹੈ, ਜਿਸ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਅਨੁਪਾਤ ਦੇ ਵਿੱਚ ਪੌਸ਼ਟਿਕ ਤੱਤ ਹੋਣੇ ਚਾਹੀਦੇ ਆ, ਚਾਹੇ ਕਾਰਬੋਹਾਈਡਰੇਟ ਹੈ, ਚਰਬੀ ਹੈ, ਪ੍ਰੋਟੀਨ ਹੈ, ਵਿਟਾਮਿਨ ਹੈ ਜਾਂ ਫਿਰ ਖਣਿਜ ਪਦਾਰਥ ਨੇ, ਉਹ ਜ਼ਰੂਰੀ ਨੇ। ਜਿਹੜੇ ਸਹੀ ਮਾਤਰਾ ਦੇ ਵਿੱਚ ਭੋਜਨ ਨਹੀਂ ਲੈਂਦੇ ਉਹ ਬਿਮਾਰ, ਕਮਜ਼ੋਰ ਜਾਂ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਆ, ਤੇ ਕੁਪੋਸ਼ਣ ਦਾ ਸ਼ਿਕਾਰ 3 ਸਾਲ ਤੋਂ ਘੱਟ ਉਮਰ ਦੇ ਬੱਚੇ ਜ਼ਿਆਦਾ ਹੁੰਦੇ ਨੇ, ਜਿਵੇਂ ਕਿ ਭਾਰਤ ਦੇ ਵਿੱਚ 5,000 ਤੋਂ ਲੈ ਕੇ 7,000 ਬੱਚਾ ਜਿਹੜਾ ਹਰ ਮਰ ਰਿਹਾ ਹੈ। ਦੱਖਣੀ ਏਸ਼ੀਆ ਦੇ 2/3 ਬੱਚੇ ਕੁਪੋਸ਼ਣ ਦਾ ਸ਼ਿਕਾਰ ਨੇ। ਭਾਰਤ ਦੇ ਵਿੱਚ 1,000 ਜੰਮੇ ਬੱਚਿਆਂ ਪਿੱਛੇ 1990 ਦੇ ਵਿੱਚ 1 ਸਾਲ ਤੋਂ ਘੱਟ ਉਮਰ ਦੇ 80 ਬੱਚੇ ਮਰਦੇ ਸਨ, ਤੇ ਹੁਣ ਜਿਹੜੀ ਗਿਣਤੀ ਹੈ 30 ਹੋ ਗਈ ਹੈ। ਪੰਜਾਬ ਦੇ ਵਿੱਚ ਇਹ ਅੰਕੜਾ IMR 18 ਦੱਸਿਆ ਜਾਂਦਾ ਹੈ, ਤੇ ਪੰਜਾਬ ਦੇ ਵਿੱਚ 39% ਤੇ ਭਾਰਤ ਦੇ NC ਦੇ ਵਿੱਚ ਜਿਹੜਾ 42% ਨਵਜਾਤ ਬੱਚੇ ਜਿਹੜੇ ਮਰਦੇ ਆ। ਪ੍ਰੋਟੀਨ ਦੀ ਗੱਲ ਕਰੀਏ, ਇਹ ਜ਼ਰੂਰੀ ਤੱਤ ਸਰੀਰ ਦੇ ਵਿਕਾਸ ਤੇ ਸਰੀਰ ਦੇ ਜਿਹੜਾ ਤੰਤੂਆਂ ਨੂੰ ਠੀਕ ਕਰਨ ਦੇ ਵਿੱਚ ਮਦਦ ਕਰਦਾ, ਜੋ ਦਾਲਾਂ, ਫਲੀਆਂ, ਮੂੰਗਫਲੀ, ਛੋਲੇ, ਦੁੱਧ, ਆਂਡੇ, ਮੱਛੀ, ਪਨੀਰ, ਮੀਟ ਆਦਿ ਤੋਂ ਜਿਹੜਾ ਮਿਲਦਾ ਹੈ। ਤੇ ਇਸੇ ਤਰ੍ਹਾਂ ਚਰਬੀ ਜਿਹੜੀ ਹੈ ਇਹ ਭੋਜਨ ਨੂੰ ਘੁਲਣਸ਼ੀਲ, ਵਿਟਾਮਿਨ ਪ੍ਰਧਾਨ ਜਿਹੜੀ ਕਰਦੀ ਹੈ ਤੇ ਭੋਜਨ ਨੂੰ ਸਵਾਦੀ ਬਣਾਉਂਦੀ ਹੈ, ਜੋ ਨਾਰੀਅਲ ਦੇ ਤੇਲ, ਦੁੱਧ, ਆਂਡਾ, ਮੱਛੀ ਆਦਿ ਨੈਚੁਰਲ ਜਿਹੜੇ ਮਿਲਦੇ ਆ। ਇਸੇ ਤਰ੍ਹਾਂ ਵਿਟਾਮਿਨ ਤੇ ਖਣਿਜ ਜਿਹੜੇ ਨੇ ਇਹ ਸਰੀਰ ਦੇ ਪੌਸ਼ਟਿਕ ਪਦਾਰਥਾਂ ਨੂੰ ਵਰਤਣਯੋਗ, ਸਰੀਰ ਦੇ ਵਿਕਾਸ ਤੇ ਸਰੀਰ ਦੀਆਂ ਕਿਰਿਆਵਾਂ ਨੂੰ ਠੀਕ ਕਰਨ ਦਾ ਸਹਾਇਕ ਹੁੰਦੇ ਆ। ਤੇ ਵੈਸੇ ਤਾਂ ਜਦੋਂ ਦੇਖਦੇ ਹਾਂ ਕਹਿੰਦੇ ਭਾਈ ਸਾਡੇ ਸੈੱਲ ਘੱਟ ਗਏ, ਭਾਈ ਸਾਡਾ ਜਿਹੜੇ ਵਿਟਾਮਿਨ ਘੱਟ ਗਏ ਆ, ਡਾਕਟਰ ਸਾਹਿਬ ਉਹ ਦਿਓ, ਪਰ ਜੇ ਅਸੀਂ ਸਹੀ ਖੁਰਾਕ ਖਾਂਦੇ ਹਾਂ ਤਾਂ ਉਹ ਖੁਰਾਕ ਦੇ ਵਿੱਚੋਂ ਹੀ ਸਾਡੇ ਜਿਹੜਾ ਸਰੀਰ ਨੂੰ ਸਹੀ ਵਿਟਾਮਿਨ ਮਿਲੀ ਜਾਂਦੇ ਹੈ, ਪਰ ਉਹਨਾਂ ਚੀਜ਼ਾਂ ਦੇ ਵੱਲ ਅਸੀਂ ਧਿਆਨ ਨਹੀਂ ਦਿੰਦੇ, ਖਾਸ ਕਰਕੇ ਜਿਹੜੇ ਸ਼ਾਕਾਹਾਰੀ ਹੈਗੇ ਨੇ ਤਾਂ ਚਲੋ ਤਾਂ ਕਿਤੇ ਨਾ ਕਿਤੇ ਪੂਰੀ ਕਰ ਲੈਂਦੇ ਹੈ, ਸੋਰੀ ਮਾਸਾਹਾਰੀ ਤਾਂ ਕਰ ਲੈਂਦੇ ਆ, ਸ਼ਾਕਾਹਾਰੀ ਜਿਹੜੇ ਨੇ ਵੈਜੀਟੇਰੀਅਨ ਜਿਹੜੇ ਨੇ ਉਹਨਾਂ ਦੇ ਲਈ ਜਿਹੜਾ ਇਹ ਚੀਜ਼ਾਂ ਬਦਾਮ ਹੋ ਗਏ, ਹੋਰ ਸਾਰੀਆਂ ਚੀਜ਼ਾਂ ਹੋ ਗਈਆਂ, ਇਹ ਖਾਣੀਆਂ ਬਹੁਤ ਲਾਜ਼ਮੀ ਤੇ ਜ਼ਰੂਰੀ ਹੈ। ਨਾਲ ਇਸੇ ਤਰ੍ਹਾਂ ਮਿਲਕ ਪ੍ਰੋਡਕਟ ਹੋ ਗਿਆ, ਖਣਿਜ ਜਿਹੜਾ 24 ਕਿਸਮ ਦੇ ਹੁੰਦੇ ਆ, ਜਦਕਿ ਵਿਟਾਮਿਨ ਏ ਬੀ ਦੇ ਕਈ ਭਾਗ ਜਿਵੇਂ ਕਿ ਇਹਦੇ ਵਿੱਚ 1, 2, 4, 6 ਤੇ 12 ਇਹਦੇ ਵਿੱਚ ਦਰਜ ਹੁੰਦੇ ਆ, C, D, E ਤੇ ਕੇ ਜਿਹੜੇ ਇਹਦੇ ਚ ਹੁੰਦੇ ਆ, ਨਵੇਂ ਸੈੱਲਾਂ ਦਾ ਨਿਰਮਾਣ ਤੇ ਖੂਨ ਜੰਮਣ ਦੇ ਵਿੱਚ ਸਹਾਇਕ ਹੁੰਦੇ ਆ। ਇਸ ਦੀ ਘਾਟ ਦੇ ਨਾਲ ਅਨੀਮੀਆ ਐਚ ਬੀ ਘੱਟ ਜਾਂਦਾ ਹੈ ਤੇ ਇਹ ਫਲ ਦੁੱਧ, ਆਂਡੇ, ਮੀਟ, ਸਾਗ, ਪਾਲਕ, ਹਰੀਆਂ ਤੇ ਪੱਤੇਦਾਰ ਸਬਜ਼ੀਆਂ ਦੇ ਵਿੱਚੋਂ ਤੇ ਪੀਲੇ ਫਲ ਆਦਿ ਦੇ ਵਿੱਚੋਂ ਜ਼ਿਆਦਾ ਜਿਹੜੀ ਭਰਪੂਰ ਮਿਲਦਾ ਹੈ। ਫਿਰ ਗੱਲ ਆ ਜਾਂਦੀ ਹੈ ਕਾਰਬੋਹਾਈਡਰੇਟ ਦੀ। ਕੁਝ ਲੋਕ ਕਹਿੰਦੇ ਨੇ ਮੋਟਾਪਾ ਹੋ ਗਿਆ, ਰੋਟੀ ਛੱਡ ਦਿੰਦੇ ਹਾਂ, ਪਰ ਇਹ ਚੀਜ਼ਾਂ ਲਾਜ਼ਮੀ ਨੇ, ਹੌਲੀ ਹੌਲੀ ਇਹਨਾਂ ਨੂੰ ਘਟਾਇਆ ਜਾ ਸਕਦਾ ਹੈ, ਘੱਟ ਇਹਨੂੰ ਖਾਧਾ ਜਾ ਸਕਦਾ ਹੈ। ਜਿੱਥੇ ਤੁਸੀਂ 3 ਟਾਈਮ ਜਾਂ 2 ਟਾਈਮ ਰੋਟੀ ਖਾਂਦੇ ਹੋ ਉਹ 5 ਟਾਈਮ ਕਰ ਲਓ ਤੇ ਸ਼ੂਗਰ ਵੀ ਕੰਟਰੋਲ ਹੋ ਜਾਂਦੀ ਹੈ। ਇਹ ਊਰਜਾ ਦਾ ਮੁੱਖ ਤੱਤ ਹੈ ਜੋ ਅਨਾਜ, ਕਣਕ, ਚੌਲ, ਮੱਕੀ, ਗੁੜ, ਆਲੂ, ਗੰਨਾ, ਜਵਾਰ, ਬਾਜਰਾ ਆਦਿ ਤੋਂ ਮਿਲਦਾ ਹੈ ਤੇ ਬੱਚਿਆਂ ਨੂੰ ਘੱਟੋ ਘੱਟ 6 ਮਹੀਨੇ ਮਾਂ ਦਾ ਦੁੱਧ ਦੇਣਾ ਚਾਹੀਦਾ ਹੈ ਤੇ ਦਸਤ ਜਾਂ ਹੋਰ ਜਿਹੜੇ ਰੋਗ ਨੇ ਉਲਟੀਆਂ ਲੱਗਣ ਦੇ ਉੱਤੇ ਲੂਣ, ਪਾਣੀ, ਖੰਡ ਦਾ ਘੋਲ ਜਾਂ ORS ਦਾ ਜਿਹੜਾ ਘੋਲ ਹੈ ਦੇਣਾ ਜ਼ਰੂਰੀ ਹੈ। ਗਰਭਵਤੀ ਔਰਤਾਂ ਨੂੰ ਆਪਣੀ ਖੁਰਾਕ ਪਹਿਲਾਂ ਨਾਲੋਂ ਵੱਧ ਸਹੀ ਤੇ ਸੰਤੁਲਿਤ ਲੈਣੀ ਚਾਹੀਦੀ ਹੈ। ਆਖਰ ਦੇ ਵਿੱਚ ਜ਼ਰੂਰੀ ਗੱਲਾਂ, ਸਬਜ਼ੀਆਂ ਨੂੰ ਜ਼ਿਆਦਾ ਪਕਾਉਣ ਦੇ ਉੱਤੇ ਫਰਿੱਜ ਦੇ ਵਿੱਚ ਰੱਖ ਕੇ ਜ਼ਿਆਦਾ ਵਰਤਣ ਦੇ ਨਾਲ ਜ਼ਰੂਰੀ ਤੱਤ ਜਿਹੜੇ ਨਸ਼ਟ ਹੋ ਜਾਂਦੇ ਆ। ਕਈ ਕਹਿੰਦੇ ਨੇ ਭਾਈ ਉਹਦੇ ਵਿੱਚ ਸਬਜ਼ੀ ਫੁੱਲ ਫਲ ਜਾਂਦੀ ਹੈ, ਸ਼ਾਇਦ ਨਹੀਂ, ਗਲਤੀ ਹੈ, ਸੁੱਕ ਜਾਂਦੀ ਹੈ। ਸਬਜ਼ੀਆਂ ਨੂੰ ਕੱਟਣ ਤੋਂ ਪਹਿਲਾਂ ਚੰਗੀ ਤਰ੍ਹਾਂ ਧੋਵੋ, ਜਿੱਥੇ ਤੱਕ ਹੋਵੇ ਛਿਲਕੇ ਸਮੇਤ ਵਰਤੋ, ਕਿਉਂਕਿ ਜ਼ਿਆਦਾਤਰ ਜਿਹੜੇ ਉਹਦੇ ਵਿਟਾਮਿਨ ਨੇ, ਪੌਸ਼ਟਿਕ ਤੱਤ ਨੇ, ਉਹ ਛਿਲਕੇ 'ਚ ਹੁੰਦੇ ਆ। ਦੁੱਧ ਨੂੰ ਲੋਹੇ ਦੇ ਭਾਂਡੇ ਦੇ ਵਿੱਚ ਗਰਮ ਕਰਕੇ ਵਰਤਣ ਦੇ ਨਾਲ ਤੱਤ ਕਾਇਮ ਰਹਿੰਦੇ ਆ। ਫਾਸਟ ਫੂਡ ਤੋਂ ਬਚੋ ਤੇ ਖਾਣਾ ਜਾਂ ਕੋਈ ਵੀ ਚੀਜ਼ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਧੋਵੋ। ਇੱਕ ਸਰਵੇਖਣ ਦੇ ਮੁਤਾਬਕ ਪੰਜਾਬੀ ਦੀ ਸਿਹਤ ਦੂਜੇ ਰਾਜਾਂ ਦੇ ਲੋਕਾਂ ਨਾਲੋਂ ਮਾੜੀ ਦੱਸੀ ਜਾ ਰਹੀ ਹੈ। 14% ਪੰਜਾਬੀਆਂ ਨੂੰ ਸ਼ੂਗਰ, 44% ਦਾ BP ਜ਼ਿਆਦਾ ਹੁੰਦਾ ਦੇਖਿਆ ਗਿਆ ਤੇ 40% ਮੋਟਾਪੇ ਦੇ ਸ਼ਿਕਾਰ, 57.2% ਪੰਜਾਬੀਆਂ ਦੇ ਢਿੱਡ ਵਧੇ ਹੋਏ ਨੇ। ਤਾਂ ਹੀ ਮੁੱਖ ਮੰਤਰੀ ਸਾਹਿਬ ਯੋਜਨਾਵਾਂ ਚਲਾ ਰਹੇ ਨੇ, ਕਸਰਤ ਕਰਾ ਰਹੇ ਨੇ। 92.3% ਦੇ ਖੂਨ ਦੇ ਵਿੱਚ ਫੈਟ ਵੱਧ ਹੈ ਤੇ 8 ਦੇ ਵਿੱਚੋਂ 1 ਪੰਜਾਬੀ ਕੈਂਸਰ ਦਾ ਸ਼ਿਕਾਰ ਹੁੰਦਾ ਜਾ ਰਿਹਾ ਹੈ। 33% ਕਿਸੇ ਕਿਸਮ ਦੀ ਕਸਰਤ ਨਹੀਂ ਕਰਦੇ ਤੇ 95.9% ਖਾਣੇ ਦੇ ਵਿੱਚ ਸਹੀ ਮਾਤਰਾ ਦੇ ਵਿੱਚ ਸਬਜ਼ੀਆਂ ਤੇ ਫਲ ਨਹੀਂ ਲੈਂਦੇ। 87% ਇੱਕ ਦਿਨ ਦੇ ਵਿੱਚ ਲੋੜ ਜਿਹੜੀ ਹੈ 5 ਗ੍ਰਾਮ ਤੋਂ ਵੱਧ ਲੂਣ ਖਾਂਦੇ ਨੇ, ਕਹਿੰਦੇ ਸਵਾਦ ਨਹੀਂ ਆਉਂਦਾ ਲੂਣ ਤੋਂ ਬਗੈਰ। 6-7 ਜਿਹੜੇ ਨੇ ਘੱਟ ਫਲ ਤੇ ਸਬਜ਼ੀਆਂ ਦਾ ਸੇਵਨ, ਕਸਰਤ ਨਾ ਕਰਨਾ, ਮੋਟਾਪਾ, BP ਵੱਧ ਹੋਣਾ, ਸ਼ਰਾਬ ਤੇ ਸਿਗਰਟ ਪੀਣਾ, ਜਿਸ ਨੂੰ ਅੰਗਰੇਜ਼ੀ ਦੇ ਵਿੱਚ ਰਿਸਕ ਫੈਕਟਰ ਕਹਿੰਦੇ ਹੈ। 99% ਪੰਜਾਬੀਆਂ ਦੇ ਵਿੱਚ ਘੱਟੋ ਘੱਟ ਇੱਕ ਤੱਤ ਮੌਜੂਦ ਹੈ, ਜਾਣੀ ਕਿ ਰਿਸਕੀ ਨੇ ਪੰਜਾਬੀ ਵਿਸਕੀ ਤੇ ਜੱਟ ਰਿਸਕੀ। ਪੰਜਾਬੀ ਸ਼ਰਾਬ ਪੀਣ, ਖਾਣਾ ਤੇ ਖਾਣਾ ਜਾਇਆ ਕਰਨ ਦੇ ਖੇਤਰਾਂ ਦੇ ਵਿੱਚ ਰਿਕਾਰਡ ਬਣਾ ਰਹੇ ਨੇ। ਰੋਜ਼ ਸਵੇਰੇ ਭਿਉਂਏ ਹੋਏ ਬਦਾਮ ਖਾਣਾ ਫਾਇਦੇਮੰਦ ਹੁੰਦਾ ਹੈ, ਪਰ ਭਿਉਂਏ ਹੋਏ ਛੋਲੇ ਖਾਣਾ ਬਦਾਮ ਨਾਲੋਂ ਵੀ ਜਿਹੜਾ ਜ਼ਿਆਦਾ ਫਾਇਦੇਮੰਦ ਮੰਨਿਆ ਗਿਆ ਹੈ। ਬਦਾਮਾਂ ਨਾਲੋਂ ਕਾਫ਼ੀ ਸਸਤੇ ਛੋਲਿਆਂ ਦੇ ਵਿੱਚ ਕਾਰਬੋਹਾਈਡਰੇਟ, ਪ੍ਰੋਟੀਨ, ਫੈਟ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨਾਂ ਦੀ ਜਿਹੜੀ ਹੈ ਭਰਪੂਰ ਮਾਤਰਾ ਹੁੰਦੀ ਹੈ, ਜੋ ਦਿਮਾਗ ਨੂੰ ਤੇਜ਼ ਕਰਦੇ ਨੇ ਅਤੇ ਨਾਲ ਹੀ ਖੂਬਸੂਰਤੀ ਨੂੰ ਵੀ ਜਿਹੜਾ ਵਧਾਉਂਦੇ ਹੈ। ਛੋਲਿਆਂ ਦੇ ਵਿੱਚ ਵਿਟਾਮਿਨ, ਮਿਨਰਲਸ, ਕਲੋਰੋਫਿਲ ਅਤੇ ਫਾਸਫੋਰਸ ਦੀ ਜ਼ਿਆਦਾ ਮਾਤਰਾ ਹੈ, ਜਿਸ ਵਜ੍ਹਾ ਨਾਲ ਰੋਜ਼ ਸਵੇਰੇ ਭਿਉਏ ਹੋਏ ਛੋਲੇ ਖਾਣ ਦੇ ਨਾਲ ਜਿਵੇਂ ਬਜ਼ੁਰਗ ਨਾਲੇ ਬਲਦਾਂ ਨੂੰ ਖਿਲਾਈ ਜਾਂਦੇ ਸੀ, ਨਾਲੇ ਵਾਹੀ ਕਰੀ ਜਾਂਦੇ ਸੀ, ਨਾਲੇ ਆਪ ਵੀ ਖਾਈ ਜਾਂਦੇ ਸੀ। ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਦੀ ਰੋਗਾਂ ਦੇ ਨਾਲ ਲੜਨ ਦੀ ਤਾਕਤ ਵੱਧਦੀ ਹੈ। ਡਾਇਬੀਟੀਜ਼ ਦੇ ਰੋਗਾਂ ਨੂੰ ਰੋਜ਼ ਸਵੇਰੇ 25 ਗ੍ਰਾਮ ਭਿਉਏ ਹੋਏ ਛੋਲੇ ਖਾਣੇ ਚਾਹੀਦੇ ਹੈ ਅਤੇ ਖਾਲੀ ਪੇਟ ਦੇ ਇਸ ਨੂੰ ਜਿਹੜਾ ਖਾਣ ਦੇ ਨਾਲ ਡਾਇਬੀਟੀਜ਼ ਜਿਹੜੀ ਹੈ, ਜਾਣੀ ਕਿ ਆਪਣੀ ਜਿਹੜੀ ਹੈ ਬਲੱਡ ਸ਼ੂਗਰ ਹੈ ਕਾਬੂ ਹੇਠ ਰੱਖਣ ਦੇ ਵਿੱਚ ਮਦਦ ਮਿਲਦੀ ਹੈ। ਆਮ ਤੌਰ ਤੇ ਰੋਜ਼ ਸਵੇਰੇ ਛੋਲਿਆਂ ਦੇ ਵਿੱਚ ਨਿੰਬੂ, ਅਦਰਕ, ਨਮਕ ਅਤੇ ਕਾਲੀ ਮਿਰਚ ਮਿਲਾ ਕੇ ਖਾਣ ਦੇ ਨਾਲ ਸਰੀਰ ਜਿਹੜਾ ਸਿਹਤਮੰਦ ਰਹਿੰਦਾ ਹੈ ਤੇ ਨਾਲ ਹੀ ਦਿਨ ਭਰ ਕੰਮ ਕਰਨ ਲਈ ਭਰਪੂਰ ਐਨਰਜੀ ਵੀ ਜਿਹੜੀ ਮਿਲਦੀ ਹੈ। ਐਨਰਜੀ ਡਰਿੰਕਾਂ ਦੀ ਜ਼ਰੂਰਤ ਨਹੀਂ ਹੈ। ਮਰਦਾਂ ਦੇ ਵਿੱਚ ਹੋਣ ਵਾਲੀ ਕਮਜ਼ੋਰੀ ਦੇ ਲਈ ਵੀ ਇਹ ਭਿਓਏ ਹੋਏ ਛੋਲੇ ਖਾਣਾ ਫਾਇਦੇਮੰਦ ਦੱਸਦੇ ਨੇ ਤੇ ਇਸ ਦੇ ਨਾਲ ਸਰੀਰ ਨੂੰ ਐਨਰਜੀ ਜਿਹੜੀ ਮਿਲਦੀ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦਾ ਵਿਚਾਰ ਤੇ ਗੱਲਾਂ ਬਾਤਾਂ ਕਰਦੇ ਹਾਂ ਹੋਰ ਜਿਸ ਦੇ ਵਿੱਚ ਪੰਜਾਬ ਦੀਆਂ ਦਿਸ਼ਤੇ ਦੀਆਂ ਖਬਰਾਂ ਹੋਰ ਸਾਰਾ ਸਿਲਸਿਲਾ ਚਲਾਉਂਦੇ ਹਾਂ ਤੇ ਇਹ ਸੀ ਅੱਜ ਦਾ ਵਿਚਾਰ ਤੇ ਖਾਣ ਪੀਣ ਦੇ ਸੰਬੰਧ ਦੇ ਵਿੱਚ ਛੋਟੀ ਜਿਹੀ ਗੱਲਬਾਤ ਤੇ ਅੱਗੇ ਜਾ ਕੇ ਗੱਲ ਕਰਾਂਗੇ ਕਿਉਂਕਿ ਬੱਚੇ ਜਿਹੜੇ ਨੇ ਵੱਡੇ ਪੱਧਰ ਦੇ ਉੱਤੇ ਫਾਸਟ ਫੂਡ ਦੇ ਵੱਲ ਨੂੰ ਜਾ ਰਹੇ ਹੈ ਤੇ ਘਰਾਂ ਦੇ ਵਿੱਚ ਨੱਕ ਬੁੱਲ ਕੱਢਦੇ ਹੈ ਜਿਵੇਂ ਵੀ ਮੈਂ ਵੀ ਕੱਢਦਾ ਹੁੰਦਾ ਸੀ ਕਦੇ ਤੋਰੀਆਂ ਬਣਾ ਲੈਣੀਆਂ ਤੇ ਉਹਨਾਂ ਨੂੰ ਮਤਲਬ ਕਿ ਸਬਜ਼ੀ ਬਣੀ ਹੋਣੀ ਤੋਰੀਆਂ ਦੀ ਤੇ ਉਹਨੂੰ ਰੋਟੀ ਲਾ ਲਾ ਕੇ ਖਾਣੀ ਮਤਲਬ ਕਿ ਬੁਰਕੀ ਭਰ ਕੇ ਨਹੀਂ ਖਾਣੀ ਤੇ ਮਤਲਬ ਕਿ ਸਵਾਦ ਮਾੜਾ ਮੋਟਾ ਆ ਜਾਵੇ ਨਹੀਂ ਤਾਂ ਨੱਕ ਬੁੱਲ ਅਸੀਂ ਵੀ ਕੱਢਦੇ ਹੁੰਦੇ ਸੀ ਪਰ ਹੁਣ ਸਾਰਾ ਕੁਝ ਹੀ ਖਾ ਲਈਦਾ ਹੈ। ਤੇ ਦੋਸਤੋ ਗੱਲ ਕਰਦਿਆਂ ਅੱਜ ਜੋ ਹਾਲਾਤ ਨੇ ਦੁਨੀਆਦਾਰੀ ਦੇ ਵਿੱਚ ਉਹਦੇ ਵੱਲ ਨੂੰ ਵੱਧਦਿਆਂ ਤੇ ਦੇਸ਼ ਦੀਆਂ ਖਬਰਾਂ ਦੀ ਗੱਲ ਕਰਦਿਆਂ ਉਧੇੜ ਦਿੱਤੇ ਨੇ ਪਾਜ ਤੇ ਮਜੀਠਾ ਸਾਹਿਬ ਨੇ ਕਢਾ ਦਿੱਤੀਆਂ ਨੇ ਚੀਕਾਂ। ਖਹਿੜਾ ਨਹੀਂ ਛੱਡਦਾ ਹੁਣ ਕਹਿੰਦੇ ਖਹਿੜਾ ਕਿਉਂਕਿ ਇੱਕ ਨਹੀਂ ਹੁਣ ਦੋ ਹੋ ਗਏ ਨੇ। ਇਸੇ ਤਰ੍ਹਾਂ ਹੀ ਜਿਹੜਾ ਪੰਜਾਬ ਤੋਂ ਲੈ ਕੇ ਵਿਦੇਸ਼ਾਂ ਤੱਕ ਦੀ ਗੱਲ ਕਰਦੇ ਹਾਂ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਦੇ ਨਾਲ ਨਾਲ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਵੀ ਸਾਂਝ ਜਿਹੜੀ ਪੈ ਗਈ ਹੈ। ਚੰਡੀਗੜ੍ਹ ਸਰਹੱਦ ਦੇ ਉੱਤੇ ਕਿਸਾਨ ਮੋਰਚਾ ਜਿਹੜਾ ਲੱਗ ਚੁੱਕਿਆ ਤੇ ਬਹੁਮਤ ਜਿਹੜੀ ਵੱਧ ਰਹੀ ਹੈ। ਬਿਜਲੀ ਚੋਰੀ ਮਾਮਲੇ ਦੇ ਵਿੱਚ ਸਿਆਸੀ ਦਖਲ ਦੇ ਦੋਸ਼ ਲੱਗੇ ਹੈ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਜਿਹੜਾ ਬੇਟਾ ਹੈ ਉਹਦੇ ਬਾਰੇ ਅੱਗੇ ਜਾ ਕੇ ਗੱਲਬਾਤ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜਾ ਚੰਡੀਗੜ੍ਹ ਸਰਹੱਦਾਂ ਦੇ ਉੱਤੇ ਕਿਸਾਨ ਮੋਰਚੇ ਤੇ DSP ਗੁਰਸ਼ੇਰ ਸਿੰਘ ਜਿਨ੍ਹਾਂ ਨੇ ਬਿਸ਼ਨੋਈ ਦੀ ਇੰਟਰਵਿਊ ਕੀਤੀ ਸੀ ਉਹ ਵਿਵਾਦਾਂ ਚ ਸੀ। ਉਹ ਸੰਧੂ ਸਾਹਿਬ ਦੀ ਜਿਹੜੀ ਹੈ ਬਰਖਾਸਤਗੀ ਜਿਹੜੀ ਹੈ ਅਦਾਲਤ ਨੇ ਹਾਈ ਕੋਰਟ ਦਾ ਜਿਹੜਾ ਫੈਸਲਾ ਆ ਗਿਆ ਉਹਦੇ ਬਾਰੇ ਉਹ ਤੁਹਾਡੇ ਨਾਲ ਗੱਲ ਸਾਂਝੀ ਕਰਾਂਗੇ। ਇਸੇ ਤਰ੍ਹਾਂ ਹੀ ਸਾਰੇ ਮਾਮਲੇ ਸਾਨੂੰ ਸਰਕਾਰ ਪ੍ਰਸ਼ਾਸਨ ਤੇ ਜਵਾਬਦੇਹੀ ਦੇ ਬਾਰੇ ਕੁਝ ਨਵਾਂ ਸੋਚਣ ਦੇ ਲਈ ਮਜਬੂਰ ਨਹੀਂ ਕਰਦੇ ਜਾਂ ਕਰ ਰਹੇ ਨੇ ਤਾਂ ਜ਼ਰੂਰ ਤੁਸੀਂ ਦੱਸਣਾ ਹੈ। ਦੂਜੇ ਪਾਸੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੂੰ ਲੈ ਕੇ ਸਿਆਸੀ ਟਕਰਾਅ ਜਿਹੜਾ ਵੱਧ ਚੁੱਕਿਆ ਤੇ VTO ਤੇ MSP ਦੇ ਮੁੱਦੇ ਖੜੇ ਹੋਏ ਨੇ ਤੇ ਪੰਜਾਬ ਦੀ ਲੈਂਡ ਪੋਲਿੰਗ ਨੀਤੀ ਵੀ ਚਰਚਾ ਦੇ ਕੇਂਦਰ ਦੇ ਵਿੱਚ ਜਿਹੜੀ ਬਣੀ ਹੋਈ ਹੈ। ਦੇਸ਼ ਵਿਦੇਸ਼ ਤੋਂ ਵੀ ਅੱਜ ਦੀਆਂ ਖਬਰਾਂ ਕਈ ਵੱਡੇ ਸਵਾਲ ਛੱਡ ਰਹੀਆਂ ਨੇ। SCO ਸੰਮੇਲਨ ਦੇ ਵਿੱਚ ਅੱਤਵਾਦ ਤੇ ਭਾਰਤ ਦਾ ਸਖ਼ਤ ਜਿਹੜਾ ਰੁੱਖ ਦੇਖਣ ਨੂੰ ਮਿਲਿਆ ਹੈ। ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਨਾਲ 40 ਜਿਹੜੀਆਂ ਐਪਲੀਕੇਸ਼ਨ ਸਨ ਉਹਨਾਂ ਨੂੰ ਰਫਾ ਦਫ਼ਾ ਕਰ ਦਿੱਤਾ ਗਿਆ ਹੈ ਤੇ ਕੈਨੇਡਾ ਦੀਆਂ ਉਪ ਚੋਣਾਂ ਦੇ ਵਿੱਚ ਮਾਰਕ ਕਾਰਨੀ ਨੇ ਮਾਰਕਾ ਮਾਰ ਲਿਆ ਫਿਰ ਬਹੁਮਤ ਜਿਹੜੀ ਹਾਸਲ ਕਰ ਲਈ ਹੈ ਤੇ ਹੁਣ ਕਿਸੇ ਦੇ ਵੱਲ ਨੂੰ ਦੇਖਣ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਹੈ ਤੇ ਜੋ ਵੀ ਬਿੱਲ ਪਾਸ ਕਰਨੇ ਹੋਣਗੇ ਉਹ ਆਪਣੀ ਬਹੁਮਤ ਦੇ ਨਾਲ ਹੁਣ ਕਰ ਸਕਣਗੇ। ਪੰਜਾਬੀ ਵਕੀਲ ਤੇ ਕਰੋੜਾਂ ਦੀ ਧੋਖਾਧੜੀ ਦੇ ਦੋਸ਼ ਲੱਗੇ ਹੈ। ਟਰੰਪ ਵੱਲੋਂ ਕੈਨੇਡਾ ਤੇ ਤਿੱਖੇ ਬਿਆਨ ਤੇ ਕਹਿੰਦੇ ਆ ਸਾਨੂੰ ਨਹੀਂ ਚਾਹੀਦਾ ਤੁਹਾਡਾ ਸਮਾਨ। ਚੀਨ ਦੀਆਂ ਆਰਥਿਕ ਨੀਤੀਆਂ ਤੇ ਉੱਠਦੇ ਸਵਾਲ ਨੇ ਤੇ ਨਾਲ ਹੀ ਇੱਕ ਬਹੁਤ ਘਰੇਲੂ ਪਰ ਹਰ ਪਰਿਵਾਰ ਦੇ ਨਾਲ ਜੁੜਿਆ ਮੁੱਦਾ ਹੈ ਬੱਚਿਆਂ ਦੇ ਨਖਰੇ ਤੇ ਪੌਸ਼ਟਿਕ ਭੋਜਨ ਦੀ ਜੱਦੋਜਹਿਦ ਤੇ ਅੰਤ ਦੇ ਵਿੱਚ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਨੂੰ ਯਾਦ ਕਰਾਂਗੇ ਤੇ ਉੱਥੇ ਆਪਾਂ ਫਿਰ ਅੱਗੇ ਜਾ ਕੇ ਸਮਾਪਤੀ ਕਰਾਂਗੇ ਤੇ ਲੋ ਫਿਰ ਆਪਾਂ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਪੰਜਾਬ ਦੇ ਨਾਲ ਖਬਰਾਂ ਦੇ ਨਾਲ। ਸਾਂਝੇ ਸੰਘਰਸ਼ ਦਾ ਵੱਡਾ ਐਲਾਨ ਹੋ ਗਿਆ। 4 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚਿਆਂ ਦੇ ਵਿੱਚ ਮੁਲਾਜ਼ਮ ਤੇ ਪੈਨਸ਼ਨਰ ਕਰਨਗੇ ਹੁਣ ਸ਼ਮੂਲੀਅਤ। ਕਿਸਾਨ ਮਜ਼ਦੂਰਾਂ ਦੀਆਂ ਭੱਖ ਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ DC ਦਫ਼ਤਰਾਂ ਅੱਗੇ ਚੱਲ ਰਹੇ ਪੱਕੇ ਕਿਸਾਨ ਮੋਰਚਿਆਂ ਦਾ ਅੱਜ 3ਜਾ ਦਿਨ ਸੀਗਾ। ਇਸ ਦੇ ਦੌਰਾਨ ਵੱਡਾ ਐਲਾਨ ਕਰਦਿਆਂ ਕਿਸਾਨ ਆਗੂਆਂ ਨੇ ਕਹਿ ਦਿੱਤਾ ਹੈ ਕਿ ਆਉਣ ਵਾਲੀ 4 ਸਤੰਬਰ ਨੂੰ ਇਹ ਮੋਰਚੇ ਪੰਜਾਬ ਦੇ ਸੰਘਰਸ਼ੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਜਿਹੜੇ ਪੈਨਸ਼ਨਰ ਨੇ ਉਹਨਾਂ ਦੀਆਂ ਮੰਗਾਂ ਨੂੰ ਪੂਰੀ ਤਰ੍ਹਾਂ ਜਿਹੜਾ ਸਮਰਪਿਤ ਹੋਣਗੇ। ਸਰਕਾਰ ਦੇ ਅੜੀਅਲ ਰਵੱਈਏ ਦੇ ਖਿਲਾਫ਼ ਰੋਸ ਜਿਹੜਾ ਹੈ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂ ਕੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਜਗਤਾਰ ਸਿੰਘ ਕਾਲਾ ਝਾੜ ਜਨਕ ਸਿੰਘ ਪੁਟਾਲ ਤੇ ਹੋਰਨਾਂ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੇ ਤਿੱਖੇ ਛੇੜੇ ਨੇ ਨਿਸ਼ਾਨੇ ਸਾਧੇ ਹੈ। ਉਹਨਾਂ ਦੋਸ਼ ਲਾਇਆ ਕਿ ਸਰਕਾਰ ਮੁਲਾਜ਼ਮਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਹੱਲ ਕਰਨ ਦੀ ਬਜਾਏ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ਆਗੂਆਂ ਨੇ ਇਹ ਗੱਲ ਕਹੀ ਹੈ ਕਿ ਮੁਲਾਜ਼ਮ ਆਗੂਆਂ ਦੀਆਂ ਦੂਰ ਦੁਰਾਡੇ ਜ਼ਬਰਦਸਤੀ ਬਦਲੀਆਂ ਕੀਤੀਆਂ ਜਾ ਰਹੀਆਂ ਨੇ। ਤਨਖਾਹ ਰੋਕਣ ਤੇ ਵਿਭਾਗ ਕਾਰਵਾਈ ਰਾਹੀਂ ਮੁਲਾਜ਼ਮਾਂ ਨੂੰ ਜਲੀਲ ਕੀਤਾ ਜਾ ਰਿਹਾ ਹੈ। ਅਦਾਲਤਾਂ ਦੇ ਵੱਲੋਂ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਆਏ ਫੈਸਲਿਆਂ ਵਿਰੁੱਧ ਉੱਚ ਅਦਾਲਤਾਂ ਦੇ ਵਿੱਚ ਅਪੀਲਾਂ ਦਾਇਰ ਕੀਤੀਆਂ ਜਾ ਰਹੀਆਂ ਨੇ। ਭਾਰਤ ਨੂੰ ਵਿਸ਼ਵ ਵਪਾਰ ਸੰਸਥਾ WTO ਤੋਂ ਬਾਹਰ ਕੱਢਿਆ ਜਾਵੇ ਤੇ ਅਮਰੀਕਾ ਭਾਰਤ ਸਮਝੌਤਾ ਵਾਰਤਾ ਰੱਦ ਕੀਤੀ ਜਾਵੇ, C2 ਫਾਰਮੂਲੇ ਤਹਿਤ ਸਾਰੀਆਂ ਫਸਲਾਂ ਦੇ ਉੱਤੇ MSP ਦੀ ਕਾਨੂੰਨੀ ਗਰੰਟੀ ਦਿੱਤੀ ਜਾਵੇ ਤੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਲੈਂਡ ਪੋਲਿੰਗ ਨੀਤੀ ਦੀਆਂ ਕੋਸ਼ਿਸ਼ਾਂ ਤੁਰੰਤ ਬੰਦ ਕੀਤੀਆਂ ਜਾਣ। 60 ਸਾਲ ਤੋਂ ਵੱਧ ਉਮਰ ਦੇ ਸਾਰੇ ਬਜ਼ੁਰਗਾਂ ਨੂੰ ਘੱਟੋ ਘੱਟ ਕਹਿੰਦੇ ਨੇ ₹10,000 ਪ੍ਰਤੀ ਮਹੀਨਾ ਪੈਨਸ਼ਨ ਦਿੱਤੀ ਜਾਵੇ। ਇਹ ਮੰਗਾਂ ਲੈ ਕੇ ਚੰਡੀਗੜ੍ਹ ਦੀਆਂ ਸਰਹੱਦਾਂ ਦੇ ਉੱਤੇ ਬਹਿ ਗਏ ਨੇ। ਇਸੇ ਤਰ੍ਹਾਂ ਹੀ ਇਸ ਪਿੰਡ ਦੇ ਵਿੱਚ ਕਹਿੰਦੇ ਕੁੰਡੀ ਫੜਨ ਨਹੀਂ ਆਉਣਾ ਭਾਈ, ਆਪ ਵਿਧਾਇਕ ਦੇ ਲੜਕੇ ਨੇ SDO ਨੂੰ ਹੁਕਮ ਕਰ ਦਿੱਤਾ ਤੇ ਲੜਕਾ ਸਿਆਸਤ ਦੇ ਵਿੱਚ ਨਵਾਂ ਹੈ, ਵਿਧਾਇਕ ਦਾ ਉਹ ਬਾਪ ਦਾ ਇਹ ਕਹਿਣਾ ਹੈ। ਹਲਕਾ ਭੁੱਚੋ ਦੇ ਵਿੱਚੋਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਲੜਕੇ ਹਰਸਿਮਰਨ ਸਿੰਘ ਨੇ ਪਾਵਰਕੌਮ ਦੇ SDO ਨੂੰ ਫੋਨ ਦੇ ਉੱਤੇ ਜ਼ਬਾਨੀ ਹੁਕਮ ਦੇ ਦਿੱਤੇ ਨੇ ਕਿ ਨਾ ਤਾਂ ਜਾਲੀ ਮੋਟਰ ਪੱਟਣੀ ਹੈ ਤੇ ਨਾ ਹੀ ਕੁੰਡੀ ਫੜਨੀ ਹੈ। ਇਨ੍ਹਾਂ ਗੈਰ ਸੰਵਿਧਾਨਕ ਹੁਕਮਾਂ ਤੋਂ ਨਵਾਂ ਵਿਵਾਦ ਛਿੜ ਗਿਆ। ਵਿਧਾਇਕ ਦੇ ਜਿਹੜੇ ਨੇ ਲੜਕੇ ਦੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਵੀ ਜਿਹੜੀ ਵਾਇਰਲ ਹੋਈ ਤੇ ਵੀਡੀਓ ਦੇ ਵਿੱਚ ਮਾਸਟਰ ਜਗਸੀਰ ਸਿੰਘ ਦਾ ਲੜਕਾ ਪਾਵਰਕੌਮ ਦੇ ਗੁਣਿਆਣਾ ਮੰਡੀ ਦੇ SDO ਕੇਵਲ ਸੇਠੀ ਨੂੰ ਫੋਨ ਦੇ ਉੱਤੇ ਹਦਾਇਤ ਕਰ ਰਿਹਾ। ਮਾਮਲਾ ਹਲਕਾ ਭੁੱਚੋ ਦੇ ਪਿੰਡ ਹਰਰਾਏਪੁਰ ਦਾ ਜਿਹੜਾ ਦੱਸਿਆ ਜਾ ਰਿਹਾ, ਜਿੱਥੋਂ ਬਾਰੇ ਵਿਧਾਇਕ ਦਾ ਲੜਕਾ ਜ਼ਿਕਰ ਕਰ ਰਿਹਾ ਤੇ ਬਿਨਾਂ ਕਿਸੇ ਸੰਵਿਧਾਨਕ ਅਹੁਦੇ ਤੋਂ ਹਰਸਿਮਰਨ ਸਿੰਘ ਗੈਰ ਕਾਨੂੰਨੀ ਕੰਮ ਨੂੰ ਸ਼ਹਿ ਦਿੰਦਾ ਨਜ਼ਰ ਆ ਰਿਹਾ। ਵੀਡੀਓ ਦੇ ਵਿੱਚ ਹਰਸਿਮਰਨ ਸਿੰਘ ਫੋਨ ਦੇ ਉੱਤੇ SDO ਨੂੰ ਆਖ ਰਿਹਾ ਹੈ ਕਿ ਮੈਂ ਹਰ ਰਾਏਪੁਰ ਬੈਠਾ ਹਾਂ, ਇੱਥੇ ਜਿਹੜੀ ਛੱਪੜ ਵਾਲੀ ਮੋਟਰ ਹੈ ਉਹਦਾ ਕੁਨੈਕਸ਼ਨ ਚੱਲਦਾ ਹੈ ਜਾਲੀ, ਹੁਣ ਪਟਾ ਨਾ ਦੇਵੀ ਕਿਤੇ ਭਰਾ ਬਣ ਕੇ। ਇਸ ਪਿੰਡ ਦੇ ਵਿੱਚ ਕੁੰਡੀ ਵੀ ਫੜਨ ਨਹੀਂ ਆਉਣਾ ਤੇ ਇਹਨਾਂ ਹੁਕਮਾਂ ਤੋਂ ਵਿਧਾਇਕ ਮੁੜ ਚਰਚਾ ਦੇ ਵਿੱਚ ਆ ਗਏ। SDO ਕੇਵਲ ਸੇਠੀ ਨੇ ਪੰਜਾਬੀ ਟ੍ਰਿਬਿਊਨ ਨੂੰ ਦੱਸਦਿਆਂ ਹੋਇਆ ਕਿਹਾ ਕਿ ਵਿਧਾਇਕ ਦੇ ਲੜਕੇ ਦਾ ਕੁੰਡੀ ਨਾ ਫੜਨ ਦੇ ਬਾਰੇ ਫੋਨ ਆਇਆ ਸੀ, ਪਰ ਅਗਰ ਕੋਈ ਬਿਜਲੀ ਚੋਰੀ ਦੀ ਸ਼ਿਕਾਇਤ ਆਵੇਗੀ ਤਾਂ ਉਹ ਕੁੰਡੀ ਫੜਨਗੇ। ਉਨ੍ਹਾਂ ਨੇ ਪਿਛਲੇ 4 ਮਹੀਨਿਆਂ ਦੇ ਵਿੱਚ 10 ਲੱਖ ਦੀ ਬਿਜਲੀ ਚੋਰੀ ਫੜੀ ਹੈ ਤੇ ਉਨ੍ਹਾਂ ਬੇਵਸੀ ਵੀ ਜਿਹੜੀ ਆਪਣੀ ਜ਼ਾਹਰ ਕੀਤੀ ਹੈ ਤੇ ਮਹਿਕਮਾ ਕਹਿੰਦਾ ਕਿ ਕੁੰਡੀ ਫੜੋ ਤੇ ਇਹ ਕੁੰਡੀ ਨਾ ਫੜਨ ਦੇ ਬਾਰੇ ਆਖ ਰਹੇ ਹੈ। ਉਹ ਵਿਚਾਲੇ ਫਸ ਚੁੱਕੇ ਨੇ ਤੇ ਉਨ੍ਹਾਂ ਕਿਹਾ ਕਿ ਵਿਧਾਇਕ ਦਾ ਲੜਕਾ ਛੱਪੜ ਤੇ ਪਾਣੀ ਵਾਲੀ ਮੋਟਰ ਦੇ ਬਾਰੇ ਗੱਲ ਕਰ ਰਿਹਾ ਸੀ ਤੇ ਵਿਧਾਇਕ ਦੇ ਲੜਕੇ ਹਰਸਿਮਰਨ ਸਿੰਘ ਨੇ ਆਪਣਾ ਜਿਹੜਾ ਪੱਖ ਰੱਖਿਆ ਕਿ ਉਸਨੇ ਪਿੰਡ ਵਾਲਿਆਂ ਨੂੰ ਛੱਪੜ ਦਾ ਕੁਨੈਕਸ਼ਨ ਅਧਿਕਾਰਤ ਕਰਵਾਉਣ ਦੇ ਬਾਰੇ ਕਿਹਾ ਸੀ ਤੇ ਫੋਨ ਦੇ ਉੱਤੇ ਵੀ SDO ਨੂੰ ਸਿਰਫ ਇਹੋ ਹੀ ਕਿਹਾ ਕਿ ਪਿੰਡ ਵਾਲੇ ਕੁਨੈਕਸ਼ਨ ਨੂੰ ਅਧਿਕਾਰਤ ਕਰਾ ਰਹੇ ਹਾਂ ਤੇ ਕਿਤੇ ਉਸ ਤੋਂ ਪਹਿਲਾਂ ਨਾ ਕਿਤੇ ਫੜ ਲੈਣਾ ਤੁਸਾਂ। ਇਸੇ ਤਰ੍ਹਾਂ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦਾ ਕਹਿਣਾ ਸੀ ਭਾਈ ਜੇ ਉਹ ਪਹਿਲਾਂ ਕੁੰਡੀ ਪਾਈ ਹੈ ਤਾਂ ਹੈਗੀ ਤਾਂ ਨਜਾਇਜ਼ ਹੀ ਹੈ ਨਾ ਉਹ। ਇਸੇ ਤਰ੍ਹਾਂ ਉਨ੍ਹਾਂ ਦਾ ਕਹਿਣਾ ਸੀਗਾ ਕਿ ਜੇ ਕੋਈ ਕੁੰਡੀ ਲਾਓ ਤਾਂ ਫੜੀ ਹੀ ਜਾਊ ਤੇ ਉਨ੍ਹਾਂ ਕਿਹਾ ਕਿ ਸਰਕਾਰ ਨੇ ਤਾਂ 600 ਯੂਨਿਟ ਬਿਜਲੀ ਮਾਫ਼ ਕੀਤੀ ਹੋਈ ਹੈ ਤੇ ਉਨ੍ਹਾਂ ਦਾ ਲੜਕਾ ਸਿਆਸਤ ਦੇ ਵਿੱਚ ਨਵਾਂ ਹੈ ਤੇ ਕਹਿ ਦਿੱਤਾ ਹੋਵੇ ਗਾਉਣੇ ਕਿਤੇ। ਮਾਸਟਰ ਜਗਸੀਰ ਸਿੰਘ ਨੇ ਇਹ ਵੀ ਕਿਹਾ ਕਿ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਏਦਾਂ ਸਟੇਜਾਂ ਦੇ ਉੱਤੋਂ ਕਹਿ ਹੀ ਕਹਿੰਦੇ ਦਿੰਦੇ ਸਨ ਭਾਈ ਹੁਣ ਤੁਸੀਂ ਪ੍ਰਕਾਸ਼ ਸਿੰਘ ਬਾਦਲ ਬਣ ਦਿਓ ਤੇ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਸਮੇਂ ਸਿਆਸੀ ਆਗੂ ਸਟੇਜਾਂ ਤੋਂ ਐਲਾਨ ਕਰਦੇ ਰਹੇ ਨੇ ਤੇ ਸਰਕਾਰ ਬਣਾਓ ਫਿਰ ਚਾਹੇ ਜਿੰਨੀਆਂ ਮਰਜ਼ੀ ਕੁੰਡੀਆਂ ਲਾ ਲੈਣਾ ਬਿਜਲੀ ਚਾਹੇ ਜੋ ਮਰਜ਼ੀ। ਪਿਛਲੀ ਕਾਂਗਰਸ ਸਰਕਾਰ ਸਮੇਂ ਇੱਕ ਕਾਂਗਰਸੀ ਵਿਧਾਇਕ ਨੇ ਪਾਵਰਕੌਮ ਦੇ ਅਧਿਕਾਰੀ ਨੂੰ ਕਾਫ਼ੀ ਬੁਰਾ ਭਲਾ ਬੋਲਿਆ ਸੀ ਤੇ ਕਿਉਂਕਿ ਉਸ ਅਧਿਕਾਰੀ ਨੇ ਬਿਜਲੀ ਚੋਰੀ ਫੜੀ ਸੀ ਤੇ ਭਾਈ ਤੁਹਾਡੇ 'ਚ ਉਹਨਾਂ 'ਚ ਫਿਰ ਫਰਕ ਕੀ ਹੈ। ਬਦਲਾਅ ਦੀ ਗੱਲ ਕਰਕੇ ਤੁਸੀਂ ਆਏ ਸੀ ਤੇ ਬਦਲਾਅ ਜਿਹੜਾ ਹੋ ਰਿਹਾ ਅੱਜ ਉਹਦੀ ਗੱਲ ਕਰਾਂਗੇ ਅੱਗੇ ਜਾ ਕੇ। ਉਸ ਤੋਂ ਪਹਿਲਾਂ ਹਾਈਕੋਰਟ ਦੀ ਗੱਲ ਕਰ ਲਈਏ। ਹਾਈਕੋਰਟ ਦੇ ਵੱਲੋਂ DSP ਗੁਰਸ਼ੇਰ ਸਿੰਘ ਸੰਧੂ ਦੀ ਬਰਖਾਸਤਗੀ ਜਿਹੜੀ ਹੈ ਉਹਦੇ ਹੁਕਮ ਰੱਦ ਕਰ ਦਿੱਤੇ ਗਏ ਨੇ। ਪੰਜਾਬ ਸਰਕਾਰ ਨੇ ਲਾਰਿਸ ਬਿਸ਼ਨੋਈ ਦੇ ਜੇਲ੍ਹ ਦੇ ਵਿੱਚ ਇੰਟਰਵਿਊ ਦੇ ਮਾਮਲੇ 'ਚ ਜਿਹੜੀ ਹੈ ਕੀਤੀ ਸੀ ਕਾਰਵਾਈ ਇਹਦੇ ਬਾਰੇ। ਪੰਜਾਬ ਪੁਲਿਸ ਦੇ DSP ਗੁਰਸ਼ੇਰ ਸਿੰਘ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਵੱਡੀ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਸੇਵਾ ਤੋਂ ਬਰਖਾਸਤ ਕਰਨ ਸੰਬੰਧੀ ਹੁਕਮਾਂ ਨੂੰ ਰੱਦ ਕਰਤਾ। ਜਾਣਕਾਰੀ ਅਨੁਸਾਰ ਗੈਂਗਸਟਰ ਲਾਰਿਸ ਬਿਸ਼ਨੋਈ ਦੇ ਜੇਲ੍ਹ ਦੇ ਅੰਦਰ ਹੋਏ ਇੰਟਰਵਿਊ ਦੇ ਮਾਮਲੇ ਤੋਂ ਬਾਅਦ DSP ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰ ਦਿੱਤਾ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਖਿਲਾਫ਼ ਫਿਰੌਤੀ ਅਤੇ ਭ੍ਰਿਸ਼ਟਾਚਾਰ ਦੇ ਨਾਲ ਸੰਬੰਧਿਤ ਮਾਮਲੇ ਵੀ ਦਰਜ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਪੰਜਾਬ ਪੁਲਿਸ ਕੇਡਰ ਦੇ DSP ਗੁਰਸ਼ੇਰ ਸਿੰਘ ਨੂੰ ਗੁਰਸ਼ੇਰ ਸਿੰਘ ਸੰਧੂ ਨੂੰ ਬਰਖਾਸਤ ਕਰਤਾ ਸੀ ਤੇ ਇਸ ਪੁਲਿਸ ਅਧਿਕਾਰੀ ਨੇ ਮਾਰਚ 2023 ਦੇ ਵਿਚ ਸੀ ਆਈ ਏ ਦੇ ਜਿਹੜਾ ਖਰੜ ਥਾਣੇ ਦੇ ਵਿਚ ਪੁਲਿਸ ਹਿਰਾਸਤ ਦੇ ਦੌਰਾਨ ਗੈਂਗਸਟਰ ਲਾਰਿਸ ਬਿਸ਼ਨੋਈ ਦੀ ਇੰਟਰਵਿਊ ਕਰਵਾਉਣ ਦੇ ਵਿਚ ਮਦਦ ਕੀਤੀ ਸੀ। ਪੰਜਾਬ ਸਰਕਾਰ ਨੇ ਪੁਲਿਸ ਵਿਭਾਗ ਦੀ ਸ਼ਾਖ ਨੂੰ ਜਿਹੜਾ ਲਾਈ ਢਾਹ ਬਦਲੇ ਡੀ ਐਸ ਪੀ ਗੁਰਸ਼ੇਰ ਸਿੰਘ ਨੂੰ ਬਰਖਾਸਤ ਕਰਨ ਦਾ ਫੈਸਲਾ ਕੀਤਾ ਸੀ। ਗ੍ਰਹਿ ਮਾਮਲਿਆਂ ਬਾਰੇ ਵਿਭਾਗ ਨੇ ਪੰਜਾਬ ਲੋਕ ਸੇਵਾ ਕਮਿਸ਼ਨ ਜਿਹੜਾ ਪੀ ਪੀ ਐਸ ਸੀ ਦੀ ਹਰੀ ਝੰਡੀ ਮਗਰੋਂ ਬਰਖਾਸਤਗੀ ਸੰਬੰਧੀ ਹੁਕਮ ਜਾਰੀ ਕੀਤੇ ਸਨ ਤੇ ਪੀ ਪੀ ਐਸ ਸੀ ਪੰਜਾਬ ਪੁਲਿਸ ਸੇਵਾ ਜਿਹੜੀ ਹੈ ਕੇਡਰ ਦੇ ਅਧਿਕਾਰੀਆਂ ਦੇ ਲਈ ਨਿਯੁਕਤੀ ਅਥਾਰਟੀ ਹੈ। ਸਿੱਧੂ ਮੂਸੇਵਾਲੇ ਦੇ ਕਤਲ ਕੇਸ ਦੇ ਵਿਚ ਮੁੱਖ ਸਾਜ਼ਿਸ਼ਕਾਰ ਜਿਹੜਾ ਲਾਰਿਸ ਬਿਸ਼ਨੋਈ ਖਿਲਾਫ ਕਤਲ ਫਰੋਤੀ ਤੇ ਹੋਰਨਾਂ ਅਪਰਾਧਾਂ ਦੇ ਲਈ 80 ਤੋਂ ਵੱਧ ਕੇਸ ਜਿਹੜੇ ਉਹਦੇ ਉੱਤੇ ਦਰਜ ਨੇ। ਇਸ ਤੋਂ ਬਾਅਦ ਡੀ ਐਸ ਪੀ ਗੁਰਸ਼ੇਰ ਸਿੰਘ ਸੰਧੂ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਰੁੱਖ ਕਰਦਿਆਂ ਆਪਣੀ ਸੇਵਾ ਤੋਂ ਬਰਖਾਸਤਗੀ ਨੂੰ ਚੁਣੌਤੀ ਦਿੱਤੀ ਸੀ ਤੇ ਸੰਧੂ ਨੇ ਦਾਅਵਾ ਕੀਤਾ ਸੀ ਕਿ ਉਸ ਨੂੰ ਗੈਂਗਸਟਰ ਲਾਰਿਸ ਬਿਸ਼ਨੋਈ ਦੀ ਸੀ ਆਈ ਏ ਦੇ ਥਾਣੇ ਦੇ ਵਿਚ ਇੰਟਰਵਿਊ ਮਾਮਲੇ ਦੇ ਵਿਚ ਬਲੀ ਦਾ ਬੱਕਰਾ ਬਣਾਇਆ ਗਿਆ। ਪਟੀਸ਼ਨਰ ਨੇ ਦਾਅਵਾ ਕੀਤਾ ਸੀ ਕਿ ਉਸਦੇ ਖਿਲਾਫ਼ ਪਹਿਲਾਂ ਹੀ ਅਨੁਸ਼ਾਸਨੀ ਕਾਰਵਾਈ ਜਾਰੀ ਹੋਣ ਦੇ ਬਾਵਜੂਦ 2 ਜਨਵਰੀ 2025 ਨੂੰ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਤੇ ਜਸਟਿਸ ਜਗਮੋਹਨ ਬਾਂਸਲ ਨੇ ਸੰਧੂ ਦੀ ਪਟੀਸ਼ਨ ਜਿਹੜੀ ਹੈ ਉਹਦੇ ਉੱਤੇ ਪੰਜਾਬ ਸਰਕਾਰ ਤੇ ਹੋਰਨਾਂ ਨੂੰ ਨੋਟਿਸ ਜਾਰੀ ਕੀਤਾ ਸੀ। ਦੂਸਰੇ ਪਾਸੇ ਅੱਜ ਸਭ ਤੋਂ ਵੱਡਾ ਜਿਹੜਾ ਮਾਮਲਾ ਪੰਜਾਬ ਦੀਆਂ ਜਾਂ ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਦੇ ਵਿਚ ਦੇਖਣ ਨੂੰ ਮਿਲਿਆ। ਭ੍ਰਿਸ਼ਟਾਚਾਰ ਦੇ ਮੁੱਦੇ ਦੇ ਉੱਤੇ ਬਿਕਰਮ ਮਜੀਠੀਆ ਦਾ ਆਪ ਸਰਕਾਰ ਦੇ ਉੱਤੇ ਵੱਡਾ ਹਮਲਾ ਤੇ ਮੁੱਖ ਮੰਤਰੀ ਤੋਂ ਲੈ ਕੇ ਅਫਸਰਾਂ ਤੱਕ ਲਾਏ ਨੇ ਗੰਭੀਰ ਦੋਸ਼। ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਵਿਚ ਕੁਝ ਮੰਤਰੀਆਂ ਆਈ ਏ ਐਸ ਅਤੇ ਆਈ ਪੀ ਐਸ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ। ਉਨਾਂ ਕਿਹਾ ਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿਚ ਜਾਂਚ ਏਜੰਸੀਆਂ ਤੇ ਅਦਾਲਤਾਂ ਦੇ ਵਿਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਏ ਜਾ ਸਕਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਲੈ ਕੇ ਤਿੱਖਾ ਹਮਲਾ ਬੋਲਿਆ। ਪ੍ਰੈਸ ਕਾਨਫਰੰਸ ਦੇ ਵਿਚ ਮਜੀਠੀਆ ਨੇ ਦੋਸ਼ ਲਾਇਆ ਕਿ ਅੰਨਾ ਹਜ਼ਾਰੇ ਦੇ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਦੇ ਵਿਚੋਂ ਨਿਕਲੀ ਆਮ ਆਦਮੀ ਪਾਰਟੀ ਅੱਜ ਉਨ੍ਹਾਂ ਹੀ ਮੁੱਦਿਆਂ ਦੇ ਨਾਲ ਸਮਝੌਤਾ ਕਰ ਚੁੱਕੀ ਹੈ ਜਿਨ੍ਹਾਂ ਦੇ ਖਿਲਾਫ਼ ਉਸਨੇ ਆਪਣੀ ਸਿਆਸੀ ਯਾਤਰਾ ਸ਼ੁਰੂ ਕੀਤੀ ਸੀ। ਮਜੀਠੀਆ ਨੇ ਦਾਅਵਾ ਕੀਤਾ ਕਿ ਸਰਕਾਰ ਦੇ ਵਿਚ ਕੁਝ ਮੰਤਰੀਆਂ ਆਈ ਏ ਐਸ ਆਈ ਪੀ ਐਸ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਗੰਭੀਰ ਸਵਾਲ ਖੜੇ ਹੋ ਰਹੇ ਨੇ। ਉਨ੍ਹਾਂ ਕਿਹਾ ਕਿ ਕਈ ਅਜਿਹੇ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿਚ ਜਾਂਚ ਏਜੰਸੀਆਂ ਅਤੇ ਅਦਾਲਤਾਂ ਦੇ ਵਿਚ ਚੱਲ ਰਹੀ ਕਾਰਵਾਈ ਨੂੰ ਲੈ ਕੇ ਸਰਕਾਰ ਦੀ ਭੂਮਿਕਾ ਦੇ ਉੱਤੇ ਸਵਾਲ ਉਠਾਏ ਜਾ ਸਕਦੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਨਾਲ ਜੁੜੇ ਮਾਮਲਿਆਂ ਚ ਸਰਕਾਰ ਦਾ ਰਵੱਈਆ ਇਕੋ ਜਿਹਾ ਨਹੀਂ ਰਿਹਾ। ਮਜੀਠੀਆ ਨੇ ਸਾਬਕਾ ਮੰਤਰੀ ਵਿਜੇ ਸਿੰਗਲਾ ਸਮੇਤ ਕਈ ਮਾਮਲਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਕਾਰਵਾਈ ਨੂੰ ਲੈ ਕੇ ਸਰਕਾਰ ਦੇ ਦਾਅਵਿਆਂ ਤੇ ਅਸਲ ਕਾਰਵਾਈ ਦੇ ਵਿਚ ਅੰਤਰ ਦਿਖਾਈ ਦਿੰਦਾ ਹੈ। ਮਜੀਠੀਆ ਨੇ ਰਾਜਵੀਰ ਜਿਹੜਾ ਕੋਹਮਾਨ ਦੇ ਨਾਲ ਜੁੜੇ ਮਾਮਲੇ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਇਸ ਮਾਮਲੇ ਦੇ ਵਿਚ ਜਾਂਚ ਤੇ ਪੁਲਿਸ ਕਾਰਵਾਈ ਨੂੰ ਲੈ ਕੇ ਕਈ ਗੰਭੀਰ ਸਵਾਲ ਨੇ। ਉਨ੍ਹਾਂ ਦੋਸ਼ ਲਾਇਆ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਮਾਮਲਾ ਦਰਜ ਕਰਨ ਦੀ ਬਜਾਏ ਸੰਬੰਧਤ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੇ ਜਾਣ ਦੇ ਨਾਲ ਇਲੈਕਟ੍ਰਾਨਿਕ ਸਬੂਤਾਂ ਨਾਲ ਛੇੜਛਾੜ ਦਾ ਖਤਰਾ ਜਿਹੜਾ ਪੈਦਾ ਹੋਇਆ। ਉਨ੍ਹਾਂ ਕੁਝ ਪੁਲਿਸ ਅਤੇ ਪ੍ਰਸ਼ਾਸਨਿਕ ਜਿਹੜੇ ਨੇ ਅਧਿਕਾਰੀਆਂ ਦੀ ਭੂਮਿਕਾ ਦੇ ਉੱਤੇ ਵੀ ਸਵਾਲ ਉਠਾਏ ਹੈ ਤੇ ਨਾਲ ਕਿਹਾ ਕਿ ਜੇਕਰ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੁੰਦੀ ਹੈ ਤਾਂ ਕਈ ਹੋਰ ਨਾਮ ਸਾਹਮਣੇ ਆ ਸਕਦੇ ਨੇ। ਇਨ੍ਹਾਂ ਦੋਸ਼ਾਂ ਦੀ ਆਜ਼ਾਦ ਤੌਰ ਦੇ ਉੱਤੇ ਪੁਸ਼ਟੀ ਨਹੀਂ ਹੋਈ ਹੈ। ਮਜੀਠੀਆ ਨੇ ਬਲਾਤਕਾਰ ਪੀੜਤਾ ਦੇ ਨਾਲ ਜੁੜੇ ਦੋ ਅਦਾਲਤੀ ਮਾਮਲਿਆਂ ਦਾ ਵੀ ਜ਼ਿਕਰ ਕੀਤਾ ਹੈ ਤੇ ਦੋਸ਼ ਲਾਇਆ ਕਿ ਪੀੜਤਾ ਤੇ ਉਸਦੇ ਪਰਿਵਾਰ ਨੂੰ ਕਥਿਤ ਤੌਰ ਦੇ ਉੱਤੇ ਧਮਕੀਆਂ ਦਿੱਤੀਆਂ ਗਈਆਂ ਤੇ ਜੇਲ੍ਹ ਤੋਂ ਮੋਬਾਈਲ ਫੋਨ ਦੇ ਰਾਹੀਂ ਸੰਪਰਕ ਕੀਤੇ ਜਾਣ ਦੇ ਗੰਭੀਰ ਦੋਸ਼ ਸਾਹਮਣੇ ਆਏ ਹਨ। ਉਨ੍ਹਾਂ ਸਵਾਲ ਉਠਾਇਆ ਕਿ ਜੇਕਰ ਦੋਸ਼ ਮੁੱਖ ਮੰਤਰੀ ਦੀ ਪਤਨੀ ਦੇ ਨਾਲ ਸੰਬੰਧਿਤ ਹੋਣ ਤਾਂ ਮੁੱਖ ਮੰਤਰੀ ਦੇ ਕੋਲ ਗ੍ਰਹਿ ਵਿਭਾਗ ਵੀ ਹੋਣ ਕਾਰਨ ਨਿਰਪੱਖ ਜਾਂਚ ਕਿਵੇਂ ਜਿਹੜੀ ਯਕੀਨੀ ਬਣਾਏਗੀ। ਪੰਜਾਬ ਪੁਲਿਸ ਦੀ ਕਾਰਜ ਪ੍ਰਣਾਲੀ ਦੇ ਉੱਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਅਜਿਹੇ ਮਾਮਲੇ ਦੇ ਵਿਚ ਪੀੜਤਾ ਨੂੰ ਇਨਸਾਫ਼ ਦਿਵਾਉਣ ਦੇ ਲਈ ਨਿਰਪੱਖ ਅਤੇ ਆਜ਼ਾਦ ਜਾਂਚ ਜ਼ਰੂਰੀ ਹੈ। ਮਜੀਠੀਆ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਦੇ ਵਿਚ ਸੰਬੰਧਿਤ ਦਸਤਾਵੇਜ਼ ਅਤੇ ਵੀਡੀਓ ਜਨਤਕ ਜ਼ਰੂਰ ਕਰ ਦੇਣਗੇ ਤੇ ਉਨ੍ਹਾਂ ਦਾਅਵਾ ਕੀਤਾ ਕਿ ਇਨ੍ਹਾਂ ਦਸਤਾਵੇਜ਼ਾਂ ਤੋਂ ਪੂਰੇ ਮਾਮਲੇ ਦੇ ਵਿਚ ਕਥਿਤ ਭ੍ਰਿਸ਼ਟਾਚਾਰ ਤੇ ਅਧਿਕਾਰੀਆਂ ਦੀ ਭੂਮਿਕਾ ਨੂੰ ਲੈ ਕੇ ਕਈ ਅਹਿਮ ਤੱਥ ਜਿਹੜੇ ਸਾਹਮਣੇ ਆ ਸਕਦੇ ਹੈ। ਇਸ ਦੇ ਉੱਤੇ ਦੋਸਤੋ ਗੱਲਬਾਤ ਕਰਾਂਗੇ ਤੇ ਨਾਲ ਹੀ ਜਿਹੜਾ ਤਕਰੀਬਨ 1 ਘੰਟਾ 40 ਮਿੰਟ ਦੀ ਜਿਹੜੀ ਹੈ ਅੱਜ ਪ੍ਰੈਸ ਕਾਨਫਰੰਸ ਲੰਬੀ ਕੀਤੀ ਹੈ ਤੇ ਪੂਰੇ ਸਬੂਤ ਜਾਂ ਵੀਡੀਓ ਜਿਹੜੀਆਂ ਦਿਖਾਈਆਂ ਨੇ ਮੀਡੀਆ ਦੇ ਵਿਚ ਬਿਕਰਮ ਮਜੀਠੀਆ ਉਹਨਾਂ ਨੇ ਸਾਰਿਆਂ ਨੇ ਦੇਖ ਹੀ ਲਈ ਹੋਣੀ ਹੈ ਤੇ ਦੂਸਰੇ ਪਾਸੇ ਚੰਡੀਗੜ੍ਹ ਸਰਹੱਦ ਦੇ ਉੱਤੇ ਸੰਯੁਕਤ ਕਿਸਾਨ ਮੋਰਚੇ ਦਾ ਧਰਨਾ ਜਾਰੀ ਹੋ ਗਿਆ। ਸੰਯੁਕਤ ਕਿਸਾਨ ਮੋਰਚੇ ਵੱਲੋਂ ਕਿਸਾਨੀ ਮੰਗਾਂ ਦੇ ਹੱਕ ਦੇ ਵਿੱਚ ਚੰਡੀਗੜ੍ਹ ਦੀ ਸਰਹੱਦ ਦੇ ਉੱਤੇ ਆਪਣਾ ਧਰਨਾ ਜਾਰੀ ਹੈ ਤੇ ਮੋਹਾਲੀ ਦੇ ਫੇਸ 11 ਤੋਂ ਲੈ ਕੇ ਸੈਕਟਰ 48 ਤੱਕ ਸੜਕਾਂ ਦੇ ਇੱਕ ਪਾਸੇ ਵਿੱਚ ਸੈਂਕੜੇ ਟਰੈਕਟਰ ਟਰਾਲੀਆਂ ਸਮੇਤ ਜਿਹੜੇ ਨੇ ਕਿਸਾਨਾਂ ਨੇ ਪੱਕੇ ਡੇਰੇ ਲਗਾ ਦਿੱਤੇ ਨੇ ਤੇ ਕਿਸਾਨ ਮੋਰਚੇ ਦੇ ਵਿੱਚ ਮਹਿਲਾਵਾਂ ਵੀ ਜਿਹੜੀਆਂ ਸ਼ਾਮਲ ਨੇ। ਫੇਸ 11 ਤੋਂ ਲੈ ਕੇ ਸੈਕਟਰ 48 ਤੱਕ ਮੋਹਾਲੀ ਪੁਲਿਸ ਦੇ ਵੱਲੋਂ ਸੜਕਾਂ ਦਾ ਇੱਕ ਪਾਸਾ ਬੰਦ ਕੀਤਾ ਗਿਆ ਤੇ ਸੰਯੁਕਤ ਕਿਸਾਨ ਮੋਰਚੇ ਦੇ ਚੰਡੀਗੜ੍ਹ ਦੀ ਸੈਕਟਰ 48 ਦੀ ਸੜਕ ਦੇ ਉੱਤੇ ਲੱਗੀ ਹੋਈ ਸਟੇਜ ਤੇ ਪੰਡਾਲ ਦੇ ਪਿਛਲੇ ਪਾਸੇ ਚੰਡੀਗੜ੍ਹ ਪੁਲਿਸ ਦੇ ਵੱਲੋਂ ਕੰਡੇਦਾਰ ਤਾਰ ਦੀ ਜਿਹੜੀ ਹੈ ਤਹਿਰੀ ਬੈਰੀਕੇਟਿੰਗ ਜਿਹੜੀ ਕੀਤੀ ਗਈ ਹੈ ਤੇ ਵੱਡੀ ਗਿਣਤੀ ਦੇ ਵਿੱਚ ਚੰਡੀਗੜ੍ਹ ਪੁਲਿਸ ਅਤੇ RAF ਦੇ ਜਵਾਨ ਵੀ ਜਿਹੜੇ ਤੈਨਾਤ ਨੇ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਸਟੇਜ ਆਰੰਭ ਕਰਨ ਤੋਂ ਪਹਿਲਾਂ ਮੋਹਾਲੀ ਵਿਖੇ ਇੱਕ ਹੋਟਲ ਦੇ ਵਿੱਚ ਉੱਚ ਪੱਧਰੀ ਮੀਟਿੰਗ ਕੀਤੀ ਤੇ ਇਸ ਦੇ ਵਿੱਚ 7 ਦਿਨ ਤੱਕ ਚੱਲਣ ਵਾਲੇ ਮੋਰਚੇ ਲਈ ਰਣਨੀਤੀ ਘੜੀ ਗਈ ਹੈ। ਕਿਸਾਨ ਆਗੂਆਂ ਨੇ ਇਸ ਮੀਟਿੰਗ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਹੜਤਾਲ ਤੋਂ ਬਾਅਦ ਮੁਲਾਜ਼ਮ ਆਗੂਆਂ ਦੀਆਂ ਕੀਤੀਆਂ ਜਾ ਰਹੀਆਂ ਬਦਲੀਆਂ ਤੇ ਉਨ੍ਹਾਂ ਨੂੰ ਕੱਢੇ ਜਾ ਰਹੇ ਨੋਟਿਸਾਂ ਦਾ ਜਿਹੜਾ ਗੰਭੀਰ ਨੋਟਿਸ ਲੈਂਦਿਆਂ ਇਸ ਦਾ ਜਿਹੜਾ ਸਖ਼ਤ ਵਿਰੋਧ ਕੀਤਾ ਤੇ ਮੁਲਾਜ਼ਮਾਂ ਦੇ ਨਾਲ ਸਮਰਥਨ ਜ਼ਾਹਰ ਕਰਦਿਆਂ ਪੂਰਨ ਸਹਿਯੋਗ ਦਾ ਜਿਹੜਾ ਭਰੋਸਾ ਦਿੱਤਾ ਗਿਆ। ਇਸੇ ਤਰ੍ਹਾਂ ਏਅਰ ਇੰਡੀਆ ਦੀ ਗੱਲ ਕਰਕੇ ਫਿਰ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਏਅਰ ਇੰਡੀਆ ਦੇ ਤਜਰਬੇਕਾਰ ਪਾਇਲਟਾਂ ਦੇ ਨੌਕਰੀ ਛੱਡਣ ਦੇ ਨਾਲ ਉਡਾਨ ਸੁਰੱਖਿਆ ਦਾ ਖਤਰਾ ਜਿਹੜਾ ਵੱਧ ਗਿਆ। ਏਅਰ ਇੰਡੀਆ ਗਰੁੱਪ ਦੇ ਵਿੱਚੋਂ ਤਜਰਬੇਕਾਰ ਪਾਇਲਟਾਂ ਦੇ ਵੱਡੇ ਪੱਧਰ ਦੇ ਉੱਤੇ ਨੌਕਰੀ ਛੱਡਣ ਦੇ ਕਾਰਨ ਉਡਾਨ ਸੁਰੱਖਿਆ ਦੇ ਲਈ ਗੰਭੀਰ ਖਤਰਾ ਪੈਦਾ ਹੁੰਦਾ ਨਜ਼ਰ ਆ ਰਿਹਾ। ਇਸ ਦੇ ਬਾਰੇ ਚਿੰਤਾ ਜਤਾਉਂਦਿਆਂ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਆਫ ਇੰਡੀਆ ਜਿਹੜੀ ਹੈ ਉਹਨੇ ਟਾਟਾ ਟਰੱਸਟ ਦੇ ਚੇਅਰਮੈਨ ਨੂੰ ਇੱਕ ਪੱਤਰ ਵੀ ਲਿਖਿਆ ਤੇ ਇਸ ਪੱਤਰ ਦੇ ਵਿੱਚ ਪਾਇਲਟਾਂ ਦੇ ਨੌਕਰੀ ਛੱਡਣ, ਉਹਨਾਂ ਦੀ ਥਕਾਵਟ, ਵਾਰ ਵਾਰ ਜਹਾਜ਼ਾਂ ਦੇ ਮਾਡਲ ਬਦਲਣ ਜਿਹੜਾ ਅਤੇ ਕੋਕਪਿਟ ਦੇ ਵਿੱਚ ਘੱਟ ਰਹੇ ਤਜਰਬੇ ਦੇ ਪੱਧਰ ਦੇ ਬਾਰੇ ਗੰਭੀਰ ਸਵਾਲ ਖੜੇ ਕੀਤੇ ਗਏ ਨੇ। ਅਲਪਾ ਇੰਡੀਆ ਦੇ ਪ੍ਰਧਾਨ ਕੈਪਟਨ ਸੈਮ ਥਾਮਸ ਨੇ ਕਿਹਾ ਕਿ ਏਅਰ ਇੰਡੀਆ ਐਕਸਪ੍ਰੈਸ ਅਤੇ ਗਰੁੱਪ ਦੇ ਹੋਰ ਹਿੱਸਿਆਂ ਦੇ ਵਿੱਚੋਂ ਸੀਨੀਅਰ ਕਮਾਂਡਰ ਤੇ ਤਜਰਬੇਕਾਰ ਪਾਇਲਟ ਨੌਕਰੀ ਛੱਡ ਕੇ ਜਾ ਰਹੇ ਨੇ ਤੇ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਾਲਾਂ ਦਾ ਤਜਰਬਾ ਰੱਖਣ ਵਾਲੇ ਪਾਇਲਟ ਸਿਰਫ ਕਾਗਜ਼ਾਂ ਤੇ ਕਰਮਚਾਰੀ ਨਹੀਂ ਹਨ, ਸਗੋਂ ਇਹ ਕਿਸੇ ਵੀ ਏਅਰਲਾਈਨ ਦੀ ਸਭ ਤੋਂ ਵੱਡੀ ਸੁਰੱਖਿਆ ਸੰਪਤੀ ਹੁੰਦੇ ਨੇ। ਪਾਇਲਟਾਂ ਦੀ ਇਸ ਜਥੇਬੰਦੀ ਨੇ ਟਾਟਾ ਗਰੁੱਪ ਨੂੰ ਅਪੀਲ ਕੀਤੀ ਹੈ ਕਿ ਉਹ ਪਾਇਲਟਾਂ ਦੇ ਨੌਕਰੀ ਛੱਡਣ, ਤਨਖਾਹਾਂ, ਡਿਊਟੀਆਂ ਦੇ ਸਮਾਂ ਸਾਰਨੀ ਜਿਹੜੇ ਨੇ ਥਕਾਵਟ ਦੇ ਅੰਕੜਿਆਂ ਤੇ ਸਿਖਲਾਈ ਦੇ ਮਿਆਰਾਂ ਦੀ ਜਿਹੜੀ ਸੁਤੰਤਰ ਜਾਂਚ ਕਰਵਾਵੇ। ਪਾਇਲਟਾਂ ਦੀ ਐਸੋਸੀਏਸ਼ਨ ਨੇ ਸਾਲ 2026 ਚ ਵਾਪਰੀਆਂ 3 ਘਟਨਾਵਾਂ ਦਾ ਹਵਾਲਾ ਦਿੱਤਾ ਜਿਨ੍ਹਾਂ ਦੇ ਵਿੱਚ 26 ਮਾਰਚ ਨੂੰ ਫੁਕੇਟ ਦੇ ਵਿੱਚ ਬੋਇੰਗ 737 MAX 8 ਦੀ ਹਾਰਡ ਲੈਂਡਿੰਗ, 21 ਮਈ ਨੂੰ ਬੰਗਲੁਰੂ ਦੇ ਵਿੱਚ ਏਅਰਬੱਸ A321 ਦੇ ਪਿਛਲੇ ਹਿੱਸੇ ਦਾ ਜਿਹੜਾ ਰਨਵੇ ਦੇ ਨਾਲ ਟਕਰਾਉਣਾ ਤੇ ਅਗਸਤ ਦੇ ਵਿੱਚ ਫੁਕੇਟ ਦਿੱਲੀ A330 ਦੀ ਘਟਨਾ ਸ਼ਾਮਲ ਦੱਸੀ ਹੈ। ਐਸੋਸੀਏਸ਼ਨ ਨੇ ਆਖਰ ਚ ਕਿਹਾ ਕਿ ਇਹ ਘਟਨਾਵਾਂ ਸੁਰੱਖਿਆ ਪ੍ਰਣਾਲੀ ਦੇ ਉੱਤੇ ਸਵਾਲ ਖੜੇ ਕਰਦੀਆਂ ਨੇ ਤੇ ਸਰਕਾਰ ਦੇ ਘੱਟੋ ਘੱਟ ਨਿਯਮਾਂ ਦੀ ਪਾਲਣਾ ਕਰਨਾ ਹੀ ਜਿਹੜਾ ਕਾਫੀ ਨਹੀਂ ਹੈ, ਸਗੋਂ ਦੁਨੀਆਂ ਦੀਆਂ ਸਭ ਤੋਂ ਵਧੀਆ ਏਅਰਲਾਈਨਾਂ ਵਰਗਾ ਜਿਹੜਾ ਮਿਆਰ ਬਣਾਉਣਾ ਵੀ ਚਾਹੀਦਾ ਹੈ ਇਹਦੇ ਵਿੱਚ। ਤੇ ਲੋ ਦੋਸਤੋ, ਇਹ ਸੀ ਜੀ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭੇਤ ਦੀਆਂ ਕੁਝ ਖਬਰਾਂ ਤੇ ਅੱਗੇ ਜਾ ਕੇ ਵਿਦੇਸ਼ੀ ਖਬਰਾਂ ਦੇ ਉੱਤੇ ਝਾਤ ਮਾਰਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਅੱਜ ਦੀ ਸਥਿਤੀ ਤੇ ਪਰਿਸਥਿਤੀ ਬਾਰੇ ਪੰਜਾਬ ਦੀਆਂ ਜੋ ਚਲੰਤ ਤੇ ਭੱਖ ਦੇ ਮੁੱਦੇ ਨੇ ਉਨ੍ਹਾਂ ਦੇ ਉੱਤੇ ਗੱਲਬਾਤ ਕਰਨ ਦੀ ਗੱਲ ਕਰਦੇ ਹਾਂ। ਤੇ ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ,
1: ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੀ ਗੱਲ ਕਰੀਏ ਜੀ।
0: ਜੀ,
1: ਅੱਜ SKM ਨੇ ਮੋਰਚਾ ਲਾਤਾ ਜੀ ਚੰਡੀਗੜ੍ਹ ਦੇ ਵਿੱਚ।
0: ਬਿਲਕੁਲ ਹੈ ਜੀ,
1: ਤੇ ਕਾਫੀ ਟਰਾਲੀਆਂ ਉੱਥੇ ਗੈਦਰਿੰਗ ਵੀ ਕਾਫੀ ਦੇਖਣ ਨੂੰ ਮਿਲੀ ਹੈਗੀ ਆ ਜੀ।
0: ਜੀ,
1: ਤੇ ਵੱਡੀ ਗੱਲ ਹੈਗੀ ਆ ਭਾਰੇ ਸਾਹਿਬ, ਇਹਨਾਂ ਨੇ ਨਾ ਜੀ ਰੂਟ ਕਾਜ਼ ਜਿਹੜੇ ਮੁੱਦੇ ਸੀਗੇ ਉਹ ਸਾਰੇ ਚੱਕੇ ਆ ਜੀ।
0: ਜੀ,
1: ਇਹਨਾਂ ਨੇ ਇਹ ਪਹਿਲੀ ਵਾਰੀ ਹੋਇਆ ਹੈਗਾ ਆ, ਚਾਹੇ ਉਹਨਾਂ ਦੀਆਂ ਮੰਗਾਂ ਜਿਹੜੀਆਂ ਆ ਸੈਂਟਰ ਦੇ ਨਾਲ ਤੇ ਇਹਨਾਂ ਦੇ ਨਾਲ ਜਿਹੜੀਆਂ ਹੈਗੀਆਂ ਮਿਕਸ ਆ
0: ਜੀ।
1: 70% ਉਹਨਾਂ ਦੀਆਂ ਮੰਗਾਂ ਤਾਂ ਸੈਂਟਰ ਨਾਲ ਹੈਗੀਆਂ ਐਡਰੈਸ ਹੋਣ ਵਾਲੀਆਂ, ਤੇ 30% ਸਰਕਾਰ ਪੰਜਾਬ ਸਰਕਾਰ ਨਾਲ ਹੋਣ ਵਾਲੀਆਂ ਜੀ।
0: ਜੀ,
1: ਪਹਿਲੀ ਮੰਗ ਤਾਂ ਉਹਨਾਂ ਨੇ ਨਾ ਜੀ ਪਾਣੀ ਦੇ ਉੱਤੇ ਰੱਖੀ ਹੈਗੀ ਆ ਕਿ ਪਾਣੀ ਦਾ ਜਿਹੜਾ ਆ ਸਾਡਾ ਉਹ ਸਾਡੇ ਨਾਲ ਇਨਜਸਟਿਸ ਹੋਇਆ
0: ਜੀ
1: ਵੀ ਪੰਜਾਬ ਜਿਹੜਾ ਆ ਪੁਨਰ ਗਠਨ ਐਕਟ ਦੀ ਧਾਰਾ 78, 79 ਤੇ 80 ਇਹ
0: ਜੀ
1: ਕਹਿੰਦੇ ਹੈਗੇ ਆ ਵੀ ਖਤਮ ਕਰੋ।
0: ਜੀ
1: ਇਹ ਉਹ ਧਾਰਾ ਹੈਗੀਆਂ ਭਾਰਤ ਸਾਹਿਬ ਜਿਹਦੇ ਵਿਚ ਜਿਹੜਾ ਆ ਜਦੋਂ ਪੰਜਾਬ ਦੇ ਪਾਣੀਆਂ ਦੀ ਵੰਡ ਹੋਈ ਆ ਉਹ ਤੋਂ ਬਾਅਦ ਇਹਨਾਂ ਧਾਰਾ ਦੀ ਜਿਹੜੀ ਆ ਆੜ ਦੇ ਵਿਚ ਕੇਂਦਰ ਟਾਈਮ ਟੂ ਟਾਈਮ ਜਿਹੜਾ ਆ ਵੀ ਪੰਜਾਬ ਦਾ ਇਨਜਸਟਿਸ ਕਰਦਾ ਗਿਆ
0: ਜੀ
1: ਕਿਉਂਕਿ ਇਹ ਕੇਂਦਰ ਇਹ ਧਾਰਾ ਜਿਹੜੀਆਂ ਹੈਗੀਆਂ ਕੇਂਦਰ ਨੂੰ ਅਸੀਮ ਸ਼ਕਤੀਆਂ ਦਿੰਦੀਆਂ ਆ ਜਿਹਦੇ ਨਾਲ ਉਹ ਕਿਤੇ ਦੋ ਸਟੇਟਾਂ ਦੇ ਵਿਚ ਡਿਸਪਿਊਟ ਹੋਵੇ ਤੇ ਉੱਥੇ ਜਿਹੜਾ ਹੈਗਾ ਆ ਇੱਕ ਡਿਸੀਜਨ ਮੇਕਿੰਗ ਅਥਾਰਟੀ ਬਣ ਜਾਂਦਾ ਹੈਗਾ ਆ ਜੀ।
0: ਜੀ
1: ਬਾਕੀ ਉਹ ਡਿਸਟ੍ਰੀਬਿਊਸ਼ਨ ਦੇ ਵਿਚ ਜਿਹੜਾ ਆ ਰੋਲ ਅਦਾ ਕਰ ਸਕਦਾ ਆ। ਸਾਡੇ ਜਿਹੜੇ ਰਿਪੇਰੀਅਨ ਰਾਈਟਸ ਹੈਗੇ ਸੀਗੇ ਉਹਨਾਂ ਦੀ ਰੈਕੋਗਨਾਈਜੇਸ਼ਨ ਵੀ ਸਾਨੂੰ ਨਹੀਂ ਮਿਲੀ ਇਸੇ ਕਰਕੇ।
0: ਜੀ
1: ਸੋ ਇਹ ਜਿਹੜੀਆਂ ਇਹਦੇ ਨਾਲ ਨਾਲ ਉਹਨਾਂ ਨੇ ਪੀ ਇਹ ਧਰਤੀ ਹੇਠਲੇ ਪਾਣੀ ਦੀ ਵੀ ਗੱਲ ਕੀਤੀ ਆ ਜੀ।
0: ਜੀ
1: ਬਾਕੀ ਉਹ ਕਹਿੰਦੇ ਜਿਹੜੀਆਂ ਫਸਲਾਂ ਜਿਹੜੀਆਂ ਆ ਉਹ ਕੇਂਦਰ ਨਾਲ ਰਿਲੇਟਡ ਨਹੀਂ ਉਹਦੀ MSP ਪੰਜਾਬ ਸਰਕਾਰ ਦੇਵੇ ਸਬਜ਼ੀਆਂ ਦੇ ਉੱਤੇ ਫਲ ਸਬਜ਼ੀਆਂ ਦੇ ਉੱਤੇ ਜਿਹੜੀ ਆ ਜੀ।
0: ਜੀ
1: ਇਸ ਤੋਂ ਇਲਾਵਾ ਵੀ ਹੋਰ ਮੁੱਦੇ ਹੈਗੇ ਆ ਜਿਹੜੇ ਕਿ ਉਹਨਾਂ ਨੇ ਇਹਨਾਂ ਨੂੰ ਐਡਰੈਸ ਕਰਨ ਵਾਸਤੇ ਅੱਗੇ ਰੱਖ ਦਿੱਤੇ ਆ ਲਿਆ ਕੇ।
0: ਬਿਲਕੁਲ ਹੈ ਜੀ।
1: ਉਧਰੋਂ ਮੁਲਾਜ਼ਮ ਵੀ ਜਿਹੜੇ ਹੈਗੇ ਆ ਜੀ ਉਹ ਕਹਿੰਦੇ ਵੀ ਖਹਿਰਾ ਤੇ ਇੱਕ ਹੀ ਮਾਣ ਨਹੀਂ ਸੀ ਉਹ ਹੁਣ ਦੂਜਾ ਆ ਗਿਆ ਜੀ ਖਹਿਰਾ।
0: ਜੀ
1: ਉਹ ਮੁਲਾਜ਼ਮ ਨੇਤਾ ਜਿਹੜਾ ਹੈਗਾ ਆ ਜੀ ਸੁਖਚੈਨ ਸਿੰਘ ਖਹਿਰਾ
0: ਜੀ
1: ਉਹਦੀ ਬਦਲੀ ਕਰ ਦਿੱਤੀ ਸੀ ਜੀ ਸਰਕਾਰ ਨੇ
0: ਜੀ
1: ਕਿ ਉਹ ਨਵੇਂ ਸਟੇਸ਼ਨ ਤੇ ਜੁਆਇਨ ਨਹੀਂ ਕਰੂਗਾ ਤੇ ਅਸੀਂ ਉਹਨੂੰ ਸਸਪੈਂਡ ਕਰ ਦਿਆਂਗੇ ਤੇ ਇਸ ਤਰੀਕੇ ਨਾਲ
0: ਜੀ
1: ਕੋਸ਼ਿਸ਼ ਕੀਤੀ ਸੀ ਵੀ ਡਿਵਾਈਡ ਐਂਡ ਰੂਲ ਕੀਤਾ ਜਾਵੇ
0: ਜੀ
1: ਤੇ ਨਾਲ ਦਬਾ ਲਿਆ ਜਾਵੇ
0: ਜੀ
1: ਉਹ ਤੋਂ ਕੰਮ ਉਲਟਾ ਹੋ ਗਿਆ ਜੀ।
0: ਜੀ
1: ਉਹਨਾਂ ਨੇ ਜਾ ਕੇ ਤੇ ਨਵੇਂ ਥਾਂ ਜਿਹੜਾ ਹੈਗਾ ਸੀ ਬਦਲੀ ਕੀਤੀ ਉਹਨਾਂ ਨੂੰ ਵੀ ਪਤਾ ਆ ਟ੍ਰਾਂਸਫਰ ਇਜ਼ ਨੋਟ ਏ ਪਨਿਸ਼ਮੈਂਟ
0: ਜੀ
1: ਹੈ ਜੀ ਉਹ ਤੇ ਹਾਈ ਕੋਰਟ ਦੀ ਰੂਲਿੰਗ ਆ।
0: ਜੀ
1: ਉਹਨਾਂ ਨੇ ਚੁੱਪ ਕਰਕੇ ਜਾ ਕੇ ਤੇ ਦੂਵੇਂ ਥਾਂ ਜਦੋਂ ਜੁਆਇਨ ਕਰਨ ਗਏ ਹੈਗੇ ਆ ਜੀ ਤੇ ਸਾਰੇ ਦਫ਼ਤਰ ਨੇ ਜਿਹੜੇ ਹੈਗੇ ਹਾਰ ਪਾ ਕੇ ਤੇ ਉਹਨਾਂ ਦਾ ਸਵਾਗਤ ਕੀਤਾ
0: ਜੀ।
1: ਨਾਲ ਹੀ ਉਹ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਜੁਆਇਨਿੰਗ ਸੀ ਉਹ ਇੱਕ ਰੈਲੀ ਚ ਬਦਲ ਗਈ।
0: ਬਿਲਕੁਲ ਹੈ ਜੀ
1: ਹਾਂਜੀ ਤੂੰ ਇਸ ਕਰਕੇ ਜਿਹੜਾ ਆ ਸਰਕਾਰ ਦੇ ਅੱਗੇ ਸਰਕਾਰ ਦੇ ਅੜੀਅਲ ਰਵੱਈਏ ਦੇ ਅੱਗੇ ਜਿਹੜਾ ਆ
0: ਜੀ
1: ਤੇ ਸਰਕਾਰ ਦੀ ਧੌਂਸ ਦੇ ਅੱਗੇ ਸਾਰਾ ਕੁਛ ਜਿਹੜਾ ਹੈਗਾ ਆ ਉਹਨਾਂ ਨੇ ਮਿੱਟੀ ਕਰ ਦਿੱਤਾ ਆਪਣੀ ਜਿਹੜੀ ਐਡਰੈਸਿੰਗ ਸੀ ਉਹਦੇ ਨਾਲ ਹਾਂਜੀ ਜਿਹੜਾ ਭਾਸ਼ਣ ਉਹਨਾਂ ਨੇ ਉੱਥੇ ਦਿੱਤਾ
0: ਉਹਨਾਂ ਨੇ
1: ਨਾਲ ਆਪਣੇ ਜਿਹੜਾ
0: ਸਰਕਾਰ ਨੇ ਡੀਏ ਦੇ ਮਾਮਲੇ ਦੇ ਵਿੱਚ ਬਕਾਇਦੇ ਮਾਮਲੇ ਚ ਸੁਪਰੀਮ ਕੋਰਟ ਪੁੱਜ ਗਈ ਹੈ ਜੀ ਪੰਜਾਬ ਸਰਕਾਰ ਤੇ ਉੱਥੇ ਕਹਿੰਦੇ ਨੇ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਜਾ ਕੇ ਹੁਕਮਾਂ ਨੂੰ ਚੁਣੌਤੀ ਦਿੱਤੀ ਹੈ ਤੇ ਦੋ ਹਫ਼ਤਿਆਂ ਦੇ ਵਿੱਚ 14,191 ਕਰੋੜ ਰੁਪਏ ਦੇਣੇ ਕਹਿੰਦੇ ਸਾਡੇ ਲਈ ਅਸੰਭਵ ਨੇ ਤੇ ਪੰਜਾਬ ਸਰਕਾਰ ਨੇ ਕਿਸ਼ਤਾਂ ਦੇ ਵਿੱਚ ਪੈਸੇ ਦੇਣ ਦੀ ਦਲੀਲ ਦਿੱਤੀ ਹੈ ਭਾਈ ਕਿਸ਼ਤਾਂ ਹੀ ਕਰ ਲਓ ਸਾਡੇ ਨਾਲ।
1: ਬਿਲਕੁਲ ਜੀ ਜਿਹੜੀ ਇੱਥੇ ਕੀ ਘਟਾ ਪਾਉਣ ਲੱਗੇ ਹੋਣੇ ਉਹੀ ਉੱਥੇ ਪਾਉਣਾ ਹੋਣਾ ਜੀ ਉੱਥੇ ਵੀ ਕਹਿ ਦੇਣਗੇ ਵੀ ਹਾਂ ਜੀ ਭਾਈ 5 ਸਾਲਾਂ ਚ ਦਿਆਂਗੇ 28 ਚ ਦੇ ਦਿਆਂਗੇ ਜੀ 30 ਚ ਦੇ ਦਿਆਂਗੇ
0: ਜੀ।
1: ਸੋ ਇਸ ਕਰਕੇ ਦੇਖਦੇ ਹੈਗੇ ਆ ਜੀ ਵੀ ਉੱਥੇ ਜਾ ਕੇ ਕਿੱਦਾਂ ਦਲੀਲ ਦੇ ਨਾਲ ਕਾਮਯਾਬ ਹੁੰਦੇ ਹੈਗੇ ਆ। ਤੁਸੀਂ ਕਿਹਾ ਵੀ ਹੋਰ ਚੰਦ ਚਾੜ ਦਿੱਤਾ ਮੈਂ ਸੋਚਿਆ ਵੀ ਮੈਂ ਸ਼ਾਮ ਤੱਕ ਤਾਂ 5 ਕਰੋੜ ਦੀ ਹਵਾ ਸੁਣੀ ਸੀ ਹੁਣ ਕਿਤੇ 10 ਕਰੋੜ ਵਾਲਾ ਕੋਈ ਸਕੈਂਡਲ ਨਾ ਨਿਕਲ ਆਇਆ ਹੋਵੇ ਹਾਂਜੀ।
0: ਬਿਲਕੁਲ ਜੀ ਇਹ ਵੀ ਬੜਾ ਇੰਟਰਸਟਿੰਗ ਕੇਸ ਬਣ ਗਿਆ ਜੀ ਬਿਲਕੁਲ ਹੈ।
1: ਉਹ ਚੰਦ ਜਿਹੜਾ ਉਹਨਾਂ ਨੇ ਚਾੜਿਆ ਉਹ ਤਾਂ ਮੁਲਾਜ਼ਮ ਪਹਿਲਾਂ ਹੀ ਉਹਨਾਂ ਨੇ ਜਿਹੜਾ ਹੈਗਾ ਕੇਵੀਏਟ ਫਾਈਲ ਕੀਤੀ ਹੈਗੀ ਸੁਪਰੀਮ ਕੋਰਟ ਦੇ ਵਿੱਚ ਵੀ
0: ਜੀ
1: ਤੇ ਕੇਵੀਏਟ ਦਾ ਤਾਂ ਮਤਲਬ ਵੀ ਇਹ ਹੁੰਦਾ ਹੈਗਾ ਆ ਵੀ ਇਹਨਾਂ ਨੂੰ ਕੋਈ ਰਿਲੀਫ ਦੇਣ ਤੋਂ ਪਹਿਲਾਂ ਸਾਨੂੰ ਸੁਣ ਲਿਆ ਜਾਏ
0: ਜੀ।
1: ਮੋਰ ਓਵਰ ਕੰਟੈਂਪਟ ਜਿਹੜੀ ਹੈਗੀ ਆ ਹਾਈ ਕੋਰਟ ਚ ਪੈਂਡਿੰਗ ਪਈ ਆ ਜੀ ਉਹ ਤੋਂ ਬਚਣ ਵਾਸਤੇ ਹੁਣ ਇਹਨਾਂ ਨੇ ਜਿਹੜਾ ਆ ਉਹ ਉੱਥੇ ਮਰਤੀ ਨੇ ਅੱਗ ਚੱਪਿਆ ਵਾਲੀ ਗੱਲ ਆ ਜੀ।
0: ਬਿਲਕੁਲ ਹੈ ਜੀ ਲਟਕ ਜਾਏਗਾ ਜੀ 2 ਕੁ ਮਹੀਨੇ ਤਾਂ ਲਟਕੇਗਾ ਮੁੱਦਾ ਇਹ।
1: ਬਿਲਕੁਲ ਜੀ ਬਿਲਕੁਲ ਬਿਲਕੁਲ
0: ਜੀ
1: ਹੁਣ ਆ ਜਾਈਏ ਜੀ ਜਿਹੜੇ ਹੈਗੇ ਆ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਜਿਹੜਾ ਆ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਜਿਹੜੀਆਂ ਆਪਣੀ ਭੂਮਿਕਾ ਜਿਹੜੀ ਆ ਉਹ ਤੈਅ ਕਰ ਰਹੀਆਂ ਜੀ
0: ਜੀ
1: ਤੇ ਉਗਰਾਹਾਂ ਜਥੇਬੰਦੀ ਜਿਹੜੀ ਆ ਉਹਨੇ ਕੱਲ ਨੂੰ ਜਿਹੜੇ ਆ ਜ਼ਿਲ੍ਹਾ ਪੱਧਰ ਦੇ ਉੱਤੇ ਮਤਲਬ ਘਰਾਓ ਕਰਨਾ ਹੈਗਾ ਆ ਜੀ, ਅੱਜ ਵੀ ਕੀਤਾ ਸੀਗਾ, ਨਾਲ ਉਹਨਾਂ ਦੀ ਮੀਟਿੰਗ ਵੀ ਹੈਗੀ ਆ ਜੀ।
0: ਜੀ
1: ਤੇ ਉਧਰੋਂ ਬੰਦੇਰ ਸਾਹਿਬ ਵੀ ਕਹਿੰਦੇ ਹੈਗੇ ਆ ਵੀ ਅਸੀਂ ਵੀ ਆਪਣਾ ਬਣਦਾ ਰੋਲ ਅਦਾ ਕਰਾਂਗੇ ਜੀ,
0: ਜੀ
1: ਤੇ ਉਹ ਵੀ ਐਕਟਿਵ ਹੋ ਗਏ ਆ ਜੀ।
0: ਨਹੀਂ ਉਹ ਪਿੱਛੇ ਨਹੀਂ ਰਹਿੰਦੇ ਜੀ,
1: ਨਾ ਜੀ ਉਹ ਪਿੱਛੇ ਨਹੀਂ ਰਹੇ।

0: ਕਿਸਾਨ ਵੀ ਪਰੇਸ਼ਾਨ ਆ, ਕਿਸਾਨ ਵੀ ਕੀ ਕਰੇ, ਉਹਦਾ ਵੀ ਵਿਚਾਰੇ ਦਾ ਕਿਹੜਾ ਮੁੱਦਾ ਕੋਈ ਹੱਲ ਹੋਇਆ ਜੀ।
1: ਜੀ ਨਹੀਂ, ਕਹਿੰਦੇ ਸੁਰਖੀਆਂ ਦੇ ਵਿੱਚ ਜ਼ਿਆਦਾ ਰਹਿਣਾ ਚਾਹੁੰਦੇ ਨੇ ਜੀ ਇਹ ਵੀ। ਅਫਸੋਸ ਅੱਜ ਤੱਕ ਕੀ ਪ੍ਰਾਪਤੀਆਂ ਕੀਤੀਆਂ ਉਹ ਅਜੇ ਤੱਕ ਦੱਸਿਆ ਨਹੀਂ ਕਦੇ ਜੀ, ਕਹਿੰਦੇ ਕਦੋਂ ਦੱਸਣਗੇ।
0: ਉਹ ਠੀਕ ਗੱਲ ਹੈਗੀ ਆ, ਉਹਦੇ ਵਿੱਚ ਵੀ ਦੇਖ ਪਰ ਸਭਿਅਤਾ ਹੈ ਨਾ, ਜਿੰਨੇ ਬੰਦਾ ਦੀ ਸੋਚ ਹੈ ਓਨੀ ਗੱਲ ਹੈਗੀ ਆ ਜੀ।
1: ਜੀ
0: ਨੋ ਡਾਊਟ ਉਹਨਾਂ ਨੇ ਵੀ ਕੋਈ ਮੁੱਦਾ ਜਿਹੜਾ ਉਹਨਾਂ ਦਾ ਹੱਲ ਹੋਇਆ ਨਹੀਂ, ਤੇ ਉਹ ਪਤਾ ਨਹੀਂ ਕਿਹੜੀ ਚਿੱਤ ਦਾ ਡਾਂਕਾ ਵਜਾ ਕੇ ਆਏ ਸੀ। ਮੁੱਦੇ ਤਾਂ ਉਹ ਹੀ ਆ ਜਿਹੜੇ ਦਿੱਲੀ ਚ ਰੌਲਾ ਪਾਉਂਦੇ ਸੀ, ਉਹ ਹੀ ਚੰਡੀਗੜ੍ਹ ਚ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਹਾਂਜੀ, ਤੇ ਹੁਣ ਆ ਜੀ ਇਹ ਭਰਾਈ ਸਾਹਿਬ ਅੱਜ ਤੇ ਜਿਹੜੀ ਬਰਨਿੰਗ ਟੋਪਿਕ ਦੇ ਉੱਤੇ ਜਿਹਦੇ ਵਿੱਚ ਕੈਟ ਆਊਟ ਆਫ ਦਾ ਬਾਕਸ ਹੋ ਗਈ ਨਾ ਜੀ, ਕਹਿੰਦੇ ਜਿਹਨੂੰ ਕਹਿੰਦੇ ਬਿੱਲੀ ਥੈਲਿਓਂ ਬਾਹਰ ਆ ਗਈ।
1: ਬਿਲਕੁਲ,
0: ਅੱਜ ਪੌਣੇ 2 ਘੰਟੇ ਦੀ ਮਜੀਠਾ ਸਾਹਿਬ ਨੇ ਕਾਨਫਰੰਸ ਪ੍ਰੈਸ ਕਾਨਫਰੰਸ ਕੀਤੀ ਆ ਜੀ,
1: ਜੀ
0: ਜਿਹਦੇ ਵਿੱਚ ਉਹਨਾਂ ਨੇ ਦਿਖਾਇਆ ਹੈਗਾ ਆ ਜੀ ਕਿ ਮਾਨ ਸਾਹਿਬ ਦਾ ਸਾਂਢੂ
1: ਜੀ
0: ਕਿਸ ਤਰੀਕੇ ਨਾਲ ਜਿਹੜਾ ਆ ਵੀ ਇੱਕ ਰੇਪ ਕੇਸ ਦੇ ਜਿਹੜਾ ਆ ਅਕਿਊਜ਼ਡ ਆ ਉਹਦਾ ਬੈਨੀਫਿਚਰ ਉਹਦਾ ਜਿਹੜਾ ਆ ਕੋਈ ਮਤਲਬ ਦੋਸਤ ਆ ਉਹਦੇ ਨਾਲ
1: ਵਾਰਤਾਲਾਪ
0: ਉਹਨੂੰ ਬਚਾਉਣ ਦੇ ਕਿੱਦਾਂ ਰਸਤਾ ਵਾਰਤਾਲਾਪ ਤਾਂ ਹੁੰਦੀ ਆ ਵੀ ਉਹਨੂੰ ਬਚਾਉਣ ਦੇ ਕਿੱਦਾਂ ਕਿੱਦਾਂ ਦੇ ਰਸਤੇ ਦੱਸ ਰਿਹਾ ਹੈਗਾ ਆ ਜੀ, ਤੇ ਨਾਲ ਦੱਸ ਰਿਹਾ ਹੈਗਾ ਆ ਵੀ ਉਹਦੀ ਗੱਲਬਾਤ ਤੋਂ ਏਦਾਂ ਲੱਗਦਾ ਆ ਜੀ ਕਿ ਜਿੱਦਾਂ ਸਭ ਕੁਛ ਤੈਸ਼ ਉਹਦਾ ਹੀ ਹੁੰਦਾ ਆ।
1: ਹੋਮ ਮਿਨਿਸਟਰ ਆ ਜੀ
0: ਉਹ ਹੋਮ ਮਿਨਿਸਟਰ ਹੋਵੇ ਜੋ ਮਰਜ਼ੀ ਹੋਵੇ ਜੀ, ਹੋਮ ਮਿਨਿਸਟਰ ਨੂੰ ਵੀ ਨੀ ਇੰਨਾ ਪਤਾ ਹੁੰਦਾ ਕਿੰਨੇ ਕੇਸ ਆ ਕਿੱਥੇ ਆ। ਮਤਲਬ ਇਹ ਹੈਗਾ ਜੀ ਮੈਂ ਉਹ ਗੱਲਬਾਤ ਤੋਂ ਤਾਂ ਅੰਦਾਜ਼ਾ ਲਾਇਆ ਵੀ ਹਾਂ ਜੀ ਵੀ ਵੱਡੇ ਬੰਦੇ ਜਿਹੜੇ ਹੈਗੇ ਆ ਉਹ ਫਿਰ ਗੈਪ ਇਸੇ ਕਰਕੇ ਆਪਣੇ ਰਿਸ਼ਤੇਦਾਰਾਂ ਨਾਲ ਵੀ ਪਾ ਲੈਂਦੇ ਆ ਜੀ, ਪਤਾ ਹੀ ਨੀ ਕਿਹੜੇ ਵੇਲੇ ਕਿਹਨੇ ਕਿਹਨੂੰ ਵੇਚ ਜਾਣਾ ਜੀ।
1: ਜੀ ਬਿਲਕੁਲ ਹੈ ਜੀ,
0: ਕਿਉਂਕਿ ਮੈਂ ਪੋਸੀਬਿਲਟੀ ਜਿਹੜੀ ਹੈਗੀ ਆ ਇਹਨੂੰ ਰੂਲ ਆਊਟ ਨਹੀਂ ਕਰਦਾ
1: ਜੀ
0: ਕਿ ਹੋ ਸਕਦਾ ਹੈਗਾ ਡਾਕਟਰ ਗੁਰਪ੍ਰੀਤ ਕੌਰ ਨੂੰ ਪਤਾ ਵੀ ਨਾ ਹੋਵੇ ਜੀ ਕਿ ਉਹਦੀ ਫੋਟੋ ਖਿੱਚ ਕੇ ਤੇ ਅਗਲਾ ਉਹਨਾਂ ਬੰਦਿਆਂ ਨੂੰ ਪਾ ਕੇ ਦੱਸ ਰਿਹਾ ਹੈਗਾ, ਕਿਉਂਕਿ ਉਹਦਾ ਐਕਟ ਐਂਡ ਐਕਸ਼ਨ ਜਿਹੜੇ ਆ ਨਾ ਜੀ ਤੇ
1: ਜੀ
0: ਉਹ ਵਾਰਨ ਕਰਦੇ ਹੈਗੇ ਆ ਜੀ ਇਹੋ ਜਿਹੀ ਚੀਜ਼ ਜਿਹੜੀ ਆ, ਕਿਉਂਕਿ ਫੋਟੋ ਖਿੱਚ ਕੇ ਪਾਉਣੀ ਔਰ ਇਸ ਤਰੀਕੇ ਨਾਲ ਪਾਉਣੀ ਭਵਿੱਖਕਾਰੀ ਮਤਲਬ ਜਿਹੜੀ ਹੈਗੀ ਆ ਹੋਵੇ
1: ਜੀ
0: ਸ਼ੋ ਹੋਵੇ ਤੇ ਨਾਲ ਹੀ ਜਿਹੜੀ ਹੈਗੀ ਖਤਮ ਹੋ ਜਾਏ ਬੰਦ ਹੋ ਜਾਏ ਜੀ।
1: ਜਿਵੇਂ
0: ਉਹ ਤਾਂ ਅਗਲੇ ਨੇ ਫੋਟੋ ਖਿੱਚ ਲਈ ਦੂਜੇ ਮੋਬਾਈਲ ਨਾਲ ਪਹਿਲਾਂ ਹੀ।
1: ਦਾਵਾ ਤਾਂ ਇਹ ਵੀ ਕੀਤਾ ਜਾ ਰਿਹਾ ਕਿ ਉਹ 5 ਲੜਕੀਆਂ ਦੀ ਜਿਹੜੀ ਸੀ ਮੁਲਾਕਾਤ ਮਤਲਬ ਕਿ ਆਪਣੇ ਮੁੱਖ ਮੰਤਰੀ ਸਾਹਿਬ ਦੇ ਨਾਲ ਵੀ ਹੋ ਚੁੱਕੀ ਹੈ, ਪਰ ਉਹ ਮਤਲਬ ਕਿ ਇੱਕ ਮੈਨੂੰ ਇਹ ਚੀਜ਼ ਨਹੀਂ ਸਮਝ ਆਈ ਕਿ ਜਿਹੜਾ ਬੰਦਾ ਇਹ ਚੀਜ਼ਾਂ ਤੋਂ ਮਸਲੇ ਹੱਲ ਕਰਵਾਉਣ ਦੀ ਗੱਲ ਕਰ ਰਿਹਾ ਨਾਲ ਉਹ ਵੀਡੀਓ ਰਿਕਾਰਡਿੰਗ ਵੀ ਕਰ ਰਿਹਾ ਆਪਣੇ ਫੋਨ ਦੀ ਤੇ ਉਹਨੂੰ ਜੇਲ੍ਹ ਦੇ ਵਿੱਚੋਂ ਵੀ ਕੁਝ ਮੈਸੇਜ ਆ ਰਹੇ ਨੇ ਉਹ ਮਜੀਠੀਆ ਸਾਹਿਬ ਨੇ ਜੋ ਜ਼ਿਕਰ ਕੀਤਾ ਉਹਦੇ ਵਿੱਚ, ਤੇ ਮਸਲਾ ਅਸਲ ਦੇ ਵਿੱਚ ਕਹਿ ਕੀ ਸਕਦੇ ਹਨ ਮਤਲਬ ਕਿ ਆਪ ਹੀ ਸਾਰਾ ਕੁਝ ਕਰਕੇ ਤੇ ਆਪ ਹੀ ਸਾਰਾ ਕੁਝ ਭਾਂਡਾ ਵੀ ਭੰਨ ਰਹੇ ਨੇ।
0: ਪਰ ਇਹਦੇ ਵਿੱਚ 2 ਗੱਲਾਂ ਸੀਗੀਆਂ, ਇੱਕ ਤਾਂ ਬੰਦਾ ਡੀਲ ਕਰ ਰਿਹਾ ਆ ਦੂਜੇ ਬੰਦੇ ਵਾਸਤੇ,
1: ਹਾਂਜੀ
0: ਹਾਂਜੀ, ਅਗਲਾ ਬੰਦੇ ਤੇ ਕੱਲ ਨੂੰ ਪੇਮੈਂਟ ਦਾ ਸਵਾਲ ਆ, ਮਨੀ ਇਨਵੋਲਵ ਆ, ਅਗਲਾ ਕਹਦੇ ਹਾਂ ਜੀ ਵੀ ਤੇਰੀ ਖਰੇ ਗੱਲ ਹੋਈ ਕਿ ਨਹੀਂ ਹੋਈ ਤੇ ਤੂੰ ਮਤਲਬ ਮੇਰੇ ਕੋਲੋਂ ਪੈਸੇ ਭਾਲਦਾ ਹੈਗਾ, ਜਾਂ ਉਹਦੇ ਵੀ ਭਰਾ ਨੇ ਪੇਮੈਂਟ ਕਰਨੀ ਸੀ, ਉਹਦੇ ਭਰਾ ਨੇ ਪੇਮੈਂਟ ਤਾਂ ਕਰਨੀ ਸੀ ਅਗਲੇ ਬੰਦੇ ਨੂੰ, ਭਾਈ ਉਹਦਾ ਸਬੂਤ ਤਾਂ ਅਗਲੇ ਨੂੰ ਚਾਹੀਦਾ ਹੈਗਾ ਸੀ ਨਾ ਜੀ, ਇਸ ਕਰਕੇ ਉਹ ਇਹ ਸਾਰੀ ਕਨਵਰਸੇਸ਼ਨ ਰਿਕਾਰਡ ਕਰ ਰਿਹਾ ਸੀ। ਦੂਜਾ ਇਹ ਹੈ ਕਿ ਏਡਾ ਵੱਡਾ ਅਮਾਊਂਟ ਦੇ ਕੇ ਮੁੜ ਕੇ ਕੰਮ ਨਾ ਹੋਵੇ ਹਾਂਜੀ, ਤੇ ਫਿਰ ਇਹੋ ਜਿਹੇ ਬੰਦੇ ਕੋਲੋਂ ਵਸੂਲਣਾ ਵੀ ਕਿੱਦਾਂ ਜਿਹੜਾ ਕਿ ਮੁੱਖ ਮੰਤਰੀ ਦਾ ਸਾਂਢੂ ਹੋਵੇ ਜੀ।
1: ਬਿਲਕੁਲ, ਨਾਲੇ ਉਹਦੇ ਵਿੱਚ ਇਹ ਵੀ ਚੀਜ਼ ਹੈ ਕਿ ਉਹ ਬੰਦਾ 2 ਮਹੀਨਿਆਂ ਦੇ ਵਿੱਚ ਪਿੱਛੇ ਜੇ ਉਹ ਅਮਰੀਕਾ ਵੀ ਕਹਿੰਦੇ ਪਹੁੰਚਾਤਾ, ਇਹ ਵੀ ਦਾਵਾ ਕੀਤਾ ਨਾਲ,
0: ਤੇ ਫਿਰ ਹੁਣ ਜਦ ਪੈਸੇ ਪੂਰੇ ਦਿੱਤੇ ਕੰਮ ਵੀ ਤਾਂ ਪੂਰਾ ਲੈਣਾ ਸੀ
1: ਜੀ
0: ਹਾਂਜੀ, ਤੋ ਇਸ ਕਰਕੇ ਹੈਗਾ ਹੁਣ ਜੇ ਕਰੋੜਾਂ ਦਿੱਤੇ ਹੈਗੇ ਤੇ ਕਰੋੜਾਂ ਕਮਾਉਣੇ ਵੀ ਆ ਨਾ।
1: ਬਿਲਕੁਲ,
0: ਤੋ ਇਸ ਕਰਕੇ ਜੀ ਉਹ ਬੰਦਾ ਜਿਹੜਾ ਉਹ ਤਦੇ ਹੀ ਜਿਹੜਾ ਆ ਨਾ ਜੀ ਜਦੋਂ ਇਹਨਾਂ ਨੇ ਉੱਥੇ ਤਾਂ ਦੱਸਿਆ ਹੀ ਨੀ, ਹਾਈ ਕੋਰਟ ਦੇ ਵਿੱਚ ਤਾਂ ਦੱਸਿਆ ਹੀ ਨੀ ਵੀ ਬੰਦਾ ਜਿਹੜਾ ਆ ਡਿਸਚਾਰਜ ਹੋ ਗਿਆ ਆ ਜੀ, ਬੰਦਾ ਡਿਸਚਾਰਜ ਹੋ ਕੇ ਤੇ ਅਮਰੀਕਾ ਪਹੁੰਚ ਗਿਆ, ਉਹ ਕਿਸੇ ਨੇ ਦੱਸਿਆ ਹੀ ਨੀਗਾ ਜੀ।
1: ਬਿਲਕੁਲ ਹੈ ਜੀ,
0: ਹੁਣ ਗੱਲ ਤਾਂ ਇਹ ਹੈਗੀ ਆ ਕਿ ਆਇਆ ਕੋਰਟ ਨੂੰ ਮਿਸਲੈਡ ਕੀਤਾ, ਕੋਰਟ ਕੀ ਸੂਓ ਮੋਟੋ ਮੁੜ ਕੇ ਲੈ ਲੈਂਦੀ ਇਸ ਚੀਜ਼ ਨੂੰ
1: ਜੀ,
0: ਬਾਈ ਦੱਸੋ ਮੁਲਜ਼ਮ ਕਿੱਥੇ ਆ
1: ਜੀ।
0: ਇਸੇ ਤਰੀਕੇ ਨਾਲ ਹੀ ਜਿਹੜੇ ਹੈਗੇ ਆ ਖਾਲੜਾ ਸਾਹਿਬ ਦੇ ਕਾਤਲ ਜਿਹੜੇ ਹੈਗੇ ਆ ਉਹਨਾਂ ਨੂੰ ਪੁਲਿਸ ਵਾਲੇ ਜਿਹੜੇ ਆ ਉਹ ਵੀ ਏਦਾਂ ਇਹਨਾਂ ਨੇ ਭਜਾਏ ਸੀ ਆ, ਉਹਨਾਂ ਦਾ ਵੀ ਨੀ ਪਤਾ ਕਿੱਥੇ ਗਏ ਤੇ ਕਿੱਦਾਂ ਆ ਜੀ
1: ਜੀ।
0: ਸੋ ਇਸ ਕਰਕੇ ਸਰਕਾਰ ਜਿਹੜੀ ਹੈਗੀ ਆ ਬਹੁਤ ਕਸੂਤੀ ਫਸੀ ਹੈਗੀ ਆ, ਇਕਲਾਂ ਨੂੰ ਰਸਤਾ ਤਾਂ ਲੱਭਦਾ ਨੀ
1: ਜੀ,
0: ਨਾ ਸਫਾਈ ਦੇ ਸਕਦੇ ਨਾ ਹੁਣ ਤਾਂ ਏਦਾਂ ਹੈਗਾ। ਮੈਂ ਅੱਜ ਕਿਸੇ ਕਿਤੇ ਕਮੈਂਟ ਕੀਤਾ ਸੀ ਹਾਂਜੀ
1: ਜੀ,
0: ਤੇ ਮੈਂ ਲਿਖਿਆ ਪਈ ਘੱਟ ਬਈ ਮਾਨਿਆ ਹਾਂਜੀ ਬੰਦਾ ਕਹਿੰਦਾ ਕੀ ਗੱਲ, ਤੂੰ ਇਮਾਨਦਾਰ ਨਹੀਂ ਲਿਖਿਆ। ਮੈਂ ਕਿਹਾ ਯਾਰ ਇਮਾਨਦਾਰ

0: ਔਰ ਸ਼ਬਦ ਦੇ ਉੱਤੋਂ ਤਾਂ ਸਾਨੂੰ ਵੈਸੇ ਹੀ ਡਰ ਲੱਗਣ ਲੱਗ ਪਿਆ, ਜੇ ਕੋਈ ਕਹਿੰਦਾ ਇਮਾਨਦਾਰ ਹੈਗਾ ਨਾ ਸਾਨੂੰ ਵੈਸੇ ਹੀ ਡਰ ਲੱਗਣ ਲੱਗ ਪੈਂਦਾ ਉਹਦੇ
1: ਜੀ
0: ਕੋਲੋਂ,
1: ਬਿਲਕੁਲ ਹੈ ਜੀ।
0: ਤੇ ਜੇ ਕੋਈ ਕਹਿ ਦੇ ਕੱਟੜ ਇਮਾਨਦਾਰ ਆ ਤੇ ਅਸੀਂ ਜਿਹੜਾ ਹੈਗਾ ਹੈ ਨਾ ਸਾਡੇ ਉਦਾਂ ਹੀ ਹਾਵ ਭਾਵ ਉੱਡ ਜਾਂਦੇ ਆ।
1: ਜੀ
0: ਸੋ ਇਸ ਕਰਕੇ ਉਹ ਦੇਖੋ ਨਾ ਜੀ, ਜਿਹੜੀਆਂ ਮਤਲਬ ਗੱਲਾਂ ਹੋ ਰਹੀਆਂ ਹੈਗੀਆਂ, ਤੈਅ ਹੋ ਰਹੀਆਂ ਹੈਗੀਆਂ, ਉਹ ਕਹਿੰਦਾ ਵੀ ਜਿੰਨੀ ਵਾਰੀ ਆਉਣਾ ਉਨੀ ਵਾਰੀ ਪੁੱਜਣਾ ਪੈਂਦਾ ਹੈਗਾ ਉਹਦੇ ਨਾਲ, ਉਹ ਇੱਥੇ ਤਾਂ ਇੱਕ ਵਾਰੀ ਪੁੱਜੋ।
1: ਜੀ
0: ਹਾਂਜੀ, ਮੇਰਾ ਗਿਲਾ ਤਾਂ ਜਿਹੜਾ ਹੈਗਾ ਆ ਵੀ ਵੁਮਨ ਕਮਿਸ਼ਨ ਦੀ ਚੇਅਰਪਰਸਨ ਤੇ ਆ ਜੀ,
1: ਜੀ
0: ਵੀ ਇਟ ਮੀਨਸ ਵੀ ਤੁਸੀਂ ਜਿਹੜਾ ਆ ਇਹ ਜਿਹੜੀਆਂ ਕੰਸਟੀਟਿਊਸ਼ਨਲ ਪੋਸਟ ਸੀਗੀਆਂ ਜਾਂ ਉਹਨਾਂ ਦੇ ਆਫਿਸ ਸੀਗੇ ਉਹ ਇੱਕ ਸੈਟਲਮੈਂਟ ਦੇ ਅੱਡੇ ਬਣਾ ਲਏ ਆ।
1: ਜੀ
0: ਹਾਂਜੀ, ਹੁਣ ਪਤਾ ਲੱਗਾ ਵੀ ਹਾਂ ਜੀ ਸਿਆਸਤਦਾਨ ਨੂੰ ਪੈਸਾ ਆਉਂਦਾ ਕਿੱਥੋਂ ਆ ਜੀ।
1: ਜੀ
0: ਇਸ ਤਰੀਕੇ ਦੇ ਨਾਲ ਤੁਸੀਂ ਜਿਹੜਾ ਹੈਗਾ ਆ ਪੁਲਿਸ ਤੋਂ ਜਿਹੜਾ ਆ ਚੱਲਦੇ ਕਿਉਂ ਰਹਿੰਦੇ ਹੈਗੇ ਆ ਜਾਂ ਪੁਲਿਸ ਨੂੰ ਇਸ ਕਰਕੇ ਖੁਸ਼ ਰੱਖਦੇ ਇਹ ਲੀਡਰ ਲੋਕ ਤਾਂ ਕਿ ਪੁਲਿਸ ਵਾਲੇ ਇਹਨਾਂ ਦੇ ਕਮਾਊ ਪੁੱਤ ਹੁੰਦੇ ਆ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਤੇ ਦੂਜਾ ਪ੍ਰੋਸੈਸ ਆਫ ਲਾ ਜਿਹੜੀ ਹੈਗੀ ਆ ਤਾਂ ਜੀ ਉਹਦਾ ਟੋਟਲੀ ਮਿਸਯੂਜ਼ ਆ, ਟੋਟਲੀ ਮਿਸਯੂਜ਼।
1: ਜੀ
0: ਕਿੱਥੋਂ ਇਨਸਾਫ ਦੀ ਗੱਲ ਕਰ ਲੋਗੇ।
1: ਜੀ
0: ਤੋ
1: ਸੈਨ ਸਾਹਿਬ ਇਹਦੇ ਵਿੱਚ ਹੁਣ
0: ਵੈਸੇ
1: ਹੋ ਕੀ ਸਕਦਾ ਹੈ, ਮਤਲਬ ਕਿ ਜਿੱਦਾਂ ਜਸਟਿਸ ਰਣਜੀਤ ਸਿੰਘ ਉਹਨਾਂ ਨੇ ਵੀ ਚੈਲੰਜ ਕੀਤਾ ਸੀ, ਉਸ ਤੋਂ ਬਾਅਦ ਚੁੱਪ ਹੀ ਧਾਰ ਲਈ ਇਹਨਾਂ ਨੇ ਸਾਰਿਆਂ ਨੇ, ਤਾਂ ਮਤਲਬ ਕਿ ਹੋ ਕੀ ਸਕਦਾ ਹੁਣ, ਚਾਹੇ ਮਜੀਠੀਆ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਸਾਰੇ ਖੁਲਾਸੇ ਵੀ ਕੀਤੇ ਹੈ, ਪਰ ਇਹ ਪ੍ਰੂਫ ਜਾਂ ਹੋਰ ਸਾਰੀਆਂ ਚੀਜ਼ਾਂ ਤਾਂ ਹੀ ਲਾਭਦਾਇਕ ਹੋ ਸਕਦੀਆਂ ਜੇ ਕਿਤੇ ਕੁਤੇ ਨਾ ਮਤਲਬ ਕਿ ਕੋਈ ਕੇਸ ਚੱਲੇ ਜਾਂ ਕੋਈ ਇਹਦੇ ਉੱਤੇ ਅੱਗੇ ਜਾ ਕੇ ਇਨਵੈਸਟੀਗੇਸ਼ਨ ਹੋਵੇ ਜਾਂ ਕੁਝ ਚੀਜ਼ਾਂ ਹੋਣ, ਫਿਰ ਉਹ ਫਾਇਦਾ ਉਹਦਾ ਫਿਰ ਹੀ ਹੈ ਜੀ। ਕੀ ਕੀਤਾ ਜਾ ਕੀ ਸਕਦਾ ਇਹਦੇ ਉੱਤੇ?
0: ਸਰਕਾਰ ਦੇਖੋ, ਦੇਖੋ ਸਰਕਾਰ ਹੋਣਾ ਤਾਂ ਇਹ ਹੈਗਾ ਚਾਹੀਦਾ ਹੈਗਾ ਸੀ ਕਿ ਇਹਦੀ ਮਾਨ ਸਾਹਿਬ ਆਪ ਹੀ ਜਾਂਚ ਦੇ ਆਦੇਸ਼ ਤੇ ਦਿੰਦੇ।
1: ਜੀ
0: ਠੀਕ ਹੈ ਜੀ, ਮੈਨੂੰ ਦੁੱਧ ਤਾਂ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਦੇ ਦਿਓ, ਬਾਕੀ ਕੌਣ ਦੋਸ਼ੀ ਹੈਗਾ ਆ ਮੇਰੇ ਕੋਲ ਉਹ ਲਿਆ ਦਿਓ, ਉਹਨੂੰ ਕਿਵੇਂ ਪਨਿਸ਼ ਕਰਨਾ ਆ ਉਹ ਮੈਂ ਆਪੇ ਹੀ ਦੇਖ ਲੂੰਗਾ ਜੀ।
1: ਜੀ
0: ਉਹਨਾਂ ਨੂੰ ਦੇਖਣਾ ਤਾਂ ਚਾਹੀਦਾ ਨਾ ਇਸ ਚੀਜ਼ ਦੇ ਉੱਤੇ, ਨਾਲ ਇਹਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਵੀ ਤੁਹਾਡੇ ਘਰ ਚ ਕੀ ਚੱਲਦਾ ਆ, ਖਰੇ ਕਿੱਥੋਂ ਕਿੱਥੋਂ ਅੱਗੇ ਤੁਹਾਡੇ ਜਿਹੜਾ ਹੈਗਾ ਆ
1: ਜੀ
0: ਉਹ OSD ਤੇ ਘੁੰਮਣ ਤੇ ਰਾਜਵੀਰ ਘੁੰਮਣ ਦੇ ਉੱਤੇ ਦੋਸ਼ ਲੱਗੇ।
1: ਬਿਲਕੁਲ ਜੀ,
0: ਹੁਣ ਹਾਂਜੀ ਤੁਹਾਡੇ ਕਿਉਂ ਇਹ ਕਿਉਂ ਹੈਗਾ ਆ ਵੀ ਕਰੇ ਕਰਪਸ਼ਨ ਦੇ ਦੋਸ਼ ਜਿਹੜੇ ਆ ਤੁਹਾਡੇ ਨਜ਼ਦੀਕੀਆਂ ਤੇ ਲੱਗਦੇ ਆ, ਕੱਲੇ ਲੱਗਦੇ ਨੀ ਉਹਨਾਂ ਦੀਆਂ ਬੇਵਕੂਫੀਆਂ ਦਾ ਜਿਹੜਾ ਹੈਗਾ ਆ ਕਰਕੇ ਤੁਹਾਡੇ ਸਮਾਜ ਦੇ ਵਿੱਚ ਏਡੀ ਵੱਡੀ ਬਦਨਾਮੀ ਹੁੰਦੀ ਆ ਜੀ।
1: ਜੀ ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜੇ ਦੋਨੇ ਪਾਰਟੀਆਂ ਚ ਰਿਕਾਰਡਿੰਗਾਂ ਕਰਦੀਆਂ ਸੀ ਨਾ ਉਹਨੂੰ ਇਹ ਸੀਗਾ ਵੀ ਹਾਂ ਜੀ ਵੀ 5 ਕਰੋੜ ਦੇਣੇ ਹੈਗੇ ਆ ਤੇ ਮੇਰਾ ਵੀ ਅਮਾਊਂਟ ਸਿਕਿਓਰ ਰਵੇ, ਉਹਨੂੰ ਇਹ ਸੀ ਵੀ ਜੇ ਤੈਨੂੰ ਪੈਸੇ ਦੇਣੇ ਹੈਗੇ ਆ ਕੱਲ ਨੂੰ ਕੰਮ ਨਾ ਹੋਵੇ ਜਾਂ ਤੁਸੀਂ ਮੁੱਕਰ ਜਾਓ ਜਾਂ ਪੈਸੇ ਲੈ ਕੇ ਹੱਥ ਨਾ ਆਵੇ ਤੇ ਕੋਈ ਮੇਰੇ ਪੈਸੇ ਨਾ ਡੁੱਬ ਜਾਣ, ਉਸੇ ਸਿਲਸਿਲੇ ਦੇ ਵਿੱਚ ਹੀ ਇਹ ਵੀਡੀਓ ਬਣਾਉਂਦੇ ਗਏ। ਪਰ ਜੋ ਸੁਣਨ ਚ ਆਇਆ ਨਾ ਜੀ ਉਹ ਤਾਂ ਇਹ ਹੈ ਜੀ ਕਿ ਹੋਟਲ ਦੇ ਵਿੱਚ ਜਦੋਂ ਰੋਟੀ ਖਾਣ ਗਏ ਨਾ ਜੀ ਉਸ ਤੋਂ ਪਹਿਲਾਂ 10 ਲੱਖ ਰੁਪਈਆ ਉਹਨੇ ਲਿਆ ਸੀ ਜੀ।
1: ਜੀ
0: 10 ਲੱਖ ਰੁਪਈਆ ਇਹਨੇ ਘੁੰਮਣ ਨੇ ਜਿਹੜਾ ਆ ਉਹ ਦੇ ਦਿੱਤਾ ਸੀ, ਹੁੰਦਲ ਨੇ ਦੇ ਦਿੱਤਾ ਸੀਗਾ ਜੀ।
1: ਜੀ
0: ਤੇ ਸਿਮਰਨ ਹੁੰਦਲ ਨੇ ਉਹ ਦੇ ਦਿੱਤਾ ਸੀਗਾ ਜੀ, 10 ਲੱਖ ਰੁਪਈਆ ਦੇ ਦਿੱਤਾ ਸੀ। ਉਹ ਤੋਂ ਬਾਅਦ ਜਿਹੜਾ ਹੈਗਾ ਆ ਉਹ ਥੋੜਾ ਜਿਹਾ ਆਨਾ ਕਾਣੀ ਕਰਨ ਲੱਗੇ, ਉਹਨੇ ਵੀ ਇਸੇ ਕਰਕੇ ਫੇਰ ਕੇਸ ਲਾ ਕੇ ਤੇ ਕੇਸ ਦੇ ਵਿੱਚ ਪੈਨ ਡਰਾਈਵ ਦੇ ਦਿੱਤਾ ਸੀ ਜੀ।
1: ਜੀ
0: ਉਹੀ ਪੈਨ ਡਰਾਈਵ ਜਿਹੜਾ ਨਾ ਜੀ ਇਹ ਏਦਾਂ ਦਾ ਸਬੂਤ ਜਿਹੜਾ ਆ ਕੋਰਟ ਦੀ ਫਾਈਲ ਬਾਹਰ ਕਿੱਦਾਂ ਆਈ ਔਰ ਸਰਟੀਫਾਈਡ ਕਾਪੀ ਤਾਂ ਉਹਦੀ ਮਿਲੀ ਨੀ ਹੋਊਗੀ ਜੀ, ਬਟ ਨੈਚੁਰਲ ਆ ਤੇ ਜੇ ਇਹਨਾਂ ਨੇ ਪੈਦਾ ਹੋਰ ਕਿਸੇ ਸੋਰਸ ਤੋਂ ਨਹੀਂ ਕੀਤਾ ਤੇ ਕੋਰਟ ਤੋਂ ਵਿੱਚੋਂ ਫਾਈਲ ਦੇ ਵਿੱਚੋਂ ਜਿਹੜਾ ਹੈਗਾ ਆ ਉਹਦੀ ਕਾਪੀ ਬਣ ਕੇ ਤੇ ਆਈ ਆ।
1: ਇਹ ਚੀਜ਼ ਨੂੰ ਉਹਨਾਂ ਨੇ ਵਿਕਰਮ ਮਜੀਠੀਆ ਉਹਨਾਂ ਨੇ ਉਭਾਰਿਆ ਵੀ ਆ ਕਿ ਮੇਰੇ ਮੇਰੇ ਕੋਲ ਤਾਂ ਉਦੋਂ ਥਾਣੇ ਜਦੋਂ ਗਏ ਸੀਗੇ ਤਾਂ ਉਦੋਂ ਰੋਲਾ ਪਿਆ ਸੀਗਾ ਤਾਂ ਚੋਣਾਂ ਦੇ ਵਿੱਚ, ਤਾਂ ਮੇਰੇ ਕੋਲ ਤਾਂ ਵੈਪਨ ਵੀ ਕੋਈ ਨਹੀਂ ਸੀਗਾ ਤਾਂ ਵੀ ਮੈਨੂੰ ਇੰਨਾ ਚਿਰ ਅੰਦਰ ਲੱਗ ਗਿਆ। ਕਹਿੰਦੇ ਮਤਲਬ ਕਿ ਇੱਕ ਤਾਂ ਮਤਲਬ ਕਿ ਔਰਤਾਂ ਦਾ ਸ਼ੋਸ਼ਣ, ਦੂਸਰਾ ਸਾਰਾ ਪੈਸੇ ਧੇਲੇ ਦਾ ਕੰਮ, ਤੀਸਰਾ ਮਤਲਬ ਕਿ ਵੈਪਨ ਉਹਦੇ ਤੋਂ ਦਰਾਮਦ ਹੋਣੇ, ਉਹ ਚਾਰਜਸ਼ੀਟ ਦੇ ਵਿੱਚ ਕਿਤੇ ਨਜ਼ਰ ਹੀ ਨਹੀਂ। ਬੰਦਾ ਫਿਰ ਵੀ ਅਮਰੀਕਾ ਪਹੁੰਚ ਗਿਆ ਜੀ।
0: ਬਿਲਕੁਲ ਜੀ, ਉਹ ਤਾਂ ਗੱਲ ਏਦਾਂ ਹੈਗਾ ਇਹ ਨੈਕਸਸ ਤਾਂ ਹੈਗਾ ਹੀ ਆ ਨਾ, ਪੁਲਿਸ ਦਾ ਨੈਕਸਸ ਹੈਗਾ ਹੀ ਆ ਨਾ ਉਹਨਾਂ ਬੰਦਿਆਂ ਨਾਲ ਜਿਹੜੇ ਸੌਦੇ ਕਰਾਉਂਦੇ ਆ।
1: ਬਿਲਕੁਲ ਹੈ ਜੀ, ਬਿਲਕੁਲ।
0: ਉਹ ਮਾਨ ਸਾਹਿਬ ਦੇ ਘਰ ਚ ਵੀ ਹੋ ਸਕਦੇ, ਉਹ ਬਾਹਰ ਵੀ ਹੋ ਸਕਦੇ, ਉਹ ਹੋਰ ਕਿਤੇ ਵੀ ਹੋ ਸਕਦੇ ਹੈਗੇ ਆ ਜੀ। ਇਸ ਕਰਕੇ ਗੱਲ ਤਾਂ ਇਹ ਹੈ ਕਿ ਇਨਸਾਫ਼ ਕਿੱਥੇ ਰਹਿ ਗਿਆ ਫੇਰ ਜੀ, ਜਿਹੜੇ ਇਨਸਾਫ ਲੱਭਦੀਆਂ ਸੀਗੀਆਂ ਉਹਨਾਂ ਦਾ ਕੀ ਬਣਿਆ ਜੀ।
1: ਜੀ
0: ਔਰ ਵੱਡੀ ਗੱਲ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਤੇ ਉਹ ਆਪਣਾ ਦੁੱਖ ਦੱਸ ਕੇ ਗਈਆਂ ਹੋਣ ਤੇ ਫੇਰ ਇਹੋ ਜਿਹੇ ਬੰਦੇ ਦੀ ਤਾਂ ਵੈਸੇ ਬੰਦਾ ਮਦਦ ਕਰਦਾ ਵੀ ਭਾਈ ਅਗਲਾ ਮੇਰਾ ਘਰ ਆਇਆ ਸੀ
1: ਜੀ
0: ਹਾਂਜੀ ਉਹ ਮਦਦ ਮੰਗਣ ਆਇਆ ਸੀਗਾ ਤੇ ਉਹ
1: ਜੀ
0: ਜੀ ਸਰ
1: ਪਰ ਇਹਦੇ ਵਿੱਚ ਜੇ ਇਹ ਗੱਲ ਵੀ ਕਹਿ ਰਹੇ ਨੇ ਕਿ ਮੁੱਖ ਮੰਤਰੀ ਸਾਹਿਬ ਦੇ ਨਾਲ ਮਿਲੇ ਨੇ ਉਹ ਪਰਿਵਾਰ ਤਾਂ ਫਿਰ ਉਹ ਤਾਂ ਬਹੁਤ ਵੱਡੇ ਸਵਾਲ ਇਹਦੇ ਉੱਤੇ ਖੜੇ ਹੋ ਜਾਂਦੇ ਆ ਫਿਰ ਇਹਦੇ ਵਿੱਚ ਫਿਰ ਸਿਰਫ ਇੱਕ ਉਹਨਾਂ ਦੀ ਵਾਈਫ ਜਿਹੜੀ ਹੈ ਉਹਨੂੰ ਸਿਰਫ ਇੱਕ ਆਧਾਰ ਬਣਾਇਆ ਜਾ ਰਿਹਾ ਮਾਮਲਾ ਤਾਂ ਸਿੱਧਾ ਫਿਰ ਉਹ ਆਪਣੇ ਮੁੱਖ ਮੰਤਰੀ ਸਾਹਿਬ ਦੇ ਨਾਲ ਜੁੜਦਾ
0: ਨਹੀਂ ਸਰ ਇਹ ਸੀਗਾ ਵੀ ਬਾਹਰੋਂ ਬਾਹਰ ਹੀ ਮਾਨ ਸਾਹਿਬ ਦੀ ਵਾਈਫ ਜਿਹੜੀ ਹੈ ਪੁਲਿਸ ਵਾਲਿਆਂ ਨੂੰ ਫੋਨ ਕਰਕੇ ਕਰਵਾ ਦੇਵੇ ਤੇ ਹੋਇਆ ਵੀ ਆ ਸਰ
1: ਜੀ ਜੀ
0: ਗੱਲ ਤਾਂ ਪੈਸਿਆਂ ਦੀ ਹੋ ਰਹੀ ਸੀ ਵੀ 4-5 ਕਰੋੜ ਤੇ
1: ਬਿਲਕੁਲ ਪਹਿਲਾਂ 50 ਲੱਖ ਕਹਿੰਦਾ ਸੀ ਉਸ ਤੋਂ ਬਾਅਦ ਕਹਿੰਦਾ 4 ਜਾਂ 5 ਦੀ ਗੱਲ ਆ ਬਿਲਕੁਲ ਕਰੋੜ ਤਾਂ ਨਹੀਂ ਕਿਹਾ
0: ਹਾਂਜੀ 4-5 ਦੀ ਗੱਲ ਹੈਗੀ ਆ ਉਹ ਕਾਰਨ ਇਹ ਸੀ ਨਾ ਜੀ ਵੀ ਉਹਨਾਂ ਨੂੰ ਵੀ 10-20 ਲੱਖ ਦੇ ਦੇਣਗੇ
1: ਜੀ
0: ਤੇ
1: ਕਰਾ ਦੇਣਗੇ
0: ਬਾਕੀ ਸਾਰਾ ਤਾਂ ਮਾਲ ਆਪਣਾ ਹੀ ਆ ਨਾ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
0: ਪਰ ਇਹਦੀ ਨਾ ਜਾਂਚ CBI ਤੋਂ ਹੋਣੀ ਚਾਹੀਦੀ ਹੈ ਜੀ
1: ਜੀ
0: ਤੇ ਅਦਰਵਾਈਜ਼ ਜਿਹੜਾ ਇਹ ਆ ਵੀ ਲੋਕਾਂ ਨੂੰ ਇਨਸਾਫ਼ ਦੀ ਉਮੀਦ ਜਿਹੜੀ ਆ ਕਿੱਥੇ ਜਾ ਕੇ ਕਰਨ ਜੀ
1: ਜੀ ਬਿਲਕੁਲ ਜੀ
0: ਹੁਣ ਇਹ ਚੀਜ਼ਾਂ ਜਿਹੜੀਆਂ ਪਰ ਸਾਹਿਬ ਮੇਰਾ ਤਾਂ ਦਿਮਾਗ ਇਹੀ ਕੰਮ ਕਰਦਾ ਵੀ ਮਜੀਠੀਆ ਸਾਹਿਬ ਕਹਿੰਦੇ ਵੀ ਉਹ 13 ਮਈ ਨੂੰ ਬੰਦਾ ਫੜ ਹੋਇਆ ਜੀ ਅਰੈਸਟ ਹੋਇਆ
1: ਜੀ
0: ਤੇ 10 ਅਗਸਤ ਤੱਕ ਜਾਣੀ ਕਿ ਮਈ ਤੇ ਜੂਨ ਜੁਲਾਈ
1: ਜੀ
0: ਹਾਂਜੀ 10 ਜੁਲਾਈ ਨੂੰ ਉਹ ਜਿਹੜਾ ਹੈਗਾ ਆ ਨਿਕਲ ਗਿਆ ਜੀ
1: ਜੀ
0: ਸੋ ਇਸ ਕਰਕੇ ਉਹ ਵਿਦ ਇਨ 2 ਮੰਥ ਜਿਹੜਾ ਆ ਲੈਸ ਦੈਨ 2 ਮੰਥ ਉਹ ਨਿਕਲ ਗਿਆ ਉਹਦੀ ਡਿਸਚਾਰਜ ਐਪਲੀਕੇਸ਼ਨ ਆ ਗਈ ਸੀ
1: ਜੀ
0: ਕਾਰਨ ਬਿਨਾ ਪੈਸਿਆਂ ਤੋਂ ਇਹ ਗੱਲ ਹੋ ਨਹੀਂ ਸਕਦੀ ਹੈਗੀ ਠੀਕ ਹੈ ਜੀ ਤੇ ਹੁਣ ਜਾਂ ਤਾਂ ਕੋਈ ਲੈਣ ਦੇਣ ਦਾ ਬਕਾਇਆ ਰਹਿੰਦਾ ਹੋਊਗਾ ਇੱਕ ਦੂਜੇ ਵੱਲ ਜਾਂ ਉਹਦੇ ਕਰਕੇ ਇੱਕ ਦੂਜੇ ਨੂੰ ਜਿਹੜੇ ਹੈਗੇ ਆ ਸਬੂਤ ਇਕੱਠੇ ਕਰਦੇ ਰਹੇ ਜੀ
1: ਉਹ
0: ਰਿੱਟ ਵੀ ਹੋ ਗਈ ਤੇ ਪਰ ਇਹ ਆ ਕਿ ਮਜੀਠੀਆ ਸਾਹਿਬ ਕੋ ਜਿਹੜਾ ਆ ਇਹ ਸਬੂਤ ਮੇਰਾ ਜਿਹੜੇ ਦਿਮਾਗ ਕਹਿੰਦਾ ਆ ਵੀ ਕਚਹਿਰੀ ਰਾਹੀਂ ਪਹੁੰਚੇ ਆ ਜੀ ਕਿ ਆਖਰ ਉਸ ਬੰਦੇ ਨੇ ਕੇਸ ਲਾਇਆ ਉਹਦੇ ਨਾਲ ਪੈਨ ਡਰਾਈਵ ਲਾਈ ਤੇ ਉਹ ਕਚਹਿਰੀ ਆ ਕੇ ਤੇ ਆਪਣੇ ਵਕੀਲ ਨੂੰ ਭਾਵੇਂ ਦਿੱਤਾ ਹੋਊਗਾ ਉੱਥੋਂ ਕਾਪੀਆਂ ਹੋਈਆਂ ਹੋਣਗੀਆਂ ਜੀ ਜਾਂ ਉੱਥੋਂ ਇਹ ਸਾਰੀ ਕਨਵਰਸੇਸ਼ਨ ਜਿਹੜੀ ਹੈਗੀ ਆ ਉਹ ਸਾਰੀ ਡੀਕ ਹੋਈ ਆ ਜੀ ਉਹ ਤੋਂ ਬਾਅਦ ਹੁਣ ਇਹ ਸੋਚਦੇ ਸੀਗੇ ਵੀ ਭਾਈ ਇਹ ਵੱਡਾ ਬਲੰਡਰ ਕਰ ਹੀ ਲੈਣ ਫੇਰ ਹੀ ਮੈਂ ਬੋਲਾਂ
1: ਬਿਲਕੁਲ
0: ਹਾਂਜੀ ਵੀ ਇਹ ਨਾ ਹੋਵੇ ਜੇ ਮੈਂ ਪਹਿਲਾਂ ਪ੍ਰੈਸ ਕਾਨਫਰੰਸ ਕਰਤੀ ਸਚੇਤ ਹੋ ਜਾਣੇ ਉਸ ਪਾਸੇ ਨੂੰ ਅਗਲੇ ਨੂੰ ਕਹਿਣ ਭਾਵ 5 ਲੈ ਲਾ ਆਪਣਾ ਵਾਪਸ ਭਾਈ ਇਹ ਅਸੀਂ ਕੰਮ ਨੀ ਕਰ ਸਕਦੇ ਰੌਲਾ ਬਹੁਤ ਪੈ ਗਿਆ
1: ਬਿਲਕੁਲ ਹੈ ਜੀ
0: ਤੋ ਇਹਨਾਂ ਨੇ ਮੌਕਾ ਦਿੱਤਾ ਉਹਨਾਂ ਨੂੰ ਪੂਰਾ ਵੀ ਬੰਦਾ ਬਾਹਰ ਵੀ ਕੱਢ ਲੈਣ ਤੇ ਬੰਦਾ ਵਿਦੇਸ਼ ਵੀ ਪਹੁੰਚ ਜਾਏ
1: ਜੀ
0: ਫੇਰ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਡਿਸਕਲੋਜ਼ ਕੀਤਾ ਜਾਵੇ ਸਾਰਾ
1: ਬਿਲਕੁਲ ਹੈ ਜੀ ਤੇ ਸੈਂਸਰ ਪਿਛਲੇ ਸਮੇਂ ਦਾ ਕਾਫੀ ਮਾਮਲਾ ਜਿਹੜਾ ਉਲਝ ਰਿਹਾ ਸੀਗਾ ਆਪਣਾ ਬਿਸ਼ਨੋਈ ਜਿਹੜੇ ਨੇ ਲਾਰਸ ਬਿਸ਼ਨੋਈ ਜਾਂ ਹੋਰ ਸਾਰੀਆਂ ਚੀਜ਼ਾਂ ਜੇਲ੍ਹ ਦੇ ਵਿੱਚ ਇੰਟਰਵਿਊ ਹੁੰਦੀ ਹੈ ਤੇ ਹਾਈਕੋਰਟ ਦੇ ਵੱਲੋਂ DSP ਗੁਰਸ਼ੇਰ ਸਿੰਘ ਸੰਧੂ ਦੀ ਬਰਖਾਸਤਗੀ ਜਿਹੜੀ ਆ ਹੁਕਮ ਅੱਜ ਰੱਦ ਕਰ ਦਿੱਤੇ ਹੈ ਕਿਵੇਂ ਦੇਖਦੇ ਹੋ ਇਹ ਮਾਮਲਾ ਜੀ
0: ਪਰ ਹਾਈ ਕੋਰਟ ਨੇ ਇਹ ਅਬਜ਼ਰਵ ਕੀਤਾ ਕਿ ਇਹ ਜਿਹੜਾ ਹੈਗਾ ਸਿਰਫ ਇੱਕ ਬੰਦੇ ਦਾ ਜਿਹੜਾ ਆ ਉਹ ਪਲਾਨ ਨਹੀਂ ਹੋ ਸਕਦਾ
1: ਜੀ
0: ਕਿਉਂਕਿ ਜਦੋਂ ਉਹਦੀ ਕਸਟਡੀ ਆ ਨਾ ਜੀ
1: ਜੀ
0: ਉਹ ਇਹਨਾਂ ਦੇ ਕੋਲ ਨਹੀਂ ਸੀ ਉਸ ਵੇਲੇ
1: ਜੀ
0: ਉਦੋਂ ਹਾਇਰ ਆਫੀਸਰ ਵੀ ਮੌਜੂਦ ਹੈਗੇ ਸੀਗੇ ਜੀ
1: ਜੀ
0: ਤੇ ਉਹ ਇਸ ਕਰਕੇ ਹਾਈ ਕੋਰਟ ਨੇ ਕਿਹਾ ਵੀ ਤੁਸੀਂ ਪੈਨਲਾਈਜ਼ ਤਾਂ ਕਰ ਰਹੇ ਆ
1: ਜੀ
0: ਇਨਕੁਆਰੀ ਟੀ ਕਰ ਰਹੇ
1: ਜੀ
0: ਤਾਂ ਕਰਕੇ ਜੀ ਉਹਨਾਂ ਨੇ ਕਿਹਾ ਵੀ ਇਸ ਚੀਜ਼ ਨੂੰ ਜਿਹੜਾ ਆ ਤੁਸੀਂ ਇਨਵੈਸਟੀਗੇਸ਼ਨ ਜੇ ਤੱਕ ਫੇਅਰ ਨਹੀਂ ਹੁੰਦੀ ਹੈਗੀ ਆ ਤੇ ਇਹਨਾਂ ਨੂੰ ਹਾਈ ਕੋਰਟ ਨੇ ਮਹਿਸੂਸ ਕੀਤਾ ਜੀ ਵੀ ਸਾਰਾ ਜਿਹੜਾ ਹੈਗਾ ਨਾ ਜੀ ਗੰਦਗੀ ਉਹ ਇੱਕ ਬੰਦੇ ਦੇ ਉੱਤੇ ਝਾੜ ਦਿੱਤੀ ਗਈ ਹੈਗੀ ਆ ਬਾਕੀਆਂ ਨੂੰ ਸੇਵ ਕਰਨ ਵਾਸਤੇ
1: ਹਾਂਜੀ
0: ਇਸ ਕਰਕੇ ਉਹਨਾਂ ਨੇ ਫਿਰ ਜਿਹੜਾ ਹੈਗਾ ਇਹ ਉਹਦੀ ਨੌਕਰੀ ਦੀ ਬਹਾਲੀ ਦਾ ਆਰਡਰ ਤਾਂ ਕਰ ਦਿੱਤਾ ਹੈਗਾ
1: ਹੁਣ
0: ਦੇਖਦੇ ਹੈਗੇ ਸਰਕਾਰ ਉਹਨੂੰ ਕਿਸ ਤਰੀਕੇ ਦੇ ਨਾਲ ਲੈਂਦੀ ਹੈਗੀ ਆ ਉਹਦੇ ਤੇ ਕੇਸ ਜਿਹੜਾ ਪਾਇਆ ਹੈ ਕਿਸ ਤਰੀਕੇ ਨਾਲ ਡੀਲ ਹੁੰਦਾ ਜੀ
1: ਜੀ ਬਿਲਕੁਲ
0: ਕਿਉਂਕਿ ਹੁਣ ਤਾਂ ਜਿਹੜਾ ਹੈਗਾ ਹੈ ਜਦੋਂ ਵੀ ਪੇਸ਼ ਹੋਣਾ ਅਰੈਸਟ ਹੋਣਾ ਪੈਣਾ ਹੈ ਜੀ ਤੇ ਉਹ ਸਾਰਾ ਫਿਰ ਪਤਾ ਲੱਗੂਗਾ ਵੀ ਕੋਰਟ ਇਸ ਚੀਜ਼ ਨੂੰ ਰਿਲੀਫ ਕੁਇਕ ਦੇ ਦਿੰਦੀ ਹੈਗੀ ਆ ਜਾਂ ਮਤਲਬ ਜਿਹੜਾ ਆ ਵੀ ਉਹਦਾ ਵੀ ਕੰਮ ਲਟਕਦਾ ਆ ਜਾਂ ਉਹ ਐਪਰੀਹੈਂਸ਼ਨ ਉਹਨੂੰ ਹੈਗੀ ਆ ਵੀ ਅਰੈਸਟ ਦੀ ਇਲੈਕਸ਼ਨਾਂ ਤੋਂ ਬਾਅਦ ਹੀ ਆਵਾਂ
1: ਜੀ
0: ਤਾਂ ਕਿ ਬਿਲਕੁਲ ਜੀ ਜਦੋਂ ਹੁਣ ਨੌਕਰੀ ਦੀ ਬਰਖਾਸਤ ਜਿਹੜੀ ਉਹ ਰੱਦ ਹੋ ਗਈ ਬਸ ਉਹ ਬਹੁਤ ਵੱਡੀ ਅਚੀਵਮੈਂਟ ਹੈ ਜੀ ਉਹਦੇ ਵਾਸਤੇ ਜੀ
1: ਜੀ ਬਿਲਕੁਲ ਹੈ। ਤੇ ਸੈਟ ਸਾਹਿਬ, ਵੱਡੇ ਪੱਧਰ ਦੇ ਉੱਤੇ ਚਲੋ ਜੋ ਹੋਈ ਜਾਂਦਾ ਹੋਈ ਜਾਂਦਾ, ਨਿਚਲੇ ਪੱਧਰ ਦੇ ਮਤਲਬ ਕਿ ਛੋਟੇ ਪੱਧਰ ਦੇ ਉੱਤੇ ਜਾਂ ਸੂਬੇ ਦੇ ਅੰਦਰ ਸ਼ਹਿਰਾਂ ਪਿੰਡਾਂ ਦੇ ਵਿੱਚ ਜੋ ਹਾਲਾਤ ਨੇ, ਹੈਗਾ ਤਾਂ ਨਜਾਇਜ਼ ਹੀ ਕੰਮ ਹੈ, ਚਲੋ ਕੁੰਡੀ ਲਾਉਣਾ ਜਾਂ ਮੀਟਰ ਨਹੀਂ ਲੱਗਣਿਆ, ਪਰ ਉਹ ਬਾਦਲ ਸਾਹਿਬ ਦੇ ਜਿਹੜੇ ਨੇ ਕਹਿੰਦੇ ਕਿ ਰੈਲੀਆਂ ਦੇ ਵਿੱਚ ਕਹਿ ਦਿੰਦੇ ਹੁੰਦੇ ਸੀ, ਮਾਸਟਰ ਜਗਸੀਰ ਹੁਣਾਂ ਦਾ ਬਿਆਨ ਲੱਗਿਆ, ਉਹਨਾਂ ਦਾ ਬੇਟਾ ਹਰਸਿਮਰਨ ਸਿੰਘ ਜਿਹੜਾ ਸੀ ਪਾਵਰ ਕੌਮ ਦੇ SDO ਨੂੰ ਫੋਨ ਕਰਕੇ ਕਹਿੰਦਾ ਜ਼ੁਬਾਨੀ ਕਿ ਭਾਈ ਤੁਸੀਂ ਕਨੈਕਸ਼ਨ ਨਹੀਂ ਕੱਟਣਾ ਜਾਂ ਕੁੰਡੀ ਨਹੀਂ ਫੜਨੀ ਜੀ, ਤੇ ਅਸੀਂ ਮੀਟਰ ਕਹਿੰਦੇ ਅਪਲਾਈ ਕੀਤਾ ਹੋਇਆ ਜੀ।
0: ਭਾਰਤ ਸਾਹਿਬ ਇਹ ਤਾਂ ਚਲੋ ਇਸ ਚੀਜ਼ ਤੋਂ ਹੈਰਾਨਗੀ ਨਹੀਂ ਹੋਣੀ ਚਾਹੀਦੀ,
1: ਜੀ
0: ਇਹ ਸਾਡੇ ਲੀਡਰਾਂ ਦੀ ਨਾ ਜਿਹੜੀ ਹੈਗੀ ਆ ਇੰਨੀ ਕੁ ਹੀ ਅਕਲ ਦੇ ਮਾਲਕ ਆ
1: ਜੀ,
0: ਇਹਨਾਂ ਨੂੰ ਪਬਲਿਕ ਸੈਕਟਰ ਦੀ ਜਿਹੜੀ ਮਨੀ ਆ, ਪਬਲਿਕ ਸੈਕਟਰ ਦਾ ਜਿਹੜਾ ਐਸੈਟਸ ਹੈਗੀਆਂ ਨਾ, ਉਹ ਇਹਨਾਂ ਨੂੰ ਲੱਗਦਾ ਹੀ ਨੀ ਵੀ ਲੋਕਾਂ ਦੀਆਂ, ਉਹ ਸੋਚਦੇ ਹੈਗੇ ਵੀ ਇਹ ਸਾਡੀਆਂ ਆ, ਅਸੀਂ ਆਪਣੀ ਮਰਜ਼ੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਈਏ ਜੀ।
1: ਜੀ
0: ਤੋ ਪਬਲਿਕ ਦਾ ਹੀ ਪੈਸਾ ਇਨਵੋਲਵ ਹੈਗਾ, ਪਬਲਿਕ ਦੀ ਅਮੈਨਿਟੀ ਤੇ ਆ ਗਈ, ਤੇ ਉਹ ਚੋਰੀ ਨੂੰ ਜਿਹੜਾ ਹੈ ਜੇ ਤਰਜੀਹ ਦੇ ਰਹੇ ਹੈਗੇ, ਐਸੇ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਆ
1: ਜੀ,
0: ਤੁਸੀਂ ਕਿਸੇ ਨੂੰ ਲਾਫੁਲ ਡਿਊਟੀ ਆ ਜਿਹੜੀ ਆ ਉਹਨੂੰ ਓਬੇ ਕਰਨ ਦੇ ਵਿੱਚ ਜਾਂ ਪਰਫਾਰਮ ਕਰਨ ਦੇ ਵਿੱਚ ਜੇ ਕੋਈ ਹਰਡਲ ਕ੍ਰੀਏਟ ਕਰਦੇ ਆ, ਦੈਟ ਇਜ਼ ਐਨ ਅਫੈਂਸ
1: ਜੀ।
0: ਜਿਹਾ ਪੁਲਿਸ ਵਾਲੇ ਦੀ ਵਰਦੀ ਪਾੜ ਦਿੱਤੀ, ਜਿਹਾ ਉਹਨੂੰ SDO ਨੂੰ ਇਹ ਕਹਿਤਾ ਵੀ ਤੂੰ ਕੁੰਡੀ ਨੀ ਫਾਂਡੀ, ਹਾਂਜੀ, ਟੋਟਲੀ ਇਲੀਗਲ ਆ, ਤੇ ਇਹੋ ਜਿਹੀਆਂ ਸਟੇਟਮੈਂਟ ਜਿਹੜੀਆਂ ਕੰਡੈਮ ਹੋਣੀਆਂ ਚਾਹੀਦੀਆਂ ਆ, ਪਰ ਐਟ ਦਾ ਸੇਮ ਟਾਈਮ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਅਸੀਂ ਕਿਹੋ ਜਿਹੇ ਲੋਕਾਂ ਨੂੰ ਆਪਣੇ ਜਿਹੜੇ ਹੈਗੇ ਆ ਸਟੇਟ ਦੀ ਵਾਗਡੋਰ ਸੰਭਾਲੀ ਹੈ ਜੀ, ਜਿਹਨਾਂ ਨੂੰ ਇਹ ਪਤਾ ਹੀ ਨਹੀਂ ਹੈਗਾ ਆ ਜੀ ਕਿ ਇਹ ਚੀਜ਼ਾਂ ਜਿਹੜੀਆਂ ਆ ਪਬਲਿਕ ਸੈਕਟਰ ਦੀਆਂ ਆ, ਨਾ ਕਿ ਤੁਹਾਡੀਆਂ ਨਿੱਜੀ ਆ
1: ਜੀ। ਬਿਲਕੁਲ ਹੈ
0: ਜੀ ਭਾਰਤ ਸਾਹਿਬ।
1: ਤੇ ਸੈਣੀ ਸਾਹਿਬ, ਇੱਕ ਜਿਹੜਾ 40 ਅਰਜ਼ੀਆਂ ਰੱਦ ਹੋਈਆਂ ਨੇ ਆਸਟ੍ਰੇਲੀਆ ਦੇ ਵਿੱਚ, ਸੌਰੀ ਨਿਊਜ਼ੀਲੈਂਡ ਦੀ ਗੱਲ ਹੈ, ਖਾਲਿਸਤਾਨ ਦੇ ਨਾਂ ਦੇ ਉੱਤੇ ਅਜਿਹਾ ਮੁੱਦਾ, ਚਿੱਠੀਆਂ ਜਿੱਦਾਂ ਮਿਲਦੀਆਂ ਨੇ, ਹੋਰ ਸਾਰਾ ਚੀਜ਼ਾਂ ਚੱਲਦੀਆਂ ਨੇ ਉਹਦੇ ਵਿੱਚ, ਨਿਊਜ਼ੀਲੈਂਡ 'ਚ ਖਾਲਿਸਤਾਨ ਦੇ ਨਾਂ 'ਤੇ ਸ਼ਰਨ ਮੰਗਣ ਦੇ ਲਈ 40 ਅਰਜ਼ੀਆਂ ਰੱਦ ਕੀਤੀਆਂ ਜੀ। ਇਹ ਚੀਜ਼ਾਂ ਤੋਂ ਮਤਲਬ ਕਿ ਕੁਝ ਨਸ਼ਰ ਹੁੰਦਾ ਹੈ, ਸਾਡਾ ਅਕਸ, ਸਾਡਾ ਜ਼ਮੀਰ ਜਿਹੜਾ ਕਹਿੰਦੇ ਨੇ ਕਿ ਉਹ ਫਿਰ ਇਹ ਚੀਜ਼ਾਂ ਦੇ ਵਿੱਚ ਕਿੱਥੇ ਰਹਿ ਜਾਂਦਾ ਹੈ ਜੀ।
0: ਬਾਰੇ ਸਭ ਦੁਨੀਆਂ ਚੇਂਜ ਹੋ ਰਹੀ ਹੈ ਜੀ, ਕਿਸੇ ਸਮੇਂ ਇਹਨਾਂ ਚੀਜ਼ਾਂ ਨੂੰ ਤਰਜੀਹ ਮਿਲਦੀ ਸੀ, ਪਰ ਹੌਲੀ ਹੌਲੀ ਅਗਲਿਆਂ ਨੇ ਜਿਹੜਾ ਹੈਗਾ ਇਹ ਬੰਦ ਹੀ ਕਰ ਦਿੱਤਾ ਕੰਮ ਜੀ। ਉਹਨਾਂ ਨੂੰ ਪਤਾ ਇੱਥੇ ਅੰਮ੍ਰਿਤਪਾਲ ਹੋਣੀ ਵੀ ਇਸੇ ਕਰਕੇ ਤੁਰੇ ਸੀ ਲੋਕੀ, ਉਹਨਾਂ ਜਿਹੜੇ ਲੋਕ ਉਹਨਾਂ ਨਾਲ ਤੁਰੇ ਸੀ ਵੀ ਜੇ ਕੱਲ ਗਏ ਮਾਨ ਸਾਹਿਬ ਦੀ ਚਿੱਠੀ ਚੱਲਦੀ ਸੀ ਉਹਦੀ ਜਗ੍ਹਾ ਤੇ, ਹੁਣ ਇਹਨਾਂ ਦੀ ਚਿੱਠੀ ਚੱਲਿਆ ਕਰੂਗੀ ਵਾਰਸ ਪੰਜਾਬ ਦੀ,
1: ਜੀ
0: ਪੈਸੇ ਇੱਦਾਂ ਆਉਣਗੇ ਜੀ।
1: ਜੀ
0: ਉਹ ਹੁਣ ਜਿਹੜਾ ਇਹ ਟ੍ਰੈਂਡ ਖਤਮ ਕਰ ਦਿੱਤਾ। ਦੂਜਾ ਜਿਹੜਾ ਹੈ ਨਾ ਜੀ, ਕਿਸੇ ਵੀ ਤੁਸੀਂ ਦੇਸ਼ ਦੇ ਵਿੱਚ ਚੱਲ ਜਾਓ, ਇਸ ਵੇਲੇ ਇੰਨੀ ਕੁ ਸਖਤੀ ਜ਼ਰੂਰ ਹੋ ਗਈ ਆ, ਉਹ ਕ੍ਰਿਮੀਨਲ ਬੰਦਾ ਚਾਹੇ ਉਹ ਜੈਨੂਅਨ ਹੋਵੇ ਚਾਹੇ ਇਨਜੈਨੂਅਨ ਹੋਵੇ, ਉਹ ਕ੍ਰਿਮੀਨਲ ਬੰਦਾ ਜਿਹੜਾ ਹੈਗਾ ਆ ਉਹਨੂੰ ਅਕਸੈਪਟ ਕਰਨ ਨੂੰ ਤਿਆਰ ਹੀ ਹੈ ਨਹੀਂ ਗੇ।
1: ਬਿਲਕੁਲ ਹੈ ਜੀ,
0: ਉਹ ਕਹਿੰਦੇ ਅਸੀਂ ਆਪਣਾ ਇੱਥੇ ਜਿਹੜਾ ਇੱਕ ਤਾਂ ਆਪਣਾ ਰੁਜ਼ਗਾਰ ਦਈਏ ਤੇ ਆਪਣੇ ਜਿਹੜੇ ਨੇਟਿਵਸ ਹੈਗੇ ਆ ਉਹਨਾਂ ਤੋਂ ਆਪਾਂ ਇਸ ਚੀਜ਼ ਦੇ ਉੱਤੇ ਘਰੇਣਾ ਦਾ ਪਾਤਰ ਬਣੀਏ, ਤੇ ਦੂਜਾ ਜਿਹੜਾ ਹੈਗਾ ਆ ਇਹ ਇਹੋ ਜਿਹੇ ਕੰਮ ਕਰਕੇ ਆਏ ਹੁੰਦੇ ਆ ਤੇ ਇਹਨਾਂ ਦੀ ਡਾਕੂਮੈਂਟੇਸ਼ਨ ਜਿਹੜੀ ਆ ਉਹ ਵੈਸੇ ਹੀ ਫਰੋਡ ਹੁੰਦੀ ਜੀ।
1: ਜੀ
0: ਉਹ ਸਿਮਿਲਰ ਟਾਈਪ ਆਫ ਜਿਹੜਾ ਹੈਗਾ ਨਾ ਜੀ, ਜਦੋਂ ਉਹ ਦੇਖ ਲੈਂਦੇ ਪੈਟਰਨ ਫਿਰ ਉਹ ਇਹਨੂੰ ਮਾਸ ਜਿਹੜੀ ਹੈਗੀ ਆ ਮਾਈਗ੍ਰੇਸ਼ਨ, ਮਾਸ ਮਾਈਗ੍ਰੇਸ਼ਨ ਦੇ ਵਿੱਚ ਲੈਂਦੇ ਹੈਗੇ ਆ ਜੀ, ਉਹ ਫਿਰ ਰਿਜੈਕਟ ਕਰਨਾ ਉਹਨਾਂ ਨੂੰ ਹੋ ਜਾਂਦਾ ਸੌਖਾ। ਵੀ ਠੀਕ ਗੱਲ ਹੈਗੀ ਭਾਈ, ਇਹ ਤਾਂ ਸਾਰੇ ਜਾਣੇ ਸਟੀਰੀਓ ਟਾਈਪ ਜਿਹੜੇ ਕਾਗਜ਼ ਬਣਾ ਕੇ ਆ ਗਏ ਆ, ਦੈਟ ਮੀਨਸ ਇਹਦੇ ਕੇਸ ਇਜ਼ ਨਾਟ ਜੈਨੂਅਨ, ਤੇ ਉਹ ਫੇਸ ਕਰਕੇ ਰਿਜੈਕਟ ਕਰ ਦਿੰਦੇ ਹੈਗੇ ਆ ਜੀ। ਬਾਕੀ ਇਹ ਦੁਨੀਆਂ ਦਾ ਟ੍ਰੈਂਡ ਹੀ ਹੈਗਾ ਜੀ, ਹੁਣ ਕਿਸੇ ਵੀ ਮੁਲਕ ਚ ਚਲ ਜਾਓ ਤੁਸੀਂ ਵੀ ਅਸਾਈਲਮ ਜਿਹੜੀ ਆ ਉਹ ਲੈਣੀ ਬਹੁਤ ਔਖੀ ਹੈਗੀ, ਸਟੇ ਲੈਣਾ ਕੋਈ ਬਹੁਤ ਔਖਾ ਹੈਗਾ ਹੈ ਜੀ।
1: ਬਿਲਕੁਲ,
0: ਤੇ ਕਿਉਂਕਿ ਉਹਨਾਂ ਦੀ ਆਪਣਾ ਜਿਹੜਾ ਕੋਰ ਵੋਟਰ ਬੈਂਕ ਹੈਗਾ ਨਾ ਜੀ, ਉਹ ਇਸ ਚੀਜ਼ ਨਾਲ ਅਨਵਾਇਡ ਹੁੰਦਾ ਹੈ ਜੀ।
1: ਬਿਲਕੁਲ ਹੈ ਜੀ,
0: ਜੀ ਭਰਾ ਸਾਹਿਬ।
1: ਤੇ ਸੈਣੀ ਸਾਹਿਬ, ਪਾਣੀਆਂ ਦੀ ਗੱਲ ਤੋਂ ਸ਼ੁਰੂ ਕੀਤਾ ਸੀ ਤੁਸੀਂ, ਕਿਸਾਨਾਂ ਦਾ, ਸੂਬੇ ਦਾ ਪਾਣੀ, ਚਲੋ ਉਹ ਸਾਰੀਆਂ ਚੀਜ਼ਾਂ ਨੇ, ਪਰ ਜੋ ਪਿਛਲੇ ਦਿਨਾਂ ਦੇ ਵਿੱਚ ਪਾਕਿਸਤਾਨ ਦੇ ਨਾਲ ਜੋ ਹਾਲਾਤ ਬਣੇ ਸੀ ਭਾਰਤ ਦੇ, ਉਹਦੇ ਵਿੱਚ ਭਾਰਤ ਨੇ ਜਿਹੜਾ ਵੱਡਾ ਫੈਸਲਾ ਲਿਆ ਸੀ ਕਿ ਜਿਹੜੀ ਹੈ ਆਪਣੀ ਇੰਦੂਸ ਵਾਟਰ ਟੈਰਿਟਰੀ ਸੀਗੀ ਉਹਦਾ ਪਾਣੀ ਜਿਹੜਾ ਉਹਦਾ ਸਾਰੀਆਂ ਚੀਜ਼ਾਂ ਦੇ ਉੱਤੇ ਰੋਕ ਲਾ ਦਿੱਤੀ ਸੀ, ਤੇ ਦੂਸਰੇ ਪਾਸੇ ਜਿੱਦਾਂ ਤੁਸੀਂ ਕੀ ਗੱਲ ਕੀਤੀ ਹੈ ਰਿਪੇਰੀਅਨ ਲਾ ਜਾਂ ਹੋਰ ਸਾਰੀਆਂ ਚੀਜ਼ਾਂ ਦੀ, ਪਰ ਕੌਮਾਂਤਰੀ ਅਦਾਲਤ ਦੇ ਵੱਲੋਂ ਜਿਹੜਾ ਸੀ ਭਾਰਤ ਦਾ ਫੈਸਲਾ ਜਿਹੜਾ ਸੀਗਾ ਰੱਦ ਕੀਤਾ ਉਹਨਾਂ ਨੇ ਕਿ ਇਹ ਗੱਲ ਠੀਕ ਨਹੀਂ ਹੈ, ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਦਾ ਜਿਹੜਾ ਉਹਨੂੰ ਬਰਕਰਾਰ ਰੱਖੀ ਜਾਵੇ, ਇਸ ਨੂੰ ਅੱਗੇ ਵਧਾਇਆ ਜਾਵੇ। ਪਰ ਦੋ ਟੁੱਕੇ ਜਿਹੜਾ ਭਾਰਤ ਨੇ ਇਹਦੇ ਵਿੱਚ ਜਵਾਬ ਦੇ ਦਿੱਤਾ ਵੀ ਸਾਨੂੰ ਇਹ ਚੀਜ਼ ਮਨਜ਼ੂਰ ਨਹੀਂ ਹੈ। ਤੇ ਕਿਵੇਂ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਬਣ ਸਕਦਾ ਇਸ ਮੁੱਦੇ ਦੇ ਉੱਤੇ ਵੀ, ਇੰਟਰਨੈਸ਼ਨਲ ਮੁੱਦਾ ਹੈ?
0: ਭਾਰੇ ਸਾਹਿਬ ਗੱਲ ਇਹ ਤਾਂ ਹੈਗੀ ਆ ਨਾ ਜੀ, ਜੇ ਤਾਂ ਤਕੜਾ ਬੰਦਾ ਹੋਵੇ ਉਹਨੂੰ ਤਾਂ ਕੋਈ ਨੀ ਕੁਛ ਕਹਿ ਸਕਦਾ। ਜਿੱਦਾਂ ਸ਼ਮੀ ਵੀਰ ਜੀ ਨੇ ਪ੍ਰੋਗਰਾਮ ਵਿੱਚ ਕਹਿੰਦਾ ਸੀ ਮਾਈਟ ਇਜ਼ ਦਾ ਰਾਈਟ, ਅੱਜ ਦੇ ਸਮੇਂ ਦੇ ਵਿੱਚ ਜਿਹੜਾ ਆ ਇਹਨਾਂ ਸੰਸਥਾਨਾਂ ਦੀ ਕਿੰਨੀ ਕੁ ਵੈਲਿਊ ਰਹਿ ਗਈ ਹੈਗੀ ਹੈ ਜੀ, ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੀ ਕਿੰਨੀ ਕੁ ਵੈਲਿਊ ਰਹਿ ਗਈ ਹੈ ਜੀ, ਜੇ ਉਹਨਾਂ ਦੇ ਵਿੱਚ ਕੁਛ ਥੋੜੀ ਬਹੁਤ ਵੀ ਮਤਲਬ ਸਟਰੈਂਥ ਹੁੰਦੀ ਤਾਂ ਪਹਿਲਾਂ ਜਿਹੜਾ ਆ ਉਹ ਇਹਨਾਂ ਨੂੰ ਜਿਹੜੇ ਕਾਤਲ ਹੈਗੇ ਆ ਜੀ ਇੱਥੇ, ਜਿਹਨਾਂ ਨੇ ਦੁਨੀਆਂ ਲੜਾਈ ਹੈਗੀ ਆ ਜੀ, ਟਰੰਪ ਹੋਇਆ ਜੀ, ਨਿਤਨਯਾਹੂ ਹੋਇਆ, ਹਾਂਜੀ, ਉਹ ਇਹਨਾਂ ਨੂੰ ਪਨਿਸ਼ ਕਰ। ਨਿਤਨਯਾਹੂ ਦਾ ਜਿਹੜਾ ਹੈਗਾ ਆ ਉਹਦੇ ਉਹਨੇ ਕਈ ਵਾਰ ਕ੍ਰਾਈਮ ਕੀਤੇ ਜੀ, ਉਹਨੂੰ ਤਾਂ ਪਨਿਸ਼ ਨਹੀਂ ਕਰ ਸਕਿਆ ਜੀ।
1: ਦੂਸਰੇ ਮੁਲਕਾਂ ਨੂੰ ਕਹਿੰਦਾ ਕਿ ਉੱਥੇ ਜੇ ਵਿਜ਼ਿਟ ਕਰਦਾ ਤਾਂ ਇਹਨੂੰ ਮਤਲਬ ਕਿ ਅਰੈਸਟ ਕਰ ਲਓ, ਤੇ ਜੇ ਆਪਣੇ ਉਹਦੇ ਨਾਲ ਮੂੰਹ ਦੇ ਮੂੰਹ ਸਾਹਮਣੇ ਬੈਠ ਕੇ ਗੱਲਬਾਤ ਕਰਦਾ ਤਾਂ ਉਦੋਂ ਕੁਛ ਵੀ ਨਹੀਂ ਕਰਦਾ ਜੀ।
0: ਪਰ ਸਾਹਿਬ ਜਿੱਦਾਂ ਨਾ ਲੋ ਦੋ ਖਬਰਾਂ ਇੱਕੋ ਵਾਰੀ ਜੋੜ ਦਿੰਦੇ ਇਕੱਠੀਆਂ
1: ਜੀ,
0: ਜਿੱਦਾਂ ਨਾ ਸਰ ਸਾਡੇ ਇੱਥੇ ਜਿੱਦਾਂ ਰਾਜਾ ਵੜਿੰਗ ਨੂੰ ਉਹਨਾਂ ਨੇ ਕਹਿਤਾ ਜੀ 5 ਦਿਨਾਂ ਚ ਅਰੈਸਟ ਕਰਕੇ ਲਿਆਓ,
1: ਹਾਂਜੀ ਹਾਂਜੀ,
0: ਇਹਦੇ ਤੇ ਸੁਪਰੀਮ ਕੋਰਟ ਨੇ ਅਥਾਰਟੀ ਦਿੱਤੀ ਹੈਗੀ ਹੈ ਜੀ ਪਹਿਲਾਂ ਹੀ। ਸੁਪਰੀਮ ਕੋਰਟ ਕਹਿੰਦੀ ਹੈ ਕਿ 30 ਕੰਸਟੀਟਿਊਸ਼ਨਲ ਜਿਹੜੀਆਂ ਬੈਂਚਸ ਹੈਗੀਆਂ, ਦੀਸ ਕਾਂਟ ਪਨਿਸ਼ ਏ ਪਰਸਨ, ਦੀਸ ਕਾਂਟ ਵਰਕ ਐਜ਼ ਏ ਕ੍ਰਿਮੀਨਲ ਕੋਰਟ
1: ਜੀ।
0: ਉਹ ਕਹਿੰਦੇ ਤੁਸੀਂ ਜਿਹੜੇ ਹੈਗੇ ਆ ਵੀ ਇਹ ਜਿੰਨੇ ਇਹ ਬਣਾਏ ਹੈਗੇ ਕਮਿਸ਼ਨ ਬਣਾਏ ਆ ਨਾ ਜੀ, ਚਾਹੇ ਘੱਟ ਗਿਣਤੀ ਕਮਿਸ਼ਨ ਹੈਗਾ ਆ, ਚਾਹੇ ਐਸਸੀ ਕਮਿਸ਼ਨ ਹੈ, ਚਾਹੇ ਵੂਮੈਨ ਕਮਿਸ਼ਨ ਆ, ਦੇ ਹੈਵ ਨੋ ਪੈਨਲ ਪਾਵਰ
1: ਜੀ,
0: ਇਹਨਾਂ ਕੋਲ ਸਜ਼ਾ ਦੇਣ ਦਾ ਅਧਿਕਾਰ ਨਹੀਂ ਹੈ,
1: ਜਵਾਬਦੇਹੀ ਕਰ
0: ਸਕਦੇ, ਦੇ ਕੈਨ, ਹਾਂਜੀ ਦੇ ਕੈਨ, ਹਾਂਜੀ ਦੇ ਕੈਨ ਕੁਐਸਚਨ, ਦੇ ਕੈਨ ਮਤਲਬ ਇਸ਼ੂ ਐਡਵਾਈਜ਼ਰੀ
1: ਜੀ,
0: ਹਾਂਜੀ, ਦੇ ਕੈਨ ਸੁਜੈਸਟ, ਠੀਕ ਹੈ ਜੀ। ਇਹਨਾਂ ਨੇ ਜੇ ਕੋਈ ਬੁਰਾ ਲੱਗ ਰਿਹਾ ਹੈਗਾ ਜਾਂ ਕਿਸੇ ਨੂੰ ਲੱਗ ਪੁੱਛ ਕੇ ਤੇ ਜਾਂ ਜਿਹੜਾ ਹੈਗਾ ਆ ਇਹ ਸੁਜੈਸਟ ਕਰ ਸਕਦੇ ਹੈਗੇ ਆ ਕਿ ਭਾਈ ਇਹਦੇ ਵਿੱਚ ਆਹ ਹੋਣਾ ਚਾਹੀਦਾ ਹੈਗਾ
1: ਜੀ,
0: ਕਰਨਾ ਨਾ ਕਰਨਾ ਉਹਨਾਂ ਦੀ ਜਿਹੜੀ ਹੈਗੀ ਆ ਮਰਜ਼ੀ ਆ
1: ਜੀ,
0: ਤੇ ਪਰ ਜਿਹੜਾ ਆ ਕੋਰਟਾਂ ਤੋਂ ਇਹ ਕੋਰਟ ਦੇ ਤੌਰ ਤੇ ਵਰਕ ਨਹੀਂ ਕਰ ਸਕਦੀਆਂ। ਮੰਨ ਲਓ ਜੀ ਪੁਲਿਸ ਵਾਲੇ ਉਹਨਾਂ ਦੇ ਕਹਿਣ ਤੇ ਅਰੈਸਟ ਕਰਕੇ ਵੀ ਲੈ ਜਾਂਦੇ ਹੈਗੇ, ਕਿਹੜੇ ਐਕਟ ਦੇ ਥੱਲੇ, ਕਿਹੜੇ ਸੈਕਸ਼ਨ ਦੇ ਥੱਲੇ, ਤੇ ਤੁਸੀਂ ਕਿਹੜੀ ਐਫ ਆਈ ਓ ਅਰੈਸਟ ਤਾਂ ਕਰਨਾ, ਮੀਨਸ ਵੀ ਤੁਹਾਡੇ ਖਿਲਾਫ਼ ਕੋਈ ਪਰਚਾ ਦਰਜ ਆ, ਪਰਚਾ ਦਰਜ ਹੋਇਆ ਨੀ ਤਾਂ ਤੁਸੀਂ ਪਹਿਲਾਂ ਜਿਹੜਾ ਹੈਗਾ ਇਹ ਕਹਿਣ ਲੱਗ ਪਏ ਵੀ ਅਰੈਸਟ ਕਰਕੇ ਲਿਆਓ
1: ਜੀ,
0: ਜਾਂ ਤਾਂ ਪਹਿਲਾਂ ਪਰਚਾ ਦਰਜ ਕਰਾਓ ਫਿਰ ਤਾਂ ਅਗਲਿਆਂ ਨੇ ਆਪ ਹੀ ਅਰੈਸਟ ਕਰਾ ਦੇਣਾ।
1: ਨਾਲੇ ਦੂਜੀ ਗੱਲ ਸਾਈਂ ਸਾਹਿਬ ਇਹ ਵੀ ਆ ਨਾ ਕਿ ਇਹਨਾਂ ਨੂੰ ਪਤਾ ਹੈ ਕਿ ਸਾਰਾ ਸਿਸਟਮ ਕਿੱਦਾਂ ਚੱਲਦਾ ਹੈ, ਜਿੱਦਾਂ ਆਪਾਂ ਹੁਣ ਸ਼ੁਰੂ ਤੋਂ ਹੀ ਗੱਲ ਕੀਤੀ ਹੈ ਮੁੱਖ ਮੰਤਰੀ ਤੋਂ ਲੈ ਕੇ ਥੱਲੇ ਤੱਕ ਜਾਂ ਪੁਲਿਸ ਪ੍ਰਸ਼ਾਸਨ ਜਾਂ ਜਿੰਨੇ ਵੀ ਅਧਾਰੇ ਵੱਖਰੇ ਵੱਖਰੇ ਨੇ, ਕਿ ਉਹਨਾਂ ਦੀ ਨਜ਼ਰ ਤੋਂ ਕਿਤੇ ਬਾਖੇ ਆ ਜਾਂ ਕੰਨਾਂ ਦੇ ਵਿੱਚ ਸੁਣਾਈ ਨਹੀਂ ਦਿੰਦਾ ਕੀ ਹਾਲਾਤ ਨੇ, ਜਾਂ ਆਪ ਵੀ ਤਾਂ ਉਹ ਕੰਮ ਕਰਾਉਂਦੇ ਹੀ ਹੈ ਕਿ ਉਹਨਾਂ ਚੀਜ਼ਾਂ ਦੇ ਵਿੱਚੋਂ ਆਪ ਵੀ ਤਾਂ ਲੰਘਦੇ ਹੀ ਹੈ, ਕਿ ਉਹ ਮਤਲਬ ਕਿ ਇੱਕ ਦੋ ਜਣਿਆਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਣੀ ਕਿ ਹਾਂ ਸੁਣਵਾਈ ਹੋ ਰਹੀ ਆ, ਬੰਦਾ ਅਫਸਰ ਜਿਹੜਾ ਸੀ ਚੰਗਾ ਕੰਮ ਨਹੀਂ ਕਰ ਰਿਹਾ, ਉਸ ਨੂੰ ਰੈਗੂਲਰ ਕਿਉਂ ਨਹੀਂ ਕੀਤਾ ਜਾਂਦਾ, ਜਾਂ ਸਾਨੂੰ ਪਤਾ ਕਿ ਸਾਡਾ ਸਿਸਟਮ ਹੈ ਕਿੱਦਾਂ ਦਾ।
0: ਪੋਲੀਟੀਕਲ ਲੀਡਰ ਜਿਹੜੇ ਹੈਗੇ ਨਾ ਜੀ ਆਪਣੇ ਹੱਥ ਚੋਂ ਗੇਮ ਨਹੀਂ ਗਵਾਉਣਾ ਚਾਹੁੰਦੇ ਹੁੰਦੇ, ਬਸ ਆਹ ਚੱਕਰ ਹੈ ਜੀ, ਉਹ ਕਿਸੇ ਨੂੰ ਆਪ ਸਿਕਿਓਰ ਰਹਿਣਾ ਚਾਹੁੰਦੇ ਹੁੰਦੇ ਆ ਤੇ ਬਾਕੀਆਂ ਦੇ ਉੱਤੇ ਇਨਸਿਕਿਉਰਿਟੀ ਦੀ ਜਿਹੜੀ ਤਲਵਾਰ ਹੈ ਲਟਕਾਈ ਰੱਖਦੇ ਜੀ।
1: ਬਿਲਕੁਲ ਹੈ ਜੀ,
0: ਮਿਹਨਤ ਕਰਕੇ ਬੰਦਾ ਪੈਸੇ ਕਮਾ ਕੇ ਲਿਆਉਂਦਾ ਹੈਗਾ ਜੀ, ਉਹਦੇ ਵਿੱਚੋਂ ਸੇਵਿੰਗ ਕਰਦਾ, ਪਤਾ ਲੱਗੇ ਨੋਟਬੰਦੀ ਹੋ ਗਈ ਜੀ, ਉਹ ਕੀ ਸੀਗਾ ਜੀ, ਉਹ ਸਾਰਾ ਇਹੀ ਟੈਂਡੈਂਸੀ ਸੀ
1: ਜੀ,
0: ਬਸ ਇਹ ਹੈ ਜੀ।
1: ਬਿਲਕੁਲ,
0: ਉਹ ਸਿਆਸਤਦਾਨ ਦੀ ਗੱਲ ਹੈਗੀ ਆ ਜੀ, ਤੇ ਬਾਕੀ ਆ ਜਿਹੜਾ ਹੈਗਾ ਆ ਤੁਸੀਂ ਆਪਾਂ ਕਹਿੰਦੇ ਹੈਗੇ ਆ ਵੀ ਹਾਂ ਜੀ ਵੀ ਇੰਡਸਟਰੀ ਦਾ ਤੁਸੀਂ ਗੱਲ ਕੀਤੀ ਸੀ, ਉਹ ਵੀ ਇੰਸਟੀਚਿਊਸ਼ਨਾਂ ਜਿਹੜੀਆਂ ਹੈਗੀਆਂ, ਦੇ ਕੈਨ ਯੂਜ ਐਡਵਾਈਜ਼ਰੀ, ਦੇ ਕੈਨ ਜਿਹੜਾ ਹੈਗਾ ਯੂਜ, ਹਾਂਜੀ, ਦੇ ਕੈਨ ਸੁਜੈਸਟ, ਬਟ ਦੇ ਹੈਵ ਨੋ ਐਨੀ ਪੈਨਲ ਪਾਵਰ।
1: ਬਿਲਕੁਲ,
0: ਉਹਦੇ ਨਾਲ ਇਹ ਹੈਗਾ ਆ ਵੀ ਹਾਂ ਜੀ ਦੁਨੀਆਂ ਚ ਸਾਡਾ ਮਤਲਬ ਜਿਹੜਾ ਆਕਸ ਵਿਗੜੂਗਾ ਜੀ, ਤੇ ਸਾਡੀ ਅੱਗੇ ਕਿਹੜਾ ਇੱਜ਼ਤ ਜਿਹੜੀ ਬਹੁਤ ਹੋਣ ਲੱਗੀ ਹੈਗੀ ਸਾਡੇ ਨਾਲ, ਪਾਕਿਸਤਾਨ ਹਲੇ ਲੀਡ ਲੈ ਰਿਹਾ ਹੈਗਾ ਇਸ ਚੀਜ਼ ਦੇ ਉੱਤੇ,
1: ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਰਿਮੂਵ ਕਰ ਦਿੱਤੀ ਆਪਣੀਆਂ ਖਬਰਾਂ ਤੋਂ ਜੀ ਅੱਜ ਐਸਸੀਓ ਸੰਮੇਲਨ ਚੋਂ।
0: ਠੀਕ ਗੱਲ ਹੈਗੀ ਆ ਜੀ, ਹੌਲੀ ਹੌਲੀ ਏਦਾਂ ਹੀ ਹੋਣਾ ਆ ਜੀ, ਹਰ ਕਿਸੇ ਬੰਦਾ ਜਿਹੜਾ ਸੂਰਜ ਚੜ੍ਹਦਾ ਉਹਦਾ ਢਲਣਾ ਵੀ ਆ ਜੀ,
1: ਜੀ
0: ਉਹ ਹੁਣ ਇਹਨਾਂ ਦਾ ਸੂਰਜ ਢਲਣ ਦੇ ਉੱਤੇ ਆ ਗਿਆ ਹੈ ਜੀ,
1: ਜੀ
0: ਇਸ ਕਰਕੇ ਆ ਜੀ। ਜੀ ਪਾਰਾ ਸਾਹਿਬ ਜੀ
1: ਬਿਲਕੁਲ ਹੈ ਜੀ,
0: ਠੀਕ ਹੈ ਪਾਰਾ ਸਾਹਿਬ, ਮੈਨੂੰ ਲੱਗਦਾ ਹੋਵੇਗੀ, ਮਿਹਰਬਾਨੀ ਜੀ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ, ਸ਼ੁਕਰੀਆ।
1: ਲੋ ਦੋਸਤੋ, ਇਹ ਸਨ ਜੀ
0: ਸਤਿ ਸ਼੍ਰੀ
1: ਆਪਣੇ ਨਾਲ
0: ਅਕਾਲ
1: ਐਡਵੋਕੇਟ ਰਾਜਨ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਜੀ। ਤੇ ਕਹਿੰਦੇ ਨੇ ਕਿ ਨਿੱਤ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਦਾ, ਜਗਤਾਰ ਉਹਨਾਂ ਦਾ ਗੀਤ ਸੀਗਾ, ਬੜਾ ਪਿਆਰਾ ਗੀਤ ਹੈ ਪੁਰਾਣਾ, ਤੇ ਉਹ ਚੇਤੇ ਆ ਗਈ ਗੱਲਬਾਤ। ਤੇ ਔਜਲਾ ਸਾਹਿਬ ਵੀ ਗੱਲਾਂ ਬਾਤਾਂ ਕਰ ਰਿਹਾ, ਸੁਖਬੀਰ ਵੀ ਕਹਿੰਦਾ ਹੈ ਕਿ ਸਾਡੀ ਸਰਕਾਰ ਵੇਲੇ ਕੁੰਡੀਆਂ ਬਿਨਾਂ ਕਾਗਜ਼ਾਂ ਤੇ ਵਹੀਕਲ ਭਜਾਈ ਫਿਰਦੇ ਸੀ ਤੇ ਲੈਂਦੇ ਸੀ ਨਜ਼ਾਰੇ, ਪੰਥਕ ਸਰਕਾਰ ਵੇਲੇ ਦਿਨ ਥੋੜੇ ਰਹਿ ਗਏ ਕਹਿੰਦੇ ਲੈਣ ਦਿਓ ਨਜ਼ਾਰੇ, ਤੇ ਮੁੜ ਕੇ ਤਾਂ ਕਹਿੰਦੇ ਸਾਬਕਾ ਲੱਗ ਹੀ ਜਾਣਾ। ਤੇ ਰਾਜਨ ਜੀ ਨੂੰ ਕਹਿੰਦੇ ਕਾਲ ਕਰੀ ਸੀ ਇਹੀ ਪੁੱਛਣ ਦੇ ਲਈ, ਸ਼ਾਇਦ ਬੀਜੀ ਸੀਗੇ ਜੀ। ਦੀਪ ਦਵਿੰਦਰ ਜੀ ਅੰਮ੍ਰਿਤਸਰ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਭ ਦੋਸਤਾਂ ਨੂੰ, ਤੇ ਸੋਹਣੀ ਗੱਲਬਾਤ ਹੋ ਰਹੀ ਹੈ ਕਹਿੰਦੇ ਦੀਪ ਦਵਿੰਦਰ ਜੀ, ਜੀਆਂ ਨੂੰ ਜੀ ਸਵਾਗਤ ਹੈ। ਇਸੇ ਤਰ੍ਹਾਂ ਔਜਲਾ ਸਾਹਿਬ ਦਾ ਸੁਨੇਹਾ ਸੀਗਾ ਉੱਪਰ, ਘਰ ਤੇ ਸਾਰੇ ਲੀਡਰਾਂ ਨੂੰ ਘੇਰਨ, ਲੋਕਾਂ ਨੂੰ ਜਿਹੜਾ ਕਿਉਂ ਕਰਦੇ ਨੇ ਹਮੇਸ਼ਾ ਜਿਹੜਾ ਪਰੇਸ਼ਾਨ, ਕਿਉਂਕਿ ਕਰਦੇ ਨੇ ਹਮੇਸ਼ਾ ਇਹ ਕਿਸਾਨ ਲੀਡਰ ਵੀ ਸੁਰਖੀਆਂ ਦੇ ਵਿੱਚ ਰਹਿਣਾ ਚਾਹੁੰਦੇ ਨੇ, ਤੇ ਅਫਸੋਸ ਅੱਜ ਤੱਕ ਕੀ ਪ੍ਰਾਪਤੀਆਂ ਨੇ ਤੇ ਦੱਸਣਗੇ ਕਦੇ। ਸਤਨਾਮ ਸਿੰਘ ਜਾਣੀਆਂ ਚਾਲ ਜੀ, ਬਾਈ ਜੀ ਸਤਿ ਸ਼੍ਰੀ ਅਕਾਲ ਭੇਜਦੇ ਆ, ਤੇ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ UAE ਤੋਂ। ਰਾਜਨ ਜੀ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਲਿਖਦੇ ਨੇ, ਪਰਮਿੰਦਰ ਜੀ ਕਹਿੰਦੇ ਭਾਰਤ ਸਾਹਿਬ ਜੇਕਰ ਅਕਾਲੀਆਂ ਦੀ ਸਰਕਾਰ ਬਣ ਗਈ ਤਾਂ ਫੇਰ ਭਗਵੰਤ ਦੇ ਕਹਿੰਦੇ ਨੇ ਰਗੜੇ ਵਾਲੇ ਪੂਰੇ ਕੱਢਣੇ, ਕਹਿੰਦੇ ਮਜਿੱਠੇ ਨੇ ਜੀ, ਮਜਿੱਠੀਏ ਨੇ ਕਹਿੰਦੇ। ਤੇ ਇਸੇ ਤਰ੍ਹਾਂ ਦੋਸਤੋ ਲਾਈਨਾਂ ਖੁੱਲੀਆਂ ਨੇ, ਚਰਚਾ ਤੁਸੀਂ ਵੀ ਕਰਨੀ ਚਾਹੁੰਦੇ ਹੋ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਲਓ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਉਸ ਤੋਂ ਬਾਅਦ ਆਪਾਂ ਕਹਾਣੀ ਸੁਣਾਉਣੀ ਹੈ, ਨਾਲ ਦੋ ਤਿੰਨ ਗੱਲਾਂ ਬਾਤਾਂ ਹੋਰ ਸੁਣਾਉਣੀਆਂ ਨੇ। ਪਰ ਉਸ ਤੋਂ ਪਹਿਲਾਂ ਨਾਲ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਤੇ ਅੱਜ ਦੀਆਂ ਜਿਹੜੀਆਂ ਗੱਲਾਂ ਬਾਤਾਂ ਚਲੰਤ ਨੇ ਉਹਨਾਂ ਦੇ ਉੱਤੇ ਚਰਚਾ ਵੀ ਹੋ ਰਹੀ ਹੈ, ਤੇ ਨਾਲ ਨਾਲ ਗੱਲਬਾਤ ਵੀ ਜਿਹੜੀ ਹੈ ਚੱਲ ਰਹੀ ਹੈ। ਦੇਖਦੇ ਹਾਂ ਆਉਣ ਵਾਲਾ ਸਮਾਂ ਕਿਹਦਾ ਬਣਦਾ ਹੈ, ਅਕਾਲੀ ਬੀਜੇਪੀ ਇਕੱਠੇ ਹੁੰਦੇ ਹੈ, ਜਾਂ ਫਿਰ ਆਮ ਆਦਮੀ ਪਾਰਟੀ ਦੁਬਾਰਾ ਫਿਰ ਆਉਂਦੀ ਹੈ, ਜਾਂ ਫਿਰ ਇਕੱਲੀ ਬੀਜੇਪੀ ਹੀ ਮੋਰਚਾ ਮਾਰਦੀ ਹੈ, ਜਾਂ ਅੰਮ੍ਰਿਤਪਾਲ ਵਾਰਸ ਪੰਜਾਬ ਵਾਲੇ ਕੀ ਕਰਦੇ ਹੈ। ਤੇ ਔਜਲਾ ਸਾਹਿਬ ਦੇ ਕੁਝ ਕਮੈਂਟ ਸ਼ਾਇਦ ਵਿੱਚ ਕਈ ਵਾਰੀ ਸ਼ੋਅ ਨਹੀਂ ਕਰਦੇ, ਮੇਰੇ ਨਾਲ ਵੀ ਇੱਦਾਂ ਹੀ ਹੁੰਦਾ ਹੈ ਕਈ ਵਾਰੀ ਜਦੋਂ ਸ਼ੰਮੀ ਜੀ ਦਾ ਪ੍ਰੋਗਰਾਮ ਚੱਲਦਾ ਹੈ, ਤੇ ਔਜਲਾ ਸਾਹਿਬ ਦੀ ਗੱਲਬਾਤ ਸੁਣਨ ਦੀ ਵੀ ਕੋਸ਼ਿਸ਼ ਕਰਦੇ ਹਾਂ। ਤੇ ਇਸੇ ਤਰ੍ਹਾਂ ਹੀ ਦੋਸਤੋ, ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ, ਤੇ ਇਸੇ ਤਰ੍ਹਾਂ ਹੀ ਭਾਨ ਸਿੰਘ ਗਰੇਵਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਸੁੱਖਣ ਵਾਲਾ ਪਿੰਡ ਦੇ ਵਿੱਚ ਮਾਰੇ ਗਏ ਗੁਰਮਿੰਦਰ ਦੇ ਕਾਤਲਾਂ ਨੂੰ ਸਮੇਤ ਘਰ ਵਾਲੀ ਜ਼ਮਾਨਤਾਂ ਮਿਲ ਗਈਆਂ। ਤੇ ਇਸੇ ਤਰ੍ਹਾਂ ਹੀ ਅੱਗੇ ਲਿਖਦੇ ਨੇ ਕਿ ਰਾਜਨ ਜੀ ਨੂੰ ਕਾਲ ਕੀਤੀ ਸੀ, ਹਾਂਜੀ ਉਹ ਪਹਿਲਾ ਮੈਸੇਜ ਕਿਤੇ ਮਿਸ ਹੋ ਗਿਆ, ਤੇ ਅਗਲਾ ਮੈਸੇਜ ਜੋ ਲਿਖਿਆ ਉਹਨਾਂ ਨੇ ਕੀ ਲਿਖਿਆ ਮੈਂ ਪੜ੍ਹ ਨਹੀਂ ਪਾ ਰਿਹਾ ਕਿਉਂਕਿ ਤੇ ਕਈ ਕੁਝ ਆ ਗਿਆ, ਹਾਂਜੀ ਦਿਨ ਥੋੜੇ ਰਹਿ ਗਏ ਆ ਗਿਆ, ਹਾਂਜੀ ਇਹ ਸ਼ੋਅ ਹੋ ਗਿਆ ਸੀ ਜੀ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਨਾਲ ਦੀ ਨਾਲ, ਤੇ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। SCO ਸੰਮੇਲਨ ਦੇ ਵਿੱਚ ਅੱਤਵਾਦ ਤੇ PM ਮੋਦੀ ਨੇ ਸੁਣਾਈਆਂ ਨੇ ਖਰੀਆਂ ਖਰੀਆਂ, ਤੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਕਿਰਗਿਸਤਾਨ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਜਿਹੜਾ SCO ਸਿਖਰ ਸੰਮੇਲਨ ਦੇ ਵਿੱਚ ਅੱਤਵਾਦ ਦੇ ਮੁੱਦੇ ਦੇ ਉੱਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੂੰ ਖਰੀਆਂ ਖਰੀਆਂ ਸੁਣਾਈਆਂ। PM ਮੋਦੀ ਨੇ ਜਿਹੜਾ ਕਿਹਾ ਇਹਦੇ ਵਿੱਚ ਕਿ ਅੱਤਵਾਦ ਦੇ ਪੂਰੇ ਇਕੋ ਸਿਸਟਮ ਨੂੰ ਤਬਾਹ ਕਰਨਾ ਬੇਹੱਦ ਜ਼ਰੂਰੀ ਹੈ। ਲਓ ਦੋਸਤੋ ਔਜਲਾ ਸਾਹਿਬ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਇਸ ਖਬਰ ਨੂੰ ਲੈਣੇ ਆ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ।
0: ਸਤਿ ਸ੍ਰੀ ਅਕਾਲ ਭਾਜੀ, ਸਿਰਾ ਸੋਤਿਆਂ ਨੂੰ ਮੈਂ ਸਵਾਲ ਪੁੱਛਣਾ ਸੀ ਰਾਜਨ ਜੀ ਨੂੰ, ਮੈਂ ਕਾਲ ਵੀ ਕਰੀ ਸੀ ਇਹਨਾਂ ਨੂੰ, ਸ਼ਾਇਦ ਬਿਜੀ ਹੋਣੇ ਆ ਇਹ। ਉਹ ਆਪਣੇ ਆ ਦੇਖੋ ਮਤਲਬ ਅਜੇ ਸਾਲ ਵੀ ਨੀ ਹੋਇਆ ਮੁੰਡਾ ਮਾਰਿਆ, ਮਾਰਚ ਫਰਵਰੀ ਦੀ ਉਹ ਗੱਲ ਹੈ।
1: ਹਾਂਜੀ ਹਾਂਜੀ ਹਾਂਜੀ
0: ਹਾਂ, ਸਾਰੇ ਸਮੇਤ ਗਵਾਹ ਸਾਰਿਆਂ ਕੋਲ ਫੜਿਆ ਗਿਆ
1: ਜੀ,
0: ਤੇ ਉਹਨਾਂ ਨੂੰ ਜ਼ਮਾਨਤਾਂ ਮਿਲ ਗਈਆਂ ਜੀ, ਬਸ ਇੰਨੀ ਆਹੀ ਸਜ਼ਾ ਜੀ ਇੱਥੇ
1: ਜੀ। ਬਿਲਕੁਲ ਹੈ ਜੀ,
0: ਇਹ ਮੇਰਾ ਸਵਾਲ ਸੀ ਵੀ ਇੰਨਾ ਕੁਛ ਕੇਸ ਸਾਰਾ ਮਤਲਬ ਲੋਕ ਗਵਾਹ ਕਲੂ ਮਿਲੇ ਸਾਰਾ ਕੁਛ ਮਿਲਿਆ ਮੰਨੇ ਉਹ, ਫਿਰ ਇਹ ਜਵਾਨ ਤੇ ਕਿਹੜੇ ਕਲੂ ਨਾਲ ਮਿਲ ਜਾਂਦੀ ਹੈ, ਇਹ ਮੇਰਾ ਸਵਾਲ ਸੀ ਰਾਜਨ ਜੀ ਨੂੰ ਵੀ।
1: ਉਹ ਤਾਂ ਔਜਲਾ ਸਾਹਿਬ ਪਤਾ ਹੀ ਆ, ਹੁਣ ਦੇਖੋ ਪਹਿਲਾਂ ਚਲੋ ਸਿਆਸਤਦਾਨ ਮਾੜਾ ਮੋਟਾ ਛੁਪ ਕੇ ਥੋੜਾ ਬਹੁਤਾ ਚੱਲਦੇ ਸੀਗੇ, ਪਰ ਇਹ ਤਾਂ ਸਾਰਾ ਕੁਝ ਹੁਣ ਸਾਹਮਣੇ ਹੀ ਆਉਣ ਲੱਗ ਗਿਆ ਜੀ। ਬਿਲਕੁਲ
2: ਦੇਖੋ ਕਿੱਡੀ ਕੱਲਾ ਮੁੰਡਾ ਮਾਰਤਾ ਕਿਸੇ ਦਾ ਤੇ ਸਾਰਾ ਕੁਛ ਪ੍ਰੂਫ ਮਿਲੇ ਨੇ ਮਾਰਨ ਵਾਲੇ ਪਤਾ ਲੱਗ ਗਿਆ ਵੀ ਫੇਰ ਫੇਰ ਜਵਾਨ ਕਾਹਦੀ ਆਈ ਹੁਣ ਆਏ ਕੰਟਰੀ ਦੇ ਵਿੱਚ ਕਦੇ ਹੁੰਦਾ ਹੈ ਕੁਛ
1: ਨਾ ਨਾ ਨਾ ਨਾ ਜੀ
2: ਲੋਅਰ ਕੋਰਟ ਸਾਰਾ ਕੁਛ ਸੁਣਾ ਕੇ ਗਾਹਾਂ ਕੋਰਟ ਚ ਹੁੰਦਾ ਹੀ ਨੀ ਕੁਛ
1: ਆਪਣੇ ਸਭ ਤੋਂ ਵੱਡੀ ਪ੍ਰੋਬਲਮ ਇਹੀ ਆ ਨਾ ਕਿ ਕੋਈ ਮਹਿਕਮਾ ਇੰਡੀਪੈਂਡੈਂਟ ਕੰਮ ਨਹੀਂ ਕਰ ਸਕਦਾ ਜਾਂ ਕਰਦਾ ਤਾਂ ਫਿਰ ਉਹਦੀ ਬਦਲੀ ਹੋ ਜਾਂਦੀ ਹੈ ਜੀ ਬੰਦੇ ਦੀ ਕਿਸੇ ਦੀ ਵੀ ਕਿਸੇ ਵੀ ਮਹਿਕਮੇ ਚ ਹੋਵੇ
2: ਇੱਕ ਬੰਦੇ ਦੀ ਇੱਕ ਕੱਲਾ ਮੁੰਡਾ ਘਰਦਿਆਂ ਦਾ ਸਹਾਰਾ ਉਹਦੀ ਆਹ ਕਿਵੇਂ ਸੀ ਬਸ 8 ਮਹੀਨੇ ਸਜ਼ਾ
1: ਬਿਲਕੁਲ ਬਿਲਕੁਲ ਬਿਲਕੁਲ
2: 8 ਵੀ ਨਹੀਂ ਮਿਲੀ ਜੀ 8 ਕਿੱਥੇ ਮਿਲੀ ਹੈ ਮਤਲਬ ਮਿਲੇ ਫਰਵਰੀ ਦੀ ਗੱਲ ਹੈ ਫਰਵਰੀ
1: ਹਾਂ ਬਿਲਕੁਲ ਹੈ ਜੀ ਬਹੁਤ ਜਨਵਰੀ ਜ਼ਿਆਦਾ ਦੂਰ ਨਹੀਂ ਹੈ ਬਿਲਕੁਲ
2: 7-8 ਮਹੀਨੇ ਬਸ ਅੰਦਰ ਰਹਿ ਕੇ ਆ ਗਏ ਉਹ
1: ਜੀ
2: ਉਹ ਆ ਮੇਰਾ ਸਵਾਲ ਸੀਗਾ ਜੀ
1: ਜੀ
2: ਵਾਕਿਆ ਕਿਸਾਨਾਂ ਦਾ ਮੈਨੂੰ ਸਮਝ ਨਹੀਂ ਆਉਂਦਾ ਸੀ ਬਾਰਡਰ ਬੰਦ ਕਰਨ ਲੱਗੇ ਇਹਨਾਂ ਦਾ ਘਰ ਕਿਉਂ ਨਹੀਂ ਫੇਰੇ ਕਿੰਨੀ ਵਾਰੀ ਇੱਕੋ ਗੱਲ ਆਪਣੀ ਦੇ ਇਹਦੇ ਘਰ ਕੇ ਨਹੀਂ ਜਿੰਨਾ ਤੂੰ ਕੁਝ ਕਰਾਉਣਾ ਪਰੇਸ਼ਾਨ ਉਹਨਾਂ ਨੂੰ ਕਰਨਾ ਲੋਕਾਂ ਨੂੰ ਪਰੇਸ਼ਾਨ ਕਰੇ ਤੇ ਲੋਕਾਂ ਨੇ ਕੀ ਕਰਨਾ
1: ਨਹੀਂ ਹੁਣ ਦੇਖੋ ਦਿੱਲੀ ਅਗਲੇ ਜਾਣ ਨਹੀਂ ਦਿੰਦੇ ਹਰਿਆਣੇ ਰੋਕ ਲੈਂਦੇ ਆ ਤੇ ਅਗਲੇ ਕਹਿੰਦੇ
2: ਨਹੀਂ ਨਹੀਂ ਜਾਣ ਦਿੰਦੇ ਕਿਤੇ ਨੇ ਸੁਨੇਹਾ ਤਾਂ ਲਾਉਣਾ ਇਹਨਾਂ ਨੂੰ ਇਹਨਾਂ ਦੇ ਘਰ ਕੇ ਇਹਨਾਂ ਦੇ ਲੀਡਰ ਨੂੰ ਘਰੋਂ ਵੇਖਣ ਦੇ
1: ਜੀ ਬਿਲਕੁਲ ਹੈ ਜੀ
2: ਸਵਾਲ ਤਾਂ ਮੇਰਾ ਇਹੋ ਕਿਸੇ ਪਾਰਟੀ ਦੇ ਵੀ ਨਹੀਂ ਚਾਹੇ ਇਹ ਨਹੀਂ ਮੈਂ ਕਹਿੰਦਾ ਵੀ ਉਸੇ ਦੇ ਨੇ ਜਾਂ ਮੌਜੂਦਾ ਸਰਕਾਰ ਦੇ ਨੇ ਜਾਂ ਦਿੱਲੀ ਵਾਲੀ ਸਰਕਾਰ ਦੇ ਨੇ ਕਿਹੜੇ ਨੂੰ ਸਭ ਨੂੰ ਘੇਰਨ ਜਾਂ ਚੀਕਾਂ ਪੈਣਗੀਆਂ ਆਪੇ ਗੱਲ ਕਰਨਗੇ
1: ਜੀ ਬਿਲਕੁਲ ਹੈ ਜੀ
2: ਹੁਣ ਪਰੇਸ਼ਾਨ ਤਾਂ ਲੋਕਾਂ ਨੂੰ ਕਰ ਰਹੇ ਨੇ ਤੇ ਮਸਲੇ ਕਿਸੇ ਤੋਂ ਹੱਲ ਕਰਾਉਣੇ ਨੇ
1: ਬਿਲਕੁਲ ਹੈ ਬਿਲਕੁਲ
2: ਹੁਣ ਮੋਹਾਲੀ ਵਾਲਾ ਏਅਰਪੋਰਟ ਨੂੰ ਉੱਥੇ ਲੋਕਾਂ ਨੇ ਜਾਣਾ ਆਉਣਾ ਚੜ੍ਹਨਾ ਕੁਛ ਸੌ ਜਾਣਾ
1: ਜੀ
2: ਹੈ ਮੋਹਾਲੀ ਚ ਐਂਟਰ ਕਰਕੇ ਤਾਂ ਉਵੇਂ ਘੰਟਾ ਲੱਗ ਜਾਂਦਾ ਕਿਤੇ ਜਾਣਾ ਹੋਵੇ ਤੁਸੀਂ
1: ਬਿਲਕੁਲ ਹੈ ਜੀ
2: ਇਹਦਾ ਖੁਦ ਇਹ ਬਹਿ ਗਏ
1: ਜੀ
2: ਹੁਣ ਤੱਕ ਇੰਨੀ ਧਰਨੇ ਇੰਨਾ ਕੁਛ ਅਚੀਵਮੈਂਟ ਕੀ ਹੈ ਜੀ ਜਾਂ ਉਹ ਪ੍ਰਾਪਤੀ ਦੱਸਣ ਜਿਹੜਾ ਦਿੱਲੀ ਇੰਨਾ ਕੁਛ ਕਰਕੇ ਆਏ ਸੀਗੇ ਵੀ ਉਹਦੇ ਵਿੱਚੋਂ ਕੀ ਖੱਟ ਕੇ ਲਿਆਏ ਸੀ ਇਹ ਜਿਹੜਾ ਨਾਰੇ ਮਾਰਦੇ ਆ
1: ਬਿਲਕੁਲ
2: ਜਿਹਦਾ ਅੱਜ ਕਿਸਾਨਾਂ ਨੂੰ ਕੋਈ ਫਾਇਦਾ ਹੋ ਰਿਹਾ
1: ਜੀ ਹੁਣ ਦੇਖੋ ਇੱਥੇ ਔਜਲਾ ਸਾਹਿਬ ਚਲੋ ਆਪਾਂ ਕਈ ਵਾਰੀ ਗੱਲ ਕਰਦੇ ਆ ਕਾਰਪੋਰੇਟ ਢਾਂਚਾ ਇੱਥੇ ਵੀ ਹੈਗਾ ਆ ਉਹਦੇ ਚ ਚੰਗੇ ਵੀ ਚੀਜ਼ਾਂ ਨੇ ਮਾੜੀਆਂ ਵੀ ਨੇ ਪਰ ਹਰ ਚੀਜ਼ ਦਾ ਆਪਣੇ ਉਹ ਹੈਗਾ ਏ ਕਿ ਸ਼ੁਰੂ ਤੋਂ ਉਹਨੂੰ ਨੈਗੇਟਿਵਿਟੀ ਦੇ ਵਿੱਚ ਹੀ ਲੈਣਾ ਵਿਰੋਧ ਹੀ ਕਰਨਾ ਹਰ ਚੀਜ਼ ਦਾ ਹੈਗਾ
2: ਨਹੀਂ ਜੀ ਕਾਰਪੋਰੇਟ ਮੈਂ ਉਦਣ ਵੀ ਗੱਲ ਕਰੀ ਸੀ ਕਾਰਪੋਰੇਟ ਮਾੜੀ ਨਹੀਂ ਹੈਗੀ ਮਸਲਾ ਤਾਂ ਕਾਰਪੋਰੇਟ ਦਾ ਇਹ ਆ ਭਰਜ ਵੀਰ ਕਿ ਜਿਹੜਾ ਲੇਬਰ ਡਿਪਾਰਟਮੈਂਟ ਆ ਸਾਡਾ ਉਹ ਵੀ ਇਹਨਾਂ ਦੇ ਅੰਡਰ ਆ ਨਾ ਕਾਰਪੋਰੇਟ ਦੇ ਇੱਥੇ ਘੱਟੋ ਘੱਟ ਲੇਬਰ ਡਿਪਾਰਟਮੈਂਟ ਪੂਰਾ ਦੇਖੋ ਚਾਹੇ ਮਿਨੀਮਮ ਵੇਜਦਾ ਸਾਡੇ ਇੱਥੇ ਹੁਣ $14 ਮਿਨੀਮਮ ਵੇਜ ਹੈਗਾ ਘੰਟੇ ਦੀ ਹੈ ਨਾ ਫੈਕਟਰੀ ਵਾਲੇ 18-20 ਤੱਕ ਵੀ ਦਿੰਦੇ ਨੇ
1: ਜੀ
2: ਤੇ ਮਤਲਬ ਤੁਸੀਂ ਕੁਛ ਕਰਦੇ ਹੋ ਚਾਹੇ ਤੁਸੀਂ ਪ੍ਰਾਈਵੇਟ ਅਦਾਰਾ ਚਾਹੇ ਜ਼ਰੂਰ ਸਰਕਾਰੀ ਅਦਾਰਾ ਤੁਸੀਂ ਕੋਈ ਇੰਪਲਾਈ ਨਾਲ ਗਲਤ ਕੰਮ ਕਰਦੇ ਹੋ ਲੇਬਰ ਡਿਪਾਰਟਮੈਂਟ ਜਦੋਂ ਤੁਹਾਨੂੰ ਕਾਲ ਕਰ ਲੈਂਦੀ ਹੈ
1: ਬਿਲਕੁਲ ਹੈ ਜੀ
2: ਜਦੋਂ ਤੁਹਾਨੂੰ ਚਿੱਠੀ ਆ ਜਾਂਦੀ ਹੈ
1: ਜੀ
2: ਇਸ ਕਰਕੇ ਲੋਕ ਇੱਥੇ ਸਰਕਾਰੀ ਜੋਬ ਇੱਥੇ ਕਿੰਨੀਆਂ ਸਾਰੀਆਂ ਕਾਰਪੋਰੇਟ ਦੀਆਂ ਜੋਬਾਂ ਪਰ ਹਾਂ ਉਹਨੂੰ ਕੰਟਰੋਲ ਸਰਕਾਰ ਕਰਦੀ ਹੈ
1: ਬਿਲਕੁਲ ਹੈ ਜਾਂ ਉਹਨਾਂ ਦੀਆਂ ਆਪਣੀਆਂ ਯੂਨੀਅਨਾਂ ਬਣੀਆਂ ਹੋਈਆਂ ਜਿਨ੍ਹਾਂ ਦੀ ਸਪੋਰਟ ਬਹੁਤ ਵੱਡੇ ਪੱਧਰ ਦੇ ਉੱਤੇ ਉਹਨਾਂ ਦੀ ਹੈਗੀ
2: ਬਿਲਕੁਲ
1: ਬਿਲਕੁਲ ਹੈ ਜੀ
2: ਕਾਰਪੋਰੇਟ ਸੈਕਟਰ ਵਧੀਆ ਇਹ ਨਹੀਂ ਹੈ ਕਿ ਉੱਥੇ ਘੱਟੋ ਘੱਟ ਕੰਟਰੋਲ ਤਾਂ ਹੈ ਸਰਕਾਰ ਦੇ ਵਿੱਚ ਕੰਟਰੋਲ ਕਰਨਾ ਕਿ ਸਰਕਾਰ ਦੇ ਵਿੱਚ ਲੁੱਟ ਜਾਂਦੇ ਆ
1: ਜੀ ਬਿਲਕੁਲ
2: ਪ੍ਰਾਈਵੇਟ ਸੈਕਟਰ ਦੀ ਲੁੱਟ ਹੈ ਨਹੀਂ ਜੀ
1: ਬਿਲਕੁਲ ਕੁੰਡੀ ਨਹੀਂ ਨਾ ਲੱਗਣੀ ਫਿਰ ਦੇਖ ਲਓ ਸਿਰ ਬਿਜਲੀ ਹੋ ਜਾਣੀ ਆ ਪ੍ਰਾਈਵੇਟ ਦਾ ਫਿਰ ਉਸੇ ਕਰਕੇ ਤਾਂ ਰੋਲਾ ਪੈਂਦਾ ਵੀ ਮੀਟਰ
2: ਕਰਾਉਣੀ ਹੈ ਜੀ ਵਧੀਆ ਹੋਣੀ ਚਾਹੇ ਮੈਂ ਤਾਂ ਕਹਿੰਦਾ ਜੀ ਪ੍ਰਾਈਵੇਟ ਹੋਵੇ ਚਾਹੇ 3 ਰੁਪਏ ਯੂਨਿਟ ਕਰਨ
1: ਆਵੇ ਤਾਂ ਸਹੀ ਬਿਲਕੁਲ ਹੈ
2: ਆਵੇ ਨਾਲੇ ਆਊਗੀ ਨਾਲੇ ਪੈਸੇ ਦੇਣਗੇ ਨਾਲੇ ਐਵਰੀਥਿੰਗ ਅਪਡੇਟ ਹੋਊਗਾ
1: ਜੀ ਬਿਲਕੁਲ ਹੈ ਜੀ
2: ਆ ਹੁਣ 10-10 ਰੁਪਏ ਯੂਨਿਟ ਵੀ ਹੈ ਤੇ ਮਿਲਦਾ ਕੀ ਹੈ ਰਾਤ ਨੂੰ ਪੱਖੇ ਚੱਲੀ ਜਾਂਦੇ ਨੇ
1: ਧੰਨਵਾਦ
2: ਜੀ ਠੀਕ ਹੈ
1: ਬਿਜਲੀ ਨਹੀਂ ਆਉਂਦੀ
2: ਵਧੀਆ ਠੀਕ ਹੈ ਥੈਂਕ ਯੂ
1: ਔਜਲਾ ਸਾਹਿਬ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਜੀ ਦੋਸਤੋ ਇਹ ਸਨ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਗਏ ਨੇ ਤੇ ਇਸੇ ਤਰ੍ਹਾਂ ਲੋ ਗੱਲ ਕਰ ਰਿਹਾ ਸੀ ਮੈਂ SCO ਸੰਮੇਲਨ ਦੀ ਤੇ ਮੋਦੀ ਸਾਹਿਬ ਕਹਿੰਦੇ ਨੇ ਕਿ ਭਾਈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੇ ਉੱਤੇ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਮੌਜੂਦਗੀ ਦੇ ਵਿੱਚ ਅੱਤਵਾਦ ਦੇ ਖਿਲਾਫ਼ ਇਕਜੁੱਟ ਹੋ ਕੇ ਲੜਨ ਦਾ ਵੀ ਜਿਹੜਾ ਸੱਦਾ ਦਿੱਤਾ ਗਿਆ ਉਨ੍ਹਾਂ ਉਸੇ ਹਾਲ ਦੇ ਵਿੱਚ ਖਰੀਆਂ ਖਰੀਆਂ ਸੁਣਾਈਆਂ ਜਿੱਥੇ ਸ਼ਹਿਬਾਜ਼ ਸ਼ਰੀਫ ਵੀ ਮੌਜੂਦ ਸਨ ਤੇ PM ਨੇ ਕਿਹਾ ਕਿ ਸਾਨੂੰ ਇੱਕ ਸੁਰ ਦੇ ਵਿੱਚ ਕਹਿਣਾ ਹੋਵੇਗਾ ਕਿ ਅੱਤਵਾਦ ਦੇ ਮਾਮਲੇ ਦੇ ਵਿੱਚ ਦੋਹਰੇ ਮਾਪਦੰਡਾਂ ਦੇ ਲਈ ਕੋਈ ਵੀ ਜਗ੍ਹਾ ਨਹੀਂ ਹੋ ਸਕਦੀ ਮੋਦੀ ਨੇ ਅੱਗੇ ਕਿਹਾ ਕਿ ਸਾਨੂੰ ਅੱਤਵਾਦ ਦੇ ਪੂਰੇ ਇਕੋ ਸਿਸਟਮ ਨੂੰ ਜਿਹੜਾ ਖਤਮ ਕਰਨਾ ਪਵੇਗਾ ਜਿਸ ਦੇ ਵਿੱਚ ਇਸਦੀ ਫੰਡਿੰਗ ਤੇ ਲੋਕਾਂ ਦੀ ਭਰਤੀ ਤੇ ਇਹਦੇ ਵਿੱਚ ਹੁਣ ਭਾਈ ਫੰਡਿੰਗ ਦਾ ਜ਼ਿਕਰ ਆਇਆ ਪਿਛਲੇ ਸਮੇਂ ਦੇ ਵਿੱਚ ਖ਼ਬਰਾਂ ਵੀ ਇਹ ਵੀ ਸੀਗੀਆਂ ਕਿ ਫੰਡਿੰਗ ਅਮਰੀਕਾ ਕਰਦਾ ਜਿਹੜਾ ਪਾਕਿਸਤਾਨ ਰੋਲਾ ਪਾਉਂਦਾ ਸੀ ਉਦੋਂ ਉਹਨੇ ਖੁੱਲ੍ਹ ਕੇ ਕਿਹਾ ਭਾਈ ਸਾਨੂੰ ਫੰਡਿੰਗਾਂ ਵੀ ਤਾਂ ਤੁਸੀਂ ਕਰ ਦਿਓ ਜਿਵੇਂ ਕਿ ਆਮ ਕਹਿ ਲਓ ਕਿ ਆਪਣੇ ਘਰਾਂ ਦੇ ਵਿੱਚ ਬਦਮਾਸ਼ ਪਾਲੇ ਹੁੰਦੇ ਆ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਜਾਂ ਸ਼ਹਿਰਾਂ ਦੇ ਵਿੱਚ ਕਹਿ ਲਓ ਜਾਂ ਗੈਂਗਸਟਰ ਸਿਸਟਮ ਦੇਖ ਲਓ ਹਰ ਕਿਸੇ ਨੇ ਕੁਝ ਨਾ ਕੁਝ ਪਾਲਿਆ ਹੁੰਦਾ ਹੈ ਇਸੇ ਤਰ੍ਹਾਂ ਅੱਤਵਾਦ ਨੂੰ ਵੀ ਭਾਈ ਪਾਲਿਆ ਜਾਂਦਾ ਹੈ ਤੇ ਉਹ ਸਭ ਦੇ ਸਾਹਮਣੇ ਆ ਹੁਣ ਤਾਂ ਚੀਜ਼ਾਂ ਲੁਕੋਈਆਂ ਕਿੱਥੇ ਜਾ ਸਕਦੀਆਂ ਆਪਣੇ ਨਾਲ ਮੁਕੱਦਰ ਜੀ ਜੁੜੇ ਉਹਨਾਂ ਦੀ ਗੱਲ ਸੁਣਦਾ ਖ਼ਬਰ ਨੂੰ ਆਪਾਂ ਕੰਪਲੀਟ ਕਰ ਲਈਏ ਪੀ ਐਮ ਮੋਦੀ ਦੀਆਂ ਟਿੱਪਣੀਆਂ ਦੇ ਵਿਚ ਸਿੱਧੇ ਤੌਰ ਦੇ ਉੱਤੇ ਪਾਕਿਸਤਾਨ ਦੀ ਉਸ ਪੁਰਾਣੀ ਨੀਤੀ ਦਾ ਜ਼ਿਕਰ ਸੀ ਜਿਸ ਦੇ ਵਿਚ ਤਹਿਤ ਉਹ ਭਾਰਤ ਤੇ ਹਮਲਿਆਂ ਦੇ ਲਈ ਅੱਤਵਾਦੀ ਸੰਗਠਨਾਂ ਦਾ ਸਮਰਥਨ ਕਰਦਾ ਰਿਹਾ। ਪਿਛਲੇ ਸਾਲ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿਚ ਪਾਕਿਸਤਾਨ ਦੇ ਨਾਲ ਜੁੜੇ ਹੋਏ ਅੱਤਵਾਦੀਆਂ ਵੱਲੋਂ ਸੈਲਾਨੀਆਂ ਦੀ ਹੱਤਿਆ ਦੇ ਜਵਾਬ ਦੇ ਵਿਚ ਭਾਰਤ ਨੇ ਆਪਰੇਸ਼ਨ ਸੰਦੂਰ ਚਲਾਇਆ ਸੀ ਤੇ ਭਾਰਤ ਦੀਆਂ ਕਰੂਜ਼ ਮਿਜ਼ਾਇਲਾਂ ਤੇ ਡਰੋਨਾਂ ਨੇ ਪਾਕਿਸਤਾਨ ਦੇ ਅੰਦਰ ਮੌਜੂਦ ਉਨ੍ਹਾਂ ਟਿਕਾਣਿਆਂ ਤੇ ਫੌਜੀ ਜਾਇਦਾਦਾਂ ਨੂੰ ਨਿਸ਼ਾਨਾ ਬਣਾਇਆ ਸੀ ਜਿਸ ਦੀ ਵਰਤੋਂ ਅੱਤਵਾਦੀਆਂ ਨੂੰ ਟ੍ਰੇਨਿੰਗ ਦੇਣ ਦੇ ਲਈ ਕੀਤੀ ਜਾਂਦੀ ਸੀ। ਆਖਰ ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁਨਿਆਦੀ ਢਾਂਚੇ ਦੀਆਂ ਯੋਜਨਾਵਾਂ ਦੇ ਵਿਚ ਸਹਿਯੋਗ ਹੋਣਾ ਚਾਹੀਦੈ ਤੇ ਬਸ਼ਰਤੇ ਉਹ ਦੂਜਿਆਂ ਦੇ ਪ੍ਰਭੂ ਸੱਤਾ ਵਾਲੇ ਖੇਤਰਾਂ ਦਾ ਸਨਮਾਨ ਕਰਨ। ਐਸ ਸੀ ਓ ਦੇ ਮੰਚ ਦੇ ਉਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਪਾਕਿਸਤਾਨ ਦੇ ਪੀ ਐਮ ਸ਼ਹਿਬਾਜ਼ ਸ਼ਰੀਫ਼ ਦੀ ਮੌਜੂਦਗੀ ਦੇ ਵਿਚ ਇਸ ਮਾਮਲੇ ਦੇ ਉਤੇ ਭਾਰਤ ਦਾ ਰਸਮੀ ਪੱਖ ਜਿਹੜਾ ਰੱਖਣ ਦਾ ਇਹ ਸਭ ਤੋਂ ਸਿੱਧਾ ਤਰੀਕਾ ਸੀ, ਖਾਸ ਕਰਕੇ ਇਸ ਦੇ ਲਈ ਕਿਉਂਕਿ ਅਖੌਤੀ ਸੀ ਪੀ ਈ ਸੀ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੋਕ ਦੇ ਵਿਚੋਂ ਜਿਹੜਾ ਹੋ ਕੇ ਜਿਹੜਾ ਲੰਘਦਾ। ਤੇ ਲੋ ਦੋਸਤੋ ਅੱਗੇ ਗੱਲ ਕਰਦੇ ਆ ਤੇ ਆਪਣੇ ਨਾਲ ਮੁਕੱਦਰ ਜੀ ਜੁੜਿਆ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਸਤਿ ਸ੍ਰੀ ਅਕਾਲ ਭਾਰਤ ਬਾਈ ਜੀ।
1: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ, ਕੀ ਹਾਲ ਚਾਲ ਨੇ ਜਨਾਬ? ਲੰਘਿਆ
3: ਬਹੁਤ ਵਧੀਆ ਜੀ, ਬਹੁਤ ਵਧੀਆ। ਤੁਸੀਂ ਆਪਣੇ ਸੁਣਾਓ ਜੀ, ਹੋਰ
1: ਬਹੁਤ ਵਧੀਆ।
3: ਸਾਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ ਜੀ।
1: ਕੀ ਕਰਾਈ ਜਾਂਦੇ ਹੋ, ਪ੍ਰੈਸ ਕਾਨਫਰੰਸਾਂ ਕਰਾਈ ਜਾਂਦੇ ਹੋ ਪੰਜਾਬ ਦੇ ਵਿੱਚ ਇੱਕ ਦੂਜੇ ਨਾਲ?
3: ਨਹੀਂ, ਮੈਂ ਤਾਂ ਪਹਿਲਾਂ ਪ੍ਰੈਸ ਕਾਨਫਰੰਸਾਂ ਤੋਂ ਹੀ ਗੱਲ ਸ਼ੁਰੂ ਕਰਨ ਲੱਗਾ ਮੈਂ ਪਹਿਲਾਂ, ਫਿਰ ਜਿਹੜੀ ਔਜਲਾ ਭਾਈ ਜੀ ਗੱਲ ਕਰਕੇ ਗਏ ਉਹਦੇ ਤੇ ਵੀ ਆਉਂਦਾ ਮੈਂ
1: ਜੀ।
3: ਇਹਨੂੰ ਕੋਈ ਆਪਾਂ ਨਾ ਅਸਲ ਚ ਚਲੋ ਆਪਾਂ ਕੋਈ ਬਾਹਲੇ ਅਚੰਬੇ ਵਾਲੀ ਗੱਲ ਨਾ ਸਮਝੀਏ ਵੀ ਜਿਹੜੀ ਮਜੀਠੀਆ ਸਾਹਿਬ ਨੇ ਅੱਜ ਪ੍ਰੈਸ ਕਾਨਫਰੰਸ ਕਰਤੀ
1: ਜੀ,
3: ਵੀ ਇਹ ਕੋਈ ਬਹੁਤ ਬਹੁਤ ਵੱਡਾ ਹੋ ਗਿਆ। ਤੁਸੀਂ
1: ਚਰਚਾ ਤਾਂ ਚਲੋ ਪਹਿਲਾਂ ਹੀ ਹੋ ਗਈ ਸੀ, ਪਰ ਉਹਨਾਂ ਨੇ ਇੱਕ ਵਾਰੀ ਫਿਰ ਜਿਹੜਾ ਮਸਲਾ ਬੈਠਿਆ ਹੋਇਆ ਸੀ ਉਹਨੂੰ ਉਠਾਲਣ ਦੀ ਖੜਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰ ਦਿੱਤੀ ਆ ਭਾਈ, ਇਹਦੇ ਉੱਤੇ ਚਰਚਾ ਜਾਰੀ ਰੱਖੋ।
3: ਇਹ ਅਸਲ ਚ ਪ੍ਰੈਸ ਕਾਨਫਰੰਸਾਂ ਇੱਕ ਬਦਨਾਮੀ ਤੱਕ ਉਹ ਰਹਿ ਜਾਂਦੀਆਂ ਨੇ। ਪ੍ਰੈਸ ਕਾਨਫਰੰਸਾਂ ਤਾਂ ਪਿਛਲੀ ਸਰਕਾਰ ਚ ਮਜੀਠੀਆ ਸਾਹਿਬ ਦੇ ਖਿਲਾਫ਼ ਵੀ ਬਹੁਤ ਵੱਡੀਆਂ ਹੋਈਆਂ ਸੀ ਬਾਈ
1: ਜੀ ਜੀ ਬਿਲਕੁਲ।
3: ਉਹਦੇ ਚੋਂ ਨਿਕਲਿਆ ਕੀ
1: ਜੀ,
3: ਹੈ ਉਹੀ ਮਜੀਠੀਆ ਸਾਹਿਬ ਅੱਜ ਆ ਕੇ ਮੁੱਛਾਂ ਮਰੋੜਦੇ ਪਏ ਨੇ ਤੇ ਅੱਜ ਇਹਨਾਂ ਦੇ ਖਿਲਾਫ਼ ਪ੍ਰੈਸ ਕਾਨਫਰੰਸ ਕਰਦੇ ਪਏ
1: ਜੀ।
3: ਇਸ ਕਰਕੇ ਇਹ ਤਾਂ ਸਭ ਇਹਨਾਂ ਦੀ ਰਲੀ ਮਿਲੀ ਖੇਡ ਆ ਬਾਈ ਜੀ। ਚਲੋ ਠੀਕ ਹੈ, ਕਿਉਂਕਿ ਇਹਨਾਂ ਨੇ ਕਿਸੇ ਸਰਕਾਰ ਨੂੰ ਜੇ ਬਦਨਾਮ ਕਰਨਗੇ, ਮੈਂ ਨੀ ਕਹਿੰਦਾ ਵੀ ਉਹਦੇ ਚ ਮਾਨ ਸਾਹਿਬ ਜ਼ਿੰਮੇਵਾਰ ਨੇ ਜਾਂ ਨਹੀਂ, ਜੋ ਕੀ ਉਹ ਨੀ ਜਾਂ ਉਹਦੇ ਚ ਪਿਛਲੀ ਮਜੀਠੀਆ ਸਾਹਿਬ ਦੀ, ਪਰ ਇਹ ਵੱਡੀਆਂ ਵੱਡੀਆਂ ਪ੍ਰੈਸ ਕਾਨਫਰੰਸਾਂ ਤਾਂ ਹਰ ਇੱਕ ਸਰਕਾਰ ਚ ਹੁੰਦੀਆਂ ਆਈਆਂ ਨੇ
1: ਜੀ।
3: ਇਹਨਾਂ ਚੋਂ ਦੇਖੋ ਮੈਨੂੰ ਨੀ ਲੱਗਦਾ, ਠੀਕ ਹੈ ਇਹ ਇੱਕ ਆਪਾਂ ਇਹਦੇ ਤੇ ਆਪਾਂ ਕਹਿ ਜ਼ਰੂਰ ਠੀਕ ਹੈ ਕੁਛ ਕੁ ਪਰਸੈਂਟ ਲੋਕਾਂ ਤੱਕ ਫਰਕ ਪੈਂਦਾ ਹੋਊਗਾ ਇਹਦਾ
1: ਜੀ,
3: ਪਰ ਜਿਹੜੇ ਮੁੱਦਿਆਂ ਦੇ ਪ੍ਰੈਸ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਨੇ ਵੀ ਤੁਸੀਂ ਸਾਰੀਆਂ ਸਰਕਾਰਾਂ ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ ਤਾਂ ਭਾਵੇਂ ਹੁਣ ਝਾੜੂ ਵਾਲ
1: ਜੀ,
3: ਤੁਸੀਂ ਪੰਜਾਬ ਸੂਬਾ ਸਾਡਾ ਕਰਜ਼ਾ ਲੈ ਕੇ ਚਲਾਉਂਦੇ ਪਏ ਹੋ
1: ਜੀ,
3: ਜਿਹੜੇ ਸਾਡੇ ਆਮਦਨ ਦੇ ਸਰੋਤ ਨੇ ਉਹਨਾਂ ਬਾਰੇ ਕਰੋ ਨਾ ਪ੍ਰੈਸ ਕਾਨਫਰੰਸ
1: ਜੀ।
3: ਮੈਂ ਤਾਂ ਅੱਜ ਔਜਲਾ ਬਾਈ ਜੀ ਨੂੰ ਵੀ ਇੱਕ ਭੇਜੀ ਸੀ ਬਾਦਲ ਸਾਹਿਬ ਦੀ ਛੋਟੀ ਜਿਹੀ ਇੱਕ ਰੀਲ ਸੀ
1: ਜੀ
3: ਮੇਰੇ ਕੋਲ, ਕਹਿੰਦੇ ਬਹੁਤ ਰੋਡ ਮੈਪ ਨੇ ਪੰਜਾਬ ਨੂੰ ਬਦਲਣ ਦੇ, ਫਲਾਣਾ ਢਮਕਾਣਾ ਕਰਨ ਦੇ ਹੈ
1: ਜੀ।
3: ਉਹਦੇ ਚ ਉਹਨਾਂ ਨੇ ਇੱਕ ਵੀ ਰੋਡ ਮੈਪ ਨੀ ਦੱਸਿਆ, ਸਿਰਫ ਮੁੜ ਕੇ ਫਿਰ ਉਹ ਆ ਗਏ ਵੀ ਇਹ ਝਾੜੂ ਵਾਲੇ ਕਰਜ਼ਾ ਲੈਂਦੇ ਨੇ ਜੀ, ਇਹ ਫਲਾਣਾ ਲੈਂਦੇ ਨੇ ਜੀ
1: ਜੀ।
3: ਤੇ ਜਦੋਂ ਤੁਸੀਂ ਕਰਜ਼ਾ ਲੈਂਦੇ ਹੋ, ਜਦੋਂ ਤੁਹਾਨੂੰ ਸਵਾਲ ਪੁੱਛਦੇ ਸੀ ਲੋਕ, ਉਦੋਂ ਤਾਂ ਕਹਿੰਦੇ ਸੀ ਵੀ ਕਰਜ਼ਾ ਤਾਂ ਅਮਰੀਕਾ ਦੇ ਸਿਰ ਤੇ ਵੀ ਬਹੁਤ ਹੈ ਬਾਈ
1: ਜੀ,
3: ਫਿਰ ਅੱਜ ਝਾੜੂ ਵਾਲੇ ਦਾ ਕਰਜ਼ਾ ਤੁਹਾਨੂੰ ਕਿਵੇਂ ਦਿਸਦਾ ਪਿਆ? ਜਦੋਂ ਤੁਸੀਂ ਅੱਜ ਕਹਿੰਦੇ ਹੋ ਵੀ ਅੱਜ 5500 ਰੁਪਏ ਹੈਗੀ ਹੈ ਸ਼ਗਨ ਸਕੀਮ ਤੇ ਸਾਡੀ ਸਰਕਾਰ ਆਉਣ ਦਿਓ, ਅਸੀਂ 1,00,000 ਰੁਪਇਆ ਕਰ ਦਿਆਂਗੇ ਜੀ, 5500 ਤੋਂ ਸਿੱਧਾ 1,00,000 ਰੁਪਇਆ
1: ਲੋਕ ਆਪਣੇ ਆਪਣਾ ਭਾਰ ਆਪ ਹੀ ਚੁੱਕ ਲੈਣਗੇ ਜੀ, ਜਿਹੜਾ ਮਰਜ਼ੀ ਉਹਨੂੰ ਨੌਕਰੀਆਂ ਦਿਓ, ਕਾਰੋਬਾਰ ਦਿਓ, ਅਗਲਿਆਂ ਨੂੰ ਗੱਲ ਨੀ ਬੜੀ, ਆਪਣਾ ਜੋ ਮਰਜ਼ੀ ਕਰੀ ਜਾਣ, ਚਾਹੇ ਉਹ ਰੱਖਣ ਚਾਹੇ ਉਜਾੜਨ ਚਾਹੇ ਅੱਗ ਲਾ ਕੇ ਫੂਕ ਦੇਣ
3: ਬਾਈ ਜੀ, ਉਸ ਪਾਸੇ ਆਉਂਦੇ ਹੀ ਨੀ ਹੈਗੇ। ਮੈਂ ਤਾਂ ਨਾ ਘੱਟੋ ਘੱਟ ਮੈਂ ਤੁਸੀਂ ਯਕੀਨ ਜਾਣਿਓ ਮੈਂ ਸਿੱਧੂ ਦੀਆਂ ਮੈਂ ਬਹੁਤੀਆਂ ਗੱਲਾਂ ਤੇ ਨੀ, ਉਹ ਕਿਉਂਕਿ ਮੈਨੂੰ ਇਹ ਘੱਟੋ ਘੱਟ ਉਹਦਾ ਇੰਨਾ ਕੁ ਲੱਗਦਾ ਕਿ ਉਹਦਾ ਇਸ ਸਿਆਸਤ ਦੇ ਵਿੱਚ ਉਹਦੀ ਆਮਦਨ ਦਾ ਸਾਧਨ ਕੋਈ ਨੀ ਸੀ ਹੈਗਾ
1: ਜੀ,
3: ਉਹਦੀ ਆਮਦਨ ਦਾ ਸਾਧਨ ਸੀ ਉਹਦੀ ਬਾਹਰੋਂ ਸੀ ਹਰ ਇੱਕ ਚੀਜ਼, ਕਿਉਂਕਿ ਉਹ ਸੈਲੀਬ੍ਰਿਟੀ ਸੀ, ਹੋਰ ਪਾਸੇ ਉਹ ਕਮਾ ਸਕਦਾ ਸੀ
1: ਜੀ,
3: ਪਰ ਉਹ ਹਰ ਵਾਰੀ ਇਹ ਗੱਲ ਕਹਿੰਦਾ ਸੀ ਵੀ ਤੁਸੀਂ ਆਪੋ ਆਪਣੀਆਂ ਸਰਕਾਰਾਂ ਦੇ ਵਿੱਚ ਇਹ ਦੱਸ ਦੋ ਵੀ ਜਿਹੜੇ ਸ਼ਰਾਬ ਦੇ L1 ਦੇ ਲਾਇਸੈਂਸ ਨੇ ਵੀ ਉਹ ਕਿਹਦੇ ਕਿਹਦੇ ਕੋਲ ਨੇ, ਵੀ ਉਹਨਾਂ ਦੇ ਨਾਂ ਜਨਤਕ ਆ
1: ਜੀ,
3: ਪਿਛਲੀ ਸਰਕਾਰ ਵੇਲੇ ਕਾਂਗਰਸ ਵੇਲੇ ਇਹੀ ਝਾੜੂ ਵਾਲੇ ਮੈਮੋਰੈਂਡਮ ਲੈ ਕੇ ਜਾਂਦੇ ਸੀ ਲੀਕਰ ਸਰਕਾਰੀ ਕਰੋ ਜੀ ਰੇਤੇ ਦੀਆਂ ਖੱਡਾਂ ਸਰਕਾਰੀ ਕਰੋ ਜੀ ਅੱਜ ਸਭ ਤੋਂ ਵੱਧ ਜੇ ਹਾਈ ਕੋਰਟ ਤੋਂ ਚਪੇੜਾਂ ਪਈਆਂ ਨੇ ਉਹ ਇਹਨਾਂ ਨੂੰ ਪਈਆਂ
1: ਬਿਲਕੁਲ
3: ਰੇਤੇ ਦੀਆਂ ਖੱਡਾਂ ਦੇ ਮਾਮਲੇ ਚ ਘੱਟੋ ਘੱਟ ਸਭ ਤੋਂ ਵੱਧ ਤਾਂ ਰੇਤੇ ਦੀਆਂ ਖੱਡਾਂ ਚ ਪਈਆਂ ਨੇ ਕਿਉਂਕਿ ਜਿਹੜਾ ਡਿਫੈਂਸ ਸਿਸਟਮ ਸੀ ਉਹ ਪ੍ਰਭਾਵਿਤ ਹੋਣ ਦਿਆ ਸੀ ਇਹਨਾਂ ਕਰਕੇ
1: ਮੈਂ ਤਾਂ ਸੈਣੀ ਸਾਹਿਬ ਜਦੋਂ ਗੱਲ ਕਰਦੇ ਸੀ ਨਾ ਗੀ ਚੇਤਾ ਆ ਗਿਆ ਉਹ ਜਿਹੜਾ ਬੁਲਟ ਤਾਂ ਰੱਖਿਆ ਪਟਾਕੇ ਪੋ ਨੂੰ ਮੈਂ ਇਹ ਕਰਨ ਲੱਗਿਆ ਸੀ ਭੀ ਰੇਤਾ ਬਜਰੀ ਤਾਂ ਦਿਖਾਉਣ ਨੂੰ ਆ ਬਾਕੀ ਲੁੱਟਣ ਨੂੰ ਤਾਂ ਬਥੇਰਾ ਕੁਝ ਪਿਆ ਪਿੱਛੇ
3: ਬਾਈ ਜੀ ਨਾ ਮੈਂ ਸੈਣੀ ਬਾਈ ਜੀ ਨੂੰ ਵੀ ਕਿਹਾ ਸੀ ਪਿੱਛੇ ਜੀ ਇੱਕ ਰਿਪੋਰਟ ਮੈਨੂੰ ਉਹਨਾਂ ਦਾ ਨਾਂ ਹੁਣ ਵੀ ਮੇਰੇ ਵਿਸਰਦਾ ਪਿਆ ਉਹਨਾਂ ਨੇ ਨਾ ਗੱਲ ਕੀਤੀ ਸੀ ਗੱਲ ਨੀ ਸੀ ਕੀਤੀ ਉਹਨਾਂ ਨੇ ਰਿਪੋਰਟ ਜਨਤਕ ਕੀਤੀ ਸੀ ਬਕਾਇਦਾ ਵੀ ਪੰਜਾਬ ਦੇ ਵਿੱਚ ਹਰ ਸਾਲ 40,000 ਤੋਂ ਲੈ ਕੇ 50,000 ਕਰੋੜ ਤੱਕ ਦੀ ਲੀਕੇਜ ਹੈ ਭਾਵੇਂ ਉਹ ਕਿਸੇ ਵੀ ਮਹਿਕਮੇ ਚੋਂ ਹੈਗੀ ਆ
1: ਬਿਲਕੁਲ
3: ਤੇ ਫਿਰ ਤੁਸੀਂ ਦੇਖੋ ਵੀ ਜਿਹੜੇ ਸੂਬੇ ਚ ਮੰਨ ਲਓ 40,000-50,000 ਕਰੋੜ ਦੀ ਸਾਲ ਦੀ ਲੀਕੇਜ ਉਹ ਸੂਬਾ ਕਿੱਥੋਂ ਉੱਠ ਕੇ ਖੜਾ ਹੋਜੂ ਬਾਈ
1: ਬਿਲਕੁਲ
3: ਪੈਸੇ ਦੀ ਤਾਂ ਕੋਈ ਕਮੀ ਨੀ ਹੈਗੀ
1: ਜੀ
3: ਖਾਈ ਤਾਂ ਬਾਈ ਜੀ ਇਹ ਜਾਂਦੇ ਨੇ ਉਹੀ ਗੱਲ ਇਹ ਸਾਰਾ ਟੋਲਾ ਜਿੰਨਾ ਵੀ ਰਲਿਆ ਹੈਗਾ ਫਿਰ ਮੈਂ ਉਸੇ ਕਰਕੇ ਤਾਂ ਫਿਰ ਮੈਂ ਉਹ ਗੱਲ ਮੁੱਕਦੀ ਮੁਕਾਉਂਦੀ ਆ ਕੇ ਸਾਡੇ ਵਾਲੇ ਸੱਜਣ ਬਹੁਤੇ ਤਾਂ ਤੁਰ ਪੈਂਦੇ ਨੇ ਵੀ ਇਹਨਾਂ ਨੂੰ ਲਾ ਦੋ ਜੀ ਇਹਦੇ ਜੇਬ ਚੋਂ ਹੱਥ ਕਢਾ ਦੋ ਜੀ ਇਹਦੇ ਪਵਾ ਦੋ ਜੀ ਕਹਾਣੀ ਤਾਂ ਇੰਨੀ ਹੋਈ ਹੈ ਮੰਨ ਲਓ ਭਗਵੰਤ ਮਾਨ ਦੇ ਮੈਂ ਕਢਾ ਦਿੰਦਾ ਵਾ ਜੀ ਠੀਕ ਹੈ ਤੇ ਬਾਦਲ ਸਾਹਿਬ ਹੋਰਾਂ ਦੇ ਪਵਾ ਦਿਆਂਗੇ ਤੇ ਮੇਰੇ ਪੱਲੇ ਕੀ ਪੈਣਾ ਜੀ ਮੈਂ ਤਾਂ ਫਿਰ ਉਹੀ ਜਿਹੜੀ ਟਵਾਣਾ ਸਾਹਿਬ ਗੱਲ ਕਹਿੰਦੇ ਹੁੰਦੇ ਨੇ ਘਾਈਆਂ ਦੇ ਪੁੱਤ ਨੇ ਘਾ ਹੀ ਖੋਤਣਾ ਜੀ ਇੱਕ ਮੇਰੀ ਈਗੋ ਜ਼ਰੂਰ ਸ਼ਾਂਤ ਈਗੋ ਜ਼ਰੂਰ ਸ਼ਾਂਤ ਹੋ ਸਕਦੀ ਹੈ
1: ਜੀ ਬਾਹਰ ਲੋਕ ਬੈਠ ਕੇ ਤਮਾਸ਼ਾ ਦੇ ਲੈ ਹੋਣਾ ਆਇਆ ਨਜ਼ਾਰਾ ਹਨਾ ਇਹ ਵੀ ਇੱਕ ਤਮਾਸ਼ਾ ਹੀ
3: ਨਹੀਂ ਤਮਾਸ਼ਾ ਬਾਈ ਜੀ ਤਮਾਸ਼ਾ ਕੀ ਹੈ ਤਮਾਸ਼ਾ ਕੋਈ ਮੁੱਛਾਂ ਚੜਾਈ ਆਉਂਦਾ ਜੀ ਹੈ ਕੋਈ ਉਹ ਜੋਗਣ ਹੈ ਕੋਈ ਤੀਰ ਛੱਡੀ ਆਉਂਦਾ ਜੀ ਇਹਨਾਂ ਵਾਸਤੇ ਇਹਨਾਂ ਵਾਸਤੇ ਇੰਟਰਟੇਨਮੈਂਟ ਬਣੇ ਹੋਏ ਆ ਅਸੀਂ ਸਾਰਾ ਦਿਨ ਬਾਈ ਜੀ ਖਾਫਾ ਖੂਨ ਹੋ ਕੇ ਆਪਣੇ ਪਰਿਵਾਰ ਚ ਲਾਉਂਦੇ ਹਾਂ
1: ਤੇ
3: ਇਹਨਾਂ ਦੇ ਵਾਸਤੇ ਤਾਂ ਅਸੀਂ ਤਮਾਸ਼ਾ ਬਣੇ ਹੋਏ ਹਾਂ ਬਾਈ
1: ਬਿਲਕੁਲ
3: ਤੇ ਉਹੋ ਜੇ ਸਾਡੀ ਜਨਤਾ ਹੈ ਜਿਹੜੀ ਇਹਨਾਂ ਦੇ ਮਗਰ ਉਹੀ ਗੱਲ ਵੀ ਮੈਂ ਕਹਿੰਦਾ ਮੈਂ ਹੁਣ ਗਾਲ ਮੈਨੂੰ ਮੈਂ ਕਈ ਵਾਰੀ ਉਹ ਕੱਢਣ ਨੂੰ
1: ਇੱਕ ਦੂਜੇ ਦੇ
3: ਜੀ ਕਰਦਾ
1: ਹੁਣ ਮੀਡੀਆ ਦੇ ਉੱਤੇ ਦੇਖ ਲੋ ਉਧਰ ਪ੍ਰੈਸ ਕਾਨਫਰੰਸ ਚੱਲਦੀ ਸੀ ਉਹ ਦੂਸਰੇ ਜਿਹੜੇ ਸੀਗੇ ਉਹ ਮਤਲਬ ਕਿ ਉਹਨਾਂ ਨੂੰ ਭੇਡਾਂ ਕਹੀ ਜਾਂਦੇ ਆ ਇੱਕ ਦੂਸਰੇ ਨੂੰ ਉਹ ਕਹਿੰਦੇ ਆਹਾ ਆ ਗਿਆ ਜੀ ਉਹ ਆ ਗਿਆ ਬਥੇਰਾ ਕੁਝ ਚੱਲਦਾ ਰਿਹਾ ਅੱਜ ਜੀ
3: ਨਹੀਂ ਫਿਰ ਜਿਹੜੇ ਉਹ ਕਹਿਣ ਵਾਲੇ ਨੇ ਬਾਈ ਜੀ ਤੁਹਾਡੇ ਪੱਲੇ ਕੀ ਪੈਂਦਾ ਤੁਸੀਂ ਕੋਈ ਕਿਸੇ ਪਾਰਟੀ ਤੇ ਭੇਡ ਹੋ ਕੋਈ ਕਿਸੇ ਦੀ ਭੇਡ
1: ਬਿਲਕੁਲ
3: ਜਦੋਂ ਆਪਾਂ ਅੰਨਾ ਸਮਰਥਨ ਕਰਨਾ ਕਿਸੇ ਨੂੰ ਤੁਸੀਂ ਸਵਾਲ ਹੀ ਨੀ ਕਰਨਾ ਫਿਰ ਤਾਂ ਹਰ ਇੱਕ ਜਿਹੜਾ ਕਿਸੇ ਨੂੰ ਸਮਰਥਨ ਕਰਨ ਵਾਲਾ ਉਹ ਹਰ ਇੱਕ ਪਾਰਟੀ ਦੀ ਭੇਡ ਹੀ ਆ ਜਦੋਂ
1: ਮਾਨ ਸਾਹਿਬ ਨੂੰ ਆ ਕੇ ਪ੍ਰੈਸ ਕਾਨਫਰੰਸ ਉੱਥੇ ਕਿਹੜਾ ਦੂਰ ਬੈਠੇ ਨੇ ਜਾਂ ਮਿੰਟ ਲਾਉਂਦੇ ਨੇ ਕੈਮਰੇ ਦੇ ਉੱਤੇ ਲਾਈਵ ਹੋਣ ਦੇ ਲਈ ਤਾਂ ਆਪਣਾ ਜਵਾਬ ਦੇਣ ਜਾਂ ਉਹਦੇ ਉੱਤੇ ਕਾਰਵਾਈ ਮੰਗਣ ਜਾਂ ਕਰਾਉਣ ਜੀ ਉਹਨਾਂ ਦਾ ਫਰਜ਼ ਵੀ ਬਣਦਾ ਮਤਲਬ ਕਿ ਜੇ ਲਾਉਂਦੇ ਆ ਜਾਮ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦੇਣ ਬਿਲਕੁਲ ਗੱਲ ਨੀ ਬੜੀ
3: ਇੱਥੇ ਤਾਂ ਜਿਦੇ ਚੰਨੀ ਦੇ ਉਹ ਤੁਹਾਨੂੰ ਯਾਦ ਹੋਣਾ ਉਹ ਖਿਡਾਰੀ ਜਿਹੜਾ ਸੀ ਉਹ 1 ਕਰੋੜ ਵਾਲਾ
1: ਜੀ
3: ਉਹ ਜਿਦੇ ਉਹਦੀ ਪ੍ਰੈਸ ਕਾਨਫਰੰਸ ਹੋਣੀ ਸੀ ਨਾ ਸਾਡੇ ਵੱਡੇ ਵੱਡੇ ਨਿਊਜ਼ 18 ਤੇ ਹੋਰ ਚੈਨਲਾਂ ਤੇ ਉਹ ਬਕਾਇਦਾ ਕਾਊਂਟਡਾਊਨ ਚੱਲਦਾ ਸੀ ਵੀ ਇੰਨੇ ਮਿੰਟ ਰਹਿ ਗਏ 2 ਦਿਨ ਚੱਲਦਾ ਰਿਹਾ ਬਾਈ ਜੀ ਭਗਵੰਤ ਮਾਨ ਸਾਹਿਬ ਨੇ ਇਸ ਦਿਨ ਆਉਣਾ
1: ਜੀ
3: ਤੇ ਆਏਗੀ ਜਿਹੜਾ ਉਹ ਵਾਅਦਾ ਕਰਕੇ ਗਏ ਸੀ ਵੀ ਮੰਨ ਲਓ ਆ ਚੰਨੀ ਦਾ ਆ ਫਲਾਣਾ ਤੇ ਉਹ ਖਿਡਾਰੀ ਉਹ ਕਿੱਥੇ ਕਿਹੜੇ ਉਹੀ ਗੱਲ ਵੀ ਉਹਨੂੰ ਲਵਾਤਾ ਉਹ ਅੱਜ ਤੱਕ ਨੀ ਪਤਾ ਹੈ
1: ਬਿਲਕੁਲ
3: ਗੱਲ ਅਸਲ ਚ ਭਰਜ ਬਾਈ ਜੀ ਅਸੀਂ ਨਾ ਇਹਨਾਂ ਨੂੰ ਇਹਨਾਂ ਲੀਡਰਾਂ ਨੂੰ ਵੀ ਸਾਡਾ ਪਤਾ ਹੈਗਾ ਵੀ ਅਸੀਂ ਕਿੰਨੇ ਕੁ ਜੋਗੇ ਆ
1: ਜੀ
3: ਇਹਨਾਂ ਨੂੰ ਸਭ ਪਤਾ ਬਾਈ ਜੀ ਇਹਨਾਂ ਨੂੰ ਵੀ ਸਾਰਾ ਪਹਿਲੇ ਨੰਬਰ ਤੇ ਕਸੂਰ ਸਾਡੇ ਲੋਕਾਂ ਦਾ
1: ਜੀ
3: ਦੂਜੇ ਨੰਬਰ ਤੇ ਇਹਨਾਂ ਲੀਡਰਾਂ ਦਾ ਮੇਰੇ ਜਿੰਨਾ ਕੁ ਮੈਂ ਸਮਝਦਾ।
1: ਨਹੀਂ ਕੱਲ ਮੈਂ ਸੋਚ ਵੀ ਰਿਹਾ ਸੀ, ਮੈਂ ਕਿਹਾ ਟਾਈਟਲ ਪਾਵਾਂ ਇਹਦੇ ਉੱਤੇ ਗੱਲਬਾਤ ਚਲਾਈਏ। ਚਲੋ ਜੇ ਆਪਾਂ ਕਹਿੰਦੇ ਆ ਬਹੁਤ ਸਾਰੇ ਲੋਕ ਜਾਂ ਗੱਲ ਵੀ ਹੁੰਦੀ ਹੈ ਕਿ ਲੀਡਰ ਕਰਪਟ ਨੇ, ਠੀਕ ਹੈ, ਪਰ ਲੋਕ ਕਿੱਥੇ ਖੜੇ ਨੇ ਸਾਨੂੰ ਉਹ ਵੀ ਤਾਂ ਦੇਖਣਾ ਪਏਗਾ ਨਾ। ਹੁਣ ਲੋਕ ਜਿਹੜੇ ਨੇ ਬਹੁਤਾਤ ਦੇ ਵਿੱਚ ਨੇ ਤੇ ਉਹ ਘੱਟ ਗਿਣਤੀ ਦੇ ਵਿੱਚ ਨੇ ਲੀਡਰ, ਤੇ ਇਹਨਾਂ ਨੂੰ ਜੇ ਮੋਹਰੇ ਲਾਉਣਾ ਹੋਵੇ ਤਾਂ ਕਿੰਨਾ ਕੁ ਟਾਈਮ ਲੱਗ ਸਕਦਾ, ਪਰ ਸਾਡੇ ਆਪਣੇ ਦੇ ਵਿੱਚ ਵੀ ਤਾਂ ਇਮਾਨਦਾਰੀ ਹੈ ਨੀ ਨਾ। ਜਿੱਦਾਂ ਔਜਲਾ ਸਾਹਿਬ ਹੁਣ ਗੱਲ ਕਰਕੇ ਗਏ, ਚਾਹੇ ਕਿਸਾਨ ਨੇ,
3: ਨਹੀਂ ਕਾਰਨ ਹੀ ਉਹੀ ਹੈ ਬਾਈ ਜੀ। ਜੇ ਹੁਣ ਮੰਨ ਲਓ, ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਜੇ ਹੁਣ ਮੰਨ ਲਓ ਤੁਸੀਂ ਤੁਸੀਂ ਝਾੜੂ ਵਾਲੇ ਨੂੰ ਕਹਿੰਦੇ ਵੀ 1000 ਰੁਪਇਆ ਤੁਸੀਂ ਕਿੱਥੋਂ ਦੇਣਾ ਹੈ ਜੀ, ਕਰਜ਼ਾ ਚੜ ਗਿਆ, ਤੇ ਤੁਸੀਂ ਤੁਸੀਂ ਕਹਿੰਦੇ ਵੀ ਅਸੀਂ ਇੰਨੇ ਦੇ ਦਾਂਗੇ, ਫਿਰ ਤੁਸੀਂ ਦੱਸੋ ਵੀ ਤੁਸੀਂ ਕਿੱਥੋਂ ਦਿਓਗੇ।
1: ਬਿਲਕੁਲ,
3: ਪਰ ਸਾਡੀ ਜਨਤਾ ਜਿਹੜੀ ਹੈ ਬਾਈ ਜੀ ਉਹ ਨਹੀਂ ਨਾ ਉਹ ਕੋਈ ਕਿਸੇ ਪਾਰਟੀ ਦੇ ਨਾਲ ਹੈ, ਕੋਈ ਕਿਸੇ ਦੇ ਨਾਲ ਹੈ। ਮੈਂ ਮੈਨੂੰ ਨਾ ਸਭ ਤੋਂ ਵੱਧ ਠੀਕ ਆ ਜਿਹੜੇ ਆਮ ਮਹਾਤੜ ਲੋਕ ਨੇ ਉਹਨਾਂ ਦਾ, ਪਰ ਸਾਡੀ ਪੜ੍ਹੀ ਲਿਖੀ ਜਨਤਾ ਵੀ ਬਾਈ ਜੀ ਉਹ ਵੀ ਬਥੇਰੀ ਹੈ। ਉਹੀ ਗੱਲ ਜਿਹੜੀ ਮੰਨ ਲਓ ਜਿਹੜੀ ਥੋੜੀ ਜਿਹੀ ਵੱਧ ਵੀ ਥੋੜੇ ਜਿਹੇ ਪੈਸੇ ਟਕੇ ਉਹ ਕਿਸੇ ਨੂੰ ਕੋਈ ਉਹ ਨਹੀਂ ਹੈਗਾ, ਉਹ ਅਗਲਾ ਸੋਚਦਾ ਵੀ ਮੇਰੀ ਪਾਵਰ ਜਿਹਦੇ ਨਾਲ ਜੁੜੀ ਹੈਗੀ ਹੈ ਵੀ ਉਹ ਸਰਕਾਰ ਚ ਆ ਜੇ ਤੇ ਮੇਰੀ ਉਂਗਲ ਖੜੀ ਹੁੰਦੀ ਹੋਜੂ,
1: ਬਿਲਕੁਲ
3: ਵੀ ਮੈਂ ਕਹਿੰਦਾ ਹੋਜੂ ਕਿਸੇ ਨੂੰ।
1: ਬਿਲਕੁਲ ਜੀ,
3: ਕਹਾਣੀ ਕਹਾਣੀ ਕਹਾਣੀ ਤਾਂ ਇੰਨੀ ਹੈ। ਬਾਕੀ ਜਿਹੜੀ ਗੱਲ ਔਜਲਾ ਬਾਈ ਜੀ ਕਹਿਣ ਦੇ ਸੀ ਨਾ ਆਹ ਜਮਾਨਤ ਹੋ ਗਈ
1: ਜੀ,
3: ਹਾਂ ਬਾਈ ਜੀ ਕਹਿਣ ਦੇ ਸੀ ਜਮਾ ਉਹ ਗੱਲ ਮੈਂ ਉਹ ਇਹਨਾਂ ਦੀ ਸਮਝਦਾ ਪਿਆ ਬਾਈ ਜੀ। ਇੱਥੇ ਤਾਂ ਕਾਨੂੰਨ ਤਾਂ ਹੈਗਾ ਮੋਮ ਦਾ ਨੱਕ
1: ਜੀ,
3: ਤੇ ਜਿਵੇਂ ਮਰਜ਼ੀ ਮਰੋੜ ਲਓ ਇਹਨੂੰ, ਜਿਵੇਂ ਮਰਜ਼ੀ ਤਰੋੜ ਲਓ। ਤੁਸੀਂ ਸੁਣਿਆ ਹੋਊਗਾ ਕੇਸ ਮਨੂ ਸ਼ਰਮਾ ਦਾ, ਬੜਾ ਮਸ਼ਹੂਰ ਕੇਸ ਹੋਇਆ, ਤੰਦੂਰ ਕਾਂਡ ਹੋਇਆ ਸੀ।
1: ਬਿਲਕੁਲ
3: ਹੋਇਆ ਸੀ ਜਿੱਥੇ ਜਿੱਥੇ ਉਹਨੇ ਉਹ ਵੀ ਉਹ ਤੰਦੂਰ ਚ ਪਾ ਕੇ ਸਾੜਤੀ ਸੀ ਉਹ ਲੇਡੀ ਸੀ ਜਿਹੜੀ।
1: ਬਿਲਕੁਲ ਬਿਲਕੁਲ,
3: ਹਾਂ ਤੇ ਉਹਦੇ ਪਿਓ ਕੋਲ 4 ਰੁਪਈਏ ਹੈਗੇ ਸਨ ਬਾਈ ਜੀ। ਉਹਨੇ ਜੇਲ ਜਿੱਥੇ ਜਿਹੜੀ ਜੇਲ ਚ ਮੁੰਡਾ ਸੀ ਉਹਦੇ ਨਾਲ ਲੱਗਦਾ ਹੋਟਲ ਖਰੀਦ ਲਿਆ ਸੀ
1: ਜੀ,
3: ਉਹ ਖਾਣਾ ਦਾਣਾ ਸਾਰਾ ਉਥੋਂ ਜਾਂਦਾ ਸੀ ਉਹਨਾਂ ਦੇ
1: ਜੀ।
3: ਸਾਡੇ ਤਾਂ ਹਾਲਾਤ ਇਹ ਨੇ ਬਾਈ ਜੀ, ਇੱਥੇ ਕੌਣ, ਪਹਿਲੀ ਗੱਲ ਤਾਂ ਜਿਹੜੇ ਇਹੋ ਜੇ ਚਲੋ ਕਾਰਨਾਮੇ ਕਰਨ ਵਾਲੇ ਨੇ ਘੱਟੋ ਘੱਟ ਉਹਨਾਂ ਨੂੰ ਵੀ ਸੋਚਣਾ ਚਾਹੀਦਾ। ਦੂਜੀ ਗੱਲ ਕਾਨੂੰਨ ਤਾਂ ਇੱਥੇ ਹੈ ਹੀ ਨੀ ਬਾਈ ਜੀ, ਕਾਨੂੰਨ ਤਗੜੇ ਤਗੜੇ ਦਾ 80-20 ਹੈ
1: ਜੀ।
3: ਉਹਨੂੰ ਜਿਵੇਂ ਮਰਜ਼ੀ ਮਰੋੜ ਦੋ, ਜਿਵੇਂ ਮਰਜ਼ੀ ਤਰੋੜ ਦੋ, ਇਹ ਤਾਂ ਕਹਿਣ ਦੀਆਂ ਗੱਲਾਂ ਨੇ ਵੀ ਕਾਨੂੰਨ ਵੀ ਕੰਮ ਕਰਦਾ ਜਾਂ ਨਹੀਂ ਕਰਦਾ ਆਪਾਂ ਵੇਹਲੀ ਹੈਗੇ। ਜੇ ਕਾਨੂੰਨ ਕੰਮ ਕਰਦਾ ਹੋਵੇ ਤਾਂ ਫਿਰ ਬਾਈ ਜੀ ਫਿਰ ਜਿੰਨੇ ਫਿਰਦਾ ਟੋਲਾ ਇਹ ਸਾਰਾ ਉਹੀ ਗੱਲ ਹੈ, ਬਾਹਰ ਕਾਹਤੋਂ ਫਿਰਦਾ ਹੋਵੇ
1: ਜੀ। ਬਿਲਕੁਲ ਬਿਲਕੁਲ,
3: ਇਸ ਕਰਕੇ ਗੱਲ ਗੱਲ ਔਜਲਾ ਬਾਈ ਦੀ ਜਾਇਜ਼ ਹੈ। ਜਿਨ੍ਹਾਂ ਦੇ ਇੱਕੋ ਇੱਕ ਘਰ ਦਾ ਤੁਸੀਂ ਦੇਖੋ ਵੀ ਬਾਈ ਜੀ ਉਹਨਾਂ ਦੇ ਪਿੱਛੇ ਰਹਿ ਕੀ ਗਿਆ।
1: ਬਿਲਕੁਲ ਹੈ ਜੀ ਬਿਲਕੁਲ,
3: ਜੇ ਹੁਣ ਇੰਨਾ ਸੌਖਾ ਤਰੀਕਾ ਹੋਵੇ ਵੀ 7-8 ਮਹੀਨਿਆਂ ਪਿੱਛੋਂ ਉਹ ਬੰਦੇ ਬਾਹਰ ਆ ਜਾਣ, ਫਿਰ ਬਾਈ ਜੀ ਫਿਰ ਅੱਗੇ ਤਾਂ ਸ਼ਹਿ ਮਿਲਣੀ ਹੀ ਮਿਲਣੀ ਆ ਲੋਕਾਂ ਨੂੰ ਬਾਈ।
1: ਬਿਲਕੁਲ ਬਿਲਕੁਲ,
3: ਇਸ ਕਰਕੇ ਬੜਾ ਅਫਸੋਸਨਾਕ ਵਰਤਾਰਾ ਜਿਹੜਾ ਵੀ ਹੈਗਾ ਬਾਈ
1: ਜੀ। ਬਿਲਕੁਲ,
3: ਚਲੋ ਇਹ ਚੱਲੀ ਜਾਣਾ ਸਾਡੀ ਤਾਂ ਉਹ, ਅਸੀਂ ਤਾਂ ਸਗੋਂ ਨਾ ਭਾਰਜ ਬਾਈ ਜੀ ਕਹਿ ਕਹਿ ਕੇ ਸ਼ਰਮਿੰਦਾ ਹੁੰਦੇ ਆ ਹੁਣ ਤਾਂ ਵੀ ਅਸੀਂ ਵੋਟ ਨੀ ਪਾਉਣੀ। ਸਭ ਤਾਂ ਕਹਿੰਦੇ ਤੂੰ ਤੇਰੀ ਵੋਟ ਦਾ ਕੀ ਮਤਲਬ ਹੈ, ਤੂੰ ਪਾ ਨਾ ਪਾ ਆਪਣਾ ਫ੍ਰੀ ਜਾ ਲੈ ਕੇ ਆਪਣੀ ਵੋਟ ਜਿੱਥੇ ਲੈ
1: ਤੁਹਾਡੀ ਵੋਟ ਕਿਸੇ ਨੇ ਪਾ ਜਾਣੀ ਹੈ, ਤੁਸੀਂ ਜਦੋਂ ਪਹੁੰਚ ਜਾਣਾ ਹੈ ਕੀ ਹੋ ਗਿਆ।
3: ਨਹੀਂ ਨਹੀਂ ਉਹੀ ਗੱਲ ਹੈ, ਪਵੇ ਨਾ ਵੀ ਪਵੇ ਤਾਂ ਵੀ ਕੀ ਵੈਲਿਊ ਹੈ ਉਹਦੀ ਬਾਈ, ਸਾਡੀ ਸਾਡੀ ਵੋਟ ਦੀ ਕੋਈ ਵੈਲਿਊ ਨਹੀਂ ਹੈ। ਇੱਥੇ ਬਹੁਤ ਬਥੇਰੀ ਬਥੇਰੀ ਜਨਤਾ ਹੈਗੀ ਹੈ ਪਾਉਣ ਵਾਲੀ ਜਿਹੜੀ ਤਗੜ ਤਗੜ ਕਰਦੀ ਫਿਰਦੀ ਹੈ ਉਹੀ ਗੱਲ ਹੈ।
1: ਬਿਲਕੁਲ ਬਿਲਕੁਲ,
3: ਫੋਟੋਆਂ ਖਟਾਉਣ ਵਾਲਾ
1: ਜੀ।
3: ਚਲੋ ਠੀਕ ਹੈ ਭਾਰਜ ਬਾਈ ਜੀ, ਉਮੀਦ ਤਾਂ ਕਰਦੇ ਹਾਂ ਪਰ ਅਸੀਂ ਘੱਟੋ ਘੱਟ ਇੰਨਾ ਜ਼ਰੂਰ ਸੋਚਦੇ ਹਾਂ ਵੀ ਸਾਡੀਆਂ ਕਈ ਪੀੜ੍ਹੀਆਂ, ਮੈਂ ਤਾਂ ਕਈ ਵਾਰੀ ਟਵਾਣਾ ਸਾਹਿਬ ਕੋਲ ਵੀ ਗੱਲ ਕਰਦਾ ਵੀ ਹਜੇ ਇਸੇ ਚੱਕਰ ਚ ਰੁਲਦੀਆਂ ਨੇ ਬਾਈ ਜੀ, ਇੱਥੇ ਕੋਈ ਸੁਣਵਾਈ ਨੀ ਹੋਣੀ ਜੋ ਸਾਡੇ ਇੱਥੇ ਹਾਲਾਤ ਨੇ। ਸਾਡੇ ਤਾਂ ਲੀਡਰ ਆਪ ਕਹਿੰਦੇ ਨੇ ਉਹੀ ਗੱਲ ਔਜਲਾ ਬਾਈ ਜੀ ਕਹਿਣ ਦੇ, ਸਾਡੇ ਤਾਂ ਬਾਦਲ ਸਾਹਿਬ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਉਦੋਂ ਕੁੰਡੀ ਲਾ ਲੈਂਦੇ ਸੋ ਨਾ, ਕੋਈ ਆਰਸੀ ਦੀ ਤੁਹਾਨੂੰ ਮੋਟਰਸਾਈਕਲ ਦੀ ਕਾਪੀ ਦੀ ਲੋੜ ਪੈਂਦੀ ਸੀ,
1: ਨਹੀਂ ਰੈਲੀਆਂ ਵੀ ਚੱਲਦੀਆਂ ਸੀ, ਉਹ ਤਾਂ ਜਨਰੇਟਰ ਨੂੰ ਲਾ ਕੇ ਕੁੰਡੀਆਂ ਪਾ ਲੈਂਦੇ, ਸਾਰਾ ਕੁਝ ਚੱਲਦਾ ਸੀ, ਕਾਫੀ ਰੋਲੇ ਪਏ।
3: ਜਿਹੜੇ ਨਹੀਂ ਜਿਹੜੇ ਸੰਵਿਧਾਨ ਦੀ ਸਮੂਹ ਚੁੱਕਣ ਵਾਲੇ ਨੇ ਜਿਨ੍ਹਾਂ ਨੇ ਸੰਵਿਧਾਨ ਦੀ ਰਾਖੀ ਕਰਨੀ ਹੈ, ਉਹੀ ਕਹਿੰਦੇ ਵੀ ਜਦੋਂ ਸਾਡੀ ਸਰਕਾਰ ਹੈ ਤਾਂ ਉਦੋਂ ਤੁਸੀਂ ਕੁੰਡੀਆਂ ਲਾ ਲਏ, ਤੁਹਾਨੂੰ ਕੌਣ ਪੁੱਛਦਾ।
1: ਬਿਲਕੁਲ,
3: ਹੁਣ ਤੁਸੀਂ ਆਪ ਹੀ ਦੇਖ ਲਓ ਵੀ ਫਿਰ ਕੀ ਹਾਲਾਤ ਹੋਣਗੇ ਬਾਈ।
1: ਬਿਲਕੁਲ, ਉਹ ਫੀਲਿੰਗ ਲੈਂਦੇ ਆ ਨਾ, ਹਰ ਕੋਈ ਫੀਲਿੰਗ ਲੈਂਦਾ ਨਾ ਉਹਨਾਂ ਦੀ ਵੱਡਾ ਲੀਡਰ ਬਣਨ ਦੀ।
3: ਅਸਲ ਚ ਫੀਲਿੰਗ ਵੀ ਲੈਂਦੇ ਨੇ, ਬਾਕੀ ਐ ਬਾਈ ਜੀ ਬਾਹਲੀ ਜਨਤਾ ਇਹਨਾਂ ਨੂੰ ਪਤਾ ਹੈਗਾ। ਅਸਲ ਚ ਜਿਹੜੇ ਸਾਡੇ ਵਰਗੇ ਇੱਥੇ ਆ, ਮੈਂ ਤਾਂ ਅੱਗੇ ਕਿਹਾ ਸੋਲਰ ਲਵਾ ਕੇ ਵੀ ਜਿਹੜੇ ਬਿੱਲ ਭਰਨ ਵਾਲੇ ਨੇ ਇਹਨਾਂ ਨੂੰ ਪਤਾ ਵੀ ਇਹਨਾਂ ਦੇ ਸਿਰ ਤੇ ਭਾਰ ਪਾਉਣਾ, ਜਿਹੜੇ ਕੁੰਡੀਆਂ ਵਾਲੇ ਨੇ ਉਹਨਾਂ ਨੂੰ ਕੋਈ ਨੀ ਪੁੱਛਦਾ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਇਸ ਕਰਕੇ ਇੱਥੇ ਬਾਈ ਜੀ ਸਾਡੇ ਦੇਸ਼ ਚ ਘੱਟੋ ਘੱਟ ਜਿਹੜਾ ਜਿਹੜਾ ਇਮਾਨਦਾਰੀ ਨਾਲ ਕੰਮ ਕਰਨ ਵਾਲਾ ਭਾਰਤ ਬਾਈ ਜੀ ਉਹਦਾ ਕੋਈ ਵਾਲੀ ਵਾਰਸ ਨੀ ਹੈਗਾ
1: ਵਾਲੀ ਵਾਰਸ ਨੀ ਹੈ
3: ਸਭ ਲੋਟੂ ਟੋਲਾ ਜਿਹੜਾ ਉਹ ਪ੍ਰਧਾਨ ਹੈ ਬਾਈ ਜੀ ਬੜਾ ਅਫਸੋਸ ਹੈ
1: ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਤੇ ਆਪਾਂ ਔਜਲਾ ਸਾਹਿਬ ਲਿਖਦੇ ਨੇ ਕਿ ਸੁਖਬੀਰ ਵੀ ਕਹਿੰਦਾ ਹੈ ਕਿ ਸਾਡੀ ਸਰਕਾਰ ਵੇਲੇ ਕੁੰਡੀਆਂ ਬਿਨਾਂ ਕਾਗਜ਼ਾਂ ਤੇ ਵਹੀਕਲ ਭਜਾਈ ਫਿਰਦੇ ਸੀ ਲੈਂਦੇ ਸੀ ਨਜ਼ਾਰੇ ਪੰਥਕ ਸਰਕਾਰ ਵੇਲੇ ਜੀ ਤੇ ਦੋਸਤੋ ਗੱਲ ਕਰਦੇ ਹਾਂ ਆਪਾਂ ਨਿਊਜ਼ੀਲੈਂਡ ਦੀ ਥੋੜ੍ਹੀ ਜਿਹੀ ਤੇ ਫਿਰ ਆਪਾਂ ਹੋਰ ਗੱਲਾਂ ਬਾਤਾਂ ਵੱਲ ਨੂੰ ਜ਼ਿੰਦਗੀ ਦੇ ਤਜ਼ਰਬਿਆਂ ਵੱਲ ਨੂੰ ਚੱਲਦੇ ਹਾਂ ਨਿਊਜ਼ੀਲੈਂਡ ਦੇ ਵਿੱਚ ਖਾਲਿਸਤਾਨ ਦੇ ਨਾਂ ਦੇ ਉੱਤੇ ਸ਼ਰਨ ਮੰਗਣ ਵਾਲੀਆਂ ਜਿਹੜੀਆਂ ਨੇ 40 ਅਰਜ਼ੀਆਂ ਰੱਦ ਕੀਤੀਆਂ ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਤੇ ਪ੍ਰੋਟੈਕਸ਼ਨ ਜਿਹੜਾ ਹੈ ਟ੍ਰਿਬਿਊਨਲ ਨੇ ਸਾਲ 2025 ਤੇ 26 ਦੇ ਦੌਰਾਨ ਖਾਲਿਸਤਾਨ ਦੇ ਨਾਲ ਸੰਬੰਧਿਤ ਪੇਸ਼ ਕੀਤੇ ਗਏ ਸਾਰੇ 40 ਸ਼ਰਨਾਰਥੀ ਦਾਅਵਿਆਂ ਨੂੰ ਰੱਦ ਕਰ ਦਿੱਤਾ ਤੇ ਟ੍ਰਿਬਿਊਨਲ ਦੇ ਦੁਆਰਾ ਜਾਰੀ ਕੀਤੇ ਗਏ ਫੈਸਲਿਆਂ ਦੀ ਸਮੀਖਿਆ ਤੋਂ ਪਤਾ ਲੱਗਿਆ ਕਿ 2025 ਤੇ 15 ਅਤੇ 2026 ਵਿੱਚ ਹੁਣ ਤੱਕ ਅਜਿਹੇ 25 ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਵੀ ਭਾਰਤੀ ਨਾਗਰਿਕ ਨੂੰ ਸ਼ਰਨਾਰਥੀ ਦੇ ਵਜੋਂ ਮਾਨਤਾ ਨਹੀਂ ਮਿਲੀ ਰਿਪੋਰਟ ਦੇ ਅਨੁਸਾਰ ਜਿਹੜਾ ਹੈ ਇਹ ਸਖ਼ਤ ਰੁੱਖ ਜਿਹੜਾ 2024 ਦੇ ਉਹਨਾਂ ਦੋ ਮਾਮਲਿਆਂ ਤੋਂ ਬਾਅਦ ਦੇਖਣ ਨੂੰ ਮਿਲਿਆ ਜਿਨ੍ਹਾਂ ਦੇ ਵਿੱਚ ਟ੍ਰਿਬਿਊਨਲ ਨੇ ਇਸ ਆਧਾਰ ਦੇ ਉੱਤੇ ਸ਼ਰਨਾਰਥੀ ਮੰਨਿਆ ਸੀ ਕਿ ਖਾਲਿਸਤਾਨ ਦੀ ਜਨਤਕ ਹਮਾਇਤ ਕਾਰਨ ਭਾਰਤ ਜਿਹੜਾ ਵਾਪਸ ਪਰਤਣ ਦੇ ਉੱਤੇ ਉਹਨਾਂ ਨੂੰ ਖਤਰਾ ਹੋ ਸਕਦਾ ਹੈ ਉਹਨਾਂ ਸਫਲ ਆਰਜੀ ਜਿਹੜਾ ਕਾਰਾਂ ਦੇ ਕੋਲ ਬਹੁਤ ਉੱਚ ਪੱਧਰੀ ਸਿਆਸੀ ਪ੍ਰੋਫਾਈਲ ਸੀ ਜਿਸ ਦੇ ਵਿੱਚ ਸੋਸ਼ਲ ਮੀਡੀਆ ਤੇ ਸਰਗਰਮ ਪ੍ਰਚਾਰ ਵੱਖਵਾਦੀ ਜਥੇਬੰਦੀਆਂ ਨਾਲ ਸੰਬੰਧਿਤ ਤੇ ਇੱਕ ਮਾਮਲੇ ਦੇ ਵਿੱਚ ਸਰੀਰ ਤੇ ਬਣਿਆ ਖਾਲਿਸਤਾਨੀ ਟੈਟੂ ਵੀ ਸ਼ਾਮਲ ਸੀ ਵਕੀਲਾਂ ਨੇ ਬਾਅਦ ਦੇ ਵਿੱਚ ਰੱਦ ਹੋਏ ਘੱਟੋ ਘੱਟ 9 ਮਾਮਲਿਆਂ ਦੇ ਵਿੱਚ 2024 ਦੇ ਫੈਸਲਿਆਂ ਦਾ ਹਵਾਲਾ ਦੇ ਕੇ ਰਾਹਤ ਮੰਗੀ ਸੀ ਤੇ ਟ੍ਰਿਬਿਊਨਲ ਨੇ ਸਪਸ਼ਟ ਕੀਤਾ ਕਿ ਬਾਅਦ ਵਾਲੇ ਅਰਜ਼ੀਕਾਰਾਂ ਦੀਆਂ ਗਤੀਵਿਧੀਆਂ ਬਹੁਤ ਹੇਠਲੇ ਪੱਧਰ ਦੀਆਂ ਸਨ ਟ੍ਰਿਬਿਊਨਲ ਦੇ ਅਨੁਸਾਰ ਹੀ ਅਜਿਹਾ ਕੋਈ ਠੋਸ ਸਬੂਤ ਨਹੀਂ ਮਿਲਿਆ ਜਿਸ ਤੋਂ ਇਹ ਸਿੱਧ ਹੋ ਸਕੇ ਕਿ ਭਾਰਤੀ ਏਜੰਸੀਆਂ ਜਾਂ ਅਧਿਕਾਰੀਆਂ ਦੀ ਨਜ਼ਰ ਉਨ੍ਹਾਂ ਦੀਆਂ ਗਤੀਵਿਧੀਆਂ ਦੇ ਉੱਤੇ ਹੈ ਇੱਕ ਮਾਮਲੇ ਦੇ ਵਿੱਚ ਅਰਜ਼ੀਕਾਰ ਨੇ ਆਕਲੈਂਡ ਦੇ ਵਿੱਚ ਖਾਲਿਸਤਾਨੀ ਰੈਫਰੈਂਡਮ ਦੇ ਵਿੱਚ ਵੋਟ ਪਾਈ ਸੀ ਤੇ ਵੈਲਿੰਗਟਨ ਦੇ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਧਰਨੇ ਦੇ ਵਿੱਚ ਹਿੱਸਾ ਲਿਆ ਸੀ ਟ੍ਰਿਬਿਊਨਲ ਨੇ ਇਨ੍ਹਾਂ ਗਤੀਵਿਧੀਆਂ ਨੂੰ ਬਹੁਤ ਹੀ ਆਮ ਪੱਧਰ ਦੀਆਂ ਕਰਾਰ ਦਿੱਤਾ ਤੇ ਕਿਹਾ ਕਿ ਇਸ ਦੇ ਨਾਲ ਭਾਰਤ ਸਰਕਾਰ ਦਾ ਧਿਆਨ ਖਿੱਚਣ ਦਾ ਕੋਈ ਸਬੂਤ ਨਹੀਂ ਅਦਾਲਤੀ ਫੈਸਲਿਆਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸਿਰਫ ਖਾਲਿਸਤਾਨ ਦਾ ਸਮਰਥਨ ਕਰਨਾ ਹੀ ਸ਼ਰਨਾਰਥੀ ਦਾਅਵੇ ਦੇ ਲਈ ਕਾਫੀ ਨਹੀਂ ਹੈ ਅਰਜ਼ੀਕਾਰਾਂ ਨੂੰ ਇਹ ਸਾਬਤ ਕਰਨਾ ਪਵੇਗਾ ਕਿ ਭਾਰਤ ਵਾਪਸ ਜਾਣ ਦੇ ਉੱਤੇ ਉਨ੍ਹਾਂ ਵਿਅਕਤੀਗਤ ਤੌਰ ਦੇ ਉੱਤੇ ਜਾਨੀ ਜਾਂ ਗੰਭੀਰ ਖਤਰਾ ਹੈ ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿਹੜਾ ਹੈ ਉਹਦੇ ਬੁਲਾਰੇ ਨੇ ਦੱਸਿਆ ਕਿ ਵਿਭਾਗ ਖਾਸ ਆਧਾਰਾਂ ਦੇ ਉੱਤੇ ਆਧਾਰਿਤ ਸ਼ਰਨਾਰਥੀ ਅੰਕੜੇ ਵੱਖਰੇ ਤੌਰ ਦੇ ਉੱਤੇ ਪ੍ਰਕਾਸ਼ਿਤ ਨਹੀਂ ਕਰਦਾ ਕਿਉਂਕਿ ਉਹ ਰਿਕਾਰਡ ਵੱਖਰੇ ਰੂਪ ਦੇ ਵਿੱਚ ਮੁਹੱਈਆ ਨਹੀਂ ਨੇ ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਕਾਰਨੀ ਜਿਹੜੇ ਨੇ ਉਹਨਾਂ ਦੀ ਬਹੁਮਤ ਜਿਹੜੀ ਹੋਈ ਹੈ ਉਪ ਚੋਣਾਂ ਦੇ ਵਿੱਚ ਤਿੰਨੇ ਸੀਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ ਮਾਰਕ ਕਾਰਨੀ ਨੇ ਮਾਰਕਾ ਮਾਰ ਲਿਆ ਸਰਕਾਰ ਨੇ ਹਾਸਲ ਕੀਤਾ ਹੈ ਬਹੁਮਤ ਲਿਬਰਲ ਪਾਰਟੀ ਦੇ ਕੋਲ ਹੁਣ 173 ਸੰਸਦ ਮੈਂਬਰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਹੋਰਨਾਂ ਧਿਰਾਂ ਦੇ ਉੱਤੇ ਨਿਰਭਰ ਨਹੀਂ ਰਹਿਣਾ ਪਵੇਗਾ ਖਤਮ ਹੋ ਗਿਆ ਕੈਨੇਡਾ ਪਾਰਲੀਮੈਂਟ ਦੀਆਂ ਖਾਲੀ ਹੋਈਆਂ ਤਿੰਨ ਸੀਟਾਂ ਦੇ ਲਈ ਅੱਜ ਹੋਈ ਉਪ ਚੋਣ ਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਅਗਵਾਈ ਵਾਲੀ ਸੱਤਾਧਾਰੀ ਲਿਬਰਲ ਪਾਰਟੀ ਨੇ ਤਿੰਨੇ ਸੀਟਾਂ ਦੇ ਉੱਤੇ ਜਿੱਤ ਹਾਸਲ ਕਰਕੇ ਸੰਸਦ ਦੇ ਵਿੱਚ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਖਾਲੀ ਹੋਈਆਂ ਤਿੰਨ ਸੀਟਾਂ ਦੇ ਵਿੱਚੋਂ ਦੋ ਪਹਿਲਾਂ ਲਿਬਰਲ ਪਾਰਟੀ ਦੇ ਕੋਲ ਸਨ ਜਦੋਂ ਕਿ ਇੱਕ ਸੀਟ ਦੇ ਉੱਤੇ ਕੰਜ਼ਰਵੇਟਿਵ ਪਾਰਟੀ ਕਾਬਜ਼ ਸੀ ਇੰਜ ਲਿਬਰਲ ਪਾਰਟੀ ਦੇ ਕੋਲ ਹੁਣ ਸੰਸਦ ਦੇ 173 ਮੈਂਬਰ ਹੋ ਗਏ ਨੇ ਤੇ ਜੋ ਕਿ ਬਹੁਮਤ ਤੋਂ ਜਿਹੜਾ ਇੱਕ ਵੱਧ ਹੈ 343 ਮੈਂਬਰਾਂ ਦੇ ਹਾਊਸ ਦੇ ਵਿੱਚ ਮੁੱਖ ਵਿਰੋਧੀ ਪਾਰਟੀ ਜਾਣੀ ਕੰਜ਼ਰਵੇਟਿਵ ਪਾਰਟੀ ਦੇ 141 ਬਲਾਕ ਕਿਊਬਕ ਕਵਾ ਦੇ 22 NDP ਜਿਹੜੀ ਹੈ ਉਹਦੇ 6 ਅਤੇ ਗ੍ਰੀਨ ਪਾਰਟੀ ਦਾ ਇੱਕ ਮੈਂਬਰ ਹੈ ਲੰਘੇ 3 ਮਹੀਨਿਆਂ ਦੇ ਵਿੱਚ ਖਾਲੀ ਹੋਈਆਂ 3 ਸੀਟਾਂ ਦੇ ਵਿੱਚੋਂ 2 ਲਿਬਰਲ ਦੀਆਂ ਘਟਣ ਦੇ ਕਾਰਨ ਸਰਕਾਰ ਨੂੰ ਵਿੱਤੀ ਬਿੱਲ ਪਾਸ ਕਰਵਾਉਣ ਦੇ ਲਈ ਕਿਸੇ ਹੋਰ ਪਾਰਟੀ ਦੇ ਵੱਲ ਝਾਕ ਰੱਖਣ ਦੀ ਜਿਹੜੀ ਹੈ ਜ਼ਰੂਰਤ ਨਹੀਂ ਹੈ ਪੈ ਰਹੀ ਸੀਗੀ ਪਹਿਲਾਂ ਤੇ ਜਿਸ ਦੀ ਹੁਣ ਲੋੜ ਨਹੀਂ ਰਹਿ ਗਈ ਹੈ ਵੈਂਕੂਵਰ ਟੋਰਾਂਟੋ ਅਤੇ ਕਿਊਬੈਕ ਹਲਕਿਆਂ ਦੇ ਵਿੱਚ ਵੋਟਾਂ ਪੈਣ ਦਾ ਕੰਮ ਜਿਹੜਾ ਸਵੇਰੇ 8 ਵਜੇ ਸ਼ੁਰੂ ਹੋ ਗਿਆ ਸੀ ਜੋ ਸ਼ਾਮ ਤੱਕ ਜਿਹੜਾ ਬੀਤੇ ਕੱਲ੍ਹ ਤੱਕ ਹਲਕੀ ਰਫ਼ਤਾਰ ਦੇ ਨਾਲ ਚੱਲਦਾ ਰਿਹਾ ਤੇ ਸਮਾਂ ਖਤਮ ਹੋਣ ਤੋਂ ਤੁਰੰਤ ਬਾਅਦ ਗਿਣਤੀ ਸ਼ੁਰੂ ਹੋਈ ਤੇ ਮੁੱਢਲੇ ਰੁਝਾਨਾਂ ਤੋਂ ਇਹ ਸੰਕੇਤ ਮਿਲਣ ਲੱਗ ਪਏ ਸਨ ਕਿ ਲਿਬਰਲ ਪਾਰਟੀ ਤਿੰਨੇ ਸੀਟਾਂ ਦੇ ਉੱਤੇ ਜਿਹੜਾ ਬਾਜ਼ੀ ਮਾਰ ਜਾਵੇਗੀ ਦੂਸਰੇ ਪਾਸੇ ਕੈਨੇਡਾ ਦੇ ਵਿਚ ਪੰਜਾਬੀ ਵਕੀਲ ਜਿਹੜਾ ਗ੍ਰਿਫ਼ਤਾਰ ਕੀਤਾ ਹੈ 30 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਲੱਗਿਆ। ਜਾਇਦਾਦ ਖਰੀਦ ਵੇਚ ਮਾਮਲਿਆਂ ਚ 43 ਲੱਖ ਡਾਲਰ ਠਗੇ ਹੈ, ਲਾਇਸੈਂਸ ਰੱਦ ਕਰ ਦਿੱਤਾ। ਓਨਟਾਰੀਓ ਦੀ ਅਪੀਲ ਪੁਲਿਸ ਨੇ ਬਰੈਂਪਟਨ ਦੇ ਇਕ ਵਕੀਲ ਨੂੰ ਆਪਣੇ ਮੁਵਿਕਲਾਂ ਦੇ ਨਾਲ ਜਾਇਦਾਦ ਦੀ ਖਰੀਦ ਵੇਚ ਮੌਕੇ ਧੋਖੇ ਦੇ ਨਾਲ 43 ਲੱਖ ਡਾਲਰ ਭਾਰਤ ਦੇ 30 ਕਰੋੜ ਰੁਪਏ ਠੱਗਣ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤਾ ਹੈ ਤੇ ਲਾਅ ਸੋਸਾਇਟੀ ਵੱਲੋਂ ਉਸਦਾ ਵਕਾਲਤ ਲਾਇਸੈਂਸ ਪਹਿਲਾਂ ਹੀ ਜਿਹੜਾ ਰੱਦ ਕਰ ਦਿੱਤਾ ਗਿਆ ਸੀ। ਪੁਲਿਸ ਨੇ ਵਕੀਲ ਦੀ ਪਛਾਣ ਬਰੈਂਪਟਨ ਵਾਸੀ ਪਵਨਜੀਤ ਸਿੰਘ ਮਾਨ 52 ਸਾਲਾਂ ਵਜੋਂ ਜਾਰੀ ਕੀਤੀ ਹੈ, ਜਿਸਦੇ ਵੱਲੋਂ ਪੀਜੇ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਨਾਂ ਹੇਠ ਜਾਇਦਾਦ ਖਰੀਦ ਵੇਚ ਮਾਮਲਿਆਂ ਟਰੱਸਟ ਅਕਾਊਂਟ ਦਾ ਕੰਮ ਕੀਤਾ ਜਾ ਰਿਹਾ ਸੀ ਤੇ ਪੁਲਿਸ ਨੂੰ ਖਦਸ਼ਾ ਹੈ ਕਿ ਕਈ ਹੋਰ ਲੋਕ ਵੀ ਉਸ ਤੋਂ ਜਿਹੜਾ ਪੀੜਤ ਹੋ ਸਕਦੇ ਹੈ, ਜਿਨ੍ਹਾਂ ਨੂੰ ਸਾਹਮਣੇ ਆਉਣ ਦੇ ਲਈ ਵੀ ਜਿਹੜਾ ਕਿਹਾ ਗਿਆ ਹੈ। ਟਰੰਪ ਦਾ ਕੈਨੇਡਾ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨੇ ਕੈਨੇਡਾ ਕਹਿੰਦਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ ਤੇ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ। ਟਰੰਪ ਨੇ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਦੇ ਉੱਤੇ ਤਿੱਖਾ ਹਮਲਾ ਫਿਰ ਤੋਂ ਬੋਲਿਆ। ਉਹਨਾਂ ਕਿਹਾ ਕਿ ਮੈਨੂੰ ਕੈਨੇਡਾ ਦੀ ਕੋਈ ਚੀਜ਼ ਨਹੀਂ ਚਾਹੀਦੀ, ਨਾਲ ਹੀ ਕੈਨੇਡੀਅਨ ਕੰਪਨੀਆਂ ਨੂੰ ਕਿਹਾ ਕਿ ਉਹ ਟੈਰਿਫ ਤੋਂ ਬਚਣ ਦੇ ਲਈ ਆਪਣਾ ਕੰਮਕਾਜ ਅਮਰੀਕਾ ਲੈ ਆਉਣ ਤੇ ਟਰੰਪ ਨੇ ਕਿਹਾ ਕਿ ਮੈਨੂੰ ਕੈਨੇਡੀਅਨ ਕਾਰਾਂ ਨਹੀਂ ਚਾਹੀਦੀਆਂ, ਪੁਰਜੇ ਨਹੀਂ ਚਾਹੀਦੇ ਤੇ ਕੈਨੇਡਾ ਦੀ ਕੋਈ ਵੀ ਚੀਜ਼ ਕਹਿੰਦਾ ਨਹੀਂ ਚਾਹੀਦੀ, ਤੈਨੂੰ ਨਹੀਂ ਚਾਹੀਦੀ, ਪਰ ਲੋਕਾਂ ਨੂੰ ਤਾਂ ਚਾਹੀਦੀ ਹੈ। ਉਹ ਦਹਾਕਿਆਂ ਤੋਂ ਸਾਨੂੰ ਠੱਗ ਰਹੇ ਨੇ ਤੇ ਹੁਣ ਇਹ ਬੰਦ ਹੋਣ ਵਾਲਾ ਹੈ। ਟਰੰਪ ਨੇ ਪਿਛਲੀਆਂ ਅਮਰੀਕੀ ਸਰਕਾਰਾਂ ਦੇ ਉੱਤੇ ਅਟਾਵਾ ਖਿਲਾਫ਼ ਸਖ਼ਤ ਰੁੱਖ ਨਾ ਅਪਣਾਉਣ ਦਾ ਦੋਸ਼ ਲਾਇਆ ਤੇ ਆਪਣੀ ਸਰਕਾਰ ਦੀ ਵਿਦੇਸ਼ ਨੀਤੀ ਦੇ ਨਾਲ ਇਸ ਦਾ ਮੁਕਾਬਲਾ ਕਰਦਿਆਂ ਕਿਹਾ ਕਿ ਇਹ ਕੰਮ ਦੂਜੇ ਰਾਸ਼ਟਰਪਤੀ ਨੂੰ ਬਹੁਤ ਪਹਿਲਾਂ ਕਰ ਲੈਣਾ ਚਾਹੀਦਾ ਸੀ, ਠੀਕ ਉਸੇ ਤਰ੍ਹਾਂ ਜਿਵੇਂ ਈਰਾਨ ਨੂੰ ਰੋਕਣ ਦਾ ਕੰਮ ਕਹਿੰਦੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ। ਕੈਨੇਡਾ ਨੂੰ ਹੁਣ ਕੋਈ ਵਿਸ਼ੇਸ਼ ਜਿਹੜਾ ਅਧਿਕਾਰ ਨਹੀਂ ਮਿਲੇਗਾ ਤੇ ਕੈਨੇਡਾ ਦੇ ਉਦਯੋਗਾਂ ਦੇ ਉੱਤੇ ਦਬਾਅ ਜਿਹੜਾ ਵਧਾਉਂਦਿਆਂ ਕਿਹਾ ਕਿ ਵਪਾਰ ਦੇ ਨਾਲ ਜੁੜੇ ਜੁਰਮਾਨੇ ਤੋਂ ਬਚਣ ਲਈ ਸਰਹੱਦ ਪਾਰ ਕਰਕੇ ਅਮਰੀਕਾ ਆ ਜਾਣ। ਆਖਰੀ ਖਬਰ ਵੱਲ ਨੂੰ ਵਧੀਏ ਤੇ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਨੂੰ ਖੋਰਾ ਲਾ ਰਿਹਾ ਚੀਨ। ਚੀਨ ਦੀਆਂ ਖੇਤਰੀ ਅਤੇ ਗਲੋਬਲ ਆਰਥਿਕ ਨੀਤੀਆਂ ਦੇ ਉੱਤੇ ਵੱਡੇ ਸਵਾਲ ਖੜੇ ਹੋ ਰਹੇ ਨੇ। ਮੀਡੀਆ ਰਿਪੋਰਟਾਂ ਦੇ ਅਨੁਸਾਰ ਚੀਨ ਬੈਗਰ ਥਾਈ ਨੇਬਰ ਸ਼ਕਤੀ ਦੇ ਵਜੋਂ ਕੰਮ ਕਰ ਰਿਹਾ ਹੈ, ਜਾਣੀ ਕਿ ਉਹ ਆਪਣੇ ਵਿਕਾਸ ਦੇ ਲਈ ਗੁਆਂਢੀ ਦੇਸ਼ਾਂ ਦੇ ਆਰਥਿਕ ਅਤੇ ਰਣਨੀਤਿਕ ਹਿੱਤਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਚੀਨ ਦੇ ਵਿੱਚ ਘਰੇਲੂ ਖਪਤ ਘਟਣ ਦੇ ਕਾਰਨ ਉਹ ਇਲੈਕਟ੍ਰਾਨਿਕ ਵਾਹਨ, ਸੋਲਰ ਪੈਨਲ ਅਤੇ ਉਦਯੋਗਿਕ ਮਾਲ ਬਹੁਤ ਘੱਟ ਕੀਮਤਾਂ ਦੇ ਉੱਤੇ ਗੁਆਂਢੀ ਦੇਸ਼ਾਂ ਦੇ ਵਿੱਚ ਵੇਚ ਰਿਹਾ ਹੈ। ਇਸ ਦੇ ਨਾਲ ਸਥਾਨਕ ਉਦਯੋਗ ਖਤਮ ਹੋ ਰਿਹਾ ਹੈ। ਏਸ਼ੀਆਈ ਦੇਸ਼ਾਂ ਨੂੰ ਦਿੱਤੇ ਭਾਰੀ ਕਰਜ਼ੇ ਮੋੜਨ ਦੇ ਵਿੱਚ ਅਸਮਰਥ ਹੋਣ ਦੇ ਉੱਤੇ ਚੀਨ ਉਨ੍ਹਾਂ ਦੇ ਬੁਨਿਆਦੀ ਢਾਂਚੇ ਅਤੇ ਬੰਦਰਗਾਹਾਂ ਦੇ ਉੱਤੇ ਆਪਣਾ ਕਬਜ਼ਾ ਕਰ ਰਿਹਾ। ਮੇਕਾਂਗ ਨਦੀ ਅਤੇ ਦੱਖਣੀ ਚੀਨ ਸਾਗਰ ਦੇ ਵਿੱਚ ਚੀਨ ਦੀਆਂ ਹਮਲਾਵਰ ਗਤੀਵਿਧੀਆਂ ਕਾਰਨ ਵੀਅਤਨਾਮ, ਫਿਲੀਪੀਨਜ਼ ਅਤੇ ਮਲੇਸ਼ੀਆ ਵਰਗੇ ਗੁਆਂਢੀਆਂ ਦੇ ਜਲ ਸਾਧਨ ਦੇ ਉੱਤੇ ਆਰਥਿਕ ਖੇਤਰ ਪ੍ਰਭਾਵਿਤ ਹੋ ਰਿਹਾ। ਦੂਜੇ ਪਾਸੇ ਚੀਨ ਦਾ ਦਾਅਵਾ ਹੈ ਕਿ ਉਸਦਾ ਆਰਥਿਕ ਵਿਕਾਸ ਗਲੋਬਲ ਸਾਊਥ ਦੇ ਲਈ ਨਵੇਂ ਮੌਕੇ ਪੈਦਾ ਕਰਦਾ ਹੈ ਤੇ ਉਹ ਸਾਂਝੇ ਭਵਿੱਖ ਦੇ ਉੱਤੇ ਸਿਧਾਂਤ ਦੇ ਉੱਤੇ ਕੰਮ ਕਰ ਰਿਹਾ। ਚੀਨ ਨੂੰ ਪੂਰੀ ਦੁਨੀਆਂ ਦਾ ਪ੍ਰੋਡਕਸ਼ਨ ਹੱਬ ਜਿਹੜਾ ਕਿਹਾ ਜਾਂਦਾ ਹੈ ਤੇ ਪਰ ਉਸਦੀਆਂ ਹਮਲਾਵਰ ਨੀਤੀਆਂ ਉਸਦੇ ਗੁਆਂਢੀ ਦੇਸ਼ਾਂ ਨੂੰ ਅੱਗੇ ਵਧਣ ਦੇ ਵਿੱਚ ਅਸਮਰਥ ਜਿਹੜਾ ਬਣਾ ਰਹੀਆਂ ਨੇ। ਆਖਰੀ ਗੱਲਬਾਤ ਕਰਦਿਆਂ ਜਿਵੇਂ ਖਾਣ ਪੀਣ ਦੀ ਗੱਲ ਸ਼ੁਰੂ ਹੋਈ ਸੀ ਤੇ ਬੱਚਿਆਂ ਦੇ ਜੋ ਹਾਲਾਤ ਨੇ ਖਾਣ ਪੀਣ ਦੇ ਸੰਬੰਧ ਦੇ ਵਿੱਚ ਇੱਕ ਸੰਖੇਪ ਦੇ ਵਿੱਚ ਰਿਪੋਰਟ ਸਾਂਝੀ ਕਰਦਿਆਂ, ਬੱਚਿਆਂ ਦੇ ਨਖਰਿਆਂ ਨੇ ਵਧਾਈ ਹੈ ਪਰੇਸ਼ਾਨੀ ਤੇ ਮਾਤਾ ਪਿਤਾ ਸਲਾਨਾ 432 ਘੰਟੇ ਕਰ ਰਹੇ ਖਾਣੇ ਦੀ ਪਲੈਨਿੰਗ ਉਹਨਾਂ ਦੇ ਲਈ ਭਈ ਕੀ ਖਿਲਾਇਆ ਜਾਵੇ। ਬੱਚਿਆਂ ਦੀ ਪਸੰਦ ਨਾਪਸੰਦ ਤੇ ਖਾਣ ਦੇ ਨਖਰਿਆਂ ਦੇ ਮਾਤਾ ਪਿਤਾ ਦੀ ਰਸੋਈ ਦੀ ਮੁਸ਼ਕਤ ਵਧਾਤੀ ਹੈ। ਕੋਈ ਸਬਜ਼ੀ ਨਹੀਂ ਖਾਂਦਾ ਤੇ ਕਿਸੇ ਨੂੰ ਮਸਾਲੇ ਪਸੰਦ ਨਹੀਂ, ਜਦਕਿ ਕਈ ਬੱਚੇ ਰੋਜ਼ ਨਵਾਂ ਸਵਾਦ ਚਾਹੁੰਦੇ ਹੈ। ਅਜਿਹੇ ਦੇ ਵਿੱਚ ਬੱਚਿਆਂ ਨੂੰ ਪੌਸ਼ਟਿਕ ਖਾਣਾ ਖਵਾਉਣ ਅਤੇ ਉਹਨਾਂ ਦੀ ਪਸੰਦ ਦਾ ਟਿਫਨ ਤਿਆਰ ਕਰਨ ਦੀ ਕਵਾਇਦ ਜਿਹੜੀ ਆ ਮਾਤਾ ਪਿਤਾ ਦੇ ਲਈ ਕਿਸੇ ਫੁੱਲ ਟਾਈਮ ਨੌਕਰੀ ਤੋਂ ਘੱਟ ਨਹੀਂ ਰਹਿ ਗਈ ਹੈ। ਇੱਕ ਨਵੇਂ ਸਰਵੇਖਣ ਸਰਵੇ ਦੇ ਮੁਤਾਬਕ ਸਕੂਲ ਦੇ ਪੂਰੇ ਸੈਸ਼ਨ ਦੇ ਦੌਰਾਨ ਮਾਤਾ ਪਿਤਾ ਸਲਾਨਾ ਔਸਤਨ 432 ਘੰਟੇ ਇਹ ਤੈਅ ਕਰਨ ਦੇ ਵਿੱਚ ਲਾ ਦਿੰਦੇ ਹੈ ਕਿ ਬੱਚਿਆਂ ਨੂੰ ਆਖਰ ਕੀ ਖਵਾਇਆ ਜਾਵੇ। 71% ਮਾਤਾ ਪਿਤਾ ਨੇ ਬੱਚਿਆਂ ਦੇ ਖਾਣੇ ਦੇ ਵਿੱਚ ਨਖਰੇ ਦੀ ਗੱਲ ਮੰਨੀ ਹੈ, ਜਦਕਿ 56% ਨੂੰ ਉਹਨਾਂ ਦੀ ਪਸੰਦ ਦੇ ਮੁਤਾਬਕ ਭੋਜਨ ਦੇ ਵਿੱਚ ਬਦਲਾਅ ਕਰਨਾ ਪੈਂਦਾ ਹੈ। 20,000 ਪਰਿਵਾਰਾਂ ਦੇ ਉੱਤੇ ਸਰਵੇ ਕੀਤਾ ਗਿਆ ਤੇ ਅਮਰੀਕੀ ਕੰਪਨੀ ਟੋਕਰ ਰਿਸਰਚ ਦੇ ਵੱਲੋਂ ਕੀਤੇ ਗਏ ਇਸ ਸਰਵੇ ਦੇ ਵਿੱਚ 5 ਤੋਂ 17 ਸਾਲ ਦੀ ਉਮਰ ਵਾਲੇ ਲਗਭਗ 20,000 ਸਕੂਲੀ ਬੱਚਿਆਂ ਦੇ ਮਾਤਾ ਪਿਤਾ ਤੋਂ ਸਵਾਲ ਪੁੱਛੇ ਗਏ ਹੈ। ਮਾਤਾ ਪਿਤਾ ਹਰ ਹਫ਼ਤੇ ਔਸਤਨ 12 ਘੰਟੇ ਬੱਚਿਆਂ ਅਤੇ ਪਰਿਵਾਰ ਦੇ ਭੋਜਨ ਦੀ ਤਿਆਰੀ ਦੇ ਵਿੱਚ ਖਰਚ ਕਰਦੇ ਹੈ। ਇਨ੍ਹਾਂ ਦੇ ਵਿੱਚ ਲਗਭਗ 3 ਘੰਟੇ ਭੋਜਨ ਦੀ ਯੋਜਨਾ ਬਣਾਉਣ, 3 ਘੰਟੇ ਰਾਸ਼ਨ ਖਰੀਦਣ, 4 ਘੰਟੇ ਸਕੂਲ ਦੇ ਦਿਨਾਂ ਦੇ ਵਿੱਚ ਖਾਣਾ ਪਕਾਉਣ ਤੇ 2 ਘੰਟੇ ਬੱਚਿਆਂ ਦੇ ਲਈ ਲੰਚ ਪੈਕ ਕਰਨ ਦੇ ਵਿੱਚ ਚਲੇ ਜਾਂਦੇ ਹੈ। ਪਸੰਦ ਦਾ ਖਾਣਾ ਲੱਭਣਾ ਔਖਾ ਹੋ ਗਿਆ ਹੈ। ਰਿਪੋਰਟ ਦੇ ਮੁਤਾਬਕ 58% ਮਾਤਾ ਪਿਤਾ ਦੇ ਲਈ ਅਜਿਹਾ ਭੋਜਨ ਲੱਭਣਾ ਸਭ ਤੋਂ ਔਖਾ ਕੰਮ ਹੈ ਜਿਸ ਨੂੰ ਪੂਰਾ ਪਰਿਵਾਰ ਜਿਹੜਾ ਇੱਕੋ ਹੀ ਡਿਸ਼ ਨੂੰ ਜਿਹੜਾ ਖਾ ਸਕੇ, ਪਸੰਦ ਕਰਦਾ ਹੋਵੇ। ਇਸ ਤੋਂ ਇਲਾਵਾ 34% ਨੇ ਬੱਚਿਆਂ ਦੀ ਪਸੰਦ ਦਾ ਜਿਹੜਾ ਖਾਣਾ ਲੱਭਣਾ ਚੁਣੌਤੀਪੂਰਨ ਦੱਸਿਆ ਹੈ, ਜਦਕਿ 31% ਲਈ ਰੋਜ਼ਾਨਾ ਲੰਚ ਨੂੰ ਨਵਾਂ ਅਤੇ ਦਿਲਚਸਪ ਬਣਾਏ ਰੱਖਣਾ ਜਿਹੜਾ ਮੁਸ਼ਕਲ ਹੋ ਗਿਆ। ਪੌਸ਼ਟਿਕ ਭੋਜਨ ਤੇ ਵੀ ਜ਼ੋਰ ਜਿਹੜਾ ਵਧਿਆ। ਬੱਚਿਆਂ ਦੇ ਭੋਜਨ ਨੂੰ ਲੈ ਕੇ ਮਾਤਾ ਪਿਤਾ ਦੀ ਚਿੰਤਾ ਸਿਰਫ ਸਵਾਦ ਤੱਕ ਸੀਮਤ ਨਹੀਂ। ਸਰਵੇ ਦੇ ਵਿੱਚ ਇਹ ਵੀ ਸਾਹਮਣੇ ਆਇਆ ਕਿ ਉਹ ਖਾਣਾ ਤਿਆਰ ਕਰਦੇ ਸਮੇਂ ਉਸਦੇ ਪੌਸ਼ਟਿਕ ਤੱਤਾਂ ਦੇ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਧਿਆਨ ਦੇ ਰਹੇ ਨੇ। ਬੱਚਿਆਂ ਦੀ ਪਸੰਦ ਤੇ ਸਿਹਤ ਵਿਚਕਾਰ ਸੰਤੁਲਨ ਬਣਾਉਣ ਦੇ ਵਿੱਚ ਉਨ੍ਹਾਂ ਦਾ ਕਾਫ਼ੀ ਸਮਾਂ ਖਰਚ ਹੋ ਰਿਹਾ। ਸੈਂਡਵਿਚ ਨੇ ਸੰਭਾਲੀ ਹੈ ਪੈਰਟਸ ਦੀ ਜਿਹੜੀ ਮੁਸ਼ਕਲ ਹੈ। ਸਰਵੇ ਦੇ ਵਿੱਚ ਸੈਂਡਵਿਚ ਨੂੰ ਮਾਤਾ ਪਿਤਾ ਦਾ ਸਭ ਤੋਂ ਆਸਾਨ ਬਦਲ ਦੱਸਿਆ ਹੈ ਤੇ ਲਗਭਗ 80% ਨੇ ਮੰਨਿਆ ਕਿ ਬੱਚੇ ਜਿਹੜੇ ਨੇ ਸੈਂਡਵਿਚ ਨੂੰ ਬਿਨਾਂ ਜ਼ਿਆਦਾ ਨਖਰੇ ਦੇ ਖਾ ਲੈਂਦੇ ਆ। ਲਗਭਗ 60% ਨੇ ਜਿਹੜਾ ਚੀਜ਼ ਪਨੀਰ ਅਤੇ 45% ਨੇ ਸਲਾਦ ਦੇ ਪੱਤਿਆਂ ਨੂੰ ਲੋਕ ਪ੍ਰਿਯ ਜਿਹੜਾ ਟੋਪਿੰਗ ਦੱਸਿਆ। ਭਾਰਤ ਦੇ ਵਿੱਚ ਪਰੌਂਠਾ, ਪੂੜੀ ਸਬਜ਼ੀ, ਪਾਸਤਾ, ਪੋਹਾ ਤੇ ਇਡਲੀ ਵਰਗੇ ਘਰੇਲੂ ਬਦਲ ਹੁਣ ਵੀ ਜਿਹੜਾ ਟਿਫਨ ਦੇ ਵਿੱਚ ਮਾਤਾ ਪਿਤਾ ਦੀ ਪਹਿਲੀ ਪਸੰਦ ਬਣੇ।

0: ਦੋਸਤੋ ਇਹ ਹੈ ਜੀ, ਇਨ੍ਹਾਂ ਮੁਲਕਾਂ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਹਾਂ, ਚਲੋ ਬੱਚਿਆਂ ਨੂੰ ਖਾਣਾ ਫਰੀ ਹੈ ਸਕੂਲਾਂ ਦੇ ਵਿੱਚ, ਪਰ ਕੁਝ ਐਸੇ ਲੋਕ ਹੈਗੇ ਨੇ ਉਹਨਾਂ ਨੂੰ ਇਹ ਚੀਜ਼ ਦਾ ਮਤਲਬ ਕਿ ਅਹਿਸਾਸ ਨਹੀਂ ਹੁੰਦਾ ਕਿ ਕਿੱਡਾ ਵੱਡਾ ਜਿਹੜਾ ਕੰਮ ਹੈ ਇਹ, ਜਿਹੜਾ ਕਿ ਬੱਚਿਆਂ ਦੇ ਲਈ ਸਵੇਰ ਤੋਂ ਲੈ ਕੇ ਆਪਣਾ ਖਾਣਾ ਵੀ ਤਿਆਰ ਕਰਨਾ, ਬੱਚਿਆਂ ਨੂੰ ਸਕੂਲੇ ਭੇਜਣ ਲਈ ਕਰਨਾ, ਸਾਰੇ ਦਿਨ ਦਾ ਦੇਖਣਾ, ਫਿਰ ਆ ਕੇ ਉਹਨਾਂ ਦਾ ਦੇਖਣਾ, ਪਰ ਕੁਝ ਲੋਕ ਉਹਨਾਂ ਦੇ ਵਿੱਚ ਵੀ ਨੁਕਤਾਚੀਨੀਆਂ ਜਿਹੜੀਆਂ ਕੱਢੀ ਜਾ ਰਹੇ ਨੇ। ਕੱਲੋ ਆਪਣੇ ਨਾਲ ਜੁੜੇ ਨੇ ਗੱਲਬਾਤ ਕਰਨ ਦੇ ਲਈ ਬਖਸ਼ੀ ਜੀ, ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਇੱਕ ਦੋ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ, ਜਿਸ ਦੇ ਵਿੱਚ ਗੱਲ ਕਰਾਂਗੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਦੀ, ਤੇ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਇਸੇ ਤਰ੍ਹਾਂ ਹੀ ਅੱਗੇ ਜਿਹੜਾ ਇੱਕ ਜ਼ਿਕਰ ਹੋਰ ਕਰਾਂਗੇ ਤੁਹਾਡੇ ਨਾਲ ਇਸੇ ਲੜੀ ਦੇ ਵਿੱਚ, ਜੇ ਸਮਾਂ ਇਜਾਜ਼ਤ ਦੇਵੇਗਾ। ਤੇ ਆਪਣੇ ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ ਦੁਬਈ ਤੋਂ।
1: ਥੈਂਕ ਯੂ ਸੋ ਮਚ ਵੀ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਭਾਈ ਮਾਨ ਮਤੇ ਸੋਚੇ ਵੀ ਜਿਹੜੇ ਇਸ ਵੇਲੇ ਮੌਜੂਦ ਆ ਰੇਡੀਓ ਦੁਆਬਾ ਤੇ,
0: ਸਤਿ ਸ੍ਰੀ ਅਕਾਲ,
1: ਉਹ ਵੀ ਜਿੰਦੇ ਵਸਦੇ।
0: ਥੈਂਕ ਯੂ ਜੀ, ਥੈਂਕ
1: ਯੂ। ਆਵਾਜ਼ ਠੀਕ ਆ ਰਹੀ ਹੈ ਨਾ
0: ਥੋੜੀ ਜੀ?
1: ਆਵਾਜ਼ ਠੀਕ ਹੈ,
0: ਥੋੜੀ ਜੀ ਦਿੱਕਤ ਆ ਰਹੀ ਹੈ ਕੱਲ ਪਰਸੋਂ ਦੀ ਤੁਹਾਡੇ, ਮਾੜਾ ਜਿਹਾ ਚੈੱਕ ਕਰਿਓ, ਵਿੱਚ ਟੁੱਟ ਜਾਂਦੀ ਆਵਾਜ਼ ਕਈ ਵਾਰੀ।
1: ਅੱਛਾ, ਇਹ ਨਹੀਂ ਮੇਰਾ ਮਤਲਬ ਹੁਣ ਹੁਣ ਦੇਖਿਓ ਹੁਣ ਠੀਕ ਹੈ?
0: ਹਾਂ ਹੁਣ ਠੀਕ ਹੈ ਜੀ, ਠੀਕ ਹੈ ਹੁਣ ਠੀਕ ਹੈ।
1: ਅੱਛਾ, ਚਲੋ ਮੈਂ ਉੱਥੇ ਘੁੰਮਰ ਕੇ ਕਹਿੰਦੇ ਸੈਟਿੰਗ ਕਰ ਲੈਣਾ ਜਿੱਥੇ ਕੋਈ ਸਹੀ ਹੈ
0: ਜੀ,
1: ਤੇ ਜੇ ਇੱਥੇ ਸਹੀ ਹੈ ਤਾਂ ਫਿਰ ਮੈਂ
0: ਕੱਟ ਹੋਣ ਲੱਗ ਗਿਆ ਜੀ, ਵਿੱਚ ਕੱਟ ਹੋਣ ਲੱਗ ਗਈ ਹੁਣ।
1: ਹਾਂ ਹੁਣ ਹੁਣ ਦੇਖਿਓ ਹੁਣ ਠੀਕ ਹੈ?
0: ਹਾਂ ਜੀ ਹੁਣ ਠੀਕ ਹੈ, ਹੁਣ ਠੀਕ ਹੈ ਜੀ, ਹਾਂ ਜੀ
1: ਹੁਣ ਠੀਕ। ਯਾਨੀ ਥੋੜੀ ਜਿਹੀ ਦੂਰੀ ਬਣਾਈ ਹੈ ਤਾਂ ਹੁਣ ਫਿਰ ਇਹਦਾ।
0: ਹਾਂ ਜੀ ਬਿਲਕੁਲ
1: ਜੀ ਜੀ ਜੀ, ਮੈਂ ਗੱਲ ਕਰਦਾ ਪਿਆ ਸੀ ਵੀਰ ਭੁਪਿੰਦਰ ਦੀ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਲੈ ਕੇ ਖੁਦ ਨੂੰ ਲੈ ਕੇ ਵੀ ਚੱਲ ਰਹੀਆਂ ਜਿਹੜਾ ਯੂਜ਼ ਕਰ, ਪਿਓਰਿਟੀ ਜਿਹੜੀ ਹੈ
0: ਜੀ,
1: ਕੋਈ ਪਿਓਰ ਹੈ ਜਿਹੜੀ ਆ, ਪਿਓਰ ਹੈ ਇਸ ਵਾਸਤੇ ਜਿਹੜੀਆਂ ਚੀਜ਼ਾਂ ਜਿਹੜੀਆਂ ਅਸੀਂ ਖਾਂਦੇ ਹਾਂ, ਲਾਜ਼ਮ ਜਿਹੜਾ ਹੈਗਾ ਤੁਹਾਨੂੰ ਜਿਹੜੀ ਚਾਹੀਦੀ ਆ
0: ਜੀ,
1: ਬਹੁਤ ਜ਼ਰੂਰੀ ਹੈਗਾ। ਲੇਕਿਨ ਫਿਰ ਵੀ ਜਿੰਨਾ ਮਰਜ਼ੀ ਕਰੀਏ ਭੁਪਿੰਦਰ ਜੀ, ਮਿਕਸ ਹੋਣਾ ਸ਼ੁਰੂ ਹੋ ਗਿਆ, ਮਿਲਾਵਟ ਜਿਹੜੀ ਆ ਬੰਦਾ ਜ਼ੋਰਾਂ।
0: ਬਿਲਕੁਲ ਹੈ ਜੀ,
1: ਵਜ੍ਹਾ ਬਿਜ਼ਨਸ ਹੈਗਾ, ਲਾਲਚ ਕਹਿ ਲੋ, ਜਿਵੇਂ ਲੋਕਾਂ ਨੇ ਲਾਲਚ ਨੇ ਇੰਨਾ ਮਤ ਮਤ ਪਈ ਆ, ਇਹ ਵੀ ਨੀ ਦੇਖਦੇ ਯਾਰ ਅਸੀਂ ਜਿਹੜਾ ਹੈਗਾ ਇਨਸਾਨੀਅਤ ਦਾ ਹੰਕਾਰ ਹੈ ਇਨਸਾਨਾਂ ਦੀ, ਇਹਦੇ ਨਾਲ ਅਸੀਂ ਖੇਡਦੇ ਪਏ ਹਨਾ
0: ਜੀ,
1: ਨਹੀਂ ਕਰਨਾ ਚਾਹੀਦਾ
0: ਜੀ।
1: ਹਾਂ ਮਤਲਬ ਕਿ ਬਹੁਤ ਜ਼ਰੂਰੀ ਹੈ ਜਿਹੜਾ ਹੈਗਾ, ਤੁਸੀਂ ਹਾਂ ਆਪਣਾ ਮੁੱਲ ਲਵੋ, ਤੁਹਾਡਾ ਬੰਦਾ ਵੀ ਕਿੰਨੀਆਂ ਵੀ ਕੁਛ ਕੀਤਾ ਹੈਗਾ, ਮਾੜੀਆਂ ਚੀਜ਼ਾਂ ਦਿੱਤੀਆਂ ਗਈਆਂ ਜਿਹੜੀਆਂ ਉਹ ਵੰਡ ਕੇ ਤੇ ਲੋਕਾਂ ਨੂੰ, ਤੇ ਉਹਨਾਂ ਦੀ ਸਿਹਤ ਖਰਾਬ
0: ਜੀ ਬਿਲਕੁਲ ਜੀ।
1: ਤੇ ਮੈਂ ਅੱਜ ਜਿਹੜਾ ਹੈਗਾ ਸੂਫੀ ਜਿਹੜਾ ਹੈਗਾ, ਜੋ ਸੂਫੀ ਕਲਾਮ ਹੈ ਛੋਟੇ ਛੋਟੇ,
0: ਜ਼ਰੂਰ
1: ਹੈਗਾ ਨਵੇਂ ਸਾਲ ਨਾਲ ਹੀ ਵਾਵਸਥਾ ਹੈਗਾ, ਲੇਕਿਨ ਕਹਿਣਾ ਮਤਲਬ ਅਡਵਾਂਸ ਦੇ ਵਿੱਚ ਜਿਹੜਾ ਉਹਦੇ ਵਿੱਚ ਮੋਟੀ ਮੋਟੀ ਪੁਆਇੰਟ ਆ, ਇਸ ਕਰਕੇ ਮੈਂ ਤੁਹਾਨੂੰ ਗਿਣਾ ਦਿੱਤੀ।
0: ਜ਼ਰੂਰ ਜੀ,
1: ਚਲੋ ਜੀ ਵੀਰ ਭੁਪਿੰਦਰ ਜੀ ਸ਼ੁਰੂ ਕਰਦੇ ਹਾਂ ਆਪਣਾ ਸੂਫੀ ਕਲਾਮ ਤੋਂ, ਸੂਫੀ ਕਲਾਮ ਨੰਬਰ 1
0: ਜੀ।
1: ਰੱਬਾ ਮੇਰੇ ਹਾਥ ਦਾ ਮਹਿਰਮ, ਦਿਲ ਮੇਰੇ ਦਾ ਮਹਿਰਮ, ਰੱਬਾ ਤੂੰ ਹਾਥ ਮੇਰੇ ਦਾ ਮਹਿਰਮ, ਦਿਲ ਦਾਰਾ ਹੱਸ ਦੇ ਚਿਹਰੇ ਸਜਣਾ, ਕਿੰਨੇ ਦਰਦ ਪਾਏ ਲੋਕਾਂ ਅੱਗੇ ਪਰਿੰਦਾ, ਅੰਦਰ ਛੋਰ ਆਏ ਰਾਤ ਦੇ ਵੇਲੇ ਲੱਗਦੀ, ਦਿਲ ਬਸ ਤੈਨੂੰ ਸੱਜਦਾ। ਲਓ ਜੀ ਅਸੀਂ ਸੂਫੀ ਕਲਾਮ ਨੰਬਰ 1, ਸੂਫੀ ਕਲਾਮ ਨੰਬਰ 2
0: ਜੀ।
1: ਨਫ਼ਰਤ ਦੇ ਸ਼ਹਿਰ ਅੰਦਰ ਵੀ ਇੱਕ ਪਿਆਰ ਛੁਪਿਆ ਰਹਿੰਦਾ, ਨਫ਼ਰਤ ਦੇ ਸ਼ਹਿਰ ਅੰਦਰ ਵੀ ਇੱਕ ਪਿਆਰ ਛੁਪਿਆ ਟੁੱਟੇ ਹੋਏ ਦਿਲਾਂ ਦੇ ਅੰਦਰ ਵੀ

0: वाह
1: तगड़ा टूटे हुए दिलां दे ਕਿੱਥੇ ਦਰਦ ਨੇ ਅਗਾਈ ਕਿੱਥੇ ਇਸ਼ਕ ਨੇ ਨਫ਼ਰਤ ਵਿੱਚ ਲੱਭ ਲੈ ਮਜਬੂਰਾਂ ਨਫ਼ਰਤ ਵਿੱਚ ਇੱਕ ਲੱਭ ਲੈ ਪੁਰਾਣਾ ਜਿਹੜਾ ਰੂਹ ਤੋਂ ਪਿਆਰ ਕਰੇ ਰੱਬਦਾ ਦੀਵਾਨਾ ਰੱਬਦਾ ਦੀਵਾਨਾ।
0: ਵਾਹ ਜੀ,
1: ਲਓ ਜੀ ਵੀਰ ਭੁਪਿੰਦਰ ਜੀ ਸੌਂਗ ਹੈਗਾ
0: ਜੀ
1: ਤੇ ਨਵੇਂ ਸਾਲ ਨਾਲ ਵਾਪਸ ਦੇ ਵਿੱਚ ਮੋਟੀਵੇਸ਼ਨਲ ਪੁਆਇੰਟ ਹੈ। ਨਵਾਂ ਸਾਲ ਮੁਬਾਰਕ ਸਾਰਿਆਂ ਨੂੰ ਰੱਬ ਦੇ ਬੰਦੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਸਾਰਿਆਂ ਨੂੰ ਰੱਬ ਦੇ ਬੰਦੇ ਸਿੱਖਣ ਦਾ ਮੌਕਾ ਮਿਲਿਆ ਸਿੱਖਣ ਦਾ ਮੌਕਾ ਮਿਲਿਆ ਆਏ ਗੱਲਾਂ ਬਾਤਾਂ ਇੱਕ ਸਾਥ ਹੋਰ ਬੇਟਾ
0: ਜੀ
1: ਇੱਕ ਸਾਥ ਸਾਨੂੰ
0: ਜੀ
1: ਇੱਕ ਸਾਲ ਖੁਦਾ ਹੋ ਸਾਨੂੰ ਹੁਣ ਸਰ ਭੁੱਲ ਗਿਆ ਜੋ
0: ਕੋਈ ਗੱਲ ਨਹੀਂ ਕੋਈ ਗੱਲ ਨਹੀਂ
1: ਇੱਕ ਸਾਲ ਖੁਦਾ ਹੋ ਆਪਣੇ ਆਪ ਨੂੰ ਮੈਨੂੰ ਇੱਕ ਹੋਰ ਸਾਲ ਸਾਨੂੰ ਹੋਰ ਦਿੱਤਾ ਸਾਨੂੰ ਆਪਣੇ ਆਪ ਨੂੰ ਮੈਨੂੰ ਸਿੱਖਣ ਦਾ ਮੌਕਾ ਮਿਲਿਆ ਕੁਝ ਗੱਲ ਨਵੀਆਂ ਨੂੰ ਇੱਕ ਸਾਲ ਸਾਨੂੰ ਆਪਣੇ ਆਪ ਨੂੰ ਇੱਕ ਸਾਲ ਖੁਦਾਨੀ ਸਾਨੂੰ ਦੂਰ ਕਰਨ ਲਈ
0: ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮੁਹੰਮਦ ਜੀ, ਸ਼ੁਕਰੀਆ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਆਪਣਾ ਗੀਤ ਤੇ ਗੱਲਬਾਤ ਕਰਕੇ ਗਏ ਨੇ ਤੇ ਪੁਰੇਵਾਲ ਸਾਹਿਬ ਫਰਾਂਸ ਤੋਂ ਲਿਖਦੇ ਨੇ ਸਤਿ ਸ੍ਰੀ ਅਕਾਲ ਜੀ, ਤੇ ਪ੍ਰੇਮ ਸਿੰਘ ਬਾਈ ਜੀ ਜੁੜੇ ਹੋਏ ਨੇ ਔਜਲਾ ਸਾਹਿਬ ਨੂੰ, ਉਹਨਾਂ ਦੀ ਗੱਲਬਾਤ ਨੂੰ ਜਿਹੜਾ ਸਹੀ ਗੱਲਬਾਤ ਕਹਿੰਦੇ ਨੇ ਜੀ ਤੇ ਐਪਰੀਸ਼ੀਏਟ ਕਰਦੇ ਨੇ। ਤੇ ਲੋ ਦੋਸਤੋ, ਆਖਰ ਦੇ ਵਿੱਚ ਗੱਲਬਾਤ ਕਰਦੇ ਹਾਂ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਜੋ ਤੇ ਉਹਦਾ ਜ਼ਿਕਰ ਕਰਨ ਲੱਗਿਆ ਮੈਂ। ਕੀ ਲਿਖਦੇ ਹੈ ਆਪਣੇ ਡਾਕਟਰ ਗੋਪਾਲ ਸਿੰਘ ਬੁੱਟਰ ਹੁਣਾਂ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ ਤੇ ਇਹ ਗੱਲਬਾਤ ਹੈ ਜੀ ਆਪਣੀ ਸ਼ਹੀਦੀ ਦਿਨ ਦੇ ਉੱਤੇ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਉਹਨਾਂ ਦੀ, ਉਹਨਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਦੇਸ਼ ਦੇ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ। ਭਾਈ ਕਰਮ ਸਿੰਘ ਦੌਲਤਪੁਰ ਕੈਨੇਡਾ ਦੇ ਉੱਘੇ ਗਦਰੀ ਦੇਸ਼ ਭਗਤ ਸਨ ਜਿਹੜੇ ਦੂਸਰੇ ਗਦਰੀ ਬਾਬਿਆਂ ਵਾਂਗ ਵਿਕਸਿਤ ਦੇਸ਼ ਦੇ ਖੁਸ਼ਹਾਲ ਜੀਵਨ ਜਿਸ ਦੇ ਵਿੱਚ ਘਰ ਬਾਰ ਜ਼ਮੀਨ ਜਾਇਦਾਦ ਸ਼ਾਮਲ ਸਨ ਦਾ ਮੋਹ ਤਿਆਗ ਕੇ 1914 ਨੂੰ ਦੇਸ਼ ਨੂੰ ਬਰਤਾਨਵੀ ਸਾਮਰਾਜ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਦੇ ਲਈ ਵਤਨ ਵਾਪਸ ਆ ਕੇ ਹਥਿਆਰਬੰਦ ਇਨਕਲਾਬ ਦੇ ਸੰਘਰਸ਼ ਦੇ ਵਿੱਚ ਕੁੱਦ ਪੈਂਦੇ ਆ। ਕਰਮ ਸਿੰਘ ਦੌਲਤਪੁਰ ਦਾ ਜਨਮ 1880 ਨੂੰ ਨਵਾਂ ਸ਼ਹਿਰ ਦੇ ਪਿੰਡ ਦੌਲਤਪੁਰ ਵਿਖੇ ਨੱਥਾ ਸਿੰਘ ਥਾਂਦੀ ਦੇ ਘਰ ਮਾਤਾ ਦੁੱਲੀ ਦੀ ਕੁੱਖੋਂ ਹੁੰਦਾ ਹੈ। ਉਹਨਾਂ ਨੇ 8 ਸਾਲ ਦੇ ਕਰੀਬ ਫੌਜ ਦੇ ਵਿੱਚ ਨੌਕਰੀ ਜਿਹੜੀ ਕੀਤੀ। ਨੌਕਰੀ ਕਰਨ ਦੇ ਉਪਰੰਤ ਪਿੰਡ ਆ ਕੇ ਖੇਤੀਬਾੜੀ ਦਾ ਕੰਮ ਸੰਭਾਲ ਲਿਆ। ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਪ੍ਰਭਾਵ ਦੇ ਸਦਕਾ ਹੀ ਉਹ ਪਿੰਡ ਦੇ ਵਿੱਚ ਹੀ ਭੋਰਾ ਪੁੱਟ ਕੇ ਪ੍ਰਭੂ ਭਗਤੀ ਦੇ ਵਿੱਚ ਲੀਨ ਰਹਿਣ ਲੱਗ ਪਏ ਸੀ ਤੇ ਉਹਨਾਂ ਦੀ ਇਸ ਰੁਚੀ ਦੇ ਬਾਰੇ ਜਾਣ ਕੇ ਉਹਨਾਂ ਦੇ ਕੈਨੇਡਾ ਰਹਿੰਦੇ ਚਾਚਾ ਵਰਿਆਮ ਸਿੰਘ ਤੇ ਭਰਾ ਹਰੀ ਸਿੰਘ ਨੇ ਆਪਣੇ ਕੋਲ ਵੈਂਕੂਵਰ ਦੇ ਨਜ਼ਦੀਕ ਐਪਸਟਫੋਰਡ ਉਹਨਾਂ ਨੂੰ ਬੁਲਾ ਲਿਆ ਤੇ ਇੱਥੇ ਉਹ ਸੰਤ ਤੇਜਾ ਸਿੰਘ ਦੀ ਗੁਰੂ ਨਾਨਕ ਮਾਈਨਿੰਗ ਐਂਡ ਟਰੱਸਟ ਕੰਪਨੀ ਦੇ ਵਿੱਚ ਹਿੱਸੇਦਾਰ ਸਨ। ਕੈਨੇਡਾ ਦੇ ਵਿੱਚ ਭਾਈ ਕਰਮ ਸਿੰਘ ਨਸਲੀ ਵਿਤਕਰਿਆਂ ਦੇ ਵਿਰੁੱਧ ਆਵਾਜ਼ ਉਠਾਉਣ ਵਾਲੇ ਭਾਰਤੀਆਂ ਦੇ ਨਾਲ ਜੁੜ ਗਏ। 1913 ਦੇ ਵਿੱਚ ਗੱਦਰ ਪਾਰਟੀ ਦਾ ਗਠਨ ਹੋਇਆ ਤਾਂ ਦੌਲਤਪੁਰ ਨੇ ਵੀ ਵੈਂਕੂਵਰ ਦੇ ਖਾਲਸਾ ਦੀਵਾਨ ਸੁਸਾਇਟੀ ਦੇ ਆਗੂਆਂ ਨਾਲ ਇਸਦਾ ਹਿੱਸਾ ਜਿਹੜਾ ਬਣ ਕੇ ਸਰਗਰਮੀ ਦੇ ਨਾਲ ਕੰਮ ਆਰੰਭ ਦਿੱਤਾ। 1914 ਦੇ ਵਿੱਚ ਦੂਸਰੇ ਗਦਰੀ ਆਗੂਆਂ ਸਣੇ ਜਿਹੜਾ ਸੀ ਭਾਰਤ ਪਰਤ ਆਉਂਦੇ ਆ ਤੇ ਖੁਫੀਆ ਰਿਪੋਰਟ ਦੇ ਆਧਾਰ ਦੇ ਉੱਤੇ ਸਰਕਾਰ ਨੇ ਉਹਨਾਂ ਨੂੰ ਪਿੰਡ ਦੌਲਤਪੁਰ ਦੇ ਵਿੱਚ 1918 ਤੱਕ ਜੂ ਬੰਦ ਕਰੀ ਰੱਖਿਆ। ਜਾਣੀ ਕਿ ਪਿੰਡ ਦੀ ਜੂ ਜਿਹੜੀ ਹੈ ਜਾਂ ਬਾਉਂਡਰਿੰਗ ਜਿਹੜੀ ਹੈ ਲਾਈਨ ਹੈ ਆਪਣੀ ਹੱਦ ਹੈ ਜਿਹੜੀ ਉਹ ਤੋਂ ਬਾਹਰ ਨਹੀਂ ਤੁਸੀਂ ਜਾ ਸਕਦੇ ਪਿੰਡ ਚੋਂ। ਜੂਬੰਦੀ ਖਤਮ ਹੋਣ ਦੇ ਉਪਰੰਤ ਉਹ ਆਪਣੇ ਸਾਥੀਆਂ ਸਮੇਤ ਨਨਕਾਣਾ ਸਾਹਿਬ ਗਏ ਜਿੱਥੇ ਸਰਕਾਰ ਦੀ ਸ਼ਹਿ ਦੇ ਉੱਤੇ ਮਹੰਤ ਨਰਾਇਣ ਦਾਸ ਨੇ ਸ਼ਰਧਾਲੂ ਸੰਗਤਾਂ ਦੇ ਉੱਤੇ ਸਿੱਖ ਆਗੂ ਭਾਈ ਲਛਮਣ ਸਿੰਘ ਨੂੰ ਘੇਰ ਕੇ ਕਤਲ ਕਰਤਾ ਸੀ। ਜਿਸ ਭਿਅੰਕਰ ਘਟਨਾ ਨੂੰ ਨਨਕਾਣਾ ਸਾਹਿਬ ਦੇ ਖੂਨੀ ਸਾਕੇ ਦੇ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਇੱਥੇ ਭਾਈ ਸਾਹਿਬ ਨੇ ਜਿਹੜਾ ਅੰਮ੍ਰਿਤ ਛਕ ਕੇ ਆਪਣਾ ਨਾਂ ਨਰਾਇਣ ਸਿੰਘ ਤੋਂ ਕਰਮ ਸਿੰਘ ਰੱਖ ਲਿਆ। ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਕੁੱਦਣ ਦਾ ਫੈਸਲਾ ਕਰ ਲਿਆ ਗਿਆ। ਗੁਰੂ ਕੇ ਬਾਗ ਦੇ ਵਿੱਚ ਸ਼ਾਂਤਮਈ ਅਕਾਲੀ ਅੰਦੋਲਨ ਦੇ ਉੱਤੇ ਹੋਏ ਸਰਕਾਰੀ ਜ਼ੁਲਮ ਨੂੰ ਦੇਖ ਕੇ ਉਹਨਾਂ ਹਥਿਆਰਬੰਦ ਸੰਘਰਸ਼ ਕਰਨ ਦਾ ਰਸਤਾ ਜਿਹੜਾ ਅਖਤਿਆਰ ਕਰ ਲਿਆ। ਉਸ ਸਮੇਂ ਮਾਸਟਰ ਮੋਤਾ ਸਿੰਘ ਤੇ ਕਿਸ਼ਨ ਸਿੰਘ ਗੜਗੱਜ ਦੀ ਅਗਵਾਈ ਦੇ ਵਿੱਚ ਇਨਕਲਾਬੀ ਦੇਸ਼ ਭਗਤਾਂ ਨੇ ਚੱਕਰਵਰਤੀ ਜੱਥਾ ਬਣਾ ਕੇ ਜਲੰਧਰ ਇਲਾਕੇ ਦੇ ਵਿੱਚ ਬਰਤਾਨਵੀ ਸਰਕਾਰ ਤੇ ਉਸਦੇ ਹੱਥ ਠੋਕ ਕੇ ਸਰਕਾਰ ਪ੍ਰਸਤਾਂ ਦੇ ਵਿਰੁੱਧ ਸੰਘਰਸ਼ ਆਰੰਭ ਕੀਤਾ ਹੋਇਆ ਸੀ। ਭਾਈ ਕਰਮ ਸਿੰਘ ਉਹਨਾਂ ਨੇ ਆਪਣੇ ਕੈਨੇਡਾ ਤੋਂ ਆਏ ਆਸਾ ਸਿੰਘ ਭੁਕੜੂਦੀ, ਹਰੀ ਸਿੰਘ ਸੁੰਡ ਤੇ ਕਰਮ ਸਿੰਘ ਝਿੰਗੜ ਤੇ ਹੋਰ ਸਾਥੀਆਂ ਨਾਲ ਮਿਲ ਕੇ ਇਹ ਸੰਘਰਸ਼ ਜਿਹੜਾ ਸੀ ਬੰਗਾ, ਨਵਾਂਸ਼ਹਿਰ ਤੇ ਮਾਹਲਪੁਰ ਦੇ ਇਲਾਕਿਆਂ ਦੇ ਵਿੱਚ ਵਿੱਢਿਆ ਹੋਇਆ ਸੀ। ਕਰਮ ਸਿੰਘ ਨੇ ਆਪਣੇ ਸੰਘਰਸ਼ ਦੇ ਪ੍ਰਚਾਰ ਦੇ ਲਈ ਗਦਰ ਪਾਰਟੀ ਦੇ ਪਰਚੇ ਗਦਰ ਦੀ ਤਰਜ਼ ਦੇ ਉੱਤੇ ਇੱਕ ਅਖ਼ਬਾਰ ਜਿਹੜਾ ਸੀ ਬੱਬਰ ਅਕਾਲੀ ਦੁਆਬਾ ਪ੍ਰਕਾਸ਼ਿਤ ਕਰਨਾ ਆਰੰਭ ਕਰਤਾ, ਜਿਸ ਨੂੰ ਪਹਿਲਾਂ ਸਫਰੀ ਤੇ ਬਾਅਦ ਦੇ ਵਿੱਚ ਅਡਾਰੂ ਪ੍ਰੈਸ ਨਾਮ ਦੇ ਤਹਿਤ ਛਾਪਦੇ ਰਹੇ। ਕਰਮ ਸਿੰਘ ਨੇ ਪਰਚੇ ਦੇ ਪ੍ਰਕਾਸ਼ਨ ਦੇ ਲਈ ਪਿੰਡ ਜਿਹੜਾ ਸੀ ਬਛੋੜੀ ਦੇ ਨੰਬਰਦਾਰ ਰਾਮ ਦਿੱਤਾ ਤੋਂ ਜਿਹੜਾ ਸਰਕਾਰੀ ਮਾਲੀਏ ਦੇ ਪੈਸੇ ਖੋਹ ਕੇ ਸਾਈਕਲੋ ਸਟਾਈਲ ਮਸ਼ੀਨ ਜਿਹੜੀ ਖਰੀਦੀ, ਟਾਈਪਿੰਗ ਮਸ਼ੀਨ, ਤੇ 22 ਅਗਸਤ 1922 ਨੂੰ ਪਹਿਲਾ ਅੰਕ ਜਿਹੜਾ ਪ੍ਰਕਾਸ਼ਿਤ ਕਰਕੇ ਦੇਸ਼ ਭਗਤਾਂ ਦੀ ਮੁਖਬਰੀ ਕਰਨ ਵਾਲੇ ਝੋਲੀ ਚੁੱਕਾਂ ਨੂੰ ਵਰਜਦਿਆਂ ਹੋਇਆਂ ਲਿਖ ਕੇ ਅੱਗੇ ਤੋਂ ਇਸ ਕੁਕਰਮ ਦੀ ਸਜ਼ਾ ਮੌਤ ਹੋਵੇਗੀ ਦੱਸਿਆ। ਪਰਚੇ ਦੇ ਮਈ 1923 ਤੱਕ 15 ਅੰਕ ਪ੍ਰਕਾਸ਼ਿਤ ਹੋਏ। ਭਾਈ ਸਾਹਿਬ ਦੇ ਇਸ ਸ਼ਕਤੀਸ਼ਾਲੀ ਪ੍ਰਚਾਰ ਮਾਧਿਅਮ ਤੋਂ ਪ੍ਰਭਾਵਿਤ ਹੋ ਕੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਨੂੰ ਮਿਲ ਕੇ ਸਾਂਝੇ ਸੰਘਰਸ਼ ਦੀ ਵਿਉਤਬੰਦੀ ਜਿਹੜੀ ਸੀ ਕਰਨ ਦਾ ਮਨ ਬਣ ਗਿਆ। ਭਾਈ ਸਾਹਿਬ ਦੇ ਸਾਥੀ ਆਸਾ ਸਿੰਘ ਜਿਹੜੇ ਸਨ ਭੁਕੜੂਦੀ ਨੇ ਗੜਗੱਜ ਦੀ ਇਸ ਇੱਛਾ ਦੇ ਉੱਤੇ ਉਹਨਾਂ ਨੂੰ ਕਰਮ ਸਿੰਘ ਦੇ ਨਾਲ ਮਿਲਾਇਆ ਤੇ ਚੱਕਰਵਰਤੀ ਜੱਥਾ ਭਾਈ ਦੌਲਤਪੁਰ ਦੀ ਲਹਿਰ ਦੇ ਵਿੱਚ ਮਿਲਾ ਕੇ ਇਸਦਾ ਨਾਂ ਬੱਬਰ ਅਕਾਲੀ ਜੱਥਾ ਰੱਖ ਦਿੱਤਾ ਗਿਆ। ਬੱਬਰਾਂ ਨੂੰ ਗ੍ਰਿਫ਼ਤਾਰ ਕਰਵਾਉਣ ਵਾਲਿਆਂ ਨੂੰ ਵੱਡੇ ਵੱਡੇ ਲਾਲਚਾਂ ਤੋਂ ਪੇਸ਼ਕਸ਼ ਦੇ ਵਿੱਚ ਅਨੂਪ ਸਿੰਘ ਫਸ ਗਿਆ ਤੇ ਉਸਨੇ 31 ਅਗਸਤ ਤੇ 1 ਸਤੰਬਰ ਅੱਜ ਦੇ ਦਿਹਾੜੇ ਤੇ 1923 ਵਿਚਲੀ ਰਾਤ ਨੂੰ ਭਾਈ ਕਰਮ ਸਿੰਘ ਦੌਲਤਪੁਰ, ਉਦੇ ਸਿੰਘ ਰਾਮਗੜ੍ਹ ਝੁੰਗੀਆਂ, ਬਿਸ਼ਨ ਸਿੰਘ ਮਾਂਗਟ ਤੇ ਮਹਿੰਦਰ ਸਿੰਘ ਪੰਡੋਰੀ ਗੰਗਾ ਸਿੰਘ ਦੀ ਖ਼ਬਰ ਪੁਲਿਸ ਨੂੰ ਪਹੁੰਚਾ ਕੇ ਉਹਨਾਂ ਨੂੰ ਘੇਰਾ ਪਵਾ ਦਿੱਤਾ ਤੇ 1 ਸਤੰਬਰ ਨੂੰ ਅੱਜ ਦੇ ਦਿਹਾੜੇ ਤੇ ਸਵੇਰੇ ਤੜਕੇ ਇਹ ਚਾਰੇ ਦੇਸ਼ ਭਗਤ ਮੁਕਾਬਲਾ ਕਰਦੇ ਹੋਏ ਫਗਵਾੜੇ ਦੇ ਕੋਲ ਬਬੇਲੀ ਪਿੰਡ ਹੈ, ਬਹੁਤ ਮਸ਼ਹੂਰ ਹੈ, ਆਪਣੇ ਆਰਟੀਕਲ ਵੀ ਲਿਖਦੇ ਆ ਬਬੇਲੀ ਜੀ, ਬਹੁਤ ਵਧੀਆ ਸ਼ਖਸੀਅਤ ਨੇ, ਉਹਨਾਂ ਦਾ ਪਿੰਡ ਹੈ ਬਬੇਲੀ। ਪਿੰਡ ਦੇ ਵਿੱਚ ਸ਼ਹਾਦਤ ਜਿਹੜਾ ਸੀ ਜਾਮ ਪੀ ਲਿਆ ਤੇ ਸ਼ਹਾਦਤਾਂ ਪਾ ਗਏ। ਜੀ ਦੋਸਤੋ, ਇਹ ਹੈ ਜੀ ਗੱਲਬਾਤ ਸ਼ਹੀਦ ਭਾਈ ਕਰਮ ਸਿੰਘ ਦੌਲਤਪੁਰ ਹੁਣਾਂ ਦੀ, ਤੇ ਇਸ ਦੇ ਨਾਲ ਹੀ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ ਤੇ ਆਖਰ ਦੇ ਵਿੱਚ ਫਿਰ ਗੱਲਬਾਤ ਜਿਹੜੇ ਸੁਨੇਹੇ ਮੈਂ ਸਾਂਝੇ ਨਹੀਂ ਕਰ ਪਾਇਆ ਉਹਨਾਂ ਨੂੰ ਨਾਲ ਜੋੜ ਕੇ ਤੇ ਆਖਰ ਦੇ ਵਿੱਚ ਸਮਾਪਤੀ ਕਰਦੇ ਹਾਂ। ਵੈਸੇ ਮਾਨਤਾ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਵੀ ਜ਼ਿਕਰ ਕਰੀਏ, ਚਲੋ ਕਿਸੇ ਹੋਰ ਦਿਨ ਸਹੀ ਜਾਂ ਕਰ ਲਈਏ, ਛੋਟਾ ਜਿਹਾ ਹੀ ਹੈ, ਚਲੋ ਜਾਂਦੇ ਜਾਂਦੇ ਕਰ ਹੀ ਜਾਂਦੇ ਹਾਂ। ਫਿਰ ਰਹਿੰਦਾ ਰਹਿ ਜਾਂਦਾ ਹੈ ਜੀ, ਤੇ ਗੱਲ ਤੁਹਾਡੇ ਨਾਲ ਸੁਣਾਉਂਦੇ ਹਾਂ ਕਰਦੇ ਹਾਂ ਅੱਜ ਦੇ ਦੁਨੀਆਂ ਦੇ ਵਿੱਚ ਜੋ ਹਾਲਾਤ ਨੇ। ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ, ਸੰਜੀਵ ਪ੍ਰਾਸ਼ਰ ਜੀ ਲਿਖਦੇ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਅੱਜ ਦੇ ਯੁੱਗ ਦੇ ਵਿੱਚ ਸੂਚਨਾਵਾਂ ਦਾ ਹੜ੍ਹ ਆ ਚੁੱਕਿਆ ਹੈ, ਪਰ ਪਲ ਸਾਡੇ ਸਾਹਮਣੇ ਖ਼ਬਰਾਂ, ਵੀਡੀਓਜ਼, ਸੋਸ਼ਲ ਮੀਡੀਆ ਪੋਸਟਾਂ ਤੇ ਵਿਚਾਰ ਆਉਂਦੇ ਰਹਿੰਦੇ ਨੇ। ਪਰ ਤਰਾਸਦੀ ਇਹ ਵੀ ਹੈ ਕਿ ਜਿੰਨੀ ਜਾਣਕਾਰੀ ਵੱਧ ਰਹੀ ਹੈ, ਸੱਚ ਦੀ ਪਛਾਣ ਓਨੀ ਹੀ ਔਖੀ ਹੁੰਦੀ ਜਾ ਰਹੀ ਹੈ। ਸਵਾਲ ਇਹ ਹੈ ਕਿ ਜੋ ਕੁਝ ਅਸੀਂ ਰੋਜ਼ਾਨਾ ਦੇਖਦੇ ਹਾਂ, ਸੁਣਦੇ ਹਾਂ ਜਾਂ ਮੰਨਦੇ ਹਾਂ, ਕੀ ਉਹੀ ਅਸਲੀਅਤ ਹੈ? ਇਹੋ ਹੀ ਸਵਾਲ ਲਗਭਗ 2400 ਸਾਲ ਪਹਿਲਾਂ, ਯਾਨੀ ਕਿ 2400 ਸਾਲ ਪਹਿਲਾਂ ਯੂਨਾਨੀ ਦਾਰਸ਼ਨਿਕ ਪਲੈਟੋ ਨੇ ਗੁਫਾ ਦੀ ਉਪਮਾ ਸਿਧਾਂਤ ਦੇ ਰਾਹੀਂ ਉਠਾਇਆ ਸੀ। ਅੱਜ ਤੋਂ 2400 ਸਾਲ ਪਹਿਲਾਂ ਵੀ ਇਹੀ ਸਵਾਲ ਸੀ ਤੇ ਅੱਜ ਵੀ ਅਸੀਂ ਉੱਥੇ ਦੇ ਉੱਥੇ ਖੜੇ ਹਾਂ, ਕੁਝ ਤਬਦੀਲੀ ਨਹੀਂ ਆਈ। ਉਸਨੇ ਇੱਕ ਹਨੇਰੀ ਗੁਫਾ ਦੀ ਕਲਪਨਾ ਕੀਤੀ ਜਿੱਥੇ ਕੁਝ ਮਨੁੱਖ ਜਨਮ ਤੋਂ ਹੀ ਜੰਜੀਰਾਂ ਦੇ ਨਾਲ ਬੱਝੇ ਹੋਏ ਨੇ, ਸਿਰਫ਼ ਸਾਹਮਣੇ ਵਾਲੀ ਕੰਧ ਦੇ ਉੱਤੇ ਪੈਂਦੇ ਪਰਛਾਵੇਂ ਨੂੰ ਹੀ ਦੇਖ ਸਕਦੇ ਨੇ। ਉਹਨਾਂ ਦੇ ਲਈ ਇਹੀ ਪਰਛਾਵੇਂ ਸੰਸਾਰ ਦੀ ਸੰਪੂਰਨ ਸੱਚਾਈ ਬਣ ਜਾਂਦੇ ਨੇ। ਜਦੋਂ ਕੋਈ ਇੱਕ ਵਿਅਕਤੀ ਜੰਜੀਰਾਂ ਤੋੜ ਕੇ ਗੁਫਾ ਤੋਂ ਬਾਹਰ ਨਿਕਲਦਾ ਹੈ ਤਾਂ ਪਹਿਲਾਂ ਤੇਜ਼ ਰੋਸ਼ਨੀ ਉਸ ਦੀਆਂ ਅੱਖਾਂ ਨੂੰ ਚੁੱਭਦੀ ਹੈ, ਪਰ ਹੌਲੀ ਹੌਲੀ ਉਸਨੂੰ ਅਹਿਸਾਸ ਹੁੰਦਾ ਜਾਂਦਾ ਹੈ ਕਿ ਅਸਲੀ ਦੁਨੀਆ ਤਾਂ ਗੁਫਾ ਤੋਂ ਬਾਹਰ ਹੀ ਹੈ, ਗੁਫਾ ਦੇ ਅੰਦਰ ਨਹੀਂ। ਜਦੋਂ ਵਾਪਸ ਜਾ ਕੇ ਬਾਕੀਆਂ ਦੇ ਨਾਲ ਇਹ ਸੱਚ ਜਿਹੜਾ ਸਾਂਝਾ ਕਰਦਾ ਹੈ ਤਾਂ ਉਹ ਉਸਦੇ ਉੱਤੇ ਵਿਸ਼ਵਾਸ ਨਹੀਂ ਕਰਦੇ ਨੇ, ਨਹੀਂ ਭਾਈ ਤੂੰ ਤਾਂ ਐਵੇਂ ਰੋਲਾ ਪਾਈ ਜਾਂਦਾ, ਕਹਿੰਦੇ ਕੁਛ ਨਹੀਂ ਹੈ ਬਾਹਰ। ਇਹ ਹੀ ਉਪਮਾ ਸਿਰਫ ਪ੍ਰਾਚੀਨ ਦਰਸ਼ਨ ਦਾ ਹਿੱਸਾ ਨਹੀਂ, ਸਗੋਂ ਹਰ ਯੁੱਗ ਦੀ ਸਮਾਜਿਕ ਹਕੀਕਤ ਦਾ ਸ਼ੀਸ਼ਾ ਵੀ ਹੈ ਤੇ ਸ਼ਾਇਦ ਅੱਜ ਦੇ ਡਿਜੀਟਲ ਯੁੱਗ ਦੇ ਵਿੱਚ ਇਹ ਪਹਿਲਾਂ ਨਾਲੋਂ ਕਿਤੇ ਵੱਧ ਪ੍ਰਸੰਗਕ ਹੈ। ਅੱਜ ਸਾਡੀ ਗੁਫਾ ਸਾਡੇ ਹੱਥਾਂ ਦੇ ਵਿੱਚ ਹੀ ਹੈ, ਯਾਨੀ ਮੋਬਾਈਲ ਫੋਨ, ਮੋਬਾਈਲ ਦੀ ਸਕਰੀਨ ਦੇ ਰੂਪ ਦੇ ਵਿੱਚ, ਜਿਸ ਦੀ ਕੰਧ ਦੇ ਉੱਤੇ ਸੋਸ਼ਲ ਮੀਡੀਆ ਦੇ ਐਲਗੋਰਿਦਮ ਦਿਨ ਰਾਤ ਪਰਛਾਵੇਂ ਦਿਖਾਉਂਦੇ ਰਹਿੰਦੇ ਹੈ। ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਵਟਸਐਪ ਵਰਗੇ ਪਲੇਟਫਾਰਮਾਂ ਦੇ ਐਲਗੋਰਿਦਮ ਸਾਨੂੰ ਉਹੀ ਕੁਝ ਦਿਖਾਉਂਦੇ ਨੇ ਜਿਸ ਦੇ ਉੱਤੇ ਅਸੀਂ ਪਹਿਲਾਂ ਲਾਈਕ ਜਾਂ ਕਲਿੱਕ ਕੀਤਾ ਹੁੰਦਾ ਹੈ। ਹੌਲੀ ਹੌਲੀ ਸਾਡੇ ਆਲੇ ਦੁਆਲੇ ਇੱਕ ਅਜਿਹਾ ਇਕੋ ਚੈਂਬਰ ਬਣ ਜਾਂਦਾ ਹੈ ਜਿੱਥੇ ਸਿਰਫ ਸਾਡੀ ਆਪਣੀ ਸੋਚ ਹੀ ਵਾਰ ਵਾਰ ਗੂੰਜਦੀ ਹੈ ਤੇ ਸਾਨੂੰ ਲੱਗਦਾ ਹੈ ਕਿ ਸਾਰੀ ਦੁਨੀਆ ਵੀ ਇਹੋ ਹੀ ਸੋਚਦੀ ਹੈ ਜੋ ਅਸੀਂ ਸੋਚਦੇ ਹਾਂ। ਬਿਨਾਂ ਤਸਦੀਕ ਕੀਤੀਆਂ ਖ਼ਬਰਾਂ, ਅੱਧੇ ਅਧੂਰੇ ਵੀਡੀਓ ਕਲਿੱਪ, ਭੜਕਾਊ ਸਿਰਲੇਖ ਅਕਸਰ ਸਾਡਾ ਸੱਚ ਬਣ ਜਾਂਦੇ ਹੈ, ਭਾਵੇਂ ਉਹਨਾਂ ਪਿੱਛੇ ਕੋਈ ਠੋਸ ਆਧਾਰ ਨਾ ਵੀ ਹੋਵੇ। ਇਹੀ ਗੱਲ ਆਨਲਾਈਨ ਖਰੀਦਦਾਰੀ ਦੇ ਉੱਤੇ ਵੀ ਜਿਹੜੀ ਹੈ ਢੁਕਦੀ ਹੈ। ਜਦੋਂ ਅਸੀਂ ਕਿਸੇ ਵਸਤੂ ਬਾਰੇ ਇੱਕ ਵਾਰ ਖੋਜ ਕਰਦੇ ਹਾਂ ਤਾਂ ਉਸੇ ਵਸਤੂ ਦੇ ਇਸ਼ਤਿਹਾਰ ਹਰ ਐਪ ਦੇ ਉੱਤੇ ਸਾਡਾ ਪਿੱਛਾ ਕਰਨ ਲੱਗ ਪੈਂਦੇ ਹੈ। ਸੀਮਿਤ ਸਟਾਕ ਅਤੇ ਅੱਜ ਹੀ 70% ਛੋਟ ਵਰਗੇ ਸੁਨੇਹੇ ਸਾਡੇ ਅੰਦਰ ਇੱਕ ਨਕਲੀ ਕਾਹਲ ਪੈਦਾ ਕਰਦੇ ਹੈ। ਅਸੀਂ ਬਿਨਾਂ ਸੋਚੇ ਸਮਝੇ ਖਰੀਦ ਕਰ ਬੈਠਦੇ ਹਾਂ, ਨਕਲੀ ਰੇਟਿੰਗਾਂ, ਜਿਹੜਾ ਪ੍ਰਯੋਜਿਤ, ਜਿਹੜਾ ਸਪੋਂਸਰਡ ਸਮੀਖਿਆਵਾਂ ਤੇ ਇਨਫਲੂਐਂਸਰਾਂ ਦੀਆਂ ਸਿਫਾਰਸ਼ਾਂ, ਇਹ ਸਭ ਵੀ ਉਹੀ ਪਰਛਾਵੇਂ ਨੇ ਜਿਨ੍ਹਾਂ ਨੂੰ ਅਸਲੀਅਤ ਸਮਝ ਕੇ ਭਰੋਸਾ ਕਰ ਲੈਂਦੇ ਹਾਂ। ਇਸ ਤਰ੍ਹਾਂ ਗੂਗਲ ਦੇ ਉੱਤੇ ਖੋਜ ਕਰਦੇ ਸਮੇਂ ਵੀ ਸਾਹਮਣੇ ਆਉਣ ਵਾਲੇ ਪਹਿਲੇ ਕੁਝ ਨਤੀਜੇ ਹੀ ਸਾਡੇ ਲਈ ਪੂਰੀ ਸੱਚਾਈ ਬਣ ਜਾਂਦੇ ਹੈ, ਭਾਵੇਂ ਉਹ ਭਰੋਸੇਯੋਗ ਸਰੋਤ ਹੋਣ ਜਾਂ ਨਾ। ਮਸਨੂਈ ਬੁੱਧੀ ਆਰਟੀਫਿਸ਼ਲ ਇੰਟੈਲੀਜੈਂਸੀ AI ਨਾਲ ਬਣੀਆਂ ਤਸਵੀਰਾਂ, ਡੀਪ ਫੇਕ ਵੀਡੀਓਜ਼ ਤੇ ਫਰਜ਼ੀ ਖ਼ਬਰਾਂ ਦੇ ਇਸ ਦੌਰ ਦੇ ਵਿੱਚ ਗੁਫਾ ਦੀਆਂ ਕੰਧਾਂ ਹੋਰ ਵੀ ਮਜ਼ਬੂਤ ਹੋ ਗਈਆਂ। ਪਰਛਾਵਿਆਂ ਤੇ ਹਕੀਕਤ ਵਿਚਲਾ ਫਰਕ ਪਛਾਣਨਾ ਪਹਿਲਾਂ ਨਾਲੋਂ ਵੀ ਕਿਤੇ ਵੱਧ ਮੁਸ਼ਕਲ ਹੋ ਨਿਬੜਿਆ। ਸੱਚ ਦੀ ਖੋਜ ਕਦੇ ਵੀ ਸੌਖਾ ਰਾਹ ਨਹੀਂ ਰਿਹਾ, ਇਹ ਸਾਨੂੰ ਆਪਣੇ ਵਿਸ਼ਵਾਸ ਦੀ ਪਰਖ ਕਰਨ, ਗਲਤੀਆਂ ਮੰਨਣ ਤੇ ਨਵੀਆਂ ਗੱਲਾਂ ਸਿੱਖਣ ਦੇ ਲਈ ਪ੍ਰੇਰਿਤ ਕਰਦੀ ਹੈ। ਸ਼ਾਇਦ ਇਸੇ ਕਰਕੇ ਹਰ ਯੁੱਗ ਦੇ ਵਿੱਚ ਨਵੇਂ ਵਿਚਾਰਾਂ ਦਾ ਵਿਰੋਧ ਹੁੰਦਾ ਰਿਹਾ। ਇਤਿਹਾਸ ਗਵਾਹ ਹੈ ਕਿ ਕਈ ਮਹਾਨ ਵਿਗਿਆਨੀਆਂ, ਦਾਰਸ਼ਨਿਕਾਂ ਤੇ ਸਮਾਜ ਸੁਧਾਰਕਾਂ ਨੂੰ ਪਹਿਲਾਂ ਨਕਾਰਿਆ ਗਿਆ ਪਰ ਸਮੇਂ ਨੇ ਹੀ ਜਿਹੜਾ ਉਹਨਾਂ ਦੇ ਵਿਚਾਰਾਂ ਨੂੰ ਸੱਚ ਸਾਬਤ ਕਰ ਦਿਖਾਇਆ। ਸਿੱਖਿਆ ਦਾ ਅਸਲ ਮਕਸਦ ਸਿਰਫ ਜਾਣਕਾਰੀ ਇਕੱਠੀ ਕਰਨਾ ਨਹੀਂ, ਸਗੋਂ ਸੋਚਣ ਦੀ ਸਮਰੱਥਾ ਦਾ ਆਪਣਾ ਵਿਕਾਸ ਕਰਨਾ ਹੈ। ਇੱਕ ਪੜ੍ਹਿਆ ਲਿਖਿਆ ਵਿਅਕਤੀ ਉਹ ਨਹੀਂ ਜੋ ਹਰ ਜਵਾਬ ਜਾਣਦਾ ਹੋਵੇ, ਸਗੋਂ ਉਹ ਹੈ ਜੋ ਸਹੀ ਸਵਾਲ ਪੁੱਛਣਾ ਜਾਣਦਾ ਹੋਵੇ। ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਇਹੀ ਹੈ ਕਿ ਅਸੀਂ ਕਿਸੇ ਵੀ ਆਨਲਾਈਨ ਜਾਣਕਾਰੀ, ਪੋਸਟ ਜਾਂ ਇਸ਼ਤਿਹਾਰ ਨੂੰ ਬਿਨਾਂ ਪਰਖੇ ਸਵੀਕਾਰ ਨਾ ਕਰੀਏ। ਕੋਈ ਖ਼ਬਰ ਅੱਗੇ ਭੇਜਣ ਜਾਂ ਸਾਂਝੀ ਕਰਨ ਤੋਂ ਪਹਿਲਾਂ ਉਸਦੇ ਸਰੋਤ ਦੀ ਜਾਂਚ ਕਰ ਲਈਏ। ਕਿਸੇ ਵਸਤੂ ਦੀ ਖਰੀਦ ਤੋਂ ਪਹਿਲਾਂ ਅਸਲ ਸਮੀਖਿਆਵਾਂ ਅਤੇ ਭਰੋਸੇਯੋਗ ਵੈਬਸਾਈਟਾਂ ਦੇ ਉੱਤੇ ਨਜ਼ਰ ਮਾਰ ਲਈਏ। ਵੱਖ ਵੱਖ ਦ੍ਰਿਸ਼ਟੀਕੋਣਾਂ ਨੂੰ ਸਮਝੀਏ ਤੇ ਆਪਣੀ ਰਾਏ ਜਿਹੜੀ ਹੈ ਖੁਦ ਤਰਕ ਦੇ ਆਧਾਰ ਦੇ ਉੱਤੇ ਬਣਾਈਏ, ਨਾ ਕਿ ਸਿਰਫ ਸਕਰੀਨ ਤੇ ਸਭ ਤੋਂ ਵੱਧ ਵਾਰ ਦਿਖਾਈ ਦੇਣ ਵਾਲੀ ਗੱਲ ਦੇ ਉੱਤੇ ਆਧਾਰ ਤੇ। ਇਹੀ ਇੱਕ ਜਾਗਰੂਕ ਡਿਜੀਟਲ ਨਾਗਰਿਕ ਦੀ ਜਿਹੜੀ ਪਛਾਣ ਹੋ ਸਕਦੀ ਹੈ। ਪਲੈਟੋ ਦੀ ਗੁਫਾ ਦੀ ਉਪਮਾ ਸਾਨੂੰ ਇਹ ਯਾਦ ਜ਼ਰੂਰ ਦਿਵਾਉਂਦੀ ਹੈ ਕਿ ਮਨੁੱਖ ਦੀ ਸਭ ਤੋਂ ਵੱਡੀ ਕੈਦ ਲੋਹੇ ਦੀਆਂ ਜ਼ੰਜੀਰਾਂ ਨਹੀਂ, ਸਗੋਂ ਮਨ ਦੀਆਂ ਜ਼ੰਜੀਰਾਂ ਨੇ। ਡਰ, ਪੱਖਪਾਤ ਤੇ ਅਗਿਆਨਤਾ ਤੋਂ ਮੁਕਤ ਹੋ ਕੇ ਹੀ ਅਸੀਂ ਸੱਚ ਦੀ ਖੋਜ ਦੇ ਵੱਲ ਵੱਧ ਸਕਦੇ ਹਾਂ ਤੇ ਤਦੋਂ ਹੀ ਜਿਹੜਾ ਅਸਲ ਆਜ਼ਾਦੀ ਪ੍ਰਾਪਤ ਹੁੰਦੀ ਹੈ। ਅਗਲੀ ਵਾਰ ਜਦੋਂ ਅਸੀਂ ਆਪਣੇ ਫੋਨ ਦੀ ਸਕਰੀਨ ਦੇ ਉੱਤੇ ਕੋਈ ਖ਼ਬਰ, ਵੀਡੀਓ ਜਾਂ ਇਸ਼ਤਿਹਾਰ ਦੇਖੀਏ ਤਾਂ ਇੱਕ ਪਲ ਰੁਕ ਕੇ ਆਪਣੇ ਆਪ ਦੇ ਉੱਤੋਂ ਪੁੱਛੀਏ ਕਿ ਮੈਂ ਹਕੀਕਤ ਦੇਖ ਰਿਹਾ ਜਾਂ ਸਿਰਫ ਕੰਪਿਊਟਰ ਐਲਗੋਰਿਦਮ ਦੇ ਵੱਲੋਂ ਦਿਖਾਏ ਜਾ ਰਹੇ ਉਸਦੇ ਪਰਛਾਵਿਆਂ ਨੂੰ। ਜੇ ਸਵਾਲ ਸਾਡੇ ਅੰਦਰ ਜਾਗ ਪਵੇ ਨਾ ਤਾਂ ਸਮਝ ਲਵੋ ਕਿ ਅਸੀਂ ਵੀ ਡਿਜੀਟਲ ਗੁਫਾ ਤੋਂ ਬਾਹਰ ਨਿਕਲਣ ਦਾ ਜਿਹੜਾ ਪਹਿਲਾ ਕਦਮ ਜਿਹੜਾ ਪੁੱਟ ਲਿਆ ਤੇ ਝੁੱਕ ਲਿਆ ਹੈ। ਜੀ ਦੋਸਤੋ, ਬਾਕਮਾਲ ਤਰੀਕੇ ਦੇ ਨਾਲ ਸਮਝਾਉਣ ਦੀ ਗੱਲ ਕੀਤੀ ਹੈ ਡਿਪਟੀ ਡਾਇਰੈਕਟਰ ਪ੍ਰੋਟੈਕਸ਼ਨ ਐਂਡ ਟੈਸਟਿੰਗ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੰਡੀਗੜ੍ਹ ਤੋਂ ਜਿਹੜੀ ਹੈ ਗੱਲਬਾਤ ਲਿਖੀ ਹੈ, ਸਲਾਹਣਯੋਗ ਹੈ। ਇਹ ਗੱਲਬਾਤ ਸੀ ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ, ਸੰਜੀਵ ਪਰਾਸ਼ਰ ਉਹਨਾਂ ਦੀ ਕਲਮ ਦੇ ਵਿੱਚੋਂ, ਤੇ ਉਹਨਾਂ ਦਾ ਸੰਪਰਕ ਨੰਬਰ ਹੈ 90411-17282। ਚੰਗੀ ਗੱਲਬਾਤ ਜ਼ਰੂਰ ਅੱਗੇ ਤੋਂ ਅੱਗੇ ਦੋਸਤੋ ਸਾਂਝੀ ਕਰਿਆ ਕਰੋ। ਲਓ ਫਿਰ ਇਸ ਦੇ ਨਾਲ ਹੀ ਆਪਾਂ ਅੱਜ ਸਮਾਪਤੀ ਕਰਦੇ ਹਾਂ ਤੇ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵੱਧਦੇ ਹਾਂ, ਜਿਹਦੇ ਵਿੱਚ ਬਾਤ ਪਾਉਂਦੇ ਹਾਂ ਕੀ ਕਹਿੰਦੇ ਨੇ ਤੁਹਾਡੇ ਸੁਨੇਹੇ, ਕੁਝ ਸੁਨੇਹੇ ਜਿਹੜੇ ਰਹਿ ਗਏ ਤੇ ਸਭ ਦੋਸਤਾਂ ਦਾ ਸ਼ੁਕਰੀਆ। ਤਕਰੀਬਨ ਸਾਂਝੇ ਕਰ ਹੀ ਦਿੱਤੇ, ਨਾਲ ਦੀ ਨਾਲ ਕੁਝ ਸੁਨੇਹੇ ਵੀ ਰਹਿ ਨਹੀਂ ਗਏ ਲੱਗਦੇ, ਪਰ ਜੇ ਵੀ ਕਿਸੇ ਵੀ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ। ਤੇ ਦੋਸਤੋ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਤੇ ਉਮੀਦ ਹੈ ਕਿ ਸਮਰਜੀਤ ਸਿੰਘ ਸ਼ਮੀ ਹੋਰਾਂ ਦੇ ਨਾਲ ਗੱਲਬਾਤ ਕਰਾਂਗੇ ਕੁਝ ਨਾ ਕੁਝ ਮੁੱਦਾ ਲੈ ਕੇ, ਤੇ ਥੋੜਾ ਜਿਹਾ ਸਿਆਸਤ ਨੂੰ ਪਿੱਛੇ ਕਰਾਂਗੇ ਤੇ ਕੱਲ ਨੂੰ ਆਪਾਂ ਵਿਚਾਰ ਚਰਚਾ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਚੱਲੇਗੀ। ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ ਹੈ। ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਜ 9:30 ਵਜੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰਦਿਆ ਕਰੋ। ਤੇ ਦੋਸਤੋ, ਮਿਲਦੇ ਹਾਂ ਕੱਲ ਨੂੰ 9:30 ਵਜੇ ਭਾਰਤੀ ਸਮੇਂ ਅਨੁਸਾਰ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ, ਸਤਿ ਸ੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਵਾਂ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੋਂ ਤੁਹਾਡੇ ਨਾਲ ਰਾਬਤਾ ਬਣ ਚੁੱਕਿਆ ਹੈ ਲਾਈਵ ਪ੍ਰੋਗਰਾਮ ਦੇ ਵਿੱਚ। ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ ਰਲ ਮਿਲ ਕੇ, ਦੇਸ਼ ਦੇ ਦੀਆਂ ਖ਼ਬਰਾਂ ਦੇ ਨਾਲ ਨਾਲ ਅੱਜ ਦਾ ਵਿਚਾਰ ਤੇ ਉਸ ਤੋਂ ਬਾਅਦ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਗੱਲਾਂ ਦਾ ਜ਼ਿਕਰ ਕਰਾਂਗੇ। ਸਮਾਂ ਤੇ ਸਥਿਤੀ ਦੋਸਤੋ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ ਐਗਜੈਕਟਲੀ 7:09 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:00 ਇਸ ਵਕਤ 9 ਮਿੰਟ ਹੋਏ ਹੈ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦਾ ਸਮਾਂ ਹੈ 9:09 ਦਾ। ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 9:00 ਦੇ ਉੱਤੇ 9 ਮਿੰਟ ਦਾ ਸਮਾਂ ਹੈ। ਯੂਰਪੀਅਨ ਘੰਟੀਆਂ ਮੁਤਾਬਕ ਇਸ ਵਕਤ ਸ਼ਾਮ ਦੇ 9:06 ਤੇ ਭਾਰਤ ਦੇ ਵਿੱਚ 9:39 ਦਾ ਸਮਾਂ ਹੋ ਚੁੱਕਿਆ ਹੈ। ਚਲੋ ਦੋਸਤੋ, ਬਾਤ ਪਾਉਂਦੇ ਹਾਂ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਹੀ ਹੋਵੇਗੀ ਤੇ ਕਰਦੇ ਹਾਂ ਸੋਮਵਾਰ ਦਾ ਆਗਾਜ਼ ਤੁਹਾਡੇ ਨਾਲ 31 ਅਗਸਤ 2026 ਦਾ ਦਿਹਾੜਾ ਹੈ ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਨੇ ਕਿ ਜਿਸ ਤਰ੍ਹਾਂ ਅੱਖਾਂ ਨੂੰ ਵੇਖਣ ਲਈ ਸਾਡੇ ਰੋਸ਼ਨੀ ਦੀ ਜ਼ਰੂਰਤ ਹੁੰਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਨੂੰ ਜਿਹੜਾ ਸਮਝਣ ਦੇ ਲਈ ਵੀ ਵਿਚਾਰਾਂ ਦੀ ਜ਼ਰੂਰਤ ਹੁੰਦੀ ਹੈ। ਅੱਜ ਦੇ ਵਿਚਾਰ ਦੇ ਵਿੱਚ, ਅੱਜ ਦੇ ਦਿਨ ਦੇ ਵਿੱਚ 1919 ਦੇ ਵਿੱਚ ਸ਼ਿਕਾਗੋ ਦੇ ਵਿੱਚ ਕਮਿਊਨਿਸਟ ਪਾਰਟੀ ਬਣੀ ਸੀ ਤੇ 1919 ਦੇ ਵਿੱਚ ਹੀ ਪ੍ਰਸਿੱਧ ਕਵਿਤਰੀ ਅੰਮ੍ਰਿਤਾ ਪ੍ਰੀਤਮ ਉਹਨਾਂ ਦਾ ਜਨਮ ਹੁੰਦਾ ਹੈ। 1995 ਦੇ ਵਿੱਚ ਦਿਲਾਵਰ ਸਿੰਘ ਉਹਨਾਂ ਨੇ ਮਨੁੱਖੀ ਬੰਬ ਦੇ ਨਾਲ ਮੁੱਖ ਮੰਤਰੀ ਬੇਅੰਤ ਸਿੰਘ ਉਹਨਾਂ ਦੀ ਹੱਤਿਆ ਕੀਤੀ ਤੇ ਹਰਚੰਦ ਸਿੰਘ ਬਰਾੜ ਮੁੱਖ ਮੰਤਰੀ ਬਣ ਗਏ। 1997 ਦੇ ਵਿੱਚ ਇੰਗਲੈਂਡ ਦੀ ਸ਼ਹਿਜ਼ਾਦੀ ਡਿਆਇਨਾ ਦੀ ਜਿਹੜੀ ਹਾਦਸੇ ਦੇ ਵਿੱਚ ਮੌਤ ਹੋਈ, ਜਿਸ ਦੇ ਵਿੱਚ ਗੁੱਝੇ ਭੇਦ ਅਜੇ ਵੀ ਜਿਹੜੇ ਬਰਕਰਾਰ ਨੇ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਗੱਲ ਕਰਦੇ ਹਾਂ ਤੇਜ਼ ਦਿਮਾਗ ਵਾਲੀ ਔਰਤ ਦੀ। ਇਸ ਤੇਜ਼ ਰਫ਼ਤਾਰ ਜ਼ਿੰਦਗੀ ਦੇ ਵਿੱਚ ਇਨਸਾਨ ਜਿਹੜਾ ਬਹੁਤ ਹੀ ਜਿਵੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨੂੰ ਸਮੇਂ ਸਮੇਂ ਤੇ, ਚਾਹੇ ਉਹ ਘਰੇਲੂ ਸਮੱਸਿਆਵਾਂ ਹੋਣ ਜਾਂ ਫਿਰ ਬੱਚਿਆਂ ਦੀ ਪੜ੍ਹਾਈ ਹੋਵੇ। ਕਿਸੇ ਵਿਅਕਤੀ ਦੇ ਕੋਲ ਇੰਨਾ ਸਮਾਂ ਨਹੀਂ ਕਿ ਉਹ ਦੂਸਰਿਆਂ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹਨਾਂ ਦੇ ਵਿੱਚ ਉਲਝਣਾ ਨਹੀਂ, ਉਹਨਾਂ ਨੂੰ ਉਲਝਣਾਂ ਨੂੰ ਜਿਹੜਾ ਸੁਲਝਾ ਸਕੇ। ਪਰ ਇੱਕ ਸ਼ਖਸੀਅਤ ਇਹੋ ਜਿਹੀ ਵੀ ਸੀ ਜੋ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਦੂਸਰਿਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਦੀ ਹੈ। ਅਜਿਹੀ ਸ਼ਖਸੀਅਤ ਸੀ ਮਾਰਲਿਨ ਵੋਸ ਸੇਵੰਟ, ਜਿਹਦਾ ਜਨਮ 11 ਅਗਸਤ 1946 ਨੂੰ ਹੁੰਦਾ ਹੈ ਅਮਰੀਕਾ ਦੇ ਵਿੱਚ, ਤੇ ਉਸਦਾ ਨਾਂ ਜਿਹੜਾ ਸੀ ਗਿਨੀਜ਼ ਬੁੱਕ ਦੇ ਵਿੱਚ ਵਿਸ਼ਵ ਦੀ ਸਭ ਤੋਂ ਤੇਜ਼ ਦਿਮਾਗ ਜਿਹੜੀ ਸੀ ਔਰਤ ਦੇ ਵਜੋਂ ਦਰਜ ਹੋਇਆ। ਵਾਸ਼ਿੰਗਟਨ ਯੂਨੀਵਰਸਿਟੀ ਤੋਂ ਫਿਲਾਸਫੀ ਕਰਨ ਦੇ ਬਾਅਦ ਆਪਣੇ ਪਿਤਾ ਦੇ ਜਨਰਲ ਸਟੋਰ ਦੇ ਉੱਤੇ ਕੰਮ ਕਰਦੀ ਰਹੀ ਤੇ ਅਖ਼ਬਾਰਾਂ ਦੇ ਲਈ ਲੇਖ ਲਿਖਦੀ ਸੀ। ਉਹਦਾ ਪਹਿਲਾ ਵਿਆਹ 16 ਸਾਲ ਦੀ ਉਮਰ ਦੇ ਵਿੱਚ ਹੋ ਗਿਆ ਜੋ 4 ਸਾਲ ਚੱਲਿਆ ਤੇ ਦੂਜਾ ਵਿਆਹ 15 ਸਾਲ ਚੱਲਿਆ। 1980 ਦੇ ਦਹਾਕੇ ਦੇ ਵਿੱਚ ਆਪਣੇ ਤੀਜੇ ਪਤੀ ਰੋਬਰਟ ਜਾਰਵਿਕ ਦੇ ਨਾਲ ਨਿਊਯਾਰਕ ਜਿਹੜੀ ਚਲੇ ਜਾਂਦੀ ਹੈ। ਉੱਥੇ ਉਹਨੇ ਪਤੀ ਦੇ ਨਾਲ ਕਾਰਡੀਓ ਵਸਕੂਲਰ ਨਾਮੀ ਬਿਮਾਰੀ ਦੀ ਖੋਜ ਜਿਹੜੀ ਸੀ ਉਹਦੇ ਵਿੱਚ ਸ਼ਾਮਲ ਹੋਈ ਤੇ 1986 ਦੇ ਵਿੱਚ ਪਰੇਡੇ ਮੈਗਜ਼ੀਨ ਦੇ ਜਿਹੜਾ ਸੀ ਹਫ਼ਤਾਵਾਰੀ ਕਾਲਮ ਆਸਕ ਮਾਰਲਿਨ ਤਹਿਤ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦੇ ਵਿੱਚ ਮਦਦ ਕਰਦੀ ਸੀ, ਜਿਵੇਂ ਕਿ ਅੱਜ ਕੱਲ੍ਹ ਚੈਟ ਚੱਲਦੀ ਹੈ। ਬਹੁਤ ਸਾਰੇ ਸਵਾਲ ਤੁਸੀਂ ਬਲੌਗਾਂ ਦੇ ਵਿੱਚ ਥੱਲੇ ਕਰ ਦਿੰਦੇ ਹੋ ਤੇ ਅਗਲੇ ਸਮੇਂ ਦੇ ਵਿੱਚ ਆ ਕੇ ਜਦੋਂ ਨਵੀਂ ਵੀਡੀਓ ਬਣਦੀ ਹੈ ਉਹ ਕੁਐਸਚਨਾਂ ਦੇ ਆਂਸਰ ਦਿੰਦੇ ਆ। ਉਹਨਾਂ ਸਮਿਆਂ ਦੇ ਵਿੱਚ ਇਸ ਤਰ੍ਹਾਂ ਦਾ ਇੰਟਰਨੈਟ ਦਾ ਸਾਰਾ ਸਿਲਸਿਲਾ ਨਹੀਂ ਸੀ ਤੇ ਪ੍ਰੈਡੇ ਮੈਗਜ਼ੀਨ ਚੱਲਦੀ ਸੀ ਤੇ ਉਹਦੇ ਵਿੱਚ ਉਹ ਸਵਾਲ ਲੋਕ ਕਰਦੇ ਸਨ ਤੇ ਉਹਦੇ ਵਿੱਚ ਇੱਕ ਅੰਕ ਚੱਲਦਾ ਸੀ ਆਸਕ ਮਾਰਲਿਨ, ਉਸਦੇ ਵਿੱਚ ਉਹ ਸਾਰੇ ਸਵਾਲਾਂ ਦਾ ਜਵਾਬ ਦਿੰਦੀ ਹੁੰਦੀ ਸੀ। ਹਰ ਵਿਸ਼ੇ ਦੀ ਮਾਹਰ ਮਾਰਲਿਨ ਨਵੇਂ ਸ਼ਬਦਾਂ ਦੇ ਨਾਲ ਜਾਣਕਾਰੀ ਦਿੰਦੀ ਤੇ 1986 ਤੋਂ 1999 ਤੱਕ ਗਿਨੀਜ਼ ਬੁੱਕ ਦੇ ਐਡੀਸ਼ਨ ਦੇ ਵਿੱਚ ਹਰ ਸਾਲ ਉਹਦਾ ਨਾਂ ਆਉਂਦਾ ਰਿਹਾ। ਉਹਨੇ ਨਾਮ ਦਰਜ ਕਰਵਾਉਣ ਦੇ ਲਈ 2 ਟੈਸਟ ਪਾਸ ਕੀਤੇ, ਸਟੈਨਫੋਰਡ ਬਿਨੇਟ ਤੇ ਮੈਗਾ ਟੈਸਟ, ਜੋ ਕਿ 22 ਸਾਲ 10 ਮਹੀਨੇ ਦੀ ਉਮਰ ਦੇ ਵਿੱਚ ਪਹਿਲੇ ਟੈਸਟ ਦੇ ਵਿੱਚ ਉਹਨੇ 228 ਨੰਬਰ ਹਾਸਲ ਕੀਤੇ ਸੀ। ਉਸਦੇ ਪ੍ਰਕਾਸ਼ਨਾਂ ਦੇ ਵਿੱਚ ਉਮਨੀ ਆਈ ਕਿਊ ਕੰਟੈਸਟ, ਮੋਰ ਮਾਰਲਿਨ, ਸਮ ਲਾਈਕ ਇਟ ਬ੍ਰਾਈਟ, ਬ੍ਰੇਨ ਬਿਲਡਿੰਗ ਐਕਸਰਸਾਈਜ਼ਿੰਗ, ਯੂਅਰ ਸੈਲਫ, ਗਰੋਇੰਗ ਅਪ ਏ ਕਲਾਸੀਕਲ ਅਮੈਰੀਕਨ ਚਾਈਲਡਹੁੱਡ ਮੁੱਖ ਨੇ। ਉਹਨੇ ਨਾਟਕ, ਨਾਵਲ ਤੇ ਛੋਟੀਆਂ ਕਹਾਣੀਆਂ ਵੀ ਲਿਖੀਆਂ ਤੇ ਪੋਪਾਸਵਿਲ ਉਸਦੇ ਪ੍ਰਸਿੱਧ ਨਾਟਕਾਂ ਦੇ ਵਿੱਚੋਂ ਇੱਕ ਸੀ। ਮਾਰਲੀ ਵੋਸ ਸੇਵੰਟ ਇੱਕ ਅਜਿਹੀ ਔਰਤ ਰਹੀ ਹੈ ਜਿਹਨੇ ਕਦੇ ਵੀ ਹਾਰ ਨਹੀਂ ਸੀ ਮੰਨੀ ਤੇ ਸਗੋਂ ਹਮੇਸ਼ਾ ਅੱਗੇ ਵਧਦੀ ਗਈ ਹੈ। ਦੂਸਰੇ ਪਾਸੇ ਦੂਰ ਅੰਦੇਸ਼ ਦੀ ਗੱਲ ਆਉਂਦੀ ਹੈ ਜਾਂ ਦੂਰ ਤੱਕ ਦੇਖਣ ਦੀ ਸਕੋਪੀ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ। ਦੂਰਬੀਨ ਦੀ ਅੱਜ ਗੱਲ ਕਰਦੇ ਹਾਂ ਥੋੜੀ ਜਿਹੀ। ਕਹਿੰਦੇ ਅੱਜ ਧਰਤੀ ਤੋਂ ਲੱਖਾਂ ਕਿਲੋਮੀਟਰ ਦੀ ਦੂਰੀ ਦੇ ਉੱਤੇ ਵੀ ਸਥਿਤ ਜਿਹੜੇ ਗ੍ਰਹਿ ਨੇ, ਤਾਰਿਆਂ ਤੇ ਹੋਰ ਆਕਾਸ਼ੀ ਉਲਕਾ ਪਿੰਡ ਜਿਹੜੇ ਨੇ, ਉਹਨਾਂ ਦੀ ਖੋਜ ਦੇ ਵਿੱਚ ਦੂਰਬੀਨਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਜਾਇੰਟ ਦੂਰਬੀਨ ਜਿਹੜੀ ਹੈ ਸਥਾਪਿਤ ਕੀਤੀ ਹੈ ਤੇ ਵਿਗਿਆਨੀਆਂ ਨੇ ਪੁਲਾੜ ਦੇ ਵਿੱਚ ਦੂਰ ਤੱਕ ਵੇਖਣ ਦੇ ਲਈ ਦੂਰਬੀਨ ਲਾਈ ਗਈ ਹੈ, ਜਿਵੇਂ ਕਿ ਹਬਲ ਸਪੇਸ ਟੈਲੀਸਕੋਪ, ਸਪਿਟਜ਼ਰ ਸਪੇਸ ਟੈਲੀਸਕੋਪ, ਫਰਮੀ ਗਾਮਾ ਰੇ ਦੂਰਬੀਨ ਆਦਿ ਜਿਹੜੇ ਸ਼ਾਮਲ ਨੇ। ਹਾਲਾਂਕਿ ਅੱਜ ਦੇ ਵਿਸ਼ਾਲ ਤੇ ਟੈਕਨੋਲੋਜੀਕਲ ਤੌਰ ਦੇ ਉੱਤੇ ਐਡਵਾਂਸਡ ਦੂਰਬੀਨ ਦੀ ਤੁਲਨਾ ਦੁਨੀਆਂ ਦੇ ਸਭ ਤੋਂ ਪਹਿਲੇ ਟੈਲੀਸਕੋਪਾਂ ਦੇ ਨਾਲ ਨਹੀਂ ਕੀਤੀ ਜਾ ਸਕਦੀ। ਦੁਨੀਆਂ ਦਾ ਸਭ ਤੋਂ ਪਹਿਲਾ ਜਿਹੜਾ ਦੂਰਬੀਨ ਸੀ 1608 ਦੇ ਵਿੱਚ ਨੀਦਰਲੈਂਡ ਦੇ ਰਹਿਣ ਵਾਲੇ ਹੰਸ ਲਿਪਰਸੀ ਨੇ ਜਿਹੜਾ ਬਣਾਈ ਸੀ। ਲਿਪਰਸੀ ਨੇ ਜਿਹੜਾ ਸੀ ਉਸਦਾ ਨਾਮ ਕਿਜ਼ਕਰ ਰੱਖਿਆ ਤੇ ਕਿਜ਼ਕਰ ਇੱਕ ਡੱਚ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਵੇਖਣ ਵਾਲਾ। ਉਸਦੀ ਦੂਰਬੀਨ ਤੋਂ ਕੋਈ ਵੀ ਵਸਤੂ ਨੂੰ 2 ਤੋਂ 3 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਲਿਪਰਸੀ ਦੇ ਦੁਆਰਾ ਬਣਾਈ ਗਈ ਦੂਰਬੀਨ 2 ਲੈਂਸ ਜਿਹੜੇ ਸਨ ਉਹਨਾਂ ਦੀ ਬਣੀ ਹੋਈ ਸੀ। ਲੇਸ ਨੂੰ ਲੰਬੀ ਪਾਈਪ ਦੇ ਦੋਵੇਂ ਹੀ ਪਾਸੇ ਲਾਇਆ ਗਿਆ ਤੇ ਇਹਨੇ ਕੰਪੀਟ ਲੈਸ ਨੂੰ, ਆਈਪੀਸ ਅਤੇ ਕੋਵੈਕਸ ਲੈਸ ਨੂੰ ਉਦੇਸ਼ ਮਹੱਤਵ ਦੇ ਵਜੋਂ ਵਰਤਿਆ ਗਿਆ ਸੀ। ਉਸੇ ਸਾਲ ਹੀ ਹੈਂਜ਼ ਲਿਪਰਸੀ ਨੇ ਇਸ ਦੇ ਵਿੱਚ ਖੋਜ ਦਾ ਪੂਰਾ ਅਧਿਕਾਰ ਲਈ ਜਿਹੜਾ ਸੀ ਨੀਦਰਲੈਂਡ ਸਰਕਾਰ ਨੂੰ ਬਿਨੈ ਪੱਤਰ ਭੇਜ ਦਿੱਤਾ, ਜਿਸ ਨੂੰ ਸਰਕਾਰ ਨੇ ਜਲਦੀ ਸਵੀਕਾਰ ਕਰ ਲਿਆ ਤੇ ਇਸ ਦੀ ਉਪਯੋਗਤਾ ਨੂੰ ਵੇਖਦਿਆਂ ਉਸਨੇ 900 ਫਲੋਰੀਨ ਨੀਦਰਲੈਂਡ ਤੋਂ ਮਿਲਿਆ ਕਰੰਸੀ ਜਿਹੜੀ ਸੀ ਉਸ ਸਮੇਂ ਦੇ ਵਿੱਚ ਉਹ ਵੀ ਜਿਹੜਾ ਦਿੱਤੀ ਗਈ ਉਹਨੂੰ ਤੇ 1608 ਦੇ ਅੰਤ ਤੱਕ ਜਿਵੇਂ ਕਿ ਦੂਰਬੀਨ ਦੀ ਪ੍ਰਸਿੱਧੀ ਵਧਦੀ ਗਈ ਇਹ ਫਰਾਂਸ ਅਤੇ ਹੋਰ ਦੇਸ਼ਾਂ ਦੇ ਵਿੱਚ ਵੀ ਪਹੁੰਚ ਗਈ। ਉਨੀ ਦਿਨੀ ਹੀ ਜਿਹੜਾ ਸੀ ਬੋਵੇਡੇਰ, ਮਸ਼ਹੂਰ ਖਗੋਲ ਵਿਗਿਆਨੀ ਹੈ, ਗਲੈਲੀਓ ਗਲੀਲੀ ਦਾ ਸਾਥੀ, ਫਰਾਂਸ ਦੇ ਵਿੱਚ ਰਹਿੰਦਾ ਸੀ। ਇਸ ਦੇ ਲਈ ਉਹ ਜਦੋਂ ਵੀ ਉਸਨੂੰ ਜਿਹੜਾ ਹੈਂਜ਼ ਲਿਪਰਸੀ ਦੀ ਇਸ ਨਵੀਂ ਖੋਜ ਦੇ ਬਾਰੇ ਪਤਾ ਚੱਲਿਆ ਤਾਂ ਉਹਨੇ ਤੁਰੰਤ ਜਿਹੜਾ ਸੀ ਗਲੀਲੀਓ ਨੂੰ ਚਿੱਠੀ ਰਾਹੀਂ ਇਸ ਦੀ ਜਾਣਕਾਰੀ ਦਿੱਤੀ। 1609 ਦੇ ਵਿੱਚ ਜਦੋਂ ਗਲੀਲੀਓ ਲਿਪਰਸੀ ਦੀ ਦੂਰਬੀਨ ਦੇ ਬਾਰੇ ਜਾਣੂ ਹੋ ਗਿਆ, ਫਿਰ ਉਹਨਾਂ ਨੇ ਜਲਦੀ ਹੀ ਦੂਰਬੀਨ ਦੇ ਮਾਡਲ ਨੂੰ ਵੇਖੇ ਬਗੈਰ ਆਪਣੀ ਦੂਰਬੀਨ ਬਣਾਉਣੀ ਸ਼ੁਰੂ ਕਰਤੀ। ਕੁਝ ਮਹੀਨਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਗਲੀਲੀਓ ਅਰਥਪੂਰਨ ਤਬਦੀਲੀਆਂ ਦੇ ਨਾਲ ਦੂਰਦਰਸ਼ਨ ਬਣਾਉਣ ਦੇ ਵਿੱਚ ਜਿਹੜਾ ਸੀ ਸਫਲ ਹੋ ਗਿਆ ਤੇ ਹੁਣ ਕੁਝ ਵੀ ਉਸਦੇ ਦੂਰਬੀਨ ਦੇ ਨਾਲੋਂ 20 ਗੁਣਾ ਵੱਡਾ ਜਿਹੜਾ ਵੇਖਿਆ ਜਾ ਸਕਦਾ ਸੀ। ਇਸ ਪ੍ਰਾਪਤੀ ਤੋਂ ਉਤਸ਼ਾਹਿਤ ਗਲੀਲੀਓ ਨੇ ਉਸਨੂੰ 24 ਅਗਸਤ 1609 ਨੂੰ ਵੇਨਿਸ ਦੀ ਸੈਨੇਟ ਦੇ ਵਿੱਚ ਪੇਸ਼ ਕਰ ਦਿੱਤਾ। ਸੈਨੇਟ ਉਸਦੀ ਦੂਰਬੀਨ ਤੇ ਸੈਨਾ ਦੇ ਲਾਭਾਂ ਦੇ ਬਾਰੇ ਜਾਣ ਕੇ ਬਹੁਤ ਖੁਸ਼ ਸੀ ਤੇ ਉਹਨੂੰ ਉਮਰ ਭਰ ਇਟਲੀ ਦੀ ਪਦੂਆ ਯੂਨੀਵਰਸਿਟੀ ਦਾ ਲੈਕਚਰਾਰ ਬਣਾਇਆ ਗਿਆ। ਗੈਲੀਲੀਓ ਬਾਅਦ ਦੇ ਵਿੱਚ ਦੁਨੀਆਂ ਦਾ ਪਹਿਲਾ ਵਿਅਕਤੀ ਬਣ ਗਿਆ ਜਿਹਨੇ ਦੂਰਬੀਨ ਦੀ ਵਰਤੋਂ ਦੇ ਨਾਲ ਖਗੋਲ ਵਿਗਿਆਨ ਦੀ ਖੋਜ ਕੀਤੀ ਤੇ ਆਪਣੇ ਦੂਰਬੀਨ ਨੂੰ ਵੇਖਦਿਆਂ ਹੋਇਆਂ ਉਸਨੇ ਚੰਦਰਮਾ ਦੀ ਸਤਹ ਅਤੇ ਚੰਦ ਦੇ ਵੱਖ ਵੱਖ ਪੜਾਵਾਂ ਦੇ ਉੱਤੇ ਖੁਰਦ ਦੀ ਵਿਸਥਾਰ ਪੂਰਵਕ ਜਿਹੜੀ ਸੀ ਤਸਵੀਰ ਬਣਾਈ ਤੇ 1610 ਦੇ ਵਿੱਚ ਜੁਪੀਟਰ ਦੇ 4 ਚੰਦਰਮਾ ਤੇ ਸ਼ਨੀ ਗ੍ਰਹਿ ਦੇ ਛੱਲਿਆਂ ਦੀ ਵੀ ਖੋਜ ਕਰ ਸੁੱਟੀ। ਜੀ ਦੋਸਤੋ, ਇਹ ਸਨ ਲੋਕ ਜਿਨ੍ਹਾਂ ਨੇ ਕੁਝ ਨਾ ਕੁਝ ਕਰ ਦਿਖਾਇਆ। ਅਗਲੀਆਂ ਗੱਲਾਂ ਬਾਤਾਂ ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦਿਆਂ ਕਰਦਿਆਂ ਤੇ ਲਾਈਨਾਂ ਤੁਹਾਡੇ ਲਈ ਦੋਸਤੋ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ ਤੇ ਉਸ ਤੋਂ ਬਾਅਦ ਨਾਲ ਨਾਲ ਲਾਈਨਾਂ ਲਵਾਂਗੇ ਤੇ ਕਾਲਾਂ ਲਵਾਂਗੇ ਤੇ ਨਾਲ ਨਾਲ ਗੱਲਾਂ ਕਰਾਂਗੇ। ਸਟੂਡੀਓ ਦਾ ਨੰਬਰ +358 44 976 1962 ਸਟੂਡੀਓ ਦਾ ਨੰਬਰ ਹੈ। ਕਹਿੰਦੇ ਨੇ ਭਾਈ ਆ ਜਾ ਤੈਨੂੰ ਫਿਲਮ ਵਿਖਾਈਏ, ਯੂਨੀਵਰਸਿਟੀ ਦੇ ਵਿੱਚ ਕਮਲ ਖਿਲਾਈਏ ਤੇ ਅਕਾਲੀ ਭਾਜਪਾ ਮੇਲ ਕਰਾਈਏ। ਫਸ ਗਿਆ ਵੜਿੰਗ, ਦੇਖਦੇ ਹਾਂ ਕਿਹਦੇ ਨਿਕਲਦੇ ਨੇ ਤੜਿੰਗ। ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਵੱਲੋਂ ਚੱਲੀਏ ਤਾਂ ਦੋਸਤੋ, ਦੁਨੀਆਂ ਤਾਂ ਬਦਲ ਰਹੀ ਹੈ ਪਰ ਕੀ ਅਸੀਂ ਵੀ ਬਦਲ ਰਹੇ ਹਾਂ ਨਾਲ? ਨੇਪਾਲ ਦੇ ਭਿਆਨਕ ਹੜ੍ਹਾਂ ਦੇ ਵਿੱਚ ਸੈਂਕੜੇ ਜਾਨਾਂ ਨੁਕਸਾਨੀਆਂ ਗਈਆਂ ਨੇ, ਪਰ ਇੱਕ ਅਧਿਆਪਕ ਦੇ ਵੱਲੋਂ ਸਮੇਂ ਸਿਰ ਜਿਹੜਾ ਆਪਣਾ ਐਕਸ਼ਨ ਕਰਨ ਦੇ ਉੱਤੇ 900 ਤੋਂ ਵੱਧ ਬੱਚਿਆਂ ਦੀ ਜਾਨ ਬਚਾ ਲਈ ਗਈ ਹੈ, ਸ਼ਲਾਘਾਯੋਗ ਕਦਮ ਹੈ। ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਜੀਵਨ ਦੇ ਉੱਤੇ ਬਣੀ ਡਾਕੂਮੈਂਟਰੀ ਦੇ ਨਾਲ ਨਾਲ ਭਾਜਪਾ ਦੀ ਵਿਰੋਧੀ ਫਿਲਮ ਵੀ ਜਿਹੜੀ ਹੈ ਚੱਲ ਪਈ ਹੈ। VIP ਕਲਚਰ ਖਤਮ ਕਰਨ ਦੇ ਦਾਅਵੇ ਨੇ, ਰਾਜਾ ਵੜਿੰਗ ਦੇ ਖਿਲਾਫ਼ SC ਕਮਿਸ਼ਨ ਦੀ ਕਾਰਵਾਈ, ਬੇਅੰਤ ਸਿੰਘ ਕਤਲਕਾਂਡ ਦੇ ਨਾਲ ਜੁੜਿਆ ਪੰਥਕ ਮੁੱਦਾ ਮੁੜ ਸਿਆਸੀ ਕੇਂਦਰ ਦੇ ਵਿੱਚ ਬਣ ਗਿਆ ਤੇ ਮੁਲਾਜ਼ਮਾਂ ਦੇ DA ਦੇ ਬਕਾਏ ਤੇ ਸਰਕਾਰ ਦੇ ਸਤਾਏ ਕਿਸਾਨ ਸੜਕਾਂ ਦੇ ਉੱਤੇ ਨੇ। ਪੰਜਾਬ ਦੀ 2027 ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਹਲਚਲ, ਇਹ ਸਭ ਆਖਰ ਪੰਜਾਬ ਦੇ ਭਵਿੱਖ ਦੇ ਬਾਰੇ ਕੀ ਸੰਕੇਤ ਦੇ ਰਿਹਾ ਹੈ? ਦੂਜੇ ਪਾਸੇ ਦੁਨੀਆਂ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜੇ ਨੇ। ਅਮਰੀਕਾ ਕੈਨੇਡਾ ਵਪਾਰਕ ਤਣਾਅ, ਕੈਨੇਡਾ ਦੇ ਵੱਲੋਂ ਅਮਰੀਕੀ ਉਤਪਾਦਾਂ ਦਾ ਬਾਈਕਾਟ, ਇਜ਼ਰਾਈਲੀ ਪ੍ਰਧਾਨ ਮੰਤਰੀ ਦੇ ਪੁੱਤਰ ਦੀ ਸੁਰੱਖਿਆ ਦੇ ਕਾਰਨ ਵਾਪਸੀ, ਟਰੰਪ ਦਾ ਤੀਜੇ ਕਾਰਜਕਾਲ ਦੇ ਵੱਲ ਇਸ਼ਾਰਾ, ਕਹਿੰਦਾ ਕਿ ਭਾਈ ਤੀਸਰੀ ਟਰਮ ਵੀ ਮੈਨੂੰ ਦੇ ਦਿਓ। ਵੈਸੇ ਅਮਰੀਕਨ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦਾ ਕਦੇ ਹੋਇਆ ਨਹੀਂ, ਕਿਉਂਕਿ ਦੋ ਹੀ ਟਰਮਾਂ ਨੇ ਉੱਥੇ। ਤੀਸਰੀ ਵਾਰੀ ਪ੍ਰੈਜ਼ੀਡੈਂਟ ਜਿਹੜਾ ਨਹੀਂ ਬਣ ਸਕਦਾ ਕੋਈ ਵੀ ਵਿਅਕਤੀ ਲੜੀਵਾਰਤਾ ਦੇ ਵਿੱਚ, ਇਹ ਕਿਹੜਾ ਇੰਡੀਆ ਹੈ? ਦੂਸਰੇ ਪਾਸੇ ਆਈਸਲੈਂਡ ਦਾ ਯੂਰਪੀਅਨ ਯੂਨੀਅਨ ਦੇ ਵਿੱਚ ਸ਼ਾਮਲ ਹੋਣ ਤੋਂ ਇਨਕਾਰ, ਤੇ ਭਾਰਤ ਉਜ਼ਬੇਕਿਸਤਾਨ ਦੀ ਰਣਨੀਤਿਕ ਭਾਈਵਾਲੀ ਵਧੀ ਹੈ। ਨਾਲੇ ਇੱਕ ਬੁਨਿਆਦੀ ਸਵਾਲ ਵੀ ਹੈ ਕਿ ਆਜ਼ਾਦੀ ਸਿਰਫ ਸੰਵਿਧਾਨ ਦੇ ਵਿੱਚ ਦਰਜ ਹੱਕ ਹੈ ਜਾਂ ਹਰ ਨਾਗਰਿਕ ਦੀ ਇੱਕ ਜ਼ਿੰਦਗੀ ਦੇ ਵਿੱਚ ਮਹਿਸੂਸ ਹੋਣ ਵਾਲਾ ਨਿਆਂ ਵੀ ਹੈ? ਤੇ ਪਲੈਟੋ ਦੀ ਗੁਫਾ ਤੋਂ ਅੱਜ ਦੇ ਡਿਜੀਟਲ ਯੁੱਗ ਤੱਕ ਅਸੀਂ ਜੋ ਦੇਖ ਰਹੇ ਹਾਂ ਕਿ ਉਹ ਸੱਚ ਹੈ ਜਾਂ ਸਿਰਫ ਦਿਖਾਇਆ ਜਾ ਰਿਹਾ ਕੁਝ ਹੋਰ ਨਜ਼ਰ ਆਉਂਦਾ ਹੈ? ਤੇ ਲਓ ਫਿਰ ਅੱਜ ਦੀਆਂ ਦੇਸ਼ ਭਰ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਨੇਪਾਲ ਦੇ ਵਿੱਚ ਜੋ ਦੁਰਘਟਨਾ ਵਾਪਰੀ ਹੈ ਉਹਦੇ ਬਾਰੇ ਅੱਧੇ ਕੁ ਮਿੰਟ ਦੇ ਲਈ ਉਹਨਾਂ ਨੂੰ ਯਾਦ ਕਰਦੇ ਹਾਂ। ਨੇਪਾਲ ਦੇ ਵਿੱਚ ਅਚਾਨਕ ਆਏ ਹੜ੍ਹਾਂ ਦੇ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 903 ਤੋਂ ਉੱਪਰ ਹੋ ਗਈ ਹੈ ਤੇ ਹੁਣ ਵੀ ਕਰੀਬ 4,250 ਲੋਕ ਲਾਪਤਾ ਦੱਸੇ ਜਾ ਰਹੇ ਨੇ ਤੇ ਬਚਾਅ ਕਾਰਜ ਲਗਾਤਾਰ ਜਾਰੀ ਹੈ। ਇੱਕ ਪਾਸੇ ਤਾਂ ਲੋਕ ਉੱਥੇ ਮੌਤ ਤੇ ਜ਼ਿੰਦਗੀ ਦੇ ਮੂੰਹ ਦੇ ਵਿੱਚ ਨੇ ਲੜ ਰਹੇ ਨੇ, ਪਰ ਜਿਨ੍ਹਾਂ ਨੇ ਕਮਾਈ ਕਰਨੀ ਹੈ ਉਹ ਚਾਹੇ ਫੇਕ ਜਿਹੜੀਆਂ ਨੇ ਵੀਡੀਓ ਬਣਾ ਕੇ ਜਾਂ AI ਦਾ ਸਹਾਰਾ ਲੈ ਕੇ ਉਹਦਾ ਮਿਸਯੂਜ਼ ਕਰਨਾ ਉਹ ਕਰੀ ਜਾ ਰਹੇ ਨੇ। ਕਾਫੀ ਇੱਦਾਂ ਦੀਆਂ ਖਬਰਾਂ ਜਿਹੜੀਆਂ ਨੇ ਉਹ ਵੀ ਆਈਆਂ ਨੇ, ਪਰ ਕਹਿ ਸਕਦੇ ਹਾਂ ਦੁੱਖ ਹੁੰਦਾ ਹੈ ਕਿਸੇ ਦੇ। ਕੁਝ ਲੋਕ ਜਿਹੜੇ ਦੁੱਖ ਦੇ ਵਿੱਚ ਹੁੰਦੇ ਆ, ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੇ ਹਾਂ, ਖਾਸ ਕਰਕੇ ਜਿਹੜੇ ਸਾਡੇ ਲੋਕ ਨੇ। ਤੇ ਦੂਸਰੇ ਪਾਸੇ ਇੱਕ ਸਕੂਲ ਦੇ ਹੈੱਡ ਟੀਚਰ ਨੇ ਸਮੇਂ ਸਿਰ ਕਰੀਬ 900 ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ਦੇ ਉੱਤੇ ਪਹੁੰਚਾ ਦਿੱਤਾ ਹੈ। ਹੈੱਡ ਟੀਚਰ ਯਾਨੀ ਕਿ ਪ੍ਰਿੰਸੀਪਲ ਰਜਿੰਦਰ ਦਵਾਡੀ ਦੇ ਮੁਤਾਬਕ ਉਹਨਾਂ ਨੂੰ ਹੜ੍ਹ ਦੇ ਖਤਰੇ ਬਾਰੇ ਕੁਝ ਹੀ ਮਿੰਟਾਂ ਦੇ ਅੰਦਰ ਅੰਦਰ 3 ਤੋਂ 4 ਕਾਲਾਂ ਆਈਆਂ ਤੇ ਲੋਕਾਂ ਦੇ ਵੱਲੋਂ 4 ਫੋਨ ਕਾਲਾਂ ਆਈਆਂ ਦੱਸੀਆਂ ਜਾਂਦੀਆਂ ਨੇ। ਤੇ ਇਹਨਾਂ ਚੇਤਾਵਨੀਆਂ ਤੋਂ ਬਾਅਦ ਉਹਨਾਂ ਨੇ ਬਿਨਾਂ ਦੇਰੀ ਕੀਤੇ ਹੋਏ ਸਕੂਲ ਸਾਰਾ ਹੀ ਖਾਲੀ ਕਰਵਾਉਣ ਦਾ ਫੈਸਲਾ ਕਰ ਲਿਆ ਤੇ ਰਜਿੰਦਰ ਦਵਾਡੀ ਨੁਵਾਕੋਟ ਦੇ ਸਥਿਤ ਤ੍ਰਿਭੁਵਨ ਤ੍ਰਿਸ਼ਲੀ ਸੈਕੰਡਰੀ ਸਕੂਲ ਦੇ ਹੈੱਡ ਟੀਚਰ ਨੇ ਤੇ ਸਕੂਲ ਦੇ ਵਿੱਚ ਕੁੱਲ 1600 ਜਿਹੜੇ ਵਿਦਿਆਰਥੀ ਪੜ੍ਹਦੇ ਨੇ ਤਾਂ ਉਹਨਾਂ ਨੇ 900 ਤੋਂ ਉੱਤੇ ਜਿਹੜੇ ਨੇ ਉਸ ਸਮੇਂ ਦੇ ਵਿੱਚ ਜੋ ਵਿਦਿਆਰਥੀ ਸਕੂਲ ਦੇ ਵਿੱਚ ਸਨ ਉਹਨਾਂ ਦੀਆਂ ਜਾਨਾਂ ਬਚਾਈਆਂ ਨੇ ਤੇ ਬਹੁਤ ਵੱਡਾ ਉਪਰਾਲਾ ਕੀਤਾ ਹੈ। ਸਲੂਟ ਹੈ ਜੀ ਇਸ ਤਰ੍ਹਾਂ ਦੀ ਸੋਚ ਨੂੰ ਵੀ। ਦੂਸਰੇ ਪਾਸੇ ਭਗਵੰਤ ਮਾਨ ਪੰਜਾਬ ਦੀ ਗੱਲ ਕਰਦੇ ਹਾਂ। ਭਗਵੰਤ ਮਾਨ ਦੇ ਜੀਵਨ ਦੇ ਉੱਤੇ ਆਧਾਰਿਤ ਦਸਤਾਵੇਜ਼ ਸਤੋਜ ਤੋਂ ਸੰਸਦ ਤੱਕ ਰਿਲੀਜ਼ ਹੋ ਗਈ ਹੈ ਤੇ ਦੇਖਦੇ ਹਾਂ ਹੁਣ ਕਿਸਾਨ ਤੇ ਮੁਲਾਜ਼ਮ ਸਤੋਜ ਤੋਂ ਹੁਣ ਕਿੱਥੇ ਜਾ ਕੇ ਛੱਡ ਕੇ ਆਉਂਦੇ ਨੇ ਇਹਨਾਂ ਨੂੰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ਤੇ ਆਧਾਰਿਤ ਫਿਲਮ ਸਤੋਜ ਤੋਂ ਸੰਸਦ ਤੱਕ ਅੱਜ ਸ਼ਾਮ ਰਿਲੀਜ਼ ਕੀਤੀ ਗਈ ਹੈ ਤੇ ਡਿਸਕਵਰੀ ਚੈਨਲ ਇੰਡੀਆ ਨੇ ਇਹ 45 ਮਿੰਟ ਦੀ ਵਿਸ਼ੇਸ਼ ਦਸਤਾਵੇਜ਼ੀ ਫਿਲਮ 7 ਵੱਖ ਵੱਖ ਭਾਸ਼ਾਵਾਂ ਚ ਤਿਆਰ ਕੀਤੀ ਹੈ। ਇਸ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਸਤੋਜ ਦੇ ਆਮ ਘਰ ਤੋਂ ਉੱਠ ਕੇ ਕਲਾਕਾਰ ਵਜੋਂ ਪਛਾਣ ਬਣਾਉਣ, ਸੰਸਦ ਮੈਂਬਰ ਬਣਨ ਤੇ ਫਿਰ ਮੁੱਖ ਮੰਤਰੀ ਦੇ ਅਹੁਦੇ ਤੱਕ ਪੁੱਜਣ ਦਾ ਸਫ਼ਰ ਦਰਸਾਇਆ ਗਿਆ। ਇਸ ਫਿਲਮ ਦੇ ਰਾਹੀਂ ਮੁੱਖ ਮੰਤਰੀ ਦੀ ਮਾਤਾ ਹਰਪਾਲ ਕੌਰ ਤੇ ਭੈਣ ਮਨਪ੍ਰੀਤ ਕੌਰ ਨੇ ਉਨ੍ਹਾਂ ਦੇ ਬਚਪਨ ਦੀਆਂ ਅਹਿਮ ਯਾਦਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਭਗਵੰਤ ਮਾਨ ਨੇ ਖੁਦ ਖੇਤਾਂ ਦੇ ਵਿੱਚ ਕੰਮ ਕਰਨ, ਸਰਕਾਰੀ ਸਕੂਲ ਦੇ ਵਿੱਚ ਪੜ੍ਹਨ ਤੇ ਪੰਜਾਬ ਦੇ ਹਾਲਾਤ ਨੇੜਿਓਂ ਦੇਖਣ ਦੇ ਆਪਣੇ ਤਜਰਬੇ ਬਿਆਨ ਕੀਤੇ ਹੈ ਤੇ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਵੀ ਫਿਲਮ ਦੇ ਵਿੱਚ ਪੰਜਾਬ ਦੀ ਭਲਾਈ ਪ੍ਰਤੀ ਉਹਨਾਂ ਦੀ ਸੋਚ ਦਾ ਜ਼ਿਕਰ ਕਰ ਮਾਰਿਆ। ਇਸੇ ਤਰ੍ਹਾਂ ਅਦਾਕਾਰ ਬਿਨੂ ਢਿੱਲੋਂ, ਕਰਮਜੀਤ ਅਨਮੋਲ ਤੇ ਗਾਇਕ ਮੁਹੰਮਦ ਸਦੀਕ ਉਹਨਾਂ ਨੇ ਵੀ ਦੱਸਿਆ ਕਿ ਕਿਵੇਂ ਮਾਨ ਨੇ ਵਿਅੰਗਕਾਰ ਦੇ ਵਜੋਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਉਭਾਰ ਕੇ ਕੌਮਾਂਤਰੀ ਪੱਧਰ ਦੇ ਉੱਤੇ ਨਾਮਨਾ ਜਿਹੜਾ ਖੱਟਿਆ ਦੱਸਿਆ ਜਾਂਦਾ ਹੈ। ਪਰ ਸਵਾਲ ਇਹ ਹੈ ਕਿ ਇਹ ਸਾਰੀਆਂ ਜ਼ਮੀਨੀ ਜੋ ਸਮੱਸਿਆਵਾਂ ਸਨ ਉਹਨਾਂ ਦੇ 5 ਸਾਲਾਂ ਦੇ ਵਿੱਚ ਆਉਣ ਦੇ ਨਾਲ ਹੱਲ ਹੋਈਆਂ ਕਿ ਨਹੀਂ ਹੋਈਆਂ, ਬਹੁਤ ਵੱਡਾ ਸਵਾਲ ਹੈ। ਇਹੀ ਤਾਂ ਅਸੀਂ ਹਰ ਵੇਲੇ ਜਤਾਉਂਦੇ ਹਾਂ, ਗੱਲ ਕਰਦੇ ਹਾਂ ਕਿ ਭਾਈ ਉਹਨਾਂ ਤੋਂ ਵੱਧ ਜਿਹੜਾ ਪੰਜਾਬ ਦੀ ਸਥਿਤੀ, ਪਿੰਡਾਂ ਦੀ ਸਥਿਤੀ ਜਾਂ ਸਮੱਸਿਆ ਦੇ ਬਾਰੇ ਕੌਣ ਜਾਣਕਾਰੀ ਰੱਖ ਸਕਦਾ ਹੈ। ਪਰ ਅਫਸੋਸ, ਜਦੋਂ ਕੁਰਸੀ ਮਿਲ ਜਾਂਦੀ ਹੈ ਤਾਂ ਫਿਰ ਕਹਿੰਦੇ ਨੇ ਸਰਪੰਚਾਂ ਦਾ ਕਿਹਾ ਸਿਰ ਮੱਥੇ ਤੇ ਪਰਨਾਲਾ ਉੱਥੇ ਦਾ ਉੱਥੇ। ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ ਫਿਲਮ ਜਾਰੀ ਕੀਤੀ ਹੈ। ਪੰਜਾਬ ਭਾਜਪਾ ਨੇ ਵੀ ਮੁੱਖ ਮੰਤਰੀ ਦੇ ਖਿਲਾਫ਼ 1 ਘੰਟੇ ਦੀ ਫਿਲਮ ਜਾਰੀ ਕਰ ਦਿੱਤੀ ਤੇ ਇਸ ਫਿਲਮ ਦੇ ਰਾਹੀਂ ਭਗਵੰਤ ਮਾਨ ਦੇ ਵੱਲੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਕੀਤੇ ਵਾਅਦਿਆਂ ਤੇ ਸੱਤਾ ਦੇ ਵਿੱਚ ਆਉਣ ਮਗਰੋਂ ਬਦਲੇ ਰਵੱਈਏ ਨੂੰ ਪੇਸ਼ ਕੀਤਾ ਹੈ। ਫਿਲਮ ਦੇ ਵਿੱਚ ਦਰਸਾਇਆ ਗਿਆ ਕਿ ਕਿਵੇਂ ਧਰਨਿਆਂ ਦੇ ਵਿੱਚੋਂ ਨਿਕਲੀ ਪਾਰਟੀ ਹੁਣ ਆਪਣੇ ਹੱਕ ਮੰਗਦੇ ਲੋਕਾਂ ਤੇ ਲਾਠੀਚਾਰਜ ਕਰਵਾ ਰਹੀ ਹੈ ਤੇ ਇਸ ਤੋਂ ਇਲਾਵਾ ਸੂਬੇ ਦੇ ਵਿੱਚ ਨਸ਼ਿਆਂ ਦੇ ਮੌਜੂਦਾ ਹਾਲਾਤ ਅਤੇ ਹੋਰ ਮੁੱਦਿਆਂ ਦੇ ਉੱਤੇ ਵੀ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਮੋਂ ਫਿਲਮੀ ਕੰਮ ਹੋ ਗਿਆ ਜੀ ਕਿੱਕਲੀ ਤੋਂ। ਦੂਸਰੇ ਪਾਸੇ ਪੰਜਾਬ ਦੇ ਵਿੱਚੋਂ ਵੀ VIP ਕਲਚਰ ਜਿਹੜਾ ਖਤਮ ਕਰੇਗੀ ਭਾਜਪਾ ਦਾਅਵਾ ਕਰ ਰਹੀ ਹੈ। ਪੰਜਾਬ ਭਾਜਪਾ ਨੇ ਹੁਣ ਸੂਬੇ ਦੇ ਵਿੱਚੋਂ ਵੀ ਜਿਹੜਾ VIP ਕਲਚਰ ਖਤਮ ਕਰਨ ਵੱਲ ਨੂੰ ਇਸ਼ਾਰਾ ਕੀਤਾ ਹੈ। ਭਾਜਪਾ ਦੇ ਨਵੇਂ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅੱਜ ਇਸ ਦੀ ਨੀਂਹ ਰੱਖ ਦਿੱਤੀ। ਦੇਖਣਾ ਹੋਏਗਾ ਕਿ ਪੰਜਾਬ ਭਾਜਪਾ ਆਪਣੇ ਚੋਣ ਮਨੋਰਥ ਪੱਤਰ ਦੇ ਵਿੱਚ VIP ਕਲਚਰ ਦੇ ਖਾਤਮੇ ਨੂੰ ਇੱਕ ਏਜੰਡੇ ਦੇ ਵਜੋਂ ਹਿੱਸਾ ਬਣਾਉਂਦੀ ਹੈ ਜਾਂ ਨਹੀਂ। ਡਾਕਟਰ ਸਤੀਸ਼ ਪੁਨੀਆ ਨੇ ਪੰਜਾਬ ਦੌਰਾ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਅਪੀਲ ਜਾਰੀ ਕੀਤੀ ਜੋ VIP ਕਲਚਰ ਤੋਂ ਕਿਨਾਰਾ ਕਰਨ ਦੇ ਨਾਲ ਸੰਬੰਧਿਤ ਹੈ। ਪੰਜਾਬ ਭਾਜਪਾ ਦੇ ਇੰਚਾਰਜ ਡਾਕਟਰ ਸਤੀਸ਼ ਪੁਨੀਆ ਨੇ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਸਵਾਗਤ ਦੇ ਵਿੱਚ ਕੋਈ ਵੀ ਗੁਲਦਸਤੇ ਭੇਟ ਨਾ ਕੀਤੇ ਜਾਣ ਤੇ ਨਾ ਹੀ ਕਿਸੇ ਕਿਸਮ ਦਾ ਤੋਹਫ਼ਾ ਦਿੱਤਾ ਜਾਵੇ। ਸਮਾਗਮ ਵੀ ਜਿਹੜਾ ਸਧਾਰਨ ਰੱਖੇ ਜਾਣ ਤੇ ਉਹ ਮਹਿੰਗੇ ਤੋਹਫ਼ਿਆਂ ਤੋਂ ਪਰਹੇਜ਼ ਕਰਨਗੇ। ਵੈਸੇ ਤੁਸੀਂ ਭਾਈ ਓਫੀਸ਼ੀਅਲ ਤੌਰ ਦੇ ਉੱਤੇ ਲੈ ਵੀ ਨਹੀਂ ਸਕਦੇ ਤੋਹਫ਼ੇ ਤਾਂ। ਪੁਨੀਆ ਨੇ ਕਿਹਾ ਕਿ ਚੰਗਾ ਹੋਵੇ ਕਿ ਇਸ ਕਲਚਰ ਤੋਂ ਲਾਂਭੇ ਹੋ ਕੇ ਕਿਸੇ ਗਰੀਬ ਬੱਚੇ ਦੀ ਮਦਦ ਕੀਤੀ ਜਾਵੇ ਤੇ ਅੰਗਹੀਣ ਜਾਂ ਅਨਾਥ ਆਸ਼ਰਮ ਦੇ ਵਿੱਚ ਭਲਾਈ ਦਾ ਕੰਮ ਕੀਤਾ ਜਾਵੇ। ਗੁਲਦਸਤੇ ਦੀ ਥਾਂ ਉਨ੍ਹਾਂ ਨੂੰ ਸਿਰਫ਼ ਇੱਕ ਫੁੱਲ ਹੀ ਦਿੱਤਾ ਜਾਵੇ। ਅੱਜ ਜਦੋਂ ਡਾਕਟਰ ਪੁਨੀਆ ਚੰਡੀਗੜ੍ਹ ਦੇ ਹਵਾਈ ਅੱਡੇ ਦੇ ਉੱਤੇ ਪਹੁੰਚੇ ਹੈ ਤਾਂ ਭਾਜਪਾ ਆਗੂਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਤੇ ਸਵਾਗਤ ਕਰਨ ਵਾਲਿਆਂ ਦੇ ਹੱਥਾਂ ਦੇ ਵਿੱਚ ਗੁਲਦਸਤੇ ਨਹੀਂ ਬਲਕਿ ਇੱਕ ਇੱਕ ਫੁੱਲ ਸਨ, ਜਿਸ ਕਰਕੇ ਡਾਕਟਰ ਪੁਨੀਆ ਦੀ ਅਪੀਲ ਦਾ ਅਸਰ ਵੀ ਸਵਾਗਤੀ ਪ੍ਰੋਗਰਾਮ ਦੇ ਵਿੱਚ ਦਿਖ ਰਿਹਾ ਸੀ। ਭਾਜਪਾ ਦਫ਼ਤਰ ਦੇ ਵਿੱਚ ਡਾਕਟਰ ਪੁਨੀਆ ਦੇ ਕੇਸਰੀ ਦਸਤਾਰ ਵੀ ਜਿਹੜੀ ਸਜਾਈ ਗਈ ਤੇ ਆਮ ਆਦਮੀ ਪਾਰਟੀ ਦਾ ਤਾਂ ਆਪਣਾ ਏਜੰਡਾ ਹੀ ਕਹਿੰਦੇ VIP ਕਲਚਰ ਖਤਮ ਕਰਨ ਦਾ ਸੀ ਤੇ ਲਾਲ ਬੱਤੀ ਕਲਚਰ, ਤੋਹਫ਼ਾ ਕਲਚਰ, ਗਨਮੈਨ ਕਲਚਰ ਆਦਿ ਸਭ ਨੂੰ ਆਪ ਨੇ ਖਤਮ ਕਰਨ ਦਾ ਵਾਅਦਾ ਕੀਤਾ ਸੀ, ਪਰ ਕਿੱਥੇ ਹੈ। ਆਪ ਸਰਕਾਰ ਨੇ ਦਸੰਬਰ 2022 ਦੇ ਵਿੱਚ ਪੱਤਰ ਜਾਰੀ ਕਰਕੇ ਸਰਕਟ ਹਾਊਸਾਂ ਦੇ ਵਿੱਚ ਵੀ VIPs ਦੇ ਜਿਹੜੇ ਠਹਿਰਨ ਦੀ ਗੱਲ ਕੀਤੀ ਸੀ, ਪਰ ਮਗਰੋਂ ਸਾਰੇ VIPs ਦੇ ਨੇ ਸਰਕਟ ਹਾਊਸਾਂ ਦੇ ਵੱਲ ਮੂੰਹ ਹੀ ਨਹੀਂ ਕੀਤਾ। ਕਹਿੰਦੇ ਆਪ ਦੀਆਂ ਅਹਿਮ ਹਸਤੀਆਂ ਨੇ ਪੰਜਾਬ ਦੇ 5 ਤਾਰਾ ਹੋਟਲਾਂ ਦੇ ਵਿੱਚ ਠਹਿਰ ਕੀਤੀ। ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਆਪਣੇ ਕਾਰਜਕਾਲ ਦੇ ਦੌਰਾਨ ਸਰਕਟ ਹਾਊਸ ਦੇ ਵਿੱਚ ਠਹਿਰਦੇ ਹੁੰਦੇ ਸਨ ਤੇ ਅਮਰਿੰਦਰ ਸਿੰਘ ਨੇ ਵੀ ਪਹਿਲੀ ਕੈਬਨਿਟ ਦੇ ਵਿੱਚ 18 ਮਾਰਚ 2017 ਨੂੰ ਲਾਲ ਬੱਤੀ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਸੀ। ਅਕਾਲੀ ਭਾਜਪਾ ਗੱਠਜੋੜ ਸਰਕਾਰ ਨੇ ਆਪਣੇ ਸਮੇਂ ਦੇ ਵਿੱਚ ਵਿਗਾਰ ਕਲਚਰ ਦੇ ਖਾਤਮੇ ਦਾ ਐਲਾਨ ਕੀਤਾ ਤੇ ਅਮਰਿੰਦਰ ਸਰਕਾਰ ਨੇ ਤੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਮਗਰੋਂ ਵਿਧਾਇਕਾਂ ਅਤੇ ਮੰਤਰੀਆਂ ਦੀ ਜਾਇਦਾਦ ਦੇ ਵੇਰਵੇ ਹਰ ਸਾਲ ਜਨਤਕ ਕਰਨ ਦਾ ਐਲਾਨ ਕੀਤਾ ਸੀ। ਇਹੋ ਗੱਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦੁਹਰਾਈ। ਕੋਈ ਵੀ ਸਰਕਾਰ ਵੀ ਜਿਹੜੀ ਸੀ VIP ਕਲਚਰ ਨੂੰ ਖਤਮ ਨਹੀਂ ਕਰ ਰਹੀ ਹੈ ਤੇ VIPs ਦੇ ਦੌਰਿਆਂ ਮੌਕੇ ਅੱਜ ਵੀ ਪੰਜਾਬ ਦੇ ਵਿੱਚ ਪੁਲਿਸ ਰੂਟ ਜਿਹੜੇ ਲੱਗਦੇ ਨੇ। ਦੂਸਰੇ ਪਾਸੇ ਰਾਜਾ ਵੜਿੰਗ ਦੇਖਦੇ ਆ ਕੀ ਕੁਝ ਕਰਦੇ ਆ। ਕੌਮੀ ਕਮਿਸ਼ਨ ਦੇ ਵੱਲੋਂ ਰਾਜਾ ਵੜਿੰਗ ਦੀ ਗ੍ਰਿਫ਼ਤਾਰੀ ਦੇ ਹੁਕਮ ਹੋ ਗਏ ਆ। ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਟਿੱਪਣੀਆਂ ਵੜਿੰਗ ਦੇ ਉੱਤੇ ਪੈ ਸਕਦੀਆਂ ਨੇ ਭਾਰੂ ਤੇ ਦੇਖਦੇ ਆ ਕਿਹੜੇ ਪੱਤਣ ਦਾ ਤਾਰੂ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਅੱਜ ਅਹਿਮ ਫੈਸਲਾ ਲੈਂਦਿਆਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ 5 ਦਿਨਾਂ ਦੇ ਅੰਦਰ ਗ੍ਰਿਫ਼ਤਾਰ ਕੀਤੇ ਜਾਣ ਦੇ ਹੁਕਮ ਸੁਣਾਏ ਨੇ, ਜਿਸਦੇ ਨਾਲ ਹੁਣ ਵੜਿੰਗ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਤੇ ਮਾਮਲਾ ਤਰਨ ਤਾਰਨ ਦੇ ਵਿਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਅਨੁਸੂਚਿਤ ਜਾਤੀ ਭਾਈਚਾਰੇ ਦੇ ਵਿਰੁੱਧ ਕਥਿਤ ਤੌਰ ਦੇ ਉੱਤੇ ਮੰਦੀ ਸ਼ਬਦਾਵਲੀ ਵਰਤਣ ਦਾ ਹੈ। ਰਾਜਾ ਵੜਿੰਗ ਨੇ ਤਰਨ ਤਾਰਨ ਦੀ ਜ਼ਮੀਨੀ ਚੋਣ ਦੇ ਦੌਰਾਨ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮਰਹੂਮ ਬੂਟਾ ਸਿੰਘ ਦੇ ਖਿਲਾਫ਼ ਕਥਿਤ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਸੀ ਤੇ ਵੜਿੰਗ ਜੋ ਪਹਿਲਾਂ ਹੀ ਕਾਂਗਰਸ ਦੀ ਅੰਦਰੂਨੀ ਜੰਗ ਦੇ ਵਿਚ ਉਲਝੇ ਹੋਏ ਨੇ, ਉਨ੍ਹਾਂ ਦੇ ਲਈ ਕੌਮੀ ਕਮਿਸ਼ਨ ਦਾ ਫੈਸਲਾ ਨਵੀਂ ਚੁਣੌਤੀ ਬਣੇਗਾ। ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨੇ ਅੱਜ ਇਸ ਉਪਰੋਕਤ ਮਾਮਲੇ ਦੀ ਸੁਣਵਾਈ ਕੀਤੀ ਹੈ ਤੇ ਇਸ ਮੌਕੇ ਪੰਜਾਬ ਪੁਲਿਸ ਦੇ ਤਰਫੋਂ DSP ਹਰਪ੍ਰੀਤ ਸਿੰਘ ਤੇ DSP ਜਿਹੜੇ ਨੇ EO ਅਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਪੇਸ਼ ਹੋਏ ਹੈ। ਇਸ ਮੌਕੇ ਪਟੀਸ਼ਨਰ ਸਰਬਜੋਤ ਸਿੰਘ ਜੋ ਕਿ ਮਰਹੂਮ ਬੂਟਾ ਸਿੰਘ ਦੇ ਸਪੁੱਤਰ ਨੇ ਉਹ ਵੀ ਹਾਜ਼ਰ ਸਨ ਤੇ ਕੌਮੀ ਕਮਿਸ਼ਨ ਨੇ ਪੰਜਾਬ ਪੁਲਿਸ ਦੀ ਜਿਹੜੀ ਹੈ ਢਿੱਲੀ ਕਾਰਜਗੁਜ਼ਾਰੀ ਦੇ ਉੱਤੇ ਉਂਗਲ ਉਠਾਈ ਹੈ ਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੇ ਐਕਸ਼ਨ ਟੇਕਨ ਰਿਪੋਰਟ ਸੌਂਪਣ ਦੇ ਵਿਚ ਹੋ ਰਹੀ ਦੇਰੀ ਦੇ ਉੱਤੇ ਗੰਭੀਰ ਚਿੰਤਾ ਜਿਹੜੀ ਪ੍ਰਗਟ ਕੀਤੀ ਹੈ। ਕੌਮੀ ਕਮਿਸ਼ਨ ਨੇ 5 ਮਈ 2026 ਨੂੰ ਹੋਈ ਸੁਣਵਾਈ ਦੇ ਦੌਰਾਨ ਨਿਯਮਾਂ ਦੇ ਅਨੁਸਾਰ ਤੈਅ ਸਮੇਂ ਦੇ ਅੰਦਰ ਜਾਂਚ ਪੂਰੀ ਕਰਨ ਦੀ ਸਿਫਾਰਿਸ਼ ਕੀਤੀ ਸੀ। ਕੌਮੀ ਕਮਿਸ਼ਨ ਨੇ ਪਟੀਸ਼ਨ ਨਰ ਜਿਹੜਾ ਸੀਗਾ ਸਰਬਜੋਤ ਸਿੰਘ ਦੀ ਇਸ ਸ਼ਿਕਾਇਤ ਦਾ ਨੋਟਿਸ ਲੈਂਦਿਆਂ ਕਿਹਾ ਕਿ ਉਨ੍ਹਾਂ ਨੂੰ ਕਥਿਤ ਮੁਲਜ਼ਮਾਂ ਦੇ ਵੱਲੋਂ ਮਿਲ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੇ ਹੁਕਮ ਵੀ ਜਾਰੀ ਕੀਤੇ ਨੇ। ਇਸ ਤੋਂ ਇਲਾਵਾ 30 ਦਿਨਾਂ ਦੇ ਅੰਦਰ ਅੰਦਰ ਐਕਸ਼ਨ ਟੇਕਨ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਨੇ। ਕੌਮੀ ਕਮਿਸ਼ਨ ਨੇ ਅੱਜ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਦੇ ਅਨੁਸਾਰ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੇ ਲਈ ਜ਼ਰੂਰੀ ਕਦਮ ਚੁੱਕਣ ਤੇ 5 ਦਿਨਾਂ ਦੇ ਅੰਦਰ ਅੰਦਰ ਇਸ ਕਾਰਵਾਈ ਦੀ ਸਥਿਤੀ ਕਮਿਸ਼ਨ ਨੂੰ ਸੌਂਪਣ ਦੀ ਸਿਫਾਰਿਸ਼ ਕੀਤੀ ਹੈ। ਕਮਿਸ਼ਨ ਨੇ ਜਾਂਚ ਜਲਦੀ ਤੋਂ ਜਲਦੀ ਪੂਰੀ ਕਰਨ ਤੋਂ ਇਲਾਵਾ ਬਿਨਾਂ ਕਿਸੇ ਦੇਰੀ ਦੇ ਸਮਰਥਨ ਅਦਾਲਤ ਦੇ ਵਿਚ ਚਾਰਜਸ਼ੀਟ ਦਾਖਲ ਕਰਨ ਦੇ ਨਿਰਦੇਸ਼ ਵੀ ਦੇ ਦਿੱਤੇ ਨੇ। ਅੱਜ ਬੇਅੰਤ ਸਿੰਘ ਕਤਲਕਾਂਡ ਨੂੰ ਜਿਹੜੀ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ ਨੇ, 31 ਸਾਲਾਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿਚ ਫਿਰ ਗਰਮਾਇਆ ਹੈ ਪੰਥਕ ਮੁੱਦਾ। ਰਾਜੋਆਣਾ ਦੇ ਵੱਲੋਂ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਭੇਂਟ ਕੀਤੀ ਗਈ ਹੈ। ਭੈਣ ਰਾਹੀਂ ਇਸ਼ਤਿਹਾਰ ਜਾਰੀ ਕਰਕੇ ਰਾਜੋਆਣਾ ਨੇ ਸਪਸ਼ਟ ਕੀਤਾ ਆਪਣਾ ਸਟੈਂਡ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਹੁਣਾਂ ਦੇ ਕਤਲ ਦੇ ਕਰੀਬ 31 ਸਾਲਾਂ ਦੇ ਬਾਅਦ ਫਾਂਸੀ ਦੀ ਸਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਵੱਲੋਂ ਆਪਣੀ ਭੈਣ ਦੇ ਰਾਹੀਂ ਅਖਬਾਰੀ ਇਸ਼ਤਿਹਾਰ ਦੇ ਕੇ ਆਪਣੇ ਸਾਥੀ ਦਿਲਾਵਰ ਸਿੰਘ ਨੂੰ ਕੌਮੀ ਸ਼ਹੀਦ ਦੇ ਵਜੋਂ ਸ਼ਰਧਾਂਜਲੀ ਦੇਣ ਦੇ ਮਾਮਲੇ ਨੇ ਪੰਜਾਬ ਦੇ ਇਤਿਹਾਸਕ ਤੇ ਗੰਭੀਰ ਪੰਥਕ ਮੁੱਦਿਆਂ ਨੂੰ ਇਕ ਵਾਰ ਫਿਰ ਸਿਆਸੀ ਕੇਂਦਰ ਵਿਚ ਜਿਹੜਾ ਲਿਆ ਕੇ ਖੜਾ ਕਰ ਦਿੱਤਾ ਹੈ। ਪਟਿਆਲਾ ਸੈਂਟਰਲ ਜੇਲ੍ਹ ਦੇ ਵਿਚ ਬੰਦ ਰਾਜੋਆਣਾ ਨੂੰ 1995 ਦੇ ਬੇਅੰਤ ਸਿੰਘ ਕਤਲ ਕੇਸ ਦੇ ਵਿਚ ਦੋਸ਼ੀ ਠਹਿਰਾਇਆ ਗਿਆ ਸੀ, ਜਿਸਦੇ ਵਿਚ ਪੰਜਾਬ ਪੁਲਿਸ ਦੇ ਸਾਬਕਾ ਕਾਂਸਟੇਬਲ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੇ ਵਜੋਂ ਭੂਮਿਕਾ ਨਿਭਾਈ ਸੀ। ਰਾਜੋਆਣਾ ਦਾ ਇਹ ਸੁਨੇਹਾ ਅਜਿਹੇ ਸਮੇਂ ਆਇਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ LGPC ਵੱਲੋਂ ਰਾਜੋਆਣਾ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਜਿਹੜੀ ਹੈ ਉਹਦੇ ਲਈ ਯਤਨ ਤੇਜ਼ ਕੀਤੇ ਨੇ ਤੇ 2 ਦਿਨ ਪਹਿਲਾਂ ਹੀ ਪੰਜਾਬ ਭਰ ਦੇ ਗੁਰਦੁਆਰਿਆਂ ਦੇ ਵਿਚ ਰਿਹਾਈ ਦੇ ਲਈ ਅਰਦਾਸ ਕੀਤੀ ਗਈ। ਇਸ ਦੇ ਨਾਲ ਹੀ ਸਰਵਉੱਚ ਅਦਾਲਤ ਸੁਪਰੀਮ ਕੋਰਟ ਵੀ ਸਜ਼ਾ ਦੇ ਵਿਚ ਦੇਰੀ ਦੇ ਆਧਾਰ ਦੇ ਉੱਤੇ ਰਾਜੋਆਣਾ ਦੀ ਰਹਿਮ ਦੀ ਪਟੀਸ਼ਨ ਦੇ ਉੱਤੇ ਸੁਣਵਾਈ ਦੇ ਲਈ ਸਹਿਮਤ ਹੋਈ ਹੈ। ਇਹ ਸ਼ਰਧਾਂਜਲੀ ਸਿਰਫ ਇਕ ਸਲਾਨਾ ਬਿਆਨ ਨਹੀਂ ਸਗੋਂ ਰਾਜੋਆਣਾ ਦੇ ਉਸ ਪੁਰਾਣੇ ਸਟੈਂਡ ਦੀ ਪੁਸ਼ਟੀ ਹੈ ਜਿਸ ਦੇ ਉੱਤੇ ਉਹ ਅੱਜ ਵੀ ਕਾਇਮ ਨੇ। ਇਹ ਬਿਆਨ ਉਸ ਸਮੇਂ ਹੋਰ ਮਹੱਤਵਪੂਰਨ ਹੋ ਜਾਂਦਾ ਹੈ ਜਦੋਂ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਇਸੇ ਕੇਸ ਦੇ ਇਕ ਹੋਰ ਦੋਸ਼ੀ ਜਗਤਾਰ ਸਿੰਘ ਹਵਾਰਾ ਦੀ ਬਜ਼ੁਰਗ ਅਤੇ ਬਿਮਾਰ ਮਾਤਾ ਦੀ ਹਾਲਤ ਦਾ ਹਵਾਲਾ ਦਿੰਦਿਆਂ 10 ਦਿਨਾਂ ਦੀ ਪੈਰੋਲ ਦੇ ਲਈ ਪਹਿਲਕਦਮੀ ਕੀਤੀ ਹੈ। ਆਮ ਆਦਮੀ ਪਾਰਟੀ ਦੇ ਇਸ ਕਦਮ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਖ ਵੋਟਰਾਂ ਤੱਕ ਪਹੁੰਚ ਬਣਾਉਣ ਦੇ ਯਤਨ ਦੇ ਵਜੋਂ ਦੇਖਿਆ ਜਾ ਰਿਹਾ ਹੈ ਤੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਮਿਲ ਰਹੀ ਪੈਰੋਲ ਦੇ ਮੁਕਾਬਲੇ ਬੰਦੀ ਸਿੰਘਾਂ ਦੀ ਲੰਮੀ ਹਿਰਾਸਤ ਨੂੰ ਲੈ ਕੇ ਅਕਾਲ ਤਖ਼ਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਅਸਮਾਨ ਵਿਹਾਰ ਜਿਹੜਾ ਹੈ ਇੱਕ ਮਤਲਬ ਕਿ ਬਰਾਬਰ ਦਾ ਵਿਹਾਰ ਦੇ ਲਾਏ ਜਾ ਰਹੇ ਦੋਸ਼ਾਂ ਨੇ ਇਸ ਬਹਿਸ ਨੂੰ ਹੋਰ ਤਿੱਖਾ ਕਰ ਦਿੱਤਾ ਹੈ ਤੇ ਇੱਕ ਪਾਸੇ ਚਲੋ ਇਹ ਜਿਤਾਇਆ ਵੀ ਜਾ ਰਿਹਾ ਹੋਰ ਸਾਰੀਆਂ ਚੀਜ਼ਾਂ ਸਾਡੇ ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ ਇਹੀ ਤਾਂ ਫਰਕ ਹੈ ਜੀ ਚਲੋ ਜੋ ਸਮਿਆਂ ਦੇ ਹਾਲਾਤਾਂ ਦੇ ਵਿੱਚ ਹੋਇਆ ਹੋਇਆ ਹੈ ਪਰ ਉਹਨੂੰ ਦੁਬਾਰਾ ਦੁਹਰਾਉਣਾ ਇਹ ਵੀ ਚੰਗੇ ਕੰਮ ਨਹੀਂ ਹੈ। ਦੂਸਰੇ ਪਾਸੇ ਜੇ ਕਹਿੰਦੇ ਪੰਜਾਬ ਦੇ ਮੁਲਾਜ਼ਮ ਸੰਪਰਕ ਕਰਨਗੇ ਤਾਂ ਸਰਕਾਰ ਦੇ ਨਾਲ ਗੱਲਬਾਤ ਕਰਾਂਗਾ। ਗੁਲਾਬ ਸਿੰਘ ਜਿਹੜੇ ਨੇ ਕਟਾਰੀਆ ਉਹਨਾਂ ਨੇ ਸੰਕੇਤ ਦੇ ਦਿੱਤਾ ਹੈ ਅੱਜ ਮੁਲਾਜ਼ਮਾਂ ਨੂੰ। ਪੰਜਾਬ ਦੇ ਵਿੱਚ ਮੁਲਾਜ਼ਮ ਡੀਏ ਦੇ ਉੱਤੇ ਹੋਰ ਮਸਲੇ ਹੱਲ ਨਾ ਹੋਣ ਦੇ ਉੱਤੇ ਸੰਘਰਸ਼ ਕਰ ਰਿਹਾ ਹੈ। ਇਸ ਦੇ ਦੌਰਾਨ ਸੂਬੇ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਕਿਹਾ ਹੈ ਕਿ ਇਹ ਮਾਮਲਾ ਸੂਬਾ ਸਰਕਾਰ ਤੇ ਮੁਲਾਜ਼ਮਾਂ ਦਾ ਹੈ, ਪਰ ਜੇਕਰ ਪ੍ਰਦਰਸ਼ਨ ਕਰ ਰਹੇ ਜਿਹੜੇ ਮੁਲਾਜ਼ਮ ਹੈ ਆਪਣੀ ਕਿਸੇ ਵੀ ਸਮੱਸਿਆ ਨੂੰ ਲੈ ਕੇ ਮੇਰੇ ਕੋਲ ਜਾਂ ਉਹਨਾਂ ਦੇ ਨਾਲ ਸਿੱਧਾ ਸੰਪਰਕ ਕਰਦੇ ਰਹੇ ਤਾਂ ਉਹ ਇਸ ਦੇ ਬਾਰੇ ਜ਼ਰੂਰ ਸਰਕਾਰ ਦੇ ਨਾਲ ਗੱਲਬਾਤ ਕਰਨਗੇ। ਉਹਨਾਂ ਇਹ ਵੀ ਮੰਨਿਆ ਕਿ ਚੋਣਾਂ ਦੇ ਨੇੜੇ ਆਉਂਦਿਆਂ ਅਜਿਹੇ ਹਾਲਾਤ ਅਤੇ ਵਿਰੋਧ ਪ੍ਰਦਰਸ਼ਨ ਆਮ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਹੈ। ਲੁਧਿਆਣਾ ਦੇ PAU ਵਿਖੇ ਇੱਕ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਦੇ ਵਜੋਂ ਪਹੁੰਚੇ ਰਾਜਪਾਲ ਨੇ ਇਹ ਸ਼ਬਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਹੈ, ਮੁਲਾਜ਼ਮਾਂ ਦੀ ਸਭ ਤੋਂ ਵੱਡੀ ਮੰਗ ਲੰਬਤ ਮਹਿੰਗਾਈ ਭੱਤੇ DA ਦੀਆਂ ਕਿਸ਼ਤਾਂ ਜਾਰੀ ਕਰਨਾ ਹੈ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਇਆ DA DR ਦੀਆਂ ਜਿਹੜੀਆਂ ਕਿਸ਼ਤਾਂ ਜਾਰੀ ਕਰਨ ਦੇ ਹੁਕਮ ਦਿੱਤੇ ਸਨ ਤੇ ਅਦਾਲਤੀ ਹੁਕਮਾਂ ਦੇ ਬਾਵਜੂਦ ਭੁਗਤਾਨ ਨਾ ਹੋਣ ਕਾਰਨ ਜਿਹੜਾ ਹੈ ਮੁਲਾਜ਼ਮ ਜਥੇਬੰਦੀਆਂ ਨੇ ਸੰਘਰਸ਼ ਤੇ ਜਿਹੜਾ ਕਰ ਦਿੱਤਾ ਹੈ। ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਤੇ BJP ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਮੈਦਾਨ ਦੇ ਵਿੱਚ ਘੁੱਦ ਪਿਆ। ਭਾਰਤੀ ਜਨਤਾ ਪਾਰਟੀ, ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਮੁੜ ਗੱਠਜੋੜ ਹੋਣ ਦੀਆਂ ਚੱਲ ਰਹੀਆਂ ਅਟਕਲਾਂ ਦਰਮਿਆਨ ਅਕਾਲੀ ਦਲ ਦਾ ਬਾਗੀ ਧੜਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵੀ ਸਿਆਸੀ ਸਮੀਕਰਨਾਂ ਦੇ ਵਿੱਚ ਆਪਣਾ ਹਿੱਸਾ ਬਣਾਉਣ ਦੇ ਲਈ ਸਰਗਰਮ ਹੋ ਗਿਆ। ਪ੍ਰਧਾਨ ਮੰਤਰੀ ਦਫ਼ਤਰ ਜਿਹੜਾ PMO ਨਾਲ ਆਪਣੀ ਨੇੜਤਾ ਦਿਖਾਉਣ ਦੇ ਇੱਕ ਵੱਡੇ ਕਦਮ ਦੇ ਤਹਿਤ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਜੋ ਬਾਅਦ ਦੇ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਭੇਜ ਦਿੱਤਾ ਗਿਆ ਤੇ ਇਸ ਪੱਤਰ ਦੇ ਵਿੱਚ ਬੱਬਰ ਖਾਲਸਾ ਦੇ ਜਗਤਾਰ ਸਿੰਘ ਹਵਾਰਾ ਦੀ ਮਾਤਾ ਦੀ ਨਾਜ਼ੁਕ ਹਾਲਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੀ ਪੈਰੋਲ ਦੀ ਮੰਗ ਵੀ ਕੀਤੀ ਗਈ। ਇਸ ਤੋਂ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਰਾਜਪਾਲ ਗੁਲਾਬ ਚੰਦ ਕਟਾਰੀਆ ਅੱਗੇ 2 ਵਾਰ ਬੇਨਤੀ ਪੱਤਰ ਭੇਜ ਕੇ ਹਵਾਰਾ ਦੀ ਪੈਰੋਲ ਦੀ ਸਿਫਾਰਿਸ਼ ਕੀਤੀ ਸੀ। ਸ਼ਨੀਵਾਰ ਨੂੰ ਹਵਾਰਾ ਦੀ ਭੈਣ ਨੇ ਵੀ ਇਸੇ ਮੰਗ ਨੂੰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਚੰਦੂ ਮਾਜਰਾ ਦੇ ਇਸ ਕਦਮ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੂੰ ਅਚਾਨਕ ਸੂਬੇ ਦੀ ਰਾਜਨੀਤੀ ਦੇ ਕੇਂਦਰ ਦੇ ਵਿੱਚ ਲਿਆ ਕੇ ਖੜਾ ਕੀਤਾ। ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਆਪਣੇ ਹਲਕਾ ਇੰਚਾਰਜ ਕੋਆਰਡੀਨੇਟਰ ਤਾਇਨਾਤ ਕਰ ਦਿੱਤੇ ਹੈ ਤੇ ਇਸ ਤੋਂ ਪਹਿਲਾਂ ਪਾਰਟੀ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਕਿਹਾ ਸੀ ਕਿ ਭਾਜਪਾ ਦੇ ਨਾਲ ਗੱਲਬਾਤ ਚੱਲ ਰਹੀ ਹੈ ਤੇ ਜੇਕਰ ਗੱਠਜੋੜ ਹੁੰਦਾ ਹੈ ਤਾਂ ਇਹ ਸਪਸ਼ਟ ਏਜੰਡੇ ਦੇ ਆਧਾਰ ਦੇ ਉੱਤੇ ਹੀ ਹੋਵੇਗਾ। ਇਹ ਸਿਆਸੀ ਘਟਨਾਕ੍ਰਮ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਰਣਨੀਤੀਕਾਰ CR ਪਟੇਲ ਵਿਚਾਲੇ ਹੋਏ ਮੁਲਾਕਾਤ ਤੋਂ ਤੁਰੰਤ ਬਾਅਦ ਸਾਹਮਣੇ ਆਏ ਹੈ ਜੋ ਪੰਜਾਬ ਦੀ ਰਾਜਨੀਤੀ ਦੇ ਵਿੱਚ ਭਾਜਪਾ ਵੱਲੋਂ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦੇ ਇਰਾਦੇ ਦਾ ਸੰਕੇਤ ਦਿੰਦਾ ਹੈ। ਇਸੇ ਤਰ੍ਹਾਂ ਇੰਡੀਆ ਦੇ DNA ਦੇ ਵਿੱਚ ਅਨੇਕਤਾ ਦੇ ਵਿੱਚ ਏਕਤਾ ਹੈ। ਮੋਹਨ ਭਾਗਵਤ ਇਹ ਕਹਿੰਦੇ ਆ ਭਾਈ ਨਿਊਯਾਰਕ ਦੇ ਵਿੱਚ ਕਹਿੰਦੇ ਨੇ ਕਿ ਭਾਈ ਰਾਸ਼ਟਰੀ ਸਵੈ ਸੇਵਕ ਸੰਘ RSS ਦੇ ਮੁਖੀ ਮੋਹਨ ਭਾਗਵਤ ਨੇ ਕਿਹਾ ਕਿ ਭਾਰਤ ਦੇ DNA ਦੇ ਵਿੱਚ ਜਿਹੜੀ ਹੈ ਅਨੇਕਤਾ ਦੇ ਵਿੱਚ ਏਕਤਾ ਹੈ। ਉਨ੍ਹਾਂ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਕਿ ਇਸ ਦਾ ਜਸ਼ਨ ਮਨਾਇਆ ਜਾਣਾ ਚਾਹੀਦਾ ਤੇ ਇਸ ਨੂੰ ਸਤਿਕਾਰਿਆ ਅਤੇ ਸਵੀਕਾਰ ਕੀਤਾ ਜਾਣਾ ਚਾਹੀਦਾ। ਮੈਡੀਸਨ ਸਕੁਆਇਰ ਗਾਰਡਨ ਦੇ ਪ੍ਰਸਿੱਧ ਇਨਫੋਰਸਿਸ ਥੀਏਟਰ ਦੇ ਵਿੱਚ ਰੈਲੀ ਦੇ ਦੌਰਾਨ ਭਾਰਤੀ ਅਮਰੀਕੀ ਭਾਈਚਾਰੇ ਦੇ 6,000 ਤੋਂ ਵੱਧ ਮੈਂਬਰਾਂ ਤੇ ਅੰਤਰ ਧਰਮ ਆਗੂਆਂ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਵੰਨ ਸੁਵੰਨਤਾ ਨੂੰ ਅਪਣਾਉਣ ਅਤੇ ਭਾਈਚਾਰਿਆਂ ਦੀ ਹਮਾਇਤ ਕਰਨ ਦਾ ਜਿਹੜਾ ਹੈ ਉਹਨੂੰ ਹਮਾਇਤ ਕਰਨ ਦਾ ਸੱਦਾ ਦਿੱਤਾ। ਅਮੈਰੀਕਨ ਹਿੰਦੂਜ਼ ਫਾਰ ਅਗੇਜਮੈਂਟ ਐਂਡ ਡਾਇਲੋਗ AHEAD ਫੋਰਮ ਦੇ ਵੱਲੋਂ ਕਰਵਾਏ ਗਏ ਯੂਨੀਵਰਸਲ ਵਨੈਂਸ ਸੈਲੀਬ੍ਰੇਸ਼ਨ ਦੇ ਵਿੱਚ ਹਾਜ਼ਰੀਨ ਦੀਆਂ ਤਾੜੀਆਂ ਦਰਮਿਆਨ ਕਿਹਾ, ਜਦੋਂ ਅਸੀਂ ਅਮਰੀਕਾ ਯੂਨਾਈਟਿਡ ਸਟੇਟਸ ਆਫ ਅਮਰੀਕਾ ਕਹਿੰਦੇ ਹਾਂ ਤਾਂ ਕਹਿੰਦੇ ਇੱਕ ਸ਼ਬਦ ਦੇ ਉੱਤੇ ਅਕਸਰ ਚਰਚਾ ਕੀਤੀ ਜਾਂਦੀ ਹੈ, ਉਹ ਹੈ ਬਹੁਲਤਾਵਾਦ, ਤੇ ਜਦੋਂ ਅਸੀਂ ਭਾਰਤ ਕਹਿੰਦੇ ਹਾਂ ਤਾਂ ਇੱਕ ਹੋਰ ਮੁਹਾਵਰੇ ਦੇ ਉੱਤੇ ਚਰਚਾ ਕੀਤੀ ਜਾਂਦੀ ਹੈ, ਅਨੇਕਤਾ ਦੇ ਵਿੱਚ ਏਕਤਾ। ਸਵਾਮੀ ਵਿਵੇਕਾਨੰਦ ਦੇ ਉਸ ਸੁਨੇਹੇ ਦਾ ਹਵਾਲਾ ਦਿੰਦਿਆਂ ਕਿਹਾ ਉਹਨਾਂ ਕਿ ਰਾਸ਼ਟਰ ਦੇ ਲਈ ਪੂਰੀ ਕਰਨ ਵਾਸਤੇ ਇੱਕ ਮਿਸ਼ਨ ਅਤੇ ਇੱਕ ਮੰਜ਼ਿਲ ਹੁੰਦੀ ਹੈ, ਤੇ ਉਹਨਾਂ ਕਿਹਾ ਕਿ ਭਾਰਤ ਦੇ ਲਈ ਇਹ ਏਕਤਾ ਤੇ ਵੰਨ ਸੁਵੰਨਤਾ ਦੋਵੇਂ DNA ਦੇ ਵਿੱਚ ਨੇ। ਵਿਰੋਧੀ ਧਿਰ ਨੇ ਅੱਜ RSS ਮੁਖੀ ਮੋਹਨ ਭਾਗਵਤ ਦੇ ਉੱਤੇ ਅਮਰੀਕਾ ਦੇ ਵਿੱਚ ਵੰਨ ਸੁਵੰਨਤਾ ਬਾਰੇ ਉਨ੍ਹਾਂ ਦੇ ਬਿਆਨਾਂ ਦੇ ਉੱਤੇ ਦੋਹਰੀ ਬੋਲੀ ਬੋਲਾਂ ਦਾ ਦੋਸ਼ ਲਾ ਦਿੱਤਾ। ਕਾਂਗਰਸ, ਤ੍ਰਿਣਮੂਲ ਕਾਂਗਰਸ ਤੇ ਆਮ ਆਦਮੀ ਪਾਰਟੀ ਤੇ ਹੋਰ ਵਿਰੋਧੀ ਪਾਰਟੀਆਂ ਨੇ ਕਿਹਾ ਕਿ ਭਾਗਵਤ ਨੂੰ ਇਹ ਗੱਲ ਭਾਜਪਾ ਆਗੂਆਂ ਤੇ ਉਨ੍ਹਾਂ ਸੰਸਥਾਵਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਜੋ ਹਿੰਦੂਆਂ ਤੇ ਮੁਸਲਮਾਨਾਂ ਦੇ ਵਿਚ ਨਫ਼ਰਤ ਜੜੀਆਂ ਫੈਲਾਉਂਦੀਆਂ ਨੇ। ਲੋ ਦੋਸਤੋ, ਇੰਟਰਨੈਸ਼ਨਲ ਖ਼ਬਰਾਂ ਦੇ ਵੱਲ ਨੂੰ ਅੱਗੇ ਚੱਲਾਂਗੇ ਤੇ ਉਸ ਤੋਂ ਪਹਿਲਾਂ ਆਪਣੇ ਨਾਲ ਗੱਲਬਾਤ ਕਰਨ ਦੇ ਲਈ ਜੁੜ ਗਏ ਨੇ ਆਪਣੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਤੇ ਅੱਗੇ ਆਪਾਂ ਵੱਧਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਹੈ ਜੀ?
1: ਹਾਲ ਚਾਲ ਵਧੀਆ ਜੀ।
0: ਜੀ, ਕੀ ਕਰਾਈ ਜਾਂਦੇ ਹੋ?
1: ਭਾਰਤ ਸਾਹਿਬ, ਗੱਲ ਇੱਦਾਂ ਹੈਗੀ, ਜਿਹੜਾ ਸਿਆਸਤਦਾਨ ਹੁੰਦਾ ਨਾ
0: ਜੀ,
1: ਉਹ ਸੋਚਦਾ ਆ ਕਿ ਮੇਰੀ ਪੂਜਾ ਹੋਵੇ।
0: ਬਿਲਕੁਲ ਜੀ।
1: ਤੁਸੀਂ ਦੇਖੋ, ਇਤਿਹਾਸ ਗਵਾਹ ਆ ਕਿ ਅਕਬਰ ਨਾ ਆਪਣੇ ਰਾਜ ਤੋਂ ਸੈਟਿਸਫਾਈ ਨਹੀਂ ਸੀ ਵੀ ਮੈਨੂੰ ਜਿੰਨੀ ਕੁ ਮਤਲਬ ਜਿਹੜਾ ਹੈਗਾ ਆ ਰਿਸਪੈਕਟ ਮਿਲਦੀ ਆ
0: ਜੀ,
1: ਉਹਦੇ ਨਾਲੋਂ ਰਿਸਪੈਕਟ ਜ਼ਿਆਦਾ ਤਾਂ ਲੋਕੀ ਜਿਹੜਾ ਹੈਗਾ ਰਿਲੀਜੀਅਸ ਜਿਹੜੇ ਹੈਗੇ ਆ ਪੌਂਟਿਫ ਆ ਜਾਂ ਗੁਰੂ ਆ ਉਹਨਾਂ ਦੀ ਕਰਦੇ ਆ।
0: ਬਿਲਕੁਲ ਹੈ ਜੀ।
1: ਉਹਨੇ ਕਿ ਮੇਰੀ ਪੂਜਾ ਕਿਉਂ ਨੀ ਹੁੰਦੀ, ਇਸ ਕਰਕੇ ਉਹਨੇ ਜਿਹੜਾ ਆ ਧਰਮ ਹੀ ਨਵਾਂ ਚਲਾਤਾ ਸੀ ਦੀਨੇ ਲਾਹੀ
0: ਜੀ।
1: ਵੱਖਰੀ ਗੱਲ ਆ ਕਿ ਉਹਦੇ ਬਹੁਤ ਨੇੜੇ ਜਿਹੜਾ ਹੈਗਾ ਸੀ ਰਹਿਮਨ, ਜਿਹਦੇ ਦੋਹੇ ਵੀ ਆਉਂਦੇ ਹੈਗੇ ਆ। ਹਾਂਜੀ, ਰਹਿਮਨ ਦਾਗਾ ਪ੍ਰੇਮ ਕਾ ਮਤ ਤੋੜੋ ਚਟਕਾਏ, ਟੂਟੇ ਸੇ ਫਿਰ ਨਾ ਮਿਲੇ, ਮਿਲੇ ਗਾਂਠ ਪੜ ਜਾਏ।
0: ਹਾਂਜੀ,
1: ਔਰ ਹੀ ਉਹਨੇ ਨਾ ਉਹ ਫਿਰ ਮਤਲਬ ਜਿਹੜਾ ਆ ਉਹਨੂੰ ਇਨਕਾਰ ਕਰ ਦਿੱਤਾ ਮੰਨਣ ਤੋਂ
0: ਜੀ।
1: ਉਹਨੂੰ ਇਸ ਚੀਜ਼ ਦੀ ਬੜੀ ਸੱਟ ਲੱਗੀ, ਪਰ ਉਹ ਆ ਵੀ ਉਹਨੇ ਉਹਨੂੰ ਦੇਸ਼ ਨਿਕਾਲਾ ਦੇ ਤਾ, ਪਰ ਉਹਦਾ ਧਰਮ ਜਿਹੜਾ ਦੀਨੇ ਲਾਹੀ ਆ ਉਹ ਨਹੀਂ ਚੱਲ ਸਕਿਆ ਸੀ ਇਸੇ ਕਰਕੇ
0: ਜੀ,
1: ਕਿਉਂਕਿ ਉਹਨੂੰ ਉਹਦੇ ਸਾਹਮਣੇ ਕਿਸੇ ਨੇ ਕਹਿਤਾ ਸੀ ਵੀ ਤੁਸੀਂ ਜਿਹੜਾ ਹੈਗਾ ਆ ਵੀ ਭਾਈ ਤੂੰ ਹੋ ਸਕਦਾ ਆ ਵੀ ਤੂੰ ਇੱਕ ਰਾਜਾ ਤਾਂ ਹੋ ਸਕਦਾ ਆ, ਪਰ ਤੂੰ ਜੇ ਕਹੀ ਕਿ ਮੈਂ ਰੱਬ ਹੋ ਗਿਆ ਉਹ ਨਹੀਂ ਆ
0: ਜੀ।
1: ਸਿਆਸਤਦਾਨ ਨੂੰ ਏਦਾਂ ਹੁੰਦਾ ਹੈਗਾ ਆ ਕਿ ਮੈਨੂੰ ਨਾ ਲੋਕੀ ਰੱਬ ਵਾਂਗੂ ਪੂਜਣ
0: ਜੀ।
1: ਅਸੀਂ ਦੇਖਦੇ ਸੀ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਨਰਸਿਮਹਾ ਰਾਓ ਦੀ ਜਦੋਂ ਸਰਕਾਰ ਸੀ
0: ਜੀ,
1: ਪੜ੍ਹਦੇ ਹੁੰਦਿਆਂ ਦੀ ਗੱਲ ਆ, ਤੇ ਉਹ ਜਦੋਂ ਸਰਕਾਰ ਜਿਹੜੀ ਹੈਗੀ ਇਲੈਕਸ਼ਨ ਆਉਣ ਲੱਗੇ ਤੇ ਟੀਵੀ ਤੇ ਮਸ਼ਹੂਰੀ ਆਇਆ ਕਰਨੀ, ਤੇ ਮਸ਼ਹੂਰੀ ਦੇ ਵਿੱਚ ਦੇਖਣਾ ਕਿ ਇੱਕ ਜਨਾਨੀ ਨਰਸਿਮਹਾ ਰਾਓ ਦੀ ਫੋਟੋ ਦੇ ਅੱਗੇ ਅਗਰਬੱਤੀ ਕਰਦੀ ਪਈ ਧੂਫ ਲਗਾ ਰਹੀ ਆ
0: ਜੀ।
1: ਹਾਂਜੀ
0: ਜੀ,
1: ਜੋ ਇਸ ਕਰਕੇ ਸਿਆਸਤਦਾਨ ਦੀ ਟੈਂਡੈਂਸੀ ਆ।
0: ਮੂਰਤੀ ਤਾਂ ਆਪਣੇ ਮੋਦੀ ਸਾਹਿਬ ਦੀ ਵੀ ਬਣ ਚੁੱਕੀ ਹੈ, ਬਣ ਰਹੀ ਹੈ ਜੀ,
1: ਉਹ ਸਾਰਿਆਂ ਦੀ ਆ ਜੀ, ਸਾਰਿਆਂ ਦੀ ਆ
0: ਜੀ।
1: ਤਦੇ ਤਾਂ ਉਹਨਾਂ ਦੇ ਮੂੰਹੋਂ ਨਾ ਚਾਹੁੰਦੇ ਹੋਏ ਵੀ ਇਹਨਾਂ ਦੇ ਮੂੰਹ ਇਹ ਨਿਕਲਦਾ, ਕਿਉਂਕਿ ਜਿਹੜਾ ਆਲਾ ਦੁਆਲਾ ਹੈਗਾ ਆ ਵੀ ਉਹ ਮਾਹੌਲ ਏਦਾਂ ਦਾ ਹੁੰਦਾ ਆ ਵੀ ਹਰ ਇੱਕ ਬੰਦੇ ਨੇ ਆ ਕੇ ਤੇ ਸੇਫਟੀ ਕਰਨੀ ਆ। ਜਿਹੜੇ ਆਲੇ ਹੁੰਦੇ ਇਹਨਾਂ ਦੇ ਅੱਖਾਂ ਕੰਨ ਹੁੰਦੇ, ਉਹਨਾਂ ਨੇ ਤਾਂ ਜਿਹੜੇ ਆ ਇਹਨਾਂ ਨੂੰ ਆਪ ਤਾਂ ਇਹਨਾਂ ਨੇ ਪਬਲਿਕ ਦੇ ਵਿੱਚ ਵਿਚਰਨਾ ਘੱਟ ਹੁੰਦਾ ਆ
0: ਜੀ। ਬਿਲਕੁਲ,
1: ਲੋਕਾਂ ਦੀ ਗੱਲ ਤਾਂ ਇਹਨਾਂ ਕੋਲ ਜਿਹੜੀ ਆ ਕਿਤੇ ਪਹੁੰਚਣੀ ਹੁੰਦੀ ਜੀ
0: ਜੀ। ਬਿਲਕੁਲ ਹੈ ਜੀ,
1: ਬਾਕੀ ਤਾਂ ਇਹਨਾਂ ਨੇ ਲੋਕਾਂ ਤੇ ਜਿਹੜਾ ਹੈਗਾ ਆ ਇਹੀ ਹੁੰਦਾ ਇਹਨਾਂ ਨੂੰ ਕਿ ਬਈ ਤੁਸੀਂ ਬਹੁਤ ਕਰ ਰਹੇ ਜੀ ਦੇਸ਼ ਵਾਸਤੇ, ਤੁਸੀਂ ਬਹੁਤ ਕੁਛ ਕਰ ਰਹੇ ਹੈਗੇ ਆ ਜੀ, ਤੁਹਾਡਾ ਤਿਆਗ ਹੈ ਜੀ। ਤੁਸੀਂ ਦੇਖੋ ਨਾ ਕਈ ਜਗ੍ਹਾ ਦੇ ਉੱਤੇ ਜਿਹੜੇ ਪੋਡਕਾਸਟ ਹੁੰਦੇ ਹੈਗੇ ਆ ਤੇ ਮੋਦੀ ਬਾਰੇ ਜਦੋਂ ਕੋਈ ਚਰਚਾ ਬੀਜੇਪੀ ਦੇ ਲੀਡਰਾਂ ਨਾਲ ਕੀਤੀ ਜਾਂਦੀ ਹੈਗੀ ਆ, ਉਹਨੂੰ ਨਾ ਬਈ ਅਬਵ ਦੈਨ ਮੈਨਹੁੱਡ ਦੱਸਣ ਦੀ ਕੋਸ਼ਿਸ਼ ਕਰਦੇ ਕਰਦੇ ਕਈ ਵਾਰੀ ਹਾਸੇ ਦਾ ਮਜ਼ਾਕ ਦਾ ਪਾਤਰ ਬਣ ਜਾਂਦੇ ਆ ਜੀ।
0: ਬਿਲਕੁਲ ਬਣਦੇ ਆ ਜੀ।
1: ਹਾਂਜੀ, ਇੱਕ ਅਮਿਤ ਸ਼ਾਹ ਦੀ ਚੱਲਦੀ ਹੈਗੀ ਸੀ ਵੀ ਉਹ ਕਹਿੰਦੇ ਤੁਸੀਂ ਮਤਲਬ ਮੋਦੀ ਸਾਹਿਬ ਦਾ ਮਤਲਬ ਜਿਹੜਾ ਆ ਵੀ ਉਹਨਾਂ ਦੀ ਰੀਸ ਨੀ ਕੋਈ ਕਰ ਸਕਦਾ ਵੀ ਉਹ ਜਦੋਂ ਸਾਡੀ 3 ਦਿਨ ਕਾਰਨੀ ਕਰਨੀ ਦੀ ਬੈਠਕ ਹੁੰਦੀ ਹੈਗੀ ਆ ਉਹਦੇ ਵਿੱਚ ਉਹ 3 ਦਿਨ ਜਿਹੜਾ ਹੈਗਾ ਆ ਜਿੱਥੇ ਬੈਠੇ ਉੱਥੇ ਹੀ ਬੈਠੇ ਸੁਣਦੇ ਰਹਿੰਦੇ ਹੈਗੇ, ਇੱਥੇ ਤੱਕ ਕਿ ਵਾਸ਼ਰੂਮ ਵੀ ਨਹੀਂ ਜਾਂਦੇ ਜੀ
0: ਜੀ।
1: ਉਹਦੇ ਨਾਲ ਫਿਰ ਮਜ਼ਾਕ ਦੇ ਪਾਤਰ ਬਣੇ ਹੈਂਜੀ। ਸੋ ਇਸੇ ਤਰੀਕੇ ਨਾਲ ਮਾਨ ਸਾਹਿਬ ਦੀ ਟੈਂਡੈਂਸੀ ਇਹ ਹੈਗੀ ਆ ਵੀ ਹੁਣ ਇਹਨਾਂ ਨੇ ਆਪਣੀ ਜਿਹੜੀ ਆ ਵੀ ਆਪ ਹੀ ਫਿਲਮ ਬਣਵਾ ਲਈ
0: ਜੀ,
1: ਵੀ ਜਿਹਦੇ ਵਿੱਚ ਆਪਣੀਆਂ ਨੋ ਡਾਊਟ ਉਹਦੇ ਵਿੱਚ ਉਹਦਾ ਕੋਈ ਵੀਕ

0: ਕਿ ਜਿਹੜਾ ਕਿਰਤ ਦੀ ਸਾਡੇ ਪ੍ਰਥਾ ਰਹੀ ਹੈ ਜਾਂ ਕਿਰਤ ਦੀ ਸਾਨੂੰ ਜ਼ਰੂਰਤ ਰਹੀ ਹੈ, ਹਰ ਕਿਸੇ ਨੇ ਕੀਤੀ ਹੈ ਜ਼ਿੰਦਗੀ ਨੂੰ ਅੱਗੇ ਵਧਾਉਣ ਦੇ ਲਈ, ਸਫਲ ਬਣਾਉਣ ਦੇ ਲਈ, ਸਾਰੀਆਂ ਉਮੀਦਾਂ, ਸਾਰੇ ਖਾਬ ਜਿਹੜੇ ਨੇ, ਸੁਪਨੇ ਜਿਹੜੇ ਨੇ, ਉਹ ਪੂਰੇ ਕਰਨ ਦੇ ਲਈ, ਤਰੱਕੀ ਕਰਨ ਦੇ ਲਈ, ਆਪਣਾ ਨਾਮ ਜਿਹੜਾ ਪੀੜ੍ਹੀ ਦਰ ਪੀੜ੍ਹੀ ਬਣਾਉਣ ਦੇ ਲਈ, ਜਾਂ ਆਪਣਾ ਨਾਮ ਨੂੰ ਜਿਹੜਾ ਬਰਕਰਾਰ ਰੱਖਣ ਦੇ ਲਈ ਕਿ ਦੁਨੀਆਂ ਸਾਡੀ ਜਿਹੜੀ ਹੈ, ਚਾਹੇ ਪਰਿਵਾਰ ਹੈ, ਦਾਦੇ ਪੜਦਾਦੇ ਨੇ, ਉਹਨਾਂ ਦਾ ਨਾਮ ਰਵੇ, ਸਾਡਾ ਅੱਗੇ ਨਾਮ ਰਵੇ, ਇਹੀ ਜੱਦੋ ਜਹਿਦ ਦੇ ਵਿੱਚ ਸਾਰੇ ਨੇ। ਪਰ ਇਹਦੇ ਵਿੱਚ ਵੱਖਰਾ ਕੀ ਦੇਖਦੇ ਹੋ ਵੀ ਇਹ ਕੀ ਜ਼ਰੂਰਤ ਪੈ ਗਈ ਕਿ ਫਿਲਮ ਬਣਾਉਣੀ ਪੈ ਗਈ? ਇਹ ਤਾਂ ਵੱਖਰੀ ਗੱਲ ਹੈ ਜੇ ਕਿ ਅਮੈਰੀਕਨ ਕਨੇਡੀ ਜਿਹੜਾ ਸੀ ਉਹ ਲੋਕਾਂ ਦੀ ਗੱਲ ਕਰਦਾ ਸੀ ਤਾਂ ਉਹ ਆਪਣੀ ਜਾਨ ਤੋਂ ਹੱਥ ਧੋਣੇ ਪੈ ਗਏ, ਜਾਂ ਹੋਰ ਜਿਹੜੇ ਸੀ ਵੱਡੇ ਵੱਡੇ ਲੋਕ ਜਿਨ੍ਹਾਂ ਨੇ ਜਦੋਂ ਪੂਰਾ ਜੰਗਲ ਰਾਜ ਹੀ ਕਹਿ ਲਓ ਇੱਕ ਤਰ੍ਹਾਂ ਦਾ ਹੁੰਦਾ ਸੀ, ਤਾਂ ਲੋਕਾਂ ਨੂੰ ਲਿਆ ਕੇ ਉਹਨਾਂ ਤੋਂ ਜਿਹੜਾ ਸੀ ਉਹਨਾਂ ਨੂੰ ਜੰਜੀਰਾਂ ਪਾ ਕੇ ਪੈਰਾਂ ਦੇ ਵਿੱਚ, ਤਾਂ ਉਹਨਾਂ ਤੋਂ ਕਪਾਹ ਜਿਹੜੀ ਸੀ ਅਮਰੀਕਾ ਚ ਜਾਂ ਹੋਰ ਮੁਲਕਾਂ ਦੇ ਵਿੱਚ ਜਿਹੜਾ ਸਾਰੇ ਕੰਮ ਕਰਾਏ ਜਾਂਦੇ ਸੀ, ਗੁਲਾਮ ਬਣਾਇਆ ਜਾਂਦਾ ਸੀ, ਜਾਂ ਤਾਂ ਉਹਨਾਂ ਦੇ ਲਈ ਜਾਂ ਫਰੀਡਮ ਫਾਈਟਰ ਨੇ, ਉਹਨਾਂ ਦੇ ਉੱਤੇ ਤਾਂ ਫਿਲਮ ਨਹੀਂ ਬਣ ਸਕੀ। ਪਰ ਕੀ ਜ਼ਰੂਰਤ ਪੈ ਗਈ ਸਤੋਸ ਸਾਹਿਬ ਨੂੰ ਕਿ ਭਾਈ ਸਾਡੀ ਫਿਲਮ ਬਣਨੀ ਚਾਹੀਦੀ ਹੈ, ਡਾਕੂਮੈਂਟਰੀ ਬਣਨੀ ਚਾਹੀਦੀ, ਉਹ ਵੀ ਡਿਸਕਵਰੀ ਦੇ ਵਿੱਚ ਬਣੀ ਹੈ?
1: ਗੱਲ ਏਦਾਂ ਹੁੰਦੀ ਹੈ ਨਾ ਜੀ ਕਿ ਜਦੋਂ ਇਹਦਾ ਅੰਦਰ ਦੀ ਮਾਨਸਿਕ ਕਮਜ਼ੋਰੀ ਦੀਆਂ ਨਿਸ਼ਾਨੀਆਂ ਹੁੰਦੀਆਂ ਕਿ ਇਹ ਜਦੋਂ ਪਤਾ ਹੋਵੇ ਕਿ ਮੇਰੇ ਨਾਂ ਦੇ ਨਾਲ ਜਿਹੜੇ ਚਰਚੇ ਆ ਨਾ ਉਹ ਹੋਰ ਤਰ੍ਹਾਂ ਦੇ ਵੀ ਹੈਗੇ ਆ, ਹੈਂਜੀ, ਫੇਰ ਬੰਦਾ ਕਾਂਟ ਛਾਂਟ ਕਰਦਾ ਆ ਵੀ ਇਹਦੇ ਵਿੱਚੋਂ ਚੰਗੀਆਂ ਚੰਗੀਆਂ ਰੱਖ ਲਵਾਂ ਤੇ ਮਾੜੀਆਂ ਮਾੜੀਆਂ ਛੱਡ ਦਿਆਂ, ਫਿਰ ਜ਼ਿੰਦਗੀ ਜ਼ਿੰਦਗੀ ਹੁੰਦੀ ਆ, ਇਹ ਰੀਲ ਤਾਂ ਹੈ ਨੀ ਜੀ। ਉਹਨੂੰ ਫਿਰ ਲਾਈਫ ਨੂੰ ਨਾ ਰਿਐਲਿਟੀ ਨੂੰ ਵੀ ਰੀਲ ਦੇ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕਰਦਾ
0: ਜੀ।
1: ਕੀ ਇਹਨਾਂ ਦੀ ਡਾਕੂਮੈਂਟਰੀ ਦੇ ਵਿੱਚ ਦਿਖਾਇਆ ਹੋਊਗਾ ਕਿ ਮਤਲਬ ਇਹਨਾਂ ਦੀ ਜਿਹੜੀਆਂ ਬੈਡ ਹੈਬਿਟਸ ਸੀਗੀਆਂ ਉਹਦੇ ਕਰਕੇ ਇਹਨਾਂ ਦੇ ਘਰ ਕਲੇਸ਼ ਹੁੰਦਾ ਸੀ, ਜਾਂ ਉਹਦੇ ਕਰਕੇ ਜਿਹੜਾ ਆ ਵਾਈਫ ਨੂੰ ਮਤਲਬ ਸ਼ੀ ਵਾਜ਼ ਕੰਪੈਲਡ ਟੂ ਟੇਕ ਏ ਡਾਈਵੋਰਸ, ਹਾਂਜੀ, ਕੀ ਉਹਦੇ ਵਿੱਚ ਦਿਖਾਇਆ ਹੋਊਗਾ ਕਿ ਇਹਨਾਂ ਨੇ ਫਿਰ ਜਿਹੜਾ ਹੈਗਾ ਆ ਇੱਕ ਦਿਨ ਇੰਨਾ ਤੰਗ ਆ ਗਿਆ ਕਿ ਇਹਨਾਂ ਨੇ ਆਪਣੇ ਮਾਂ ਦੇ ਸਿਰ ਦੀ ਸਹੁੰ ਖਾ ਲਈ, ਫਿਰ ਉਸੇ ਆਪਣੇ ਆਪ ਗੁਣ ਤੋਂ ਇੰਨੇ ਮਜਬੂਰ ਹੋਏ ਕਿ ਮੁੜ ਕੇ ਜਿਹੜਾ ਆ ਫਿਰ ਇਹੀ ਕੰਮ ਕੀਤਾ, ਕਈ ਜਗ੍ਹਾ ਦੇ ਉੱਤੇ ਜਿਹੜਾ ਤਿਰਸਕਾਰ ਹੋਇਆ ਇਸੇ ਕਰਕੇ ਵੀ ਇਹ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਵੀ ਮਤਲਬ ਖਾ ਪੀ ਕੇ ਚੱਲ ਗਏ ਸੀ। ਸੋ ਇਸ ਕਰਕੇ ਇਹ ਚੀਜ਼ਾਂ ਤਾਂ ਨੀ ਦੱਸੀਆਂ ਹੋਣਗੀਆਂ ਉਸ ਡਾਕੂਮੈਂਟਰੀ ਚ,
0: ਬਿਲਕੁਲ,
1: ਹਾਂਜੀ। ਹੁੰਦਾ ਕੀ ਆ ਸਰ, ਮੈਨ ਜਿਹੜਾ ਹੈਗਾ ਨਾ, ਬੰਦਾ ਜਿਹੜਾ ਹੈਗਾ ਆ, ਇਹ ਗੁਣਾ ਤੇ ਅਵਗੁਣਾ ਦਾ ਕੰਬੀਨੇਸ਼ਨ ਹੁੰਦਾ ਜੀ,
0: ਪੁਤਲਾ ਹੈ ਜੀ, ਬਿਲਕੁਲ ਹੈ ਜੀ, ਬਿਲਕੁਲ,
1: ਹਾਂਜੀ, ਠੀਕ ਆ। ਕੁਦਰਤ ਨੇ ਉਹਨਾਂ ਨੂੰ ਇੱਕ ਫਨ ਨਾਲ ਨਵਾਜਿਆ ਸੀਗਾ, ਉਸ ਫਨ ਦੀ ਮਤਲਬ ਜਿਹੜਾ ਹੈਗਾ ਆ ਉਹਨੂੰ ਕੈਸ਼ ਕਰਦੇ ਹੋਏ ਇਹਨਾਂ ਨੇ ਮਤਲਬ ਛੋਟੀ ਉਮਰ ਦੇ ਵਿੱਚ ਹੀ ਜਿਹੜਾ ਆ ਇਹਨਾਂ ਨੂੰ ਇਹਨਾਂ ਦਾ ਨਾਮ ਬਣ ਗਿਆ ਸੀ, ਇਹਨਾਂ ਦੀ ਪ੍ਰਸਿੱਧੀ ਹੋ ਗਈ ਸੀ, ਠੀਕ ਆ ਜੀ। ਉਹ ਤੋਂ ਬਾਅਦ ਹੁੰਦਾ ਆ, ਉਹ ਤੋਂ ਬਾਅਦ ਹੁੰਦਾ ਬੰਦੇ ਨੂੰ ਰਸਤੇ ਜਿਹੜੇ ਆ ਕੁਦਰਤ ਨੇ ਜੇ ਕਿਸੇ ਨੂੰ ਪਹੁੰਚਾਉਣਾ ਹੁੰਦਾ ਨਾ, ਐਮਬੀਸ਼ਨ ਵੀ ਬੰਦਾ ਤਾਂ ਹੀ ਧਾਰਨ ਕਰਦਾ ਹੈਗਾ ਆ, ਇਹਨੂੰ ਮਤਲਬ ਕੌਣ ਕਹਿੰਦਾ ਮੈਂ ਮਾੜਾ ਰਵਾਂ ਜੀ, ਹਰ ਕੋਈ ਕਹਿੰਦਾ ਮੈਂ ਚੰਗਾ ਬਣਾ, ਪਰ ਇਹ ਕੁਦਰਤ ਤੇ ਆ, ਉਹਨੇ ਕਿਸੇ ਨੇ ਬਲੈਸਿੰਗ ਦੇਤੀ ਆ ਜੀ, ਤੇ ਉਹਦੇ ਨਾਲ ਬੰਦਾ ਉਸੇ ਜੀ। ਸਵਾਲ ਤਾਂ ਇਹ ਹੈ ਕਿ ਜਿਸ ਅਹੁਦੇ ਤੇ ਮੈਂ ਬੈਠਾ ਆ ਕੀ ਮੈਂ ਉਹਦੇ ਨਾਲ ਜਸਟਿਸ ਕਰ ਰਿਹਾ, ਕੀ ਮੈਂ ਉਹਦੇ ਨਾਲ ਇਨਸਾਫ ਕਰ ਰਿਹਾ
0: ਜੀ।
1: ਹੁਣ ਸਵਾਲ ਇੰਨੀਆਂ ਸਮੱਸਿਆਵਾਂ ਦਾ ਜੇ ਉਹਨਾਂ ਨੂੰ ਪਤਾ ਸੀ, ਸਾਰਾ ਕੁਛ ਪਤਾ ਸੀ, ਤੇ ਫੇਰ ਜਿਹੜਾ ਹੈਗਾ ਆ ਅੱਜ ਪੰਜਾਬ ਦੇ ਹਾਲਾਤ ਇਹ ਕਿਉਂ ਆ ਜੀ,
0: ਇਸ
1: ਜਿਸ ਕਰ
0: ਹਾਲਤ ਦੇ ਵਿੱਚ ਕਿਉਂ ਖੜੇ ਆ ਜੀ, ਬਿਲਕੁਲ ਬਹੁਤ ਵੱਡਾ ਸਵਾਲ ਹੈ,
1: ਹਾਂਜੀ। ਜਿਸ ਕਰਜ਼ੇ ਦੇ ਉੱਤੇ ਵਿਅੰਗ ਕਰਦੇ ਉਹ ਇੱਥੇ ਤੱਕ ਪਹੁੰਚੇ, ਜਿਹੜੀਆਂ ਪਿਛਲੀਆਂ ਸਰਕਾਰਾਂ ਤੇ ਵਿਅੰਗ ਕਰਦੇ ਉਹ ਜੀ, ਕਰਜ਼ੇ ਨਾਲ ਸਾਨੂੰ ਅਸੀਂ ਕਰਜ਼ਾਈ ਕਰ ਦਿੱਤਾ, ਕਿਹੜੀ ਰੈਲੀ ਹੈ ਜਿੱਥੇ ਇਹਨਾਂ ਨੇ ਜਦੋਂ ਉਹ ਨਹੀਂ ਸੀ ਬੋਲਦੇ ਹੁੰਦੇ ਜੀ, ਉਸ ਉਹੀ ਕਰਜ਼ੇ ਦਾ ਰਿਕਾਰਡ ਤੋੜ ਕਰਜ਼ਾ ਲੈ ਲਿਆ ਜੀ, ਜਿੱਥੇ 2,70,000 ਕਰੋੜ ਦਾ ਕਰਜ਼ਾਈ ਸੀ ਪੰਜਾਬ ਜਦੋਂ ਇਹਨਾਂ ਦੇ ਹੱਥ ਚ ਸੌਂਪਿਆ ਗਿਆ, ਅਸੀਂ ਤਾਂ ਸੋਚਦੇ ਸੀਗੇ ਵੀ ਲਾ ਦੇਣਗੇ ਜੀ 1,00,000 ਕਰੋੜ ਹੀ ਜਿਹੜਾ ਲਾ ਕੇ ਤੇ ਮਤਲਬ ਕੋਈ ਪਿੱਛੇ ਨੂੰ ਰਿਵਰਸ ਕਰਨ ਦੀ ਕੋਸ਼ਿਸ਼ ਕਰਨਗੇ, ਤੇ ਉਹ ਇਸ ਵੇਲੇ ਜਦੋਂ ਇਹਨਾਂ ਨੇ ਛੱਡ ਕੇ ਜਾਣਾ ਆ 5,00,000 ਤੋਂ ਉੱਤੇ ਪਹੁੰਚ ਜਾਣਾ ਹੈਗਾ ਜੀ, ਫੇਰ ਕੀ ਕਰਾਂਗੇ?
0: ਬਿਲਕੁਲ,
1: ਸਟੇਟ ਤਾਂ ਡੁੱਬ ਗਈ ਨਾ ਜੀ, ਅਲਟੀਮੇਟਲੀ ਕੀ ਜਦੋਂ ਰਿਸੋਰਸਿਸ ਹੀ ਨਾ ਰਹੇ ਜੀ, ਹੁਣ ਇਮੀਡੀਏਟਲੀ ਪਤਾ ਆ ਵੀ ਅਗਲੀ ਸਰਕਾਰ ਦੇ ਆਉਂਦਿਆਂ ਨਾਲ ਹੀ PSPCL ਵਿਕ ਜਾਣੀ ਆ, ਪ੍ਰਾਈਵੇਟ ਹੱਥਾਂ ਚ ਚੱਲ ਜਾਣੀਆਂ, ਸਾਰੀਆਂ ਸਬਸਿਡੀਆਂ ਖਤਮ ਹੋ ਜਾਣੀਆਂ, ਮਜਬੂਰ ਪ੍ਰਾਈਵੇਟ ਵਾਲਾ ਕਿਉਂ ਦਏਗਾ ਜੀ, ਅਗਲੇ ਨੇ ਤਾਂ ਪੈਸੇ ਲੈਣੇ ਹੈਗੇ, ਉਹ ਉੱਥੇ ਮੀਟਰ ਵੀ ਉਹ ਲੱਗਣਗੇ ਜੀ ਵੀ ਠੀਕ ਹੈ ਜੀ ਪਹਿਲਾਂ ਪੈਸੇ ਦਿਓ, ਬਾਅਦ ਚ ਤੁਹਾਨੂੰ ਜਿੱਦਾਂ ਜਿਹੜਾ ਫੋਨ ਦੇ ਵਿੱਚ ਆਪਾਂ ਟੈਰਿਫ ਪਵਾਉਣੇ ਹੈਗੇ ਓਦਾਂ ਜਿਹੜਾ ਹੈ ਵੀ ਹਾਂ ਠੀਕ ਹੈ ਉਹਦੇ ਵਿੱਚ ਹਾਂਜੀ ਇਲੈਕਟ੍ਰਿਸਿਟੀ ਯੂਜ਼ ਕਰੋ।
0: ਇਸ ਚੀਜ਼ ਤੋਂ ਸੈਣੀ ਸਾਹਿਬ ਇੱਕ ਚੀਜ਼ ਬਹੁਤ ਵੱਡੇ ਪੱਧਰ ਦੇ ਉੱਤੇ ਸਾਬਤ ਹੋ ਜਾਂਦੀ ਹੈ ਕਿ ਸਮੇਂ ਦੇ ਵਿੱਚ, ਕਿਸੇ ਵੀ ਸਮੇਂ ਦੇ ਵਿੱਚ, ਉਹ ਚਾਹੇ ਅੰਗਰੇਜ਼ ਸੀਗੇ, ਚਾਹੇ ਉਹ ਮੁਗਲ ਸੀਗੇ, ਚਾਹੇ

0: ਸਿੱਖ ਰਾਜ ਵੀ ਸੀਗਾ ਜਾਂ ਹੋਰ ਸਾਰੀਆਂ ਚੀਜ਼ਾਂ ਸੀ, ਜਿਹਨੂੰ ਜਿੱਦਾਂ ਸੂਤ ਆਉਂਦਾ ਹੈ ਉਹ ਆਪਣੇ ਪੱਖ ਦੇ ਵਿੱਚ ਜੋ ਲਿਖਵਾਉਣਾ ਚਾਹੁੰਦਾ ਉਹ ਲਿਖਣਾ ਪੈਂਦਾ, ਜਾਂ ਅੱਜ ਦੇਖਣ ਤੇ ਦਿਖਾਉਣ ਦੀ ਗੱਲ ਹੈ ਉਹ ਅੱਜ ਉਹ ਦਿਖਾਉਣਾ ਪੈ ਰਿਹਾ ਜੀ।
1: ਭਾਰਤ ਸਾਹਿਬ ਗੱਲ ਏਦਾਂ ਹੈਗੀ ਆ ਨਾ ਜੀ, ਹੁਣ ਇਹਨਾਂ ਦੇ ਰਾਜ ਦੇ ਵਿੱਚ ਹੀ ਦੇਖੋ ਤੁਸੀਂ ਤੇ ਕਿੰਨਾ ਪੈਸਾ ਜਿਹੜਾ ਆ ਸਟੇਟ ਤੋਂ ਬਾਹਰ ਗਿਆ ਜੀ।
0: ਜੀ
1: ਜਦੋਂ ਅੰਗਰੇਜ਼ ਇੱਥੋਂ ਕਹਿੰਦੇ ਗਏ ਨਾ ਜੀ, ਤੇ ਉਹਨਾਂ ਨੇ ਮਤਲਬ ਜਿੰਨੇ ਇੱਥੇ ਮੁਲਾਜ਼ਮ ਸੀ ਨਾ ਉਹਨਾਂ ਨੂੰ ਮੁੜ ਕੇ ਉੱਥੇ ਜੋਬ ਨਹੀਂ ਸੀ ਦਿੱਤੀ ਹੈਗੀ।
0: ਜੀ
1: ਉਹਨਾਂ ਨੇ ਇੱਥੇ ਹੀ ਜਿਹੜਾ ਹੈਗਾ ਉਹਨਾਂ ਦੀ ਬਣਦੀ ਲਾਈਫ ਦੀ ਜਿਹੜੀ ਹੈਗੀ ਨਾ ਜੀ, ਉਹ ਰਿਟਾਇਰਮੈਂਟ ਬੈਨੀਫਿਟਸ ਸਾਰਾ, ਉਹਨਾਂ ਦੀ ਸੈਲਰੀ ਬਕਾਇਆ ਦੀ, ਉਹ ਸਾਰਾ ਜਿਹੜਾ ਆ ਇੰਡੀਆ ਤੋਂ ਰਿਕਵਰ ਕਰਕੇ ਤੇ ਉਹਨਾਂ ਬੰਦਿਆਂ ਨੂੰ ਰਿਟਾਇਰਮੈਂਟ ਹੀ ਦੇ ਦਿੱਤੀ ਸੀ।
0: ਜੀ
1: ਕਿਉਂਕਿ ਇੱਥੇ ਦਾ ਕਲਚਰ ਜਿਸ ਤਰੀਕੇ ਦਾ ਹੈਗਾ ਸੀਗਾ, ਉਹਨਾਂ ਨੇ ਸੋਚਿਆ ਜੇ ਸਾਡੇ ਦੇਸ਼ ਦੇ ਵਿੱਚ ਆ ਕੇ ਇਹ ਜਿਹੜੇ ਹੈਗੇ ਆ ਉੱਥੇ ਮਤਲਬ ਜਿਹੜਾ ਆ ਉਸੇ ਤਰੀਕੇ ਨਾਲ ਜਿਹੜਾ ਆ ਅਫਸਰ ਜਿਹੜਾ ਆ ਐਡਮਿਨਿਸਟ੍ਰੇਸ਼ਨ ਕਰਨ ਦੀ ਕੋਸ਼ਿਸ਼ ਕਰਨਗੇ ਤੇ ਇੱਥੇ ਤਾਂ ਜਿਹੜਾ ਹੈਗਾ ਜੀ ਇਹ ਵਿਗਾੜ ਕਰ ਦੇਣਗੇ ਤੇ ਇੱਥੇ ਦਾ ਸਿਸਟਮ ਖਰਾਬ ਕਰ ਦੇਣਗੇ
0: ਜਿੱਦਾਂ ਕੈਨੇਡਾ ਚ ਬਣਿਆ ਜੀ।
1: ਹਾਂਜੀ, ਸੋ ਇਸ ਕਰਕੇ ਜਿਹੜਾ ਆ ਉਹਨਾਂ ਨੇ ਜਿਹੜਾ ਆ ਉਹਨਾਂ ਨੂੰ ਉਸੇ ਇੱਥੋਂ ਰਿਟਾਇਰ ਕਰਕੇ ਹੀ ਭੇਜੇ ਤੇ ਰਿਟਾਇਰਮੈਂਟ ਬੈਨੀਫਿਟ ਦੇ ਕੇ ਭੇਜੇ ਸਾਰੇ।
0: ਜੀ ਬਿਲਕੁਲ ਹੈ ਜੀ।
1: ਹਾਂਜੀ, ਉਦੋਂ ਵੀ ਭਾਰਤ ਲੁੱਟਿਆ ਗਿਆ ਸੀ, ਹੁਣ ਪੰਜਾਬ ਲੁੱਟਿਆ ਗਿਆ ਹੈਗਾ ਆ ਜੀ। ਆ ਜਿਹੜੇ ਆਏ ਆ ਢਾਈ ਢਾਈ ਤਿੰਨ ਤਿੰਨ ਲੱਖ ਰੁਪਏ ਦੀਆਂ ਸੈਲਰੀਆਂ ਦੇ ਉੱਤੇ ਪ੍ਰਾਈਵੇਟਲੀ ਹਾਇਰ ਕੀਤੇ ਹੈਗੇ, ਸੈਕਟਰੀਏਟ ਦੇ ਵਿੱਚ ਜਾਓ ਤੁਸੀਂ, ਮੰਤਰੀਆਂ ਦੇ ਜਗ੍ਹਾ ਤੇ ਉੱਤੇ ਬੈਠੇ ਹੈਗੇ, ਨਾਲ ਸਾਰਾ ਕੰਮ ਸੁਪਰਵਿਜ਼ਨ ਚ ਹੋ ਰਿਹਾ ਜੀ।
0: ਜੀ
1: ਪੋਲਿਸੀ ਕੀ ਬਣਦੀ ਆ ਹੁਣ ਪਤਾ ਨੀ ਇਹਨਾਂ ਦੇ ਕੀ ਦਿਮਾਗ ਦੇ ਵਿੱਚ ਆ, ਵੀ ਪੰਜਾਬੀਆਂ ਨੂੰ ਤਾਂ ਦੇਣਾ ਹੀ ਕੁਛ ਨਹੀਂ ਗਾ ਜੀ।
0: ਜੀ
1: ਮੁਲਾਜ਼ਮ ਵੀ ਇਸੇ ਕਰਕੇ ਦੁਖੀ ਆ ਜੀ।
0: ਬਿਲਕੁਲ,
1: ਇਹਨਾਂ ਨੇ ਤਾਂ ਬਣਾਈ ਜੀ ਇੱਕ ਫਿਲਮ, ਹੁਣ ਇਹਦੇ ਤੇ ਭਾਜਪਾ ਨੇ ਫਿਰ ਕਾਊਂਟਰ ਫਿਲਮ ਬਣਾ ਤੀ, ਉਹਨਾਂ ਨੇ ਉਹਦੇ ਵਿੱਚ ਉਹ ਇਨਕਲੂਡ ਕਰ ਲਿਆ ਜੋ ਇਹ ਪਿਛਲੀਆਂ ਰੈਲੀਆਂ ਚ ਕਹਿੰਦੇ ਸੀ, ਤੇ ਅੱਜ ਜੋ ਇਹਨਾਂ ਦਾ ਪ੍ਰੈਕਟੀਕਲੀ ਜਿਹੜਾ ਆ ਕਰ ਰਹੇ ਹੈਗੇ ਆ ਜੀ, ਉਹੀ ਵੀ ਆਈ ਪੀ ਕਲਚਰ ਦੀ ਗੱਲ ਕਰਦੇ ਹੈਗੇ ਜੀ। ਐਕਚੁਲੀ ਉਹਨਾਂ ਨੇ ਇਹਨਾਂ ਦਾ ਜਿਹੜਾ ਹੈਗਾ ਸੀ ਨਾ ਜੀ, ਇੱਕ ਹੁੰਦਾ ਸਿਗਨੇਚਰ ਸਟੈਪ ਕਿਸੇ ਦਾ, ਉਹ ਸਿਗਨੇਚਰ ਸਟੈਪ ਜੇ ਅਗਲਾ ਭੁੱਲ ਜਾਏ ਤੇ ਦੂਜਾ ਉਹਨੂੰ ਫੋਲੋ ਕਰ ਲੈਂਦਾ ਹੈਗਾ ਵੀ ਹਾਂ ਠੀਕ ਹੈ ਇਸ ਸਿਗਨੇਚਰ ਸਟੈਪ ਨਾਲ ਜਿਹੜਾ ਆ ਵੀ ਸੱਤਾ ਮਿਲ ਸਕਦੀ ਆ ਤੇ ਲੋਕ ਇਹਨੂੰ ਪਸੰਦ ਕਰਦੇ ਆ ਜੀ।
0: ਜੀ
1: ਦੇਖੋ ਇਹਨਾਂ ਨੇ ਤਾਂ ਮਤਲਬ ਜਿਹੜਾ ਆ ਬਾਕੀ ਪਾਰਟੀਆਂ ਨਾਲੋਂ ਐਜ ਇਹਨਾਂ ਨੂੰ ਇਸ ਕਰਕੇ ਮਿਲਿਆ ਸੀ ਕਿ ਇਹਨਾਂ ਨੇ ਸਿਰਫ ਫ੍ਰੀ ਵੀਜ਼ ਦੀ ਗੱਲ ਨਹੀਂ ਸੀ ਕੀਤੀ, ਇਹਨਾਂ ਨੇ ਨਾਲ ਸਿਸਟਮ ਨੂੰ ਸੁਧਾਰਨ ਦੀ ਵੀ ਗੱਲ ਕੀਤੀ ਸੀ ਤੇ ਇੱਕ ਰੋਡ ਮੈਪ ਵੀ ਹਲਕਾ ਹਲਕਾ ਦਿੱਤਾ ਸੀਗਾ ਵੀ ਅਸੀਂ ਇੰਨੇ ਪੈਸੇ ਜਿਹੜੇ ਹੈਗੇ ਆ ਮਾਈਨਿੰਗ ਚੋਂ ਕੱਢਾਂਗੇ, ਇੰਨੇ ਪੈਸੇ ਜਿਹੜੇ ਆ ਇੱਥੇ ਚੋਰੀ ਹੁੰਦੀ ਆ ਉਹ ਟੈਕਸ ਦੀ ਉਹਦੇ ਵਿੱਚੋਂ ਕੱਢਾਂਗੇ ਜੀ। ਉਹ ਲੋਕਾਂ ਨੇ ਜਿਹੜੇ ਸੰਜੀਦਾ ਲੋਕ ਸੀ ਉਹ ਵੀ ਜਿਹੜੇ ਹੈਗੇ ਆ ਇਸ ਵੱਲੋਂ ਪ੍ਰਭਾਵਿਤ ਹੋਏ ਕਿ ਹਾਂ ਬਿਲਕੁਲ ਠੀਕ ਆ, ਇਹ ਕੱਲਾ ਜਿਹੜਾ ਹੈਗਾ ਗੱਲਾਂ ਹੀ ਨਹੀਂ ਕਰਦੇ, ਇਹ ਰੋਡ ਮੈਪ ਵੀ ਦੇ ਰਹੇ ਆ।
0: ਬਿਲਕੁਲ ਜੀ,
1: ਵੱਖਰੀ ਗੱਲ ਆ ਕਿ ਬਾਅਦ ਦੇ ਵਿੱਚ ਇਹਨਾਂ ਨੇ ਪਤਾ ਨੀ ਉਹ ਆਪਣੇ ਭਾਸ਼ਣ ਜਿਹੜੇ ਹੈਗੇ ਖਰੇ ਇਹਨਾਂ ਨੇ ਭੁੱਲ ਗਏ ਤੇ ਜਾਂ ਇਹਨਾਂ ਨੇ ਕਿਤੇ ਉਹਦੇ ਵੱਲ ਧਿਆਨ ਹੀ ਨੀ ਦਿੱਤਾ। ਉਹ ਤੋਂ ਬਾਅਦ ਤਾਂ ਫੇਰ ਈਜ਼ੀ ਮਨੀ ਜਿੱਦਾਂ ਆ ਜਾਂਦੀ ਹੈਗੀ ਆ ਬੰਦੇ ਕੋਲ ਤੇ ਫਿਰ ਉਹ ਈਜ਼ੀ ਲਾਈਫ ਹੋ ਜਾਂਦੀ ਹੈ ਨਾ ਜੀ, ਉਦਾਂ ਹੀ ਜਿਹੜਾ ਆ ਇਹਨਾਂ ਦਾ ਸੀਗਾ ਜੀ, ਇਹਨਾਂ ਨੂੰ ਅਹੁਦੇ ਮਿਲ ਗਏ ਤੇ ਕੁਆਲੀਫਿਕੇਸ਼ਨਾਂ ਇੰਨੀਆਂ ਹੈ ਨੀ ਸੀ ਜੀ, ਅਹੁਦਿਆਂ ਦੇ ਹਾਣ ਦੇ ਹੈ ਨੀ ਸੀਗੇ, ਉਹਦਾ ਸਾਰੀ ਪਾਵਰ ਦਾ ਜਿਹੜਾ ਆ ਮਿਸਯੂਜ਼ ਮਤਲਬ ਹੋਇਆ ਜੀ।
0: ਬਿਲਕੁਲ ਹੈ ਜੀ,
1: ਪਹਿਲਾਂ ਵੀ ਕਦੀ ਇੱਕ ਦਿਨ ਮੈਂ ਕਿਸੇ ਸਿਆਣੇ ਨੂੰ ਮਤਲਬ ਜਿਹੜਾ ਆ ਦੇਖਿਆ, ਉਹ ਕਹਿੰਦੇ ਜੀ ਵੀ ਬੰਦਾ ਬੜਾ ਪੋਲਾਈਟ ਆ, ਕਹਿੰਦਾ ਪੋਲਾਈਟ ਇਸ ਕਰਕੇ ਆ ਕਿ ਅਜੇ ਤੱਕ ਉਹਦੇ ਕੋਲ ਪਾਵਰ ਹੈ ਨੀ ਗੀ। ਹਾਂਜੀ, ਜਦੋਂ ਪਾਵਰ ਆ ਗਈ ਉਦੋਂ ਦੇਖਾਂਗੇ ਕਿ ਹਾਂ ਜੀ ਉਹ ਪੋਲਾਈਟ ਰਹਿੰਦਾ ਕਿ ਨਹੀਂ ਰਹਿੰਦਾ,
0: ਸਾਰਿਆਂ ਨੂੰ ਪੋਲਾਈਟ ਕਰਦਾ।
1: ਅਸੀਂ ਹਾਂਜੀ ਅਸਲੀ ਬੰਦੇ ਦੀ ਕਰੈਕਟਰਿਸਟਿਕਸ ਦੀ ਪਹਿਚਾਨ ਹੀ ਉਦੋਂ ਹੁੰਦੀ ਆ ਕਿ ਜਦੋਂ ਉਹਨੂੰ ਕੋਲ ਸੱਤਾ ਜਾਂ ਪਾਵਰ ਆ ਜਾਂਦੀ ਆ ਕਿ ਫਿਰ ਦੇਖੋ ਕਿ ਉਹ ਬੰਦੇ ਦਾ ਅਸਲੀ ਰੰਗ ਬਾਹਰ ਆਉਂਦਾ ਕਿ ਨਹੀਂ ਆਉਂਦਾ।
0: ਪਰ ਸਾਹਿਬ ਕਈ ਵਾਰੀ ਇਹ ਵੀ ਮਨ ਚ ਆਉਂਦਾ ਕਿ ਅਸੀਂ ਕੁਝ ਵਿਅਕਤੀਆਂ ਤੋਂ ਜਾਂ ਜਿਹੜਾ ਆਵਾਮ ਹੈ ਉਹ ਉਮੀਦਾਂ ਹੀ ਜ਼ਿਆਦੀਆਂ ਲਾ ਲੈਂਦਾ ਜੀ, ਉਨਾ ਉਹਦੇ ਤੋਂ ਹੋ ਵੀ ਨਹੀਂ ਸਕਦਾ। ਚਾਹੇ ਉਹ ਮਨਮੋਹਨ ਸਿੰਘ ਸੀਗੇ ਕੇਂਦਰ ਦੇ ਵਿੱਚ, ਉਹਦੇ ਤੋਂ ਵੀ ਉਮੀਦਾਂ ਵੱਧ ਸੀ ਕਿ ਹੁਣ ਪੰਜਾਬ ਦਾ ਭਲਾ ਕਰਨਗੇ, ਪਰ ਉਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇੱਕ ਏਜੰਡੇ ਦੇ ਵਿੱਚ ਰਹਿ ਕੇ ਜਾਂ ਇੱਕ ਪ੍ਰੋਟੋਕੋਲ ਦੇ ਵਿੱਚ ਰਹਿ ਕੇ ਜਾਂ ਉਹਨਾਂ ਚੀਜ਼ਾਂ ਦੇ ਵਿੱਚ ਹੁੰਦਾ ਹੈ ਕਿ ਉਹਨਾਂ ਤੋਂ ਬਾਹਰ ਨਹੀਂ ਉਹ ਕਦਮ ਚੱਕ ਸਕਦੇ ਹੈ। ਪਰ ਕਿੱਦਾਂ ਕਿਸੇ ਵੀ ਚਾਹੇ ਉਹ ਕਿਸੇ ਵੀ ਆਪਣੇ ਪਾਰਟੀ ਦੀ ਸਰਕਾਰ ਹੋਵੇ, ਇੱਦਾਂ ਬੋਲਡ ਕਦਮ ਕਿੰਨੇ ਕੁ ਚੱਕ ਸਕਦੇ ਆ ਜੀ, ਕਿ ਲੋਕ ਹੀ ਇੱਥੇ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਜੇ ਸਮਝਣ ਕਿ ਅਸੀਂ ਉਮੀਦਾਂ ਜ਼ਿਆਦੀਆਂ ਵੱਧ ਲਾ ਲੈਂਦੇ ਹਾਂ ਹਰ ਕਿਸੇ ਤੋਂ ਆਪਣਾ ਸਮਝ ਕੇ।
1: ਪਰ ਸਭ ਗੱਲ ਇੱਦਾਂ ਹੈਗੀ ਆ, ਫ੍ਰੀ ਇਲੈਕਟ੍ਰਿਸਿਟੀ ਦੀ ਮੰਗ ਕਿਸੇ ਨੇ ਕੀਤੀ ਸੀ? ਕਿਸੇ ਨੇ ਨਹੀਂ ਸੀ ਕੀਤੀ। ਹਾਂਜੀ, ਲੋਕ ਤਾਂ ਸਸਤੀ ਬਿਜਲੀ ਕਹਿੰਦੇ ਸੀ ਤੇ 24 ਘੰਟੇ ਬਿਜਲੀ ਕਹਿੰਦੇ ਸੀ
0: ਜੀ।
1: ਇਹਨਾਂ ਨੇ ਆਪਣੀ ਮਤਲਬ ਜਿਹੜਾ ਵੋਟ ਬੈਂਕ ਨੂੰ ਅਟ੍ਰੈਕਟ ਕਰਨ ਵਾਸਤੇ ਜਿਹੜਾ ਆ ਉਹ ਚੀਜ਼ਾਂ ਐਲਾਨ ਕੀਤੀਆਂ ਨਾ ਜੀ, ਆ ਵਿਛੇ ਜੇ ਜਖੋ ਇਹਨਾਂ ਨੇ ਕਰ ਦਿੱਤਾ ਸੀਗਾ ਜੀ ਵੀ ਤੁਹਾਨੂੰ ਜਿਹੜਾ ਇਹ ਕਣਕ ਪਸਾਉਣੀ ਵੀ ਨਹੀਂ ਪਊ, ਆਟਾ ਬਣ ਕੇ ਆਊ ਜੀ, ਹਾਂਜੀ ਘਰ ਘਰ ਕਿੱਟ ਆਊਗੀ ਜੀ। ਉਹ ਇੱਕ ਦੋ ਮਹੀਨੇ ਚੱਲਿਆ, ਕੰਮ ਮੁੜ ਕੇ ਚੱਲਿਆ ਹੀ ਨੀ ਜੀ। ਉਹ ਵੀ ਵਿਚਾਰੇ ਜਿਹੜੇ ਹੈਗੇ ਆ ਉਹਨਾਂ ਦੇ ਵੀ ਪੈਸੇ ਨੀ ਦਿੱਤੇ ਜਿਹੜੇ ਬੰਦੇ ਘਰ ਘਰ ਆਟਾ ਪਚਾ ਰਹੇ ਸੀ
0: ਜੀ।
1: ਹਾਂਜੀ, ਇਸੇ ਤਰੀਕੇ ਨਾਲ ਇਹੋ ਜਿਹੀਆਂ ਯੋਜਨਾਵਾਂ ਜਿਹੜੀਆਂ ਸਟੇਟ ਤਾਂ ਅੱਗੇ ਬੀਅਰ ਕਰ ਨਹੀਂ ਸਕਦੀ ਹੈਗੀ ਖਰਚਾ ਜੀ
0: ਜੀ
1: ਐਕਸਪਲਾਈਟੇਸ਼ਨ। ਫਿਰ ਸਾਡੇ ਨਾ ਇੱਕ ਟੈਂਡੈਂਸੀ ਹੋਰ ਵੀ ਹੈਗੀ ਹੈ ਜੀ ਸਰਕਾਰਾਂ ਦੀ, ਉਹ ਇਹ ਆ ਕਿ ਜੇ ਇੱਕ ਸਰਕਾਰ ਕੋਈ ਅੱਛਾ ਕੰਮ ਕਰਕੇ ਗਈ ਹੈ ਨਾ, ਦੂਜੀ ਨੇ ਆ ਕੇ ਉਹਨੂੰ ਕੰਟੀਨਿਊ ਨਹੀਂ ਕਰਨਾ, ਉਹਦੇ ਤੇ ਮਿੱਟੀ ਪਾਣੀ ਹੈ ਜੀ, ਉਹਨੇ ਮਿੱਟੀ ਪਾਣੀ ਜੀ। ਤੁਸੀਂ ਦੇਖੋ ਕਈ ਬੱਸ ਅੱਡੇ ਬਣਾਏ ਅਕਾਲੀ ਸਰਕਾਰ ਨੇ ਬਣਾਏ ਜਾਂ ਕਾਂਗਰਸ ਸਰਕਾਰ ਨੇ ਬਣਾਏ, ਉਹ ਇਹਨਾਂ ਦੇ ਟੈਨਿਊਰ ਦੇ ਵਿੱਚ ਇਹਨਾਂ ਨੇ ਉਹਨੂੰ ਡਿਵੈਲਪ ਹੀ ਨਹੀਂ ਕੀਤਾ ਅੱਗੇ ਫਰਦਰ। ਉੱਥੇ ਉਹ ਸਾਰੇ ਜਿਹੜੇ ਹੈਗੇ ਆ ਪਸ਼ੂਆਂ ਦੇ ਜਿਹੜੇ ਆ ਅੱਡੇ ਬਣ ਗਏ ਜੇ, ਜਾਂ ਮਤਲਬ ਜਿਹੜੇ ਆ ਨਸ਼ੇੜੀਆਂ ਦੀ ਅੱਡੇ ਬਣ ਗਏ ਜੀ,
0: ਜਿਹੜੇ ਸੁਵਿਧਾ ਕੇਂਦਰ ਬਣਾਏ ਸੀ ਉਹਨਾਂ ਦੇ ਉੱਤੇ ਵੀ ਦੇਖੋ,
1: ਸੁਵਿਧਾ ਕੇਂਦਰ ਬਣਾਏ ਉਹ ਦੇਖੋ ਜਿਹੜਾ ਹੈਗਾ ਆ ਵੀ ਉਹਦੇ ਵਿੱਚ ਲੋੜ ਤਾਂ ਸੀਗੀ ਕਿ ਉੱਥੇ ਜਿਹੜਾ ਆ ਇਨਫਰਾਸਟ੍ਰਕਚਰ ਡਿਵੈਲਪ ਕਰਕੇ ਦਿੱਤਾ ਜਾਂਦਾ, ਵਾਈ ਫਾਈ ਦੀ ਸਹੂਲਤ, ਲੋਕੀ ਉਹਨਾਂ ਦੇ ਵਿੱਚ ਜਾਂਦੇ ਸੀ ਆਪਣੇ ਉਹਨਾਂ ਦੇ ਕੰਮ ਹੁੰਦੇ ਸੀ। ਉਹ ਹੁਣ ਲਿਆ ਕਿ ਥੋੜਾ ਜਿਹਾ ਵਿੱਚ ਮਤਲਬ ਨਾ ਵਾਈ ਫਾਈ ਦੀ ਨੈਟਵਰਕ ਦੀ ਦਿੱਕਤ ਆਉਂਦੀ ਸੀ ਤੇ ਲੋਕਾਂ ਨੇ ਫਿਰ ਸ਼ਹਿਰ ਨੂੰ ਪ੍ਰੈਫਰ ਕਰਨਾ ਸ਼ੁਰੂ ਕੀਤਾ ਜੀ। ਹੋਣਾ ਤਾਂ ਚਾਹੀਦਾ ਸੀ ਕਿ ਉੱਥੇ ਜਿਹੜਾ ਆ ਕਿ ਇਨਫਰਾਸਟ੍ਰਕਚਰ ਡਿਵੈਲਪ ਕੀਤਾ ਜਾਂਦਾ, ਉਹਨਾਂ ਨੂੰ ਡਿਵੈਲਪ ਕੀਤਾ ਜਾਂਦਾ, ਉਹ ਸਾਰੇ ਜਿਹੜੇ ਹੈਗੇ ਬੰਦੇ ਕੱਢ ਦਿੱਤੇ ਜੀ, ਉਹ ਕੈਪਟਨ ਨੇ ਕੱਢ ਦਿੱਤੇ ਸੀ। ਮੁੜ ਕੇ ਜਿਹੜਾ ਹੈਗਾ ਉਹ ਬਿਲਡਿੰਗਾਂ ਜਿਹੜੀਆਂ ਓਦਾਂ ਹੀ ਗਈਆਂ ਜੀ, ਖੰਡਰ ਬਣ ਗਏ ਜਦੋਂ ਦੇਖਿਆ ਨੀ ਕਿਸੇ ਨੇ ਜਿੱਦਾਂ ਮਰਜ਼ੀ। ਸੋ ਇਸ ਕਰਕੇ ਜਿਹੜਾ ਆ ਪਬਲਿਕ ਦੇ ਪੈਸੇ ਨੂੰ ਜਿਹੜਾ ਆ ਉਹਨੂੰ ਆਪਣਾ ਪੈਸਾ ਸਮਝਦਾ ਹੀ ਕੋਈ ਨੀ ਜੀ। ਉਹ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਡਿਵੈਲਪਮੈਂਟ ਦੇ ਨਾਂ ਤੇ ਵੀ ਬਰਬਾਦ ਹੀ ਹੁੰਦਾ ਆ ਜੀ ਇੱਥੇ।
0: ਬਿਲਕੁਲ ਹੈ ਜੀ, ਦਰੁਸਤ ਹੈ ਜੀ।
1: ਹਾਂਜੀ,
0: ਸਮਾਂ ਕੇ ਉਹ ਚੀਜ਼ ਨੂੰ ਜਿਹੜਾ ਜਿੱਥੇ ਤੱਕ ਸਰਕਾਰ ਕੋਈ ਵੀ ਪਿਛਲੀ ਕਰ ਗਈ ਆ, ਉੱਥੋਂ ਸਮਾਂ ਕੇ ਜਿਹੜੀ ਅਗਲੀ ਨਵੀਂ ਸਰਕਾਰ ਜੇ ਤਾਂ ਉਹ ਕੰਟੀਨਿਊ ਕਰਦੀ ਆ ਠੀਕ ਹੈ, ਜੇ ਉਹ ਕੰਟੀਨਿਊ ਨਹੀਂ ਕਰਦੀ ਤਾਂ ਜਿੱਥੇ ਕ ਤੱਕ ਉਹ ਕੰਮ ਹੋਇਆ ਸਮਾਂ ਕੇ ਤੁਸੀਂ ਅੱਗੇ ਉਸ ਚੀਜ਼ ਨੂੰ ਵਧਾਓ, ਕੰਟੀਨਿਊ ਕਰੋ, ਨਾ ਕਿ ਉਹਨੂੰ ਤੋੜੋ ਮਰੋੜੋ ਜਾਂ ਲੇਪਾ ਪੂਚੀ ਕਰਕੇ ਤਾਂ ਉਹਨੂੰ ਮਤਲਬ ਕਿ ਆਪਣੇ ਨਾਂ ਜਾਂ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰੋ। ਉਹ ਤਾਂ ਲੋਕਾਂ ਨੂੰ ਪਤਾ ਹੀ ਹੈ ਕਿਹੜੇ ਸਰਕਾਰ ਦੇ ਵਿੱਚ ਕੀ ਹੋਇਆ ਜੀ, ਕਿਹਨੇ ਕੀ ਕੀਤਾ ਹੈ ਜੀ।
1: ਬਿਲਕੁਲ ਜੀ ਬਿਲਕੁਲ। ਸੋ ਇਸ ਕਰਕੇ ਅੱਜ ਦਾ ਜਿਹੜਾ ਟਾਈਟਲ ਦਿੱਤਾ ਸੀ ਆਜਾ ਤੈਨੂੰ ਫਿਲਮ ਦਿਖਾਈਏ, ਉਹ ਫਿਲਮ ਅਸੀਂ ਤੁਹਾਨੂੰ ਦੋਨੇ ਪੱਖ ਦਿਖਾਤੇ ਆ ਜੀ। ਇੱਕ ਪੱਖ ਜਿਹੜਾ ਮਾਨ ਸਾਹਿਬ ਲੋਕਾਂ ਨੂੰ ਕੋਈ ਆਵਾਜ਼ਾਂ ਮਾਰਦੇ ਹੈਗੇ ਆ ਵੀ ਆਓ ਜੀ ਮੇਰੀ ਫਿਲਮ ਦੇਖੋ, ਆਓ ਜੀ ਮੇਰੀ ਫਿਲਮ ਦੇਖੋ, ਜਿਹਦੇ ਵਿੱਚ ਮੈਂ ਚੰਗਾ ਹੀ ਚੰਗਾ, ਮੈਂ ਚੰਗਾ ਹੀ ਚੰਗਾ ਹੈ ਜੀ। ਤੇ ਇੱਕ ਪਾਸਾ ਉਹ ਹੈਗਾ ਆ ਕਿ ਜਿਹੜਾ ਸਾਨੂੰ ਵੀ ਪਤਾ ਆ ਤੇ ਤੁਹਾਨੂੰ ਵੀ ਪਤਾ ਆ ਤੇ ਜਿਹੜਾ ਜਿਹੜਾ ਆ ਪੰਜਾਬ ਦੇ ਹਰ ਬੱਚੇ ਨੂੰ ਪਤਾ ਆ, ਤੇ ਨਹੀਂ ਪਤਾ ਤੇ ਹੋ ਸਕਦਾ ਮਾਨ ਸਾਹਿਬ ਭੁੱਲ ਗਏ ਹੋਣਗੇ ਜੀ, ਤੇ ਉਹ ਰਹਿੰਦਾ ਖੁਦ ਦਾ ਬੀਜੇਪੀ ਯਾਦ ਕਰਾ ਰਹੀ ਹੈਗੀ ਆ। ਉਹ ਕਹਿੰਦੇ ਕੋਈ ਗੱਲ ਨੀ, ਤੁਸੀਂ ਜਿਹੜਾ ਸਦੋਂ ਤੁਹਾਡੇ ਕੋਲ ਸੱਤਾ ਹੈ ਨੀ ਸੀ ਉਦੋਂ ਤੁਸੀਂ ਕੀ ਭਾਸ਼ਣ ਕਰਦੇ ਸੀ, ਤੇ ਬਾਅਦ ਦੇ ਵਿੱਚ ਜਿਹੜਾ ਆ ਅੱਜ ਜਦੋਂ ਤੁਹਾਡੇ ਕੋਲ ਸੱਤਾ ਆ ਤੇ ਕੀ ਤੁਸੀਂ ਉਹ ਤੇ ਅਮਲ ਕੀਤਾ ਹੈ ਜੀ। ਉਹ ਬੀਜੇਪੀ ਦਿਖਾਲੂਗੀ, ਇਹਨਾਂ ਦੀ 45 ਮਿੰਟ ਦੀ ਆ ਤੇ ਦੱਸਦੇ ਆ ਕਿ 3 ਕਰੋੜ ਰੁਪਇਆ ਖਰਚ ਹੋਇਆ ਜੀ। ਹੁਣ ਇਹ ਨੀ ਪਤਾ ਉਹ ਪੈਸੇ ਕਿੱਥੋਂ ਆਏ ਤੇ ਕਿਹਨੇ ਦਿੱਤੇ ਤੇ ਕਿਹੜੇ ਖਾਤੇ ਚੋਂ ਕੱਢੇ ਜੀ। ਤੇ ਜਿਹੜੇ ਹੁਣ ਬੀਜੇਪੀ ਨੇ ਵੀ ਜਿਹੜੀ ਦਿੱਤੀ ਹੈਗੀ ਆ ਜੀ, ਆ ਜਾਊਗੀ ਜੀ ਉਹ 1 ਘੰਟੇ ਦੀ ਆ ਕਹਿੰਦੇ
0: ਜੀ।
1: ਤੇ ਤੀਜਾ ਹੈਗਾ ਮੁਲਾਜ਼ਮਾਂ ਨੂੰ, ਇਹਨਾਂ ਨੇ ਤਾਂ ਮਨ ਬਣਾ ਲਿਆ ਜਾਂ ਕਿ ਸੁਪਰੀਮ ਕੋਰਟ ਦੇ ਵਿੱਚ ਜਾਵਾਂਗੇ ਜੀ, ਅਪੀਲ ਕਰਾਂਗੇ, ਦੇਣਾ ਇਹਨਾਂ ਨੇ ਹੈ ਨੀ ਕੁਛ ਵੀ ਉਹਨਾਂ ਨੂੰ।
0: ਬਿਲਕੁਲ ਹੈ ਜੀ,
1: ਰਹਿੰਦਾ ਖੁੰਦਾ ਉਹਨਾਂ ਨੂੰ ਹਰਾਸਮੈਂਟ ਕਰਨ ਵਾਸਤੇ ਉਹਨਾਂ ਦੀਆਂ ਟ੍ਰਾਂਸਫਰ ਵਗੈਰਾ ਕੀਤੀਆਂ ਜਾ ਰਹੀਆਂ ਇੱਧਰ ਉੱਧਰ, ਤਾਂ ਕਿ ਉਹ ਜਦੋਂ ਡਿਊਟੀ ਰਿਜ਼ਿਊਮ ਕਰਨਗੇ ਤੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਉੱਥੇ ਕਰਨਾ ਹੀ ਪਊਗਾ ਜੀ।
0: ਤੇ
1: ਆਪਾਂ ਦੱਸ ਦਿਆਂਗੇ ਕਿ ਹੜਤਾਲ ਜਿਹੜੀ ਹੈਗੀ ਉਹਨਾਂ ਦੀ ਬ੍ਰੇਕ ਹੋ ਗਈ ਜੀ।
0: ਹਾਂਜੀ, ਆ ਖਹਿਰਾ ਨੂੰ ਸੁਖਚੈਨ ਸਿੰਘ ਖਹਿਰਾ ਜਿਹੜਾ ਪ੍ਰਮੁੱਖ ਮੁਲਾਜ਼ਮ ਆਗੂ ਨੇ ਉਹਨਾਂ ਦੀ ਤਬਾਦਲਾ ਕਰ ਦਿੱਤਾ ਹੈ ਜੀ। ਬਿਲਕੁਲ ਹੈ ਜੀ,
1: ਹਾਂਜੀ ਹਾਂਜੀ, ਏਦਾਂ ਦੀਆਂ ਖਬਰਾਂ ਆਉਣੀਆਂ ਜੀ, ਅਜੇ ਹੋਰ ਹੋਣੀਆਂ ਜੀ ਇਹ
0: ਜੀ। ਪਰ ਸੈਣੀ ਸਾਹਿਬ, ਇੱਕ ਪਾਸੇ ਇਸ ਚੀਜ਼ ਨੂੰ ਵੀ ਨਾਲ ਜੋੜ ਕੇ ਦੇਖੀਏ ਤਾਂ ਜਿਵੇਂ ਕਿ ਗੁਲਾਬ ਚੰਦ ਕਟਾਰੀਆ ਹੁਣੇ ਅੱਜ ਬੇਅੰਤ ਸਿੰਘ ਉਹਨਾਂ ਦੇ ਉੱਥੇ ਸ਼ਰਧਾਂਜਲੀ ਸਮਾਗਮ ਤੇ ਪਹੁੰਚੇ ਹੈ, ਤਾਂ ਉਹਨਾਂ ਨੇ ਇੱਕ ਸੰਕੇਤ ਦਿੱਤਾ ਕਿ ਜੇ ਮੁਲਾਜ਼ਮ ਮੇਰੇ ਨਾਲ ਸੰਪਰਕ ਕਰਦੇ ਆ ਤਾਂ ਮੈਂ ਗੱਲ ਤੋਰ ਸਕਦਾ।
1: ਸੰਪਰਕ ਕਰਨ ਦੀ ਕੀ ਲੋੜ ਹੈਗੀ ਆ ਜੇ ਉਹਨਾਂ ਨੂੰ ਦਿਸਦਾ ਪਿਆ ਹੈਗਾ ਆ ਜੀ? ਉਹ ਤਾਂ ਟੋਟਲ ਰਾਜਨੀਤੀ ਕਰ ਰਹੇ,
0: ਗਵਰਨਰ
1: ਸਾਹਿਬ ਵੀ ਤਾਂ ਰਾਜਨੀਤੀ ਕਰ ਰਹੇ ਜੀ। ਹਾਂਜੀ, ਤੇ ਤੁਸੀਂ ਜਿਹੜਾ ਜੇ ਤੁਹਾਨੂੰ ਪਤਾ ਆ ਕਿ ਤੁਹਾਡੇ ਰਾਜ ਦੇ ਵਿੱਚ ਜਿਹੜਾ ਆ ਕਿ ਮੁਲਾਜ਼ਮ ਦੁਖੀ ਹੈਗੇ ਆ, ਉਹਨਾਂ ਦੀਆਂ ਜੈਨੂਅਨ ਡਿਮਾਂਡ ਪੂਰੀਆਂ ਨਹੀਂ ਹੋ ਰਹੀਆਂ, ਜਿਹਦੇ ਬਾਰੇ ਕਿ ਹਾਈ ਕੋਰਟ ਦਾ ਫੈਸਲਾ ਵੀ ਆ ਚੁੱਕਾ ਆ, ਉਹ ਵੀ ਡਬਲ ਬੈਂਚ ਦਾ, ਹਾਂ ਜੀ
0: ਜੀ
1: ਤੇ ਤੁਸੀਂ ਮਤਲਬ ਓਹਨੂੰ ਜੇ ਲਾਗੂ ਕਰਾਉਣਾ ਆ ਤੇ ਸਰਕਾਰ ਨੂੰ ਵੈਸੇ ਹੀ ਆਪਣੇ ਲੈਵਲ ਤੇ ਲਿਖਣੀ ਤਾਂ ਤੁਸੀਂ ਚਿੱਠੀ ਆ, ਹੋਰ ਤੁਸੀਂ ਸਰਕਾਰ ਨੂੰ ਕੀ ਕਰ ਲੈਣਾ ਜੀ।
0: ਬਿਲਕੁਲ
1: ਤੇ ਸਿਰਫ ਏਦਾਂ ਆ ਕਿ ਟੂ ਵਿਨ ਓਵਰ ਦਾ ਸੈਂਥੀ ਆਫ ਦਾ ਇੰਪਲਾਈਜ, ਉਹਨਾਂ ਨੇ ਆਹ ਗੱਲ ਕਹੀ ਆ ਜੀ, ਅਦਰਵਾਈਜ਼ ਜਿਹੜਾ ਆ ਹੋਰ ਮੈਂ ਤਾਂ ਇਹਨੂੰ ਟੋਟਲ ਰਾਜਨੀਤੀ ਹੀ ਕਹੂੰਗਾ ਜੀ, ਮੈਂ ਮਤਲਬ ਹੋਰ
0: ਬਿਲਕੁਲ ਹੈ ਜੀ।
1: ਹਾਂਜੀ ਕਿਉਂਕਿ ਨਹੀਂ ਤਾਂ ਸਭ ਕੁਛ ਤਾਂ ਤੁਹਾਡੇ ਸਾਹਮਣੇ ਹੈਗਾ ਆ ਜੀ, ਮੁਲਾਜ਼ਮਾਂ ਨੂੰ ਉਹ ਹਰਾਸ ਕਰ ਰਹੇ ਹੈਗੇ ਆ, ਉਹਨਾਂ ਦੇ ਲੀਡਰਸ ਨੂੰ ਹਰਾਸ ਕਰ ਰਹੇ ਹੈਗੇ, ਇਸੇ ਕਰਕੇ ਸਰ ਗੱਲ ਨਿਬੜਨੀ ਨੀ ਕਿਸੇ ਗੱਲ ਦੇ ਉੱਤੇ। ਜਦੋਂ ਸਟੇਟ ਕੋਲ ਜਿਹੜਾ ਹੈਗਾ ਆ ਪੈਸਾ ਹੀ ਹੈ ਨੀ, 21,000 ਕਰੋੜ ਰੁਪਇਆ ਜਿਹੜਾ ਆ ਉਹ ਕੀ ਕਰੋਗੇ, ਕਿੱਥੋਂ ਲਿਆਉਣਾ ਜੀ।
0: ਬਿਲਕੁਲ
1: ਇਹਨਾਂ ਨੇ ਜਾਣਾ ਕੰਟੀਨਿਊਟੀ ਦੇ ਵਿੱਚ ਦਿੱਤਾ ਹੀ ਨੀ, 4.5 ਸਾਲ ਹੁੰਦਾ ਆ ਜੀ ਕੋਈ ਨਾ ਕੋਈ, ਜੇ ਲੇਟ ਹੋ ਜਾਂਦੇ ਹੈਗੇ ਆ ਉਹ ਤਾਂ ਬੈਂਕ ਦੀ ਕਿਸ਼ਤ ਟੁੱਟ ਜਾਏ ਤੇ 2-4 ਕਿਸ਼ਤਾਂ ਟੁੱਟ ਜਾਂਦੇ ਮੁੜ ਕੇ ਬੰਦਾ
0: ਫੱਟੀ ਪੋਚ ਦਿੱਤੀ ਆ।
1: ਬਿਲਕੁਲ ਜੀ
0: ਜੀ
1: ਫੇਰ ਬੰਦਾ ਬੈਂਕ ਦੀ ਕਿਸ਼ਤ ਟੁੱਟ ਗਿਆ ਤਾਂ ਨੀ ਤਾਬੇ ਆਉਂਦਾ ਮੁੜ ਕੇ, ਇਹ ਤਾਂ ਫੇਰ ਜਿਹੜਾ ਹੈਗਾ ਤੁਸੀਂ ਸਾਰੇ ਮੁਲਾਜ਼ਮਾਂ ਦਾ ਡੀਏ ਖਾਂਦੇ ਰਹੇ ਜੀ,
0: ਅਰਬਾਂ ਰੁਪਈਆ ਹੈ ਜੀ। ਬਿਲਕੁਲ ਹੈ ਜੀ।
1: ਹਾਂਜੀ ਪਰ ਅੱਛਾ ਕੀ ਕਰਨਾ ਹੈਗਾ, ਇਹਨਾਂ ਨੇ ਲੈਵਿਸ਼ਲੀ ਖਰਚ ਕੀਤਾ ਆਪਣੀ ਮਸ਼ਹੂਰੀ ਪ੍ਰਚਾਰ ਤੇ। ਮਸ਼ਹੂਰੀ ਪ੍ਰਚਾਰ ਅੱਜ ਵੀ ਗੁਜਰਾਤ ਦੇ ਵਿੱਚ, ਗੋਆ ਦੇ ਵਿੱਚ ਹੁੰਦਾ ਪਿਆ ਜੀ,
0: ਜੀ ਬਿਲਕੁਲ
1: ਪੰਜਾਬ ਦੇ ਪੈਸੇ ਤੇ ਹੁੰਦਾ ਪਿਆ ਜੀ,
0: ਤੇ
1: ਉਹ ਜਿਹੜਾ ਹੈਗਾ ਪੰਜਾਬ ਦੇ ਲੋਕਾਂ ਨੂੰ ਮਿਲਿਆ ਕੁਛ ਨੀ ਜੀ। ਅਜੇ ਆਸ ਲਾਉਂਦੇ ਹੈਗੇ ਆ ਕਿ ਹਾਂ ਜੀ ਅਸੀਂ ਸੈਕੰਡ ਟਰਮ ਵੀ ਆਵਾਂਗੇ
0: ਜੀ।
1: ਉਹ ਕੁਲਤਾਰ ਸਿੰਘ ਸੰਧਵਾ ਕਹਿੰਦੇ ਸਾਰੀਆਂ ਗਰੰਟੀਆਂ ਪੂਰੀ ਕਰ ਦਿੱਤੀ, ਇੱਕ ਚਿੱਟੀ ਵਾਲੀ ਗਰੰਟੀ ਵੀ ਪੂਰੀ ਹੋਈ ਸਾਡੇ ਕੋਲ
0: ਮੰਨ ਗਏ ਵੈਸੇ।
1: ਮੰਨ ਗਏ ਚਲੋ ਮੰਨੇ ਹੈਗੇ ਜਿੱਦਾਂ ਮਰਜ਼ੀ, ਨਾਲ ਉਹਨਾਂ ਨੇ ਜਸਟੀਫਾਈ ਕਰ ਦਿੱਤਾ, ਪਹਿਲਾਂ ਰੋਂਦੀ ਮਾਂ ਆ ਜਾਂਦੀ ਹੈਗੀ ਆ, ਫੇਰ ਪਿੱਛੇ ਜਮਾਨਤਾਂ ਕਰਾਉਣ ਵਾਲੇ, ਮੈਂ ਹੋਰ ਤਾਂ ਕੁਛ ਨੀ ਕਰ ਸਕਦਾ, ਮੈਂ ਜਮਾਨਤਾਂ ਵਾਲਿਆਂ ਦੇ ਨਾਂ ਚੌਂਕ ਚ ਬੋਲੂਗਾ। ਹਾਂਜੀ ਕਿਆ ਬਚਕਾਨਾ ਗੱਲਾਂ ਕਰਦੇ ਹੋ ਤੁਸੀਂ, ਐਡਮਿਨਿਸਟ੍ਰੇਸ਼ਨ ਤੁਸੀਂ ਚਲਾਉਣੀ ਹੈਗੀ ਆ, ਇਟ ਮੀਨਸ ਮਾਂ ਰੋਂਦੀ ਜਾਂਦੀ ਤੇ ਫਿਰ ਤੁਸੀਂ ਛੱਡ ਦਿੰਦੇ ਹੈਗੇ, ਤੁਸੀਂ ਸਿਫਾਰਿਸ਼ ਕਰਦੇ ਹੋ ਪੁਲਿਸ ਨੂੰ, ਪੁਲਿਸ ਦੇ ਕੰਮ ਚ ਇੰਟਰਫੇਰੈਂਸ ਕਰਦੇ ਆ ਜੀ।
0: ਬਿਲਕੁਲ
1: ਇਸ ਕਰਕੇ ਇਹ ਤਾਂ ਗੱਲਾਂ ਕਹਿਣ ਦੀਆਂ ਸਰ
0: ਜੀ,
1: ਇਸ ਕਰਕੇ ਦੋਨੇ ਦੋਨੇ ਫਿਲਮਾਂ ਵੀ ਤੁਹਾਨੂੰ ਦਿਖਾ ਦਿੱਤੀਆਂ ਜੀ, ਹਾਂਜੀ ਤੇ ਨਾਲ ਮੁਲਾਜ਼ਮਾਂ ਦਾ ਵੀ ਜਿਹੜਾ ਹੈਗਾ ਆ ਉਹ ਵੀ ਦੱਸ ਦਿੱਤਾ ਜੀ। ਅੱਗੇ ਹੁਣ ਆਪਾਂ ਰਾਜਾ ਬੜਿੰਗ ਤੇ ਨਾ ਚੱਲ ਚੱਲੀਏ,
0: ਪਹਿਲਾਂ ਆਪਾਂ ਕਰ ਲਈਏ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ, ਤੇ ਦੂਸਰੇ ਪਾਸੇ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਦਾ ਜਾਂ ਚੰਦੂ ਮਾਜਰਾ ਹੁਣਾਂ ਦਾ ਖੱਤ। ਪਰ ਇੱਕ ਚੀਜ਼ ਇਹਦੇ ਨਾਲ ਹੋਰ ਸੈਣੀ ਸਾਹਿਬ, ਜਗਤਾਰ ਸਿੰਘ ਹਵਾਰਾ ਦਾ ਮਾਮਲਾ ਹੈ, ਮੈਂ 3-4 ਐਂਗਲਾਂ ਤੋਂ ਇੱਕੋ ਖਬਰ ਨੂੰ ਦੇਖਣਾ ਚਾਹੁੰਦਾ, ਦੇਖ ਰਿਹਾ ਹਾਂ ਕਿ ਇਹ ਹੋ ਕੀ ਰਿਹਾ ਜੀ। ਇੱਕ ਪਾਸੇ ਸਿੱਖ ਸਿਆਸਤ ਹੋ ਰਹੀ ਹੈ, ਦੂਸਰੇ ਪਾਸੇ ਗੱਠਜੋੜ ਦੀ ਗੱਲ ਹੋ ਰਹੀ ਹੈ, ਇੱਕ ਪਾਸੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੁੰਦੀ ਹੈ, ਤੇ ਰਾਜੋਆਣਾ ਸਾਹਿਬ ਇਸ਼ਤਿਹਾਰ ਦਿੰਦੇ ਨੇ, ਤੇ ਇੱਕ ਪਾਸੇ ਤਾਂ ਉਹ ਕਹਿੰਦੇ ਸਾਨੂੰ ਰਿਹਾਈ ਜਾਂ ਸਾਨੂੰ ਇਹ ਚੀਜ਼ਾਂ ਦਿੱਤੀਆਂ ਜਾਣ, ਪੈਰੋਲ ਦਿੱਤੀ ਜਾਵੇ, ਪਰ ਦੂਸਰੇ ਪਾਸਾ ਦੇਖਿਆ ਜਾਵੇ ਤਾਂ ਉਹ ਇਸ ਚੀਜ਼ ਨੂੰ ਪ੍ਰਾਊਡ ਵੀ ਕਰ ਰਹੇ ਨੇ ਤੇ ਇਸ਼ਤਿਹਾਰ ਵੀ ਦੇ ਰਹੇ ਨੇ ਚੀਜ਼ਾਂ ਦਾ।
1: ਭਾਰੇ ਸਾਹਿਬ ਇੱਕ ਚਿੱਠੀ ਤੁਸੀਂ ਜਿਹੜਾ ਹੈਗਾ ਆ ਜੇ ਮੋਦੀ ਨੂੰ ਲਿਖ ਦਿਓਗੇ ਨਾ
0: ਤੇ
1: ਮੋਦੀ ਕੰਸਰਨਡ ਡਿਪਾਰਟਮੈਂਟ ਨੂੰ, ਜਿਸ ਡਿਪਾਰਟਮੈਂਟ ਦਾ ਮੁੱਦਾ ਆ ਉਹਨੂੰ ਭੇਜ ਦਊਗਾ।
0: ਬਿਲਕੁਲ
1: ਉਹ ਚਾਹੇ ਚਿੱਠੀ ਤੁਸੀਂ ਲਿਖ ਦਿਓ ਚਾਹੇ ਮੈਂ ਲਿਖ ਦਿਆਂ ਜੀ,
0: ਜੀ
1: ਇਹਨਾਂ ਦਾ ਤਾਂ ਇੰਨਾ ਕੁ ਹੈਗਾ ਆ, ਔਰ ਉਹਦੇ ਤੇ ਮੈਂ ਪਿੱਠ ਥਪਥ ਪਾਉਣ ਲੱਗ ਪਵਾਂ ਹੈਗੀ, ਜਾਂ ਤਾਂ ਉਹਦੇ ਵਿੱਚ ਕੋਈ ਆਊਟਪੁੱਟ ਨਿਕਲੀ ਹੋਵੇ। ਚੰਦੂ ਮਾਜਰੇ ਹੁਣਾਂ ਨੇ ਚਿੱਠੀ ਲਿਖੀ ਹੈ ਜੀ ਪ੍ਰਧਾਨ ਮੰਤਰੀ ਨੂੰ ਹਵਾਰੇ ਹੋਣਾ ਬਾਰੇ ਜੀ, ਉਹਨਾਂ ਨੇ ਹੋਮ ਮਿਨਿਸਟਰੀ ਨੂੰ ਲਿਖ ਦਿੱਤੀ ਜੀ, ਉੱਥੇ ਤਾਂ ਗੱਲ ਪਹਿਲਾਂ ਹੀ ਚੱਲਦੀ ਪਈ ਹੈਗੀ ਜੀ। ਜਿੱਦਾਂ ਮਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਕਿ ਮੈਂ ਕ੍ਰੈਡਿਟ ਤੋਂ ਵਾਂਝਾ ਨਾ ਰਹਿ ਜੇ, ਮੈਂ ਪੈਰੋਲ ਮਿਲਣ ਲੱਗੀ ਆ,
0: ਹੈ
1: ਜੀ ਸਾਰੇ ਜਾਣੇ ਕ੍ਰੈਡਿਟ ਲੈਣ ਨੂੰ ਤੁਰ ਪਏ, ਇਹ ਦੇਖਿਆ ਨੀ ਵੀ ਭਾਈ ਜਿਹਦਾ ਇਸ਼ੂ ਹੈਗਾ ਆ ਉਹ ਇਸ਼ੂ ਦੱਬ ਗਿਆ, ਉਲਟਾ ਜਿਹੜਾ ਹੈਗਾ ਲਾਲਾ ਲਾਲਾ ਜਿਆਦਾ ਹੋ ਗਈ ਜੀ, ਹਰ ਕੋਈ ਪਿੱਛੇ ਨੀ ਸੀ ਰਹਿਣਾ ਚਾਹੁੰਦਾ। ਹਾਂਜੀ ਵਾਰਸ ਪੰਜਾਬ ਵਾਲੇ ਹੈਗੇ ਆ ਉਹ ਚੰਡੀਗੜ੍ਹ ਹੀ ਜਾ ਪਹੁੰਚੇ ਜੀ ਰਿਹਾਇਸ਼ ਘੇਰਨ ਵਾਸਤੇ, ਤੋ ਅਗਲਾ ਉਹ ਤਾਂ ਚਿੱਠੀ ਲਿਖਦਾ ਪਿਆ ਆ ਉਹਦੀ ਰਿਹਾਇਸ਼ ਕਾਹਦੇ ਲਈ ਘੇਰਨੀ ਸੀ ਜੀ।
0: ਬਿਲਕੁਲ ਹੈ ਜੀ,
1: ਤੋ ਇਸ ਕਰਕੇ ਇਹ ਸੰਜੀਦਾ ਮੁੱਦੇ ਜਿਹੜੇ ਹੈਗੇ ਆ ਇਹਨਾਂ ਦੇ ਜਿਹੜੇ ਆ, ਹੁਣ ਜਿੱਥੇ ਤੱਕ ਅਕਾਲੀ ਭਾਜਪਾ ਗੱਠਜੋੜ ਦੀ ਗੱਲ ਆ ਜੀ, ਉਹਨੂੰ ਵੀ ਮਤਲਬ ਜਿਹੜਾ ਆ ਵੀ ਪੰਜਾਬ ਦੇ ਸੰਜੀਦਾ ਲੋਕ ਦੋ ਐਂਗਲ ਨਾਲ ਦੇਖ ਰਹੇ ਆ ਜੀ। ਇੱਕ ਤਾਂ ਕਹਿ ਰਹੇ ਹੈਗੇ ਆ ਕਿ ਭਾਜਪਾ ਦੇ ਐਟੀਚਿਊਡ ਤੋਂ, ਉਹਨਾਂ ਦੇ ਲੀਡਰ ਦੇ ਐਟੀਚਿਊਡ ਤੋਂ, ਤੇ ਉਧਰੋਂ ਅਕਾਲੀਆਂ ਦੇ ਐਟੀਚਿਊਡ ਤੋਂ
0: ਜੀ,
1: ਲੋਕੀ ਕਹਿੰਦੇ ਹੈਗੇ ਆ ਵੀ ਤੁਹਾਨੂੰ ਹੋ ਕੀ ਗਿਆ ਹੈਗਾ, ਤੁਸੀਂ ਤਾਂ ਛਾਲਾ ਮਾਰਨ ਲੱਗ ਪਏ, ਇੱਕ ਮੁਲਾਕਾਤ ਉਹਨੇ ਕਾਹਦੀ ਦੇਤੀ ਤੁਹਾਨੂੰ
0: ਜੀ,
1: ਹਾਂਜੀ ਜਾਂ ਤਾਂ ਬਰਾਬਰ ਤੇ ਉਹਨਾਂ ਵੱਲੋਂ ਵੀ ਕੋਈ ਸਟੇਟਮੈਂਟ ਆਉਂਦੀ ਜੀ ਕਿ ਹਾਂ ਠੀਕ ਹੈ ਜੀ ਵੀ ਅਸੀਂ ਇਹਦੇ ਬਾਰੇ ਗੱਲਬਾਤ ਕਰ ਰਹੇ ਹੈਗੇ ਆ, ਫਾਈਨਲ ਫੈਸਲਾ ਬਾਅਦ ਦੇ ਵਿੱਚ ਹੋ ਜਾਊਗਾ
0: ਜੀ।
1: ਤੁਹਾਨੂੰ ਕੋਈ ਅਕਨੋਲਜ, ਆਪਾਂ ਕਿਸੇ ਨੂੰ ਮਤਲਬ ਰਜਿਸਟਰੀ ਭੇਜਦੇ ਹੈਗੇ ਤੇ ਨਾਲ ਅਕਨੋਲਜਮੈਂਟ ਨੀ ਲਾਂਦੇ ਸੀ
0: ਬਿਲਕੁਲ,
1: ਹਾਂਜੀ ਠੀਕ ਹੈ ਜੀ, ਪਤਾ ਲੱਗ ਜਾਏ ਵੀ ਮਿਲ ਗਈ
0: ਜੀ।
1: ਕੋਈ ਅਕਨੋਲਜ ਤਾਂ ਕਰੋ, ਹਾਂਜੀ ਕਿਤੇ ਜਿਹੜਾ ਹੈਗਾ ਅਕਨੋਲਜਮੈਂਟ ਆਉਂਦੀ ਨੀ ਹੈਗੀ, ਪਤਾ ਕਿੱਦਾਂ ਲੱਗੂਗਾ ਵੀ ਹਾਂ ਜੀ ਗੱਲਬਾਤ ਚੱਲਦੀ।
0: ਜੀ
1: ਉਹਨਾਂ ਦਾ ਤਾਂ ਅੱਜ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਅਗਲੇ ਕਹਿੰਦੇ 117 ਦੀਆਂ 117 ਲੜਾਂਗੇ ਜੀ।
0: ਜੀ
1: ਤੇ ਇਹਨਾਂ ਨੇ ਜਿਹੜਾ ਹੈਗਾ ਆ, ਦੂਜੇ ਪਾਸੇ ਅੰਦਰ ਦੀ ਗੱਲ ਇਹ ਕਹਿੰਦੇ ਹੈਗੇ ਆ ਵੀ 60-57 ਤੇ ਸਮਝੌਤਾ ਹੋਇਆ ਆ, ਭਾਜਪਾ 60 ਲੜ ਰਹੀ ਆ ਤੇ 57 ਜਿਹੜਾ ਆ ਤੇ ਇਹ ਅਕਾਲੀ ਦਲ ਲੜ ਰਿਹਾ ਆ ਜੀ।
0: ਜੀ
1: ਹੁਣ ਪਤਾ ਨੀ ਆ ਕਿ ਭਾਜਪਾ ਵਾਲੀ ਗੱਲ ਜਿਹੜੀ ਹੈਗੀ, ਜੇ ਭਾਜਪਾ 60 ਤੇ ਗਈ ਹੈਗੀ ਆ ਤੇ ਹੋ ਸਕਦਾ ਹੈਗਾ ਜਿਹੜੇ ਦੂਜੇ ਉਹਨਾਂ ਦੀ ਸ਼ਰਨ ਚ ਜਾਣ ਨੂੰ ਤਿਆਰ ਬੈਠੇ ਆ। ਹਾਂਜੀ
0: ਉਹਨਾਂ ਨੇ ਤਾਂ 30 ਵਿਧਾਨ ਸਭਾ ਹਲਕਿਆਂ ਦੇ ਲਈ ਸੈਣੀ
1: ਉਹਨਾਂ ਨੂੰ ਵੀ ਕੋਈ
0: ਪਹਿਲੀ ਸੂਚੀ ਜਾਰੀ ਕਰ ਦਿੱਤੀ ਆ ਜੀ, ਇਹ ਕਿੱਧਰ ਨੂੰ ਇਸ਼ਾਰਾ ਜਾਂਦਾ ਫਿਰ
1: ਸਰ? ਉਹਨਾਂ ਦੀ ਕੱਲ ਦੀ ਸਟੇਟਮੈਂਟ ਤੋਂ ਬਾਅਦ ਕਿਰਕਰੀ ਬੜੀ ਹੋਈ ਸੀ ਜੀ, ਪਰਸੋਂ ਦੀ ਸਟੇਟਮੈਂਟ ਤੋਂ ਬਾਅਦ
0: ਬਿਲਕੁਲ ਜਿੱਤੀਏ ਨਾ
1: ਸਾਰੇ ਜਿਹੜੇ ਹੈਗੇ ਆ ਲੋਕੀ ਕਹਿੰਦੇ ਹੈਗੇ ਉਹ ਤੁਹਾਨੂੰ ਕੋਈ ਬੀਜੇਪੀ ਤੁਹਾਨੂੰ ਕਿਸੇ ਨੂੰ ਗੱਲ ਨਾ ਲਾਉਂਦੀ ਨੀ, ਤੁਸੀਂ ਉਸ ਤੋਂ ਪਹਿਲਾਂ ਜਿਹੜਾ ਕੁੱਛੜ ਚੜ੍ਹਨ ਨੂੰ ਤਿਆਰ ਹੈਗੇ ਉਹ ਤੁਹਾਡੇ ਤੋਂ ਪਹਿਲਾਂ ਕੁੱਛੜ ਚੜ੍ਹਨ ਨੂੰ ਤਿਆਰ ਹੈਗੇ ਆ ਜੀ
0: ਜੀ।
1: ਤੇ ਤੁਸੀਂ ਜਿਹੜਾ ਉਹ ਇਸ ਕਰਕੇ ਜਿਹੜਾ ਇਹ ਆ ਵੀ ਹਾਂ ਜੀ ਉਹ ਜ਼ਿਲ੍ਹਾ ਉਹਦੇ ਵਿੱਚ ਕਿਹੜੀ ਹੈ ਅਹੁਦੇ ਦੇ ਦਿੱਤੇ ਹੈਗੇ ਜੀ, ਤੇ ਕੀ ਉਹਨਾਂ ਨੇ ਕੋਈ MLA ਦੇ ਕੈਂਡੀਡੇਟ ਥੋੜਾ ਡਿਕਲੇਅਰ ਕਰ ਦਿੱਤੇ
0: ਜੀ?
1: ਜ਼ਿਲ੍ਹਾ ਦੇਖੋ ਹਲਕਾ ਇੰਚਾਰਜ ਲਾ ਦੇਣਾ ਜਿਹੜਾ ਹੈਗਾ, ਦੈਟ ਡਜ਼ ਨਾਟ ਮੀਨ ਕਿ ਤੁਹਾਡੇ ਜਿਹੜਾ ਹੈਗਾ ਆ ਕੰਪਰੋਮਾਈਜ਼ ਦੇ ਉੱਤੇ ਜਾਂ ਗੱਠਜੋੜ ਦੇ ਉੱਤੇ ਕੋਈ ਬਾਰ ਆ
0: ਜੀ,
1: ਉਹ ਤੇ ਕਾਨੂੰਨੀ ਪਾਬੰਦੀ ਹੈਗੀ ਆ ਜਾਂ ਤੁਸੀਂ ਨਹੀਂ ਕਰ ਸਕਦੇ। ਅਲਾਇੰਸ ਤਾਂ ਕਿਸੇ ਸਟੇਜ ਤੇ ਵੀ ਤੁਸੀਂ ਕਰ ਲਓਗੇ, ਤੁਸੀਂ ਤਾਂ ਆਪਣੀ ਵਿਲਿੰਗਨੈਸ ਦੱਸੀ ਜਾਂਦੇ ਆ ਵੀ ਜੇ ਭਾਜਪਾ ਨਾਲ ਅਲਾਇੰਸ ਹੋਇਆ ਤੇ ਇੱਦਾਂ ਹੋਊ, ਭਾਜਪਾ ਨਾਲ ਅਲਾਇੰਸ ਹੋਇਆ। ਭਾਜਪਾ ਨੇ ਅੱਜ ਤੱਕ ਤੁਹਾਨੂੰ ਇੱਕ ਵਾਰੀ ਵੀ ਨੀ ਕਿਹਾ ਵੀ ਹਾਂ ਜੀ, ਆਸਮਾਨ ਦੇ ਸਾਰੇ ਹੈਗੇ ਆ ਜੀ, ਲੋੜਾਂ ਵੀ ਸਾਰਿਆਂ ਦੀਆਂ ਹੈਗੀਆਂ ਜੀ।
0: ਸੈਣੀ ਸਾਹਿਬ ਚਲੋ ਅਕਾਲੀ ਦਲ ਦਾ ਤਾਂ ਸ਼ੁਰੂ ਤੋਂ ਹੀ ਚੱਲਦਾ ਕਿ ਅਲਾਇੰਸ ਹੋਣਾ ਜਾਂ ਨਹੀਂ ਹੋਣਾ ਵੱਖਰੀ ਗੱਲ ਆ, ਪਰ ਦੂਸਰੇ ਪਾਸੇ ਹੈਰਾਨਗੀ ਇਹ ਵੀ ਹੈ ਕਿ ਜਦੋਂ ਚੁੱਲ੍ਹੇ ਇਕੱਠੇ ਕਰਨ ਦੀ ਗੱਲ ਆਉਂਦੀ ਹੈ ਜਾਂ ਹੋਰ ਸਾਰੀਆਂ ਚੀਜ਼ਾਂ, ਜਿਹੜਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦਾ ਧੜਾ ਹੈ ਉਹ ਵੀ ਪੱਬਾਂ ਭਾਰ ਹੋਇਆ ਪਿਆ ਹੈ, ਤੇ ਇਸੇ ਤਰ੍ਹਾਂ ਅੰਮ੍ਰਿਤਪਾਲ ਉਹਨਾਂ ਦਾ ਧੜਾ ਉਹ ਵੀ ਪੱਬਾਂ ਭਾਰ ਹੈ, ਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਜਿਹੜਾ ਉਹਨੇ 30 ਵਿਧਾਨ ਸਭਾ ਹਲਕਿਆਂ ਦੇ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ, ਚੰਦੂ ਮਾਜਰਾ ਸਾਹਿਬ ਉਹਨਾਂ ਦਾ ਨਾਂ, ਹੋਰ ਸਾਰੀਆਂ, ਕਿਤੇ ਨਾ ਕਿਤੇ ਇਹਨਾਂ ਨੂੰ ਡਰ ਹੈ ਕਿ ਜੇ ਕਿਤੇ ਗੱਠਜੋੜ ਹੋ ਜਾਂਦਾ ਤਾਂ ਹੋ ਸਕਦਾ ਕਿ ਘਰ ਵਾਪਸੀ ਅਕਾਲੀ ਦਲ ਦੇ ਵਿੱਚ ਕਰ ਸਕਦੇ ਨੇ ਸਾਰੇ ਨੁਮਾਇੰਦੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਇਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਜਿਹੜੀਆਂ ਸੂਚੀਆਂ ਵੰਡਣੀਆਂ ਸ਼ੁਰੂ ਕਰ ਦਿੱਤੀਆਂ ਨੇ।
1: ਸਰ ਹਰ ਨਦੀ ਦੀ ਜਿਹੜੀ ਹੈਗੀ ਆ ਨਾ ਪ੍ਰਵਾਹ ਸਾਗਰ ਚ ਮਿਲਣ ਵਾਸਤੇ ਹੁੰਦਾ, ਸਮੁੰਦਰ ਚ ਮਿਲਣ ਵਾਸਤੇ ਹੁੰਦਾ ਹਨਾ ਜੀ, ਪਰ ਹੁੰਦਾ ਕੀ ਆ ਜਦੋਂ ਨਦੀ ਉੱਥੇ ਪਹੁੰਚ ਕੇ ਸਮੁੰਦਰ ਚ ਰਲਦੀ ਹੈਗੀ ਆ ਤੇ ਉਹਦੀ ਆਪਣੀ ਆਈਡੈਂਟੀ ਖਤਮ ਹੋ ਜਾਂਦੀ ਆ
0: ਜੀ।
1: ਹੁਣ ਉਹ ਸੈਂਟਰ ਦੀ ਪਾਰਟੀ ਆ, ਉਹਦਾ ਭਾਰਤ ਦੇ ਉੱਤੇ ਜਿਹੜਾ ਹੈਗਾ ਆ ਰੂਲ ਹੈਗਾ ਜੀ, ਇਹ ਲੱਗੇ ਹੈਗੇ ਆ ਇਹਨਾਂ ਦੀ ਆਪਣੀ ਆਈਡੈਂਟੀ ਖਤਮ ਹੋਣ ਦਾ ਟਾਈਮ ਆ ਗਿਆ ਆ ਜੀ, ਹੋਰ ਤਾਂ ਕੋਈ ਨੀ, ਜਾਂ ਤਾਂ ਚਲਾ ਲੈਂਦੇ ਜਿਹੜਾ ਹੈਗਾ। ਸਰ ਜੇ ਮੰਨ ਲੈਂਦੇ ਹੈਗੇ ਆ ਵੀ ਅਲਾਇੰਸ ਦੇ ਨਾਲ ਜਿਹੜਾ ਆ ਕਿ ਪੰਜਾਬ ਨੂੰ ਜਾਂ ਪੰਜਾਬੀਆਂ ਨੂੰ ਕੁਛ ਮਿਲਦਾ ਆ, ਉਹ ਤਾਂ ਹੀ ਮਿਲੂਗਾ ਨਾ ਜੀ ਜੇ ਕੋਈ ਰੋਡ ਮੈਪ ਦੇਣਗੇ
0: ਜੀ।
1: ਰੋਡ ਮੈਪ ਤਾਂ ਬੀਜੇਪੀ ਵੀ ਨੀ ਦੇ ਰਹੀ, ਕੋਈ ਅਕਾਲੀ ਦਲ ਵੀ ਕੋਈ ਨੀ ਦੇ ਰਿਹਾ ਹੈਗਾ, ਪੁਨਰ ਸੁਰਜੀਤ ਵੀ ਕੋਈ ਨੀ ਦੇ ਰਿਹਾ, ਕਾਂਗਰਸ ਦਾ ਤਾਂ ਕਿਆ ਕਹਿਣੇ ਆ ਜੀ,
0: ਵਾਰਸ ਪੰਜਾਬ ਵਾਲੇ
1: ਕਾਂਗਰਸ ਤਾਂ ਇਸ ਚੀਜ਼ ਨੂੰ ਪਸੰਦ ਹੀ ਨੀ ਕਰਦੀ। ਜੇ ਕੋਈ ਰੋਡ ਮੈਪ ਦੇਵੇ ਨੇ ਤਾਂ ਨਵਜੋਤ ਸਿੰਘ ਸਿੱਧੂ ਕਿਉਂ ਖੁੰਝੇ ਲਾਇਆ ਹੁੰਦਾ
0: ਜੀ,
1: ਹਾਂਜੀ ਇਸ ਕਰਕੇ ਜਿਹੜਾ ਆ ਉਹ ਰੋਡ ਮੈਪ ਕੋਈ ਨੀ ਹੈਗਾ ਯਾਰ, ਸਾਰੇ ਜਣੇ ਕਹਿੰਦੇ ਵੋਟ ਪਾਓ ਸਾਨੂੰ ਇੱਕ ਵਾਰੀ ਸੱਤਾ ਦੇ ਦਿਓ, ਬਾਕੀ ਪੈਸੇ ਅਸੀਂ ਬਦਲੀਆਂ ਬੁਦਲੀਆਂ ਕਰ ਕੁਰ ਕੇ ਇੱਦਾਂ ਹੀ ਕਮਾ ਲੈਣੇ ਆ ਜੀ, ਤੇ ਬਾਕੀ ਜਿਹੜਾ ਰਹਿੰਦਾ ਖੂੰਹਦਾ ਹੈਗਾ ਅਸੀਂ ਵੇਚ ਜਾਵਾਂਗੇ। ਉਹ ਦਿਨ ਦੂਰ ਨੀ ਹੈਗਾ ਯਾ ਕਿ ਜਿੱਦਣ ਪੰਜਾਬੀ ਆਪਣੀ ਕਿਡਨੀ ਵੀ ਬਚਾਇਆ ਕਰਨਗੇ, ਪਤਾ ਨੀ ਕਿਹੜੇ ਵੇਲੇ ਸਰਕਾਰ ਵੇਚਣਾ ਦੇਵੇ ਜੀ। ਅੱਗੇ ਤਾਂ ਐਕੋਜੀਸ਼ਨ ਦੇਖੋ ਨਾ, ਕਈ ਵਾਰੀ ਤਾਂ ਜਿਹੜਾ ਲਿਆਂਦੇ ਆ ਜੀ ਵੀ ਹਾਂ ਜੀ ਜੀ ਐਕੋਜੀਸ਼ਨ ਕਰਨੀ ਹੈਗੀ ਆ ਜੀ। ਸੋ ਇਸ ਕਰਕੇ ਸਰਕਾਰਾਂ ਤੋਂ ਉਮੀਦ ਜਿਹੜੀ ਕਰਨੀ ਆ ਨਾ ਜੀ ਉਹ ਗਲਤ ਹੈਗੀ ਆ ਜੀ। ਤੇ ਦੂਜਾ ਸਾਡੇ ਪੋਲੀਟੀਕਲ ਪਾਰਟੀਆਂ ਤੁਸੀਂ ਕਹਿੰਦੇ ਹੈਗੇ ਬੀਜੇਪੀ ਅਕਾਲੀ ਦਲ ਦਾ ਅਲਾਇੰਸ, ਇਹਨਾਂ ਦਾ ਸਰ ਜਿਹੜੀ ਹੈਗੀ ਕੋਈ ਪ੍ਰੈਡਿਕਸ਼ਨ ਕਰਨੀ ਜਿਹੜੀ ਹੈਗੀ ਆ ਉਹ ਔਖੀ ਆ ਇਸ ਵੇਲੇ, ਕਿਉਂਕਿ ਪਿਆਰ ਤਾਂ ਦੋਨੇ ਪਾਸੇ ਹੋਵੇ ਤਾਂ ਨਿਭਦਾ ਜੀ, ਵਨ ਸਾਈਡਡ ਲਵ ਥੋੜਾ ਨਿਭ ਜਾਊਗਾ ਹੌਲੀ ਹੌਲੀ। ਹੁਣ ਅਕਾਲੀ ਵੀ ਚੁੱਪ ਹੋਣਾ ਸ਼ੁਰੂ ਹੋ ਗਏ ਵੈਸੇ ਜੀ, ਵੀ ਭਾਈ ਅਸੀਂ ਬੋਲੀ ਜਾਂਦੇ ਹਾਂ, ਅਸੀਂ ਬੋਲੀ ਜਾਂਦੇ, ਅਸੀਂ ਕਹਿੰਦੇ ਵਾਹਿਗੁਰੂ ਦੀ ਕਿਰਪਾ ਹੋ ਗਈ ਆ, ਤੇ ਉਹ ਜਿਹੜਾ ਕੱਲੀ ਸਾਡੇ ਤੇ ਥੋੜਾ ਹੋਣੀ, ਉਹਨਾਂ ਤੇ ਵੀ ਤਾਂ ਨਾਲ ਹੀ ਹੋਣੀ ਆ, ਪਰ ਜਿਹੜਾ ਜਿਹੜੇ ਹਾਲਾਤਾਂ ਦੇ ਵਿੱਚ ਜਿਸ ਸਟੇਜ ਤੇ ਜਾ ਕੇ ਇਹ ਕਰਨਾ ਚਾਹੁੰਦੇ ਹੈਗੇ ਨਾ ਜੀ, ਵੀ ਬਿਲਕੁਲ ਲਿਲੜੀਆਂ ਕਢਾ ਕੇ ਉਹਦੇ ਨਾਲ ਨੁਕਸਾਨ ਇਹਨਾਂ ਦਾ ਵੀ ਹੋ ਜਾਊਗਾ, ਫਿਰ ਉਹਦਾ ਅਲਾਇੰਸ ਦਾ ਇੰਨਾ ਬੈਨੀਫਿਟ ਨਹੀਂ ਹੋਊਗਾ ਜਿਸ ਅਲਾਇੰਸ ਨੂੰ। ਸਰ ਉਸ ਤੋਂ ਬਾਅਦ ਤਾਂ ਹੁੰਦਾ ਆ ਕਿ ਇੱਕ ਹਾਰਮੋਨਸਲੀ ਜਿਹੜਾ ਆ ਤੁਸੀਂ ਵੋਟ ਟ੍ਰਾਂਸਫਰ ਕਰਾਉਣਾ ਆ ਇੱਕ ਦੂਜੇ ਦਾ, ਹਾਂਜੀ
0: ਉਹਦੇ ਵਾਸਤੇ ਲੋਕਾਂ ਦੇ ਵਿੱਚ
1: ਇੱਕ ਹਵਾ ਵੀ ਤਾਂ ਬਣਾਉਣੀ ਪੈਂਦੀ ਨਾ ਜੀ। ਉਹ ਪਤਾ ਨੀ ਹੁਣ ਇਹਨਾਂ ਦੇ ਲੀਡਰਾਂ ਦੀ ਕੀ ਸੋਚ ਹੈਗੀ ਆ ਜੀ, ਤੇ ਇਹਦੇ ਤੇ ਪ੍ਰੋਡਿਕਟ ਕਰਨਾ ਬੜਾ ਔਖਾ ਹੈਗਾ ਆ ਜੀ। ਬਟ ਮੀਡੀਆ ਦੇ ਵਿੱਚ ਦੋਨੇ ਤਰ੍ਹਾਂ ਦੀਆਂ ਖਬਰਾਂ ਆ ਰਹੀਆਂ ਆ ਜੀ, ਤੇ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੇ ਪੰਜਾਬ ਭਾਜਪਾ ਦੇ ਲੀਡਰ ਆ ਜਾਂ ਇੰਚਾਰਜ ਆ ਉਹ ਕਹਿ ਰਹੇ ਅਸੀਂ 117 ਦੀਆਂ 117 ਲੜਨੀਆਂ ਆ ਤੇ ਇਕੱਲੇ ਲੜਨੀਆਂ, ਤੇ ਨਾਲ ਐਟ ਦਾ ਸੇਮ ਟਾਈਮ ਜਿਹੜਾ ਆ ਤੇ ਜਿਹੜੇ ਦਿੱਲੀ ਤੋਂ ਖਬਰਾਂ ਆ ਰਹੀਆਂ ਹੈਗੀਆਂ ਹੋਰ ਉਹ ਆ ਰਹੀਆਂ ਹੈਗੀਆਂ ਪੇ 57 ਦਾ ਜਿਹੜਾ ਫਾਰਮੂਲਾ ਆ ਉਹਦੇ ਤੇ ਤੈਅ ਹੋ ਰਿਹਾ ਜੀ ਕੰਮ।
0: ਬਿਲਕੁਲ ਹੈ
1: ਜੀ ਭਰਾ ਸਾਹਿਬ।
0: ਤੇ ਸੈਣੀ ਸਾਹਿਬ ਯੂਨੀਵਰਸਿਟੀ ਦੇ ਵਿੱਚ ਕਮਲ ਖਿਲ ਗਿਆ, ਤੇ ਇਹ ਵੀ ਕਿਤੇ ਨਾ ਕਿਤੇ ਕਿਸੇ ਚੀਜ਼ ਦਾ ਸੰਕੇਤ ਹੈ। ਵੈਸੇ ਦੇਖਿਆ ਜਾਵੇ ਤਾਂ ਜਦੋਂ ਵੱਡੇ ਸਿਆਸਤਦਾਨ ਬਣਦੇ ਨੇ ਹੌਲੀ ਹੌਲੀ ਜਿਹੜੀਆਂ ਕਾਲਜ ਨੇ ਜਾਂ ਯੂਨੀਵਰਸਿਟੀਆਂ ਨੇ ਉਹਨਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਹੁੰਦੀਆਂ ਸੀ ਉਹਦੇ ਵਿੱਚੋਂ ਹੀ ਵੱਡੇ ਵੱਡੇ ਲੀਡਰ ਜਿਹੜੇ ਉੱਠੇ ਨੇ ਜਾਂ ਅੱਜ ਦੇ ਸਮੇਂ ਦੇ ਵਿੱਚ ਵੀ ਦੇਖੇ ਜਾ ਸਕਦੇ ਆ। ਕਿਵੇਂ ਦੇਖਦੇ ਹੋ ਜਿਹੜੀਆਂ ਪੀਜੂ ਦੀਆਂ ਅੱਜ ਹੋਈਆਂ ਨੇ ਚੋਣਾਂ, ਉਹਦੇ ਵਿੱਚ ਕਿਤੇ ਨਾ ਕਿਤੇ ਕਮਲ ਜਿਹੜਾ ਦਿਖਦਾ ਹੈ ਜੀ ਜ਼ਿਆਦਾ ਵੱਡੇ ਪੱਧਰ ਤੇ?
1: ਪਰ ਸਭ ਇੱਕ ਰਾਤ ਪਹਿਲਾਂ ਅਕਾਲੀ ਦਲ ਦਾ ਜਿਹੜਾ ਸੰਗਠਨ ਹੈਗਾ ਸੀਗਾ ਜੀ ਉਹ ਸਮਝੌਤਾ ਕਰ ਗਿਆ ਸੀਗਾ ਜੀ ਇਹਦਾ ਨਾਲ ਭਾਜਪਾ ਨਾਲ
0: ਜੀ।
1: ਹਾਂਜੀ ਉਹ ਤੇ ਉਹ ਜਿਹੜਾ ਆ ਵੀ ਸੋਈ ਜਿਹੜਾ ਆ ਇਹਨਾਂ ਦਾ ਬਣਾਇਆ ਆਇਆ ਸੀਗਾ। ਅਦਰਵਾਈਜ਼ ਮੈਂ ਨਾ ਟਵਾਣਾ ਸਾਹਿਬ ਨੇ ਪ੍ਰੋਗਰਾਮ ਕੀਤਾ ਸੀ ਜੀ ਸਰਦਾਰ ਰਣਜੀਤ ਸਿੰਘ ਕੁੱਕੀ ਗਿੱਲ ਹੋਣਾ ਨਾਲ, ਮੈਂ ਉਹਨੂੰ ਸੁਣਿਆ ਉਹਨਾਂ ਦਾ ਪ੍ਰੋਗਰਾਮ ਸੁਣਿਆ ਉਹ ਵੀ ਬਹੁਤ ਮਤਲਬ ਜਿਹੜਾ ਹੈਗਾ ਆ ਵੀ ਡੂੰਗੀ ਗੱਲ ਕਰਦੇ ਆ ਕੁੱਕੀ ਗਿੱਲ ਹੋਣੀ ਵੀ ਉਹ ਕਹਿੰਦੇ ਵੀ ਪਹਿਲਾਂ ਟਾਈਮ ਦੇ ਉੱਤੇ ਤਾਂ ਹੁੰਦਾ ਸੀਗਾ ਵੀ ਇਹ ਰਾਜਨੀਤੀ ਜਿਹੜੀ ਆ ਵੀ ਉਹ ਵਧੀਆ ਸੀਗੀ ਕਿ ਵਿਦਿਆਰਥੀ ਰਾਜਨੀਤੀ ਦੇ ਵਿੱਚੋਂ ਲੀਡਰ ਨਿਕਲਦੇ ਸੀ ਸਾਰਾ ਕੁਛ ਹੈਗਾ। ਹਾਂਜੀ ਵੀ ਹੁਣ ਤਾਂ ਜਿਹੜਾ ਹੈਗਾ ਪੋਲੀਟੀਕਲ ਪਾਰਟੀਜ਼ ਨੇ ਜਿਹੜਾ ਹੈਗਾ ਆ ਕਿ ਆਪਣੇ ਜਿਹੜੇ ਆ ਵੀ ਮਸਲਮੈਨ ਹੀ ਜਿਹੜੇ ਆ ਉਹ ਬਣਾਏ ਹੈਗੇ ਆ ਕਾਲਜਾਂ ਦੇ ਵਿੱਚ, ਹੋਰ ਤਾਂ ਕੋਈ ਚੱਕਰ ਨਹੀਂ
0: ਜੀ।
1: ਉਹ ਤਾਂ ਹੋਇਆ ਕਿ ਮਤਲਬ ਚਾਹੇ ਕਿਤੇ ਰੈਲੀ ਕਰਨੀ ਕਿਤੇ ਜਿਹੜਾ ਹੈਗਾ ਜੋ ਮਰਜ਼ੀ ਕਰਨਾ ਇਹਨਾਂ ਦੀ ਸਹਾਇਤਾ ਦੇ ਨਾਲ ਜਿਹੜਾ ਆ ਬੰਦ ਨੂੰ ਐਗਜੀਕਿਊਟ ਕਰਵਾਇਆ ਜਾ ਸਕਦਾ ਆ। ਹਾਂਜੀ ਤੇ ਅਦਰਵਾਈਜ਼ ਜਿਹੜਾ ਆ ਕੋਈ ਕੰਸਟਰਕਟਿਵ ਰਾਜਨੀਤੀ ਜਿਹੜੀ ਵੀ ਆ ਉਹ ਇੱਥੇ ਇਹਨਾਂ ਇੰਸਟੀਟਿਊਸ਼ਨ ਦੇ ਵਿੱਚ ਇਹਨਾਂ ਮਤਲਬ ਚੋਣਾਂ ਰਾਹੀਂ ਤਾਂ ਹੁੰਦੀ ਨੀ ਜੀ
0: ਜੀ।
1: ਬਟ ਕਿਉਂਕਿ ਦੇਸ਼ ਦੇ ਵਿੱਚ ਭਾਜਪਾ ਰਾਜ ਕਰ ਰਹੀ ਹੈ ਜਿਹੜੀ ਰਾਜ ਕਰਦੀ ਹੁੰਦੀ ਨਾ ਧਿਰ ਜੀ ਉਹਦਾ ਇਨਫਲੈਂਸ ਹੁੰਦਾ ਹੀ ਆ।
0: ਬਿਲਕੁਲ ਹੈ ਜੀ
1: ਕਿਉਂਕਿ ਦੇਖੋ ਨਾ ਨਹੀਂ ਤਾਂ ਅਦਰਵਾਈਜ਼ ਆਮ ਆਦਮੀ ਪਾਰਟੀ ਦਾ ਕਿਹੜਾ ਵਿੰਗ ਉੱਥੇ ਦੇਖੋ ਜਿਹੜਾ ਆ ਗਿਆ ਜਿਹੜਾ ਦੂਜੇ ਨੰਬਰ ਤੇ ਚੱਲ ਰਿਹਾ ਜੀ
0: ਜੀ।
1: ਸੋ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਜੀ ਉੱਥੇ ਭਾਜਪਾ ਦਾ ਜਿਹੜਾ ਆ ਡਿਫਰੈਂਸਿਸ ਕਾਫੀ ਹੈਗੇ ਆ ਵੀ ਇਹਦਾ ਮਤਲਬ ਡਿਫਰੈਂਸ ਇੰਨਾ ਕੁ ਹੈਗਾ ਆ ਮਾਰਜਨ ਇੰਨਾ ਕੁ ਹੈਗਾ ਆ
0: ਜੀ
1: ਕਿ ਉੱਥੇ ਕਮਲ ਖਿਲਣ ਦੀ ਪੂਰੀ ਪੂਰੀ ਸੰਭਾਵਨਾ ਆ ਜੀ ਫਾਈਨਲ ਰਿਜ਼ਲਟ ਆਉਣ ਤੱਕ।
0: ਬਿਲਕੁਲ ਹੈ ਜੀ
1: ਜੀ ਭਾਜਪਾ ਚਲੋ।
0: ਤੇ ਸੈਣੀ ਸਾਹਿਬ ਰਾਜਾ ਵੜਿੰਗ ਸਾਹਿਬ ਦਾ ਕੀ ਹੋ ਰਿਹਾ ਜੀ? ਕਿਤੇ ਨਾ ਕਿਤੇ ਇਹਦੇ ਵਿੱਚ ਜਿਵੇਂ ਕਿ ਉਹਨਾਂ ਨੂੰ 5 ਦਿਨਾਂ ਦੇ ਵਿੱਚ ਗ੍ਰਿਫਤਾਰ ਕਰਨ ਜਾਂ ਸਾਰੀ ਚਾਰਜਸ਼ੀਟ ਦਾਖਲ ਕਰਨ ਦੇ ਲਈ ਹੁਕਮ ਹੋ ਗਏ ਹੈ SC ਜਿਹੜਾ ਆਪਣਾ ਕਮਿਸ਼ਨ ਹੈ ਕੌਮੀ ਕਮਿਸ਼ਨ ਦੇ ਵੱਲੋਂ, ਤੇ ਦੂਸਰੇ ਪਾਸੇ ਕਿਤੇ ਨਾ ਕਿਤੇ ਕਾਂਗਰਸ ਦਾ ਜਿਹੜਾ ਆਪਣਾ ਚੰਨੀ ਸਾਹਿਬ ਦੇ ਨਾਲ ਪੇਚ ਫਸਿਆ ਹੋਇਆ ਸੀ ਕਿ ਉਹ ਵੀ ਕਿਤੇ ਨਾ ਕਿਤੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਾਂਗਰਸ ਕਿਤੇ ਕਰ ਜਾਵੇ ਕਿ ਭਾਈ ਤੁਹਾਡੇ ਉਹਦੇ ਏਡੇ ਵੱਡੇ ਇਲਜ਼ਾਮ ਲੱਗ ਗਏ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੁਸੀਂ ਥੋੜਾ ਚਿਰ ਹੁਣ ਠੰਡੇ ਬੈਠੋ, ਚੰਨੀ ਸਾਹਿਬ ਅੱਗੇ ਆ ਸਕਦੇ ਨੇ ਕਮਾਨ ਸੰਭਾਲ ਸਕਦੇ ਨੇ ਸੂਬੇ ਦੀ?
1: ਹੋ ਸਕਦਾ ਆ ਜੀ ਕਾਂਗਰਸ ਇਸ ਵੇਲੇ ਦੁਚਿੱਤੀ ਚ ਤਾਂ ਪੈ ਹੀ ਜਾਊਗੀ ਨਾ ਜੀ
0: ਜੀ।
1: ਸਾਡੇ ਇਸ ਪੰਜਾਬ ਪ੍ਰਧਾਨ ਦੇ ਉੱਤੇ SC ਕਮਿਸ਼ਨ ਵੱਲੋਂ ਉਹਨੂੰ ਅਰੈਸਟ ਕਰਕੇ ਲਿਆਉਣ ਦੀ ਜਿਹੜੀ ਆ ਉਹ ਉਹਨਾਂ ਆਰਡਰ ਹੋਇਆ ਆ ਜੀ। ਹਾਂਜੀ 5 ਦਿਨਾਂ ਦੇ ਵਿੱਚ
0: ਜੀ,
1: ਨੋ ਡਾਊਟ ਕੰਸਟੀਟਿਊਸ਼ਨਲ ਅਥਾਰਟੀ ਹੈਗੀ ਆ, ਉਹਦੇ ਕੋਈ ਪਾਵਰ ਵੀ ਹੈਗੀ ਆ ਜੀ
0: ਜੀ।
1: ਬਟ ਐਟ ਦਾ ਸੇਮ ਟਾਈਮ ਜਿਹੜਾ ਆ ਟ੍ਰਾਇਲ ਤਾਂ ਸਰ ਉਸ ਤਰੀਕੇ ਨਾਲ ਹੋਣਾ ਕਿਉਂਕਿ ਇਹ ਸਰ ਤਰਨ ਤਾਰਨ ਦੇ ਵਿੱਚ ਜਦੋਂ ਬਾਈ ਇਲੈਕਸ਼ਨ ਸੀਗੀ ਉਦੋਂ ਇਹਨਾਂ ਨੇ ਸ਼ਬਦ ਬੋਲੇ ਸੀ
0: ਜੀ,
1: ਹੋਮ ਮਿਨਿਸਟਰ ਜਿਹੜੇ ਰਹੇ ਆ ਐਕਸ ਹੋਮ ਮਿਨਿਸਟਰ ਬੂਟਾ ਸਿੰਘ ਉਹਨਾਂ ਬਾਰੇ
0: ਜੀ,
1: ਉਹ ਉਦੋਂ ਵੀ ਬਹੁਤ ਜਿਆਦਾ ਜਿਹੜਾ ਹੈਗਾ ਆ ਕੰਡੈਮ ਹੋਇਆ ਸੀ ਇਸ ਚੀਜ਼ ਦਾ, ਸਾਰਿਆਂ ਨੇ ਕੀਤਾ ਸੀ ਕਾਂਗਰਸ ਪਾਰਟੀ ਨੇ ਵੀ ਜਿਹੜਾ ਆ ਐਕਚੁਅਲੀ ਤਾਂ ਉਹ ਕਾਂਗਰਸ ਨੂੰ ਵਡਿਆਉਣਾ ਚਾਹੁੰਦੇ ਸੀ ਵੀ ਕਾਂਗਰਸ ਪਾਰਟੀ ਇੱਦਾਂ ਦੀ ਹੈਗੀ ਆ ਜਿਹੜੇ ਡਾਊਨ ਟਰੋਡਨ ਪਰਸਨ ਹੈਗੇ ਆ ਉਹਨਾਂ ਨੂੰ ਵੀ ਕਿੱਥੇ ਤੱਕ ਪਹੁੰਚਾ ਦਿੰਦੀ ਆ ਜੀ। ਬਟ ਉਹ ਮਤਲਬ ਜਦੋਂ ਬੂਟਾ ਸਿੰਘ ਦੀ ਐਗਜ਼ਾਮਪਲ ਦੇ ਕੇ ਦੱਸਣ ਲੱਗੇ ਉਹਨਾਂ ਨੂੰ ਇੰਨਾ ਡੈਰੋਗੇਟਰੀ ਪੇਸ਼ ਕਰ ਗਏ, ਜਦਕਿ ਉਹ ਬੜੇ ਪੜ੍ਹੇ ਲਿਖੇ ਸੀ ਹਾਂਜੀ, ਤੇ ਉਹ ਇਹ ਦੱਸ ਗਏ ਜੀ ਕੁਛ ਹੋਰ ਹੀ ਉਹਨਾਂ ਬਾਰੇ, ਕਿਉਂਕਿ ਰਾਜਾ ਵੜਿੰਗ ਨੂੰ ਇਤਿਹਾਸ ਦੀ ਨਾ ਤਾਂ ਕੋਈ ਬਹੁਤੀ ਜਾਣਕਾਰੀ ਹੈਗੀ, ਨਾ ਕੁਛ ਜਿਹੜਾ ਹੈਗਾ ਆ ਉਹਨਾਂ ਦਾ ਓਵਰਆਲ ਜਿਹੜੀ ਨੌਲੇਜ ਹੈਗੀ,
0: ਉਹਨਾਂ
1: ਬਾਰੇ ਇੱਦਾਂ ਦੀ ਡੈਰੋਗੇਟਰੀ ਭਾਸ਼ਾ ਵਰਤੀ ਜੀ ਕਿ ਉਹਨਾਂ ਦੇ ਵਾਰਸਾਂ ਨੇ ਜਿਹੜਾ ਹੈਗਾ ਆ ਫੇ ਨੈਸ਼ਨਲ ਜਿਹੜਾ ਆ ਸ਼ਡਿਊਲ ਕਾਸਟ ਕਮਿਸ਼ਨ ਉੱਥੇ ਜਿਹੜੀ ਆ ਕੰਪਲੇਂਟ ਫਾਈਲ ਕੀਤੀ ਸੀਗੀ। ਉਸ ਕੰਪਲੇਂਟ ਦੇ ਉੱਤੇ ਕੋਗਨੀਜੈਂਸ ਲੈਂਦੇ ਹੋਏ ਉਹਨਾਂ ਨੇ 5 ਦਿਨ ਦੇ ਅੰਦਰ ਅਰੈਸਟ ਕਰਾ ਕੇ ਲੈ ਕੇ ਆਉਣ ਵਾਸਤੇ ਕਿਹਾ ਜੀ। ਇਹਦੀ ਸਰ ਮੇਰੇ ਖਿਆਲ ਰੈਮਡੀ ਜਿਹੜੀ ਹੈਗੀ ਆ ਹਾਈ ਕੋਰਟ ਸਿੱਧੀ ਲਾਈ ਕਰਦੀ ਹੈਗੀ ਆ, ਹਾਈ ਕੋਰਟ ਤੋਂ ਜਾਂ ਮਤਲਬ ਸੁਪਰੀਮ ਕੋਰਟ ਤੋਂ ਬੇਲ ਲੈਣਗੇ ਜੀ, ਤੇ
0: ਪਾਰਟਿਸਪੇਟਰੀ ਲੈ ਲੈਣਗੇ ਜੀ ਕਿ ਮੈਂ ਪੇਸ਼ ਹੋਈ। ਕਿਤੇ ਨਾ ਕਿਤੇ ਕੋਕਾ ਲੋਨ ਦੇ ਵਿੱਚ ਚੰਨੀ ਸਾਹਿਬ ਕਾਮਯਾਬ ਹੋਏ ਨੇ ਜਾਂ ਕਿਵੇਂ ਦੇਖਦੇ ਹੋ ਬੈਨੀਫਿਟ ਕਿਤੇ ਨਾ ਕਿਤੇ ਲੈ ਸਕਦੇ ਆ। ਕਾਂਗਰਸ
1: ਦੀ ਮਜਬੂਰੀ ਬਣ ਜਾਣੀ ਹੈ ਜੀ ਵੀ ਸਾਡਾ ਇੱਕ ਜਿਹੜਾ ਹੈਗਾ ਆ ਵੀ ਇਹ ਇੰਪ੍ਰੈਸ਼ਨ ਚੱਲ ਗਿਆ ਵੀ ਸਾਡਾ ਜੇ ਪ੍ਰਧਾਨ ਜਿਹੜਾ ਆ ਵੀ ਉਹ ਦਲਤਾਂ ਵਿਰੁੱਧ ਆ, ਕਿਤੇ ਇਹ ਇੰਪ੍ਰੈਸ਼ਨ ਨਾ ਚੱਲ ਜਾਏ ਵੀ ਅਸੀਂ ਵੀ ਦਲਤਾਂ ਵਿਰੁੱਧ ਹੈਗੇ ਆ,
0: ਕਿਉਂਕਿ ਪੰਜਾਬ ਦੇ ਵਿੱਚ
1: ਜਿਹੜਾ ਹੈਗਾ ਵੀ ਚੰਨੀ ਸਾਹਿਬ ਉਹਨਾਂ ਦੀ ਮਜਬੂਰੀ ਬਣ ਜਾਣ,
0: ਕਿਉਂਕਿ ਦੁਆਬੇ ਦੇ ਵਿੱਚ ਜਾਂ ਹੋਰ ਹਿੱਸਿਆਂ ਦੇ ਵਿੱਚ ਦੇਖਿਆ ਜਾਵੇ ਜਿੱਥੇ ਐਸੀ ਭਾਈਚਾਰੇ ਦੀ ਬਹੁਮਤ ਹੈਗੀ ਆ ਜਾਂ ਵੱਧ ਚੜ ਕੇ ਸੀਟਾਂ, ਖਾਸ ਕਰ ਜਲੰਧਰ ਹੁਸ਼ਿਆਰਪੁਰ ਏਰੀਆ ਦੇਖ ਲਓ ਤੇ ਕਾਂਗਰਸ ਦੀ ਬੜਤ ਰਹੀ ਹੁੰਦੀ ਆ ਉਸ ਵੇਲੇ ਵੀ ਕਾਫੀ ਜ਼ੋਰ ਦੇ ਵਿੱਚ ਵੀ, ਤਾਂ ਉਹ ਕਿਤੇ ਨਾ ਕਿਤੇ ਸੱਟ ਮਾਰਨ ਦੇ ਵਿੱਚ ਕਾਮਯਾਬ ਹੋ ਗਏ ਲੱਗਦੇ ਆ, ਮੈਨੂੰ ਤਾਂ ਲੱਗਦੇ ਆ ਜੀ।
1: ਬਿਲਕੁਲ ਜੀ, ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ
0: ਜੀ।
1: ਇਹਦੇ ਵਿੱਚ ਸਰ ਭਰ ਸਭ ਹੁੰਦਾ ਹੈਗਾ ਆ ਜੀ, ਜਦੋਂ ਮੁੱਦਾ ਏਦਾਂ ਦਾ ਹੁੰਦਾ ਹੈਗਾ ਆ ਤੇ ਐਸੀ ਕਮਿਸ਼ਨ, ਮੈਂ ਸੋਰੀ ਟੂ ਸੇ ਕਿ ਉਹ ਕਿਤੇ ਨਾ ਕਿਤੇ ਐਸੀ ਦੇ ਫੇਵਰ ਦੇ ਵਿੱਚ ਕੁਛ ਨਾ ਕੁਛ ਖੜਦਾ ਹੀ ਆ ਜੀ,
0: ਖੜ ਜਾਂਦਾ
1: ਜਦ ਹੈ ਹੀ ਉਹਨਾਂ ਦੀ ਪ੍ਰੋਟੈਕਸ਼ਨ ਵਾਸਤੇ ਬਣੇ ਆਏ ਆ ਤੇ ਉੱਥੇ ਜਿਹੜਾ ਆ ਉਹਨਾਂ ਦੇ ਇੰਟਰਸਟ ਜਰੂਰ ਵਾਚ ਕਰਦਾ ਹੀ ਆ ਜੀ।
0: ਜੀ
1: ਤੇ ਹਾਂਜੀ, ਬੜੇ ਟਾਈਮ ਤੇ ਫੈਸਲਾ ਆਇਆ ਹੈਗਾ ਜੀ, ਵੈਸੇ ਜਿਹੜਾ ਹੈਗਾ ਆ ਸਾਡੇ ਮਤਲਬ ਆਪਣੇ ਪਰਿਵਾਰ ਦੇ ਮੈਂਬਰ ਮੁਕੱਦਰ ਵੀਰ ਜੀ ਹੁਣੀ ਇਹ ਰਾਹੁਲ ਗਾਂਧੀ ਨੂੰ ਸਿਆਣਾ ਕਹਿੰਦੇ, ਮੈਂ ਅੱਜ ਤੱਕ ਨੀ ਉਹਨੂੰ ਸਿਆਣਾ ਸਮਝਿਆ ਜੀ,
0: ਉਹਨਾਂ ਦੇ ਉੱਤੇ ਇਸੇ ਕਰਕੇ ਨਹੀਂ ਕਿ ਚੱਲ ਰਿਹਾ ਜੀ, ਕੀ ਮਸਲਾ ਹੋ ਗਿਆ ਸਾਇੰਸ ਸਾਹਿਬ, ਉਹ ਹੈ ਜਾਣਕਾਰੀ
1: ਕਹਦਾ ਜੀ
0: ਆਪਣੇ ਉਹਨਾਂ ਦੇ ਰਾਹੁਲ ਗਾਂਧੀ ਉਹਨਾਂ ਦਾ ਵੀ ਵੀਕਐਂਡ ਦੇ ਵਿੱਚ ਕਾਫੀ ਰੋਲਾ ਪਾ ਰਿਹਾ, ਐਫ ਆਈ ਆਰ ਦਾ ਮੁੱਦਾ ਚੱਲ ਰਿਹਾ, ਖੜ ਗਏ ਉਹਨਾਂ ਦਾ ਤੇ ਇਹਨਾਂ ਦਾ,
1: ਉਹ ਸਰ ਗੱਲ ਏਦਾਂ ਹੈਗੀ ਆ ਉਹ ਜਿਹੜੀ ਇਹ ਨਾ ਚੀਜ਼ ਫਾਲਸ ਇਨਫੋਰਮੇਸ਼ਨ ਜਿਹੜੀ ਹੈਗੀ ਆ ਉਹਨੂੰ ਸਪਰੈਡ ਕਰਨਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਅਫੈਂਸ ਹੁੰਦਾ ਹੈਗਾ ਆ ਜੀ,
0: ਲੀਕ ਕਰਦੇ
1: ਸੋ ਇਸ ਕਰਕੇ ਉਹ ਕਹਿੰਦੇ ਹੈਗੇ ਆ ਵੀ ਜਾਂ ਤਾਂ ਤੁਸੀਂ ਸਾਬਤ ਕਰੋ ਜਿਹੜੀਆਂ ਤੁਸੀਂ ਐਲੀਗੇਸ਼ਨ ਲਗਾਉਂਦੇ ਹੈਗੇ ਆ ਜੀ,
0: ਜੀ
1: ਤੇ ਉਹਦੇ ਕਰਕੇ ਹੈਗਾ ਜੀ, ਅਦਰਵਾਈਜ਼ ਐਫ ਆਈ ਆਰ ਸਰ ਇੱਦਾਂ ਦੀਆਂ ਹੁੰਦੀਆਂ ਹੀ ਰਹਿੰਦੀਆਂ ਪੋਲੀਟੀਕਲ ਲੀਡਰਾਂ ਤੇ ਨਾ, ਜਦੋਂ ਵੈਨ ਦੇ ਆਰ ਨਾਟ ਇਨ ਪਾਵਰ ਉਹਨਾਂ ਨੇ ਜਿੱਥੇ ਵੀ ਸੰਘਰਸ਼ ਕਰਨਾ ਉੱਥੇ ਐਫ ਆਈ ਆਰ ਹੋਣੀ ਹੋ ਜਾਣੀ ਹੁੰਦੀ ਆ, ਉਹ ਸਾਰੀਆਂ ਜਦੋਂ ਕਿ ਸੱਤਾ ਆ ਜਾਂਦੀ ਹੈਗੀ ਆਪਣੇ ਆਪ ਹੀ ਵਿਡਰਾ ਹੋ ਜਾਂਦੀਆਂ ਹੁੰਦੀਆਂ, ਖਤਮ ਹੋ ਜਾਂਦੀਆਂ ਹੁੰਦੀਆਂ ਜੀ।
0: ਬਿਲਕੁਲ ਹੈ ਜੀ, ਜੀ
1: ਉਹਦਾ ਕੋਈ ਚੱਕਰ ਨੀ ਹੈਗਾ ਜੀ, ਬਾਕੀ ਤਾਂ ਇਹ ਆ ਮੈਂ ਤਾਂ ਇਸ ਗੱਲੋਂ ਕਹਿ ਰਿਹਾ ਸੀਗਾ ਕਿ ਪੰਜਾਬ ਦਾ ਬਹੁਤ ਦੇਰ ਪਹਿਲਾਂ ਫੈਸਲਾ ਲੈਣਾ ਚਾਹੀਦਾ ਸੀਗਾ ਜੀ, ਵੀ ਤੁਹਾਨੂੰ ਪਤਾ ਆ ਵੀ ਤੁਹਾਡੀ ਸਟੇਟ ਦੇ ਵਿੱਚ ਜਿਹੜਾ ਹੈਗਾ ਆ ਇੱਕ ਬੰਦਾ ਇੱਕ ਤੁਹਾਡਾ ਪ੍ਰਧਾਨ ਆ ਉਹ ਕੰਪਰੋਮਾਈਜ਼ ਦੇ ਹੈਗਾ ਆ, ਤੁਸੀਂ ਫੇਰ ਉਹ ਤੇ ਰਿਲਾਈ ਅਪੋਨ ਕਰ ਰਹੇ ਆ, ਤੁਸੀਂ ਜਿਹੜਾ ਬੰਦਾ ਤੁਹਾਨੂੰ ਸਟੇਟ ਦੇ ਵਿੱਚ ਦਿਸਦਾ ਪਿਆ ਸੀਗਾ ਖਹਿਰਾ ਸੀਗਾ ਟੱਕਰ ਲੈ ਰਿਹਾ ਸੀ ਪੂਰਾ, ਸਰਕਾਰ ਨੂੰ ਵੀ ਅੱਗ ਲੱਗੀ ਰਹਿੰਦੀ ਸੀ ਉਹ ਤੋਂ ਹਮੇਸ਼ਾ ਹੀ ਤਕਲੀਫ਼ ਹੁੰਦੀ ਸੀ ਹਾਂਜੀ, ਇਟ ਮੀਨਸ ਹੀ ਵਾਜ਼ ਦਾ ਰਾਈਟ ਮੈਨ ਹੂ ਵਾਜ਼ ਮਤਲਬ ਪਲੇਇੰਗ ਦੀ ਰੋਲ ਆਫ ਆਪੋਜੀਸ਼ਨ ਲੀਡਰ ਹਾਂਜੀ, ਉਹਨੂੰ ਦੇਖਦੇ ਪ੍ਰਧਾਨ ਵਾਸਤੇ, ਪ੍ਰਧਾਨ ਵਾਸਤੇ ਤੁਹਾਨੂੰ ਪਤਾ ਖਹਿਰਾ ਵਾਜ਼ ਨੋਟ ਫਿੱਟ ਕਿਉਂਕਿ ਉਹਦੀ ਗੁਰਜੀਤ ਰਾਣੇ ਨਾਲ ਨਹੀਂ ਨਿਭਣੀ ਸੀ, ਉਹਦੇ ਵਾਸਤੇ ਪ੍ਰਗਟ ਸਿੰਘ ਤੁਹਾਡੇ ਕੋਲ ਰਾਈਟ ਚੋਇਸ ਹੈਗੀ ਸੀ
0: ਜੀ,
1: ਅਸੀਂ ਇੱਥੇ ਬੈਠੇ ਜਿਹੜੇ ਹੈਗੇ ਇਹਨਾਂ ਨੂੰ ਦੱਸ ਸਕਦੇ ਹਾਂ ਜਿਹੜੇ ਕਿ ਰਾਜਨੀਤੀ ਵੀ ਨਹੀਂ ਕਰਦੇ ਇਹਨਾਂ ਦੀ ਪਾਰਟੀ ਬਾਰੇ, ਇਹਨਾਂ ਨੂੰ ਆਪ ਨੂੰ ਨੀ ਉੱਥੇ ਪਤਾ ਲੱਗਦਾ
0: ਜੀ,
1: ਦਰਅਸਲ ਇਹਨਾਂ ਦੀ ਇੱਕ ਕਮਜ਼ੋਰੀ ਆ ਇਹ ਖੁਸ਼ਾਮਦ ਪਸੰਦ ਲੋਕ ਹੈਗੇ ਆ ਜੀ,
0: ਬਿਲਕੁਲ
1: ਇਹਨਾਂ ਨੂੰ ਹਾਂਜੀ ਤੇ ਉਹ ਜਿਹੜਾ ਬੰਦਾ ਖੁਸ਼ਾਮਦ ਵੱਧ ਕਰਦਾ ਹੈਗਾ ਜੀ ਉਹਦੇ ਤੇ ਜਿਹੜੇ ਆ ਜਿਆਦਾ ਖੁਸ਼ ਹੁੰਦੇ ਹੈਗੇ ਆ ਤੇ ਉਹਨੂੰ ਉਹਦਿਆਂ ਨਾਲ ਨਵਾਜਦੇ ਆ ਜੀ, ਉਹੀ ਰਾਜਾ ਵੜਿੰਗ ਨਾਲ ਹੈਗਾ ਸੀਗਾ ਜੀ, ਜੰਨੀ ਹੁਣੀ ਸਟਰਗਲ ਕਰ ਰਹੇ ਸੀ ਵੀ ਭਾਈ ਆ ਜਿਸ ਹਾਲਾਤ ਦੇ ਵਿੱਚ ਇਹਨੇ ਕਾਂਗਰਸ ਨੂੰ ਲੈ ਆ 12-5-48 ਕਹਿ ਕੇ ਤੇ ਉਹਦੇ ਤਾਂ ਮੀਮਸ ਬਣੇ ਹੈਗੇ ਆ ਸਾਰੇ ਲੋਕਾਂ ਨੇ, ਇਸ ਕਰਕੇ ਉਸ ਚੀਜ਼ ਨੂੰ ਚੰਨੀ ਸਾਹਿਬ ਹਾਈਲਾਈਟ ਕਰਦੇ ਸੀ
0: ਜੀ,
1: ਤੇ ਐਨੀਵੇ ਹੁਣ ਦੇਖਦੇ ਹੈਗੇ ਆ ਜੀ ਵੀ ਅੱਗੇ ਕਾਂਗਰਸ ਅੱਗੇ ਕੀ ਮਤਲਬ ਕਰਦੀ ਹੈਗੀ ਤੇ ਕਿਹੜਾ ਰੋਡ ਮੈਪ ਜਿਹੜਾ ਆ ਉਹ ਲੈਂਦੀ ਹੈਗੀ ਆ ਜੀ ਭਰਤ ਸਾਹਿਬ।
0: ਜੀ ਸੈਣੀ ਸਾਹਿਬ ਬਹੁਤ ਸ਼ੁਕਰੀਆ ਜੀ, ਧੰਨਵਾਦ ਜੁੜਨ ਲਈ,
1: ਥੈਂਕ ਯੂ
0: ਗੱਲਬਾਤ
1: ਜੀ,
0: ਸਾਂਝੀ
1: ਸ਼ੁਕਰੀਆ
0: ਕਰਨ
1: ਜੀ, ਸਮਾਂ ਦੇਣ ਲਈ ਧੰਨਵਾਦ ਜੀ, ਗ੍ਰੇਟਫੁਲ ਸਰ।
0: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ। ਲਾਈਕ ਨੰਬਰ 9 ਕਹਿੰਦੇ ਨੇ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ੍ਰੀ ਅਕਾਲ ਭੇਜੀ ਹੈ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਕਹਿੰਦੇ ਬਿਲਕੁਲ ਸੈਣੀ ਸਾਹਿਬ ਠੀਕ ਕਹਿ ਰਹੇ ਨੇ, ਤੇ ਮੁਲਾਜ਼ਮਤ ਆ ਕਹਿੰਦੇ ਹੁਣ ਭੁੱਲ ਜਾਣ ਜੀ, ਤੇ ਇਸੇ ਤਰ੍ਹਾਂ ਹੀ ਨਾਲ ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਆ, ਸੋਹਣਾ ਪ੍ਰੋਗਰਾਮ ਚੱਲ ਰਿਹਾ ਕਹਿੰਦੇ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ, ਸਤਿ ਸ੍ਰੀ ਅਕਾਲ ਹੈ ਜੀ ਅਨੂ ਜੀ ਕਹਿੰਦੇ ਨੇ, ਤੇ ਸਤਿ ਸ੍ਰੀ ਅਕਾਲ ਕਹਿੰਦੇ ਆ ਸਤਨਾਮ ਸਿੰਘ ਜਾਣੀਆਂ ਚੱਲ ਜੀ। ਇਸੇ ਤਰ੍ਹਾਂ ਹੀ ਪਰਮਿੰਦਰ ਜੀ ਬਰਨ ਤੋਂ ਜੁੜੇ ਹੋਏ ਨੇ ਆਪਣੇ ਨਾਲ ਫਗਵਾੜੇ ਤੋਂ, ਸਤਿ ਸ੍ਰੀ ਅਕਾਲ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਸਤਿ ਸ੍ਰੀ ਅਕਾਲ। ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ, ਤੇ ਇਸੇ ਤਰ੍ਹਾਂ ਮੁਹੰਮਦ ਜੀ ਤੇ ਆਪਣੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਆ, ਸਤਿ ਸ੍ਰੀ ਅਕਾਲ ਸੁਰਜੀਤ ਭਾਰਤ ਜੀ, ਸਤਿ ਸ੍ਰੀ ਅਕਾਲ ਦਵਿੰਦਰ ਭਾਰਤ ਜੀ, ਸਤਿ ਸ੍ਰੀ ਅਕਾਲ ਭੇਜ ਰਹੇ ਆ। ਲੋ ਦੋਸਤੋ, ਦੁਬਈ ਚੱਲਦੇ ਆ, ਤਾਂ ਦੁਬਈ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਆ। ਉਸ ਤੋਂ ਪਹਿਲਾਂ ਮੈਸੀ ਦੀ ਗੱਲ ਕਰ ਲਈਏ ਖੇਡ ਦੀ ਦੁਨੀਆ ਦੇ ਵਿੱਚ, ਤੇ ਫਿਰ ਆਪਾਂ ਗੱਲਬਾਤ ਸੁਣਦੇ ਆ ਬਖਸ਼ੀ ਜੀ ਦੀ। ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਹੈ। ਅੱਜ ਜਿਹੜਾ ਅਰਜਨਟਾਈਨਾ ਦੇ ਮਹਾਨ ਫੁੱਟਬਾਲਰ ਖਿਡਾਰੀ ਜਿਹੜਾ ਲਿਓਨ ਮੈਸੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ, ਤੇ ਇਹ ਫੈਸਲੇ ਦੇ ਨਾਲ ਫੁੱਟਬਾਲ ਜਗਤ ਦੇ ਇੱਕ ਸੁਨਹਿਰੀ ਜਿਹੜਾ ਦੌਰ ਦਾ ਅੰਤ ਹੋ ਗਿਆ। ਮੈਸੀ ਨੇ ਦੋ ਦਹਾਕਿਆਂ ਤੋਂ ਜਿਹੜਾ ਸੀ ਵੱਧ ਸਮੇਂ ਤੱਕ ਅਰਜਨਟਾਈਨਾ ਦੀ ਰਾਸ਼ਟਰੀ ਟੀਮ ਦੀ ਜਰਸੀ ਦੇ ਵਿੱਚ ਮੈਦਾਨ ਦੇ ਉੱਤੇ ਆਪਣਾ ਜਾਦੂ ਬਖੇਰਿਆ, ਤੇ ਹੁਣ ਉਹ ਅੱਗੇ ਤੋਂ ਨੈਸ਼ਨਲ ਟੀਮ ਦੇ ਲਈ ਖੇਡਦੇ ਨਜ਼ਰ ਨਹੀਂ ਆਉਣਗੇ। ਮੈਸੀ ਨੇ ਆਪਣੇ ਵਿਦਾਈ ਸੰਦੇਸ਼ ਦੇ ਵਿੱਚ ਦੱਸਿਆ ਕਿ ਫੈਸਲਾ ਲੈਣਾ ਉਨ੍ਹਾਂ ਦੇ ਲਈ ਬਹੁਤ ਮੁਸ਼ਕਲ ਸੀਗਾ, ਤੇ ਉਨ੍ਹਾਂ ਲਿਖਿਆ ਕਿ ਉਨ੍ਹਾਂ ਨੇ ਦੇਸ਼ ਦੇ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ, ਤੇ ਹੁਣ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅੱਗੇ ਦੇਣ ਦੇ ਲਈ ਉਨ੍ਹਾਂ ਦੇ ਕੋਲ ਕੁਝ ਨਹੀਂ ਬਚਿਆ, ਤੇ ਇਹ ਫੈਸਲਾ ਉਨ੍ਹਾਂ ਦੇ ਦਿਲ ਨੂੰ ਡੂੰਘੀ ਸੱਟ ਪਹੁੰਚਾਉਣ ਵਾਲਾ ਸੀਗਾ, ਪਰ ਉਨ੍ਹਾਂ ਨੂੰ ਲੱਗਿਆ ਕਿ ਹੁਣ ਇਹੀ ਸਹੀ ਸਮਾਂ ਹੈ। ਉਨ੍ਹਾਂ ਨੇ ਆਪਣੇ ਮਨ ਦੇ ਇਹ ਭਾਵ ਸਭ ਤੋਂ ਪਹਿਲਾਂ 21 ਜੁਲਾਈ ਨੂੰ ਲਿਖੇ ਸਨ, ਤੇ ਪਰ ਬਾਅਦ ਦੇ ਵਿੱਚ ਪਰਿਵਾਰ ਦੇ ਵਿੱਚ ਹੋਈਆਂ ਕੁਝ ਘਟਨਾਵਾਂ ਨੇ ਉਨ੍ਹਾਂ ਨੂੰ ਇਸ ਫੈਸਲੇ ਤੇ ਪੂਰੀ ਤਰ੍ਹਾਂ ਨਿਸ਼ਚਿਤ ਜਿਹੜਾ ਕਰ ਦਿੱਤਾ, ਤੇ ਮੈਸੀ ਦਾ ਅੰਤਰਰਾਸ਼ਟਰੀ ਸਫ਼ਰ ਕਈ ਉਤਾਰ ਚੜਾਅ ਦੇ ਵਾਲਾ ਰਿਹਾ ਹੈ, ਤੇ ਪਰ ਉਨ੍ਹਾਂ ਨੇ ਹਮੇਸ਼ਾ ਦੇਸ਼ ਨੂੰ ਇਤਿਹਾਸਕ ਜਿੱਤਾਂ ਦਵਾਈਆਂ, ਤੇ ਅਰਜਨਟਾਈਨਾ ਦੇ ਫੁੱਟਬਾਲ ਪ੍ਰਸ਼ੰਸਕਾਂ ਦੀ ਪਛਾਣ ਨੂੰ ਵਿਸ਼ਵ ਪੱਧਰ ਦੇ ਉੱਤੇ ਨਵੀਆਂ ਉਚਾਈਆਂ ਦੇ ਉੱਤੇ ਪਹੁੰਚਾਇਆ। ਲੋ ਜੀ ਦੋਸਤੋ, ਕਰ ਗਿਆ ਅਲਵਿਦਾ ਲਿਓਨ ਮੈਸੀ ਫੁੱਟਬਾਲ ਦੀ ਦੁਨੀਆ ਨੂੰ, ਤੇ ਲੋ ਅਗਲੀ ਗੱਲਬਾਤ ਸੁਣਦੇ ਆ। ਬਖਸ਼ੀ ਜੀ ਦੀ ਸਵਾਗਤ ਹੈ, ਬਖਸ਼ੀ ਜੀ ਜੀ ਅਨੂ ਜੀ ਨਿੱਘਾ ਸਵਾਗਤ ਹੈ ਦੁਬਈ ਤੋਂ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਸਦੇ ਰਹੋ, ਤੇ ਮਾਨ ਮਤੇ ਸਰੋਤੇ ਵੀ ਜਿਹੜੇ ਹੈਗੇ ਆ ਪਰਮਾਨ ਜਿੰਦੇ ਵਸਦੇ ਰਹਿਣ
0: ਜੀ।
2: ਰੇਡੀਓ ਦੁਆਬਾ ਜੀ, ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੇ ਮੇਰੀਆਂ।
0: ਸ਼ੁਕਰੀਆ।
2: ਆਵਾਜ਼ ਬਰਾਬਰ ਆ ਰਹੀ ਆ ਨਾ?
0: ਹਾਂਜੀ, ਥੋੜੀ ਜੀ
2: ਭੁਪਿੰਦਰ ਜੀ ਆਵਾਜ਼
0: ਥੋੜੀ ਜੀ ਗੂੰਜ ਰਹੀ ਹੈ, ਬਾਕੀ ਠੀਕ ਆ ਜੀ, ਥੋੜੀ ਗੂੰਜ ਰਹੀ ਆ ਜੀ।
2: ਅੱਛਾ ਹੁਣ ਦੇਖਿਓ, ਹੁਣ ਠੀਕ ਹੈ?
0: ਹਾਂਜੀ ਹੁਣ ਠੀਕ ਹੈ ਜੀ। ਜੀ ਕੰਟੀਨਿਊ ਪਲੀਜ਼।
2: ਹਾਂਜੀ ਹਾਂਜੀ, ਤੇ ਮੈਂ ਗੱਲ ਕਰ ਰਿਹਾ ਸੀ ਦੇਖੋ ਆਪਣਾ ਰਾਜਨ ਸੈਣੀ ਸਾਹਿਬ ਆਏ, ਬੜੇ ਰੋਸ਼ਨ ਖਿਆਲ ਹੁੰਦੇ ਇਹਨਾਂ ਦੇ, ਔਰ ਬੜੀ ਗੱਲ ਸੁਣਨ ਵਾਲੀ ਹੁੰਦੀ ਹੈ, ਵਜਨਦਾਰ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਹੀ ਆ, ਜਦੋਂ ਤਬਾਦਲਾ ਖਿਆਲ ਹੁੰਦਾ ਬੋਲਾ ਬੜਾ ਸਾਹਮਣੇ ਹੁੰਦਾ ਹੈਗਾ, ਤੇ ਗੱਲਾਂ ਦੇ ਵਿੱਚੋਂ ਫਿਰ ਗੱਲਾਂ ਵੀ ਨਿਕਲਦੀਆਂ
0: ਜੀ।
2: ਮੌਜੂਦਾ ਸੂਟ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਚਾਨਣਾ ਪਾ ਗਿਆ,
0: ਬਿਲਕੁਲ।
2: ਤੇ ਇਸੇ ਤਰ੍ਹਾਂ ਬਿਲਕੁਲ, ਪਰ ਮਤੀ ਵਕਤ ਦੀ ਆਵਾਜ਼ ਹੈ ਆਪਣਾ ਵੀਰ ਭੁਪਿੰਦਰ ਜੀ, ਵਕਤ ਦੀ ਆਵਾਜ਼
0: ਜੀ।
2: ਯਾਨੀ ਇੱਕ ਜਿਹੜਾ ਹੈਗਾ ਰਹਿਬਰ ਕਹਿ ਲਵੋ, ਜਾਂ ਜਿਹੜਾ ਹੈਗਾ ਸਰਕਾਰ ਦਾ ਜਿਹੜਾ ਅੱਗੇ ਇਲਾਕੇ ਦਾ ਲੀਡਰ ਨੂੰ
0: ਜੀ,
2: ਕੀ ਮਤਲਬ ਕਿ ਸੱਚੀ ਸੇਧ ਦੇਣ ਵਾਲਾ, ਜਿਹੜਾ ਸਮਾਜ ਨੂੰ ਸਹੀ ਸੇਧ ਦੇਣ ਵਾਲਾ, ਔਰ ਸਮਾਜ ਦੇ ਹੱਕਾਂ ਦੀ ਕਰਨ ਵਾਲਾ ਚਾਹੀਦਾ
0: ਹਨਾ।
2: ਆਵਾਮ ਜਿਹੜਾ ਹੈਗਾ ਕਿਵੇਂ ਰੋਂਦਾ ਕਰ ਲਾਉਂਦਾ ਹੈਗਾ, ਜਿਹੜਾ ਹੈਗਾ ਕਿੰਨੀਆਂ ਜਿਹੜੇ ਮਸਲੇ ਮਸਾਇਲ ਜਿਹੜੇ ਹਟਕੇ ਪਏ
0: ਜੀ,
2: ਇਹ ਹੈਗਾ ਕੋਈ ਵੀ ਕੰਮ ਜਿਹੜਾ ਹੈ ਤਰਤੀਬ ਨਾਲ ਕਰੀਏ ਤੇ ਸਾਰੇ ਕੰਮ ਹੋ ਜਾਂਦੇ ਹਨਾ।
0: ਬਿਲਕੁਲ,
2: ਜਦੋਂ ਆਪਾਂ ਤਰਤੀਬ ਨੂੰ ਜਦੋਂ ਆਪਾਂ ਤਰਤੀਬ ਦੇ ਨਾਲ ਕੋਈ ਕੰਮ ਨਹੀਂ ਕਰਦੇ
0: ਜੀ,
2: ਤੇ ਉਹ ਫਿਰ ਨੁਕਸਾਨ ਹੁੰਦਾ ਜਿਹੜਾ ਹੈਗਾ। ਕਈ ਵਾਰੀ ਬਿਨਾਂ ਤਰਤੀਬ ਤੋਂ ਕੰਮ ਹੋ ਜਾਂਦੇ ਆ ਪਰ ਰਿਜ਼ਲਟ ਨਹੀਂ ਮਿਲ
0: ਜੀ,
2: ਕੀ ਹੁੰਦਾ ਰਿਜ਼ਲਟ ਨਹੀਂ ਮਿਲ
0: ਜੀ।
2: ਤੇ ਇਸ ਕਰਕੇ ਜਿਹੜਾ ਸਹੀ ਢੰਗ ਦੇ ਨਾਲ ਜਿਹੜਾ ਹੈਗਾ ਸੋਹਣੇ ਢੰਗ ਦੇ ਨਾਲ ਸੁਚੱਜੇ ਢੰਗ ਦੇ ਨਾਲ ਕੁਝ ਵੀ ਆਪਾਂ ਕੰਮ ਕਰਦੇ ਉਹਦਾ ਰਿਜ਼ਲਟ ਬਹੁਤ ਵਧੀਆ ਮਿਲਦਾ, ਕਹਿੰਦੇ ਤਾਂ ਕਰਕੇ ਕਿੰਨਾ ਪਲਾਇਨ ਬਣਾਓ
0: ਜੀ।
2: ਤੇ ਪਲਾਨ ਬਣਾ ਕੇ ਚੱਲਣ ਦੇ ਨਾਲ ਜਿਹੜਾ ਹੈਗਾ ਫਿਰ ਰਿਜ਼ਲਟ ਵਧੀਆ ਮਿਲਦਾ, ਪਰ ਅਨਫੋਰਚੂਨੇਟਲੀ ਕਈ ਵਾਰੀ ਪਲਾਨ ਜਿਹੜਾ ਹੈਗਾ ਪਲੇਨ ਹੋ ਜਾਂਦਾ, ਉਹ ਗੱਲ ਅਲੱਗ ਹੋ
0: ਜਾਂਦੀ।
2: ਤੇ ਕੱਲ ਨਾ ਹਮਦੋਸਨਾ ਕੀਤੀ ਸੀ ਮੈਂ ਸਮਝ ਕੀਤਾ, ਲੇਕਿਨ ਉਹ ਮੇਰੇ ਕੋਲ ਨੈਟਵਰਕ ਦੀ ਪ੍ਰੋਬਲਮ ਕਰਕੇ ਰਹਿ ਗਿਆ ਸੀ, ਮੈਂ ਕਿਹਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ
0: ਜਰੂਰ ਜੀ ਜਰੂਰ
2: ਵਾਹਿਗੁਰੂ ਵਾਹਿਗੁਰੂ ਜਿਹਨੂੰ ਸੂਰਜ ਸਜਦਾ ਕਰਦੇ ਤੋਂ ਸਾਗਰ ਮੰਗਦੇ ਪਾਣੀ,

ਵਾਪੀ ਜਾਣੇ ਸੋਈ ਕੋਈ ਜਦੋਂ ਹੁਕਮ ਚਲੇ ਕੋਈ ਕਿਸੇ ਨਾ ਪਾਇਆ ਉਹ ਖੁਦ ਹੀ ਜਾਣੇ ਸੋਈ ਮੇਰੀ ਨਾਰੀ ਮੁਹੱਬਤਾਂ ਕਰਦਾ ਪੁਰਾਣੀ ਮੈਂ ਉਸਦਾ ਸਿਮਰਨ ਕਰਦੀ ਮੈਂ ਉਸਦੀ ਪੜਦੀ ਬਾਣੀ।

ਜ਼ਿੰਦਗੀ ਮੈਂ ਕਿਹਾ ਜਿਸ ਨੂੰ ਰੱਬ ਕਹਿੰਦੇ ਬਸ ਕਾਦਰ ਨਾਮ ਉਹੀ ਹੈ ਮੈਨੂੰ ਪੁੱਛਦੇ ਦੁਨੀਆਂ

0: ਤੂੰ ਸਾਗਰ ਮੰਗਦੇ ਪਾਣੀ ਦਾ ਸਿਮਰਨ ਕਰਦੀ ਮੈਂ ਉਸ ਦੀ ਪੜਦੀ
1: ਸ਼ੁਕਰੀਆ ਮੁਹੰਮਦ ਜੀ ਇੰਨੇ ਸੋਹਣੇ ਬੋਲਾਂ ਲਈ, ਬਹੁਤ ਬਹੁਤ ਧੰਨਵਾਦ ਇਹ ਰਚਨਾ ਸਾਂਝੀ ਕਰਨ ਦੇ ਲਈ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂਝੀ ਆਪਣੇ ਨਾਲ ਬਖਸ਼ੀ ਜੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ, ਤੇ ਰੱਬ ਦੀ ਸਿਮਰਨ ਦੀ ਗੱਲ ਕਰਕੇ ਗਏ ਹੈ ਤੇ ਪਾਣੀਆਂ ਦੀ ਗੱਲ ਕਰਕੇ ਗਏ ਆ, ਤੇ ਕੈਨੇਡਾ ਦੀ ਗੱਲ ਕਰਦੇ ਆ ਇਸੇ ਤਰ੍ਹਾਂ ਹੀ ਜੋ ਹਾਲਾਤ ਨੇ, ਤੇ ਭਾਰਤ ਦੇ ਵਿੱਚ ਜਿਹੜੇ ਨੇ ਇੰਦੂਸ ਜਿਹੜਾ ਵਾਟਰ ਟੈਰਿਟਰੀ ਹੈ, ਕੌਮਾਂਤਰੀ ਅਦਾਲਤ ਦੇ ਵੱਲੋਂ ਭਾਰਤ ਦਾ ਫੈਸਲਾ ਰੱਦ ਕਰਤਾ ਹੈ ਤੇ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਬਰਕਰਾਰ ਰੱਖੀ ਹੈ। ਹੇਗ ਦੇ ਵਿੱਚ ਸਥਿਤ ਸਥਾਈ ਸਾਲਸੀ ਅਦਾਲਤ ਜਿਹੜੀ ਹੈ, ਉਹਨੇ ਸੋਮਵਾਰ ਨੂੰ ਫੈਸਲਾ ਸੁਣਾਉਂਦਿਆਂ ਕਹਿ ਦਿੱਤਾ ਹੈ ਕਿ ਭਾਰਤ ਨੂੰ ਪਾਕਿਸਤਾਨ ਦੇ ਨਾਲ ਹੋਈ ਉਸ ਪਾਣੀ ਦੀ ਵੰਡ ਸੰਧੀ ਨੂੰ ਲਾਗੂ ਰੱਖਣਾ ਚਾਹੀਦਾ ਹੈ ਜਿਸ ਨੂੰ ਦੋਵਾਂ ਦੇਸ਼ਾਂ ਦੇ ਦਰਮਿਆਨ ਤਣਾਅ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਅਦਾਲਤ ਨੇ ਕਸ਼ਮੀਰ ਖੇਤਰ ਦੇ ਵਿੱਚ ਬਣ ਰਹੇ ਇੱਕ ਪਣ ਬਿਜਲੀ ਪ੍ਰੋਜੈਕਟ ਦੇ ਉੱਤੇ ਕੰਮ ਨੂੰ ਸੀਮਤ ਕਰਨ ਦੇ ਆਦੇਸ਼ ਵੀ ਜਿਹੜੇ ਦੇ ਦਿੱਤੇ ਹੈ। ਪਿਛਲੇ ਸਾਲ ਅਪ੍ਰੈਲ ਦੇ ਵਿੱਚ ਪਹਿਲਗਾਮ ਦਹਿਸ਼ਤੀ ਹਮਲੇ ਦੇ ਦੌਰਾਨ 26 ਲੋਕਾਂ ਦੀ ਮੌਤ ਹੋਈ ਸੀ ਤੇ ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਲਈ ਵਾਲੀ ਜਿਹੜੀ ਸੀ ਇਸ ਸੰਧੀ ਨੂੰ ਮੁਅੱਤਲ ਕਰਤਾ ਸੀ। ਇਹ ਸੰਧੀ ਪਾਕਿਸਤਾਨ ਦੇ 80% ਖੇਤਾਂ ਨੂੰ ਪਾਣੀ ਦੀ ਸਪਲਾਈ ਜਿਹੜੀ ਦਿੰਦੀ ਹੈ। ਉਧਰ ਇਸਲਾਮਾਬਾਦ ਜਿਹੜਾ ਹੈ ਉਹਨੇ ਹਮਲੇ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਸੀ ਤੇ ਜਦੋਂ ਪਿਛਲੇ ਸਾਲ ਭਾਰਤ ਨੇ ਕਸ਼ਮੀਰ ਖੇਤਰ ਦੇ ਵਿੱਚ 2 ਪਣ ਬਿਜਲੀ ਪ੍ਰੋਜੈਕਟਾਂ ਦੇ ਉੱਤੇ ਜਲ ਭੰਡਾਰਨ ਸਮਰੱਥਾ ਵਧਾਉਣ ਦਾ ਕੰਮ ਸ਼ੁਰੂ ਕੀਤਾ ਤੇ ਪਾਕਿਸਤਾਨ ਨੇ ਕਾਨੂੰਨੀ ਕਾਰਵਾਈ ਕੀਤੀ। 1960 ਤੋਂ ਬਾਅਦ 3 ਜੰਗਾਂ ਅਤੇ ਕਈ ਹੋਰ ਟਕਰਾਵਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਇਸ ਸਿੰਧ ਜਲ ਸੰਧੀ ਦਾ ਸਨਮਾਨ ਕੀਤਾ ਸੀ, ਪਰ ਭਾਰਤ ਦੇ ਵੱਲੋਂ ਚੁੱਕੇ ਗਏ ਇਨ੍ਹਾਂ ਕਦਮਾਂ ਨੂੰ ਸੰਧੀ ਤੋਂ ਬਾਹਰ ਕੰਮ ਕਰਨ ਵੱਲ ਜਿਹੜਾ ਪਹਿਲਾਂ ਠੋਸ ਕਦਮ ਮੰਨਿਆ ਗਿਆ ਸੀ। ਅਦਾਲਤ ਦੇ ਫੈਸਲੇ ਦੇ ਉੱਤੇ ਭਾਰਤ ਦਾ ਸਖ਼ਤ ਜਿਹੜਾ ਪ੍ਰਤੀਕਰਮ ਆਇਆ ਹੈ। ਸਥਾਈ ਸਾਲਸੀ ਅਦਾਲਤ ਨੇ ਕਿਹਾ ਕਿ ਸਿੰਧ ਜਲ ਸੰਧੀ ਪੂਰੀ ਤਰ੍ਹਾਂ ਲਾਗੂ ਹੈ ਕਿਉਂਕਿ ਭਾਰਤ ਦੇ ਕੋਲ ਇਸ ਸਮਝੌਤੇ ਨੂੰ ਖਤਮ ਕਰਨ ਜਾਂ ਮੁਅੱਤਲ ਕਰਨ ਦਾ ਕੋਈ ਵੀ ਜਾਇਜ਼ ਆਧਾਰ ਨਹੀਂ ਹੈ। ਅਦਾਲਤ ਨੇ ਕਿਹਾ ਕਿ ਭਾਰਤ ਨੂੰ ਸੰਧੀ ਜਿਹੜੀ ਹੈ ਤਹਿਤ ਆਪਣੇ ਫਰਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ, ਜਿਸ ਦੇ ਵਿੱਚ ਪੱਛਮੀ ਦਰਿਆਵਾਂ ਦੇ ਉੱਤੇ ਆਪਣੇ ਪਣ ਬਿਜਲੀ ਪ੍ਰੋਜੈਕਟਾਂ ਦੇ ਡਿਜ਼ਾਈਨ ਅਤੇ ਸੰਚਾਲਨ ਦੇ ਨਾਲ ਜੁੜੇ ਨਿਯਮ ਵੀ ਜਿਹੜੇ ਸ਼ਾਮਲ ਨੇ। ਦੂਜੇ ਪਾਸੇ ਅਦਾਲਤ ਦੇ ਅਧਿਕਾਰਤ ਮੈਂਬਰ ਹੋਣ ਦੇ ਬਾਵਜੂਦ ਭਾਰਤ ਨੇ ਇਸ ਅਦਾਲਤ ਦੇ ਫੈਸਲੇ ਨੂੰ ਨਾ ਮੰਨਣ ਦਾ ਐਲਾਨ ਕੀਤਾ ਤੇ ਇਸ ਫੈਸਲੇ ਨੂੰ ਸਪਸ਼ਟ ਤੌਰ ਦੇ ਉੱਤੇ ਰੱਦ ਕਰਤਾ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਸ ਅਖੌਤੀ ਸਾਲਸੀ ਅਦਾਲਤ ਦੇ ਕੋਲ ਭਾਰਤ ਦੇ ਪ੍ਰਭੂ ਸੱਤਾ ਵਾਲੇ ਫੈਸਲਿਆਂ ਉੱਤੇ ਫੈਸਲਾ ਸੁਣਾਉਣ ਦਾ ਕੋਈ ਅਧਿਕਾਰ ਨਹੀਂ। ਇਸ ਦੀਆਂ ਟਿੱਪਣੀਆਂ ਦਾ ਹੁਣ ਜਾਂ ਭਵਿੱਖ ਦੇ ਵਿੱਚ ਭਾਰਤ ਦੇ ਵੱਲੋਂ ਕੀਤੇ ਜਾ ਰਹੇ ਪ੍ਰੋਜੈਕਟਾਂ ਦੇ ਨਾਲ ਜੁੜੇ ਕੰਮਾਂ ਦੇ ਉੱਤੇ ਕੋਈ ਵੀ ਅਸਰ ਨਹੀਂ ਪਵੇਗਾ। ਅਦਾਲਤ ਨੇ ਕਿਹਾ ਕਿ ਵਿਸ਼ਵ ਬੈਂਕ ਦੇ ਵੱਲੋਂ ਨਿਯੁਕਤ ਕੀਤਾ ਗਿਆ ਇੱਕ ਨਿਰਪੱਖ ਮਾਹਰ ਜੁਲਾਈ 2027 ਤੱਕ ਇਹ ਫੈਸਲਾ ਕਰੇਗਾ ਕਿ ਹਿਮਾਲਿਆ ਖੇਤਰ ਦੇ ਵਿੱਚ ਪਣ ਬਿਜਲੀ ਪਲਾਟਾਂ ਦੀ ਉਸਾਰੀ ਸੰਧੀ ਦੇ ਮੁਤਾਬਕ ਹੈ ਜਾਂ ਨਹੀਂ ਹੈ। ਪਾਕਿਸਤਾਨ ਦੀ ਮੰਗ ਦੇ ਨਾਲ ਸਹਿਮਤੀ ਜਤਾਉਂਦਿਆਂ ਅਦਾਲਤ ਨੇ ਇਹ ਵੀ ਕਹਿ ਦਿੱਤਾ ਕਿ ਭਾਰਤ ਨੂੰ ਨਿਰਪੱਖ ਮਾਹਰ ਦੇ ਫੈਸਲੇ ਤੋਂ 90 ਦਿਨਾਂ ਦੇ ਬਾਅਦ ਤੱਕ ਹਾਈਡਰੋ ਇਲੈਕਟ੍ਰਿਕ ਪਲਾਟ ਦੇ ਉੱਤੇ ਕੰਧ ਅਤੇ ਪਾਵਰ ਇਨਟੇਕ ਸਟਰਕਚਰ ਜਿਹੜਾ ਉਹਨੂੰ ਕੁਝ ਖਾਸ ਹੱਦਾਂ ਤੋਂ ਉੱਤੇ ਜਿਹੜਾ ਬਣਾਉਣ ਦੀ ਇਜਾਜ਼ਤ ਨਹੀਂ ਹੋਵੇਗੀ। ਦੇਖਦਿਆਂ ਹੁਣ ਪੇਚ ਕਿੱਥੇ ਜਾ ਕੇ ਫਸਦਾ ਹੈ, ਕਿਉਂਕਿ ਕੌਮਾਂਤਰੀ ਅਦਾਲਤ ਦੇ ਵੱਲੋਂ ਭਾਰਤ ਦਾ ਫੈਸਲਾ ਰੱਦ ਕੀਤਾ ਹੈ ਤੇ ਪਾਕਿਸਤਾਨ ਦੇ ਨਾਲ ਸਿੰਧ ਜਲ ਸੰਧੀ ਬਰਕਰਾਰ ਰੱਖਣ ਦੀ ਗੱਲ ਜਿਹੜੀ ਕਹੀ ਗਈ ਹੈ, ਤੇ ਦੂਸਰੇ ਪਾਸੇ ਭਾਰਤ ਨੇ ਇਸ ਚੀਜ਼ ਨੂੰ ਰੱਦ ਕਰ ਦਿੱਤਾ ਹੈ, ਕਹਿੰਦੇ ਸਾਨੂੰ ਨਹੀਂ ਮਨਜ਼ੂਰ ਹੈ। ਇਸੇ ਤਰ੍ਹਾਂ ਗੱਲ ਕਰਦੇ ਹਾਂ ਅਗਲੀਆਂ ਖ਼ਬਰਾਂ ਵੱਲ ਨੂੰ, ਕੈਨੇਡਾ ਦੀ ਗੱਲ ਕਰੀਏ ਤੇ ਮਿਸਿੰਗ ਇਨ ਨੇਪਾਲ ਜਿਹੜੇ ਨੇ ਹੜਾਂ ਦੇ ਕਾਰਨ ਲਾਪਤਾ 32 ਕੈਨੇਡੀਅਨ ਦੇ ਵਿੱਚੋਂ ਇੱਕ ਘਰ ਪਰਤਿਆ ਤੇ ਬਾਕੀਆਂ ਦੀ ਭਾਲ ਜਾਰੀ ਹੈ। ਕੁਦਰਤੀ ਆਫ਼ਤ ਦਾ ਸ਼ਿਕਾਰ ਹੋਏ ਨੇਪਾਲ 'ਚ ਲਾਪਤਾ ਹੋਏ ਕੈਨੇਡਾ ਦੇ 32 ਨਾਗਰਿਕਾਂ ਦੇ ਵਿੱਚੋਂ ਇੱਕ ਵਿਅਕਤੀ ਤਾਂ ਸੁਰੱਖਿਅਤ ਜਿਹੜਾ ਆਪਣੇ ਘਰ ਪਹੁੰਚ ਗਿਆ, ਪਰ ਉਸਦੇ ਪਰਿਵਾਰ ਦੇ ਜਿਹੜੇ ਬਾਕੀ ਮੈਂਬਰਾਂ ਦਾ ਅਜੇ ਤੱਕ ਕੋਈ ਥੋਹ ਪਤਾ ਨਹੀਂ ਲੱਗ ਸਕਿਆ। ਘਰ ਪਰਤੇ ਸ਼ਖਸ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਬੇਸਬਰੀ ਅਤੇ ਬੇਚੈਨੀ ਦੇ ਨਾਲ ਆਪਣੇ ਲਾਪਤਾ ਜੀਆਂ ਦੀ ਉਡੀਕ ਕਰ ਰਿਹਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਸ਼ਹਿਰ ਜਿਹੜਾ ਹੈ ਪੋਰਟ ਮੁੰਡੀ ਦੇ ਜਿਹੜਾ ਰਹਿਣ ਵਾਲੇ ਕੈਨੇਡੀਅਨ ਨਾਗਰਿਕ ਖੇਵਲ ਸ਼ਾਹ ਦੇ ਅਨੁਸਾਰ ਉਹ ਆਪਣੇ ਵੱਡੇ ਭਰਾ ਧਵਲ ਸ਼ਾਹ ਤੇ ਭਾਬੀ ਮੇਘਾ ਸ਼ਾਹ ਦੀ ਸਲਾਮਤੀ ਨੂੰ ਲੈ ਕੇ ਜਿਹੜਾ ਡਾਢੇ ਹੀ ਚਿੰਤਤ ਨੇ। ਇਹ ਪਰਿਵਾਰ ਧਾਰਮਿਕ ਯਾਤਰਾ ਦੇ ਲਈ ਨੇਪਾਲ ਰਸਤੇ ਮਾਊਂਟ ਕਲੈ ਜਿਹੜਾ ਕੈਲਾਸ਼ ਮਾਨਸਰੋਵਰ ਗਿਆ ਸੀਗਾ, ਜਿੱਥੇ ਆਏ ਭਿਆਨਕ ਹੜ੍ਹਾਂ ਦੀ ਲਪੇੜ ਦੇ ਵਿੱਚ ਆ ਕੇ ਲਾਪਤਾ ਹੋ ਗਿਆ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਜਿਹੜੀ ਹੈ ਉਹਨੇ ਇਸ ਦੁਖਦਾਈ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਲਾਪਤਾ ਹੋਏ 32 ਕੈਨੇਡੀਅਨ ਨਾਗਰਿਕ ਅਤੇ ਪੱਕੇ ਰਹਾਇਸ਼ੀਆਂ ਦੇ ਵਿੱਚੋਂ ਹਾਲ ਦੀ ਘੜੀ ਇੱਕੋ ਹੀ ਵਿਅਕਤੀ ਜਿਹੜਾ ਸੁਰੱਖਿਅਤ ਪਰਤਣ ਦੇ ਵਿੱਚ ਸਫਲ ਹੋਇਆ। ਉਨ੍ਹਾਂ ਕਿਹਾ ਕਿ ਕੈਨੇਡਾ ਸਰਕਾਰ ਨੇਪਾਲ ਸਰਕਾਰ ਦੇ ਨਾਲ ਲਗਾਤਾਰ ਸੰਪਰਕ 'ਚ ਹੈ ਤੇ ਮੰਤਰੀ ਨੇ ਇਹ ਵੀ ਸਪਸ਼ਟ ਕੀਤਾ ਕਿ ਬੀਤੇ ਦਿਨ ਨੇਪਾਲ ਪ੍ਰਸ਼ਾਸਨ ਵੱਲੋਂ ਬਚਾਏ ਗਏ 121 ਵਿਦੇਸ਼ੀ ਨਾਗਰਿਕਾਂ ਦੀ ਜੋ ਸੂਚੀ ਜਾਰੀ ਕੀਤੀ ਸੀ ਉਸਦੇ ਵਿੱਚ ਫਿਲਹਾਲ ਕਿਸੇ ਵੀ ਕੈਨੇਡੀਅਨ ਦਾ ਨਾਂ ਸ਼ਾਮਲ ਨਹੀਂ। ਕੈਨੇਡਾ ਸਰਕਾਰ ਨੇ ਇਸ ਸੰਕਟ ਦੀ ਘੜੀ ਦੇ ਵਿੱਚ ਮਾਨਵਤਾਵਾਦੀ ਮਦਦ ਲਈ ਰੈੱਡ ਕਰਾਸ ਰਾਹੀਂ 50 ਲੱਖ ਡਾਲਰ ਦੀ ਰਾਹਤ ਰਾਸ਼ੀ ਨੇਪਾਲ ਭੇਜਣ ਦਾ ਐਲਾਨ ਵੀ ਕੀਤਾ ਹੈ। ਇਸੇ ਤਰ੍ਹਾਂ ਕੈਨੇਡਾ ਤੇ ਯੂ ਐਸ ਟ੍ਰੇਡ ਵਾਰ ਜਿਹੜੀ ਚੱਲ ਰਹੀ ਹੈ ਅਮਰੀਕੀ ਟੈਰਿਫਾਂ ਦੇ ਉੱਤੇ ਬਿਆਨਬਾਜ਼ੀ ਤੋਂ ਖਫਾ ਕੈਨੇਡੀਆਈ ਲੋਕ ਅਮਰੀਕਨ ਉਤਪਾਦਾਂ ਤੋਂ ਮੋੜਨ ਲੱਗ ਪਏ ਨੇ ਮੂੰਹ। ਕੈਨੇਡਾ ਦੇ ਪ੍ਰਮੁੱਖ ਅਦਾਰੇ ਦੇ ਵੱਲੋਂ ਆਪਣੇ ਪਾਠਕਾਂ ਦੇ ਨਾਲ ਫੋਨ ਅਤੇ ਸਵਾਲਾਂ ਦੇ ਹੋਈਆਂ ਟਿੱਪਣੀਆਂ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਇਕੱਠੀ ਕੀਤੀ ਗਈ ਹੈ। ਅਮਰੀਕੀ ਰਾਸ਼ਟਰਪਤੀ ਦੇ ਟੈਰਿਫ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ ਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜਨ ਲੱਗ ਪਏ ਹੈ। ਗੱਲ ਸਿਰਫ ਉਤਪਾਦਾਂ ਤੱਕ ਸੀਮਤ ਨਹੀਂ ਰਹੀ ਸਗੋਂ ਲੋਕ ਅਮਰੀਕਾ ਦੇ ਸੈਰ ਸਪਾਟੇ ਮਨੋਰੰਜਨ ਤੇ ਉਥੋਂ ਦੀਆਂ ਬਹੁ ਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰਨ ਲੱਗੇ ਨੇ ਤੇ ਹੋਰ ਤਾਂ ਹੋਰ ਕੁਝ ਲੋਕਾਂ ਨੇ ਐਮਾਜ਼ੋਨ ਵਰਗੀਆਂ ਕੰਪਨੀਆਂ ਦਾ ਬਾਈਕਾਟ ਵੀ ਸ਼ੁਰੂ ਕਰ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ ਅਦਾਰੇ ਨੇ ਕੁਝ ਲੋਕਾਂ ਦੀ ਪਛਾਣ ਦੱਸਦਿਆਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਸੈਰ ਸਪਾਟੇ ਵਾਲੀਆਂ ਥਾਵਾਂ ਦੀ ਕਾਰਵਾਈ ਜਿਹੜੀ ਹੈ ਅਗਾਊਂ ਕਰਵਾਈ ਹੋਈ ਬੁਕਿੰਗ ਜਿਹੜੀ ਹੈ ਅਗਾਊਂ ਤੋਂ ਹੀ ਇਸ ਕਰਕੇ ਰੱਦ ਕਰਵਾਈ ਹੈ ਤਾਂ ਜੋ ਉਹ ਉਥੋਂ ਦੀ ਅਰਥ ਵਿਵਸਥਾ ਨੂੰ ਢਾਲ ਲਾਉਣ ਦੇ ਵਿੱਚ ਆਪਣਾ ਮਾਮੂਲੀ ਜਿਹਾ ਯੋਗਦਾਨ ਪਾ ਸਕਣ। ਪਰ ਥੋੜੇ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਅਮਰੀਕੀ ਵਸਤਾਂ ਦਰਕਿਨਾਰ ਜਿਹੜੀਆਂ ਕਰਕੇ ਉਥੋਂ ਦੀ ਸਰਕਾਰ ਦੀਆਂ ਗਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣੀ ਚਾਹੀਦੀ ਹੈ। ਕੁਝ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਜਿਹੜੇ ਨੇ ਉਤਪਾਦ ਹੈ ਕੈਨੇਡਾ ਦੇ ਵਿੱਚ ਸਸਤੇ ਵਿਕਦੇ ਹੈ ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਤੇ ਕੁਝ ਵੱਧ ਖਰਚਣਾ ਉਨ੍ਹਾਂ ਨੂੰ ਚੁੱਭਦਾ ਨਹੀਂ। ਕੁਝ ਹੋਰਾਂ ਦਾ ਕਹਿਣਾ ਸੀਗਾ ਕਿ ਦੇਸ਼ ਭਗਤੀ ਦੇ ਲਈ ਬਾਈਕਾਟ ਸਮੇਂ ਦੀ ਜ਼ਰੂਰਤ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗੈਰ ਜ਼ਿੰਮੇਵਾਰਨਾ ਰਵੱਈਏ ਤੋਂ ਦੁਖੀ ਨੇ ਤੇ ਅਮਰੀਕੀ ਵਸਤਾਂ ਦਾ ਬਾਈਕਾਟ ਜਿਹੜਾ ਕਰਕੇ ਅਮਰੀਕੀ ਉਤਪਾਦਕਾਂ ਦੇ ਕਾਰੋਬਾਰੀਆਂ ਨੂੰ ਅਹਿਸਾਸ ਕਰਵਾਉਣਾ ਚਾਹੁੰਦੇ ਨੇ ਕਿ ਉਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਡੋਨਲਡ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਜਿਹੜਾ ਕਰ ਰਹੇ ਨੇ ਤੇ ਜਿਸ ਨੂੰ ਸਹਿਣ ਦੀ ਨਹੀਂ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ BC ਦੇ ਧੁਰ ਉੱਤਰ ਦੇ ਵਿੱਚ ਸਥਿਤ ਪਿੰਡ ਹੈ ਇੱਕ ਸਿਮੀ ਕਮੀਨ ਵੈਲੀ ਦੀ ਰਹਿਣ ਵਾਲੀ ਔਰਤ ਸਾਰਾ ਕਰੋਕੈਟ ਦਾ ਜਿਹੜਾ ਕਹਿਣਾ ਸੀਗਾ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ ਪਰ ਕੋਈ ਅਮਰੀਕੀ ਉਤਪਾਦ ਨਹੀਂ ਖਰੀਦਦੀ। ਇੱਕ ਹੋਰ ਔਰਤ ਨੇ ਦੱਸਿਆ ਕਿ ਇੱਕ ਵਾਰ ਉਹ ਸਟੋਰ ਤੋਂ ਗਲਤੀ ਦੇ ਨਾਲ ਅਮਰੀਕੀ ਉਤਪਾਦ ਖਰੀਦ ਲਿਆਈ ਸੀ ਪਰ ਘਰ ਜਾ ਕੇ ਪਤਾ ਲੱਗਣ ਦੇ ਉੱਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਜਿਹੇ ਪਾਠਕ ਦਾ ਕਹਿਣਾ ਸੀਗਾ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸਦੇ ਪਰਿਵਾਰ ਨੇ ਆਪਣੇ ਖਾਣ ਪੀਣ ਦੀਆਂ ਆਦਤਾਂ ਹੀ ਬਦਲ ਕੇ ਰੱਖ ਲਈਆਂ ਨੇ। ਪਰ ਦੂਸਰੇ ਪਾਸੇ ਟਰੰਪ ਕਹਿੰਦਾ ਕਿ ਮੈਂ ਹਲੇ ਤਾਂ ਤੀਜੀ ਵਾਰੀ ਵੀ ਆਉਣਾ ਅੱਗੇ ਜਾ ਕੇ ਖਬਰ ਸਾਂਝੀ ਕਰਦੇ ਹਾਂ। ਰਾਤੋ ਰਾਤ ਨੇਤਨਯਾਹੂ ਦੇ ਮੁੰਡੇ ਨੂੰ ਕੀਤਾ ਗਿਆ ਜਿਹੜਾ ਇਵਾਕੁਏਟ ਜਾਣੀ ਕਿ ਉਹਨੂੰ ਬਚਾਇਆ ਗਿਆ ਐਵੋਕੇਟ ਕੀਤਾ ਗਿਆ। ਸਮਾਨ ਚੁੱਕਣ ਦਾ ਵੀ ਨਹੀਂ ਸੀ ਮਿਲਿਆ ਟਾਈਮ ਉਹਨੂੰ। ਇਹਦੇ ਵਿੱਚ ਕੁਝ ਦਿਨ ਪਹਿਲਾਂ ਜਿੱਥੇ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਛੋਟੇ ਪੁੱਤਰ ਬੈਰਨ ਟਰੰਪ ਨੂੰ ਕਤਲ ਦੀ ਸਾਜ਼ਿਸ਼ ਦੇ ਡਰੋਂ ਘਰ ਤੋਂ ਜਿਹੜਾ ਸੀ ਨਿਕਲਣਾ ਬੰਦ ਕਰ ਦਿੱਤਾ ਸੀਗਾ ਉੱਥੇ ਹੀ ਹੁਣ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ ਦੇ ਪੁੱਤਰ ਯਾਇਰ ਨੇਤਨਯਾਹੂ ਨੂੰ ਵੀ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਧਮਕੀ ਤੋਂ ਬਾਅਦ ਯਾਇਰ ਨੂੰ ਤੁਰੰਤ ਅਮਰੀਕਾ ਤੋਂ ਇਜ਼ਰਾਈਲ ਵਾਪਸ ਬੁਲਾ ਲਿਆ ਗਿਆ ਤੇ ਇਜ਼ਰਾਈਲ ਦੀ ਸੁਰੱਖਿਆ ਏਜੰਸੀ ਸ਼ਿਨ ਬੇਟ ਨੇ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਬੈਜ਼ਾਮੀ ਨੇਤਨਯਾਹੂ ਦੇ ਵੱਡੇ ਪੁੱਤਰ ਯਾਇਰ ਜਿਹੜਾ ਨੇਤਨਯਾਹੂ ਨੂੰ ਅਮਰੀਕਾ ਦੇ ਫਲੋਰੀਡਾ ਤੋਂ ਬਹੁਤ ਹੀ ਐਮਰਜੈਂਸੀ ਹਾਲਾਤਾਂ ਦੇ ਵਿੱਚ ਤੁਰੰਤ ਇਜ਼ਰਾਈਲ ਵਾਪਸ ਲਿਆਂਦਾ ਗਿਆ। ਇਹ ਕਦਮ ਉਨ੍ਹਾਂ ਦੀ ਜਾਨ ਨੂੰ ਵੱਡੇ ਖਤਰੇ ਦੀ ਜਾਣਕਾਰੀ ਤੋਂ ਬਾਅਦ ਚੁੱਕਿਆ ਗਿਆ ਦੱਸਿਆ ਗਿਆ। ਇਜ਼ਰਾਈਲੀ ਮੀਡੀਆ ਰਿਪੋਰਟਾਂ ਅਨੁਸਾਰ ਖਤਰੇ ਦਾ ਅੰਦਾਜ਼ਾ ਲਗਾਏ ਜਾਣ ਤੋਂ ਬਾਅਦ ਸ਼ਿਨ ਬੇਟ ਨੇ ਅਮਰੀਕਾ ਦੇ ਵਿੱਚ ਮੌਜੂਦ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਦੀ ਜਿਹੜੀ ਸੁਰੱਖਿਆ ਟੀਮ ਦੇ ਕੁਝ ਅਧਿਕਾਰੀਆਂ ਨੂੰ ਤੁਰੰਤ ਮਿਆਮੀ ਭੇਜਿਆ ਤੇ ਯਾਇਰ ਨੇਤਨਯਾਹੂ ਨੂੰ ਆਪਣਾ ਸਮਾਨ ਚੁੱਕਣ ਦਾ ਵੀ ਸਮਾਂ ਨਾ ਦਿੱਤਾ ਗਿਆ ਤੇ ਸੁਰੱਖਿਆ ਘੇਰੇ ਦੇ ਹੇਠ ਰਾਤੋ ਰਾਤ ਫਲੋਰੀਡਾ ਤੋਂ ਏਅਰਪੋਰਟ ਲਿਜਾ ਕੇ ਇਜ਼ਰਾਈਲ ਰਵਾਨਾ ਕਰ ਦਿੱਤਾ ਗਿਆ। ਕੁਝ ਅਮਰੀਕੀ ਅਤੇ ਇਜ਼ਰਾਈਲੀ ਮੀਡੀਆ ਰਿਪੋਰਟਾਂ ਚ ਦਾਅਵਾ ਕੀਤਾ ਗਿਆ ਕਿ ਇਰਾਨੀ ਏਜੰਟ ਫਲੋਰੀਡਾ ਦੇ ਵਿਚ ਯਾਇਰ ਤੇ ਨਜ਼ਰ ਰੱਖ ਰਹੇ ਸਨ ਤੇ ਉਨ੍ਹਾਂ ਦੇ ਕਤਲ ਦੀ ਸਾਜਿਸ਼ ਰਚ ਰਹੇ ਸਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਵੀ ਇਕ ਟੀਵੀ ਇੰਟਰਵਿਊ ਦੇ ਵਿਚ ਕਿਹਾ ਸੀ ਕਿ ਇਰਾਨ ਨੇ ਉਨ੍ਹਾਂ ਦੇ ਪੁੱਤਰ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਟਰੰਪ ਕਹਿੰਦਾ ਕਿ ਭਾਈ ਤੀਜੇ ਕਾਰਜਕਾਲ ਦੇ ਲਈ ਚੋਣ ਲੜਨ ਦੀ ਜਿਤਾਈ ਹੈ ਇੱਛਾ, ਕਹਿੰਦਾ ਭਾਈ ਮੇਰਾ ਮਨ ਹੈ ਜੇ ਤੀਜੀ ਵਾਰ ਆਉਣ ਦਾ ਵੀ। ਡੋਨਲਡ ਟਰੰਪ ਜਿਸਨੇ ਵਾਰ ਵਾਰ ਅਮਰੀਕੀ ਰਾਸ਼ਟਰਪਤੀ ਦੇ ਵਜੋਂ ਤੀਜੀ ਵਾਰ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ, ਉਹਨੇ ਹਾਲ ਹੀ ਦੇ ਵਿਚ ਦਿੱਤੇ ਬਿਆਨਾਂ ਤੋਂ ਸੰਕੇਤ ਮਿਲਦਾ ਹੈ ਕਿ ਉਹ ਖੁਦ ਇਸ ਸੰਭਾਵਨਾ ਦੇ ਬਾਰੇ ਅਨਿਸ਼ਚਿਤ ਨੇ। ਹਾਲ ਹੀ ਦੇ ਭਾਸ਼ਣਾਂ ਦੇ ਵਿਚ ਰਿਪਬਲਿਕਨ ਨੇਤਾ ਨੇ ਜਨਵਰੀ 2029 ਦੇ ਵਿਚ ਆਪਣੇ ਕਾਰਜਕਾਲ ਦੇ ਖਤਮ ਹੋਣ ਤੋਂ ਬਾਅਦ ਜੀਵਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਉਹ ਘਰ ਬੈਠ ਕੇ ਆਪਣੇ ਉੱਤਰਾਧਿਕਾਰੀ ਨੂੰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਜਿਹੜਾ ਲੈਂਦੇ ਦੇਖਣਾ ਮੁਸ਼ਕਲ ਹੋਏਗਾ। ਟਰੰਪ ਨੇ ਇਸ ਮਹੀਨੇ ਨਿਊਯਾਰਕ ਦੇ ਲੌਗ ਆਈਲੈਂਡ ਦੇ ਵਿਚ ਇਕ ਸਮਾਗਮ ਦੇ ਵਿਚ ਕਿਹਾ ਕਿ ਤੁਹਾਡਾ ਅਗਲਾ ਰਾਸ਼ਟਰਪਤੀ ਕਹੇਗਾ ਮੈਂ ਕਿੰਨਾ ਸ਼ਾਨਦਾਰ ਕੰਮ ਕੀਤਾ ਹੈ। ਇੱਕ ਮੌਜੂਦਾ ਰਾਸ਼ਟਰਪਤੀ ਦੇ ਲਈ ਆਪਣੇ ਸਾਬਕਾ ਰਾਸ਼ਟਰਪਤੀ ਬਣਨ ਦੇ ਬਾਰੇ ਗੱਲ ਕਰਨਾ ਹਮੇਸ਼ਾ ਰਾਜਨੀਤਿਕ ਤੌਰ ਦੇ ਉੱਤੇ ਸੰਵੇਦਨਸ਼ੀਲ ਹੁੰਦਾ ਹੈ, ਪਰ ਮੱਧਕਾਲੀ ਚੋਣਾਂ ਦੇ ਵਿਚ ਸਿਰਫ 9 ਹਫ਼ਤੇ ਬਾਕੀ ਰਹਿੰਦੇ ਹੋਏ ਟਰੰਪ ਆਪਣੇ ਦੂਜੇ ਕਾਰਜਕਾਲ ਦੇ ਇਕ ਪੜਾਅ ਦੇ ਵਿਚ ਦਾਖਲ ਹੋ ਰਹੇ ਹੈ, ਜਦੋਂ ਇਹ ਅਟਕਲਾਂ ਵੱਧ ਰਹੀਆਂ ਨੇ ਕਿ ਉਨ੍ਹਾਂ ਦਾ ਪ੍ਰਭਾਵ ਜਲਦੀ ਹੀ ਘਟਦਾ ਜਾਵੇਗਾ। ਵਾਈਟ ਹਾਊਸ ਅਮਰੀਕੀ ਰਾਸ਼ਟਰਪਤੀ ਦਾ ਸਰਕਾਰੀ ਨਿਵਾਸ ਅਤੇ ਦਫ਼ਤਰ ਦੀ ਕਲਪਨਾ ਕਰਨ ਦੇ ਟਰੰਪ ਦਾ ਜਿਹੜਾ ਰੁੱਖ ਇਕ ਮਹੱਤਵਪੂਰਨ ਤਬਦੀਲੀ ਹੈ। ਉਹਨੇ ਆਪਣੇ ਪਹਿਲੇ ਕਾਰਜਕਾਲ ਤੋਂ ਲੈ ਕੇ ਅਜੇ ਦੂਜੇ ਕਾਰਜਕਾਲ ਜਿੱਤਣ ਤੋਂ ਤੁਰੰਤ ਜਿਹੜਾ ਬਾਅਦ 8 ਸਾਲਾਂ ਤੋਂ ਵੱਧ ਸਮੇਂ ਤੱਕ ਸੱਤਾ ਦੇ ਵਿਚ ਰਹਿਣ ਦੀ ਸੰਭਾਵਨਾ ਨੂੰ ਖੁੱਲ੍ਹਾ ਜਿਹੜਾ ਰੱਖਿਆ। ਮਿਸ਼ੀਗਨ ਸਟੇਟ ਜਿਹੜੀ ਹੈ ਯੂਨੀਵਰਸਿਟੀ ਦੇ ਸੰਵਿਧਾਨਕ ਕਾਨੂੰਨ ਦੇ ਪ੍ਰੋਫੈਸਰ ਬ੍ਰਾਇਨ ਕਾਲਟ ਨੇ ਕਿਹਾ ਕਿ ਉਹ ਵੱਖੋ ਵੱਖਰੀਆਂ ਗੱਲਾਂ ਕਹਿੰਦੇ ਨੇ ਤੇ ਇਹ ਉਨ੍ਹਾਂ ਨੂੰ ਬਾਅਦ ਦੇ ਵਿਚ ਆਪਣੇ ਬਿਆਨਾਂ ਦਾ ਹਵਾਲਾ ਦੇ ਕੇ ਵਿਰੋਧੀ ਦਾਅਵਿਆਂ ਨੂੰ ਜਾਇਜ਼ ਠਹਿਰਾਉਣ ਦਾ ਮੌਕਾ ਦਿੰਦਾ ਹੈ। ਕਲਟ ਨੇ ਕਿਹਾ ਕਿ ਟਰੰਪ ਬਾਅਦ ਦੇ ਵਿਚ ਕਹਿ ਸਕਦੇ ਸਨ ਮੈਂ ਸਪਸ਼ਟ ਕਰ ਦਿੱਤਾ ਸੀਗਾ ਕਿ ਮੈਂ ਚੋਣ ਨਹੀਂ ਲੜਾਂਗਾ। ਜੇਕਰ ਉਹ ਹੁਣ ਚੋਣ ਲੜਨ ਦਾ ਫੈਸਲਾ ਕਰਦਾ ਹੈ ਤਾਂ ਉਹ ਇਹ ਵੀ ਕਹਿ ਸਕਦੇ ਸਨ ਕਿ ਮੈਂ ਕਦੇ ਨਹੀਂ ਕਿਹਾ ਕਿ ਮੈਂ ਨਹੀਂ ਲੜਾਂਗਾ। ਟਰੰਪ ਨੇ ਹਾਲ ਹੀ ਦੇ ਵਿਚ ਪੈਨਸਲਵੇਨੀਆ ਦੇ ਵਿਚ ਵੀ ਇਕ ਰੈਲੀ ਦੇ ਵਿਚ ਕਿਹਾ ਸੀ ਕਿ ਅਗਲਾ ਰਾਸ਼ਟਰਪਤੀ ਜੋ ਵੀ ਹੋਵੇ ਉਹ ਇਸ ਦੇ ਬਾਰੇ ਗੱਲ ਕਰਨ ਜਾ ਰਹੇ ਹਨ ਕਿ ਉਨ੍ਹਾਂ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਤੇ ਮੈਂ ਘਰ ਬੈਠ ਕੇ ਕਹਿਣ ਜਾ ਰਿਹਾ ਇਸ ਬੰਦੇ ਨੂੰ ਦੇਖੋ ਕਿਉਂਕਿ ਅਸੀਂ ਅਸਲ ਕੰਮ ਕੀਤਾ ਹੈ। ਇਹ ਜਿਹੜਾ ਇਕ ਹਫ਼ਤੇ ਬਾਅਦ ਜਾਰਜੀਆ ਦੇ ਵਿਚ ਟਰੰਪ ਨੇ ਕਿਹਾ ਸੀ ਕਿ ਰਾਸ਼ਟਰਪਤੀ ਅਹੁਦਾ ਛੱਡਣ ਤੋਂ ਬਾਅਦ ਮੈਂ ਘਰ ਬੈਠਣ ਜਾ ਰਿਹਾ। ਉਹਨੇ ਕਿਹਾ ਕਿ ਮੈਂ ਸ਼ਾਇਦ ਰੋ ਰਿਹਾ ਹੋਵਾਂਗਾ। ਟਰੰਪ ਨੇ ਫਿਰ ਮਿਸ਼ੀਗਨ ਦੇ ਵਿਚ ਇਹ ਸੰਕੇਤ ਦੇ ਕੇ ਦੁਬਾਰਾ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਕਿ ਉਹ ਓਵਲ ਦਫ਼ਤਰ ਛੱਡਣ ਅਤੇ ਫਲੋਰੀਡਾ ਵਾਪਸ ਜਾਣ ਦੇ ਲਈ ਤਿਆਰ ਨਹੀਂ ਹੋ ਸਕਦਾ ਜਦੋਂ ਧੱਕੇ ਮਾਰ ਕੇ ਕੱਢਿਆ ਗਿਆ ਸੀ। ਸ਼ਾਇਦ ਸ਼ਬਦ ਦੇ ਉੱਤੇ ਜ਼ੋਰ ਦਿੰਦੇ ਹੋਏ ਉਸਨੇ ਕਿਹਾ 2.5 ਸਾਲਾਂ ਦੇ ਵਿਚ ਤੁਹਾਡੇ ਕੋਲ ਸ਼ਾਇਦ ਇਕ ਹੋਰ ਰਾਸ਼ਟਰਪਤੀ ਹੋਵੇਗਾ ਸ਼ਾਇਦ। ਪਿਛਲੇ ਮਹੀਨੇ ਵਾਈਟ ਹਾਊਸ ਕੋਰਸਪੋਂਡੈਂਟਸ ਐਸੋਸੀਏਸ਼ਨ ਦੇ ਡਿਨਰ ਨੂੰ ਸੰਬੋਧਨ ਕਰਦੇ ਹੋਏ ਟਰੰਪ ਨੇ ਮਜ਼ਾਕ ਕੀਤਾ ਰਾਸ਼ਟਰਪਤੀ ਦੇ ਵਜੋਂ ਮੇਰੇ ਕਾਰਜਕਾਲ ਵਾਂਗ ਦੂਜਾ ਕਾਰਜਕਾਲ ਹਮੇਸ਼ਾ ਬਿਹਤਰ ਹੁੰਦਾ ਹੈ ਤੇ ਤੀਜਾ ਕਾਰਜਕਾਲ ਹੋਰ ਵੀ ਕਹਿੰਦਾ ਬਿਹਤਰ ਹੋਵੇਗਾ ਮੈਂ ਸਿਰਫ ਮਜ਼ਾਕ ਕਰ ਰਿਹਾ। ਫਿਰ ਉਸਨੇ ਆਪਣੇ ਭਾਸ਼ਣ ਦੇ ਅੰਤ ਦੇ ਵਿਚ 2028 ਲਿਖਿਆ ਹੋਇਆ ਇਕ ਜਿਹੜਾ ਮੁਹਿੰਮ ਟੋਪੀ ਜਿਹੜੀ ਸੀ ਪਹਿਨੀ ਤੇ ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਦੇ ਤਹਿਤ ਕੋਈ ਵੀ ਵਿਅਕਤੀ 2 ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਚੁਣਿਆ ਜਾ ਸਕਦਾ। ਇਸ ਸੋਧ ਨੂੰ 1951 ਵਿਚ ਪ੍ਰਵਾਨਗੀ ਦਿੱਤੀ ਗਈ ਸੀ ਤੇ ਰਾਸ਼ਟਰਪਤੀ ਫਰੈਂਕਲਿਨ ਡੇਲਾਨੋ ਰੂਜ਼ਵੈਲਟ ਦੇ 4th ਕਾਰਜਕਾਲ ਦੇ ਵਿਚ ਮਰਨ ਤੋਂ 6 ਸਾਲ ਦੇ ਬਾਅਦ। ਆਖਰੀ ਖ਼ਬਰਾਂ ਵੱਲ ਨੂੰ ਵਧੀਏ ਤੇ ਆਈਸਲੈਂਡ ਨੇ ਖਾਰਜ ਕਰ ਦਿੱਤਾ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦਾ ਪ੍ਰਸਤਾਵ। ਆਈਸਲੈਂਡ ਦੇ ਵਿਚ ਇਕ ਦਹਾਕੇ ਤੋਂ ਸ਼ਾਂਤ ਪਿਆ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦਾ ਮੁੱਦਾ ਇਕ ਵਾਰ ਫਿਰ ਗਰਮਾ ਗਿਆ। ਦੇਸ਼ ਦੀ ਜਨਤਾ ਤੋਂ ਜਦੋਂ ਇਕ ਸਿੱਧੇ ਸਵਾਲ ਰਾਹੀਂ ਪੁੱਛਿਆ ਗਿਆ ਕਿ ਆਈਸਲੈਂਡ ਨੂੰ ਫਿਰ ਤੋਂ ਯੂਰਪੀਅਨ ਯੂਨੀਅਨ ਦੇ ਵਿਚ ਸ਼ਾਮਲ ਹੋਣ ਦੀ ਗੱਲਬਾਤ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਬਹੁਮਤ ਨੇ ਇਸ ਨੂੰ ਸਾਫ਼ ਤੌਰ ਦੇ ਉੱਤੇ ਖਾਰਜ ਕਰ ਦਿੱਤਾ ਹੈ। ਰਿਪੋਰਟ ਅਨੁਸਾਰ 52.8% ਲੋਕਾਂ ਨੇ ਇਸ ਪ੍ਰਸਤਾਵ ਦੇ ਖਿਲਾਫ਼ ਵੋਟ ਪਾ ਦਿੱਤੀ ਹੈ ਤੇ ਜਦਕਿ 47.2% ਲੋਕਾਂ ਨੇ ਹੀ ਇਸ ਦਾ ਸਮਰਥਨ ਕੀਤਾ ਹੈ। ਹਾਲ ਹੀ ਦੇ ਵਿਚ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਗੁਆਂਢੀ ਗ੍ਰੀਨਲੈਂਡ ਨੂੰ ਲੈ ਕੇ ਕਈ ਬਿਆਨ ਦਿੱਤੇ ਸਨ ਜਿਸ ਤੋਂ ਬਾਅਦ ਇਹ ਰਾਇਸ਼ੁਮਾਰੀ ਕਰਵਾਈ ਗਈ। ਗੱਲਬਾਤ ਦੇ ਦੌਰਾਨ ਟਰੰਪ ਨੇ ਗਲਤੀ ਦੇ ਨਾਲ 4 ਵਾਰ ਗ੍ਰੀਨਲੈਂਡ ਦੀ ਜਗ੍ਹਾ ਆਈਸਲੈਂਡ ਦਾ ਨਾਂ ਲੈ ਲਿਆ ਸੀ। ਇਸੇ ਬਿਆਨ ਅਤੇ ਸੁਰੱਖਿਆ ਦੀ ਚਿੰਤਾ ਨੂੰ ਦੇਖਦਿਆਂ 2024 ਦੇ ਵਿਚ ਚੁਣੀ ਗਈ ਆਈਸਲੈਂਡ ਦੀ ਖੱਬੇ ਪੱਖੀ ਗੱਠਜੋੜ ਸਰਕਾਰ ਨੇ ਅਗਲੇ ਸਾਲ ਹੋਣ ਵਾਲੀ ਰਾਇਸ਼ੁਮਾਰੀ ਨੂੰ ਇਸੇ ਸ਼ਨੀਵਾਰ ਨੂੰ ਕਰਵਾਉਣ ਦਾ ਜਿਹੜਾ ਫੈਸਲਾ ਕੀਤਾ ਤੇ ਯੂਰਪੀਅਨ ਯੂਨੀਅਨ ਸਮਰਥਕਾਂ ਦਾ ਮੰਨਣਾ ਸੀ ਕਿ ਨਾਟੋ ਮੈਂਬਰ ਹੋਣ ਦੇ ਬਾਵਜੂਦ ਯੂਰਪੀਅਨ ਯੂਨੀਅਨ ਦੇ ਨਾਲ ਜੁੜਨ ਦੇ ਨਾਲ ਦੇਸ਼ ਨੂੰ ਅਮਰੀਕੀ ਧਮਕੀਆਂ ਤੇ ਸਿਆਸੀ ਦਬਾਅ ਦੇ ਖਿਲਾਫ ਜ਼ਿਆਦਾ ਜਿਹੜਾ ਸੁਰੱਖਿਆ ਮਿਲੇਗੀ। ਵੋਟਾਂ ਦੀ ਗਿਣਤੀ ਦੇ ਵਿਚ ਬਣਿਆ ਸਸਪੈਂਸ ਰਿਹਾ। ਇਹਦੇ ਵਿਚ ਸ਼ਨੀਵਾਰ ਨੂੰ ਜਿਹੜਾ ਬੀਤੇ ਚ ਲਗਭਗ 2,65,000 ਯੋਗ ਵੋਟਰਾਂ ਸਾਹਮਣੇ ਕੇਵਲ ਹਾਂ ਜਾਂ ਨਾਂ ਦਾ ਬਦਲ ਸੀਗਾ, ਹੋਰ ਕੁਝ ਨਹੀਂ। ਸ਼ਨੀਵਾਰ ਰਾਤ ਜਦੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਤਾਂ ਸ਼ੁਰੂਆਤ ਦੇ ਵਿਚ ਹਾਂ ਪੱਖ ਅੱਗੇ ਚੱਲ ਰਿਹਾ ਸੀ ਤੇ ਪੂਰੇ ਦੇਸ਼ ਦੇ ਵਿਚ ਸਸਪੈਂਸ ਬਣਿਆ ਹੋਇਆ ਸੀ ਕਿ ਕੀ ਬਣੇਗਾ ਤੇ ਤੜਕੇ ਸਵੇਰ ਤੱਕ ਨਾਂ ਕਹਿਣ ਵਾਲੀਆਂ ਵੋਟਾਂ ਦੀ ਗਿਣਤੀ ਵਧਣ ਲੱਗ ਪਈ ਤੇ ਸ਼ੁਰੂਆਤ ਦੇ ਵਿਚ ਦੋਵਾਂ ਪੱਖਾਂ ਦੇ ਵਿਚਕਾਰ ਸਿਰਫ ਕੁਝ ਸੌ ਵੋਟਾਂ ਦਾ ਫਰਕ ਸੀਗਾ, ਪਰ ਜਿਉਂ ਹੀ ਰਾਜਧਾਨੀ ਰਿਕਿਆ ਵਿਕ ਤੋਂ ਜਿਹੜਾ ਬਾਹਰਲੇ ਇਲਾਕਿਆਂ ਦੀਆਂ ਵੋਟਾਂ ਗਿਣਨੀਆਂ ਸ਼ੁਰੂ ਕੀਤੀਆਂ ਗਈਆਂ, ਵਿਰੋਧੀਆਂ ਦੀ ਲੀਡ ਮਜ਼ਬੂਤ ਹੁੰਦੀ ਚਲੀ ਗਈ। ਆਖਰੀ ਖ਼ਬਰ ਹੈ ਰਣਨੀਤਿਕ ਭਾਈਵਾਲੀ ਦੇ ਲਈ ਜਿਹੜਾ ਰਾਜ਼ੀ ਹੋਇਆ ਉਜ਼ਬੇਕਿਸਤਾਨ ਇੰਡੀਆ ਦੇ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਸ਼ਵਕਤ ਮਿਰਜ਼ਿਓ ਯੇਵ ਦਰਮਿਆਨ ਹੋਈ ਵਾਰਤਾ ਤੋਂ ਬਾਅਦ ਭਾਰਤ ਤੇ ਉਜ਼ਬੇਕਿਸਤਾਨ ਨੇ ਅੱਜ ਆਪਣੇ ਰਿਸ਼ਤਿਆਂ ਨੂੰ ਵਿਆਪਕ ਰਣਨੀਤਿਕ ਭਾਈਵਾਲੀ ਦੇ ਪੱਧਰ ਤੱਕ ਵਧਾਉਣ ਦਾ ਫੈਸਲਾ ਕਰ ਲਿਆ ਤੇ 2030 ਤੱਕ ਸਾਲਾਨਾ ਵਪਾਰ ਨੂੰ 5 ਅਰਬ ਅਮਰੀਕਨ ਡਾਲਰ ਤੱਕ ਪਹੁੰਚਾਉਣ ਦਾ ਟੀਚਾ ਤੈਅ ਕੀਤਾ ਹੈ। ਦੋਵਾਂ ਪੱਖਾਂ ਨੇ ਗੈਰ ਫੌਜੀ ਪਰਮਾਣੂ ਊਰਜਾ ਖੇਤਰ ਦੇ ਵਿਚ ਸਹਿਯੋਗ ਕਰਨ ਦੇ ਮਹੱਤਵ ਦੇ ਨਾਲ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਲੰਮੇ ਸਮੇਂ ਤੱਕ ਸਪਲਾਈ ਕਰਨ ਦੇ ਲਈ ਢਾਂਚਾ ਕਾਇਮ ਕਰਨ ਦੇ ਉਤੇ ਵੀ ਸਹਿਮਤੀ ਜੜੀ ਹੈ।

ਜਿਸ ਤਰ੍ਹਾਂ ਦੀ ਗੱਲ ਕਰਦੇ ਹਾਂ ਭਈ ਕਹਿ ਦਈਏ, ਸਿਰਫ ਇੰਨਾ ਹੀ ਕਹਿ ਦਈਏ ਭਾਈ ਬੈਲਟ ਲਾ ਲਓ, ਜੇ ਕੱਲ੍ਹ ਨੂੰ ਹਬੀ ਨਬੀ ਹੋ ਗਈ ਤਾਂ ਉਹਦੇ ਉੱਤੇ ਕਲੇਸ਼ ਪਾ ਕੇ ਬਹਿ ਜੂਗੇ, ਲੈ ਹਾ ਕਾਤੋਂ ਮੂੰਹ ਚ ਮਾੜੀਆਂ ਗੱਲਾਂ ਕੱਢੀ ਜਾਂਦਾ ਹੈ। ਪਰ ਅਸੀਂ ਪਲੈਨਿੰਗ ਦੇ ਨਾਲ ਨਹੀਂ ਚੱਲਦੇ, ਫਿਊਚਰ ਨੂੰ ਨਹੀਂ ਦੇਖਦੇ ਭਈ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਵਾਪਰ ਸਕਦਾ ਹੈ, ਤੇ ਸੇਫਟੀ ਜ਼ਰੂਰੀ ਹੈ, ਤਿਆਰ ਰਹਿਣਾ ਜ਼ਰੂਰੀ ਹੈ। ਫਿਨਲੈਂਡ ਵਰਗਾ ਮੁਲਕ ਦੇਖ ਲਓ, ਚਾਹੇ ਕੋਰੋਨਾ ਆਇਆ ਚਾਹੇ ਹੋਰ ਸਾਰੀਆਂ ਚੀਜ਼ਾਂ ਸੀਗੀਆਂ, ਪਹਿਲਾਂ ਹੀ ਉਹਨਾਂ ਕੋਲ ਇੰਨਾ ਕੁ ਚੀਜ਼ਾਂ ਦਾ ਭੰਡਾਰ ਪਿਆ ਸੀਗਾ ਕਿ ਕਿਤੋਂ ਬਾਹਰੋਂ ਮੰਗਾਉਣ ਦੀ ਜ਼ਰੂਰਤ ਨਹੀਂ। ਤੇ ਆਪਣੇ ਆਪ ਨੂੰ ਹਰ ਮੁਸੀਬਤ, ਜਿੱਦਾਂ ਕਿ ਸੁਨਾਮੀ ਆਈਆਂ ਸੀ ਆਪਣੇ ਪਹਿਲੇ ਸਮਿਆਂ ਦੇ ਵਿੱਚ ਥਾਈਲੈਂਡ ਦੇ ਵਿੱਚ ਜਾਂ ਹੋਰ ਸਾਰੇ ਇਲਾਕਿਆਂ ਦੇ ਵਿੱਚ, ਤਾਂ ਇਹ ਪਹਿਲਾਂ ਹੀ ਸੁਚੇਤ ਸੀਗਾ, ਇਹਨਾਂ ਨੂੰ ਪਹਿਲਾਂ ਹੀ ਫਿਕਰ ਪੈ ਗਿਆ ਕੱਲ੍ਹ ਨੂੰ ਕਿਤੇ ਜੰਗ ਲੱਗਦੀ ਹੈ, ਤੇ ਇਹਨਾਂ ਨੇ ਪਹਿਲਾਂ ਹੀ ਆਪਣਾ ਇੰਤਜ਼ਾਮ ਕੀਤਾ ਹੋਇਆ ਉਹਨਾਂ ਚੀਜ਼ਾਂ ਦੇ ਲਈ ਕਿ ਅਸੀਂ ਕਿੱਥੇ ਜਾ ਕੇ ਲੁਕਣਾ ਹੈ। ਇਹ ਸਾਰੀਆਂ ਚੀਜ਼ਾਂ ਪਲੈਨਿੰਗ ਦੇ ਨਾਲ ਚੱਲਦੀਆਂ ਨੇ, ਪਰ ਅਸੀਂ ਪਲੈਨਿੰਗ ਦੇ ਵਿੱਚ ਬਹੁਤ ਪਿੱਛੇ ਹਾਂ ਜੀ। ਅਸੀਂ ਕਹਿੰਦੇ ਹਾਂ ਭਾਈ ਇੱਦਾਂ ਨਹੀਂ ਹੋ ਸਕਦਾ, ਤੇ ਪਰਮਾਤਮਾ ਭਲੀ ਕਰੇਗਾ, ਸਾਰਾ ਕੁਝ ਪਰਮਾਤਮਾ ਦੇ ਉੱਤੇ ਛੱਡ ਕੇ ਤੇ ਪਰਮਾਤਮਾ ਦਾ ਭਾਣੇ ਦੇ ਵਿੱਚ ਰਹਿਣ ਨੂੰ ਕਹਿੰਦੇ ਹਾਂ। ਪਰ ਜੇ ਉਹ ਪਲੈਨਿੰਗ ਦੇ ਨਾਲ ਸਾਰੀਆਂ ਚੀਜ਼ਾਂ ਕੀਤੀਆਂ ਜਾਣ ਤਾਂ ਇਹਨਾਂ ਚੀਜ਼ਾਂ ਤੋਂ ਬਚਾਅ ਵੀ ਕੀਤਾ ਜਾ ਸਕਦਾ। ਤੇ ਦੋਸਤੋ ਗੱਲ ਕਰਦਾ ਤੁਹਾਡੇ ਨਾਲ ਥੋੜੀ ਜਿਹੀ ਅੱਜ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ। ਅੱਜ ਵੀ ਜਿਹੜਾ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹ ਕੀ ਕਰਦੇ ਨੇ, ਉਹਨਾਂ ਦਾ ਜ਼ਿਕਰ ਕਰਦੇ ਆ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਆ। ਇਹਦੇ ਵਿੱਚ ਕੀ ਗੱਲਬਾਤ ਹੈ ਤੇ ਕਿੱਥੇ ਸਾਨੂੰ ਲਿਜਾਂਦੀ ਹੈ। ਦੁਨੀਆਂ ਚੰਦ ਦੇ ਉੱਤੇ ਪਹੁੰਚਣ ਨੂੰ ਤਿਆਰ ਹੈ, ਪਰ ਸਾਡੇ ਦੇ ਵਿੱਚ ਰੰਗ ਭੇਦ, ਜਾਤ ਪਾਤ, ਕਬੀਲਾਵਾਦ, ਉਸੇ ਤਰ੍ਹਾਂ ਜਿਹੜਾ ਰਾਜਨੀਤਿਕ ਸਿਲਸਿਲੇ ਵੈਰ ਵਿਰੋਧ ਉਸੇ ਤਰ੍ਹਾਂ ਬਰਕਰਾਰ ਨੇ। ਇਹ ਗੱਲਬਾਤ ਦੋਸਤੋ ਆਪਣੇ ਬੂਟਾ ਰਾਮ ਧਨੌਲਾ ਜੀ ਲਿਖਦੇ ਹੈ ਕਿ ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤੂ ਕਬੀਲੇ ਕੌਣ ਨੇ, ਇਹਨਾਂ ਦੇ ਬਾਰੇ ਜਾਣਦੇ ਹਾਂ। ਸਾਡੇ ਦੇਸ਼ ਦੇ ਸੰਵਿਧਾਨ ਦੀ ਪ੍ਰਸਤਾਵਤਾ ਜਿਹੜੀ ਹੈ ਉਹਦੇ ਵਿੱਚ ਹਰ ਨਾਗਰਿਕ ਦੇ ਲਈ ਸਮਾਜਿਕ, ਆਰਥਿਕ ਤੇ ਰਾਜਨੀਤਿਕ ਨਿਆਂ ਦਾ ਜਿਹੜਾ ਪਵਿੱਤਰ ਵਾਅਦਾ ਕੀਤਾ ਜਾਂਦਾ ਜਾਂ ਗਿਆ। ਸੰਵਿਧਾਨ ਦੀ 42ਵੀਂ ਸੋਧ ਜਿਹੜੀ ਹੈ 1976 ਦੇ ਵਿੱਚ ਉਹਦੇ ਰਾਹੀਂ ਇਸ ਦੀ ਪ੍ਰਸਤਾਵਨਾ ਦੇ ਵਿੱਚ ਸਮਾਜਵਾਦੀ ਸ਼ਬਦ ਜੋੜਿਆ ਗਿਆ ਸੀ। ਭਾਰਤੀ ਨਿਆਂਪਾਲਿਕਾ ਦੀ ਵਿਆਖਿਆ ਦੇ ਅਨੁਸਾਰ ਸਾਡੇ ਜਿਹੜੇ ਜਮਹੂਰੀ ਸਮਾਜਵਾਦ ਦਾ ਮਤਲਬ ਹਰ ਕਿਸਮ ਦੇ ਸ਼ੋਸ਼ਣ ਤੋਂ ਮੁਕਤੀ, ਗਰੀਬੀ, ਅਗਿਆਨਤਾ, ਬਿਮਾਰੀਆਂ ਤੇ ਮੌਕਿਆਂ ਦੀ ਅਸਮਾਨਤਾ ਦਾ ਖਤਮ ਹੋਣਾ ਹੈ। ਸੰਵਿਧਾਨਕ, ਆਰਥਿਕ ਤੇ ਸਮਾਜਿਕ ਨਿਆਂ ਦਾ ਮੁੱਖ ਮਕਸਦ ਇਹੀ ਹੈ ਕਿ ਅਮੀਰੀ ਤੇ ਗਰੀਬੀ ਦੇ ਪਾੜੇ ਨੂੰ ਮਿਟਾ ਕੇ ਆਰਥਿਕ ਤੇ ਸਮਾਜਿਕ ਅਸਮਾਨਤਾਵਾਂ ਨੂੰ ਘਟਾਉਣ ਦੇ ਇਮਾਨਦਾਰ ਯਤਨ ਕੀਤੇ ਜਾਣ ਤਾਂ ਜੋ ਹਰ ਨਾਗਰਿਕ ਨੂੰ ਤਰੱਕੀ ਦੇ ਉੱਤੇ ਵਿਕਾਸ ਦੇ ਬਰਾਬਰ ਮੌਕੇ ਮਿਲ ਸਕਣ। ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ, ਜੇ ਲੀਡਰ ਸਾਰੇ ਹੀ ਹਰ ਤਰ੍ਹਾਂ ਦੇ ਕੰਮ ਕਰਦੇ ਹੈ, ਉਹ ਜੇ ਕਹਿ ਤਾਂ ਦਿੰਦੇ ਹਾਂ ਆਪਾਂ ਕਿ ਉਹ ਕਰਪਟ ਨੇ, ਉਹ ਇਹ ਆ ਉਹ ਆ, ਪਰ ਇਹਦੇ ਵਿੱਚ ਬਰਾਬਰੀ ਦੇ ਉੱਤੇ ਚੱਲਿਆ ਜਾਵੇ ਤਾਂ ਆਵਾਮ ਦੇ ਉੱਤੇ ਵੀ ਇਹ ਦੇਖਣਾ ਪਵੇਗਾ ਕਿ ਸਾਡਾ ਆਵਾਮ ਕਿੰਨਾ ਕੁ ਕਰਪਟ ਹੈ, ਕਿ ਉਹ ਗਲਤ ਕੰਮ ਨਹੀਂ ਕਰਦੇ, ਕਿ ਉਹ ਰਿਸ਼ਵਤ ਨਹੀਂ ਦਿੰਦੇ, ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਕੰਮ ਕਰਵਾਉਣ ਦੇ ਲਈ ਕਰਦੇ ਨਹੀਂ ਹੈ, ਜੇ ਤਾੜੀ ਦੋਵਾਂ ਹੱਥਾਂ ਨਾਲ ਹੀ ਵੱਜਦੀ ਹੈ। ਜਿੰਨਾ ਚਿਰ ਸਮਾਜ ਨਹੀਂ ਸੁਧਰਦਾ ਉਨਾ ਚਿਰ ਇੱਕ ਲੀਡਰ ਨਹੀਂ ਸੁਧਰਨਗੇ। ਤੇ ਮੇਰਾ ਇਹ ਮੰਨਣਾ ਹੈ ਜਿੰਨਾ ਚਿਰ ਸਮਾਜ, ਪਰਿਵਾਰ, ਪਿੰਡ, ਸ਼ਹਿਰ ਇਮਾਨਦਾਰ ਨਹੀਂ ਹੋ ਜਾਂਦੇ ਤੇ ਉਨਾ ਚਿਰ ਲੀਡਰ ਜਿਹੜੇ ਨੇ ਮੁਲਾਜ਼ਮ ਜਾਂ ਉਹ ਚੀਜ਼ਾਂ ਨਹੀਂ ਸੁਧਰ ਸਕਦੀਆਂ। ਉਹਨਾਂ ਨੂੰ ਸੁਧਾਰਨ ਦੇ ਲਈ ਲੋਕ ਜਿਹੜੇ ਨੇ ਬਹੁ ਗਿਣਤੀ ਦੇ ਵਿੱਚ ਨੇ ਤੇ ਮੁਲਾਜ਼ਮ ਵਰਗ ਜਿਹੜਾ ਉਹ ਘੱਟ ਗਿਣਤੀ ਦੇ ਵਿੱਚ ਆ, ਪਰ ਉਹ ਦੇਖਣਾ ਚ ਪੈਣਾ ਤੇ ਦੇਖਣਾ, ਸੋਚਣਾ ਪੈਣਾ, ਵਿਚਾਰਨਾ ਪੈਣਾ ਹੈ। ਪਰ ਅਫਸੋਸ ਦੀ ਗੱਲ ਇਹ ਹੈ ਕਿ ਆਜ਼ਾਦੀ ਦੇ 8 ਦਹਾਕਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਦੇਸ਼ ਦੇ ਵਿਮੁਕਤ ਅਤੇ ਘੁਮੰਤੂ ਕਬੀਲੇ ਇਸ ਸੰਵਿਧਾਨਕ ਨਿਆਂ, ਸਮਾਜਵਾਦੀ ਭਾਵਨਾ ਤੇ ਮੌਲਿਕ ਹੱਕਾਂ ਤੋਂ ਵਾਂਝੇ ਨੇ। ਜੇਕਰ ਇਦਾਤੇ ਜਾਣੀ ਕਿ ਕਮਿਸ਼ਨ 2018 ਦੀ ਰਿਪੋਰਟ ਦੇ ਉੱਤੇ ਨਜ਼ਰ ਮਾਰੀਏ ਤਾਂ ਦੇਸ਼ ਦੇ ਵਿੱਚ ਇਨ੍ਹਾਂ ਕਬੀਲਿਆਂ ਦੀਆਂ ਸਿਰਫ 33-34 ਫੀਸਦੀ ਹੀ ਜਿਹੜੀਆਂ ਔਰਤਾਂ ਸਿੱਖਿਅਤ ਨੇ, ਮਤਲਬ ਕਿ ਪੜ੍ਹਾਈ ਤੋਂ ਵਾਂਝੀਆਂ ਨੇ। ਇਨ੍ਹਾਂ ਦੇ ਹੱਕਾਂ ਦੇ ਪ੍ਰਾਪਤੀ ਦੇ ਵਿੱਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉੱਚੇ ਸੰਵਿਧਾਨਕ ਜਾਂ ਪ੍ਰਸ਼ਾਸਕੀ ਅਹੁਦਿਆਂ ਦੇ ਉੱਤੇ ਇਨ੍ਹਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਆਪਣਾ ਨੁਮਾਇੰਦਾ ਨਾ ਹੋਣ ਦੇ ਕਾਰਨ ਇਸ ਸਮਾਜ ਨੂੰ ਅਫਸਰਸ਼ਾਹੀ ਦੀ ਅਣਦੇਖੀ, ਉਦਾਸੀਨਤਾ ਤੇ ਰਾਜਨੀਤਿਕ ਬੇਰੁਖੀ ਦਾ ਸ਼ਿਕਾਰ ਹੋਣਾ ਪੈ ਰਿਹਾ। ਇਨ੍ਹਾਂ ਦੀਆਂ ਮੰਗਾਂ ਤੇ ਹੱਕਾਂ ਦੇ ਨਾਲ ਜੁੜੇ ਦਸਤਾਵੇਜ਼ਾਂ ਨੂੰ ਸਰਕਾਰੀ ਦਫ਼ਤਰਾਂ ਦੀਆਂ ਮੇਜ਼ਾਂ ਦੇ ਹੇਠ ਦਬਾ ਕੇ ਰੱਖ ਦਿੱਤਾ ਜਾਂਦਾ ਹੈ। ਜੇਕਰ

ਸੀ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਦੇਸ਼ ਦੇ ਇਹ ਕਬੀਲੇ ਇਤਿਹਾਸਕ ਤੌਰ ਦੇ ਉੱਤੇ ਰਾਜਪੂਤ ਵੰਸ਼ ਦੇ ਨਾਲ ਸੰਬੰਧਿਤ ਸਨ। 16ਵੀਂ ਸਦੀ ਦੇ ਵਿੱਚ ਮੁਗਲ ਹਮਲਿਆਂ ਦੇ ਦੌਰਾਨ ਮੇਵਾੜ ਆਦਿ ਖੇਤਰਾਂ ਤੋਂ ਹਿਜਰਤ ਕਰਕੇ ਇਹ ਪੰਜਾਬ ਦੇ ਤੇ ਨਾਲ ਲੱਗਦੇ ਜਿਹੜੇ ਇਲਾਕੇ ਹੈ ਉਹਨਾਂ ਦੇ ਵਿੱਚ ਆ ਵਸਦੇ ਹੈ। ਜਦੋਂ ਅੰਗਰੇਜ਼ ਹਕੂਮਤ ਨੇ ਭਾਰਤ ਦੇ ਉੱਤੇ ਕਬਜ਼ਾ ਕੀਤਾ ਤਾਂ ਇਹਨਾਂ ਕਬੀਲਿਆਂ ਦੇ ਪੁਰਖਿਆਂ ਨੇ ਗੁਲਾਮੀ ਸਵੀਕਾਰ ਕਰਨ ਦੀ ਬਜਾਏ ਅੰਗਰੇਜ਼ਾਂ ਦੇ ਵਿਰੁੱਧ ਮੋਹਰੀ ਹੋ ਕੇ ਬਗਾਵਤਾਂ ਕੀਤੀਆਂ। ਇਸੇ ਰੰਜਿਸ਼ ਦੇ ਤਹਿਤ ਅੰਗਰੇਜ਼ੀ ਹਕੂਮਤ ਨੇ 1872 'ਚ ਇੱਕ ਕਾਲਾ ਕਾਨੂੰਨ ਕ੍ਰਿਮੀਨਲ ਜਿਹੜਾ ਸੀਗਾ ਟ੍ਰਾਈਬਸ ਐਕਟ ਲਾਗੂ ਕਰਕੇ ਇਹਨਾਂ ਕਬੀਲਿਆਂ ਦੇ ਪੂਰੇ ਸਮਾਜ ਨੂੰ ਜਨਮਜਾਤ ਅਪਰਾਧੀ ਘੋਸ਼ਿਤ ਕਰ ਦਿੱਤਾ ਸੀਗਾ। ਆਜ਼ਾਦੀ ਤੋਂ ਬਾਅਦ 31 ਅਗਸਤ 1952 ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸਰਕਾਰ ਨੇ ਇਸ ਕਾਲੇ ਕਾਨੂੰਨ ਨੂੰ ਰੱਦ ਕਰਕੇ ਇਹਨਾਂ ਨੂੰ ਵਿਮੁਕਤ ਜਾਤੀਆਂ ਦਾ ਦਰਜਾ ਤਾਂ ਦੇ ਦਿੱਤਾ ਸੀ ਪਰ ਜੋ ਅਨੁਸੂਚਿਤ ਕਬੀਲੇ ਦੇ ਸੰਵਿਧਾਨਕ ਹੱਕ ਇਹਨਾਂ ਨੂੰ ਮਿਲਣੇ ਚਾਹੀਦੇ ਸਨ ਉਹ ਅੱਜ ਤੱਕ ਨਹੀਂ ਮਿਲ ਸਕੇ। ਅਨੇਕਾਂ ਕਮਿਸ਼ਨਾਂ ਨੇ ਆਪਣੀਆਂ ਸਿਫਾਰਸ਼ਾਂ ਇਹਨਾਂ ਕਬੀਲਿਆਂ ਦੇ ਹੱਕ ਦੇ ਵਿੱਚ ਦਿੱਤੀਆਂ। ਇਹਨਾਂ ਦੀ ਇਹ ਮੰਗ ਕੋਈ ਗੈਰ ਸੰਵਿਧਾਨਕ ਵੀ ਨਹੀਂ ਹੈ। ਦੇਸ਼ ਦੀਆਂ ਅਦਾਲਤਾਂ ਨੇ ਵੀ ਇਹਨਾਂ ਦੀ ਮੰਗ ਦੀ ਤਾਇਦ ਜਿਹੜੀ ਕੀਤੀ ਹੈ ਹਮਾਇਤ ਕੀਤੀ। ਸਾਲ 1982 ਦੇ ਵਿੱਚ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਜੀਤ ਸਿੰਘ ਬੈਂਸ ਉਹਨਾਂ ਨੇ ਸਿਵਲ ਰਿਟ ਪਟੀਸ਼ਨ ਨੰਬਰ 132/1975 ਬਟਾ ਜਿਹੜੀ ਸੀ ਬੂਟਾ ਸਿੰਘ ਤੇ ਹੋਰ ਬਨਾਮ ਪੰਜਾਬ ਰਾਜ ਦੇ ਵਿੱਚ ਸਪਸ਼ਟ ਤੇ ਇਤਿਹਾਸਕ ਫੈਸਲਾ ਸੁਣਾਉਂਦਿਆਂ ਆਖਿਆ ਸੀ ਕਿ ਇਹਨਾਂ ਵਿਮੁਕਤ ਜਾਤੀਆਂ ਨੂੰ ਅਨੁਸੂਚਿਤ ਜਾਤੀਆਂ ਦੀ ਸੂਚੀ ਦੇ ਵਿੱਚ ਗਲਤ ਸ਼ਾਮਲ ਕੀਤਾ ਗਿਆ ਕਿਉਂਕਿ ਇਹ ਮੂਲ ਰੂਪ ਦੇ ਵਿੱਚ ਕਬੀਲੇ ਨੇ ਤੇ ਅਦਾਲਤ ਨੇ ਕਿਹਾ ਸੀ ਕਿ ਭਾਰਤ ਸਰਕਾਰ ਇਹਨਾਂ ਨੂੰ SC ਸੂਚੀ ਦੇ ਵਿੱਚੋਂ ਕੱਢ ਕੇ ਅਨੁਸੂਚਿਤ ਕਬੀਲੇ ਦੀ ਸੂਚੀ ਦੇ ਵਿੱਚ ਸ਼ਾਮਲ ਕਰਨ ਤੇ ਤੁਰੰਤ ਵਿਚਾਰ ਕਰੇ। ਹਾਈਕੋਰਟ ਦੇ ਇਹਨਾਂ ਹੁਕਮਾਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਦੇ ਨਾਲ ਲਗਾਤਾਰ ਪੱਤਰ ਵਿਹਾਰ ਕੀਤਾ ਗਿਆ। ਸਾਲ 1979, 1996, 2005 ਤੇ 2010 ਦੇ ਸਰਕਾਰੀ ਪੱਤਰਾਂ ਦੇ ਰਾਹੀਂ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਤੇ ਜਨਜਾਤੀ ਜਿਹੜਾ ਮਾਮਲਿਆਂ ਦੇ ਮੰਤਰਾਲੇ ਨੂੰ ਲਿਖਤੀ ਸਿਫਾਰਸ਼ਾਂ ਭੇਜੀਆਂ ਗਈਆਂ ਕਿ ਇਹਨਾਂ ਕਬੀਲਿਆਂ ਨੂੰ ਪੰਜਾਬ ਦੇ ਵਿੱਚ ST ਘੋਸ਼ਿਤ ਕੀਤਾ ਜਾਵੇ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਇਥਨੋਗ੍ਰਾਫਿਕ ਸਟੱਡੀ ਕੀ ਕਹਿੰਦੀ ਹੈ ਦੇ ਬਾਰੇ ਭਾਰਤ ਸਰਕਾਰ ਦੇ ਨਿਰਦੇਸ਼ਾਂ ਤੇ ਹੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਮਾਜ ਵਿਗਿਆਨ ਵਿਭਾਗ ਦੇ ਵੱਲੋਂ ਇੱਕ ਵਿਗਿਆਨਕ ਐਥਨੋਗ੍ਰਾਫਿਕ ਸਟੱਡੀ ਕਰਵਾਈ ਗਈ ਸੀ। ਇਸ ਰਿਪੋਰਟ ਦੇ ਵਿੱਚ ਠੋਸ ਸਬੂਤਾਂ ਦੇ ਸਮੇਤ ਇਹ ਸਿੱਧ ਹੋਇਆ ਕਿ ਇਹ ਕਬੀਲੇ ਆਪਣੇ ਰਹਿਣ ਸਹਿਣ, ਖਾਣ ਪੀਣ, ਸੱਭਿਆਚਾਰਕ ਤੇ ਨਸਲੀ ਲੱਛਣਾਂ ਦੇ ਕਰਕੇ ST ਸ਼੍ਰੇਣੀ ਦੀਆਂ ਸਾਰੀਆਂ ਕਸੌਟੀਆਂ ਦੇ ਉੱਤੇ ਪੂਰੇ ਉਤਰਦੇ ਨੇ। ਕੇਂਦਰ ਸਰਕਾਰ ਦੇ ਵੱਲੋਂ ਗਠਿਤ ਕੀਤੇ ਗਏ ਉੱਚ ਪੱਧਰੀ ਰਾਸ਼ਟਰੀ ਕਮਿਸ਼ਨਾਂ ਨੇ ਵੀ ਇਹਨਾਂ ਦੀ ਇਸ ਜਿਹੜੀ ਸੀ ਜਾਇਜ਼ ਮੰਗ ਦੇ ਉੱਤੇ ਮੋਹਰ ਲਗਾਈ। ਬਾਲ ਕ੍ਰਿਸ਼ਨ ਬੀ ਰੇਨਕੇ ਬੀ ਦੀ ਅਗਵਾਈ ਹੇਠ ਬਣੇ ਰਾਸ਼ਟਰੀ ਕਮਿਸ਼ਨ 2005 ਨੇ ਸਿਫਾਰਿਸ਼ ਕੀਤੀ ਸੀ ਕਿ ਦੇਸ਼ ਦੇ ਕਰੋੜਾਂ ਘੁਮੰਤੂ ਅਤੇ ਵਿਮੁਕਤ ਕਬੀਲਿਆਂ ਨੂੰ ਅਨੁਸੂਚਿਤ ਕਬੀਲਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਕਰਕੇ 10% ਵਿਸ਼ੇਸ਼ ਰਾਖਵਾਂਕਰਨ, ਆਵਾਸ, ਵਿਦਿਅਕ ਤੇ ਸਮਾਜਿਕ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਦਾਤੇ ਕਮਿਸ਼ਨ ਜਿਹੜਾ ਕੇਂਦਰ ਦੀ ਮੌਜੂਦਾ ਸਰਕਾਰ ਦੇ ਕਾਰਜਕਾਲ ਦੇ ਦੌਰਾਨ ਭੀਖੂ ਰਾਮਜੀ ਇਦਾਤੇ ਦੀ ਪ੍ਰਧਾਨਗੀ ਦੇ ਹੇਠ ਬਣੇ ਰਾਸ਼ਟਰੀ ਕਮਿਸ਼ਨ ਨੇ ਸਾਲ 2018 'ਚ ਆਪਣੀ ਰਿਪੋਰਟ ਸੌਂਪਦਿਆਂ ਸਿਫਾਰਿਸ਼ ਕੀਤੀ ਸੀ ਕਿ ਜਿਹੜੇ ਵਿਮੁਕਤ ਅਤੇ ਘੁਮੰਤੂ ਕਬੀਲੇ ਅਜੇ ਤੱਕ ਸਹੀ ਸ਼੍ਰੇਣੀ ਦੇ ਵਿੱਚ ਸ਼ਾਮਲ ਨਹੀਂ ਨੇ ਉਹਨਾਂ ਨੂੰ ਫੌਰੀ ਅਨੁਸੂਚਿਤ ਕਬੀਲੇ ਜਾਂ ਹੋਰ ਬਣਦੇ ਸੰਵਿਧਾਨਕ ਦਾਇਰੇ ਦੇ ਵਿੱਚ ਸ਼ਾਮਲ ਕਰਕੇ ਇਨਸਾਫ਼ ਦਿੱਤਾ ਜਾਵੇ। ਪਰ ਅਫਸੋਸ ਕਿ ਇਹਨਾਂ ਕਬੀਲਿਆਂ ਨੂੰ ਅਜੇ ਤੱਕ ਸੰਵਿਧਾਨਕ ਹੱਕ ਨਸੀਬ ਨਹੀਂ ਹੋਏ। ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗਾਂ ਦੇ ਲਈ ਪ੍ਰਧਾਨ ਮੰਤਰੀ ਨੇ ਬਿਨਾਂ ਮੰਗੇ 2018 ਦੇ ਵਿੱਚ EWS ਕੋਟਾ ਜਿਹੜਾ ਸੀ, ਆਰਥਿਕ ਤੌਰ ਦੇ ਉੱਤੇ ਕਮਜ਼ੋਰ ਵਰਗ ਦੇ ਲਈ ਕੋਟਾ ਕਿਹਾ ਜਾਂਦਾ ਹੈ, ਦੇਣ ਵਰਗੇ ਕਈ ਇਤਿਹਾਸਕ ਫੈਸਲੇ ਲੈ ਕੇ ਸਮਾਜ ਦੇ ਵੱਖ ਵੱਖ ਹਿੱਸਿਆਂ ਨੂੰ ਬਣਦਾ ਹੱਕ ਦਿੱਤਾ। ਪਰ ਇਹ ਵਿਮੁਕਤ ਕਬੀਲੇ ਅਜੇ ਤੱਕ ਕਿਸੇ ਵੀ ਸਰਕਾਰ ਦੀ ਨਜ਼ਰ ਦੇ ਵਿੱਚ ਨਹੀਂ ਆਏ। ਹੁਣ ਸਮਾਂ ਆ ਗਿਆ ਕਿ ਹੋਰ ਵਕਤ ਗੁਆਏ ਬਗੈਰ ਦੇਸ਼ ਦੇ ਕਰੋੜਾਂ ਵਿਮੁਕਤ ਕਬੀਲਿਆਂ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ ਦੇ ਲਈ ਜ਼ੋਰਦਾਰ ਜਿਹੜੇ ਨੇ ਸੰਘਰਸ਼ ਵਾਸਤੇ ਲਾਮਬੰਦ ਹੋਣ। ਇਹ ਦੋਸਤੋ ਆਰਟੀਕਲ ਤੁਹਾਡੇ ਨਾਲ ਸਾਂਝਾ ਕੀਤਾ ਹੈ, ਕਨਵੀਨਰ ਪੰਜ ਆਵ ਵਿਮੁਕਤ ਕਬੀਲੇ ਐਸੋਸੀਏਸ਼ਨ ਰਜਿਸਟਰਡ ਹੈ, ਉਹਨਾਂ ਦੇ ਵੱਲੋਂ ਲਿਖਿਆ ਗਿਆ ਆਰਟੀਕਲ ਹੈ ਆਪਣੇ ਬੂਟਾ ਰਾਮ ਧਨੌਲਾ ਜੀ ਦਾ। ਆਜ਼ਾਦ ਦੇ
ਆਜ਼ਾਦੀ ਦੇ ਸੰਵਿਧਾਨਕ ਨਿਆਂ ਤੋਂ ਅੱਜ ਵੀ ਸੱਖਣੇ ਨੇ ਵਿਮੁਕਤ ਤੇ ਘੁਮੰਤ ਜੜੇ ਕਬੀਲੇ। ਇੱਕ ਪਾਸੇ ਦਾਅਵੇ ਤੇ ਵਾਅਦੇ ਹੋ ਰਹੇ ਹੈ ਤੇ ਦੂਸਰੇ ਪਾਸੇ ਜਿਹੜੇ ਨੇ ਲੋਕ ਜਿਹੜੇ ਨੇ ਆਪਣੀ ਨਿੱਜੀ ਜਿਹੜੀ ਹੈ ਪ੍ਰਾਇਮਰੀ ਸਿੱਖਿਆ ਤੋਂ ਵੀ ਤਕਰੀਬਨ ਕਿੱਡੇ ਵੱਡੇ ਪੱਧਰ ਦੇ ਉੱਤੇ 33-34% ਔਰਤਾਂ ਜਿਹੜੀਆਂ ਨੇ ਸਿੱਖਿਅਤ ਨਹੀਂ ਨੇ। ਲਓ ਦੋਸਤੋ, ਇਹ ਸੀ ਜੀ ਇੱਕ ਗੱਲਬਾਤ ਜੋ ਕਬੀਲਿਆਂ ਦੇ ਨਾਲ ਸੰਬੰਧਿਤ ਸੀ ਤੇ ਅਗਲੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਔਜਲਾ ਸਾਹਿਬ ਸਤਿ ਸ਼੍ਰੀ ਅਕਾਲ, ਸਾਂਝੀ ਕਰਦੇ ਹਾਂ ਸਾਰੇ ਪਿਆਰਿਓ ਨਾਲ, ਅੱਜ ਲੇਟ ਹੋ ਗਏ। ਕੁਲਦੀਪ ਬਾਈ ਜੀ ਜੁੜੇ ਹੋਏ ਆ, ਸਿੰਘ ਜੀ, ਕੁਲਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ, ਪਿੰਡ ਤਰਨ ਤਾਰਨ ਰਤਨਗੜ੍ਹ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਆ। ਤੇ ਇਸੇ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਇਹੋ ਸਹੀ ਕਿਹੜਾ ਕੰਮ ਕਰ ਦਿੱਤਾ, ਕਹਿੰਦੇ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ, ਜਿਸ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ। ਹਾਂਜੀ, ਉਹਦੀ ਗੱਲਬਾਤ ਕੀਤੀ ਹੈ ਲੰਬੀ ਜੀ, ਰਾਜਨ ਸੈਣੀ ਸਾਹਿਬ ਦੇ ਨਾਲ ਪੂਰਾ ਗੱਲਬਾਤ ਉਹਨਾਂ ਨਾਲ ਹੋਈ ਹੈ। ਕਹਿੰਦੇ ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ ਕਹਿੰਦੇ। ਤੇ ਇਸੇ ਤਰ੍ਹਾਂ ਸਤਿ ਸ਼੍ਰੀ ਅਕਾਲ ਸਾਹਿਬ ਨਾਲ ਸਾਂਝੀ ਕੀਤੀ ਹੈ ਗੁਰੀਮਾਨ ਜੀ ਨੇ। ਤੇ ਲਓ ਦੋਸਤੋ, ਅੱਗੇ ਵੱਧਦੇ ਹਾਂ ਤੇ ਐਪਰੀਸ਼ੀਏਟ ਕੀਤਾ ਹੈ ਆਪਣੇ ਰਾਜਨ ਸੈਣੀ ਜੀ ਨੂੰ, ਸੁਰਿੰਦਰ ਕੌਰ ਮਾਲ ਜੀ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਇੱਕ ਗੱਲ ਹੋਰ ਸਾਂਝੀ ਕਰਕੇ ਫਿਰ ਆਪਾਂ ਅੱਗੇ ਲੈਂਦੇ ਹਾਂ। ਇਹ ਸੀ ਗੱਲਬਾਤ ਆਜ਼ਾਦੀ ਦੇ ਬਾਰੇ ਤੇ ਸੰਵਿਧਾਨਕ ਨਿਆਂ ਤੋਂ ਸੱਖਣੇ ਨੇ ਕੁਝ ਕਬੀਲਿਆਂ ਦੀ ਗੱਲਬਾਤ। ਤੇ ਇੱਕ ਜਿਹੜਾ ਵਿਰਾਸਤ ਦੀ ਗੱਲ ਕਰਦੇ ਹਾਂ ਥੋੜੀ ਜਿਹੀ ਅੱਜ ਤੁਹਾਡੇ ਨਾਲ ਆਖਰ ਦੇ ਵਿੱਚ। ਕਹਿੰਦੇ ਆਖ ਦਮੋਦਰ ਅੱਖੀ ਡਿੱਠਾ, ਅੱਜ ਦੇ ਸਮੇਂ ਦੇ ਉੱਤੇ ਲੱਗਦਾ ਕਿ ਕੁਝ ਨਾ ਕੁਝ ਜਿਹੜੀ ਹੈ ਢੁੱਕ ਦੀ ਗੱਲ ਹੋ ਸਕਦੀ ਹੈ। ਆਖ ਦਮੋਦਰ ਅੱਖੀ ਡਿੱਠਾ, ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਤੇ ਉਹਦਾ ਬਾਤ ਪਾਉਣ ਜਾ ਰਹੇ ਹਾਂ ਤੁਹਾਡੇ ਨਾਲ। ਇਹ ਲਿਖਤ ਜਿਹੜੀ ਹੈ ਭੋਲਨ ਸਿੰਘ ਸ਼ਮੀਰੀਆ ਉਹਨਾਂ ਦੀ ਕਲਮ ਦੇ ਵਿੱਚੋਂ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸਦਾ ਅਰਥ ਹੈ ਬੀਤੇ ਦਾ ਵਰਣਨ, ਕਥਾ, ਕਹਾਣੀ ਆਦਿ ਨੂੰ ਜਿਹੜਾ ਬਿਆਨਣਾ। ਇਸੇ ਤਹਿਤ ਅਰਬੀ ਦੇ ਵਿੱਚ ਲੰਬੀਆਂ ਪ੍ਰੀਤ ਕਹਾਣੀਆਂ ਕਿੱਸਿਆਂ ਦੇ ਰੂਪ ਦੇ ਵਿੱਚ ਆਇਆ। ਇਹਨਾਂ ਰਚਨਾਵਾਂ ਤੋਂ ਫਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਜਿਹੜਾ ਸੀ ਪੰਜਾਬੀ ਵੀ ਜਾਣੂ ਹੋਏ। ਫਾਰਸੀ ਦੇ ਵਿੱਚ ਕਾਵਿ ਰੂਪ ਦੀ ਕਿਸੇ ਲੰਬੀ ਵਨਗੀ ਨੂੰ ਮਸਨਫੀ ਕਹਿੰਦੇ ਨੇ ਤੇ ਫਾਰਸੀ ਮਸਨਵੀਆਂ ਦੇ ਅਧਿਐਨ ਤੋਂ ਬਾਅਦ ਹੀ ਪੰਜਾਬ ਦੇ ਵਿੱਚ ਕਿੱਸਾ ਕਾਵਿ ਹੋਂਦ ਦੇ ਵਿੱਚ ਆਉਂਦਾ ਹੈ। ਭਾਵੇਂ ਵਾਰ ਤੇ ਮਹਾਂਕਾਵਿ ਦੀ ਰਚਨਾ ਕਿੱਸਾ ਕਾਵਿ ਤੋਂ ਪਹਿਲਾਂ ਹੋ ਚੁੱਕੀ ਸੀ, ਪਰ ਕਿੱਸੇ ਦਾ ਰੂਪ ਇਹਨਾਂ ਦੋਹਾਂ ਵਿਧਾਵਾਂ ਤੋਂ ਵੱਖਰੀ ਕਿਸਮ ਦਾ ਹੈ। ਵਾਰ ਦੇ ਵਿੱਚ ਕਿੱਸੇ ਯੋਧੇ ਦੀ ਉਸਤਤ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ। ਵਾਰ ਦੀ ਚਾਲ ਤਿੱਖੀ ਤੇ ਜ਼ੋਰਦਾਰ ਹੁੰਦੀ ਹੈ, ਲੂਹ ਕੰਢੇ ਖੜੇ ਕਰਨ ਵਾਲੀ, ਜੋਸ਼ੀਲਾ ਬਣਾਉਣ ਵਾਲੀ, ਜਦੋਂ ਕਿ ਕਿੱਸੇ ਦੀ ਚਾਲ ਜਿਹੜੀ ਹੈ ਧੀਮੀ ਤੇ ਸਹਿਜਤਾ ਵਾਲੀ ਹੁੰਦੀ ਹੈ। ਵਾਰ ਦੇ ਵਿੱਚ ਕਿੱਸਾ ਨਹੀਂ ਬਿਆਨਿਆ ਜਾ ਸਕਦਾ ਹੈ, ਪਰ ਕਿੱਸੇ ਦੇ ਵਿੱਚ ਵਾਰ ਦੇ ਕਿਸੇ ਨਾ ਕਿਸੇ ਰੂਪ ਨੂੰ ਬਿਆਨਿਆ ਜਾ ਸਕਦਾ ਹੈ। ਵਾਰ ਦੇ ਵਿੱਚ ਬੀਰ ਰਸ ਪ੍ਰਦਾਨ ਹੁੰਦਾ ਹੈ, ਜਦੋਂ ਕਿ ਕਿੱਸੇ ਦੇ ਵਿੱਚ ਸ਼ਿੰਗਾਰ ਰਸ। ਇਸੇ ਤਰ੍ਹਾਂ ਮਹਾਂਕਾਵਿ ਦਾ ਘੇਰਾ ਕਿੱਸੇ ਨਾਲੋਂ ਵਿਸ਼ਾਲ ਹੁੰਦਾ ਹੈ। ਕਿੱਸੇ ਦਾ ਸੰਬੰਧ ਸਿਰਫ ਮਨ ਪਰਚਾਵੇ ਦੇ ਨਾਲ ਹੁੰਦਾ ਹੈ, ਜਦੋਂ ਕਿ ਮਹਾਂਕਾਵਿ ਦਾ ਮਨੋਰਥ ਇਤਿਹਾਸਕ ਗਿਆਨ ਦੇਣ ਦੇ ਤੇ ਮਨੁੱਖਤਾ ਨੂੰ ਗਿਆਨਵਾਨ ਬਣਾਉਣ ਦਾ ਹੁੰਦਾ ਹੈ। ਪੰਜਾਬ ਦੀ ਧਰਤੀ ਦੇ ਉੱਤੇ ਪ੍ਰੇਮ ਕਹਾਣੀਆਂ ਨੂੰ ਕਾਵਿ ਰੂਪ ਦੇ ਵਿੱਚ ਲਿਖ ਕੇ ਕਿੱਸਾ ਕਾਵਿ ਦੀ ਵਿਧਾ ਵਿਕਸਿਤ ਹੁੰਦੀ ਹੈ, ਜਿਸ ਦੇ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਦੇ ਇਸ਼ਕ ਨੂੰ ਹਕੀਕੀ ਰੰਗਤ ਦੇਣ ਦੀ ਪਿਰਤ ਜਿਹੜੀ ਸੀ ਰੂਪਮਾਨ ਹੋਈ ਤੇ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ, ਯੂਸਫ, ਯੁਲੇਖਾ, ਸੋਹਣੀ ਮਹਿਵਾਲ, ਸ਼ੀਰੀ ਫਰਿਆਦ ਆਦਿ ਕਿੱਸੇ ਲਿਖੇ ਗਏ। ਪਰ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਗੁਲਾਟੀ ਨੇ ਲਿਖਿਆ। ਦਮੋਦਰ ਅਕਬਰ ਦਾ ਸਮਕਾਲੀ ਸੀ ਤੇ ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਇਸ਼ਕ ਦੇ ਵਜੋਂ ਪ੍ਰਚਾਰਿਆ। ਇਹ ਹਕੀਕੀ ਧਾਰਾ ਇੰਨੀ ਜ਼ੋਰ ਫੜ ਗਈ ਕਿ ਸੰਤਾਂ ਮਹਾਂਪੁਰਸ਼ਾਂ ਨੇ ਵੀ ਇਸ ਗਾਥਾ ਦੇ ਹਕੀਕੀ ਰੰਗ ਦਾ ਆਪਣੀਆਂ ਰਚਨਾਵਾਂ ਦੇ ਵਿੱਚ ਜ਼ਿਕਰ ਕਰ ਦਿੱਤਾ। 16ਵੀਂ ਸਦੀ ਦੇ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ 1560-1600 ਦਾ ਸਮਾਂ ਉਹਨਾਂ ਦਾ, ਉਹਨਾਂ ਨੇ ਹੀਰ ਰਾਂਝੇ ਦੇ ਹਕੀਕੀ ਇਸ਼ਕ ਨੂੰ ਸਵੀਕਾਰ ਕਰਦਿਆਂ ਇਸ ਗਾਥਾ ਦਾ ਆਪਣੀਆਂ ਕਾਫੀਆਂ ਦੇ ਵਿੱਚ ਵਾਰ ਵਾਰ ਜ਼ਿਕਰ ਕੀਤਾ। ਜਿਵੇਂ ਉਹ ਲਿਖਦੇ ਆ ਕਿ ਕਹਿੰਦੇ ਆ ਕਿ ਰਾਂਝਣ ਰਾਂਝਣ ਫਿਰਾਂ ਢੂੰਡਦੀ
ਰਾਂਝਣ ਰਾਂਝਣ ਫਿਰਾਂ ਢੂੰਡਦੀ, ਰਾਂਝਣ ਮੈਂਡੇ ਨਾਲ ਨੀ ਮੈਂ ਕਿਹਨੂੰ ਆਖਾਂ। ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਦੇ ਵਿੱਚ ਹੀਰ ਰਾਂਝੇ ਦੇ ਪਿਆਰ ਨੂੰ ਵਡਿਆਉਂਦੇ ਹੋਏ ਲਿਖਦੇ ਐ, ਰਾਂਝਾ ਹੀਰ ਵਖਾਣੀਏ ਉਹ ਪਿਰਮ ਭਰਾਤੀ। ਮਾਛੀਵਾੜੇ ਦੇ ਜੰਗਲ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਨੂੰ ਇੱਕ ਸੁਨੇਹਾ ਦਿੰਦੇ ਹੋਏ ਹੀਰ ਰਾਂਝੇ ਦੇ ਪਿਆਰ ਨੂੰ ਇੱਕ ਸੰਕੇਤਕ ਚਿੰਨ੍ਹ ਦੇ ਵਜੋਂ ਵਰਤਦੇ ਐ। ਉਹ ਲਿਖਦੇ ਨੇ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਇਹ ਲਿਖਤਾਂ ਇਸ ਇਸ਼ਕ ਨੂੰ ਹਕੀਕੀ ਹੋਣ ਦਾ ਮਾਣ ਬਖਸ਼ਦੀਆਂ ਨੇ। ਇਹ ਠੀਕ ਹੈ ਕਿ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਪਹਿਲਕਦਮੀ ਜ਼ਰੂਰ ਕਰ ਦਿੱਤੀ, ਪਰ ਇਸ ਕਿੱਸੇ ਨੂੰ ਅੱਖੀ ਡਿੱਠਾ ਲਿਖ ਕੇ ਸਾਹਿਤਕ ਹਲਕਿਆਂ ਦੇ ਵਿੱਚ ਇੱਕ ਨਵੀਂ ਜਿਹੜੀ ਚੁੰਝ ਚਰਚਾ ਛੇੜ ਦਿੱਤੀ। ਹੋ ਸਕਦਾ ਹੈ ਕਿ ਉਨ੍ਹਾਂ ਨੇ ਵਿਸ਼ੇਸ਼ ਨਾਮਨਾ ਖੱਟਣ ਦੀ ਕੋਸ਼ਿਸ਼ ਦੇ ਵਜੋਂ ਅਜਿਹਾ ਕੀਤਾ ਹੋਵੇ। ਦਮੋਦਰ ਆਪਣੇ ਬਾਰੇ ਕਿੱਸੇ ਦੇ ਵਿੱਚ ਦੱਸਦਾ ਹੈ ਕਿ ਉਹ ਜਾਤੀ ਤੌਰ ਦੇ ਉੱਤੇ ਅਰੋੜਾ ਗੁਲਾਟੀ ਹੈ ਤੇ ਝੰਗ ਦਾ ਰਹਿਣ ਵਾਲਾ ਹੈ। ਰੋਜ਼ਗਾਰ ਦੀ ਤਲਾਸ਼ ਦੇ ਵਿੱਚ ਉਹ ਕਿਵੇਂ ਨਾ ਕਿਵੇਂ ਸਿਆਲਾਂ ਦੀ ਬਸਤੀ ਦੇ ਵਿੱਚ ਪੁੱਜ ਜਾਂਦਾ ਹੈ ਤੇ ਹੀਰ ਦੇ ਬਾਪ ਦਾ ਵਿਸ਼ਵਾਸ ਜਿੱਤ ਲੈਂਦਾ ਹੈ ਤੇ ਉਸਦੀ ਮਦਦ ਦੇ ਨਾਲ ਉਹ ਉੱਥੇ ਹੱਟੀ ਪਾ ਲੈਂਦਾ ਹੈ। ਬਸ ਇੰਨਾ ਕੁ ਹੀ ਉਸਨੇ ਟਿਕਾਣੇ ਦੇ ਬਾਰੇ ਪਤਾ ਲੱਗਦਾ ਹੈ। ਜਿੱਥੇ ਤੀਕ ਇਸ ਕਿੱਸੇ ਦੇ ਬਾਰੇ ਗੱਲ ਹੈ ਉਹ ਇਹ ਹੈ ਕਿ ਦਮੋਦਰ ਇਸ ਕਿੱਸੇ ਨੂੰ ਅੱਖੀ ਡਿੱਠਾ ਕਹਿ ਕੇ ਇੱਕ ਨਵਾਂ ਭੰਬਲ ਭੂਸਾ ਖੜਾ ਕਰ ਦਿੰਦਾ ਹੈ। ਉਹ ਕਿੱਸੇ ਦੇ ਬਾਰੇ ਲਿਖਦਾ ਹੈ ਕੀ ਕਹਿੰਦਾ ਹੈ, ਕਹਿੰਦਾ ਕਿ ਅੱਖੀ ਡਿੱਠਾ ਕਿੱਸਾ ਕੀਤਾ ਮੈਂ ਤਾਂ ਗੁਣੀ ਨਾ ਕੋਈ, ਅਸਾਂ ਮੂੰਹੋਂ ਅਲਾਇਆ ਉਹੀ ਜੋ ਕੁਝ ਨਜ਼ਰ ਪਿਓਈ। ਉਪਰੋਕਤ ਬੰਦ ਦੇ ਵਿੱਚ ਕਵੀ ਕਹਿੰਦਾ ਹੈ ਕਿ ਉਹ ਕੋਈ ਵਿਦਵਾਨ ਨਹੀਂ, ਉਸਨੇ ਤਾਂ ਸਿਰਫ ਜੋ ਦੇਖਿਆ ਉਹੀ ਲਿਖਿਆ। ਇਹ ਤਾਂ ਦਮੋਦਰ ਦਾ ਵਡੱਪਾ ਸੀਗਾ ਕਿ ਉਹ ਗੁਣੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਗੁਣੀ ਨਹੀਂ ਸੀ ਮੰਨਦਾ। ਉਸਨੂੰ ਛੰਦਾਬੰਦੀ ਦਾ ਜਿਹੜਾ ਪੂਰਨ ਇਲਮ ਸੀਗਾ, ਉਸਨੇ ਫਾਰਸੀ ਮਨਸਵੀ ਦੇ ਅਨੁਸਾਰ ਹੀ ਜਿਹੜਾ ਸੀ ਦਵਿਆ ਛੰਦ ਦੀ ਜਿਹੜੀ ਵਰਤੋਂ ਕੀਤੀ ਹੈ। ਦਮੋਦਰ ਦੇ ਅਨੁਸਾਰ ਹੀਰ ਦਾ ਜਨਮ ਉਦੋਂ ਹੋਇਆ ਜਦੋਂ ਚੂਚਕ ਦੇ ਪਿੰਡ ਹੱਟੀ ਕਰਦਾ ਸੀਗਾ ਤੇ ਦਮੋਦਰ ਆਪਣੇ ਕਿੱਸੇ ਦੇ ਵਿੱਚ ਲਿਖਦਾ ਹੈ ਕਿ ਹੀਰ ਦੇ ਪੈਦਾ ਹੋਣ ਤੋਂ ਲੈ ਕੇ ਬੇਲੇ ਦੇ ਵਿੱਚ ਘੁੰਮਣ ਫਿਰਨ ਤੇ ਮੁਟਿਆਰ ਹੋਣ ਤੱਕ ਦੀਆਂ ਸਾਰੀਆਂ ਰਸਮਾਂ ਦਮੋਦਰ ਨੇ ਆਪਣੇ ਅੱਖੀ ਦੇਖਿਆ। ਹੀਰ ਦੇ ਚਾਰ ਭਰਾ ਸਨ, ਖਾਨ, ਪਠਾਨ, ਸੁਲਤਾਨ ਤੇ ਬਹਾਦਰ। ਹੀਰ ਇਨ੍ਹਾਂ ਚਾਰਾਂ ਤੋਂ ਛੋਟੀ ਸੀ ਤੇ ਹੀਰ ਦੇ ਜੰਮਣ ਤੋਂ ਲੈ ਕੇ ਇਸ਼ਕ ਦੇ ਪੂਰ ਚੜ੍ਹਨ ਤੱਕ ਦੀਆਂ ਸਾਰੀਆਂ ਰਸਮਾਂ ਤੇ ਪੜਾਵਾਂ ਦਾ ਜ਼ਿਕਰ ਉਸਨੇ ਆਪਣੀ ਰਚਨਾ ਦੇ ਵਿੱਚ ਇਉਂ ਕੀਤਾ ਹੈ। ਕਹਿੰਦਾ ਕਿ ਇੱਤ ਪੱਤ ਜੰਮੀ, ਇੱਤ ਪੱਤ ਮੰਗੀ, ਇੱਤ ਪੱਤ ਖੇਡੀ ਤਾਈ, ਇੱਤ ਪੱਤ ਬੇੜੀ, ਇੱਤ ਪੱਤ ਖੇਲਾ, ਜੰਮੀ ਪਲੀ ਇਥਾਈ। ਸ਼ੁਰੂ ਦੇ ਵਿੱਚ ਦਮੋਦਰ ਦੱਸਦਾ ਹੈ ਕਿ ਉਹ ਹੀਰ ਦੇ ਪਿੰਡ ਹੱਟੀ ਕਰਦਾ ਸੀ ਤੇ ਉਸਨੇ ਹੀਰ ਨੂੰ ਜੰਮਣ ਤੋਂ ਲੈ ਕੇ ਮੁਟਿਆਰ ਹੋਣ ਤੱਕ ਦੇ ਸਾਰੇ ਪੜਾਵਾਂ ਨੂੰ ਤੱਕਿਆ। ਜਦੋਂ ਕਿ ਇੱਕ ਥਾਂ ਉਹ ਦੱਸਦਾ ਹੈ ਕਿ ਰਾਂਝਾ ਉਸਦਾ ਦੋਸਤ ਸੀ। ਉਹ ਇਕੱਠੇ ਹੀ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਦੇ ਰਹੇ। ਧੀਦੋ ਨੂੰ ਘਰੋਂ ਨੱਸ ਜਾਣ ਦੀ ਸਲਾਹ ਵੀ ਉਸਨੇ ਹੀ ਦਿੱਤੀ ਸੀ। ਜਦੋਂ ਕਿ ਹੀਰ ਦੇ ਪਿੰਡ ਤੇ ਤਖ਼ਤ ਹਜ਼ਾਰੇ ਦਾ ਫਾਸਲਾ ਕੋਈ ਲਗਭਗ 100 ਮੀਲ ਦਾ ਹੈ। ਹੀਰ ਦੇ ਪਿੰਡ ਹੱਟੀ ਕਰਨ ਦੇ ਉੱਤੇ ਤਖ਼ਤ ਹਜ਼ਾਰੇ ਦੀਆਂ ਗਲੀਆਂ ਦੇ ਵਿੱਚ ਖੇਡਣ ਵਾਲੀ ਗੱਲ ਆਪਸ ਦੇ ਵਿੱਚ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ। ਇਸ ਕਥਨ ਦੀ ਗਵਾਹੀ ਉਹਨਾਂ ਦੀਆਂ ਇਹ ਤੁੱਕਾਂ ਭਰਦੀਆਂ ਨੇ। ਕਹਿੰਦਾ ਕਿ ਅੰਗੁਲ ਜੋੜੀ ਨਾਲ ਧੀਦੋ ਦੇ ਅਸੀਂ ਲੱਗੇ ਫਿਰਹਾਏ, ਗੱਲਾਂ ਸੁਣ ਸੁਣ ਲੋਕਾਂ ਕੋਲੋਂ ਅਸੀਂ ਤਾਮ ਨਾ ਮੂਲ ਗਵਾਹੇ। ਇਸ ਕਿੱਸੇ ਦੇ ਅੱਖੀ ਡਿੱਠੇ ਹੋਣ ਦੀ ਪੋਲ ਇੱਕ ਥਾਂ ਹੋਰ ਖੁੱਲ ਜਾਂਦੀ ਹੈ ਜਦੋਂ ਰਾਂਝਾ ਜੋਗੀ ਦੇ ਭੇਸ ਦੇ ਵਿੱਚ ਹੀਰ ਨੂੰ ਜਾ ਮਿਲਦਾ ਹੈ ਤੇ ਫਿਰ ਸੋਚੀ ਸਮਝੀ ਚਾਲ ਦੇ ਮੁਤਾਬਕ ਉਹ ਦੋਵੇਂ ਰੰਗਪੁਰ ਤੋਂ ਜਿਹੜਾ ਸੀ ਨੱਸ ਜਾਂਦੇ ਨੇ ਤੇ ਖੇੜੇ ਉਹਨਾਂ ਦਾ ਪਿੱਛਾ ਕਰਦੇ ਨੇ। ਹੀਰ ਤੇ ਰਾਂਝਾ ਨਾੜਾਂ ਕੋਲ ਸ਼ਰਨਜਾ ਲੈਂਦੇ ਨੇ ਤੇ ਨਾੜਾਂ ਦੇ ਖੇੜਿਆਂ ਦੇ ਵਿਚਕਾਰ ਘਮਸਾਨ ਦਾ ਯੁੱਧ ਹੁੰਦਾ ਹੈ। ਦਮੋਦਰ ਲਿਖਦਾ ਹੈ ਕਿ ਉਹ ਦੋ ਬੂਟੇ ਤੇ ਇੱਕ ਕਾਹੀ ਦੇ ਪਿੱਛੇ ਲੁੱਕ ਕੇ ਇਹ ਸਾਰਾ ਯੁੱਧ ਦੇਖਦੇ ਰਹੇ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਦਮੋਦਰ ਉਹਨਾਂ ਦੇ ਪਿੱਛੇ ਪਿੱਛੇ ਹੀ ਫਿਰਦਾ ਰਿਹਾ ਸੀ, ਹੱਟੀ ਤੇ ਕਿਹੜੇ ਬਹਿਣਾ ਸੀ।
ਉਹਨਾਂ ਦੇ ਘਰੋਂ ਭੱਜ ਜਾਣ ਦਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਦਮੋਦਰ ਨੂੰ ਕੀ ਸੁਪਨਾ ਆ ਗਿਆ ਸੀ ਕਿ ਹੁਣ ਲੜਾਈ ਹੋਏਗੀ, ਜੁੱਧ ਲੱਗੇਗਾ, ਛਿੜੇਗਾ, ਮਾਰ ਧਾੜ ਹੋਏਗੀ। ਜੇਕਰ ਉਹ ਰਾਂਝੇ ਦਾ ਯਾਰ ਸੀਗਾ ਤਾਂ ਉਹ ਲੁੱਕ ਕੇ ਕਿਉਂ ਖੜਾ ਰਿਹਾ, ਫਿਰ ਉਹਦਾ ਸਾਥ ਕਿਉਂ ਨਾ ਦਿੱਤਾ। ਨਾੜਾਂ ਤੇ ਖੇੜਿਆਂ ਦੇ ਯੁੱਧ ਤੋਂ ਬਾਅਦ ਮਾਮਲਾ ਕੋਟ ਕਬੂਲੇ ਦੇ ਅਦਲੀ ਰਾਜੇ ਦੇ ਕੋਲ ਪਹੁੰਚ ਗਿਆ। ਕੋਟ ਕਬੂਲਾ ਲੜਾਈ ਵਾਲੇ ਸਥਾਨ ਤੋਂ ਕੋਈ 22-23 ਕੋਹ ਦੂਰ ਸੀਗਾ। ਹੀਰ ਤੇ ਕਾਜੀ ਦੇ ਵਿੱਚ ਕਾਫੀ ਤੂ ਤੂ ਮਹਿ ਮਹਿ ਹੁੰਦੀ ਹੈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਖੇੜਿਆਂ ਦੇ ਸਪੁਰਦ ਕੀਤੀ ਗਈ। ਖੇੜਿਆਂ ਨੇ ਹੀਰ ਦੀ ਕਾਫੀ ਮਾਰ ਕੁਟਾਈ ਕੀਤੀ ਤੇ ਉਸਨੂੰ ਅੱਗੇ ਲਾ ਕੇ ਲੈ ਗਏ। ਕੁਦਰਤ ਦਾ ਭਾਣਾ ਕਿ ਕੋਟ ਕਬੂਲੇ ਨੂੰ ਅੱਗ ਲੱਗ ਜਾਂਦੀ ਹੈ। ਲੋਕਾਂ ਨੂੰ ਸ਼ੱਕ ਪਿਆ ਕਿ ਅਦਲੀ ਰਾਜੇ ਨੇ ਜਿਹੜਾ ਮਤਲਬ ਕਿ ਰਿਸ਼ਵਤ ਲੈ ਕੇ ਵੱਡੀ ਲੈ ਕੇ ਹੀਰ ਨੂੰ ਖੇੜਿਆਂ ਦੇ ਸਪੁਰਦ ਕੀਤਾ। ਅਦਲੀ ਰਾਜਾ ਲੋਕਾਂ ਦੀ ਭਾਖਿਆ ਤੋਂ ਡਰ ਗਿਆ ਤੇ ਉਸਨੇ ਖੇੜਿਆਂ ਨੂੰ ਵਾਪਸ ਬੁਲਾ ਕੇ ਕਿਹਾ ਕਿ ਜੋ ਵੀ ਇਸ ਭਿਆਨਕ ਅੱਗ ਨੂੰ ਬੁਝਾ ਦੇਵੇਗਾ ਹੀਰ ਉਸਨੂੰ ਦਿੱਤੀ ਜਾਏਗੀ। ਰਾਂਝੇ ਨੇ ਉੱਚੀ ਉੱਚੀ ਬੋਲ ਕੇ ਦੁਆ ਮੰਗੀ ਤੇ ਅੱਗ ਬੁੱਝ ਗਈ ਤੇ ਅਦਲੀ ਰਾਜੇ ਦੇ ਵੱਲੋਂ ਹੀਰ ਨੂੰ ਰਾਂਝੇ ਦੇ ਹਵਾਲੇ ਕੀਤਾ ਜਾਂਦਾ ਹੈ। ਤਾਂ ਦਮੋਦਰ ਕਿੱਸੇ ਦੇ ਅਖੀਰ ਦੇ ਵਿੱਚ ਇੰਝ ਲਿਖਦਾ ਹੈ, ਕਹਿੰਦਾ ਕਿ 1500 ਅਤੇ 29 ਸੱਬਤ ਬਿਕਰਮ ਰਾਏ ਹੀਰ ਤੇ ਰਾਂਝੇ ਹੋਏ ਇਕੱਠੇ ਝੇੜੇ ਰੱਬ ਮੁਕਾਏ। ਪਾਤਸ਼ਾਹੀ ਜੋ ਅਕਬਰ ਸੱਦੀ ਦਿਨ ਦਿਨ ਚੜੇ ਸਵਾਏ ਆਖ ਦਮੋਦਰ ਮੈਂ ਅੱਖੀ ਡਿੱਠਾ ਜੋ ਲੰਮੀ ਤਰਫ ਸਿਧਾਏ ਆਖ ਦਮੋਦਰ ਜੋ ਛਪੇ ਕਥਾਈ ਗਏ ਸੋ ਫਿਰ ਨਾ ਆਏ। ਕਿੱਸੇ ਦੇ ਅਖੀਰ ਦੇ ਵਿੱਚ ਸਮੁੱਚੀ ਸਥਿਤੀ ਨੂੰ ਸੁਖਾਤ ਦੇ ਵਿੱਚ ਬਦਲਦਾ ਹੋਇਆ ਦਮੋਦਰ ਅਕਬਰ ਦੇ ਰਾਜ ਭਾਗ ਦੀ ਚੜ੍ਹਦੀ ਕਲਾ ਦਾ ਜ਼ਿਕਰ ਵੀ ਕਰ ਜਾਂਦਾ ਹੈ ਤੇ ਆਓ ਆਪਾਂ ਉਪਰੋਕਤ ਬੰਦ ਦੀ ਵੀ ਥੋੜੀ ਜਿਹੀ ਬਹੁਤੀ ਚੀਰਫਾੜ ਜਿਹੀ ਕਰਦੇ ਹਾਂ ਤੇ ਦਮੋਦਰ 1529 ਬਿਕਰਮੀ ਭਾਵ 1472 ਈਸਵੀ ਨੂੰ ਹੀਰ ਤੇ ਰਾਂਝੇ ਦਾ ਪੁਨਰ ਮੇਲ ਕਰਾਉਂਦਾ ਹੈ। ਇਸ ਦੇ ਨਾਲ ਉਹ ਬਾਦਸ਼ਾਹ ਅਕਬਰ ਦੇ ਰਾਜ ਦੀ ਚੜ੍ਹਦੀ ਕਲਾ ਦਾ ਵੀ ਹਵਾਲਾ ਦਿੰਦਾ ਹੈ ਤੇ 1472 ਦਾ ਸਮਾਂ ਜਿਹੜਾ ਸੀ ਅਕਬਰ ਦਾ ਸਮਾਂ ਨਹੀਂ ਸੀਗਾ। ਅਕਬਰ ਦਾ ਰਾਜਕਾਲ 1556 ਤੋਂ ਜਿਹੜਾ ਬਾਅਦ ਸ਼ੁਰੂ ਹੁੰਦਾ ਹੈ ਤੇ ਅਕਬਰ ਦਾ ਸ਼ਾਸਨ ਕਾਲ ਅਦਲੀ ਰਾਜੇ ਦੇ ਫੈਸਲੇ ਤੋਂ 84 ਸਾਲ ਬਾਅਦ ਸ਼ੁਰੂ ਹੋਇਆ। ਇਹ ਸਮਾਂ ਲੋਧੀ ਵੰਸ਼ ਦਾ ਸੀ। ਹੀਰ ਰਾਂਝੇ ਦੇ ਇਸ਼ਕ ਦਾ ਵਰਣਨ ਇਸ ਤੋਂ ਪਹਿਲਾਂ ਹੀ ਜਿਹੜਾ ਸੂਫੀ ਸੰਤ ਸ਼ਾਹ ਹੁਸੈਨ 1539 ਤੋਂ 1600 ਈਸਵੀ ਦੇ ਵਿੱਚ ਜਿਹੜਾ ਕਰ ਚੁੱਕੇ ਨੇ। ਸ਼ਾਹ ਹੁਸੈਨ ਦਾ ਸਮਕਾਲੀ ਭਾਈ ਗੁਰਦਾਸ ਵੀ ਆਪਣੀਆਂ ਰਚਨਾਵਾਂ ਦੇ ਵਿੱਚ ਹੀਰ ਰਾਂਝੇ ਦੇ ਹਕੀਕੀ ਇਸ਼ਕ ਦਾ ਜ਼ਿਕਰ ਕਰ ਚੁੱਕੇ ਨੇ। ਇਸ ਤੋਂ ਜਿਹੜਾ ਸਪਸ਼ਟ ਹੁੰਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਰੰਗ ਦੇ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ ਤੇ ਇਸ ਕਿੱਸੇ ਦੇ ਵਿੱਚ ਅਵਲ ਫਤਾਹ ਦਾ ਜਿਹੜਾ ਜ਼ਿਕਰ ਵੀ ਆਉਂਦਾ ਹੈ। ਅਵਲ ਫਤਾਹ ਲੋਧੀ ਰਾਜ ਦੇ ਸਮੇਂ ਇੱਕ ਹਾਕਮ ਸੀ। ਲੋਧੀ ਰਾਜ ਦਾ ਸਮਾਂ 1451 ਤੋਂ ਜਿਹੜਾ 1556 ਦਾ ਜਿਹੜਾ ਰਹਿੰਦਾ ਹੈ ਤੇ ਹੁਣ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਦਮੋਦਰ ਨੇ ਇਹ ਕਿੱਸਾ ਅਕਬਰ ਦੇ ਰਾਜ ਸਮੇਂ ਲਿਖਿਆ ਹੈ ਤੇ ਜਦੋਂ ਕਿ ਹੀਰ ਰਾਂਝੇ ਦੇ ਇਸ਼ਕ ਦੀ ਘਟਨਾ ਲੋਧੀ ਵੰਸ਼ ਦੇ ਸਮੇਂ ਦੀ ਹੁੰਦੀ ਹੈ। ਦਮੋਦਰ ਨੇ ਅੱਖੀ ਡਿੱਠਾ ਲਿਖ ਕੇ ਇਸ ਪ੍ਰੀਤ ਕਹਾਣੀ ਨੂੰ ਗੂੜਾ ਹਕੀਕੀ ਤੇ ਸਥਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ ਤੇ ਅੱਖੀ ਡਿੱਠੇ ਨੂੰ ਆਪਣੀ ਵਡਿਆਈ ਦਾ ਜਾਂ ਤਕੀਏ ਕਲਾਮ ਦੇ ਵਜੋਂ ਵਰਤਿਆ। ਸੋ ਇਸ ਪ੍ਰੀਤ ਕਹਾਣੀ ਨੂੰ ਦਮੋਦਰ ਨੇ ਅੱਖੀ ਨਹੀਂ ਡਿੱਠਾ ਜੋ ਇਸ ਕਿੱਸੇ ਦੇ ਵਿੱਚ ਵਾਰ ਵਾਰ ਜ਼ਿਕਰ ਆਉਂਦਾ ਹੈ। ਇਹ ਹੋ ਸਕਦਾ ਹੈ ਕਿ ਜੋ ਸਥਾਨ ਇਸ ਕਿੱਸੇ ਦੇ ਨਾਲ ਸੰਬੰਧਿਤ ਨੇ ਉਹਨਾਂ ਥਾਵਾਂ ਨੂੰ ਦਮੋਦਰ ਨੇ ਬਾਅਦ ਦੇ ਵਿੱਚ ਆਪਣੇ ਅੱਖੀ ਜਾਂ ਦੇਖਿਆ ਹੋਵੇ ਉਹ ਅੱਖੀ ਦੇਖਣ ਨੂੰ ਉਸਨੇ ਅੱਖੀ ਡਿੱਠਾ ਜਿਹੜਾ ਲਿਖ ਦਿੱਤਾ ਹੋਵੇਗਾ। ਜੀ ਦੋਸਤੋ, ਇਹ ਜੀ ਪੁਰਾਣੇ ਕਿੱਸਿਆਂ ਦੀ ਗੱਲਬਾਤ ਹੋਈ ਹੈ, ਆਖ ਦਮੋਦਰ ਅੱਖੀ ਡਿੱਠਾ ਤੇ ਉਹਦੇ ਬਾਰੇ ਜਾਣਕਾਰੀ ਵਿਰਸੇ ਵਿਰਾਸਤ ਦੇ ਵਿੱਚ। ਲਓ ਦੋਸਤੋ, ਸਮਾਂ ਵੀ ਆਪਣਾ ਸਮਾਪਤੀ ਦਾ ਹੋ ਗਿਆ ਤੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ 1-2 ਮਿੰਟ ਤੇ ਉਸ ਤੋਂ ਬਾਅਦ ਆਪਾਂ ਸਮਾਪਤੀ ਕਰਦੇ ਹਾਂ। ਤਦ ਤੱਕ ਮੈਂ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +352 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਤੁਹਾਡੇ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਆਪਣੇ ਸੁਨੇਹੇ ਜਿਹੜੇ ਪਹੁੰਚੇ ਨੇ ਮੇਰੇ ਤੱਕ ਉਹਨਾਂ ਦਾ ਜ਼ਿਕਰ ਕਰ ਲਈਏ।
ਦਵਿੰਦਰ ਭਾਰਤ ਜੀ ਨੇ ਯੂਏਈ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ, ਤੇ ਇਸੇ ਤਰ੍ਹਾਂ ਮੁਹੰਮਦ ਜੀ ਨੇ ਵੀ ਦੁਬਈ ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਵੀਰ ਭੁਪਿੰਦਰ ਜੀ ਐਂਡ ਆਲ ਜੀ, ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਜੀ, ਤੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਪਰਮਿੰਦਰ ਬਾਨੇ ਜੀ ਫਗਵਾੜੇ ਤੋਂ ਸਤਿ ਸ਼੍ਰੀ ਅਕਾਲ ਜੀ ਭਾਰਤ ਸਾਹਿਬ ਤੇ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਮੁਕੱਦਰ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ ਪਿਆਰਿਓ ਸਭ ਨੂੰ ਜੀ, ਜੀਆਂ ਨੂੰ ਜੀ ਮੁਕੱਦਰ ਜੀ, ਤੇ ਜੀਆਂ ਨੂੰ ਜੀ ਆਪਣੇ ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਿਖਦੇ ਆ ਤੇ ਫੁੱਲਾਂ ਦੇ ਗੁਲਾਬ ਭੇਜੇ ਨੇ ਨਾਲ, ਸਤਿ ਸ਼੍ਰੀ ਅਕਾਲ ਭੇਜੀ ਆ ਸਤਨਾਮ ਜੀ ਨੇ। ਬਲਬੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਹੈ ਜੀ। ਪਤਝੜ ਦਾ ਮੌਸਮ ਜਿਹੜਾ ਇੰਜੋਏ ਕਰ ਰਹੇ ਨੇ ਚੰਡੀਗੜ੍ਹ ਤੋਂ ਆਪਣੇ ਕੈਲਗਰੀ ਦੇ ਵਿੱਚ ਬਲਵੀਰ ਸਿੰਘ ਸੈਣੀ ਸਾਹਿਬ। ਮੁਹੰਮਦ ਜੀ ਲਿਖਦੇ ਆ ਦੁਬਈ ਤੋਂ ਰੇਡੀਓ ਦੁਆਬਾ ਲਾਈਵ, ਖੂਬਸੂਰਤ ਲਾਈਵ ਜੀ ਸਾਰਿਆਂ ਰੰਗ ਕਹਿੰਦੇ ਦੁਆਬਾ ਰੇਡੀਓ ਲਾਈਵ ਕੇ ਸੰਗ, ਤੇ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਜੀ। ਤੇ ਸੁਰਿੰਦਰ ਮਾਲ ਜੀ 100% ਟਰੂ ਰਾਜਨ ਸੈਣੀ ਜੀ ਦੇ ਨਾਲ ਐਪਰੀਸ਼ੀਏਟ ਕਰਦੇ ਆ, ਤੇ ਸਤਨਾਮ ਸਿੰਘ ਜਾਣੀਆਂ ਚਾਲ ਵੀ ਕਹਿੰਦੇ ਆ ਐਪਰੀਸ਼ੀਏਟ ਕਰਦੇ ਆ, ਬਿਲਕੁਲ ਸਹੀ ਸੈਣੀ ਸਾਹਿਬ ਨੇ ਕਿਹਾ। ਜਾਣੀਆਂ ਚਾਲ ਜੀ ਕਹਿੰਦੇ ਮੁਲਾਜ਼ਮ ਤਾਂ ਕਹਿੰਦੇ ਹੁਣ ਭੁੱਲ ਜਾਣ ਜੀ, ਅੱਗੇ ਮੈਂ ਦੋਸਤੋ ਮਾਫ਼ੀ ਚਾਹੁੰਦਾ, ਪੜ੍ਹ ਨਹੀਂ ਸਕਦਾ। ਤੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਮੁਹੰਮਦ ਜੀ ਕਹਿੰਦੇ ਆ ਰਾਜਨ ਸੈਣੀ ਜੀ ਡਾਇਮੰਡ ਟਾਲਕ ਜੀ, ਸ਼ੁਕਰੀਆ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਆ ਲਾਈਕ ਨੰਬਰ 9। ਰਾਜਨ ਸੈਣੀ ਸਾਹਿਬ ਲਿਖਦੇ ਆ ਮੁਹੰਮਦ ਬਖਸ਼ੀ ਸਾਹਿਬ ਜੀ ਆਇਆਂ ਨੂੰ ਜੀ ਸਵਾਗਤ ਹੈ ਜੀ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਆਪਣੇ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਨੇ ਵੀ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਗੁਰੀਮਾਨ ਜੀ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ, ਮੁਹੰਮਦ ਜੀ ਨੂੰ ਸ਼ੁਕਰੀਆ। ਵੀਰ ਜੀ ਕਹਿੰਦੇ ਆ ਮੁਹੰਮਦ ਜੀ ਆਪਣੇ ਰਾਜਨ ਸੈਣੀ ਜੀ ਦਾ ਕਰਦੇ ਨੇ, ਤੇ ਸੁਰਜੀਤ ਭਾਰਤ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ, ਗੁਰੀਮਾਨ ਜੀ ਕਹਿੰਦੇ ਆ ਜਗਤਾਰ ਭਾਰਤ ਜੀ ਨੂੰ, ਮੁਹੰਮਦ ਵੀਰ ਜੀ ਨੂੰ, ਤੇ ਬਲਵੀਰ ਸਿੰਘ ਸੈਣੀ ਸਾਹਿਬ ਨੂੰ, ਤੇ ਇਸੇ ਤਰ੍ਹਾਂ ਹੀ ਰਾਜਨ ਸੈਣੀ ਜੀ ਨੂੰ, ਸਤਨਾਮ ਸਿੰਘ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ ਸਤਿ ਸ਼੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਹਰਵਿੰਦਰ ਜੋਲ ਭੈਣ ਜੀ ਨੂੰ, ਤੇ ਪਰਮਿੰਦਰ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀਮਾਨ ਜੀ। ਤੇ ਅੱਗੇ ਲਿਖਦੇ ਨੇ ਮਾੜੀ ਕਿਸਮਤ ਲੋਕਾਂ ਦੀ, ਹੁਣ ਮਜਬੂਰੀ ਦੇ ਵਿੱਚ ਮਨਰੇਗਾ ਵਾਲਿਆਂ ਨੂੰ ਮੁੱਖ ਮੰਤਰੀ ਦੀ ਫਿਲਮ ਨੂੰ ਵੇਖਣਾ ਪੈਣਾ ਜੀ, ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਕਿਹੜਾ ਕੰਮ ਕਰ ਦਿੱਤਾ ਮੈਨੂੰ ਹਾਲੇ ਤੱਕ ਸਮਝ ਨਹੀਂ ਲੱਗੀ, ਕਹਿੰਦੇ ਜਿਸ ਦੇ ਕਾਰਨ ਉਹਨਾਂ ਉੱਤੇ ਫਿਲਮ ਬਣਾਈ ਗਈ ਹੈ, ਤੇ ਮੁੱਖ ਮੰਤਰੀ ਪੰਜਾਬ ਨੇ ਇਹੋ ਜਿਹਾ ਹਾਂਜੀ। ਤੇ ਬਾਈ ਜੀ ਨੇਪਾਲ ਦੇ ਵਿੱਚ ਆਇਆ ਹੜ੍ਹ ਵੇਖ ਮਨ ਡਰ ਗਿਆ, ਕਿਸੇ ਨੂੰ ਭੱਜਣੇ ਦਾ ਵੀ ਕਹਿੰਦੇ ਟਾਈਮ ਨਹੀਂ ਲੱਭਿਆ ਜੀ ਪਾਣੀ ਦੇ ਮੂਹਰੇ। ਤੇ ਬਿਲਕੁਲ ਗੁਰੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਆਪਣੇ ਪਿੰਡ ਰਤਨਗੜ੍ਹ ਤੋਂ, ਅੰਮ੍ਰਿਤਸਰ ਤੋਂ ਕੁਲਦੀਪ ਸਿੰਘ ਜੀ, ਬਾਈ ਜੀ ਜੀਆਂ ਨੂੰ ਜੀ ਸਵਾਗਤ ਹੈ। ਔਜਲਾ ਸਾਹਿਬ ਲਿਖਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਸਾਰੇ ਪਿਆਰਿਆਂ ਨੂੰ, ਤੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ, ਫਿਨਲੈਂਡ ਤੋਂ ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ ਸਭ ਨੂੰ ਭੇਜਦੇ ਆ। ਤੇ ਲੋ ਦੋਸਤੋ ਇਸ ਦੇ ਨਾਲ ਹੀ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਦੋਸਤਾਂ ਦਾ ਵੀ ਧੰਨਵਾਦ ਕਰਦੇ ਹਾਂ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ ਇਸ ਦੇ ਨਾਲ ਹੀ ਆਪਾਂ ਸਮਾਪਤੀ ਕਰਦੇ ਹਾਂ। ਵੱਧ ਘੱਟ ਬੋਲੇ ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਨਾਲ ਹੋਵੇਗੀ ਮੁਲਾਕਾਤ। ਭਾਰਤੀ ਸਮਾਂ 9:30 ਫਿਰ ਮਿਲਾਂਗੇ ਕੁਝ ਨਵਾਂ ਨਵੇਲਾ ਲੈ ਕੇ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਤੇ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਦੋਸਤੋ।

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਫਿਰ ਤੋਂ ਇੱਕ ਵਾਰ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਰਾਬਤਾ ਜੁੜ ਚੁੱਕਿਆ, ਬਣ ਚੁੱਕਿਆ ਜੀ। ਦੋਸਤੋ, ਅੱਜ 28 ਅਗਸਤ 2026 ਦਾ ਦਿਹਾੜਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਰਲ ਮਿਲ ਕੇ ਕਰਾਂਗੇ। ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਤੋਂ ਗੱਲ ਸ਼ੁਰੂਆਤ ਕਰਾਂਗੇ ਦੇਸ਼ਪ੍ਰੇਮ ਦੀਆਂ ਖਬਰਾਂ ਤੇ ਆਖਰ ਦੇ ਵਿੱਚ ਤੁਹਾਡੇ ਨਾਲ ਬਾਤ ਪਾਵਾਂਗੇ ਕਿਤਾਬ ਪੰਜਾਬ ਦੀ। ਕਿਤਾਬ ਪੰਜਾਬ ਜਿਹੜੀ ਹੈ ਬੜੀ ਇੰਟਰਸਟਿੰਗ ਹੈ। ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦੇ ਇਤਿਹਾਸ ਦੀ ਬਾਤ ਪਾ ਰਹੇ ਹਾਂ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਨੇ ਕੀਤਾ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ, ਤੇ ਇਹਨੂੰ ਮੈਂ ਆਪਣੀ ਜ਼ੁਬਾਨ ਦੇ ਰਾਹੀਂ ਤੁਹਾਡੇ ਨਾਲ ਪੇਸ਼ ਕਰ ਰਿਹਾ, ਸਾਂਝਾ ਕਰ ਰਿਹਾ ਤੇ ਇਸੇ ਦੇ ਵਿੱਚੋਂ ਅਗਲਾ ਚੈਪਟਰ ਖੋਲਾਂਗੇ, ਗੱਲਾਂ ਬਾਤਾਂ ਅੱਗੇ ਵਧਾਵਾਂਗੇ ਉਹਦੇ ਵਿੱਚੋਂ ਵੀ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਨਾਲ ਦੱਸ ਸਕਦੇ ਹੋ ਕਿਵੇਂ ਤੁਹਾਡੇ ਤੱਕ ਸਾਰਾ ਜਿਹੜਾ ਠੀਕ ਠਾਕ ਚੱਲ ਰਿਹਾ। ਇਸੇ ਤਰ੍ਹਾਂ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਦੀ ਨਾਲ ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਤੇ ਸ਼ੁਰੂਆਤ ਕਰਦੇ ਹਾਂ ਫਿਰ, ਸਭ ਤੋਂ ਪਹਿਲਾਂ ਸਮਾਂ ਤੇ ਸਥਿਤੀ। ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਘੜੀਆਂ ਦੇ ਉੱਤੇ ਜਿਹੜਾ 7:08 ਦਾ ਸਮਾਂ ਹੋ ਚੁੱਕਿਆ। ਭਾਰਤ ਦੇ ਵਿੱਚ ਰਾਤ ਦੇ 9:38 ਜਿਹੜੇ ਹੋ ਚੁੱਕੇ ਹੈ। UK ਦੇ ਵਿੱਚ ਸ਼ਾਮ ਦੇ 5:08 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:08 ਦਾ। ਇਸ ਦਿਨ ਦੀ ਵੀਕਐਂਡ ਦੀ ਜਿਹੜੀ ਆ ਬੇਸਬਰੀ ਦੇ ਨਾਲ ਇਹਨਾਂ ਮੁਲਕਾਂ ਦੇ ਵਿੱਚ ਲੋਕ ਜਿਹੜੇ ਨੇ ਵੇਟ ਕਰਦੇ ਹੈ ਤੇ 2 ਦਿਨ ਜਿਹੜਾ ਆਰਾਮ ਦੇ ਨਾਲ ਜ਼ਿੰਦਗੀ ਜਿਹੜੀ ਹੈ ਬਤੀਤ ਕਰਨ ਦੀ ਕੋਸ਼ਿਸ਼ ਹੁੰਦੀ ਹੈ, ਜਿਸ ਦੇ ਵਿੱਚ ਪਰਿਵਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ, ਘਰ ਬਾਰ ਦੇ ਜਿਹੜੇ ਕੰਮ ਕਾਰ ਤੇ ਨਾਲ ਕਿਤੇ ਆਉਣਾ ਜਾਣਾ ਹੋਰ ਸਾਰਾ ਸਿਲਸਿਲਾ ਚੱਲਦਾ ਹੈ। ਤੇ 5 ਦਿਨ ਚੱਲ ਸੋ ਚੱਲ ਕੰਮ ਜਿਹੜੇ 6 ਦਿਨ ਕਰਦੇ ਆ, 7 ਦਿਨ ਕਰਦੇ ਆ, ਉਹ ਵੀ ਕਰੀ ਜਾਂਦੇ ਆ। ਤੇ ਅੱਜ ਦੇ ਵਿਚਾਰ ਨੂੰ ਚੱਲੀਏ ਤੇ ਦੋਸਤੋ, ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:09 ਦਾ ਤੇ ਇਸੇ ਤਰ੍ਹਾਂ ਹੀ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:09 ਦਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ ਦਾ ਵਿਚਾਰ ਕੀ ਕਹਿੰਦਾ ਉਹਦੇ ਵੱਲ ਨੂੰ ਗੱਲ ਕਰਦੇ ਹਾਂ। ਕਹਿੰਦੇ ਨੇ ਕਿ ਜਿੱਥੇ ਵਹਿਮਾਂ ਭਰਮਾਂ ਨੂੰ ਜਿਉਂਦੇ ਰੱਖਣ ਲਈ ਸਮਾਜਿਕ ਆਰਥਿਕ ਕਾਰਨ ਆਧਾਰ ਬਣਦੇ ਨੇ, ਉੱਥੇ ਉਹਨਾਂ ਨੂੰ ਸਥਾਪਿਤ ਕਰਨ ਦੇ ਵਿੱਚ ਧਰਮਾਂ, ਲੋਕ ਵਿਰੋਧੀ ਸਿਆਸਤਦਾਨਾਂ ਤੇ ਪੁਜਾਰੀ ਵਰਗਾਂ ਦਾ ਵੀ ਵੱਡਾ ਰੋਲ ਜਿਹੜਾ ਹੁੰਦਾ ਹੈ। ਯਾਤਰਾਵਾਂ ਦੇਖੋ ਕਿੰਨੀਆਂ ਚੱਲ ਰਹੀਆਂ ਨੇ, ਹਰ ਕਿਤੇ ਨਾ ਕਿਤੇ ਯਾਤਰਾ ਦੇ ਉੱਤੇ ਲੋਕ ਤੋਰੇ ਜਾ ਰਹੇ ਨੇ। ਇਹ ਯੋਗਦਾਨ ਹੈਗਾ ਸਿਆਸਤਦਾਨਾਂ ਦਾ ਵੀ, ਲੋਕਾਂ ਨੂੰ ਉਹਨਾਂ ਚੀਜ਼ਾਂ ਦੇ ਵਿੱਚੋਂ ਜਾਗਰੂਕਤਾ ਨਹੀਂ ਮਿਲ ਰਹੀ ਹੈ। ਕਿਤਾਬਾਂ ਦੇ ਨਾਲ ਸਿਹਤ ਦੀ ਗੱਲ ਕਰਦੇ ਹਾਂ, ਆਪਣੀ ਲਈ ਜਿਹੜਾ ਆਪਣੇ ਆਪ ਦੇ ਲਈ ਜਾਗਰੂਕ ਹੋਣਾ, ਆਪਣੇ ਹੱਕਾਂ ਦੀ ਗੱਲ ਕਰਨਾ, ਕਿਤੇ ਨਾ ਕਿਤੇ ਉਹਨਾਂ ਨੂੰ ਉਲਝਣ ਦੇ ਵਿੱਚ, ਚਾਹੇ ਉਹ ਪੁਜਾਰੀਵਾਦ ਢਾਂਚਾ ਹੈ ਤੇ ਚਾਹੇ ਉਹ ਸਿਆਸਤਦਾਨ ਨੇ, ਇਹਨਾਂ ਦੋਵਾਂ ਦਾ ਹਿੱਸਾ। ਕਿਉਂਕਿ ਸਿਆਸਤਦਾਨਾਂ ਨੂੰ ਰਾਜਾ ਮਹਾਰਾਜਿਆਂ ਦੀ ਗੱਲ ਜਦੋਂ ਆਉਂਦੀ ਹੈ ਤੇ ਉਹਨਾਂ ਸਮਿਆਂ ਦੇ ਪੁਜਾਰੀਵਾਦ ਜਿਹੜਾ ਰਿਹਾ ਉਹਨਾਂ ਸਮਿਆਂ 'ਚ, ਉਹ ਕਿਸੇ ਵੀ ਧਰਮ ਦੀ ਗੱਲ ਕਰ ਲਓ, ਉਹ ਹਰ ਵੇਲੇ ਇਹੀ ਕਹਿੰਦੇ ਰਹੇ ਨੇ ਪ੍ਰਜਾ ਨੂੰ ਕਿ ਭਾਈ ਇਹ ਤਾਂ ਰੱਬ ਦਾ ਰੂਪ ਹੈ ਰਾਜਾ ਜਿਹੜਾ ਹੈ, ਤੇ ਉਹਨੇ ਤੁਹਾਨੂੰ ਉਹ ਤੁਹਾਡੀ ਸਹਾਇਤਾ ਦੇ ਲਈ, ਤੁਹਾਨੂੰ ਦੇਖਭਾਲ ਕਰਨ ਦੇ ਲਈ ਜਿਹੜਾ ਰਾਜੇ ਨੂੰ ਭੇਜਿਆ ਹੋਇਆ ਤੇ ਉਹਦੀ ਜ਼ਿੰਮੇਵਾਰੀ ਲੱਗੀ ਹੈ। ਇਸ ਦੇ ਲਈ ਉਹ ਜੋ ਵੀ ਕਹਿੰਦਾ ਉਹ ਕਰੋ, ਉਹ ਚਾਹੇ ਤੁਸੀਂ ਕਰ ਦੇ ਰੂਪ ਦੇ ਵਿੱਚ, ਚਾਹੇ ਟੈਕਸ ਦੇ ਰੂਪ ਦੇ ਵਿੱਚ ਉਹ ਜੋ ਮੰਗਦਾ ਦਿਓ, ਚਾਹੇ ਉਹ ਦਾਣੇ ਤੁਹਾਡੇ ਖੇਤਾਂ 'ਚੋਂ ਕੱਢ ਕੇ ਲੈ ਜਾਂਦਾ, ਉਹ ਦੇਣੇ ਪੈਣੇ ਹੈ। ਉਹ ਸਮੇਂ ਦੇ ਉੱਤੇ ਰੂਪ ਬਦਲ ਗਏ ਨੇ ਤੇ ਅੱਜ ਵੀ ਹਾਲਾਤ ਉੱਥੇ ਦੇ ਉੱਥੇ ਖੜੇ ਨਜ਼ਰ ਆਉਂਦੇ ਹੈ। ਅੱਜ ਦੀ ਗੱਲ ਕਰੀਏ ਤੇ 28 ਅਗਸਤ 1898 ਦੇ ਵਿੱਚ ਜਿਹੜਾ ਸੀਗਾ ਕਲੈਬ ਬ੍ਰੈਡਮ ਨੇ ਸੌਫਟ ਡਰਿੰਕ ਦੀ ਜਿਹੜੀ ਖੋਜ ਕੀਤੀ ਸੀ, ਜਿਹਨੇ ਇਸ ਦੁਨੀਆਂ ਦੇ ਵਿੱਚ ਹੁਣ ਜਿਹੜੀ ਧੜਥੱਲੀ ਮਚਾਈ ਹੋਈ ਹੈ। ਤੇ 1963 ਦੇ ਵਿੱਚ ਮਾਰਟਿਨ ਲੂਥਰ ਕਿੰਗ ਨੇ ਇਤਿਹਾਸਕ ਭਾਸ਼ਣ ਦਿੱਤਾ ਸੀ। 1965 ਦੇ ਵਿੱਚ ਭਾਰਤ ਨੇ ਪਾਕਿਸਤਾਨ ਦੀ ਜਿਹੜੀ ਹਾਜ਼ੀਪੀਰ ਪੋਸਟ ਦੇ ਉੱਤੇ ਕਬਜ਼ਾ ਕੀਤਾ ਤੇ 1973 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਸ਼ਿਮਲਾ ਸਮਝੌਤੇ ਉੱਤੇ ਦਸਤਖਤ ਜਿਹੜੇ ਕੀਤੇ ਗਏ। 1973 ਦੇ ਵਿੱਚ ਆਨੰਦਪੁਰ ਦਾ ਮਤਾ ਪਾਸ ਕੀਤਾ ਗਿਆ ਤੇ 1990 ਦੇ ਵਿੱਚ ਇਰਾਕ ਨੇ ਕੁਵੈਤ ਨੂੰ 19ਵਾਂ ਸੂਬਾ ਐਲਾਨ ਦਿੱਤਾ ਗਿਆ। 1998 ਦੇ ਵਿੱਚ ਪਾਕਿਸਤਾਨ ਦੇ ਵਿੱਚ ਜਿਹੜਾ
ਸ਼ਰੀਅਤ ਕਾਨੂੰਨ ਜਿਹੜਾ ਸੀ ਲਾਗੂ ਕੀਤਾ ਗਿਆ। ਵਹਿਮਾਂ ਭਰਮਾਂ ਦੀ ਥੋੜੀ ਗੱਲ ਕਰਦਿਆਂ ਫਿਰ ਗੱਲ ਅੱਗੇ ਤੋਰਦਿਆਂ, ਵੈਸੇ ਅੱਜ ਰੱਖੜੀ ਦਾ ਤਿਉਹਾਰ ਵੀ ਜਿਹੜਾ ਖਾਸ ਕਰ ਇੰਡੀਆ ਦੇ ਵਿੱਚ ਤਾਂ ਸਮਾਪਤ ਹੋ ਗਿਆ, ਪਰ ਇਹਨਾਂ ਮੁਲਕਾਂ ਦੇ ਵਿੱਚ ਅਮਰੀਕਾ ਕੈਨੇਡਾ ਦੇ ਵਿੱਚ ਸਵੇਰ ਦਾ ਦਿਨ ਚੜ੍ਹਿਆ ਤੇ ਉੱਥੇ ਇਸ ਤਿਉਹਾਰ ਦਾ ਜਿਹੜਾ ਮਨਾਇਆ ਜਾਵੇਗਾ। ਤੇ ਵੈਸੇ ਤਾਂ ਵੀਕਐਂਡ ਦੇ ਵਿੱਚ ਜ਼ਿਆਦਾ ਲੋਕ ਹੋਣਗੇ ਉਹਨਾਂ ਮੁਲਕਾਂ ਦੇ ਵਿੱਚ ਜੋ ਕਰਦੇ ਆ। ਵਹਿਮਾਂ ਭਰਮਾਂ ਦੀ ਗੱਲ ਕਰੀਏ ਤਾਂ ਦਹੀਂ ਖਾ ਕੇ ਕਹਿੰਦੇ ਘਰੋਂ ਤੁਰਨਾ, ਇਮਤਿਹਾਨਾਂ ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਘਰੋਂ ਦਹੀਂ ਖਾ ਕੇ ਜਾਂਦੇ ਆ ਤਾਂ ਕਿ ਉਹਨਾਂ ਦੇ ਪੇਪਰ ਵਧੀਆ ਹੋਣ, ਜਦਕਿ ਇਹ ਉਹਨਾਂ ਦੇ ਵਡੇਰਿਆਂ ਦਾ ਵਹਿਮ ਹੈ। ਵਿਦਿਆਰਥੀ ਜਿੰਨਾ ਮਰਜ਼ੀ ਦਹੀਂ ਖਾ ਕੇ ਪੇਪਰ ਦੇਣ ਜਾਵੇ, ਜੇ ਪੜ੍ਹਿਆ ਹੀ ਨਾ ਹੋਵੇਗਾ ਤਾਂ ਪਾਸ ਕਿੱਥੋਂ ਹੋਊ। ਅਸਲ ਦੇ ਵਿੱਚ ਦਹੀਂ ਜਾਂ ਮਿੱਠਾ ਖਾ ਕੇ ਘਰੋਂ ਜਾਣਾ ਇੱਕ ਸ਼ਗਨ ਵਜੋਂ ਜਿਹੜਾ ਲਿਆ ਜਾਂਦਾ ਸੀ। ਇਸ ਦੇ ਨਾਲ ਸਫਲਤਾ ਮਿਲਣ ਅਤੇ ਸਫਰ ਦੇ ਸਾਰਥਿਕ ਹੋਣ ਦਾ ਭਰਮ ਜੁੜਿਆ ਹੈ। ਦਹੀਂ ਖਾਣਾ ਚੰਗਾ ਹੁੰਦਾ ਹੈ ਸਿਹਤ ਦੇ ਲਈ ਕਹਿ ਕੇ ਇਸ ਨੂੰ ਵਹਿਮ ਬਣਾ ਦਿੱਤਾ ਜਾਂਦਾ ਹੈ। ਵੇਖਿਆ ਜਾਵੇ ਤਾਂ ਮੂੰਹ ਮਿੱਠਾ ਕਰਨ ਦੇ ਨਾਲ ਮਨ ਜਿਹੜਾ ਖਿੜਦਾ ਹੈ, ਐਨਰਜੀ ਆਉਂਦੀ ਹੈ, ਅੱਖਾਂ ਖੁੱਲ੍ਹਦੀਆਂ ਨੇ, ਮਾਨਸਿਕਤਾ ਆਸ਼ਾਵਾਦੀ ਬਣਦੀ ਹੈ ਤੇ ਖਾਧੇ ਦਹੀਂ ਜਾਂ ਮਿੱਠੇ ਨੂੰ ਕਿਸੇ ਕੰਮ ਦੇ ਬਣਨ ਜਾਂ ਵਿਗੜਨ ਦੇ ਨਾਲ ਜੋੜਨਾ ਅੰਧ ਵਿਸ਼ਵਾਸ ਹੈ। ਜੇ ਕੋਈ ਬਾਹਰ ਜਾਣ ਲੱਗਿਆ ਲੜਕੇ ਜਾਂ ਕੌੜੀ ਚੀਜ਼ ਖਾ ਕੇ ਤੁਰੇ ਤਾਂ ਬੇਸਵਾਦੀ ਹੀ ਨਹੀਂ ਹੁੰਦੀ, ਸਗੋਂ ਸ਼ਕਲ ਵੀ ਜਿਹੜੀ ਭੈੜੀ ਬਣ ਜਾਂਦੀ ਹੈ। ਇਹਦੇ ਲਈ ਹੀ ਕਿਹਾ ਜਾਂਦਾ ਹੈ ਕਿ ਰੋਂਦੂ ਚਿਹਰਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਬਣਦੇ ਕੰਮ ਵੀ ਵਿਗੜ ਜਾਂਦੇ ਹੈ। ਦਹੀਂ ਦੇ ਵਿੱਚ ਲੂਣ ਨਹੀਂ ਪਾਉਣਾ ਚਾਹੀਦਾ ਤੇ ਇਸ ਦੇ ਨਾਲ ਬੈਕਟੀਰੀਆ ਜਿਹੜਾ ਉਹਦਾ ਮਰ ਜਾਂਦਾ ਹੈ, ਖੰਡ ਪਾ ਕੇ ਇਸ ਕਰਕੇ ਖਾਂਦੇ ਹੈ। ਦੂਸਰੇ ਪਾਸੇ ਝਾੜੂ ਖੜਾ ਕਰਨਾ ਨੁਕਸਾਨ ਹੈ ਇਹ ਵੀ ਜਿਹੜਾ ਮੰਨਿਆ ਜਾਂਦਾ ਹੈ। ਝਾੜੂ ਖੜਾ ਕਰਨ ਦੇ ਨਾਲ ਝਾੜੂ ਨੇ ਤਾਂ ਤੜ ਥੱਲੀ ਮਚਾਈ ਹੋਈ ਹੈ ਜੀ, ਤੇ ਕਹਿੰਦੇ ਉਲਟਾ ਕਰਕੇ ਰੱਖਣਾ ਜਾਣੀ ਕਿ ਝਾੜੂ ਦੇ ਸਫਾਈ ਵਾਲੇ ਪਾਸੇ ਲੱਗੇ ਕੀਟਾਣੂ ਜਿਹੜੇ ਨੇ ਨੀਵੇਂ ਪਾਸੇ ਨੂੰ ਚਲੇ ਜਾਣਗੇ, ਜਾਣੀ ਕਿ ਤੁਹਾਡੇ ਹੱਥ ਨੂੰ ਟੱਚ ਕਰਨਗੇ ਉਹ, ਫਿਰ ਇਸ ਕਰਕੇ ਉਹਨੂੰ ਪੁੱਠਾ ਨਹੀਂ ਰੱਖਿਆ ਜਾਂਦਾ। ਇਹ ਅਸਲ ਦੇ ਵਿੱਚ ਹਾਈਜੈਨਿਕ ਤੌਰ ਦੇ ਉੱਤੇ ਮੰਨਿਆ ਜਾਂਦਾ, ਜਿਵੇਂ ਚਾਹੇ ਇੱਥੇ ਵੱਡੇ ਪੋਚੇ ਵੀ ਆ, ਹੋਰ ਸਾਰੀਆਂ ਚੀਜ਼ਾਂ ਹੈਂਗਰ ਦੇ ਉੱਤੇ ਟੰਗੇ ਜਾਂਦੇ ਆ ਤੇ ਹਮੇਸ਼ਾ ਹੀ ਉਹ ਜਿਹੜਾ ਸਟਿੱਕ ਹੁੰਦੀ ਹੈ ਉਹ ਹੋਲਡ ਹੁੰਦੀ ਹੈ ਤੇ ਬਾਕੀ ਸਾਰਾ ਥੱਲੇ ਲਟਕਿਆ ਹੁੰਦਾ ਹੈ। ਜਿਹੜੇ ਸਫਾਈ ਵੇਲੇ ਸਾਡੇ ਹੱਥਾਂ ਨੂੰ ਲੱਗ ਕੇ ਇਨਫੈਕਸ਼ਨ ਕਰ ਸਕਦੇ ਨੇ ਤੇ ਇਸ ਦੇ ਲਈ ਝਾੜੂ ਉਲਟਾ ਖੜਾ ਕਰਨਾ ਨੁਕਸਾਨਦਾਇਕ ਹੈ ਤੇ ਦੂਜਾ ਘਰ ਦੇ ਵਿੱਚ ਛੋਟੇ ਬੱਚਿਆਂ ਦੀਆਂ ਅੱਖਾਂ ਦੇ ਵਿੱਚ ਵੀ ਜਿਹੜਾ ਉਹ ਕਿਤੇ ਡਿੱਗ ਜਾਣ ਜਾਂ ਸੱਟ ਫੇਟ ਲੱਗ ਸਕਦੀ ਹੈ, ਵੱਜ ਸਕਦਾ ਹੈ, ਕਿਉਂਕਿ ਝਾੜੂ ਦਾ ਸਾਈਜ਼ ਛੋਟੇ ਬੱਚਿਆਂ ਜਿੰਨਾ ਕੋਈ ਹੁੰਦਾ ਹੈ। ਫਿਰ ਗੱਲ ਆਉਂਦੀ ਹੈ ਮੰਜਾ ਟੇਢਾ ਖੜਾ ਕਰਨਾ ਬਦ ਸ਼ਗਨ ਕਹਿੰਦੇ ਹਾਂ, ਬਿਲਕੁਲ ਇਹ ਵੀ ਸੁਣਿਆ ਜੀ। ਜਿਹੜਾ ਹੁੰਦਾ ਸੀ ਆਪਣੇ ਬਾਣ ਵਾਲੇ ਮੰਜੇ ਹੁੰਦੇ ਸੀ ਨਾ, ਤੇ ਜਿਸਦੇ ਪਾਸਿਓਂ ਆਪਣੇ ਖਿੱਚ ਪਾਈ ਹੁੰਦੀ ਸੀ ਤਾਂ ਉਹ ਪਾਸਾ ਜਿਹੜਾ ਸੀ ਹਮੇਸ਼ਾ ਥੱਲੇ ਰੱਖਿਆ ਜਾਂਦਾ ਸੀ ਤੇ ਦੂਸਰਾ ਪਾਸਾ ਜਿਹੜਾ ਸੀਗਾ ਜਿਹੜਾ ਬਣਾਈ ਹੁੰਦੀ ਸੀ ਜਿਹਦੇ ਉੱਤੇ ਬੈਠਿਆ ਜਾਂਦਾ ਸੀ ਉਹ ਉੱਪਰਲੇ ਪਾਸੇ ਹੁੰਦਾ ਸੀ, ਪਰ ਕਈ ਜਿਹੜੇ ਨੇ ਸੀ ਥੱਲਲਾ ਪਾਸਾ ਜਿੱਥੇ ਖਿੱਚ ਪਾਈ ਹੁੰਦੀ ਸੀ ਮੰਜੇ ਨੂੰ ਉਹ ਉੱਪਰ ਨੂੰ ਕਰ ਦਿੰਦੇ ਸੀ ਤੇ ਨਾਲ ਦੀ ਨਾਲ ਕਹਿ ਦਿੰਦੇ ਸੀ ਸਿਆਣੇ ਭਾਈ ਮੰਜਾ ਪੁੱਠਾ ਨਹੀਂ ਕਰੀਦਾ ਹੁੰਦਾ। ਮੰਜਾ ਜਿਹੜਾ ਵੱਖੀ ਭਾਰ ਕਰਨ ਦੇ ਨਾਲ ਹੋਰ ਨੁਕਸਾਨ ਕੋਈ ਨਹੀਂ ਹੈ, ਪਰ ਵਹਿਮ ਜ਼ਰੂਰ ਹੈ। ਜਦੋਂ ਕਿਸੇ ਇਨਸਾਨ ਦੀ ਮੌਤ ਹੋ ਜਾਂਦੀ ਹੈ ਤਾਂ ਉਸਦਾ ਜਿਹੜਾ ਸੰਸਕਾਰ ਕਰਨ ਜਾਣ ਸਮੇਂ ਜਿਸ ਮੰਜੇ ਦੇ ਉੱਤੇ ਮੁਰਦਾ ਜਿਹੜਾ ਪਾਇਆ ਹੁੰਦਾ ਹੈ ਉਸ ਮੰਜੇ ਨੂੰ ਟੇਢਾ ਜਾਣੀ ਕਿ ਵੱਖੀ ਭਾਰ ਰੱਖ ਦਿੰਦੇ ਨੇ ਤਾਂ ਕੋਈ ਉਸ ਮੰਜੇ ਦੇ ਉੱਤੇ ਬੈਠੇ ਨਾ, ਮਤਲਬ ਕਿ ਉਹਨੂੰ ਸੁੱਚਾ ਮੰਨਿਆ ਜਾਂਦਾ ਵੀ ਉਹਦੇ ਲਈ ਉਹ ਜਿਹੜਾ ਰਿਜ਼ਰਵ ਕਰ ਦਿੱਤਾ ਗਿਆ ਤੇ ਉਹਨੂੰ ਯੂਜ਼ ਨਾ ਕਰੋ। ਹੋ ਸਕਦਾ ਹੈ ਮਰਨ ਵਾਲਾ ਇਨਸਾਨ ਕਿਸੇ ਘਾਤਕ ਬਿਮਾਰੀ ਦੇ ਨਾਲ ਮਰਿਆ ਹੋਵੇ, ਇਸ ਕਰਕੇ ਮੰਜਾ ਟੇਢਾ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਬਿਮਾਰੀ ਕਿਸੇ ਹੋਰ ਨੂੰ ਨਾ ਜਿਹੜੀ ਲੱਗੇ। ਫਿਰ ਗੱਲ ਆ ਜਾਂਦੀ ਹੈ ਨਜ਼ਰ ਵੱਟੂ ਦੀ। ਨਵੇਂ ਬਣੇ ਘਰਾਂ ਅੱਗੇ ਨਜ਼ਰ ਵੱਟੂ ਲਗਾਇਆ ਜਾਂਦੇ ਨੇ ਤਾਂ ਕਿ ਘਰ ਨੂੰ ਮਾੜੀ ਨਜ਼ਰ ਨਾ ਲੱਗੇ, ਪਰ ਇਸ ਨੂੰ ਮਜ਼ਾਕ ਦੇ ਨਾਲ ਵੀ ਦੇਖਿਆ ਜਾਂਦਾ ਹੈ। ਜਦੋਂ ਘਰ ਬਣਾਉਣ ਸਮੇਂ ਬਹੁਤ ਖਰਚ ਹੋ ਜਾਂਦਾ ਹੈ, ਪੰਜਾਬੀ ਦੇ ਵਿੱਚ ਘਰਦਿਆਂ ਦੀ ਜੀਭ ਨਿਕਲ ਜਾਂਦੀ ਹੈ ਕਹਿ ਲਓ, ਤਾਂ ਫਿਰ ਲੋਕਾਂ ਨੂੰ ਦੱਸਣ ਦੇ ਲਈ ਕਹਿੰਦੇ ਨੇ ਨਜ਼ਰ ਵੱਟੂ ਲਗਾਇਆ ਜਾਂਦਾ ਹੈ, ਭਾਈ ਬਸ ਹੋ ਗਈ ਹੱਥ ਖੜੇ ਹੋ ਗਏ ਘਰ ਬਣਾਉਂਦਿਆਂ ਤੇ ਜੀਭ ਨਿਕਲ ਗਈ ਕਹਿੰਦੇ ਨਜ਼ਰ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ। ਜਦ ਅਸੀਂ ਚੰਗੇ ਨਕਸ਼ਾ ਨਵੀਸ ਤੇ ਚੰਗੇ ਮਟੀਰੀਅਲ ਦੇ ਨਾਲ ਮਕਾਨ ਬਣਾਉਂਦੇ ਹਾਂ ਤਾਂ ਅਜਿਹੇ ਨਜ਼ਰ ਵੱਟੂ ਦੀ ਲੋੜ ਨਹੀਂ ਹੁੰਦੀ ਹੈ। ਆਪਣੀ ਸੋਚ ਦਾ ਆਪ ਹੀ ਦਿਵਾਲਾ ਜਿਹੜਾ ਕੱਢਦੇ ਨੇ। ਜਿਨ੍ਹਾਂ ਘਰਾਂ ਦੇ ਅੱਗੇ ਨਜ਼ਰ ਵੱਟੂ ਲੱਗੇ ਹੋਣ ਤਾਂ ਪਤਾ ਲੱਗ ਜਾਂਦਾ ਹੈ ਕਿ ਇਹ ਘਰ ਦੇ ਮੈਂਬਰ ਵਹਿਮੀ ਹੋ ਸਕਦੇ ਹੈ। ਆਖਰ ਤੇ ਗੱਲ ਆਉਂਦੀ ਹੈ ਡੇਰੇ ਦੀ।
ਡੇਰੇ ਦੀ ਰਾਖ ਖਾਣਾ, ਨਾਰੀਅਲ ਪਾਣੀ ਨੂੰ ਪਾਣੀ ਦੇ ਵਿੱਚ ਸੁੱਟਣਾ, ਤਵੀਤ ਬੰਨਣੇ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਬਿਮਾਰੀ ਸਮੇਂ ਡੇਰਿਆਂ ਦੀ ਰਾਖ ਜਿਹੜੀ ਹੈ ਸਵਾਹ ਖਾਣਾ, ਦੁਆਬੇ ਦੇ ਵਿੱਚ ਹੈਗਾ ਇੱਕ ਡੇਰਾ ਕਾਫੀ ਮਸ਼ਹੂਰ ਆ, ਨਾਰੀਅਲ ਖਾਣੇ ਨਾਰੀਅਲ ਜਿਹੜਾ ਪਾਣੀ ਦੇ ਵਿੱਚ ਸੁੱਟਣਾ, ਮੀਂਹ ਪਵਾਉਣ ਦੇ ਲਈ ਦਲੀਆ ਵੰਡਣਾ, ਸਰੀਰ ਦੇ ਨਾਲ ਤਵੀਤ ਬੰਨਣੇ, ਬਿਮਾਰ ਇਨਸਾਨ ਨੂੰ ਦਿਲਾਸਾ ਦੇਣਾ ਹੀ ਹੁੰਦਾ ਹੈ। ਬਿਮਾਰ ਇਨਸਾਨ ਨੂੰ ਦਿਲਾਸਾ ਦੇਣ ਦੇ ਨਾਲ ਉਸਦੀ ਬਿਮਾਰੀ ਅੱਧੀ ਰਹਿ ਜਾਂਦੀ ਹੈ। ਜਿਵੇਂ ਕਿ ਉਹਨੂੰ ਮੈਸੇਜ ਦੇਣਾ ਹੁੰਦਾ ਮਾਇੰਡ ਨੂੰ, ਜਿਵੇਂ ਵੀ ਆਪਾਂ ਆਪਣੇ ਆਪ ਦੇ ਵਿੱਚ ਸਿਹਤਮੰਦ ਹੋਣ ਦੇ ਲਈ ਜ਼ੋਰ ਆਪ ਲਾਉਂਦੇ ਹਾਂ, ਮੈਡੀਸਨ ਸਾਨੂੰ ਇੱਕ ਜਿਹੜੀ ਹੈ ਸਾਈਕੋਲੋਜੀ ਪੱਖ ਤੋਂ ਜਿਹੜਾ ਸਾਡੇ ਬ੍ਰੇਨ ਨੂੰ ਇੱਕ ਸਿਗਨਲ ਦਿੰਦੀ ਹੈ ਵੀ ਮੇਰਾ ਸਿਰ ਬਹੁਤ ਦੁਖਦਾ, ਤੁਸੀਂ ਗੋਲੀ ਖਾ ਲਓ, ਅਤੇ ਨਾਲ ਦੀ ਨਾਲ ਬ੍ਰੇਨ ਨੂੰ ਚੱਲ ਜਾਂਦਾ ਸਿਗਨਲ ਕਿ ਮੈਂ ਹੁਣ ਠੀਕ ਹੋ ਜਾਣਾ, ਗੋਲੀ ਖਾ ਲਈ ਹੈ। ਇਸੇ ਤਰ੍ਹਾਂ ਉਹਨਾਂ ਸਮਿਆਂ ਦੇ ਵਿੱਚ ਜਦੋਂ ਮੈਡੀਸਨ ਇੰਨੀ ਨਹੀਂ ਹੁੰਦੀ ਸੀ, ਇਹਨਾਂ ਚੀਜ਼ਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ, ਉਹ ਇੱਕ ਬਸ ਸਿਗਨਲ ਦਿੱਤਾ ਹੁੰਦਾ ਸੀ, ਦੇਣਾ ਹੁੰਦਾ ਸੀ ਦਿਮਾਗ ਨੂੰ। ਗੰਭੀਰ ਬਿਮਾਰੀ ਇਹਨਾਂ ਵਹਿਮਾਂ ਦੇ ਨਾਲ ਹੋਰ ਵੱਧਦੀ ਹੈ। ਹਰ ਬਿਮਾਰੀ ਦਾ ਇਲਾਜ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ, ਕਿਉਂਕਿ ਜਿੱਥੇ ਹੜ੍ਹ ਆਉਂਦੇ ਨੇ ਉੱਥੇ ਦਲੀਆ ਜ਼ਿਆਦਾ ਵੰਡਿਆ ਹੁੰਦਾ ਹੈ, ਸਵਾਲ ਤਾਂ ਇਹ ਵੀ ਪੈਦਾ ਹੁੰਦਾ ਹੈ। ਸੰਗਰਾਂਦ ਵਾਲੇ ਦਿਨ ਬੂਹੇ ਤੇਲ ਚੋਣਾ, ਪੁਰਾਣੇ ਜ਼ਮਾਨੇ ਦੇ ਵਿੱਚ ਘਰ ਕੱਚੇ, ਦਰਵਾਜ਼ਿਆਂ ਨੂੰ ਕਬਜ਼ੇ ਘੱਟ, ਸਰਦਲ ਜਿਸ ਨੂੰ ਚੁਗਾਠ ਆਖਦੇ ਨੇ ਉਹਦੇ ਆਲੇ ਦੁਆਲੇ ਮੋਟਾ ਛੇਕ ਮਾਰ ਕੇ ਉੱਤੇ ਥੱਲੇ ਦਰਵਾਜ਼ੇ ਨੂੰ ਫਿੱਟ ਕੀਤਾ ਜਾਂਦਾ ਸੀ, ਤੇ ਲੱਕੜ ਦੇ ਵਿੱਚ ਲੱਕੜ ਚੱਲਣ ਦੇ ਨਾਲ ਉਸ ਦੇ ਵਿੱਚੋਂ ਜਿਹੜਾ ਚੀਕਣ ਦੀ ਆਵਾਜ਼ ਆਉਣ ਲੱਗ ਪੈਂਦੀ ਸੀ, ਡਰਾਈ ਹੋ ਜਾਂਦੀ ਸੀ ਜਾਂ ਸਿਆਲ ਨੂੰ ਫੁੱਲ ਜਾਂਦੀ ਸੀ। ਉਸ ਆਵਾਜ਼ ਨੂੰ ਬੰਦ ਕਰਨ ਦੇ ਲਈ ਉਸ ਦੇ ਵਿੱਚ ਮਹੀਨੇ ਬਾਅਦ ਤੇਲ ਪਾਇਆ ਜਾਂਦਾ ਸੀ, ਤੇ ਉਹੀ ਦਿਨ ਸੰਗਰਾਂਦ ਦੇ ਦਿਨ ਦੀ ਨਿਸ਼ਾਨੀ ਵਜੋਂ ਜੀ ਜਿਹੜਾ ਸੀ ਯਾਦ ਰੱਖਿਆ ਜਾਂਦਾ ਸੀ। ਫਿਰ ਕਾਫੀ ਉਸ ਬਾਅਦ ਦੇ ਵਿੱਚ ਦਰਵਾਜ਼ੇ ਜਿਹੜਾ ਸੀ ਆਵਾਜ਼ ਆਉਣੀ ਬੰਦ ਰਹਿੰਦੀ ਸੀ, ਤੇ ਸੰਗਰਾਂਦ ਵਾਲੇ ਦਿਨ ਅੰਧ ਵਿਸ਼ਵਾਸੀ ਬਾਹਰ ਜਿਹੜੇ ਸੀ ਵਾਂਢੇ ਨਹੀਂ ਸੀ ਜਾਂਦੇ, ਕਿਤੇ ਆਉਣਾ ਜਾਣਾ ਨਹੀਂ ਰਿਸ਼ਤੇਦਾਰੀ ਚ, ਨਾ ਹੀ ਕੋਈ ਚੀਜ਼ ਖਰੀਦਦੇ ਕਿ ਸਾਰਾ ਮਹੀਨਾ ਕਿਤੇ ਨਾ ਕਿਤੇ ਕਹਿੰਦੇ ਜਾਣਾ ਪਵੇਗਾ ਤੇ ਖਰਚ ਹੋਵੇਗਾ। ਇਹ ਸੀ ਦੋਸਤੋ ਅੱਜ ਦਾ ਵਿਚਾਰ, ਤੇ ਜਿਸ ਦੇ ਵਿੱਚ ਵਹਿਮਾਂ ਭਰਮਾਂ ਦੀ ਗੱਲ ਹੋਈ ਹੈ, ਤੇ ਬਹੁਤ ਸਾਰੇ ਮਨੌਤਾਂ ਹੋਰ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਤੇ ਲਓ ਫਿਰ ਅੱਜ ਦੀਆਂ ਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਅੱਜ ਦੀਆਂ ਖਬਰਾਂ। ਜਿਸ ਦੇ ਵਿੱਚ ਰੱਖੜ ਪੁੰਨਿਆ ਜੋੜਾ, ਸੋਰੀ ਉੱਪਰ ਥੱਲੇ ਹੋਈ ਜਾਂਦਾ ਅੱਜ, ਥੋੜੀ ਜਿਹੀ ਥਕਾਵਟ ਹੈ। ਰੱਖੜ ਪੁੰਨਿਆ ਜੋੜ ਮੇਲਾ 2027 ਦਾ ਖੇਲਾ, ਤੇ ਹੱਥਾਂ ਦੇ ਵਿੱਚ ਗੁਲਾਬ ਦਿਲਾਂ ਦੇ ਵਿੱਚ ਮਲਾਲ ਕਿਉਂ ਹੈ, ਉਹਦੇ ਬਾਰੇ ਜਾਣਕਾਰੀ ਆਪਾਂ ਲਵਾਂਗੇ। ਦੂਸਰੇ ਪਾਸੇ ਕਿ ਪੰਜਾਬ ਜਿਹੜਾ ਪੰਜਾਬ ਦੀ ਸਿਆਸਤ 2027 ਦੀਆਂ ਚੋਣਾਂ ਤੋਂ ਪਹਿਲਾਂ ਨਵੇਂ ਸਮੀਕਰਨ ਦੇ ਵੱਲ ਵੱਧ ਰਹੀ ਹੈ। ਜਸਵੀਰ ਸਿੰਘ ਗੜੀ ਦਾ SSC ਕਮਿਸ਼ਨ ਦੀ ਚੇਅਰਮੈਨੀ ਤੋਂ ਅਸਤੀਫਾ, ਚੰਨੀ ਦੀ ਤਾਰੀਫ ਨੂੰ ਲੈ ਕੇ ਕਾਂਗਰਸ ਅੰਦਰ ਚਰਚਾ, ਬਾਬਾ ਬਕਾਲਾ ਦੀ ਰੱਖੜ ਪੁੰਨਿਆ ਤੇ ਸਿਆਸੀ ਸ਼ਕਤੀ ਪ੍ਰਦਰਸ਼ਨ ਹਰ ਪਾਰਟੀ ਦਾ, ਪੰਜਾਬ ਦੇ ਨਸ਼ਿਆਂ ਦਾ ਸੰਕਟ ਤੇ ਵੱਖ ਵੱਖ ਪਾਰਟੀਆਂ ਦੇ ਦਾਅਵੇ, ਇਨ੍ਹਾਂ ਸਭ ਦੇ ਪਿੱਛੇ ਅਸਲ ਸਿਆਸੀ ਖੇਡ ਕੀ ਹੈ, ਕੀ ਪੰਜਾਬ ਦੀ ਸਿਆਸਤ ਦੇ ਵਿੱਚ ਕੋਈ ਵੱਡਾ ਬਦਲਾਅ ਆਉਣ ਵਾਲਾ ਹੈ, ਜਾਂ ਫਿਰ ਇਹ ਸਿਰਫ ਚੋਣਾਂ ਤੋਂ ਪਹਿਲਾਂ ਦੀ ਇੱਕ ਸਿਆਸੀ ਬਿਆਨਬਾਜ਼ੀ ਹੈ। ਇਸੇ ਤਰ੍ਹਾਂ ਲੋ ਫਿਰ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਬਾਤ ਪਾਉਂਦੇ ਹਾਂ ਜਸਵੀਰ ਸਿੰਘ ਗੜੀ ਹੋਣਾ ਦੀ ਪਹਿਲਾਂ, ਜਿਨ੍ਹਾਂ ਨੇ ਸਭ ਨੂੰ ਹੀ ਬੁਲਾਇਆ ਤੇ ਵੀਡੀਓ ਵੀ ਵਾਇਰਲ ਹੋਈਆਂ, ਹੋਰ ਸਾਰੀਆਂ ਚੀਜ਼ਾਂ ਹੋਈਆਂ, ਤੇ ਉਸ ਤੋਂ ਬਾਅਦ ਸਿਲਾ ਕੀ ਮਿਲਿਆ। ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜੀ ਨੇ ਕਮਿਸ਼ਨ ਦੀ ਚੇਅਰਮੈਨੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਆਮ ਆਦਮੀ ਪਾਰਟੀ ਤਰਫੋਂ ਉਨ੍ਹਾਂ ਨੂੰ 27 ਅਗਸਤ ਨੂੰ ਹਲਕਾ ਚਮਕੌਰ ਸਾਹਿਬ ਦਾ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ। ਉਨ੍ਹਾਂ ਦੀ ਬਤੌਰ ਹਲਕਾ ਇੰਚਾਰਜ ਨਿਯੁਕਤੀ ਦੇ ਉੱਤੇ ਵਿਰੋਧੀ ਧਿਰਾਂ ਨੇ ਸਵਾਲ ਖੜੇ ਕੀਤੇ ਕਿ ਉਹ ਇੱਕ ਪਾਸੇ ਸੰਵਿਧਾਨਕ ਅਹੁਦੇ ਦੇ ਉੱਤੇ ਨੇ ਤੇ ਦੂਜੇ ਪਾਸੇ ਸਿਆਸੀ ਅਹੁਦੇ ਦੇ ਉੱਤੇ ਨਿਯੁਕਤੀ ਕਰ ਦਿੱਤੀ ਗਈ ਹੈ। ਹਲਕਾ ਇੰਚਾਰਜ ਜਸਬੀਰ ਸਿੰਘ ਗੜੀ ਨੇ ਅੱਜ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਚੇਅਰਮੈਨੀ ਤੋਂ ਅਸਤੀਫਾ 26 ਅਗਸਤ ਨੂੰ ਹੀ ਦੇ ਦਿੱਤਾ ਸੀ ਤੇ ਉਸ ਮਗਰੋਂ ਹੀ ਪਾਰਟੀ ਤਰਫੋਂ ਉਨ੍ਹਾਂ ਨੂੰ ਨਵੀਂ ਜਿਹੜੀ ਹੈ ਜਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨੀ ਤੋਂ ਅਸਤੀਫਾ ਦਿੱਤੇ ਜਾਣ ਮਗਰੋਂ ਹੀ ਪਾਰਟੀ ਨੇ ਉਨ੍ਹਾਂ ਨੂੰ ਹਲਕਾ ਇੰਚਾਰਜ ਨਿਯੁਕਤ ਕੀਤਾ। ਹੁਣ ਉਹ ਹਲਕਾ ਚਮਕੌਰ ਸਾਹਿਬ ਦੇ ਵਿੱਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਗੜੀ ਨੂੰ 7 ਮਾਰਚ 2025 ਨੂੰ SSC ਕਮਿਸ਼ਨ ਦੀ ਚੇਅਰਮੈਨੀ ਸੌਂਪੀ ਗਈ ਸੀ ਤੇ ਗੜੀ ਨੂੰ ਹਲਕਾ ਇੰਚਾਰਜ ਨਿਯੁਕਤ ਕੀਤੇ ਜਾਣ ਮਗਰੋਂ ਹਲਕਾ ਚਮਕੌਰ ਸਾਹਿਬ ਤੋਂ ਮੌਜੂਦਾ ਵਿਧਾਇਕ ਡਾਕਟਰ ਚਰਨਜੀਤ ਸਿੰਘ ਦੇ ਸਿਆਸੀ ਭਵਿੱਖ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਜਿਹੜਾ ਲੱਗ ਗਿਆ। ਜਸਬੀਰ ਸਿੰਘ ਗੜੀ ਕਰੀਬ 6 ਸਾਲ ਬਸਪਾ
ਦੇ ਜਿਹੜਾ ਪ੍ਰਧਾਨ ਰਹਿ ਚੁੱਕੇ ਨੇ ਤੇ ਉਸ ਜਿਹੜਾ ਉਹ ਨਵੰਬਰ 2024 ਦੇ ਵਿੱਚ ਪਾਰਟੀ ਤੋਂ ਅਲੱਗ ਹੋ ਗਏ ਸੀ ਤੇ ਉਹਨਾਂ ਨੇ 1 ਜਨਵਰੀ 2025 ਨੂੰ ਆਮ ਆਦਮੀ ਪਾਰਟੀ ਦਾ ਪੱਲਾ ਜਿਹੜਾ ਫੜ ਲਿਆ ਸੀ। ਉਹ ਬਤੌਰ ਚੇਅਰਮੈਨ ਆਪਣੇ ਕਾਰਜਕਾਲ ਦੇ ਦੌਰਾਨ ਸਿਆਸੀ ਧਿਰਾਂ ਦੇ ਨਿਸ਼ਾਨੇ ਦੇ ਉੱਤੇ ਰਹੇ ਨੇ। ਜਸਵੀਰ ਸਿੰਘ ਗੜ੍ਹੀ ਵੱਲੋਂ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵਿਰੁੱਧ ਟਿੱਪਣੀ ਨੂੰ ਲੈ ਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਤਲਬ ਕਰਨ ਦੇ ਮਾਮਲੇ ਚ ਵੀ ਉਹ ਵਿਵਾਦ ਵਿਚ ਰਹੇ ਨੇ। ਉਨ੍ਹਾਂ ਨੇ ਨਗਰ ਕੌਂਸਲ ਚੋਣਾਂ ਦੇ ਦੌਰਾਨ ਕੀਤੀ ਟਿੱਪਣੀ ਦੇ ਮਾਮਲੇ ਦੇ ਉੱਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਤਲਬ ਕੀਤਾ ਸੀ ਤੇ ਜ਼ਮੀਨੀ ਚੋਣਾਂ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਦਲਿਤ ਭਾਈਚਾਰੇ ਦੇ ਖਿਲਾਫ਼ ਵਰਤੇ ਜਾਤੀ ਸੂਚਕ ਸ਼ਬਦਾਂ ਦੇ ਕਾਰਨ SSC ਕਮਿਸ਼ਨ ਦੇ ਨਿਸ਼ਾਨੇ ਦੇ ਉੱਤੇ ਆਏ ਨੇ। ਬਤੌਰ ਚੇਅਰਮੈਨ ਗੜੀ ਨੇ ਕਈ ਵਿਰੋਧੀ ਸਿਆਸੀ ਆਗੂਆਂ ਨੂੰ ਸਮਨ ਕੀਤਾ। ਜਦੋਂ ਬਰਨਾਲਾ ਦੇ ਵਿਚ ਸਫਾਈ ਸੇਵਕਾਂ ਦੇ ਉੱਤੇ ਪੁਲਿਸ ਨੇ ਜ਼ਬਰ ਕੀਤਾ ਤਾਂ ਉਸ ਮੌਕੇ ਚੇਅਰਮੈਨ ਗੜੀ ਦੀ ਚੁੱਪ ਦੇ ਉੱਤੇ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਵਾਲ ਉਠਾਏ ਸਨ, ਜਿਸ ਮਗਰੋਂ ਗੜੀ ਨੂੰ ਬਰਨਾਲਾ ਦੌਰੇ ਦੇ ਉੱਤੇ ਜਾਣਾ ਪਿਆ ਸੀ। ਉਨ੍ਹਾਂ ਨੇ ਜ਼ਬਰ ਦਾ ਸ਼ਿਕਾਰ ਸਫਾਈ ਸੇਵਕਾਂ ਦਾ ਬਰਨਾਲਾ ਹਸਪਤਾਲ ਦੇ ਵਿਚ ਹਾਲ ਚਾਲ ਵੀ ਪੁੱਛਿਆ। ਜਸਵੀਰ ਸਿੰਘ ਗੜੀ ਵੱਲੋਂ ਲਏ ਇੱਕਾ ਦੁੱਕਾ ਫੈਸਲਿਆਂ ਦੇ ਵਿਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੂੰ ਵੀ ਦਾਖਲ ਜਿਹੜਾ ਹੋਣਾ ਪਿਆ ਸੀ ਤੇ ਦਖਲ ਦੇਣਾ ਪਿਆ। ਜਸਵੀਰ ਸਿੰਘ ਗੜੀ ਆਪਣੀ ਤੈਨਾਤੀ ਦੇ ਦੌਰਾਨ ਕਿਸੇ ਨਾ ਕਿਸੇ ਵਿਵਾਦ ਦੇ ਵਿਚ ਉਲਝੇ ਰਹੇ ਦਿਖੇ ਨੇ। ਦੂਸਰੇ ਪਾਸੇ MP ਅੰਮ੍ਰਿਤਪਾਲ ਸਿੰਘ ਦੇ ਪਿਤਾ ਵੱਲੋਂ ਚੰਨੀ ਦੀ ਤਾਰੀਫ਼ ਦੇ ਨਾਲ ਕਾਂਗਰਸ ਦੇ ਵਿਚ ਨਵੀਂ ਬਹਿਸ ਛੇੜ ਦਿੱਤੀ। ਵੀਡੀਓ ਜਿਹੜੀ ਹੈ ਸ਼ੇਅਰ ਕਰਨ ਦੇ ਉੱਤੇ ਸਵਾਲ ਉੱਠੇ ਹੈ। ਡਿਬਰੂਗੜ੍ਹ ਜੇਲ੍ਹ ਦੇ ਵਿਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਤਰਸੇਮ ਸਿੰਘ ਵੱਲੋਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਕਾਂਗਰਸੀ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਕੀਤੀ ਗਈ ਖੁੱਲ੍ਹ ਕੇ ਤਾਰੀਫ਼ ਨੇ ਕਾਂਗਰਸ ਪਾਰਟੀ ਦੇ ਅੰਦਰੂਨੀ ਹਲਕਿਆਂ ਦੇ ਵਿਚ ਵੱਡੀ ਚਰਚਾ ਛੇੜਤੀ। ਸਭ ਤੋਂ ਵੱਧ ਧਿਆਨ ਖਿੱਚਣ ਵਾਲੀ ਗੱਲ ਇਹ ਰਹੀ ਕਿ ਚੰਨੀ ਨੇ ਖੁਦ ਤਰਸੇਮ ਸਿੰਘ ਦੇ ਵੱਲੋਂ ਆਪਣੀ ਸ਼ਲਾਘਾ ਵਾਲੀ ਵੀਡੀਓ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਸ਼ੇਅਰ ਕਰ ਦਿੱਤਾ। ਤਰਸੇਮ ਸਿੰਘ ਦੇ ਵੱਲੋਂ ਇਹ ਸ਼ਲਾਘਾ ਉਸ ਵੇਲੇ ਸਾਹਮਣੇ ਆਈ ਜਦੋਂ ਚਰਨਜੀਤ ਸਿੰਘ ਚੰਨੀ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਕਤਲੇਆਮ ਦੀ ਗੱਲ ਕਰਦਿਆਂ ਤਾਂ ਦੋਸ਼ੀ ਸੱਜਣ ਕੁਮਾਰ ਦੀ ਹਮਦਰਦੀ ਕਰਨ ਵਾਲੇ ਆਪਣੀ ਹੀ ਪਾਰਟੀ ਦੇ ਆਗੂਆਂ ਦੇ ਉੱਤੇ ਤਿੱਖਾ ਹਮਲਾ ਬੋਲਦਿਆਂ ਸੱਜਣ ਕੁਮਾਰ ਨੂੰ ਸਿੱਖਾਂ ਦਾ ਕਾਤਲ ਅਤੇ ਇਨਸਾਨੀਅਤ ਦਾ ਗਦਾਰ ਜਿਹੜਾ ਸੀ ਕਰਾਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀ ਚੰਨੀ ਨੇ ਲੋਕ ਸਭਾ ਦੇ ਵਿਚ ਬੋਲਦਿਆਂ ਜੇਲ੍ਹ ਦੇ ਵਿਚ ਬੰਦ MP ਜਿਹੜੇ ਨੇ ਅੰਮ੍ਰਿਤਪਾਲ ਸਿੰਘ ਦੇ ਨਾਲ ਹੋ ਰਹੀ ਕਥਿਤ ਬੇਇਨਸਾਫ਼ੀ ਦਾ ਮੁੱਦਾ ਚੁੱਕਿਆ ਸੀ, ਜਿਸ ਤੋਂ ਬਾਅਦ ਕਾਂਗਰਸ ਦੇ ਰਾਸ਼ਟਰੀ ਤਰਜਮਾਨ ਜੈਰਾਮ ਰਮੇਸ਼ ਨੇ ਸਪਸ਼ਟ ਕੀਤਾ ਸੀ ਕਿ ਚੰਨੀ ਦਾ ਇਹ ਬਿਆਨ ਉਨ੍ਹਾਂ ਦਾ ਨਿੱਜੀ ਵਿਚਾਰ ਹੈ ਤੇ ਪਾਰਟੀ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਦੱਸਿਆ ਕਿ ਚੰਨੀ ਹੁਣ ਪੰਥਕ ਰਾਜਨੀਤੀ ਦੇ ਵਿਚ ਪੈਰ ਧਾਰ ਰਹੇ ਨੇ ਤੇ ਇਕ ਅਜਿਹਾ ਖੇਤਰ ਜਿਸ ਤੋਂ ਕਾਂਗਰਸ ਹਮੇਸ਼ਾ ਦੂਰੀ ਬਣਾ ਕੇ ਰੱਖਦੀ ਆਈ ਹੈ। ਦੂਸਰੇ ਪਾਸੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੌਕੇ CM ਮਾਨ ਨੇ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਿੱਧੇ ਹੈ ਤੇ ਆਪਣੀ ਬੱਲੇ ਬੱਲੇ ਹੀ ਦੁਹਰਾਈ ਹੈ। ਮਾਨ ਨੇ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਉੱਤੇ ਤਿੱਖਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਅਕਾਲੀ ਦਲ ਸੱਤਾ ਦੇ ਵਿਚ ਵਾਪਸੀ ਕਰਨ ਤੇ ਪੰਜਾਬ ਨੂੰ ਫਿਰ ਤੋਂ ਲੁੱਟਣ ਦੀ ਕੋਸ਼ਿਸ਼ ਦੇ ਵਿਚ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਪੱਬਾਂ ਭਾਰ ਹੋਇਆ ਪਿਆ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੂਬੇ ਦੇ ਲੋਕ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਦੇ ਵਿਚ ਧੱਕਣ ਤੇ ਬਰਬਾਦ ਕਰਨ ਦੇ ਲਈ ਭਾਜਪਾ ਅਕਾਲੀ ਗੱਠਜੋੜ ਨੂੰ ਕਦੇ ਮਾਫ਼ ਨਹੀਂ ਕਰਨਗੇ ਤੇ ਉਹ ਰੱਖੜ ਪੁੰਨਿਆ ਮੇਲੇ ਦੇ ਉੱਤੇ ਪੰਜਾਬ ਸਰਕਾਰ ਵੱਲੋਂ ਕਰਵਾਏ ਰਾਜ ਪੱਧਰੀ ਸਮਾਰੋਹ ਤੇ ਅਨਾਜ ਮੰਡੀ ਰਈਆ ਦੇ ਵਿਚ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਇਸ ਦੇ ਦੌਰਾਨ ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਦੀ ਪਵਿੱਤਰ ਧਰਤੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ ਅਤੇ ਸਾਚਾ ਗੁਰੂ ਲਾਦੋਰੇ ਦੇ ਸੰਦੇਸ਼ ਦੇ ਨਾਲ ਜੁੜੀ ਹੋਈ ਹੈ। ਉਨ੍ਹਾਂ ਸਾਲ 2015 ਦੇ ਵਿਚ ਬੇਅਦਬੀ ਅਤੇ ਉਸ ਤੋਂ ਬਾਅਦ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਲੈ ਕੇ ਵੀ ਅਕਾਲੀ ਦਲ ਨੂੰ ਨਿਸ਼ਾਨੇ ਉੱਤੇ ਲਿਆ। ਉਨ੍ਹਾਂ ਕਿਹਾ ਕਿ ਸੱਤਾ ਦੇ ਵਿਚ ਆਉਣ ਦੇ ਮਕਸਦ ਅਤੇ ਸੂਬੇ ਨੂੰ ਲੁੱਟਣ ਵਾਸਤੇ ਅਕਾਲੀ ਭਾਜਪਾ ਲੀਡਰਸ਼ਿਪ ਦੇ ਨਾਲ ਹੱਥ ਮਿਲਾਉਣ ਦੇ ਲਈ ਧਰਲੇ ਮਾਰ ਰਹੇ ਨੇ, ਪਰ ਪੰਜਾਬ ਦੇ ਸੂਝਵਾਨ ਲੋਕ ਉਨ੍ਹਾਂ ਨੂੰ ਇਕ ਵਾਰ ਫਿਰ ਕਹਿੰਦੇ ਬਾਹਰ ਦਾ ਰਸਤਾ ਦਿਖਾਉਣਗੇ। ਭਗਵੰਤ ਮਾਨ ਨੇ ਕਾਂਗਰਸ ਪਾਰਟੀ ਉੱਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਇਹ ਪਾਰਟੀ ਹੁਣ ਆਖਰੀ ਸਾਹਾਂ ਦੇ ਉੱਤੇ ਹੈ, ਜਲਦੀ ਹੀ ਸਿਆਸੀ ਅਖਾੜੇ ਦੇ ਵਿਚ ਆਪਣਾ ਸਭ ਕੁਝ ਗੁਆ ਚੁੱਕੀ ਹੋਏਗੀ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਾਂਗਰਸ ਕੋਲ ਪੰਜਾਬ ਦੇ ਲੋਕਾਂ ਦੇ ਲਈ ਕੋਈ ਵੀ ਜਿਹੜਾ ਵਿਜ਼ਨ ਨਹੀਂ ਤੇ ਉਹ ਅੰਦਰੂਨੀ ਤੌਰ ਦੇ ਉੱਤੇ ਫੁੱਟ ਦੀ ਸ਼ਿਕਾਰ ਹੈ ਤੇ ਆਪਸੀ ਲੜਾਈ ਦੇ ਨਾਲ ਹੀ ਪਾਰਟੀ ਢਹਿ ਢੇਰੀ ਹੋ ਜਾਏਗੀ। ਇਸ ਦੇ ਦੌਰਾਨ ਮਾਨ ਸਾਹਿਬ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਪੰਜਾਬ ਦੇ 90% ਤੋਂ ਵੱਧ ਘਰਾਂ ਨੂੰ ਮੁਫ਼ਤ ਬਿਜਲੀ ਮਿਲ ਰਹੀ ਹੈ ਤੇ ਕਹਿੰਦੇ ਨੇ ਜੀ 69
ਹਜ਼ਾਰ ਤੋਂ ਵੱਧ ਨੌਜਵਾਨਾਂ ਨੂੰ ਬਿਨਾਂ ਭ੍ਰਿਸ਼ਟਾਚਾਰ ਦੇ ਉੱਤੇ ਕੇਵਲ ਮੈਰਿਟ ਦੇ ਆਧਾਰ ਦੇ ਉੱਤੇ ਨੌਕਰੀਆਂ ਦਿੱਤੀਆਂ ਨੇ ਤੇ ਕਿਹਾ ਕਿ ਸੂਬੇ ਦੇ ਵਿੱਚ ਸੜਕੀ ਢਾਂਚਾ ਜਿਹੜਾ ਮਜ਼ਬੂਤ ਕੀਤਾ ਜਾ ਰਿਹਾ ਹੈ ਤੇ ਟੋਲ ਪਲਾਜ਼ਾ ਬੰਦ ਕਰਕੇ ਲੋਕਾਂ ਦੇ ਪੈਸੇ ਦੀ ਬਚਤ ਯਕੀਨੀ ਬਣਾਈ ਗਈ ਹੈ। ਸਰਕਾਰ ਨੇ ਸਿੱਖਿਆ ਤੇ ਸਿਹਤ ਸੰਭਾਲ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਹੈ ਤੇ ਮਾਨ ਨੇ ਕਿਹਾ ਕਿ ਹਰੇਕ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਡਾਕਟਰੀ ਇਲਾਜ ਮਾਮਾ ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਵਿੱਤੀ ਸਹਾਇਤਾ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਤੋਂ ਦੂਰ ਰੱਖਣ ਦੇ ਲਈ ਸੂਬੇ ਭਰ ਦੇ ਵਿੱਚ 3,3100 ਜਾਣੀ ਕਿ ਖੇਡ ਸਟੇਡੀਅਮ ਤੇ ਪੰਜਾਬ ਭਰ ਦੇ ਵਿੱਚ ਲਗਭਗ 45,000 ਕਿਲੋਮੀਟਰ ਸੜਕਾਂ ਦੀ ਮੁਰੰਮਤ ਤੇ ਸੁਧਾਰ ਕੀਤਾ ਜਾ ਰਿਹਾ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ ਦੇ ਵਿਕਾਸ ਦੇ ਲਈ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ। ਬਾਕੀ ਤੁਹਾਡੇ ਸਭ ਦੇ ਸਾਹਮਣੇ ਆ ਭਾਈ ਇਹ ਖ਼ਬਰ ਦੇ ਆਧਾਰ ਦੇ ਉੱਤੇ ਮੈਂ ਪੜ੍ਹ ਰਿਹਾ ਜੋ ਤਰੱਕੀਆਂ ਗਿਣਾ ਰਹੇ ਨੇ। ਦੂਸਰੇ ਪਾਸੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਹਿੰਦੇ ਕਿਸੇ ਵੀ ਦੇਸ਼ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਵੇਗਾ, ਜਾਣੀ ਕਿ ਜਿਹੜੀ ਹੈ ਅਮਰੀਕਾ ਇੰਡੀਆ ਡੀਲ ਦੀ ਗੱਲ ਹੁੰਦੀ ਹੈ। ਚੌਹਾਨ ਉਹਨਾਂ ਨੇ ਇਹ ਕਿਹਾ। ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੈ ਤੇ ਉਹਨਾਂ ਨੇ ਦੇਸ਼ ਦੀ ਚੜ੍ਹਦੀ ਕਲਾ ਅਤੇ ਤਰੱਕੀ ਵਾਸਤੇ ਅਰਦਾਸ ਕੀਤੀ ਹੈ। ਉਹ ਅੱਜ ਇੱਥੇ ਇੱਕ ਦਿਨਾਂ ਦਾ ਜਿਹੜਾ ਸੀ ਪੰਜਾਬ ਦੌਰੇ ਦੇ ਉੱਤੇ ਆਏ ਨੇ ਤੇ ਇਸ ਦੇ ਦੌਰਾਨ ਉਨ੍ਹਾਂ ਨੇ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਵੀ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਕਾਨਫਰੰਸ ਦੇ ਵਿੱਚ ਵੀ ਸ਼ਮੂਲੀਅਤ ਕੀਤੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਸਮੇਂ ਉਨ੍ਹਾਂ ਨੇ ਲੰਗਰ ਘਰ ਦੇ ਵਿੱਚ ਬਰਤਨ ਸਾਫ਼ ਕਰਨ ਦੀ ਸੇਵਾ ਵੀ ਕੀਤੀ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਮੀਡੀਆ ਨਾਲ ਗੱਲਬਾਤ ਦੇ ਦੌਰਾਨ ਉਨ੍ਹਾਂ ਨੇ ਇੱਕ ਸਵਾਲ ਦੇ ਜਵਾਬ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਅਣਗੋਲਿਆਂ ਕਰਕੇ ਕਿਸੇ ਵੀ ਦੇਸ਼ ਦੇ ਨਾਲ ਕੋਈ ਅਜਿਹਾ ਸਮਝੌਤਾ ਨਹੀਂ ਕੀਤਾ ਜਾਵੇਗਾ ਜਿਹਦੇ ਨਾਲ ਕਿਸਾਨਾਂ ਨੂੰ ਨੁਕਸਾਨ ਹੋਵੇ। ਉਨ੍ਹਾਂ ਕਿਹਾ ਕਿ ਹੁਣ ਤੱਕ ਪੀਐਮ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਜਿੰਨੇ ਵੀ ਸਮਝੌਤੇ ਕੀਤੇ ਨੇ ਉਹ ਲੋਕ ਹਿੱਤਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਕੀਤੇ ਗਏ ਨੇ ਤੇ ਲੋਕਾਂ ਨੂੰ ਇਸਦਾ ਲਾਭ ਹੋਇਆ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਸਮਝੌਤਾ ਅਜੇ ਹੋਇਆ ਵੀ ਨਹੀਂ ਹੈਗਾ ਪਰ ਇਸ ਬਾਰੇ ਕੁਝ ਲੋਕਾਂ ਦੇ ਵੱਲੋਂ ਬੇਲੋੜਾ ਰੋਲਾ ਰੱਪਾ ਜਿਹੜਾ ਪਾਇਆ ਜਾ ਰਿਹਾ। ਰੱਖੜੀ ਦੇ ਮੌਕੇ ਦੇ ਉੱਤੇ ਮਹਿਲਾ ਸ਼ਕਤੀਕਰਨ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਔਰਤਾਂ ਦਾ ਰਾਖਵਾਂਕਰਨ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬੇਲੋੜੀ ਅੜਚਾਂ ਜਿਹੜੀ ਖੜੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਂਗਰਸ ਦਾ ਕੰਮ ਸਿਰਫ ਅਤੇ ਸਿਰਫ ਅੜਿੱਕੇ ਖੜੇ ਕਰਨਾ ਤੇ ਬੇਬੁਨਿਆਦ ਦੂਸ਼ਣਬਾਜ਼ੀ ਕਰਨਾ ਹੀ ਹੈ। ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਉਨ੍ਹਾਂ ਆਪਣਾ ਅਨੁਭਵ ਸਾਂਝਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਇੱਕ ਨਵੀਂ ਊਰਜਾ ਤੇ ਉਤਸ਼ਾਹ ਮਿਲਿਆ। ਸ਼ਿਵਰਾਜ ਚੌਹਾਨ ਨੇ ਕਿਹਾ ਕਿ ਗੁਰੂ ਘਰ ਦੇ ਵਿੱਚ ਸਭ ਬਰਾਬਰ ਨੇ ਤੇ ਇੱਥੇ ਕੀਤੀ ਹੋਈ ਸੇਵਾ ਮਨੁੱਖ ਦੇ ਮਨ ਦਾ ਹੰਕਾਰ ਦੂਰ ਕਰਦੀ ਹੈ। ਉਨ੍ਹਾਂ ਕਿਹਾ ਕਿ ਰੱਖੜ ਪੁੰਨਿਆ ਦੇ ਮੌਕੇ ਦੇ ਉੱਤੇ ਉਨ੍ਹਾਂ ਨੂੰ ਗੁਰੂ ਘਰ ਨਤਮਸਤਕ ਹੋਣ ਦਾ ਮੌਕਾ ਮਿਲਿਆ ਤੇ ਉਹ ਆਪਣੇ ਆਪ ਨੂੰ ਵੱਡੇ ਭਾਗਾਂ ਵਾਲੇ ਕਹਿੰਦੇ ਮੰਨਦੇ ਨੇ। ਇਸੇ ਤਰ੍ਹਾਂ ਹੀ ਅਕਾਲੀ ਦਲ ਵਾਰਸ ਪੰਜਾਬ ਵੱਲੋਂ ਪੰਜਾਬ ਦੇ ਵਿੱਚ ਨਸ਼ਿਆਂ ਦੇ ਗੰਭੀਰ ਸੰਕਟ ਨੂੰ ਹੱਲ ਕਰਨ ਦੇ ਉੱਤੇ ਜ਼ੋਰ ਦਿੱਤਾ ਗਿਆ ਅੱਜ ਦੀ ਜਿਹੜਾ ਕਾਨਫਰੰਸ ਦੇ ਵਿੱਚ। ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਕਾਰਵਾਈ ਜਿਹੜੀ ਕਰਵਾਈ ਗਈ ਪੰਥਕ ਕਾਨਫਰੰਸ ਦੇ ਵਿੱਚ ਵੱਡਾ ਇਕੱਠ ਹੋਇਆ ਜਿਸ ਦੇ ਵਿੱਚ ਪੰਥ ਤੇ ਪੰਜਾਬ ਦੇ ਵੱਖ ਵੱਖ ਮਸਲਿਆਂ ਦੇ ਨਾਲ ਨਾਲ ਪੰਜਾਬ ਦੇ ਵਿੱਚ ਫੈਲੇ ਨਸ਼ਿਆਂ ਦੇ ਗੰਭੀਰ ਸੰਕਟ ਦੇ ਉੱਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਲੋਕ ਸਭਾ ਮੈਂਬਰ ਖਡੂਰ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਪੰਜਾਬੀਆਂ ਨਾਲ ਕੀਤੇ ਅਹਿਦ ਨੂੰ ਤਰਸੇਮ ਸਿੰਘ ਉਨ੍ਹਾਂ ਨੇ ਪੜ੍ਹ ਕੇ ਸੁਣਾਇਆ ਤੇ ਜਿਸ ਦੇ ਵਿੱਚ ਪੰਜਾਬੀਆਂ ਦੇ ਹੱਥ ਫੈਸਲੇ ਦੀ ਤਾਕਤ ਆਉਣ ਤੇ 1997 ਤੋਂ 2027 ਤੱਕ ਦੀਆਂ ਸਰਕਾਰਾਂ ਦੇ ਦੌਰਾਨ ਨਸ਼ਿਆਂ ਦੇ ਪਸਾਰ ਮੌਤਾਂ ਸਪਲਾਈ ਚੇਨ ਸਿਆਸੀ ਸ਼ਮੂਲੀਅਤ ਤੇ ਪੁਲਿਸ ਤੇ ਸੁਰੱਖਿਆ ਤੰਤਰ ਦੀ ਕਥਿਤ ਮਿਲੀ ਭੁਗਤ ਸੰਬੰਧੀ ਵਾਈਟ ਪੇਪਰ ਜਾਰੀ ਕਰਨ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਅਤੇ ਨਸ਼ਿਆਂ ਦੇ ਵਿੱਚ ਫਸੇ ਨੌਜਵਾਨਾਂ ਦੇ ਮੁੜ ਵਸੇਵੇ ਨੂੰ ਯਕੀਨੀ ਬਣਾਉਣ ਦਾ ਸੰਕਲਪ ਲਿਆ ਗਿਆ। ਪਾਰਟੀ ਵੱਲੋਂ ਨਸ਼ਿਆਂ ਦੇ ਖਿਲਾਫ਼ ਵਿਜ਼ਨ ਡਾਕੂਮੈਂਟ ਵੀ ਪੇਸ਼ ਕੀਤਾ ਗਿਆ। ਕਾਨਫਰੰਸ ਦੇ ਵਿੱਚ ਤਰਸੇਮ ਸਿੰਘ ਉਨ੍ਹਾਂ ਮਨਪ੍ਰੀਤ ਸਿੰਘ ਐਲੀ ਪਾਰਲੀਮਾਨੀ ਬੋਰਡ ਦੇ ਮੈਂਬਰਾਂ ਮੁੱਖ 5 ਮੈਂਬਰੀ ਕਮੇਟੀ ਦੇ ਮੈਂਬਰਾਂ ਤੇ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕਰਦਿਆਂ ਪੰਥ ਪੰਜਾਬ ਦੇ ਮੁੱਦਿਆਂ ਦੇ ਉੱਤੇ ਵਿਚਾਰ ਰੱਖੇ ਅਤੇ ਪੰਜਾਬ ਦੀ ਜਵਾਨੀ ਕਿਸਾਨੀ ਪਾਣੀਆਂ ਰੋਜ਼ਗਾਰ ਸੂਬੇ ਤੇ ਹੱਕਾਂ ਤੇ ਪੰਥਕ ਮਸਲਿਆਂ ਦੇ ਨਾਲ ਨਾਲ ਨਸ਼ਿਆਂ ਦੇ ਮੁੱਦੇ ਨੂੰ ਪ੍ਰਮੁੱਖਤਾ ਦੇ ਨਾਲ ਉਠਾਉਂਦਿਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੀਆਂ ਨਾਕਾਮੀਆਂ ਤੇ ਨਸ਼ਿਆਂ ਦੇ ਪਸਾਰ ਨੂੰ ਰੋਕਣ ਚ ਅਸਫਲ ਰਹਿਣ ਦੇ ਲਈ ਤਿੱਖੇ ਢੰਗ ਦੇ ਨਾਲ ਘੇਰਿਆ ਗਿਆ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਮੁੱਦੇ ਦੇ ਉੱਤੇ ਹੁਣ ਸਿਰਫ਼ ਤੇ ਸਿਰਫ਼ ਬਿਆਨਬਾਜ਼ੀ ਨਹੀਂ ਸਗੋਂ ਠੋਸ ਨੀਤੀ ਪਾਰਦਰਸ਼ਤਾ ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੋਂ ਲਿਆ ਗਿਆ ਇਹ ਅਹਿਦ
ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਸਿਧਾਂਤਕ ਰਾਜਨੀਤੀ ਨੂੰ ਮਜ਼ਬੂਤ ਕਰਨ ਤੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਦੇ ਵੱਲ ਇੱਕ ਅਹਿਮ ਜੜਾ ਕਦਮ ਹੈ। ਯਾਨੀ ਕਿ ਇਹ ਵੀ ਪਾਰਟੀ ਹੁਣ ਇਮੋਸ਼ਨਲ ਬਲੈਕਮੇਲ ਕਰੇਗੀ ਲੋਕਾਂ ਨੂੰ। ਦੂਸਰੇ ਪਾਸੇ ਰੱਖੜ ਪੁੰਨਿਆ ਮੇਲੇ ਦੇ ਉੱਤੇ ਸਭ ਦੀਆਂ ਨਜ਼ਰਾਂ ਰਹੀਆਂ ਅੱਜ ਤੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਧਿਰਾਂ ਦੇ ਲਈ ਵੱਡੀ ਪ੍ਰੀਖਿਆ ਵੀ ਨਜ਼ਰ ਆ ਰਹੀ ਹੈ। ਬਾਬਾ ਬਕਾਲਾ ਵਿਖੇ ਕਾਂਗਰਸ ਦੀ ਕਾਨਫਰੰਸ ਦੇ ਵਿੱਚੋਂ ਬੜਿੰਗ ਤੇ ਬਾਜਵਾ ਹੁਣੀ ਗੈਰ ਹਾਜ਼ਰ ਰਹੇ ਨੇ। ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਗਿਆ ਜਿਹੜਾ ਇਸ ਵਾਰ ਦਾ ਇਤਿਹਾਸਕ ਰੱਖੜ ਪੁੰਨਿਆ ਜੋੜ ਮੇਲਾ ਬਹੁਤ ਹੀ ਮਹੱਤਵਪੂਰਨ ਜਿਹੜਾ ਹੋ ਨਿਬੜਿਆ, ਕਿਉਂਕਿ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਾਰੀਆਂ ਪ੍ਰਮੁੱਖ ਰਾਜਨੀਤਿਕ ਧਿਰਾਂ ਦੇ ਲਈ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਵੱਡਾ ਮੰਚ ਬਣ ਗਿਆ ਤੇ ਪਹਿਲੀ ਵਾਰ ਇਕੱਲਿਆਂ ਚੋਣ ਮੈਦਾਨ ਦੇ ਵਿੱਚ ਨੇਤਰਾਂ ਦੀ ਤਿਆਰੀ ਕਰ ਰਹੀ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਵੱਲੋਂ ਵੀ ਜੋੜ ਮੇਲੇ ਦੇ ਵਿੱਚ ਆਪਣੀ ਸਿਆਸੀ ਸਟੇਜ ਲਗਾਏ ਜਾਣ ਦੇ ਕਾਰਨ ਮੁਕਾਬਲਾ ਕਾਫ਼ੀ ਦਿਲਚਸਪੀ ਭਰਿਆ ਬਣ ਗਿਆ। ਭਾਜਪਾ ਦੇ ਵੱਲੋਂ ਇਸ ਵਾਰ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਸਹਾਰੇ ਬਾਬਾ ਬਕਾਲਾ ਵਿਖੇ ਜਿਹੜੇ ਨੇ ਆਪਣੀ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ ਤੇ ਮਹਿਜ ਇੱਕ ਰਾਜਨੀਤਿਕ ਦੌਰੇ ਤੋਂ ਪਰੇ ਹਟ ਕੇ ਕੇਂਦਰੀ ਮੰਤਰੀ ਚੌਹਾਨ ਨੇੜਲੇ ਪਿੰਡ ਉਮਰਾ ਨੰਗਲ ਵਿਖੇ ਵੀ ਕਿਸਾਨ ਚੌਪਾਲ ਰਾਹੀਂ ਪੰਜਾਬ ਦੇ ਸਭ ਤੋਂ ਵੱਡੇ ਵੋਟ ਬੈਂਕ ਕਿਸਾਨਾਂ ਨਾਲ ਸਿੱਧਾ ਸੰਵਾਦ ਰਚਾਇਆ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਸ਼੍ਰੋਮਣੀ ਅਕਾਲੀ ਦਲ ਹੈ ਤੇ ਉਹਦੇ ਲਈ ਇਹ ਮੇਲਾ ਆਪਣੀ ਵਜੂਦ ਦੀ ਲੜਾਈ ਅਤੇ ਪੰਥਕ ਰਾਜਨੀਤੀ ਦੇ ਵਿੱਚ ਆਪਣੀ ਪ੍ਰਸੰਗਿਕਤਾ ਸਾਬਤ ਕਰਨ ਦੀ ਪ੍ਰੀਖਿਆ ਹੈ, ਜਿਹਦੇ ਲਈ ਬਿਕਰਮ ਸਿੰਘ ਮਜੀਠੀਆ ਪਿੰਡ ਪਿੰਡ ਜਾ ਕੇ ਵਰਕਰਾਂ ਨੂੰ ਜਿਹੜਾ ਲਾਮਬੰਦ ਕਰਦੇ ਨਜ਼ਰ ਆਏ। ਕਾਂਗਰਸ ਪਾਰਟੀ ਦੇ ਲਈ ਇਹ ਮੇਲਾ ਅੰਦਰੂਨੀ ਖਿੱਚੋਤਾਣ ਦਾ ਕੇਂਦਰ ਬਣ ਸਕਦਾ ਹੈ। ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਗੈਰ ਹਾਜ਼ਰੀ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਮੌਜੂਦਗੀ ਨੂੰ ਕਾਂਗਰਸ ਦੇ ਦੋਵਾਂ ਧੜਿਆਂ ਵਿਚਾਲੇ ਸ਼ਕਤੀ ਪ੍ਰਦਰਸ਼ਨ ਦੇ ਵਜੋਂ ਦੇਖਿਆ ਗਿਆ। ਇੱਥੇ ਮੁਕਾਬਲਾ ਜਿਹੜਾ ਇਸ ਗੱਲ ਦੇ ਉੱਤੇ ਵੀ ਹੋਵੇਗਾ ਕਿ ਦੋਵਾਂ ਆਗੂਆਂ ਦੇ ਵਿੱਚੋਂ ਕੌਣ ਵੱਧ ਭੀੜ ਜੁਟਾਉਣ ਦੇ ਵਿੱਚ ਸਫਲ ਹੁੰਦਾ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਆਪਣੇ ਰਈਆ ਅਨਾਜ ਮੰਡੀ ਵਿਖੇ ਆਪਣੇ ਸਮਾਗਮ ਨੂੰ ਸੂਬਾ ਪੱਧਰੀ ਕਰਾਰ ਦਿੱਤਾ, ਜਿਸ ਦੀਆਂ ਤਿਆਰੀਆਂ ਦੇ ਬਾਵਜੂਦ ਬਾਬਾ ਬਕਾਲਾ ਦੇ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਹੇਠ ਜਿਹੜਾ ਸੀ ਜ਼ੋਰਾਂ ਸ਼ੋਰਾਂ ਦੇ ਨਾਲ ਇਹਨੂੰ ਜਿਹੜਾ ਚਲਾਇਆ ਗਿਆ। ਦੂਸਰੇ ਪਾਸੇ ਦੇਸ਼ ਦੀ ਗੱਲ ਕਰੀਏ ਤੇ ਕੇਂਦਰ ਦੀ, ਸੁਭਾਸ਼ ਚੰਦਰਾ ਉਹਨਾਂ ਨੇ 22,000 ਕਰੋੜ ਦੀ ਰਾਹਤ ਦੇ ਉੱਤੇ ਕਾਂਗਰਸ ਦੀ ਚੁਟਕੀ ਜਿਹੜੀ ਹੈ ਚੁਟਕੀ ਮਾਰੀ ਹੈ। ਕਾਂਗਰਸ ਨੇ NCLT ਦੀ ਜਿਹੜੀ ਕਾਰਵਾਈ ਹੇਅਰ ਕੱਟ ਦੀ ਬਜਾਏ ਕਹਿੰਦੇ ਮੁੰਡਨ ਕਰਾਰ ਦੇ ਦਿੱਤੀ ਗਈ। ਕਾਂਗਰਸ ਨੇ ਦਿਵਾਲੀਆ ਕਾਰਵਾਈ ਸੰਬੰਧੀ ਟ੍ਰਿਬਿਊਨਲ NCLT ਵੱਲੋਂ ਕਾਰੋਬਾਰੀ ਸੁਭਾਸ਼ ਚੰਦਰਾ ਦੇ 22,000 ਕਰੋੜ ਜਿਹੜਾ ਰੁਪਏ ਦੇ ਕਰਜ਼ੇ ਨੂੰ ਨਿਬੇੜਨ ਦੇ ਲਈ 6.5 ਕਰੋੜ ਰੁਪਏ ਦੀ ਅਦਾਇਗੀ ਨੂੰ ਮਨਜ਼ੂਰੀ ਦੇਣ ਤੇ ਤੰਜ ਕੱਸਦਿਆਂ ਕਹਿ ਦਿੱਤਾ ਕਿ ਇਹ ਹੇਅਰ ਕੱਟ ਨਹੀਂ ਸਗੋਂ ਮੁੰਡਨ ਹੈ, ਜੋ 2016 ਦੇ ਦਿਵਾਲੀਆ ਜਿਹੜਾ ਕਾਰਵਾਈ ਸੰਬੰਧੀ ਜਾਬਤੇ ਦਾ ਮਜ਼ਾਕ ਉਡਾਉਂਦਾ ਹੈ ਤੇ ਇਸ ਬਾਰੇ ਚੰਦਰਾ ਜਾਂ ਉਨ੍ਹਾਂ ਦੇ ਗਰੁੱਪ ਦੇ ਵੱਲੋਂ ਫੌਰੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। NCLT ਨੇ ਜਿਹੜਾ ਅਦਾਇਗੀ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਦੇ ਤਹਿਤ ਸੁਭਾਸ਼ ਚੰਦਰਾ ਜਿਹੜਾ ਪ੍ਰਕਿਰਿਆ ਦੇ ਵਿੱਚ ਹੱਲ ਜਿਹੜਾ ਲਗਭਗ 22,657 ਕਰੋੜ ਰੁਪਏ ਦੇ ਪ੍ਰਵਾਨਿਤ ਲੈਣਦਾਰਾਂ ਦੇ ਦਾਅਵਿਆਂ ਨੂੰ ਨਿਬੇੜਨ ਦੇ ਲਈ ਸਿਰਫ 6.5 ਕਰੋੜ ਰੁਪਏ ਦਾ ਜਿਹੜਾ ਭੁਗਤਾਨ ਕਰਨਗੇ, ਜਿਸਦਾ ਮਤਲਬ ਹੈ ਕਿ ਲੈਣਦਾਰਾਂ ਦਾ ਜਿਹੜਾ ਕਿ ਉਹਨਾਂ ਨੇ ਲੋਨ ਵਗੈਰਾ ਲਿਆ ਸੀ ਜਾਂ ਕਿਸੇ ਤੋਂ ਪੈਸੇ ਲਏ ਸੀ, ਲੈਣਦਾਰਾਂ ਨੂੰ ਜਿਹੜਾ ਲਗਭਗ 99.97% ਦਾ ਨੁਕਸਾਨ ਹੋਵੇਗਾ, ਮਤਲਬ ਕਿ ਕੋਈ ਪੈਸਾ ਨਹੀਂ ਉਹਨਾਂ ਨੂੰ ਵਾਪਸ ਮਿਲਣਾ। NCLT ਦੇ ਮੈਂਬਰ ਜਿਹੜੇ ਨੇ ਨਲੇਸ਼ ਸ਼ਰਮਾ, ਜੋ ਤੀਜੇ ਮੈਂਬਰ ਦੇ ਵਜੋਂ ਫੈਸਲਾ ਸੁਣਾ ਰਹੇ ਸਨ, ਮੰਗਲਵਾਰ ਨੂੰ ਇਨਸੋਲ ਵੈਸੀ ਐਂਡ ਬੈਕਰਪਸੀ ਕੋਡ ਦੀ ਜਿਹੜੀ ਧਾਰਾ 114 ਦੇ ਤਹਿਤ ਇਸ ਯੋਜਨਾ ਨੂੰ ਮਨਜ਼ੂਰੀ ਦੇ ਦਿੱਤੀ ਹੈ ਤੇ ਲੈਣਦਾਰਾਂ ਦੇ ਇਨ੍ਹਾਂ ਇਤਰਾਜ਼ਾਂ ਨੂੰ ਖਾਰਜ ਕਰ ਦਿੱਤਾ ਗਿਆ। ਵਸੂਲੀ ਦੀ ਇਸ ਰਕਮ ਨੂੰ ਮਨਜ਼ੂਰੀ ਦਿੱਤੀ ਗਈ ਹੈ ਉਹ ਬਹੁਤ ਘੱਟ ਸੀਗੀ ਤੇ ਇਸ ਘਟਨਾਕ੍ਰਮ ਤੇ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਵਿੱਤੀ ਸ਼ਬਦਾਵਲੀ ਦੇ ਵਿੱਚ ਜਦੋਂ ਲੈਣਦਾਰਾਂ ਨੇ ਪੈਸੇ ਦੇਣੇ ਹੁੰਦੇ ਨੇ ਤਾਂ ਕਰਜ਼ਦਾਰ ਸਿਰਫ ਕੁਝ ਹਿੱਸੇ ਦੀ ਅਦਾਇਗੀ ਕਰਦਾ ਹੈ ਤਾਂ ਪ੍ਰਤੀਸ਼ਤ ਵਜੋਂ ਦਰਸਾਏ ਗਏ ਫਰਕ ਨੂੰ ਹੇਅਰ ਕੱਟ ਕਿਹਾ ਜਾਂਦਾ ਹੈ, ਪਰ ਇਹ

0: ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਭੇਜਣ ਦੀ ਪ੍ਰਵਾਨਗੀ ਦੇ ਦਿੱਤੀ ਤੇ ਜੱਥਾ 22 ਨਵੰਬਰ ਨੂੰ ਵਾਹਗਾ ਸਰਹੱਦ ਦੇ ਰਾਹੀਂ ਪਾਕਿਸਤਾਨ ਰਵਾਨਾ ਹੋਏਗਾ ਤੇ 1 ਦਸੰਬਰ ਨੂੰ ਵਾਪਸ ਜਿਹੜਾ ਪਰਤੇਗਾ। ਤਿੱਲੋਂ ਦੋਸਤੋ ਆਪਣੇ ਨਾਲ ਜੁੜ ਗਏ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ ਤੇ ਉਹਨਾਂ ਦਾ ਕਰਦੇ ਹਾਂ ਆਪਾਂ ਸਵਾਗਤ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਸੈਣੀ ਸਾਹਿਬ ਕੀ ਹਾਲ ਚਾਲ ਨੇ ਜੀ?
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੀ ਕਰਾਈ ਜਾਂਦੇ ਹੋ?
1: ਭਾਰਤ ਸਾਹਿਬ ਮੈਂ ਸੋਚ ਰਿਹਾ ਸੀਗਾ ਕਿ ਤੁਸੀਂ ਆਪਣੀ ਜਿਹੜੀ ਹੈਗੀ ਹੈ ਰੀਅਲ ਲਾਈਫ ਦੇ ਵਿੱਚ ਕਦੀ ਬਹੁਤਾ ਝੂਠ ਬੋਲਿਆ ਨਹੀਂ ਹੋਣਾ ਤੇ ਜਦੋਂ ਤੁਸੀਂ ਖਬਰਾਂ ਪੜ੍ਹਦੇ ਸੀ ਤੇ ਮੈਂ ਦੇਖ ਰਿਹਾ ਸੀਗਾ ਕਿ ਭਾਈ ਇਹ ਤਾਂ ਝੂਠ ਹੀ ਗੁੰਨੀ ਜਾਂਦੇ ਪਏ ਆ। ਹਾਂਜੀ
0: ਦੇਖੋ ਜੀ ਵੀ ਥਥਲਾਉਣ ਲੱਗ ਜਾਂਦੀ ਹੈ ਸੈਣੀ ਸਾਹਿਬ ਕਈ ਵਾਰੀ ਹੈ ਨਾ, ਖਬਰਾਂ ਪੜ੍ਹਦੇ ਪੜ੍ਹਦੇ ਵੀ ਯਾਰ ਸੱਚੀ ਗੱਲ ਆ ਕਿ ਝੂਠੀ ਗੱਲ ਆ।
1: ਥੱਲੇ ਔਜਲਾ ਸਾਹਿਬ ਵੀ ਝੂਠ ਲਿਖਣ ਵਾਸਤੇ ਮਜਬੂਰ ਹੋਈ ਜਾਂਦੇ ਸੀ, ਉਹ ਵੀ ਲੂਣ ਗੁੰਨੀ ਜਾਂਦੇ ਸੀ।
0: ਉਹਨਾਂ ਨੇ ਲਿਖਿਆ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰੇ ਨੂੰ ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਸਲਾਹੁਣ ਯੋਗ ਹੈ ਕਹਿੰਦੇ ਜੀ, ਤੇ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ ਹੈ ਕਹਿੰਦੇ ਜੀ, ਕੱਲੇ ਇਹੀ ਨਾ ਕਰ ਜਾਣ ਜੀ ਸਾਰਾ ਕੁਝ, ਮਤਲਬ ਕਿ ਰਲ ਮਿਲ ਕੇ ਕਰਨਾ ਚਾਹੀਦਾ, ਭਾਰ ਚੱਕਣਾ ਚਾਹੀਦਾ ਪੰਜਾਬ ਦਾ।
1: ਮੈਂ ਭਾਰਤ ਸਾਹਿਬ ਇਸੇ ਚੀਜ਼ ਤੇ ਆਉਣ ਲੱਗਾ ਸੀਗਾ, ਜਿਹੜੀ ਤੁਹਾਡੀ ਰੱਖੜੀ ਪੁੰਨਿਆਂ ਦਾ ਜਿਹੜਾ ਤੁਸੀਂ ਹੈਡਿੰਗ ਦਿੱਤਾ ਸੀ ਨਾ ਜੀ, ਉਹਦਾ ਨਿਚੋੜ ਇਹ ਆ ਜੀ ਕਿ ਪੰਜਾਬੀਆਂ ਦੀ ਬਦਕਿਸਮਤੀ ਇਹ ਆ ਕਿ ਸਾਨੂੰ ਜਿਹੜਾ ਹੈਗਾ ਆ ਸੱਤਾਧਾਰੀ ਪਾਰਟੀ ਤਾਂ ਜਿਹੜੇ ਹੈਗੀ ਆ ਉਹ ਗੁਮਰਾਹ ਕਰਦੀ ਕਰਦੀ ਸਾਡਾ ਜਿਹੜਾ ਆ ਵਿਰੋਧੀ ਧਿਰ ਆ ਉਹ ਵੀ ਸਾਨੂੰ ਗੁਮਰਾਹ ਕਰਦੀ ਆ।
0: ਬਿਲਕੁਲ ਹੈ ਜੀ,
1: ਜੇ ਭਾਰਤ ਸਾਹਿਬ ਦੇਖੋ ਕਰਜ਼ਾ ਜਿਹੜਾ ਹੈਗਾ ਆ ਜੇ 5 ਲੱਖ ਕਰੋੜ ਤੱਕ ਸਟੇਟ ਦਾ ਹੋ ਗਿਆ
0: ਜੀ,
1: ਹਾਂਜੀ ਤੁਹਾਡੇ ਕੋਲ ਜਿਹੜਾ ਆ DA ਨਹੀਂ ਦਿੱਤਾ ਜਾ ਰਿਹਾ ਮੁਲਾਜ਼ਮਾਂ ਦਾ
0: ਜੀ,
1: ਤੇ ਤੁਸੀਂ ਜਿਹੜਾ ਆ ਅੱਗੇ ਵੱਡੇ ਵੱਡੇ ਵਾਅਦੇ ਜਿਹੜੇ ਆ ਜਿਹੜੇ ਬੰਦਿਆਂ ਦੇ ਅੱਗੇ ਆਸਮੰਦ ਹੈਗੇ ਆ ਵੀ ਹਾਂ ਜੀ ਅਸੀਂ ਆਉਣਾ ਚਾਹੁੰਦੇ ਆ, ਹਾਂਜੀ ਉਹ ਲੋਕਾਂ ਨੂੰ ਏਦਾਂ ਦੇ ਸੁਪਨੇ ਕਿਉਂ ਦਿਖਾ ਰਹੇ ਹੈਗੇ ਆ ਜਿਹੜੇ ਕਿ ਪੂਰੇ ਨਹੀਂ ਕੀਤੇ ਜਾ ਸਕਦੇ ਕਿਉਂਕਿ ਸਟੇਟ ਦੀ ਫਾਈਨੈਂਸ਼ੀਅਲ ਹਾਲਤ ਠੀਕ ਨਹੀਂ ਹੈ ਜੀ।
0: ਜੀ
1: ਇਟ ਮੀਨਸ ਬਈ ਇਹ ਤਾਂ ਜਿਹੜਾ ਹੈਗਾ ਆ ਮਤਲਬ ਪਾਰਟੀ ਜਿਹੜੀ ਹੈਗੀ ਆ ਉਹ ਪਾਵਰ ਦੇ ਵਿੱਚ ਰਹਿ ਕੇ ਗੁਮਰਾਹ ਕਰ ਰਹੀ ਹੈਗੀ ਆ ਜੀ ਤੇ ਜਾਂ ਧੋਖਾ ਦੇ ਰਹੀ ਆ, ਉਹ ਜਿਹੜਾ ਹੈਗਾ ਆ ਉਹਨਾਂ ਨੇ ਅਜੇ ਆਉਣਾ ਹੈਗਾ ਆ ਉਹ ਧੋਖਾ ਪਹਿਲਾਂ ਹੀ ਐਡਵਾਂਸ ਦੇ ਵਿੱਚ ਹੀ ਦੇ ਰਹੇ ਹੈਗੇ ਆ, ਜਦੋਂ ਉਹ ਆ ਗਏ ਤੇ ਫਿਰ ਕੀ ਕਰਨਗੇ।
0: ਆ ਦੇਖੋ ਆ ਪਾਵਰ ਕੱਟ ਦਾ ਆਪਾਂ ਰੋਜ਼ ਰੋਲਾ ਪਾਉਂਦੇ ਆ ਵੀ ਪਾਵਰ ਕੱਟ ਆ ਜੀ, ਕਦੇ ਕੋਈ ਲੈਣ ਬੰਦ ਹੋ ਜਾਂਦੀ ਕਦੇ ਕੋਈ ਲੈਣ। ਸੈਣੀ ਸਾਹਿਬ ਅੱਜ ਖਬਰ ਲੱਗੀ ਆ ਲਹਿਰਾ ਪਾਵਰ ਪਲਾਂਟ ਦੀਆਂ 4 ਚੋਂ 3 ਯੂਨਿਟਾਂ 15 ਦਿਨਾਂ ਤੋਂ ਬੰਦ ਪਈਆਂ ਨੇ।
1: ਰਾਤ ਮਤਲਬ ਜਿਹੜਾ ਆ ਪਰੇਸ਼ਾਨੀ ਦੇ ਵਿੱਚ ਨਿਕਲ ਜਾਂਦੀ ਸਾਡੀ, ਇਸੇ ਕਰਕੇ ਕਈ ਵਾਰੀ ਜਿਹੜੀ ਆ ਰਾਤ ਨੂੰ 3-3, 4-4 ਵਾਰੀ ਲਾਈਟ ਜਾਂਦੀ ਆ ਜੀ, ਤੇ ਵੋਲਟੇਜ ਪੂਰੀ ਨੀ ਆਉਂਦੀ ਸਰ।
0: ਬਿਲਕੁਲ
1: ਜੇ AC ਵਰਕਿੰਗ ਦੇ ਵਿੱਚ ਆਉਂਦਾ ਹੈਗਾ ਆ ਤੇ ਉਹ ਜੇ ਸਟੈਪਲਾਈਜ਼ਰ ਜਿੱਥੇ ਲੱਗੇ ਹੈਗੇ ਉਹ ਵਾਲੇ AC ਵਰਕਿੰਗ ਦੇ ਵਿੱਚ ਲਈਦੇ ਆ, ਦੂਜੇ AC ਚਲਾਈਦੇ ਨੀ ਵੀ ਨੁਕਸਾਨ ਹੋ ਸਕਦਾ ਜੀ।
0: ਬਿਲਕੁਲ ਜੀ ਗਲੇਸ਼ੀਅਰ ਪਿਘਲ ਰਹੇ ਨੇ, ਪਾਣੀ ਦੀ ਬਹੁਤਾਤ ਦੇਖਿਓ, ਆ ਡੈਮ ਡੂਮ ਸਾਰੇ ਰੁੜ ਜਾਣੇ ਆ। ਇੰਡੀਆ ਨੂੰ ਉਹ ਚੀਜ਼ਾਂ ਦੇ ਬਾਰੇ ਸੋਚਣ ਦੀ ਜ਼ਰੂਰਤ ਹੈ, ਪਰ ਹਰ ਕੋਈ ਆਪਣੀ ਆਪਣੀ ਸਿਆਸਤ ਦੇ ਵਿੱਚ ਲੱਗਿਆ ਹੋਇਆ, ਪੰਜਾਬ ਤਾਂ ਮੋਹਰੀ ਹੈ ਉਹਦੇ ਵਿੱਚ। ਉਹ ਦੇਖੋ ਉਹਨੇ ਜੋ ਜਿੰਨੇ ਵੀ ਆਪਣੇ ਡੈਮ ਨੇ 3-4 ਉਹਨਾਂ ਦੇ ਉੱਤੇ ਖਤਰੇ ਦੀ ਮੰਡਰਾਉਣ ਲੱਗ ਜਾਣਾ, ਆਉਣ ਲੱਗ ਜਾਣੀਆਂ ਖਬਰਾਂ ਜਦੋਂ ਪਤਾ ਲੱਗਣਾ ਇਹਨਾਂ ਨੂੰ। ਪਰ ਇੰਟਰਨੈਸ਼ਨਲ ਜੋ ਹਾਲਾਤ ਨੇ ਜੋ ਕਵਰ ਕਰ ਰਹੇ ਨੇ ਉਹਨਾਂ ਦੇ ਬਾਰੇ ਤਾਂ ਸਾਡਾ ਮੀਡੀਆ ਉਹਦੇ ਉੱਤੇ ਗੱਲ ਹੀ ਨਹੀਂ ਕਰ ਰਿਹਾ।
1: ਪਰ ਸਾਡੇ ਨਾ ਸਫਾਈ ਐਤਕੀ ਵੀ ਨਹੀਂ ਹੋਈ, ਤਿਲਣ ਜਿਹੜੀ ਹੈਗੀ ਆ ਕੱਢੀ ਨੀ ਦਰਿਆਵਾਂ ਦੇ ਵਿੱਚੋਂ
0: ਜੀ,
1: ਤੇ ਇਸ ਕਰਕੇ ਜਿਹੜਾ ਹੈਗਾ ਜੇ ਥੋੜਾ ਪਾਣੀ ਵੀ ਆਇਆ ਨਾ ਪਿੱਛੋਂ ਸਤਲੁਜ ਦੇ ਵਿੱਚ
0: ਜੀ
1: ਤੇ ਨੁਕਸਾਨ ਹੋਏਗਾ ਹੀ ਹੋਏਗਾ ਜੀ।
0: ਬਿਲਕੁਲ ਹੋਏਗਾ ਜੀ, ਬਿਲਕੁਲ। ਫਿਰ ਇਹਨਾਂ ਨੇ ਕਹਿਣਾ ਜੀ ਚਾਈਨਾ ਨੇ ਪਾਣੀ ਛੱਡ ਦਿੱਤਾ ਜੀ ਤਾਂ ਕਰਕੇ ਹੋਇਆ, ਅਸੀਂ ਕੀ ਕਰ ਸਕਦੇ?
1: ਉਹ ਦੇਖੋ ਇਸ ਚੀਜ਼ ਨੂੰ ਬਲੇਮ ਗੇਮ ਖੇਡਣ ਲਈ ਤਾਂ ਅਸੀਂ ਮਾਰ ਰਿਹਾ।
0: ਬਿਲਕੁਲ,
1: ਪਰ ਸਵਾਲ ਇਹ ਹੈਗਾ ਇੱਕ ਚੀਜ਼ ਸਾਨੂੰ ਐਪਰੀਹੈਂਸ਼ਨ ਦਿਸਦੀ ਪਈ ਆ, ਅੱਜ ਹੁਣ ਵੀ ਵਾਰ ਨੇ ਗਿਆ ਕਿ ਚਾਈਨਾ ਨੇ ਕਿਹਾ ਭਾਈ ਸਾਡੀਆਂ 60 ਝੀਲਾਂ ਜਿਹੜੀਆਂ ਹੈਗੀਆਂ ਉਹਨਾਂ ਵਿੱਚ ਪਾਣੀ ਬੇਕਾਬੂ ਹੋ ਰਿਹਾ,
0: ਓਵਰਫਲੋ ਹੋ ਰਿਹਾ। ਬਿਲਕੁਲ ਹੈ ਜੀ,
1: ਅਤੇ ਫਿਰ ਤੁਸੀਂ ਆਪਣਾ ਜਿਹੜਾ ਹੈਗਾ ਆ ਤੇ ਤਿੱਬਤ ਨੇਪਾਲ ਤੇ ਇੰਡੀਆ ਤਿੰਨਾਂ ਦੇ ਵਿੱਚ ਹੀ ਨੁਕਸਾਨ ਦੀ ਸੰਭਾਵਨਾ ਹੈਗੀ ਆ, ਤੇ ਭਾਈ ਆਪਣੇ ਆਪਣੇ ਪ੍ਰਕੋਸ਼ਨ ਲੈ ਲਓ।
0: ਹਾਂਜੀ
1: ਇੱਥੇ ਕੀ ਹੈਗਾ ਆ, ਇੱਥੇ ਜਿਹੜੇ ਉਹ ਮੇਲੇ ਲੱਗੇ ਹੈਗੇ ਆ ਤੇ ਆਪਣਾ ਆਪਣੀ ਗੱਲ ਕਹੀ ਜਾਂਦੀ, ਆਪਣੀ ਆਪਣੀ ਡਫਲੀ ਵਜਾਈ ਜਾਂਦੇ ਹੈਗੇ ਆ ਜੀ। ਮੈਨੂੰ ਲੱਗਦਾ ਜਿਹੜਾ ਮਹਾਂ ਪਾਪ ਅਸੀਂ ਕਰਦੇ ਹੈਗੇ ਆ ਨਾ ਜੀ, ਉਹ ਮੁਕੱਦਰ ਸਹੀ ਬੋਲਦਾ ਹੈਗਾ ਜਾਂ ਕਿ ਵੋਟ ਪਾਉਣ

0: ਵਾਲਾ ਜਿਹੜਾ ਆ ਉਹ ਮਹਾਪਾਪ ਆ। ਹਾਂਜੀ
1: ਅੱਛਾ ਜੀ ਜੀ
0: ਸਰ ਕੀ ਕਰਨਾ ਹੈਗਾ ਆ ਤੁਸੀਂ ਦੇਖੋ ਨਾ
1: ਜੀ
0: ਵੀ ਹੁਣ ਕਾਂਗਰਸ ਇੱਕ ਇੰਨੀ ਕੁ ਸੰਜੀਦਾ ਹੈਗੀ ਆ ਜਿਹਦਾ ਪ੍ਰਧਾਨ ਤੇ ਜਿਹੜਾ ਆ ਸਟੇਟ ਦਾ ਆਪਣਾ ਆਪੋਜੀਸ਼ਨ ਲੀਡਰ ਜਿਹੜਾ ਹੈਗਾ ਆ ਐਲ ਓ ਪੀ ਉਹ ਦੋਨੇ ਜਾਣੇ ਹੈਗੇ ਆ ਉਹ ਮਿਸਿੰਗ ਆ ਉਹਦੇ ਵਿਚੋਂ ਜੀ
1: ਜੀ
0: ਹਾਂਜੀ ਚੰਨੀ ਸਾਹਿਬ ਦਾ ਜਿਹੜਾ ਆ ਜੇ ਗ੍ਰਾਫ ਉੱਪਰ ਨੂੰ ਜਾ ਰਿਹਾ ਆ ਤੇ ਉਹ ਇਸ ਕਰਕੇ ਜਾ ਰਿਹਾ ਆ ਕਿ ਉਹਨਾਂ ਦਾ ਅਜੇ ਤੱਕ ਜਿਹੜਾ ਆ ਇਹਨਾਂ ਦੇ ਨਾਲ ਟਾਈ ਅਪ ਨਹੀਂ ਹੋ ਰਿਹਾ ਤੇ ਉਹ ਨਾਲ ਨਾਲ ਸਿੱਖ ਸਿਆਸਤ ਜਿਹੜੀ ਹੈਗੀ ਆ ਉਹ ਕਰ ਰਹੇ ਆ ਉਹ ਪਾਰਟੀ ਲਾਈਨ ਤੋਂ ਥੋੜਾ ਉਹ ਪਾਰਟੀ ਲਾਈਨ ਤੋਂ ਥੋੜਾ ਹਟ ਕੇ ਜਿਹੜਾ ਚੱਲ ਰਹੇ ਆ ਉਹਦੇ ਨਾਲ ਜਿਹੜਾ ਆ ਉਹਨਾਂ ਦਾ ਗ੍ਰਾਫ ਇਸ ਕਰਕੇ ਵੱਧ ਰਿਹਾ ਹੈਗਾ ਆ ਕਿਉਂਕਿ ਉਹ ਪੰਜਾਬ ਦਾ ਸੈਂਟੀਮੈਂਟ ਕੈਰੀ ਕਰਦੇ ਆ ਨਾਲ
1: ਜੀ ਪਰ ਸਿੰਘ ਸਾਹਿਬ ਇਹਦੇ ਵਿੱਚ ਇਹ ਤੁਹਾਡੀ ਗੱਲ ਜਿਹੜੀ ਤੁਸੀਂ ਕੀਤੀ ਆ ਸੋਰੀ ਮੈਂ ਤੁਹਾਨੂੰ ਰੋਕ ਰਿਹਾ ਵਿੱਚ ਮਤਲਬ ਕਿ ਕਿਤੇ ਨਾ ਕਿਤੇ ਕਾਂਗਰਸ ਵੀ ਦੇਖਦੀ ਆ ਜੇ ਇੱਧਰ ਵਾਰਸ ਪੰਜਾਬ ਕੁਝ ਨਾ ਕੁਝ ਕੱਢ ਜਾਂਦਾ ਕੁਝ ਸੀਟਾਂ ਪਤਾ ਉਹ ਤਾਂ ਵਕਤ ਦੱਸੇਗਾ ਕੱਢਦਾ ਨਹੀਂ ਹੈ ਪਰ ਕਿਤੇ ਨਾ ਕਿਤੇ ਜਿਵੇਂ ਕਿ ਅਕਾਲੀ ਦਲ ਤੇ ਬੀਜੇਪੀ ਦਾ ਗੱਠਜੋੜ ਤੇ ਕਿਤੇ ਨਾ ਕਿਤੇ ਕਾਂਗਰਸ ਦਾ ਤੇ ਇਹਨਾਂ ਦੇ ਨਾਲ ਗੱਠਜੋੜ ਦੀ ਸੰਭਾਵਨਾ ਹੈ ਵੈਸੇ ਤਾਂ ਇਹ ਰੋਲਾ ਪਾ ਕੇ ਬਹਿ ਜਾਂਦੇ ਆ ਹਰ ਹੀ ਜਿਹੜੀ ਸਿੱਖ ਸਿਆਸਤ ਦੇ ਵਿੱਚ ਹੈਗੀ ਆ ਕਿ ਭਾਈ ਇਹਨਾਂ ਨੇ ਹਰਿਮੰਦਰ ਸਾਹਿਬ ਢਾਇਆ 84 ਵਾਪਰਿਆ ਸੱਜਣ ਕੁਮਾਰ ਨੇ ਜੋ ਕੁਝ ਕੀਤਾ ਉਹ ਸਾਰੀਆਂ ਚੀਜ਼ਾਂ ਦੁਹਰਾਉਣ ਲੱਗ ਜਾਂਦੇ ਆ ਪਰ ਸਿਆਸਤ ਤਾਂ ਸਿਆਸਤ ਹੀ ਹੈ ਉਹ ਵੀ ਕੁਝ ਨਾ ਕੁਝ ਆਪਣਾ ਗੱਠਜੋੜ ਦੇਖਦੇ ਹੀ ਹੋਣਗੇ ਭਈ ਅਸੀਂ ਜੇ ਆਪਣੇ ਬਲਬੂਤੇ ਦੇ ਉੱਤੇ ਨਹੀਂ ਤਾਂ ਕਿੱਦਾਂ ਏਦਾਂ ਕਿੱਦਾਂ ਕਿਸੇ ਨਾਲ ਗੱਠਜੋੜ ਕਰ ਸਕਦੇ ਆ ਅੱਗੇ ਜਾ ਕੇ
0: ਪਰ ਇਹ ਸਭ ਗੱਲ ਤਾਂ ਹੈਗੀ ਆ ਸਿਆਸੀ ਦਲਾਂ ਦੇ ਵਿੱਚ ਇੱਕੋ ਹੀ ਚੀਜ਼ ਆ ਕਿ ਉਹ ਸਾਰੇ ਜਾਣੇ ਨਾ ਜਿਹੜਾ ਆ ਪਾਸਟ ਆ ਉਹਨੂੰ ਬੜਾ ਵਧੀਆ ਤਰੀਕੇ ਨਾਲ ਵਿਸ਼ਲੇਸ਼ਣ ਕਰੀ ਜਾਂਦੇ ਆ ਉਹਦਾ ਤਾਂ ਸਾਰਿਆਂ ਨੂੰ ਪਤਾ ਹੈ ਜੀ ਸਾਨੂੰ ਤਾਂ ਅਗਲਾ ਰੋਡ ਮੈਪ ਚਾਹੀਦਾ ਉਹ ਰੋਡ ਮੈਪ ਦਿੰਦਾ ਕੋਈ ਨੀ
1: ਬਿਲਕੁਲ
0: ਹਾਂਜੀ ਵੀ 5 ਲੱਖ ਕਰੋੜ ਦੀ ਕਰਜ਼ਾਈ ਸਟੇਟ ਆ ਦੱਸੋ ਇੱਥੇ ਮੁਲਾਜ਼ਮਾਂ ਨੂੰ ਤੁਸੀਂ ਕੀ ਦਿਓਗੇ ਦੱਸੋ ਤੁਸੀਂ ਕਿੱਦਾਂ ਮੈਨੇਜ ਕਰੋਗੇ ਦੱਸੋ ਸਟੇਟ ਦੀ ਇਨਕਮ ਕਿੱਦਾਂ ਜਨਰੇਟ ਕਰੋਗੇ ਹਾਂਜੀ
1: ਦੱਸੋ
0: ਜਿਹੜਾ ਹੈਗਾ ਆ ਪਰ ਤੁਸੀਂ ਦੇਖੋ ਨਾ ਕੱਲ ਜਲੰਧਰ ਇੱਕ ਸ਼ੋਰੂਮ ਤੇ ਕੁਛ ਥਰੈਟ ਆਈ ਸੀ ਜੀ ਉਹ ਜਿਹਦੇ ਥਰੈਟ ਆਈ ਸੀ ਬਾਅਦ ਦੇ ਵਿੱਚ ਅਗਲੇ ਬੰਦੇ ਨੇ ਉਹਨੂੰ ਸੀਰੀਅਸਲੀ ਲਿਆ ਨੇ ਉਹ ਹੈਗਾ ਸੀ ਜੀ ਮੋਬਾਈਲ ਦਾ ਸ਼ੋਰੂਮ ਸੀਗਾ ਜੀ ਉਹਨਾਂ ਦਾ ਤੇ ਉਥੇ ਮੁੜ ਕੇ ਗੋਲੀ ਚਲਾਉਣ ਚ ਲੱਗਿਆ ਬੰਦਾ ਜੀ ਉਹਨਾਂ ਨੇ ਕਿਤੇ ਦਲੇਰੀ ਦਿਖਾਈ ਤੇ ਉਹਨਾਂ ਨੇ ਬੰਦਾ ਫੜ ਲਿਆ ਜੀ
1: ਜੀ
0: ਉਹ ਸਾਰੀ ਮਾਰਕੀਟ ਨੇ ਇਕੱਠੇ ਹੋ ਕੇ ਬੰਦਾ ਫੜ ਲਿਆ ਤੇ ਬਾਅਦ ਚ ਪਤਾ ਲੱਗਾ ਉਹ 500 ਰੁਪਇਆ ਉਹਨੂੰ ਦਿੱਤਾ ਸੀ ਜੀ 500 ਰੁਪਏ ਚ ਗੋਲੀ ਚਲਾਉਣ ਚ ਲੱਗਿਆ
1: ਅੱਛਾ ਜੀ ਕਿਆ ਬਾਤ ਹੈ ਉਹਨੇ ਤਾਂ ਕਾਰਤੂਸ ਮਸੀਹ ਆਉਂਦਾ ਹੋਣਾ ਜੀ
0: ਉਹ ਤਾਂ ਉਹਨਾਂ ਨੇ ਦਿੱਤਾ ਨਾ ਉਹ ਉਹਨਾਂ ਨੇ ਦਿੱਤਾ ਵੈਪਨ ਤੇ ਉਹ ਉਹਨਾਂ ਨੇ ਦਿੱਤਾ ਹੈਗਾ ਸੀਗਾ ਤੇ ਉਹ ਜਿਹੜਾ ਆ 500 ਰੁਪਇਆ ਦਿੱਤਾ ਨਾਲ ਉਹਨੂੰ 500 ਰੁਪਏ ਦੇ ਵਿੱਚ ਜਿਸ ਸਟੇਟ ਦਾ ਜਿਹੜਾ ਆ ਬੱਚਾ ਆਪਣਾ ਭਵਿੱਖ ਦਾ ਤੇ ਲਾਉਣ ਲਈ ਤਿਆਰ ਹੋ ਗਿਆ ਆ ਜੀ ਉਹਦੀ ਕੀ ਕੰਡੀਸ਼ਨ ਹੋਊਗੀ ਕੀ ਹਾਲਾਤ ਹੋਣਗੇ ਸਟੇਟ ਦੇ ਜੀ
1: 500 ਤਾਂ ਜੀ ਦਿਹਾੜੀ ਨਹੀਂ ਆਣੀ ਦੇਣ ਦੀ ਦਿਹਾੜੀ ਨਹੀਂ ਹੋਣੀ ਸੈਣੀ ਸਾਹਿਬ ਅੱਜ ਦੀ ਜੀ
0: ਨਾਲੇ ਜਿਹੜਾ ਉਹਨੂੰ ਕੁੱਟ ਪਈ ਉਹ ਵੱਖਰੀ ਪਈ ਸਾਰਾ ਕੁਛ ਹੈਗਾ ਸੀ ਉਹ ਬਾਅਦ ਚ ਕਵੇ ਮੈਂ 500 ਰੁਪਇਆ ਦਿੱਤਾ ਬਾਈ ਮੈਨੂੰ 500 ਰੁਪਇਆ ਦਿੱਤਾ ਹਾਂਜੀ ਤੈਨੂੰ 500 ਰੁਪਇਆ ਲੈ ਕੇ ਤੇ ਤੂੰ ਚਲਾ ਗਿਆ ਉੱਥੇ ਤੇ ਸੋ ਇਸ ਕਰਕੇ ਸੋਚਣ ਵਾਲੀਆਂ ਗੱਲਾਂ ਤਾਂ ਇਹ ਆ ਜੀ ਇਸ ਵੇਲੇ ਯੂਥ ਦਾ ਕੀ ਹਾਲ ਆ ਜੀ ਤੁਸੀਂ ਇਹਨਾਂ ਨੂੰ ਕਿਸੇ ਮੂਵਮੈਂਟ ਦੇ ਉੱਤੇ ਜਿਹੜਾ ਹੈਗਾ ਖੁਸ਼ੀ ਬੜੇ ਹੁੰਦੇ ਹੈਗੇ ਆ ਜੀ ਕਿਤੇ ਵੀ ਜਿਹੜਾ ਹੈਗਾ ਜਾਂ ਕਿਤੇ ਹੜ ਹੁੜ ਆ ਜਾਣ ਤੇ ਇਹਨਾਂ ਨੇ ਸੇਵਾ ਤੇ ਚਲ ਚਲ ਜਾਣਾ ਜੀ ਕਿਤੇ ਵਹੀਰ ਨਿਕਲ ਜਾਏ ਤਾਂ ਦੌੜ ਪੈਣਾ ਜੀ ਤੇ ਰੋਟੀ ਮਿਲ ਜੀ ਇਹਨਾਂ ਬਸ ਠੀਕ ਠਾਕ ਲੰਗਰ ਚੱਲ ਪੈਣੇ ਹੈਗੇ ਆ ਜੀ ਟਰਾਲੀਆਂ ਤੇ ਝੂਟਣ ਨੂੰ ਮਿਲ ਜਾਣੀ ਆ ਬਸ ਠੀਕ ਠਾਕ
1: ਬਿਲਕੁਲ
0: ਕੋਈ ਕੰਸਟ੍ਰਕਟਿਵ ਜਿਹੜਾ ਹੈਗਾ ਆ ਨਾ ਤਾਂ ਕੰਮ ਨਾ ਸੋਚ ਨਾ ਅੱਗੇ ਫਿਊਚਰ ਜਿਹੜਾ ਹੈਗਾ ਆ ਉਹਦੇ ਬਾਰੇ ਕੋਈ ਪਲਾਨ ਹਾਂਜੀ ਇਹ ਸਾਰੀਆਂ ਚੀਜ਼ਾਂ ਤਾਂ ਯੂਥ ਵਿੱਚੋਂ ਵੈਸੇ ਹੀ ਮਿਸਿੰਗ ਆ ਜੀ
1: ਬਿਲਕੁਲ
0: ਤੁਸੀਂ ਇਹੋ ਜਿਹੀ ਸਟੇਟ ਨੂੰ ਕਿੱਦਾਂ ਰਨ ਕਰੋਗੇ ਇਹਦਾ ਮਤਲਬ ਇਹ ਆ ਕਿ ਅੰਮ੍ਰਿਤਪਾਲ ਹੋਣੀ ਵੀ ਜਿਹੜਾ ਆ ਜੇ ਪਾਵਰ ਦੇ ਵਿੱਚ ਵਾਰਸ ਪੰਜਾਬ ਵੀ ਆਉਂਦੀ ਹੈਗੀ ਆ ਉਹ ਵੀ ਪਿਛਲਿਆਂ ਦੇ ਉੱਤੇ ਸਿੱਟੀ ਜਾਣਗੇ ਜੀ ਫਲਾਨਾ ਨਸ਼ਾ ਲਿਆ ਆ ਕੀ ਫਲਾਨੇ ਨੇ ਹਾਂਜੀ ਕਿਹੜੇ ਰੋਡ ਮੈਪ ਦੇ ਨਾਲ ਤੁਸੀਂ ਜਿਹੜਾ ਆ ਉਹਨੂੰ ਨਸ਼ੇ ਨੂੰ ਪ੍ਰੋਬਲਮ ਨੂੰ ਕਰਬ ਕਰਨਾ ਆ ਉਹਨੂੰ ਦੱਸੋ ਤਾਂ ਸਹੀ ਕਿਸ ਤਰੀਕੇ ਉਹਨੂੰ ਰੈਡੀਕੇਟ ਕਿੱਦਾਂ ਕਰੋਗੇ ਹਾਂਜੀ ਉਹ ਜੇ ਜੜ ਤੋਂ ਖਤਮ ਕਰਨਾ ਆ ਤੁਹਾਡੇ ਕੋਈ ਪਲਾਨ ਤਾਂ ਚਾਹੀਦਾ ਆ
1: ਬਿਲਕੁਲ
0: ਇੱਥੇ ਡਾਕਟਰ ਗਾਂਧੀ ਸੀ ਉਹਨਾਂ ਨੇ ਕਿਹਾ ਰਵਾਇਤੀ ਨਸ਼ਿਆਂ ਨੂੰ ਜਿਹੜਾ ਹੈਗਾ ਆ ਭਾਈ ਤਰਜੀਹ ਦਿਓ ਉਹਨਾਂ ਦੇ ਉੱਤੇ ਲਿਆਓ ਮੁੜ ਕੇ ਬੱਚਿਆਂ ਨੂੰ ਉੱਥੋਂ ਜਿਹੜਾ ਹੈਗਾ ਆ ਉਹ ਹੌਲੀ ਹੌਲੀ ਜਿਹੜਾ ਆ ਕਿਉਂਕਿ ਉਹ ਮਾਰੂ ਨਹੀਂ ਗੇ ਤੇ ਇਹ ਵੱਧ ਜਾਣਗੇ ਨਹੀਂ ਤਾਂ ਅਲਟੀਮੇਟਲੀ ਜਿਹੜਾ ਆ ਕਿਉਂਕਿ ਇਹ ਜਿਹੜਾ ਆ ਇਹਨਾਂ ਨਸ਼ਿਆਂ ਦੇ ਉੱਤੇ ਚੱਲ ਗਏ ਆ, ਜਿਹੜੇ ਕਿ ਡੇਂਜਰਸ ਟੂ ਲਾਈਫ ਹੈਗੇ ਆ, ਉਹਨਾਂ ਚੀਜ਼ਾਂ ਤੋਂ ਤੇ ਬਚਾਅ ਇਸ ਤਰੀਕੇ ਨਾਲ ਨਹੀਂ ਹੋ ਸਕਦਾ, ਚਾਹੇ ਇਹਨਾਂ ਨੂੰ ਜਿੱਥੇ ਮਰਜ਼ੀ ਰੱਖ ਲਓ। ਤੁਸੀਂ ਕੈਮੀਕਲ ਤੋਂ ਫੇਰ ਕੈਮੀਕਲ ਤੇ ਲੈ ਜਾਂਦੇ ਆ, ਗੋਲੀ ਤੇ ਲੈ ਜਾਂਦੇ ਹੈਗੇ ਆ ਜੀ, ਤੇ ਉਹ ਗੋਲੀ ਜਿਹੜੀ ਹੈਗੀ ਆ ਓਦਾਂ ਕਿਡਨੀ ਵਾਸਤੇ ਬਹੁਤ ਜ਼ਿਆਦਾ ਡੇਂਜਰਸ ਆ ਜੀ।
1: ਬਿਲਕੁਲ
0: ਨਾ ਤਾਂ ਕੋਈ ਗੱਲ ਤਾਂ ਇਹ ਆ ਨਾ ਜੀ, ਕਿ ਸਿਆਸੀ ਕਾਨਫਰੰਸਿਸ ਦਾ ਮਤਲਬ ਤਾਂ ਇਹ ਹੁੰਦਾ ਆ ਕਿ ਤੁਸੀਂ ਫਿਊਚਰ ਦਾ ਕੋਈ ਚਾਕ ਆਊਟ ਕਰੋ ਵੀ ਹਾਂ ਠੀਕ ਹੈ ਜੀ, ਇਸ ਤਰੀਕੇ ਨਾਲ ਪਲਾਨ ਕਰਾਂਗੇ ਤੇ ਅਸੀਂ ਇਸ ਤਰੀਕੇ ਦੇ ਨਾਲ ਸਟੇਟ ਨੂੰ ਰਨ ਕਰਾਂਗੇ
1: ਜੀ।
0: ਹੁੰਦਾ ਕੀ ਆ ਕਿ ਜੋ ਝੂਠ ਪਹਿਲਾਂ ਸੱਤਾਧਾਰੀ ਗੁੰਨ ਜਾਂਦੇ ਹੈਗੇ ਆ, ਦੂਜੇ ਜਿਹੜੇ ਹੈਗੇ ਆ ਉਹ ਸੁਪਨੇ ਦਿਖਾ ਦਿੰਦੇ ਹੈਗੇ ਆ ਜੀ, ਪੇਜ ਤੋਂ ਵੀ ਵੱਧ ਦਿਆਂਗੇ ਜੀ, ਦਿਆਣਾ ਕਿੱਥੋਂ ਆ ਜੀ ਤੁਹਾਡੇ ਕੋਲ, ਲੋਕਾਂ ਨੂੰ ਗੁਮਰਾਹ ਕਰਦੇ ਤੁਸੀਂ
1: ਜੀ।
0: ਅੱਜ ਦੀ ਦੂਜੀ ਖਬਰ ਸੁਣ ਲਓ ਤੁਸੀਂ, ਦੂਜੀ ਖਬਰ ਇਹ ਹੈਗੀ ਆ, ਮਾਨ ਸਾਹਿਬ ਨੇ ਕੱਲ ਮੀਟਿੰਗ ਤਾਂ ਅਗਲਿਆਂ ਨੂੰ ਦਿੱਤੀ ਨੀ ਹੈ ਜੀ, ਜੇ ਉਸ ਰਿਸੈਂਟਮੈਂਟ ਦੇ ਵਿੱਚ ਉਹ ਪੁਤਲੇ ਸਾੜਨ ਗਏ ਸੀ ਤੇ ਜਿਹੜੇ ਕੱਲ ਜਲੰਧਰ ਬੰਦੇ ਸੱਦੇ ਸੀ ਉਹਨਾਂ ਦੇ ਮਗਰ ਸੀ ਆਈ ਡੀ ਲਾਤੀ ਆ
1: ਜੀ। ਹਾਂ ਜੀ, ਅੱਜ ਕਾਫੀ ਏਜੰਸੀਆਂ ਜਿਹੜੀਆਂ ਐਕਟਿਵ ਰਹੀਆਂ ਖਬਰ ਆਈ ਹੈ ਜੀ। ਬਿਲਕੁਲ
0: ਹਾਂ ਜੀ, ਉਹਨਾਂ ਨੂੰ ਏਜੰਸੀ ਨੂੰ ਐਕਟੀਵੇਟ ਕਰ ਦਿੱਤਾ ਹੈਗਾ ਵੀ ਇਹਨਾਂ ਨੂੰ ਜਾਂ ਤਾਂ ਡਿਵਾਈਡ ਕਰੋ ਹੈ ਜੀ, ਵੈਸੇ ਵੀ 150 ਜਥੇਬੰਦੀ ਹੈਗੀ ਆ ਜੀ, ਜਿਹਦੇ ਥੱਲੇ ਜਿਹੜਾ ਹੈਗਾ ਇਹ ਮੁਲਾਜ਼ਮ ਜਿਹੜੇ ਆ ਉਹ ਹੈਗੇ ਆ ਜੀ 8 ਲੱਖ ਮੁਲਾਜ਼ਮ
1: ਹਾਂਜੀ,
0: ਤੇ ਉਹ ਜਥੇਬੰਦੀਆਂ ਦੇ ਵਿੱਚੋਂ ਕੁਛ ਇੱਕ ਜਥੇਬੰਦੀਆਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਊਗੀ, ਉਹਨਾਂ ਨੂੰ ਡਰਾਇਆ ਜਾਊਗਾ ਜੀ ਕਿਸੇ ਨਾ ਕਿਸੇ ਤਰੀਕੇ ਨਾਲ ਹੈ ਜੀ। ਇਸੇ ਤਰੀਕੇ ਨਾਲ ਜਿਹੜੇ ਆਗੂ ਹੈਗੇ ਸੀ ਜਿਹੜੇ ਜਲੰਧਰ ਆਏ ਸੀ ਉਹਨਾਂ ਨੂੰ ਜਿਹੜਾ ਆ ਇਹ ਉਹਨਾਂ ਦੇ ਮਗਰ ਸੀ ਆਈ ਡੀ ਲਾ ਕੇ ਤੇ ਕੋਰੈਸਿਵ ਮੈਥਡ ਜਿਹੜੇ ਆ ਉਹ ਅਡੋਪਟ ਕੀਤੇ ਜਾਣਗੇ ਜੀ। ਉਹਨਾਂ ਦੇ ਉੱਤੇ ਸ਼ਾਇਦ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਨਾ ਕਿਸੇ 2-4 ਦੇ ਉੱਤੇ ਕੋਈ ਨਾ ਕੋਈ ਪਰਚੇ ਪੁਰਚੇ ਵੀ ਦਰਜ ਕੀਤੇ ਜਾਣ ਜੀ, ਤੇ ਉਹ ਲੋਕਾਂ ਨੂੰ ਗੁਮਰਾਹ ਕਰਦੇ ਆ
1: ਜੀ। ਬਿਲਕੁਲ ਹੈ ਜੀ,
0: ਹਾਂਜੀ, ਉਹ ਹੁਣ ਤੁਸੀਂ ਜਿਹੜਾ ਹੈਗਾ ਜੀ ਇਸ ਟਾਈਮ ਦੀ ਪ੍ਰੋਬਲਮ ਨੂੰ ਐਡਰੈਸ ਨਹੀਂ ਕਰਦੇ
1: ਜੀ
0: ਸਟੇਟ ਦੇ ਉੱਤੇ। ਤੁਸੀਂ ਹੁਣ ਗਮਾਡਾ ਦੇ ਉੱਤੋਂ 15,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ, ESPCL ਤੇ 10,000 ਕਰੋੜ ਦਾ ਕਰਜ਼ਾ ਲੈਣ ਲੱਗੇ ਆ। ESPCL ਤਾਂ ਪਹਿਲਾਂ ਹੀ ਮਰੀ ਪਈ ਹੈਗੀ ਆ ਜੀ, ਜਿਸ ਚੀਜ਼ ਨੂੰ ਤੁਸੀਂ ਦਾਵਾ ਕਰਦੇ ਕਿ 90% ਲੋਕਾਂ ਦਾ ਬਿੱਲ ਜ਼ੀਰੋ ਆਉਂਦਾ ਹੈਗਾ ਆ ਜੀ, ਇਹ ਕੋਈ ਸ਼ੇਖੀ ਵਾਲੀ ਗੱਲ ਨਹੀਂ ਹੈ ਜੀ। ਮਤਲਬ ਤਾਂ ਇਹ ਹੈਗਾ ਆ ਕਿ ਉਹ ਬੰਦੇ ਜਿਹੜੇ ਆ ਪੇ ਕਰਦੇ ਨੀ। ਬਹੁਤ ਵਧੀਆ ਗੱਲ ਕਹੀ ਸੀ ਡਾਕਟਰ ਗਾਂਧੀ ਨੇ ਕਿ ਭਾਈ ਮੇਰਾ ਜਿਹੜਾ ਹੈਗਾ ਆ ਟੈਕਸ ਪੇਅਰ ਦਾ ਪੈਸਾ ਜਿਹੜਾ ਆ ਉਹ ਸਿਰਫ ਐਜੂਕੇਸ਼ਨ ਤੇ ਹੈਲਥ ਦੇ ਉੱਤੇ ਹੀ ਖਰਚਿਆ ਜਾਵੇ, ਬਾਕੀ ਸਰਕਾਰਾਂ ਜਿਹੜੀਆਂ ਹੈਗੀਆਂ ਇਸ ਤਰੀਕੇ ਨਾਲ ਨਾ ਖਰਚਣ ਕੇ ਜਿੱਥੇ ਆਰਮੀ ਟ੍ਰੇਨਿੰਗ ਜਿਹੜਾ ਹੈਗਾ ਆ ਵੀ ਰਜਵਾੜਾ ਸ਼ਾਹੀ ਨਾਲ ਜਿਹਨੂੰ ਮਰਜ਼ੀ ਜੋ ਮਰਜ਼ੀ ਦੇ ਦਿੱਤਾ
1: ਜੀ।
0: ਸੋ ਇਸ ਕਰਕੇ ਸਟੇਟ ਦੇ ਮੁੱਦੇ ਕੁਛ ਹੋਰ ਹੈਗੇ, ਐਡਰੈਸ ਕੁਛ ਹੋਰ ਕੀਤੇ ਜਾ ਰਹੇ ਹੈਗੇ ਆ ਜੀ। ਜੀ ਸਰ,
1: ਜਿਵੇਂ ਸੈਨਿਕ ਸਾਹਿਬ ਖੇਤੀ ਮੰਤਰੀ ਚੌਹਾਨ ਹੋਣੀ ਅੱਜ ਹਰਿਮੰਦਰ ਸਾਹਿਬ ਵੀ ਨਤਮਸਤਕ ਹੋਏ ਆ ਤੇ ਆਪਣੀ ਜਿਹੜੀ ਹੈ ਕਾਨਫਰੰਸ ਦੇ ਵਿੱਚ ਵੀ ਬੀਜੇਪੀ ਦੇ ਵਿੱਚ ਗਏ ਨੇ, ਕਿਵੇਂ ਦੇਖਦੇ ਹੋ? ਇੱਕ ਪਾਸੇ ਕਿਤੇ ਨਾ ਕਿਤੇ ਸੰਕੇਤ ਤਾਂ ਜ਼ਰੂਰ ਦੇ ਰਹੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਨਾ ਕੁਝ ਵਾਪਰ ਸਕਦਾ ਹੈ।
0: ਪਰ ਸਾਹਿਬ ਇਹ ਮੈਂ ਕੱਲ ਹੀ ਗੱਲ ਕਰ ਦਿੱਤੀ ਸੀ ਜੀ,
1: ਹਾਂਜੀ,
0: ਕਿ ਜਿਹੜਾ ਅਮਰੀਕਾ ਦੇ ਵਿੱਚ ਜਿਹੜਾ ਆ ਵਿਰੋਧ ਹੋਇਆ ਨਾ ਜੀ ਆਰਐਸਐਸ ਮੁਖੀ ਦਾ, ਉਹਦਾ ਅਸਰ ਇੱਥੇ ਪੈਣਾ ਹੀ ਪੈਣਾ
1: ਜੀ।
0: ਇਹਨਾਂ ਨੇ ਹੁਣ ਇਮੀਡੀਏਟਲੀ ਜਿਹੜਾ ਹੈਗਾ ਆ ਘੱਟ ਗਿਣਤੀਆਂ ਗੱਲ ਨੂੰ ਝੁਕਾ ਇਹਨਾਂ ਨੇ ਕਰਨਾ ਆ। ਉਹ ਤੇ ਤੁਸੀਂ ਦੇਖੋ ਬੀਜੇਪੀ ਦੇ ਵਿੱਚ ਜਿਹੜੇ ਹੈਗੇ ਵੈਸੇ ਵੀ ਪਹਿਲਾਂ ਤੋਂ ਇਹ ਚੱਲ ਰਹੇ ਵੀ ਸਿੱਖ ਜਿਹੜੇ ਹੈਗੇ ਉਹਨਾਂ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ।
1: ਨਾਲੇ ਦੇਖੋ ਬੀਜੇਪੀ ਵਾਲੇ ਜਿੰਨੇ ਵੀ ਹੈ ਮੰਤਰੀ ਵੱਡੇ ਵੱਡੇ ਮੰਤਰੀ ਆ ਰਹੇ ਨੇ ਪੰਜਾਬ ਦੇ ਵਿੱਚ, ਮੁੱਖ ਮੰਤਰੀ ਤਾਂ ਚਲੋ ਹਰਿਆਣੇ ਵਾਲਾ ਪਹਿਲਾਂ ਦਾ ਤੁਰਿਆ ਫਿਰਦਾ ਹੈ, ਪਰ ਏਦਾਂ ਦੀਆਂ ਹੋਰ ਵੱਡੀਆਂ ਸ਼ਖਸੀਅਤਾਂ ਜਿਹੜੇ ਕੱਲ ਆਪਣੇ ਲਾਗੇ ਕਿਸਾਨਾਂ ਨੂੰ ਜਾਂ ਆਮ ਲੋਕਾਂ ਨੂੰ ਲੱਗਣ ਤੱਕ ਨੀ ਦਿੰਦੇ ਸੀ, ਅੱਜ ਉਹ ਪਬਲਿਕ ਦੇ ਵਿੱਚ ਘੁੰਮਣ ਲੱਗ ਗਏ ਨੇ ਜੀ।
0: ਜਦੋਂ ਨਾ ਭਾਰਤ ਸਾਹਿਬ ਤੁਸੀਂ ਇਹ ਖਬਰ ਕਰ ਰਹੇ ਸੀ ਤੇ ਮੇਰਾ ਮਨ ਇਹ ਸੋਚਦਾ ਸੀ ਵੀ ਉਹਨਾਂ ਨੇ ਆ ਕੇ ਜੀ ਵੀ ਸੁੱਖ ਸ਼ਾਂਤੀ ਦੀ ਅਰਦਾਸ ਕੀਤੀ, ਦੇਸ਼ ਦੀ ਤਰੱਕੀ ਦੀ ਅਰਦਾਸ ਕੀਤੀ ਹੈ ਜੀ, ਵੀ ਇਹਦੇ ਇਹ ਜਿੰਨੇ ਨੇਤਾ ਆਉਂਦੇ ਹੈਗੇ ਕਦੀ ਆਪਣੇ ਵਾਸਤੇ ਤਾਂ ਇਹਨਾਂ ਨੇ ਆ ਕੇ ਅਰਦਾਸ ਕੀਤੀ ਨੀ, ਜੋ ਕਰਦੇ ਹੈਗੇ ਦੇਸ਼ ਵਾਸਤੇ ਕਰਦੇ ਆ ਜੀ, ਵੀ ਦੇਸ਼ ਦਾ ਫੇਰ ਇਹ ਹਾਲ
1: ਜੀ।
0: ਹਾਂ ਜੀ, ਮਾਨ ਸਾਹਿਬ ਵੀ ਲੈ ਕੇ ਨਿਆਣਿਆਂ ਨੂੰ ਚਲ ਗਏ ਸੀ ਉੱਥੇ ਜਾ ਕੇ ਤੇ ਨਸ਼ਿਆਂ ਵਿਰੁੱਧ ਅਰਦਾਸ ਕਰਵਾ ਕੇ ਆਏ ਸੀ ਜੀ, ਸਾਰੇ ਬੱਚੇ ਵੀ ਅਰਦਾਸ ਕਰਨ ਜੀ ਵੀ ਹਾਂ ਪੰਜਾਬ ਚੋਂ ਨਸ਼ਾ ਖਤਮ ਹੋ ਗਿਆ ਜੀ ਹੈ ਜੀ। ਉਹ ਪਤਾ ਨੀ ਅਜੇ ਤੱਕ ਰੋਜ਼ ਵੀਡੀਓ ਆਉਂਦੀਆਂ ਹੈਗੀਆਂ ਜੀ,
1: ਬਕਾਇਦਾ ਇੱਕ ਇੱਕ ਪੁਲਿਸ ਵਾਲੇ ਨੂੰ ਜਿਹੜਾ ਦੋ ਘੱਟੋ ਘੱਟ ਦੋ ਦੋ ਤਿੰਨ ਤਿੰਨ ਜਾਣਿਆਂ ਨੂੰ ਭੇਜਿਆ ਜਾਵੇ, ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇ ਸਕੂਲਾਂ ਦੇ ਵਿੱਚ, ਉਹਨਾਂ ਨੂੰ ਦੱਸਿਆ ਜਾਵੇ ਇਹਦਾ ਹਸ਼ਰ ਕੀ ਹੈ। ਜਿਵੇਂ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਬੀੜੀ ਸਿਗਰਟ ਦੇ ਬਾਰੇ ਵੀ ਸੁਚੇਤ ਕਰਦੇ ਹੁੰਦੇ ਸੀਗੇ, ਤਾਂ ਉਹ ਚੀਜ਼ਾਂ ਕਰਨੀਆਂ ਪੈਣੀਆਂ ਸਕੂਲਾਂ ਦੇ ਵਿੱਚ, ਨਰਸਾਂ ਲਾਉਣੀਆਂ ਪੈਣੀਆਂ ਨੇ, ਉਹਨਾਂ ਦੀ ਬੱਚਿਆਂ ਦੀ ਸਾਈਕੋਲੋਜੀ ਜਿਹੜੀ ਹੈਗੀ ਆ ਉਹ ਪੜ੍ਹਨੀ ਪੈਣੀ ਹੈ ਕਿ ਕਾਰਨ ਕੀ ਨੇ ਇਹ। ਚਲੋ ਆਹ ਤਾਂ ਜਿਹੜੀਆਂ ਪੀੜੀਆਂ ਚਲ ਗਈਆਂ ਇਹਨਾਂ ਨੂੰ ਤਾਂ ਵਾਪਸ ਲਿਆਉਣਾ ਬਹੁਤ ਮੁਸ਼ਕਲ ਕਹਿ ਸਕਦੇ ਹਾਂ, ਪਰ ਆਉਣ ਵਾਲੀਆਂ ਜਿਹੜੀਆਂ ਪੀੜੀਆਂ ਨੇ ਜਾਂ ਨਸਲਾਂ ਨੇ ਉਹਨਾਂ ਨੂੰ ਤਾਂ ਬਚਾਇਆ ਜਾ ਸਕਦਾ ਨਾ, ਉਹਨਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੁਣ।
0: ਭਾਰਤ ਸਾਹਿਬ ਇੱਕ ਸੱਟ ਟਿਕਾਣੇ ਤੇ ਲੱਗ ਜਾਏ ਨਾ ਜੀ, ਤੇ ਤੁਹਾਨੂੰ ਅਸਰ ਦਾ ਪਤਾ ਲੱਗ ਜਾਂਦਾ ਤੁਸੀਂ ਦੇਖੋ ਕਈ ਦਿਨ ਹੋ ਗਏ ਆ, ਤੁਸੀਂ ਜਿਹੜਾ ਆ ਕੋਈ ਇਸ ਤਰ੍ਹਾਂ ਦੀ ਖਬਰ ਨਹੀਂ ਕੀਤੀ ਹੋਊਗੀ ਵੀ ਜਿਹੜਾ ਇਹ ਮਾਫੀਆ ਹੈਗਾ ਆ ਜਾਂ ਇਸ ਤਰੀਕੇ ਨਾਲ ਥ੍ਰੈਟ ਕੀਤੀਆਂ ਜਾਂਦੀਆਂ ਸੀ ਐਕਸਟੋਰਸ਼ਨ ਵਾਸਤੇ, ਜਿੱਦਣ ਦਾ SHO ਟਾਂਡਾ ਫੜਿਆ ਜੀ,
1: ਬਿਲਕੁਲ ਹੈ ਜੀ,
0: FBI ਨੇ ਫੜਿਆ ਜੀ, ਉਹਨਾਂ ਨੇ ਨੈਕਸਸ ਦਾ ਡਿਸਕਲੋਜ਼ ਕਰ ਦਿੱਤਾ ਨਾ ਵੀ ਇਹ ਜਿਹੜੇ ਹੈਗੇ ਆ ਗੈਂਗਸਟਰ ਆ ਉਹਨਾਂ ਦਾ ਪੁਲਿਸ ਨਾਲ ਨੈਕਸਸ ਆ, ਉਹ ਉਹਨਾਂ ਨੇ ਡਿਸਕਲੋਜ਼ ਕਰ ਦਿੱਤਾ। ਉਹਦੇ ਯਾਰ ਹੋਣ ਤੋਂ ਬਾਅਦ ਮੈਂ ਆਪ ਆਬਜ਼ਰਵ ਕਰ ਰਿਹਾ ਹਾਂ ਵੀ ਉਦਣ ਦੀਆਂ ਘਟਨਾਵਾਂ ਜਿਹੜੀਆਂ ਥੋੜੀਆਂ ਘਟ ਗਈਆਂ
1: ਜੀ, ਹਾਂਜੀ
0: ਹਾਂਜੀ, ਇਟ ਮੀਨਸ ਇਹ ਦੇਖੋ ਸਹੀ ਵੀ ਪ੍ਰੋਬਲਮ ਹੈ ਕਿਥੋਂ ਚੱਲਦੀ ਕਿਥੋਂ ਹੈਗੀ ਹੈ ਜੀ, ਇਟ ਮੀਨਸ ਇਹ ਨੈਕਸਸ ਜਿਹੜਾ ਹੈਗਾ ਆ ਹੁਣ ਅੱਗੇ ਦੀ ਅੱਗੇ ਹੋਰ ਨਾ ਰਿਵੀਲ ਹੋ ਜਾਏ, ਹੋਰ ਨਾ ਡਿਸਕਲੋਜ਼ ਹੋ ਜਾਏ, ਉਸ ਚੀਜ਼ ਤੋਂ ਡਰਦੇ ਹੋਣਗੇ ਜੀ।
1: ਬਿਲਕੁਲ,
0: ਬਾਕੀ ਦਾ ਜਿਹੜਾ ਆ ਸਟੇਟ ਦਾ ਤਾਂ ਧਿਆਨ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਵਾਟ ਟੂ ਡੂ,
1: ਹਾਂਜੀ
0: ਉਹ ਤਾਂ ਨੱਚ ਲੈਣਗੇ ਸਟੇਜ ਦੇ ਉੱਤੇ ਡਾਇਲੋਗ ਬੋਲ ਲੈਣਗੇ ਜੀ, ਤਾਂ ਜਾਂ ਦੂਜਿਆਂ ਨੂੰ ਕ੍ਰਿਟੀਸਾਈਜ਼ ਕਰ ਲੈਣਗੇ ਜੀ। ਅੱਜ ਤੱਕ 4.5 ਸਾਲ ਹੋ ਗਏ ਜੀ, ਦੂਜਿਆਂ ਨੂੰ ਕ੍ਰਿਟੀਸਾਈਜ਼ ਕਰਕੇ ਚੱਲੀ ਜਾਂਦੇ, ਟਾਈਮ ਪਾਸ ਕਰੀ ਜਾਂਦੇ ਜੀ, ਜਾਂ ਆਪਣੇ ਪਾਰਟੀ ਵਰਕਰ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰੀਕੇ ਦੀਆਂ ਫੈਸਿਲਿਟੀਆਂ ਦੇ ਦਿੱਤੀਆਂ ਆ ਜੀ ਕਿ ਉਹ ਜਿੱਤਣਾ ਉਹਨਾਂ ਵਾਸਤੇ ਬਹੁਤ ਜਰੂਰੀ ਹੋ
1: ਜਾਊਗਾ। ਕਿਉਂ ਹੋ ਜਾਊਗਾ ਹੁਣ ਸਾਹਮਣੇ ਆਉਣ ਲੱਗਣਾ ਨਾ ਜੀ, ਹੋਰ ਮਹੀਨਾ ਠਹਿਰ ਜੋ ਜਾਣਾ। ਬਿਲਕੁਲ
0: ਬਿਲਕੁਲ ਜੀ, ਬਿਲਕੁਲ ਬਿਲਕੁਲ, ਪਰ ਨੋ ਡਾਊਟ ਅੱਜ ਜਿੱਦਾਂ ਜਿਹੜੀ ਵੀਡੀਓ ਆਈ ਸੀ ਡਾਕਟਰ ਬਲਵੀਰ ਉਹਨਾਂ ਦੇ ਸਾਹਮਣੇ ਜਿਹੜਾ ਸਰਪੰਚ ਬੋਲ ਰਿਹਾ, ਹਾਂਜੀ ਉਹਨਾਂ ਦੇ ਸਾਹਮਣੇ ਜਿਹੜਾ ਆ ਉਹ ਸਰਪੰਚ ਬੋਲ ਰਿਹਾ ਹੈਗਾ ਆ, ਏਦਾਂ ਹੀ ਪਿੰਡਾਂ ਦੇ ਵਿੱਚੋਂ ਜਿਹੜਾ ਦੇਵ ਮਾਨ ਆ ਉਹਨੂੰ ਪਿੰਡ ਦੇ ਵਿੱਚੋਂ ਕਿਸੇ ਦੇ ਵਿੱਚੋਂ ਦੌੜਾਇਆ ਗਿਆ, ਹਾਂਜੀ ਸੋ ਇਸ ਕਰਕੇ ਇਹਨਾਂ ਦੇ ਰੁਝਾਨ ਤਾਂ ਆਉਣ ਲੱਗ ਪਏ ਹੈਗੇ ਆ, ਹੌਲੀ ਹੌਲੀ ਦੇਖੋ ਵੀ ਇਹਨਾਂ ਦਾ ਜਿਹੜਾ ਇਹ ਜਦੋਂ ਕੋਡ ਆਫ ਕੰਡਕਟ ਲੱਗਦਾ ਹੈਗਾ ਆ ਉਸ ਵੇਲੇ ਇਹਨਾਂ ਨੂੰ ਕਿਸ ਤਰੀਕੇ ਨਾਲ ਲੋਕੀ ਟ੍ਰੀਟ ਕਰਦੇ ਆ ਜੀ।
1: ਬਿਲਕੁਲ ਹੈ ਜੀ,
0: ਬਾਕੀ ਉਹ ਸਾਡੇ ਸ਼ੈਲੀ ਵੀਰ ਜੀ ਹੁਣੇ ਹੈਗੇ ਸੀਗੇ, ਉਹਨਾਂ ਨੇ ਤਾਂ ਪਿੰਡਾਂ ਦੇ ਵਿੱਚ ਬੋਰਡ ਵੀ ਲਾ ਤੇ ਹੈਗੇ ਆ, ਟਰਾਲੀ ਝੋਰੋ ਤੇ ਸਾਡਾ ਸਮਾਨ ਮੋੜੋ, ਹਾਂਜੀ
1: ਬਿਲਕੁਲ,
0: ਤੇ ਏਦਾਂ ਦੀਆਂ ਮਤਲਬ ਮੂਵਮੈਂਟ ਚੱਲ ਪਈਆਂ ਜਾਂ ਏਦਾਂ ਦੇ ਬੋਰਡ ਲੱਗਣੇ ਸ਼ੁਰੂ ਹੋ ਗਏ, ਤੇ ਜਦੋਂ ਕੋਡ ਆਫ ਕੰਡਕਟ ਲੱਗ ਗਿਆ ਉਦੋਂ ਲੋਕੀ ਬਹੁਤ ਜ਼ਿਆਦਾ ਓਪਨ ਹੋ ਜਾਣਗੇ, ਫਿਰ ਉਸ ਵੇਲੇ ਜਿਹੜਾ ਬਾਕੀ ਆ ਜਿਹੜਾ ਹੈਗਾ ਆ ਨਾ ਜੀ, ਕੋਈ ਸਭ ਜਿਹੜੇ ਹੈਗੇ ਜਿੰਨੇ ਪੋਲੀਟੀਕਲ ਪਾਰਟੀਜ਼ ਹੈਗੀਆਂ ਨਾ ਜੀ ਉਹ ਇੰਨੀਆਂ ਜ਼ਿਆਦਾ ਸੈਲਫਿਸ਼ ਹੋ ਚੁੱਕੀਆਂ ਹੈਗੀਆਂ ਆ, ਉਹ ਲੋਕਾਂ ਨੂੰ ਮੂਰਖ ਬਣਾਉਣ ਦੇ ਵਿੱਚ ਕੋਈ ਕਸਰ ਛੱਡਦੀਆਂ ਨਹੀਂ ਪਈਆਂ ਜੀ।
1: ਬਿਲਕੁਲ,
0: ਮੈਂ ਮਤਲਬ ਅਕਾਲੀ ਦਲ ਦਾ ਵੀ ਮੈਂ ਦੇਖ ਕੇ ਹੈਰਾਨ ਸੀਗਾ ਵੀ ਤੁਸੀਂ ਜਿਹੜਾ ਹੈਗਾ ਆ ਜਿਸ ਮਤਲਬ ਸਟੇਟ ਜਿੱਥੇ ਪਹਿਲਾਂ ਗਰਕ ਹੋਈ ਹੈ ਤੁਸੀਂ ਮੁੜ ਕੇ ਹੋਰ ਗਰਕ ਕਰਨ ਵਾਸਤੇ ਹੀ ਆਉਣਾ ਹੈਗਾ ਜੀ, ਤੁਸੀਂ ਜਿਹੜੀ ਹੈਗੀਆਂ ਸਹੂਲਤਾਂ ਨੂੰ ਵਧਾ ਕੇ ਦੱਸਦੇ ਪਏ ਹੈਗੇ ਆ, ਤੁਸੀਂ ਤਾਂ ਰਿਐਲਿਟੀ ਜਿਹੜੀ ਹੈਗੀ ਉਹ ਦੱਸੋ ਲੋਕਾਂ ਨੂੰ ਕਿ ਭਾਈ ਏਡੀ ਸਟੇਟ ਕਰਜਾਈ ਹੈਗੀ ਆ, ਆਪਾਂ ਹੋਰ ਕੁਛ ਨੀ, ਜੇ ਬਚਦਾ ਹੋਊਗਾ ਤੁਹਾਨੂੰ ਜ਼ਰੂਰ ਕੁਛ ਨਾ ਕੁਛ ਮਿਲੂਗਾ, ਅਸੀਂ ਏਦਾਂ ਦਾ ਕੋਈ ਨੀ, ਅਸੀਂ ਕੰਸਟ੍ਰਕਟਿਵ ਰਾਜਨੀਤੀ ਕਰਨੀ ਆ ਅੱਗੇ, ਕਿਉਂਕਿ 10 ਸਾਲ ਤਾਂ ਹੋ ਗਏ ਬਾਹਰ ਬੈਠਿਆਂ ਨੂੰ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਜੀ ਸਰ
1: ਜੀ, ਤੇ ਸੈਣ ਸਾਹਿਬ ਜਸਵੀਰ ਸਿੰਘ ਗੜੀ ਬੜੇ ਚਰਚਿਤ ਆਫਿਸਰ ਰਹੇ ਨੇ SC ਕਮਿਸ਼ਨ, ਤੇ ਉਹਨਾਂ ਨੇ ਚੇਅਰਮੈਨੀ ਤੋਂ ਅਸਤੀਫਾ ਦਿੱਤਾ ਤੇ ਨਾਲ ਉਹਨਾਂ ਨੂੰ ਹੁਣ ਅਹੁਦਾ ਮਿਲ ਗਿਆ, ਹੋਰ ਸਾਰੀਆਂ ਚੀਜ਼ਾਂ ਕਿਵੇਂ ਦੇਖਦੇ ਹੋ? ਜਿੰਨਾ ਚਿਰ ਚਲੋ ਸੀਗੇ ਹੁਣ ਕੀ ਹੋਏਗਾ ਜੇ ਏਦਾਂ ਦੇ ਕੇਸ ਹੋਰ ਆਉਣਗੇ ਜੀ? ਫਿਰ
0: ਸਰ ਉੱਥੇ ਕੋਈ ਕਿਸੇ ਹੋਰ ਚਿਹਰੇ ਨੂੰ ਜਿਹੜਾ ਆ ਮੌਕਾ ਮਿਲ ਜਾਊਗਾ
1: ਜੀ।
0: ਐਕਚੁਅਲੀ ਪਿਛਲੇ ਹਫਤੇ ਉਹਨਾਂ ਨੇ ਕੇਜਰੀਵਾਲ ਨਾਲ ਮਤਲਬ ਮੁਲਾਕਾਤ ਕਰਕੇ ਤੇ ਕਿਹਾ ਸੀ ਵੀ ਮੈਂ ਇਲੈਕਸ਼ਨ ਲੜਨੀ ਆ ਤੇ ਮੈਨੂੰ ਟਿਕਟ ਦਿੱਤੀ ਜਾਵੇ।
1: ਅੱਛਾ ਜੀ,
0: ਅਗਲਿਆਂ ਉਧਰੋਂ ਜਿਹੜਾ ਹੈਗਾ ਆ ਵੀ ਆਮ ਆਦਮੀ ਪਾਰਟੀ ਵੀ ਚਾਹੁੰਦੀ ਸੀ ਕਿ ਚੰਨੀ ਸਾਹਿਬ ਦੇ ਮੁਕਾਬਲੇ ਤੇ ਕੋਈ ਵਧੀਆ ਕੈਂਡੀਡੇਟ ਦਿੱਤਾ ਜਾਵੇ
1: ਜੀ,
0: ਬਈ ਜਿਹਦਾ ਚਿਹਰਾ ਤਾਂ ਪਹਿਚਾਣਿਆ ਹੋਵੇ ਨਾ ਸਾਰੇ ਪਾਸੇ
1: ਜੀ,
0: ਉਹ ਇਸ ਕਰਕੇ ਉਹਨਾਂ ਨੇ ਕੀਤਾ। ਫਿਰ ਇਹਨਾਂ ਕੋਲੋਂ ਲਿਆ ਰਿਜ਼ਾਈਨ, ਇਹਨਾਂ ਨੂੰ ਉੱਥੇ ਹਲਕਾ ਇੰਚਾਰਜ ਲਾਤਾ। ਉਹਨਾਂ ਨੇ ਆਪਣਾ ਸਿਟਿੰਗ ਐਮ ਐਲ ਏ ਜਿਹੜਾ ਆ ਉਹਨੂੰ ਵੀ ਇੱਕ ਸਿਗਨਲ ਚਲਾ ਗਿਆ ਵੀ ਭਾਈ ਤੇਰੀ ਤਾਂ ਟਿਕਟ ਕੱਟੀ ਗਈ ਸਮਝ, ਹੈਂਜੀ। ਤੇ ਉਹ ਡਾਕਟਰ ਚਰਨਜੀਤ ਸਿੰਘ ਜਿਹੜਾ ਹੈਗਾ ਆ ਉਹਦਾ ਤਾਂ ਉਹਨੂੰ ਤਾਂ ਇੰਡੀਕੇਸ਼ਨ ਹੋ ਗਈ ਵੀ ਭਾਈ ਇਹ ਹਲਕਾ ਤਾਂ ਗਿਆ, ਹੈਂਜੀ। ਬਿਲਕੁਲ ਜੀ ਬਿਲਕੁਲ, ਉਹ ਹੁਣ ਜਾ ਕੇ ਆਪਣਾ ਹਲਕੇ ਦੇ ਵਿੱਚ ਕੰਮ ਦੇਖਣਗੇ, ਉੱਥੇ ਉਹਨਾਂ ਦੇ ਚਾਰ ਨੰਬਰ ਬਣਾਉਣਗੇ ਜੀ, ਉਹਨਾਂ ਦੇ ਕਹਿਣ ਤੇ ਥਾਣੇਦਾਰ ਲੱਗੂਗਾ ਤੇ ਉਹਨਾਂ ਦੇ ਕਹਿਣ ਤੇ ਕੰਮ ਹੋਊਗਾ ਕਿਸੇ ਦਾ, ਤੇ ਉਹਨਾਂ ਦੇ ਕਹਿਣ ਤੇ ਐਫ ਆਈ ਆਰ ਹੋਊਗੀ ਤੇ ਫਿਰ ਜਿਹੜਾ ਆ ਲੋਕੀ ਉਹਨਾਂ ਨੂੰ ਪ੍ਰਵਾਨਗੀ ਦੇਣਗੇ ਤਾਂ ਕਿ ਉਹਨਾਂ ਨੂੰ ਜਿਹੜਾ ਹੈਗਾ ਭਈ ਚਰਨਜੀਤ ਸਿੰਘ ਚੰਨੀ ਸਾਬਕਾ ਜਿਹੜਾ ਹੈਗਾ ਮੁੱਖ ਮੰਤਰੀ ਦੇ ਅੱਗੇ ਸਿੱਟਿਆ ਜਾਵੇ, ਹਾਂਜੀ, ਤਾਂ ਉੱਥੇ ਜਿਹੜਾ ਆ ਇਹ ਵਧੀਆ ਜਿਹੜੀ ਹੈਗੀ ਫਾਈਟ ਦੇਖਣ ਨੂੰ ਮਿਲੇ ਜੀ।
1: ਬਿਲਕੁਲ
0: ਜੀ ਭਾਰਤ ਸਾਹਿਬ
1: ਜੀ, ਸੈਣੀ ਸਾਹਿਬ,
0: ਹਾਂਜੀ ਸਰ,
1: ਥੈਂਕ ਯੂ ਜੀ। ਜੇ ਕੁਝ
0: ਗ੍ਰੇਟਫੁਲ ਸਰ,
1: ਹਾਂਜੀ, ਥੈਂਕ ਯੂ,
0: ਥੈਂਕ ਯੂ ਸਰ, ਵੈਰੀ ਗ੍ਰੇਟਫੁਲ ਸਰ, ਸ਼ੁਕਰੀਆ ਜੀ ਸਮਾਂ ਦੇਣ ਲਈ, ਧੰਨਵਾਦ,
1: ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ। ਹੋਰ 15 ਮਿੰਟ ਆਪਾਂ ਗੱਲਬਾਤ ਕਰਾਂਗੇ, ਉਸ ਤੋਂ ਬਾਅਦ ਨਾਵਲ ਕਿਤਾਬ ਦੇ ਵੱਲ ਨੂੰ ਚੱਲਾਂਗੇ ਅੱਜ। ਤੇ ਅੱਜ ਮਨ ਹੈਗਾ ਜ਼ਰੂਰ ਕਿਤਾਬ ਦੇ ਕੁਝ ਚੈਪਟਰ ਤੁਹਾਡੇ ਨਾਲ ਸਾਂਝੇ ਕਰਨ ਦੇ, ਆਸ ਦੇ ਨਾਲ ਮੈਂ ਆਇਆ, ਗੱਲਬਾਤ ਕਰਦੇ ਹਾਂ ਉਹਦੇ ਬਾਰੇ ਵੀ। ਤੇ ਭਾਜਪਾ ਨੇ ਪਾਰਟੀ ਲਾਈਨ ਦੇ ਖਿਲਾਫ ਬਿਆਨਬਾਜ਼ੀ ਕਰਨ ਦੇ ਉੱਤੇ ਸੰਗਰੂਰ ਦੇ 3 ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ। 7 ਦਿਨਾਂ ਦੇ ਅੰਦਰ ਲਿਖਤੀ ਸਪਸ਼ਟੀਕਰਨ ਦੇਣ ਦੇ ਹੁਕਮ ਹੋ ਗਏ ਹੈ। ਤੇ ਇਹ ਸਾਰੀ ਸਿਆਸਤਬਾਜ਼ੀ ਅੱਗੇ ਚੱਲ ਰਹੀ ਹੈ। ਤੇ ਨਾਲ ਦੀ ਨਾਲ ਅਗਲੀਆਂ ਖ਼ਬਰਾਂ ਵੱਲ ਨੂੰ ਚੱਲਦੇ, ਇੰਟਰਨੈਸ਼ਨਲ ਖ਼ਬਰਾਂ ਕੀ ਕਹਿੰਦੀਆਂ ਨੇ। ਦੋਸਤ ਸਾਰੇ ਜੁੜੇ ਹੋਏ ਨੇ ਜੀ, ਨਾਲ ਗੱਲਬਾਤ ਸੁਣ ਰਹੇ ਨੇ। ਇਕਬਾਲ ਮਾਂਗੜ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਇਕਬਾਲ ਮਾਂਗੜ ਜੀ ਸਤਿ ਸ੍ਰੀ ਅਕਾਲ ਕਹਿੰਦੇ, ਹੈਪੀ ਰੱਖੜੀ ਟੂ ਯੂ ਆਲ ਜੀ ਕਹਿੰਦੇ, ਬਹੁਤ ਬਹੁਤ ਸ਼ੁਕਰੀਆ ਜੀ ਇਕਬਾਲ ਜੀ। ਤੇ ਇਸੇ ਤਰ੍ਹਾਂ ਹੀ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ ਭੇਜੀ ਹੈ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਦੁਬਈ ਤੋਂ। ਤੇ ਜਿਹੜੀ ਮੇਰੇ ਕੋਲ ਲਾਈਵ ਚੈਟ ਜਿਹੜੀ ਆ ਰਹੀ ਹੈ ਉਹਦੇ ਬਾਰੇ ਗੱਲ ਕੀਤੀ ਹੈ। ਤੇ ਦੋਸਤੋ ਅਗਲੀ ਖ਼ਬਰ ਵੱਲ ਨੂੰ ਚੱਲਦੇ ਹਾਂ। ਤੇ ਪਾਕਿਸਤਾਨ ਜਿਹੜੇ ਨੇ ਜਾ ਰਹੇ ਨੇ, ਆਖਿਰਕਾਰ ਜਿਹੜਾ ਪਾਕਿਸਤਾਨ ਪਹਿਲਾਂ ਕਾਫ਼ੀ ਸੀਗਾ, ਉਹਨਾਂ ਨੇ ਆਪਣੇ ਬਿਆਨਬਾਜ਼ੀ ਕੇਂਦਰ ਦੇ ਵੱਲੋਂ ਆਈ ਸੀ ਕਿ ਭਾਈ ਜੋ ਹਾਲਾਤ ਬਣੇ ਹੋਏ ਨੇ ਪਾਕਿਸਤਾਨ ਦੇ ਨਾਲ ਅਸੀਂ ਆਗਿਆ ਨਹੀਂ ਦੇ ਸਕਦੇ, ਉਸਨੂੰ ਉੱਦਾਂ ਹੀ ਰੱਖਾਂਗੇ ਬਰਕਰਾਰ। ਪਰ ਚੋਣਾਂ ਦਾ ਮਾਹੌਲ ਲੱਗ ਗਿਆ ਭਾਈ, ਸਿੱਖਾਂ ਨੂੰ ਨਾਰਾਜ਼ ਵੀ ਨਹੀਂ ਕਰਨਾ। ਤੇ ਇਸ ਕਰਕੇ ਫਿਰ ਅਗਲੇ ਕਹਿੰਦੇ ਚਲੋ 3,000 ਦਾ ਜਿਹੜਾ ਜੱਥਾ ਹੈਗਾ ਆ ਉਹ ਜਾ ਸਕਦਾ ਹੈ ਪਾਕਿਸਤਾਨ, ਤੇ ਉਹ ਉਹਨਾਂ ਨੂੰ ਪ੍ਰਵਾਨਗੀ ਜਿਹੜੀ ਹੈ ਹੁਣ ਦੇ ਦਿੱਤੀ ਹੈ। ਇਸੇ ਤਰ੍ਹਾਂ ਹੀ ਅੱਗੇ ਵਧੀਏ ਤਾਂ ਕੁਆਇਟਾ ਦੇ ਵਿੱਚ ਇਤਿਹਾਸਕ ਗੁਰੂ ਘਰ ਜਿਹੜਾ ਢਾਇਆ ਗਿਆ, ਉਹ ਢਾ ਕੇ ਕਮਰਸ਼ੀਅਲ ਪਲਾਜ਼ਾ ਬਣਾਉਣਾ ਸਿੱਖ ਵਿਰਾਸਤ ਦੇ ਉੱਤੇ ਹਮਲਾ ਮੰਨਿਆ ਜਾ ਰਿਹਾ ਹੈ, ਐਡਵੋਕੇਟ ਧਾਮੀ ਹੁਣਾਂ ਨੇ ਬਿਆਨ ਦਿੱਤਾ ਹੈ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੀ ਰਾਜਧਾਨੀ ਕੁਆਇਟਾ ਦੇ ਵਿੱਚ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਇਤਿਹਾਸਕ ਇਮਾਰਤ ਨੂੰ ਢਾ ਕੇ ਉੱਥੇ ਵਪਾਰਕ ਜਿਹੜਾ ਹੈ ਸ਼ਾਪਿੰਗ ਪਲਾਜ਼ਾ ਬਣਾਏ ਜਾਣ ਦੇ ਉੱਤੇ ਪ੍ਰਤੀਕਿਰਿਆ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਨੂੰ ਬੇਹੱਦ ਗੰਭੀਰ ਤੇ ਚਿੰਤਾ ਵਾਲਾ ਮਾਮਲਾ ਦੱਸਿਆ। ਉਨ੍ਹਾਂ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਇਹ ਮਾਮਲਾ ਕੂਟਨੀਤਿਕ ਤੌਰ ਦੇ ਉੱਤੇ ਪਾਕਿਸਤਾਨ ਸਰਕਾਰ ਕੋਲ ਉਠਾਉਣ ਦੇ ਲਈ ਵੀ ਆਖਿਆ। ਧਾਮੀ ਹੁਣਾਂ ਕਿਹਾ ਕਿ ਪਾਕਿਸਤਾਨ ਦੇ ਵਿੱਚ ਸਿੱਖ ਗੁਰੂ ਸਾਹਿਬਾਨਾਂ ਤੋਂ ਇਲਾਵਾ ਸਿੱਖ ਇਤਿਹਾਸ ਅਤੇ ਵਿਰਾਸਤ ਦੇ ਨਾਲ ਸੰਬੰਧਿਤ ਅਨੇਕਾਂ ਗੁਰਦੁਆਰੇ ਮੌਜੂਦ ਨੇ ਤੇ ਧਾਰਮਿਕ ਅਤੇ ਵਿਰਾਸਤੀ ਅਸਥਾਨ ਜਿਹੜੇ ਨੇ ਸਿਰਫ ਇੱਟਾਂ ਪੱਥਰਾਂ ਦੀਆਂ ਇਮਾਰਤਾਂ ਹੀ ਨਹੀਂ, ਸਗੋਂ ਸਿੱਖ ਕੌਮ ਦੀ ਜਿਹੜੀ ਹੈ ਇਤਿਹਾਸਕ ਪਛਾਣ ਅਤੇ ਵਿਰਾਸਤ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਇਹਨਾਂ ਨੂੰ ਢਾ ਕੇ ਵਪਾਰਕ ਉਸਾਰੀਆਂ ਕਰਨਾ ਸਿੱਖ ਭਾਵਨਾਵਾਂ ਦਾ ਕਹਿੰਦੇ ਨਿਰਾਦਰ ਮੰਨਿਆ ਗਿਆ ਹੈ। ਉਨ੍ਹਾਂ ਨੇ ਪਾਕਿਸਤਾਨ ਸਰਕਾਰ ਤੇ ਸੰਬੰਧਿਤ ਅਧਿਕਾਰੀਆਂ ਨੂੰ ਵੀ ਆਖਿਆ ਕਿ ਤੁਰੰਤ ਦਖਲ ਦੇ ਕੇ ਚੱਲ ਰਹੀ ਉਸਾਰੀ ਨੂੰ ਰੋਕਣ ਅਤੇ ਗੁਰਦੁਆਰਾ ਸਾਹਿਬ ਦੀ ਜਾਇਦਾਦ ਨੂੰ ਸਿੱਖ ਕੌਮ ਦੇ ਹਵਾਲੇ ਕੀਤਾ ਜਾਵੇ। ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰਿਆਂ ਦੀ ਧਾਰਮਿਕ ਤੇ ਇਤਿਹਾਸਕ ਨਿਸ਼ਾਨੀਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ। ਦੂਸਰੇ ਪਾਸੇ ਟਰੰਪ ਸਾਹਿਬ ਨਵਾਂ ਸ਼ੋਸ਼ਾ ਛੱਡ ਦਿੱਤਾ, ਝੀਲ ਨੂੰ ਆਪਣੇ ਨਾਂ ਦੇ ਉੱਤੇ ਕਰ ਲਿਆ। ਟੋਰਾਂਟੋ ਨੇ ਕੈਨੇਡਾ ਦੀ ਇਸ ਝੀਲ ਦਾ ਨਾਂ ਬਦਲ ਸੁੱਟਿਆ, ਨਾਂ ਜਿਹੜਾ ਪਾਸ ਕਰ ਦਿੱਤਾ ਹੈ ਆਰਡਰ ਜਿਹੜਾ ਉਹਦੇ ਉੱਤੇ। ਟਰੰਪ ਨੇ ਕੈਨੇਡਾ ਦੇ ਨਾਲ ਇੱਕ ਹੋਰ ਜਿਹੜਾ ਵਿਵਾਦ ਛੇੜ ਲਿਆ। ਵੀਰਵਾਰ ਨੂੰ ਕੱਲ ਬੀਤੇ ਚ ਟਰੰਪ ਨੇ ਲੇਕ ਓਨਟਾਰੀਓ ਦਾ ਨਾਮ ਬਦਲ ਕੇ ਲੇਕ ਅਮੈਰੀਕਾ ਰੱਖਣ ਦਾ ਆਦੇਸ਼ ਜਾਰੀ ਕਰ ਦਿੱਤਾ। ਇਹ ਬਦਲਾਅ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਜਿਹੜਾ ਅਮਰੀਕੀ ਸੰਘੀ ਸਰਕਾਰ ਦੀ ਵਰਤੋਂ ਤੱਕ ਸੀਮਿਤ ਹੈ ਤੇ ਇਸ ਦਾ ਮਤਲਬ ਹੈ ਕਿ ਕੈਨੇਡਾ ਅੰਤਰਰਾਸ਼ਟਰੀ ਸੰਗਠਨ ਜਾਂ ਹੋਰ ਸੰਗਠਨ ਅਜੇ ਵੀ ਆਪਣੀ ਪਸੰਦ ਦੇ ਅਨੁਸਾਰ ਝੀਲ ਨੂੰ ਲੇਕ ਓਨਟਾਰੀਓ ਕਹਿ ਸਕਦੇ ਨੇ। ਟਰੰਪ ਨੇ ਓਵਲ ਆਫਿਸ ਦੇ ਵਿਚ ਪੱਤਰਕਾਰਾਂ ਨੂੰ ਦੱਸਦਿਆਂ ਹੋਇਆਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਹੁਣ ਲੇਕ ਅਮਰੀਕਾ ਰੱਖਿਆ ਜਾਵੇਗਾ ਜੋ ਤੁਰੰਤ ਪ੍ਰਭਾਵ ਦੇ ਨਾਲ ਲਾਗੂ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਕੁਝ ਸਮੇਂ ਤੋਂ ਨਾਮ ਬਦਲਣ ਦੇ ਵਿਚਾਰ ਕਰ ਰਹੇ ਸਨ ਤੇ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਅਮਰੀਕਾ ਤੇ ਕੈਨੇਡਾ ਵਿਚਕਾਰ ਵਪਾਰਕ ਤਣਾਅ ਜਿਹੜਾ ਪਹਿਲਾਂ ਹੀ ਵੱਧ ਰਿਹਾ। ਦੂਜੇ ਪਾਸੇ ਰਾਸ਼ਟਰਪਤੀ ਟਰੰਪ ਦੇ ਹੁਕਮ ਤੋਂ ਕੁਝ ਘੰਟਿਆਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦਾ ਦੇਸ਼ ਝੀਲ ਦਾ ਨਾਮ ਨਹੀਂ ਬਦਲੇਗਾ ਤੇ ਕਾਰਨੀ ਨੇ ਕਿਹਾ ਕਿ ਝੀਲ ਦਾ ਨਾਮ ਕੈਨੇਡਾ ਤੇ ਸੰਯੁਕਤ ਰਾਜ ਅਮਰੀਕਾ ਦੋਵਾਂ ਦੇ ਹੋਂਦ ਤੋਂ ਪਹਿਲਾਂ ਦਾ ਹੈ। ਉਨ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿਹਾ ਕਿ ਕੈਨੇਡੀਅਨ ਇਤਿਹਾਸ ਨੂੰ ਸਮਝਦੇ ਨੇ ਤੇ ਝੀਲ ਨੂੰ ਲੇਕ ਓਨਟਾਰੀਓ ਹੀ ਕਹਿੰਦੇ ਰਹਿਣਗੇ। ਨਿਊਯਾਰਕ ਦੀ ਗਵਰਨਰ ਕੈਥੀ ਹੁਚੁਲ ਨੇ ਵੀ ਜਿਹੜਾ ਟਰੰਪ ਦੇ ਫੈਸਲੇ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਇਹ ਕਹਿੰਦੇ ਹੋਏ ਕਿ ਨਿਊਯਾਰਕ ਇਸ ਨੂੰ ਜਿਹੜਾ ਲੇਕ ਅਮਰੀਕਾ ਨਹੀਂ ਕਹੇਗਾ। ਓਨਟਾਰੀਓ ਝੀਲ ਉੱਤਰੀ ਅਮਰੀਕਾ ਦੀਆਂ 5 ਮਹਾਨ ਝੀਲਾਂ ਦੇ ਵਿੱਚੋਂ ਇੱਕ ਹੈ। ਇਸ ਦੀ ਸਤਾ ਦਾ ਜਿਹੜਾ ਲਗਭਗ 52% ਕੈਨੇਡਾ ਦੇ ਵਿੱਚ ਹੈ ਤੇ ਜਦੋਂ ਕਿ ਬਾਕੀ ਦਾ 48% ਅਮਰੀਕੀ ਰਾਜ ਜਿਹੜਾ ਹੈ ਨਿਊਯਾਰਕ ਦੇ ਵਿੱਚ ਹੈ। ਇਹੀ ਕਾਰਨ ਹੈ ਕਿ ਟਰੰਪ ਦੇ ਨਾਮ ਬਦਲਣ ਦੇ ਫੈਸਲੇ ਨੂੰ ਕੈਨੇਡਾ ਦੇ ਵਿਚ ਸਿਰਫ਼ ਨਾਮ ਬਦਲਣ ਤੋਂ ਵੱਧ ਸਗੋਂ ਇਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਤੇ ਕਿਊਬਿਕ ਦੇ ਵੈਡੇਟ ਨੇਸ਼ਨ ਦੇ ਜਿਹੜਾ ਮੁਖੀ ਨੇ ਵੀ ਇਸ ਫੈਸਲੇ ਦੀ ਆਲੋਚਨਾ ਕੀਤੀ ਹੈ ਤੇ ਉਨ੍ਹਾਂ ਕਿਹਾ ਕਿ ਲੇਕ ਓਨਟਾਰੀਓ ਦਾ ਨਾਮ ਵੈਂਡੇਟ ਭਾਸ਼ਾ ਦੇ ਨਾਲ ਜੁੜਿਆ ਹੋਇਆ ਹੈ ਤੇ ਝੀਲ ਦੀ ਸੁੰਦਰਤਾ ਜਾਂ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਦੋਸ਼ ਜਿਹੜਾ ਲਾਇਆ ਕਿ ਨਾਮ ਬਦਲਣ ਦੀਆਂ ਕੋਸ਼ਿਸ਼ਾਂ ਇਤਿਹਾਸ ਨੂੰ ਮਿਟਾਉਣ ਦੇ ਬਰਾਬਰ ਹੈ। ਆਖਰੀ ਖਬਰ ਵੱਲ ਨੂੰ ਵਧੀਏ ਤੇ ਨਾਰਵੇ ਦੀ ਗੱਲ ਕਰੀਏ। ਔਜਲਾ ਸਾਹਿਬ ਕਹਿੰਦੇ ਨੇ ਗੜੀ ਦੇ ਵੀ ਲਕੀਰ ਹੋ ਨਹੀਂ ਭਾਵੇਂ ਕਿਤੋਂ ਲੜ ਲਵੇ ਚੋਣ। ਕਹਿੰਦੇ ਜੀ ਉਹ ਮਤਲਬ ਕਿ ਹੱਥ ਤੇ ਲਕੀਰ ਨਹੀਂ ਜਿੱਤਣ ਵਾਲੀ, ਕਿਤੇ ਲੇਕ ਆਫ ਟਰੰਪ ਨਾਲ ਨਹੀਂ ਰੱਖ ਲਿਆ ਕਹਿੰਦੇ ਨਾਮ ਨੇ। ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ, ਹਾਲਾਤ ਤਾਂ ਇਹੀ ਹੈ ਸਾਰਾ ਕੁਝ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਅੱਜ ਤੇ ਪੁੱਤਰ ਨੇ ਜਿਹੜਾ ਗੱਦੀ ਸੰਭਾਲ ਲਈ। ਨਾਰਵੇ ਦੇ ਰਾਜਾ ਹਰਾਲਡ 5ਵੇਂ ਦਾ ਦੇਹਾਂਤ ਹੋ ਗਿਆ ਤੇ ਉਹ ਜਿਹੜੇ ਸਨ 99 ਸਾਲ ਦੇ ਸਨ। ਮਹਿਲ ਨੇ ਜਿਹੜਾ ਸ਼ੁੱਕਰਵਾਰ ਸਵੇਰੇ ਇਸ ਸੰਬੰਧੀ ਐਲਾਨ ਕਰ ਦਿੱਤਾ ਕਿ ਨਾਜ਼ੀ ਕਬਜ਼ੇ ਦੇ ਦੌਰਾਨ ਆਪਣੇ ਬਚਪਨ ਦਾ ਕੁਝ ਹਿੱਸਾ ਸੰਯੁਕਤ ਰਾਜ ਅਮਰੀਕਾ 'ਚ ਜਲਾਵਤਨੀ ਦੇ ਵਿੱਚ ਬਿਤਾਉਣ ਵਾਲੇ ਹਰਾਲਡ ਨੇ ਕਈ ਯੂਰਪੀਅਨ ਕੁਲੀਨ ਵਰਗ ਦੇ ਵਿਆਹ ਦੇ ਪ੍ਰਸਤਾਵਾਂ ਨੂੰ ਉਸ ਔਰਤ ਦੇ ਨਾਲ ਵਿਆਹ ਕਰਨ ਦੇ ਲਈ ਠੁਕਰਾ ਦਿੱਤਾ ਜਿਸ ਨੂੰ ਉਹ ਸਕੂਲ ਤੋਂ ਪਿਆਰ ਕਰਦਾ ਸੀ। ਹਰਾਲਡ ਯੂਰਪ ਦਾ ਸਭ ਤੋਂ ਪੁਰਾਣਾ ਰਾਜ ਕਰਨ ਵਾਲਾ ਰਾਜਾ ਸੀ। ਇੱਕ ਪ੍ਰਸਿੱਧ ਰਾਜਾ ਹੋਣ ਦੇ ਨਾਤੇ ਉਹਨੇ ਜਿਹੜਾ ਸੀ ਰਾਜਸ਼ਾਹੀ ਨੂੰ ਆਧੁਨਿਕ ਬਣਾਇਆ, ਪਰ ਹਾਲ ਹੀ ਦੇ ਦਿਨਾਂ ਜਾਂ ਸਾਲਾਂ ਦੇ ਵਿੱਚ ਤਿਆਗ ਕਰਨ ਵਾਲੇ ਹੋਰ ਬੁੱਢੇ ਰਾਜਿਆਂ ਵਾਂਗ ਉਹਨੇ ਗੱਦੀ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ। ਹਰਾਲਡ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਹਾਕੋਨ 8ਵਾਂ ਆਪਣੇ ਆਪ ਹੀ ਜਿਹੜਾ ਗੱਦੀ ਦੇ ਉੱਤੇ ਬੈਠ ਗਿਆ। ਹੋਰ ਯੂਰਪੀਅਨ ਰਾਜਸ਼ਾਹੀਆਂ ਵਾਂਗ ਹੀ ਜਿਹੜੀਆਂ ਰਾਜਾਸ਼ਾਹੀਆਂ ਨੇ ਮੁਲਕਾਂ ਦੇ ਵਿੱਚ ਵਾਂਗ ਨਾਰਵੇ ਰਾਜੇ ਦੀ ਜਿਹੜੀ ਹੈ ਨਾਰਵੇਈ ਰਾਜੇ ਦੀ ਭੂਮਿਕਾ ਵੱਡੇ ਪੱਧਰ ਦੇ ਉੱਤੇ ਪ੍ਰਤੀਕਾਤਮਕ ਹੈ ਤੇ ਉਸਨੂੰ ਦੇਸ਼ ਦੇ ਅੰਦਰ ਕਾਫ਼ੀ ਪ੍ਰਸਿੱਧੀ ਪ੍ਰਾਪਤ ਹੈ। ਲਗਭਗ 5.5 ਮਿਲੀਅਨ ਲੋਕਾਂ ਦੇ 5.5 ਮਿਲੀਅਨ ਪਾਪੂਲੇਸ਼ਨ ਹੈ। ਇਸ ਲੋਕਤੰਤਰੀ ਦੇਸ਼ ਦੇ ਵਿੱਚ ਅਸਲ ਸ਼ਕਤੀ ਚੁਣੀ ਹੋਈ ਸੰਸਦ ਦੇ ਕੋਲ ਹੈ ਤੇ ਹੈਰਾਲਡ ਜਨਵਰੀ 1991 ਦੇ ਵਿੱਚ ਆਪਣੇ ਪਿਤਾ ਰਾਜਾ ਓਲਾਵ 5ਵੇਂ ਦੀ ਮੌਤ ਤੋਂ ਬਾਅਦ ਗੱਦੀ ਦੇ ਉੱਤੇ ਬੈਠਿਆ ਤੇ ਆਪਣੇ ਰਾਜ ਦੇ ਦੌਰਾਨ ਨਾਰਵੇ ਨੇ ਜਿਹੜਾ ਤੇਲ ਅਤੇ ਗੈਸ ਦੇ ਦੁਆਰਾ ਚਲਾਈ ਗਈ ਆਰਥਿਕ ਖੁਸ਼ਹਾਲੀ ਦਾ ਦੌਰ ਵੀ ਦੇਖਿਆ। ਹਰਾਲਡ ਦਾ ਜਨਮ 1937 ਦੇ ਵਿੱਚ ਓਸਲੋ ਦੇ ਨੇੜੇ ਆਸਕਰ ਦੇ ਵਿੱਚ ਹੋਇਆ ਤੇ ਹੈਰਾਲਡ 1370 ਦੇ ਵਿੱਚ ਰਾਜਾ ਓਲਾਵ ਚੌਥੇ ਦੇ ਜਨਮ ਤੋਂ ਬਾਅਦ ਨਾਰਵੇ ਦੇ ਵਿੱਚ ਪੈਦਾ ਹੋਇਆ ਪਹਿਲਾ ਨਾਰਵੇਈ ਰਾਜਕੁਮਾਰ ਸੀਗਾ। ਇਸ ਤੋਂ ਬਾਅਦ ਨਾਰਵੇ ਦਾ ਜਿਹੜਾ ਕਈ ਸਦੀਆਂ ਤੱਕ ਆਪਣਾ ਰਾਜਾ ਨਹੀਂ ਸੀ ਤੇ 1905 ਦੇ ਵਿੱਚ ਸਵੀਡਨ ਦੇ ਨਾਲ ਨਾਰਵੇ ਦੇ ਸਾਂਝੇ ਸ਼ਾਸਨ ਦੇ ਅੰਤ ਤੋਂ ਬਾਅਦ ਹੈਰਾਲਡ ਦੇ ਦਾਦਾ ਹਾਕੋਨ ਜਿਹੜਾ ਸੀਗਾ ਉਹਨੂੰ ਨਾਰਵੇ ਦਾ ਰਾਜਾ ਚੁਣਿਆ ਗਿਆ। ਲਓ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਕਰਨੀ ਚਾਹੁੰਦੇ ਹੋ 5-7 ਮਿੰਟ ਤੇ ਉਸ ਤੋਂ ਬਾਅਦ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਇਸੇ ਤਰ੍ਹਾਂ ਸੁਰਿੰਦਰ ਕੌਰ ਮਾਲ ਭੈਣ ਜੀ ਲਿਖਦੇ ਆ ਕਿ ਸਤਿ ਸ੍ਰੀ ਅਕਾਲ ਜੀ ਆਲ ਦੁਆਬਾ ਫੈਮਿਲੀ ਐਂਡ ਹੈਪੀ ਰੱਖੜੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਜੀ। ਬਹੁਤ ਬਹੁਤ ਸ਼ੁਕਰੀਆ ਜੀ ਆਸ਼ੀਰਵਾਦ ਦੇ ਲਈ ਜੀ। ਤੇ ਲਓ ਦੋਸਤੋ ਫਿਰ ਗੱਲਾਂ ਬਾਤਾਂ ਕਰਦੇ ਹਾਂ ਆਪਾਂ ਕਿਤਾਬ ਦੀਆਂ ਅੱਜ, ਤੇ ਨਾਲ ਹੋਰਮੁਜ਼ ਦੀ ਥੋੜੀ ਜਿਹੀ ਗੱਲ ਕਰ ਲਈਏ। ਹੋਰਮੁਜ਼ ਜਿਹੜਾ ਹੈ ਭਾਰਤ ਨੂੰ ਜੀਵਾਣੂ ਬਾਲਾਂ ਦੀ ਦਰਾਮਦ ਦੇ ਉੱਤੇ 18,300 ਕਰੋੜ ਰੁਪਏ ਵਾਧੂ ਖਰਚਾ ਪੈ ਗਿਆ ਇਹ ਲੜਾਈ ਦੇ ਵਿੱਚ। ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ ਦੀ ਜਿਹੜੀ ਇੱਕ ਰਿਪੋਰਟ ਦੇ ਮੁਤਾਬਕ ਹੋਰਮੁਜ਼ ਜਲ ਮਾਰਗ ਸੰਕਟ ਕਾਰਨ ਊਰਜਾ ਦੀਆਂ ਕੀਮਤਾਂ ਦੇ ਵਿੱਚ ਆਏ ਉਛਾਲ ਤੋਂ ਬਾਅਦ ਭਾਰਤ ਨੂੰ ਮਾਰਚ ਤੋਂ ਅਗਸਤ 2026 ਦੇ ਵਿਚਕਾਰ ਜੀਵਾਣੂ ਬਾਲਣ ਯਾਨੀ ਕਿ ਫਾਸਿਲ ਫਿਊਲ ਜਿਹੜਾ ਹੁੰਦਾ ਹੈ ਉਹਦੀ ਦਰਾਮਦ ਦੇ ਲਈ ਅਨੁਮਾਨਿਤ 18,300 ਕਰੋੜ ਰੁਪਏ ਯਾਨੀ ਕਿ 2,200 ਕਰੋੜ ਅਮੈਰੀਕਨ ਡਾਲਰ ਦਾ ਵਾਧੂ ਕੁੱਲ ਖਰਚਾ ਜਿਹੜਾ ਕਰਨਾ ਪਿਆ ਤੇ ਵਾਧੂ ਦਰਾਮਦ ਲਾਗਤ ਦੇ ਮਾਮਲੇ ਚ ਭਾਰਤ ਨੂੰ ਚੀਨ ਤੋਂ ਬਾਅਦ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦਰਾਮਦ ਕਰਨ ਵਾਲਾ ਦੇਸ਼ ਦੱਸਿਆ ਗਿਆ। ਜਦੋਂ ਕਿ ਆਰਥਿਕ ਪ੍ਰਭਾਵ ਤੇ ਨਜ਼ਰ ਮਾਰੀ ਜਾਂਦੀ ਹੈ ਤਾਂ ਸਾਰੇ ਜੀਵਾਣੂ ਬਾਲਣਾ ਤੇ ਭਾਰਤ ਦੀ ਸ਼ੁੱਧ ਵਾਧੂ ਲਾਗਤ 11,970 ਕਰੋੜ ਰੁਪਏ ਦੱਸੀ ਗਈ ਹੈ ਜੋ ਕਿ ਦੇਸ਼ ਦੀ ਲਗਭਗ 1.4 ਦਿਨਾਂ ਦੀ ਜਿਹੜੀ ਹੈ ਕੌਮੀ ਆਮਦਨ ਦੇ ਵਿੱਚ ਜਾਂ ਦੇਸ਼ ਦੀ ਜੀ ਡੀ ਪੀ ਦਾ ਜਿਹੜਾ 0.38% ਬਣ ਜਾਂਦਾ ਹੈ। ਇਸੇ ਤਰ੍ਹਾਂ ਰਿਪੋਰਟ ਦੇ ਅਨੁਸਾਰ ਕੇਵਲ ਕੱਚੇ ਤੇਲ ਕਰੂਡ ਆਇਲ ਜਿਹੜਾ ਉਹਦੇ ਲਈ ਭਾਰਤ ਦੀ ਸ਼ੁੱਧ ਵਾਧੂ ਲਾਗਤ 17,015 ਕਰੋੜ ਜਿਹੜਾ ਹੈ ਰੁਪਏ ਰਹੀ ਹੈ ਤੇ ਚੀਨ 29,050 ਕਰੋੜ ਰੁਪਏ ਜਾਂ ਫਿਰ 3,500 ਕਰੋੜ ਡਾਲਰ ਤੇ ਯੂਰਪੀਅਨ ਯੂਨੀਅਨ ਜਿਹੜੀ ਹੈ 64,740 ਕਰੋੜ ਰੁਪਏ 7,800 ਕਰੋੜ ਡਾਲਰ ਜਿਹੜੀ ਵੱਧ ਪਈ ਹੈ ਤੋਂ ਬਾਅਦ ਭਾਰਤ ਦਾ ਤੀਜਾ ਸਭ ਤੋਂ ਵੱਧ ਵਾਧੂ ਖਰਚਾ ਰਿਹਾ ਜਿਸਦੇ ਵਿੱਚ ਤਰਲ ਕੁਦਰਤੀ ਗੈਸ ਤੇਲ ਉਤਪਾਦ ਤੇ ਸਮੁੰਦਰੀ ਰਸਤੇ ਦੇ ਰਾਹੀਂ ਆਉਣ ਵਾਲਾ ਕੱਚਾ ਤੇਲ ਜਿਹੜਾ ਸ਼ਾਮਲ ਦੱਸਿਆ ਗਿਆ। ਇਸੇ ਤਰ੍ਹਾਂ ਦਰਾਮਦਕਾਰਾਂ ਦੇ ਦੁਆਰਾ ਜਿਹੜਾ ਅਸਲ ਦੇ ਵਿੱਚ ਅਦਾ ਕੀਤੀਆਂ ਗਈਆਂ ਕੀਮਤਾਂ ਤੇ ਸੰਘਰਸ਼ ਦੇ ਨਾਲ ਜੁੜੇ ਹਮਲਿਆਂ ਤੋਂ ਪਹਿਲਾਂ ਜਿਹੜਾ ਹੈ ਫਿਊਚਰਜ ਮਾਰਕੀਟ ਦੇ ਵਿੱਚ ਤੈਅ ਕੀਤੇ ਗਏ ਭਾਅ ਦੀ ਤੁਲਨਾ ਕਰਕੇ CREA ਨੇ ਇਸ ਵਧੇ ਹੋਏ ਖਰਚੇ ਦਾ ਪਤਾ ਲਾਇਆ ਤੇ ਅਮਰੀਕਾ ਇਰਾਨ ਯੁੱਧ ਤੋਂ ਬਾਅਦ ਦੇ 6 ਮਹੀਨਿਆਂ ਦੇ ਵਿੱਚ ਜੀਵਾਣੂ ਬਾਲਣ ਦਰਾਮਦਕਾਰਾਂ ਨੇ ਯੁੱਧ ਤੋਂ ਪਹਿਲਾਂ ਦੇ ਫਿਊਚਰਜ ਮਾਰਕੀਟ ਜਿਹੜੀ ਆ ਅਨੁਮਾਨਾਂ ਦੇ ਮੁਕਾਬਲੇ ਸਮੁੰਦਰੀ ਕੱਚੇ ਤੇਲ ਉਤਪਾਦਾਂ ਤੇ LNG ਦੇ ਲਈ ਲਗਭਗ ਕਹਿੰਦੇ ਨੇ 2,73,900 ਕਰੋੜ ਰੁਪਏ 33,000 ਕਰੋੜ ਡਾਲਰ ਜਿਹੜਾ ਵੱਧ ਅਦਾ ਕੀਤੇ ਨੇ ਇਹਦੇ ਵਿੱਚ। ਲਓ ਜੀ ਦੋਸਤੋ ਅਗਲਿਆਂ ਦੀਆਂ ਤਾਂ ਤਰੱਕੀਆਂ ਨੇ ਤੇ ਘਾਟਾ ਆਵਾਮ ਨੂੰ ਪੈਣਾ ਹੀ ਪੈਣਾ। ਲਓ ਦੋਸਤੋ ਇਹ ਸਾਂਝੀ ਅੱਜ ਦੀਆਂ ਦਿਸ਼ਤੇ ਦੀਆਂ ਖ਼ਬਰਾਂ ਤੇ ਚੱਲਦੇ ਹਾਂ ਫਿਰ ਆਪਾਂ ਹੁਣ ਅੱਜ ਦੇ ਕਿਤਾਬ ਵਾਲੇ ਮਸਲਿਆਂ ਦੇ ਵੱਲ ਨੂੰ। ਤੇ ਦੋਸਤੋ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅੱਗੇ ਕਿਤਾਬ ਪੰਜਾਬ ਦੇ ਵਿੱਚ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਹੈ ਇਹਦੀ ਬਾਤ ਪਹੁੰਚ ਜਾ ਰਹੇ ਹਾਂ ਤੇ ਨਾਲ ਦੀ ਨਾਲ ਅਗਲਾ ਸਮਾਂ ਉਹਦੇ ਉੱਤੇ ਲਾਵਾਂਗੇ 40-45 ਮਿੰਟ ਜਿੰਨੇ ਵੀ ਹੈ ਤੇ ਉਸ ਤੋਂ ਬਾਅਦ ਤੁਹਾਡੇ ਫੋਨ ਲਾਈਨਾਂ ਦਾ ਸਵਾਗਤ ਰਹੇਗਾ ਦੋਸਤੋ ਕਾਲ ਕਰਨੀ ਚਾਹੋਗੇ ਤਾਂ। ਤੇ ਇਸ ਕਿਤਾਬ ਨੂੰ ਸਾਂਝਾ ਕਰਦੇ ਸਮੇਂ ਮੈਂ ਮਾਫ਼ੀ ਚਾਹਵਾਂਗਾ ਮੈਂ ਕਾਲ ਨਹੀਂ ਲੈ ਪਾਵਾਂਗਾ ਕਿਉਂਕਿ ਨਾਲ ਨਾਲ ਫਿਰ ਆਪਾਂ ਸਾਰਾ ਕੁਝ ਡਿਸਟਰਬ ਹੋ ਜਾਂਦਾ ਹੈ ਤੇ ਸਾਰਿਆਂ ਦਾ ਧਿਆਨ ਜਿਹੜਾ ਇਸ ਦੇ ਵਿੱਚੋਂ ਭਟਕ ਜਾਂਦਾ ਹੈ ਇਸ ਕਰਕੇ ਤੇ ਅੱਗੇ ਜਾ ਕੇ ਤੁਹਾਡੀ ਲਾਈਨ ਜਿਹੜੀ ਹੈ ਜ਼ਰੂਰ ਖੋਲ੍ਹ ਦਿੱਤੀ ਜਾਵੇਗੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲਓ ਫਿਰ ਕਰਦੇ ਹਾਂ ਆਗਾਜ਼ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ ਜਿਹੜਾ ਸਮਾਪਤੀ ਤੇ ਅੱਜ ਕਿਤਾਬਾਂ ਦੇ ਅੰਗ ਸੰਗ ਦੇ ਵਿੱਚੋਂ ਕਰਦੇ ਹਾਂ ਤੁਹਾਡੇ ਨਾਲ ਸ਼ੁਰੂਆਤ। ਜੀ ਦੋਸਤੋ ਸਾਰੇ ਦੋਸਤਾਂ ਦਾ ਫਿਰ ਤੋਂ ਇੱਕ ਵਾਰ ਨਿੱਘਾ ਸਵਾਗਤ ਹੈ ਤੇ ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਜ਼ਿੰਦਗੀ ਨਾਮਾ ਹਾਲ ਏ ਦੁਨੀਆ ਤੇ ਅੱਜ ਫਰਾਈਡੇ ਵਾਲਾ ਦਿਨ ਹੈ ਜਿਸ ਦੇ ਦਿਨ ਦੇ ਵਿੱਚ ਆਪਾਂ ਕਿਤਾਬਾਂ ਦੇ ਅੰਗ ਸੰਗ ਦੇ ਸੈਗਮੈਂਟ ਦੇ ਵਿੱਚੋਂ ਹਰ ਫਰਾਈਡੇ ਵਾਲੇ ਦਿਨ ਨੂੰ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਕਿਤਾਬਾਂ ਦੀ ਦੁਨੀਆਂ ਦੇ ਵਿੱਚੋਂ ਤੇ ਇਸ ਸਮੇਂ ਦੇ ਵਿੱਚ ਆਪਣੇ ਨਾਲ ਜਿਹੜੀ ਹੈ ਕਿਤਾਬ ਜੁੜੀ ਹੋਈ ਹੈ ਜਿਸ ਦੇ ਵਿੱਚੋਂ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਪਹਿਲੇ ਅੱਖਰ ਤੋਂ ਲੈ ਕੇ ਆਖਰੀ ਸ਼ਬਦ ਤੱਕ ਸਾਂਝ ਪਾਵਾਂਗੇ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ ਤੇ ਇਸ ਨੂੰ ਜਿਹੜਾ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ। ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਤੁਹਾਡੇ ਲਈ ਸਾਂਝਾ ਕਰਨ ਜਾ ਰਹੇ ਹਾਂ। ਇਸ ਦੇ ਵਿੱਚੋਂ 11ਵਾਂ ਦੋਸਤੋ ਥੋੜਾ ਪਿੱਛੇ ਲੈ ਚੱਲਦਾ ਤੁਹਾਨੂੰ। ਜਿਵੇਂ ਕਿ ਤੁਹਾਨੂੰ ਯਾਦ ਹੋਣਾ ਕਿ ਪਿਛਲੇ ਦਿਨਾਂ ਦੇ ਵਿੱਚ ਜਿੱਥੇ ਆਪਾਂ ਸਮਾਪਤੀ ਕੀਤੀ ਸੀ ਵਿੱਚ 2-3 ਵੀਕ ਦਾ ਗੈਪ ਪੈ ਗਿਆ, ਉਹਦੇ ਲਈ ਮਾਫ਼ੀ। ਮੈਟ ਕਾਫ਼ ਨੂੰ ਪੁੱਛਿਆ ਗਿਆ ਸੀ ਕਿ ਜਦੋਂ ਮਲਵਈ ਰਾਜਿਆਂ ਨੇ ਦਿੱਲੀ ਜਾ ਕੇ ਸੇਟਨ ਦੇ ਕੋਲ ਰਾਖੀ ਵਾਸਤੇ ਅਰਜ਼ ਕੀਤੀ ਸੀ, ਫਰਿਆਦ ਕੀਤੀ, ਤਾਂ ਉਦੋਂ ਕੰਪਨੀ ਚੁੱਪ ਕਿਉਂ ਕਰ ਗਈ ਸੀ, ਕਿਉਂ ਨਾ ਕੁਝ ਬੋਲੀ, ਰਾਖੀ ਦੇ ਲਈ ਕਿਉਂ ਨਹੀਂ ਮੰਨੀ? ਤੇ ਜਦੋਂ ਪਟਿਆਲੇ ਰਾਜੇ ਤੇ ਰਾਣੀ ਦਾ ਝਗੜਾ ਹੋ ਗਿਆ ਸਾਲਸੀ ਵਾਸਤੇ ਉਹ ਕੰਪਨੀ ਦੇ ਕੋਲ ਕਿਉਂ ਨਹੀਂ ਗਏ ਸੀ, ਮਹਾਰਾਜੇ ਦੇ ਕੋਲ ਕਿਉਂ ਆਏ? ਇਹ ਬਹੁਤ ਵੱਡਾ ਸਵਾਲ ਹੈ। ਮੈਟਕਾਫ ਦੇ ਕੋਲ ਇਹਨਾਂ ਸਵਾਲਾਂ ਦਾ ਨਾ ਤਾਂ ਜਵਾਬ ਸੀਗਾ ਤੇ ਨਾ ਹੀ ਉਹਨੇ ਜਵਾਬ ਦੇਣਾ ਦੀ ਜਿਹੜੀ ਸੀ ਪਰਵਾਹ ਕੀਤੀ ਸੀ। ਫਿਰ ਮੈਟਕਾਫ ਇਸ ਤਰ੍ਹਾਂ ਦੀਆਂ ਰਿਪੋਰਟਾਂ ਵੀ ਕਲਕੱਤੇ ਭੇਜਦਾ ਰਿਹਾ। ਸਫ਼ਰ ਦਾ ਥਕੇਵਾਂ ਉਤਾਰਨ ਦੇ ਲਈ ਮਹਾਰਾਜਾ ਅੱਜ ਕੱਲ੍ਹ ਮੋਰਾਂ ਦੀਆਂ ਬਾਹਾਂ ਦੇ ਵਿੱਚ ਸੀਗਾ, ਜਿਸ ਗੱਲ ਦਾ ਕਲਕੱਤੇ ਜਾਂ ਲੰਡਨ ਦੇ ਵਿੱਚ ਸਾਲਾਂ ਤੱਕ ਪਤਾ ਨਾ ਲੱਗ ਸਕਿਆ ਸੀ। ਤੋ ਇਹ ਕਿ ਮੈਟਕਾਫ ਨੇ ਆਪਣੇ ਵਾਸਤੇ ਸਿੱਖ ਕੁੜੀ ਲੱਭ ਲਈ ਜਿਸ ਤੋਂ ਉਸਦੀ ਸੰਤਾਨ ਜਿਹੜੀ ਅੱਗੇ ਪੈਦਾ ਹੋਏਗੀ। ਇੱਥੇ ਤੱਕ ਆਪਾਂ ਸਮਾਪਤੀ ਕੀਤੀ ਸੀ ਤੇ ਅੱਗੇ ਅੱਜ ਦੇ ਇਸ ਚੈਪਟਰ ਦੇ ਵਿੱਚ ਕੀ ਕੁਝ ਵਾਪਰਦਾ ਹੈ ਉਹਦੀ ਆਪਾਂ ਸ਼ੁਰੂਆਤ ਤੁਹਾਡੇ ਨਾਲ ਕਰਨ ਜਾ ਰਹੇ ਹਾਂ। ਤੇ ਲਓ ਫਿਰ ਬਾਤ ਪਾਉਂਦੇ ਹਾਂ ਕਿਤਾਬ ਪੰਜਾਬ ਦੀ।

2 जनवरी 1809 ਨੂੰ ਮੇਜਰ ਡੇਵਿਡ ਅਖਤਰ ਲੋਨੀ ਦਿੱਲੀ ਤੋਂ 3 ਬਟਾਲੀਅਨਾਂ ਪੈਦਲ 1 ਬਟਾਲੀਅਨ ਘੋੜਸਵਾਰ ਤੇ ਤੋਪਖਾਨਾ ਲੈ ਕੇ ਮਾਲਵੇ ਦੇ ਵੱਲ ਨੂੰ ਵਧਿਆ। ਅਖਤਰ ਲੋਨੀ ਅਮੈਰੀਕਨ ਸੀਗਾ। 1770 ਦੇ ਵਿੱਚ ਈਸਟ ਇੰਡੀਆ ਕੰਪਨੀ ਦੇ ਵਿੱਚ ਭਰਤੀ ਹੋਇਆ। ਉਹਨੇ ਸਿੱਖਾਂ, ਗੋਰਖਿਆਂ ਤੇ ਰਾਜਪੂਤਾਂ ਦੇ ਨਾਲ ਮੀਟਿੰਗਾਂ ਕੀਤੀਆਂ। ਕਈ ਮੁਸਲਮਾਨ ਔਰਤਾਂ ਉਸਦੇ ਹਰਮ ਦੇ ਵਿੱਚ ਸਨ। ਦਿੱਲੀ ਦਾ ਰੈਜ਼ੀਡੈਂਟ ਸੀਗਾ। ਮੇਰਠ ਦੇ ਵਿੱਚ 1825 ਨੂੰ ਉਹਦੀ ਮੌਤ ਹੋਈ। 9 ਫਰਵਰੀ ਨੂੰ ਉਹਨੇ ਆਪਣਾ ਐਲਾਨਨਾਮਾ ਜਾਰੀ ਕੀਤਾ, ਜਿਸਦੇ ਵਿੱਚ ਲਿਖਿਆ ਸੀ ਕਿ ਸਾਰੇ ਮਲਵਈ ਰਾਜੇ ਬ੍ਰਿਟਿਸ਼ ਰਾਖੀ ਅੰਦਰ ਨੇ। ਸਤਲੁਜ ਦੇ ਉੱਤਰ ਪੱਛਮ ਦੇ ਵੱਲ ਜਿਹੜੇ ਇਲਾਕੇ ਦੱਬ ਲਏ ਹਨ, ਲਾਹੌਰ ਸਰਕਾਰ ਖਾਲੀ ਕਰੇ। ਅਖਤਰ ਲੋਨੀ ਦੇ ਕਾਰਵਾਂ ਦਾ ਪਟਿਆਲੇ, ਨਾਭੇ, ਜੀਂਦ ਹਰ ਥਾਂ ਦੇ ਉੱਤੇ ਸਵਾਗਤ ਹੋਇਆ। ਸਦਾ ਕੌਰ ਨੇ ਅੰਗਰੇਜ਼ਾਂ ਦੇ ਆਉਣ ਦੀ ਪ੍ਰਸੰਸਾ ਕੀਤੀ। ਪਟਿਆਲੇ ਦਾ ਰਾਜਾ ਸਾਹਿਬ ਸਿੰਘ ਬਚਗਾਨਾ ਖੁਸ਼ੀ ਦੇ ਨਾਲ ਮਿਲਿਆ ਤੇ ਮਲੇਰਕੋਟਲਾ ਨਵਾਬ ਦੇ ਹਵਾਲੇ ਕਰ ਦਿੱਤਾ। ਮਸ਼ਹੂਰ ਸ਼ਹਿਰ ਲੁਧਿਆਣਾ ਅੰਗਰੇਜ਼ਾਂ ਦਾ ਹੋ ਗਿਆ। ਸਤਲੁਜ ਕਿਨਾਰੇ ਯੂਨੀਅਨ ਜੈਕ ਗੱਡ ਦਿੱਤਾ ਗਿਆ। ਇੱਕ ਵਾਰ ਤਾਂ ਇਉਂ ਲੱਗਿਆ ਜਿਵੇਂ ਸਤਲੁਜ ਪਾਰ ਕਰਕੇ ਅੰਗਰੇਜ਼ ਪੰਜਾਬ ਦੇ ਉੱਤੇ ਹੱਲਾ ਕਰਨਗੇ। ਅੰਮ੍ਰਿਤਸਰ ਦੇ ਵਿੱਚ ਜਦੋਂ ਨਿਹੰਗਾਂ ਦੀ ਸ਼ੀਆ ਮੁਸਲਮਾਨਾਂ ਦੇ ਨਾਲ ਲੜਾਈ ਹੋ ਗਈ ਸੀ, ਉਦੋਂ ਮੈਟਕਾਫ ਨੇ ਇਹ ਗੱਲ ਕਹੀ ਸੀ ਕਿ ਰਣਜੀਤ ਸਿੰਘ ਦੀਆਂ ਹਰਕਤਾਂ ਤੇਜ਼ ਹੋ ਗਈਆਂ। ਦੀਵਾਨ ਮੋਹਕਮ ਚੰਦ ਦਾ ਸੁਝਾਅ ਸੀਗਾ ਕਿ ਹੋਲਕਰ ਦੇ ਨਾਲ ਸੰਧੀ ਕਰਕੇ ਯੁੱਧ ਛੇੜ ਦਈਏ, ਰੋਹੇਲੇ ਦੇ ਨਾਲ ਰਲ ਜਾਣਗੇ। ਮੈਟਕਾਫ ਅਤੇ ਮੁਹੱਕਮ ਚੰਦ ਦੀ ਜਿਹੜੀ ਗੱਲ ਥਾਵੇਂ ਹੀ ਰਹਿ ਗਈ ਸੀ। ਦੋਵੇਂ ਪਾਸਿਆਂ ਦੀਆਂ ਸਰਕਾਰਾਂ ਲੜਨ ਦੇ ਲਈ ਤਿਆਰ ਨਹੀਂ ਸਨ। 3 ਅਪ੍ਰੈਲ ਨੂੰ ਫਰੀਦਕੋਟ ਦਾ ਕਿਲ੍ਹਾ ਖਾਲੀ ਕਰ ਦਿੱਤਾ ਤੇ 15 ਅਪ੍ਰੈਲ 1809 ਨੂੰ ਅੰਮ੍ਰਿਤਸਰ ਦੇ ਵਿਖੇ ਕਲਕੱਤੇ ਤੇ ਲਾਹੌਰ ਦੀ ਜਿਹੜੀ ਸੀ ਸਰਕਾਰ ਨੇ ਜਿਹੜੇ ਹਸਤਾਖਰ ਕਰ ਦਿੱਤੇ। ਦੋਵਾਂ ਸਰਕਾਰਾਂ ਨੇ ਮਿੱਤਰਤਾ ਕਾਇਮ ਰੱਖਣ ਦਾ ਵਾਅਦਾ ਵੀ ਕੀਤਾ। ਅੰਗਰੇਜ਼ਾਂ ਨੇ ਮੰਨ ਲਿਆ ਕਿ ਸਤਲੁਜ ਤੋਂ ਪੱਛਮ ਦੇ ਵੱਲ ਦਾ ਇਲਾਕਾ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦਾ ਹੈ। ਸੰਧੀ ਦੇ ਵਿੱਚ ਨਫ਼ਾ ਨੁਕਸਾਨ ਹੁੰਦਾ ਹੀ ਹੈ। ਅੰਗਰੇਜ਼ ਜਿਹੜਾ ਸੀ ਕਰਨਾਲ ਤੱਕ ਸਨ ਉਹਨਾਂ ਦਾ ਹਿੱਸਾ। ਸਤਲੁਜ ਤੱਕ ਵੱਧ ਆਏ। ਸਿੰਧ ਅਤੇ ਅਫਗਾਨਿਸਤਾਨ ਦੇ ਵੱਲ ਵੀ ਰਣਜੀਤ ਸਿੰਘ ਦੇ ਪਰ ਕੁਤਰਨਗੇ, ਮਤਲਬ ਕਿ ਉਹਦੇ ਪਰ ਕੁਤਰਨਗੇ ਰਣਜੀਤ ਸਿੰਘ ਦੇ ਸਿੰਧ ਦੇ ਇਲਾਕੇ ਵੱਲ ਨੂੰ ਵੀ। ਸਤਲੁਜ ਸੰਧੀ ਦੇ ਕਾਰਨ ਹੋਏ ਨੁਕਸਾਨ ਬਾਅਦ ਮਹਾਰਾਜਾ ਆਪਣੀ ਸਰਕਾਰ ਦੀ ਅੰਦਰੋਂ ਮਜ਼ਬੂਤੀ ਕਰਨ ਲੱਗ ਪਿਆ। ਦਸੰਬਰ 1809 ਦੇ ਵਿੱਚ ਕਾਂਗੜਾ ਪੰਜਾਬ ਦੇ ਵਿੱਚ ਮਿਲਾ ਲਿਆ ਗਿਆ। ਰਾਜਾ ਸੰਸਾਰ ਚੰਦ ਦਾ ਬੇਟਾ ਲਾਹੌਰ ਸ਼ਾਂਤੀ ਦੇ ਵਿੱਚ ਮਹਿਮਾਨ ਦੇ ਵਜੋਂ ਆਇਆ ਹੋਇਆ ਸੀ। ਉਹਨੂੰ ਕੈਦ ਕਰ ਲਿਆ ਗਿਆ ਤਾਂ ਸੰਸਾਰ ਚੰਦ ਨੇ ਤਾਬਿਆਦਾਰੀ ਮੰਨ ਲਈ। ਚੰਬਾ, ਕੁੱਲੂ, ਮੰਡੀ, ਸੰਕੇਤ ਨੇ ਮਾਮਲਾ ਧਾਰਨਾ ਮੰਨ ਲਿਆ। ਭੁੱਖੇ ਮਰਦੇ ਦੰਦ ਜਿਹੜਾ ਕਚੀਚਦੇ ਗੋਰਖੇ ਪੂਰਬੀ ਪੰਜਾਬ ਦੇ ਵੱਲ ਨੂੰ ਖਿਸਕ ਗਏ। ਜੰਮੂ ਦੇ ਜਿਹੜਾ ਸੀ ਜੰਮੂ ਅਧੀਨ ਹੋ ਗਿਆ। ਜਲੰਧਰ ਦੇ ਚੀਫ ਅੱਖਾਂ ਦਿਖਾਉਣ ਲੱਗ ਪਏ ਤੇ ਦਬਾ ਦਿੱਤੇ। ਰਾਵਲਪਿੰਡੀ, ਲੂਣ ਦੀਆਂ ਖਾਣਾ ਪੰਜਾਬ ਦੇ ਨਾਲ ਮਿਲਾ ਲਈਆਂ ਗਈਆਂ। ਰਣਜੀਤ ਸਿੰਘ ਦੇ ਇਨ੍ਹਾਂ ਤੂਫਾਨੀ ਆਪਰੇਸ਼ਨਾਂ ਦੇ ਵਿੱਚੋਂ ਬਾਅਦ ਦੇ ਵਿੱਚ ਪਿੱਛੋਂ ਪੰਜਾਬ ਦੀ ਕੋਈ ਰਿਆਸਤ ਖੁਦ ਮੁਖਤਾਰ ਨਾ ਰਹੀ। ਬੇਸ਼ੱਕ ਰਣਜੀਤ ਸਿੰਘ ਨੂੰ ਇਨ੍ਹਾਂ ਨੇ ਰਾਣੀਆਂ ਦਿੱਤੀਆਂ ਸਨ, ਨਕਈਆਂ ਅਤੇ ਕਨੀਆਂ ਨੂੰ ਜਿਹੜਾ ਹੂੰਜ ਦਿੱਤਾ। ਸ਼ਾਨ ਅਤੇ ਮਾਲੀਏ ਵਾਸਤੇ ਉਸਨੂੰ ਮੁਲਤਾਨ ਤੇ ਕਸ਼ਮੀਰ ਚਾਹੀਦੇ ਸਨ। ਇਹੋ ਹੀ ਦੋ ਇਲਾਕੇ ਅਫਗਾਨ ਛਤਰੀ ਹੇਠ ਸੀ, ਪਰ ਖੁਦ ਮੁਖਤਾਰ ਪਖਤੂਨ ਜਿਹੜਾ ਸੀਗਾ ਖਵਾ ਅੱਜ ਵੀ ਉੱਥੇ ਰੋਲਾ ਇੱਥੇ ਰਾਜ ਕਰਦੇ। ਸਾਲ 1811 ਦੇ ਵਿੱਚ ਰਣਜੀਤ ਸਿੰਘ ਦਾ ਹਮਲਾ ਜਿਹੜਾ ਸੀ ਕਾਮਯਾਬ ਨਾ ਹੋਇਆ। ਮੁਲਤਾਨ ਦਾ ਕਿਲ੍ਹਾ ਸਰ ਨਾ ਹੋ ਸਕਿਆ। 1812 ਦੇ ਵਿੱਚ ਵੱਡੇ ਸ਼ਹਿਜ਼ਾਦੇ ਖੜਕ ਸਿੰਘ ਦੀ ਸ਼ਾਦੀ ਵਿਆਹ ਜਾਣੀ ਇੰਨੀ ਧੂਮਧਾਮ ਦੇ ਨਾਲ ਕੀਤਾ ਗਿਆ ਕਿ ਮੁਲਤਾਨ ਦੀ ਹਾਰ ਵਿਸਰ ਗਈ। ਗਵਰਨਰ ਜਨਰਲ ਵੱਲੋਂ ਅਖਤਰ ਲੋਨੀ ਆਇਆ। ਕਾਂਗੜਾ, ਪਟਿਆਲਾ, ਨਾਭਾ, ਜੀਂਦ ਦੇ ਰਾਜੇ ਆਏ। ਬਹਾਵਲਪੁਰ ਤੇ ਮੁਲਤਾਨ ਦੇ ਨਵਾਬਾਂ ਨੇ ਜਿਹੜਾ ਪਰਿਵਾਰ ਦੇ ਆਪਣੇ ਜੀ ਭੇਜੇ। ਮੈਟਕਾਫ ਮਹਾਰਾਜੇ ਦੀਆਂ ਸਿਫਤਾਂ ਕਰਨ ਲੱਗ ਪਿਆ। ਮੈਟਕਾਫ ਦਿੱਲੀ ਦਾ ਰੈਜੀਡੈਂਟ ਨਿਯੁਕਤ ਹੋਇਆ।
ਗਵਰਨਰ ਜਨਰਲ ਨੂੰ ਲਿਖਿਆ, ਯਕੀਨਨ ਮਹਾਰਾਜਾ ਰਣਜੀਤ ਸਿੰਘ ਸੁਪਰੀਮ ਹੈ, ਪੂਰੀ ਯੋਗਤਾ ਦੇ ਨਾਲ ਪੰਜਾਬ ਦੇਸ਼ ਦਾ ਪ੍ਰਬੰਧ ਜਿਹੜਾ ਚਲਾ ਰਿਹਾ ਹੈ। ਪਿੱਛੋਂ ਕਾਬਲ ਦੇ ਨਾਲ ਸੰਬੰਧ ਵਿਗੜ ਜਾਂਦੇ ਹੈ। ਕਾਬਲ ਦੀ ਸਹਾਇਤਾ ਦੇ ਨਾਲ ਰਣਜੀਤ ਸਿੰਘ ਮੁਲਤਾਨ ਤੇ ਕਸ਼ਮੀਰ ਤੇ ਕਬਜ਼ਾ ਕਰ ਸਕਦਾ ਸੀਗਾ। ਦੂਜੇ ਪਾਸੇ ਰਣਜੀਤ ਸਿੰਘ ਦੀ ਸਹਾਇਤਾ ਨਾਲ ਕਾਬਲ ਦਾ ਜਿਹੜਾ ਸੀ ਇੱਕ ਦਾਅਵੇਦਾਰ ਸਿੰਘਾਸਨ ਦੇ ਉੱਤੇ ਬੈਠ ਸਕਦਾ ਸੀ। ਹੁਣ ਤੱਕ ਅੰਗਰੇਜ਼ ਹਿੰਦੁਸਤਾਨ ਦੇ ਉੱਪਰ ਆਪਣੀ ਪਕੜ ਮਜ਼ਬੂਤ ਕਰ ਚੁੱਕੇ ਸਨ, ਕਿਸੇ ਪਾਸਿਓਂ ਬਗਾਵਤ ਦਾ ਫਿਕਰ ਨਹੀਂ। ਰਣਜੀਤ ਸਿੰਘ ਨੇ 1811 ਚ ਜਦੋਂ ਮੁਲਤਾਨ ਤੇ ਹਮਲਾ ਕੀਤਾ ਤੇ ਇਸਦੇ ਹਾਕਮ ਮੁਜ਼ੱਫਰ ਖਾਨ ਨੇ ਅੰਗਰੇਜ਼ਾਂ ਤੋਂ ਮਦਦ ਮੰਗ ਲਈ। ਖਾਨ ਨੇ ਇਹ ਵੀ ਕਿਹਾ ਸੀਗਾ ਉਸ ਸਮੇਂ ਕਿ ਮੁਲਤਾਨ ਸ਼ਹਿਰ ਬੇਸ਼ੱਕ ਅੰਗਰੇਜ਼ ਲੈ ਲੈਣ ਪਰ ਮੈਨੂੰ ਇਲਾਕਾ ਦੇ ਦੇਣ। ਅੰਗਰੇਜ਼ਾਂ ਨੇ ਗੱਲ ਨਹੀਂ ਗੋਲੀ, ਖਾਨ ਦੀ ਮਦਦ ਦਾ ਮਤਲਬ ਪੰਜਾਬ ਦੇ ਨਾਲ ਕੀਤੀ ਸੰਧੀ ਭੰਗ ਹੋ ਜਾਵੇਗੀ। ਦਿਲਚਸਪ ਗੱਲ ਇਹ ਸੀ ਕਿ ਰਣਜੀਤ ਸਿੰਘ ਨੇ ਵੀ ਮੁਲਤਾਨ ਸਰ ਕਰਨ ਦੇ ਲਈ ਅੰਗਰੇਜ਼ਾਂ ਤੋਂ ਸਹਾਇਤਾ ਮੰਗੀ। ਕਰਨਲ ਅਖਤਰ ਲੋਨੀ ਲੁਧਿਆਣੇ ਸੀ, ਸਰਕਾਰ ਖਾਲਸਾ ਦੀ ਇੱਛਾ ਲਾਹੌਰ ਉਸਦੇ ਮੁਨਸ਼ੀ ਨੇ ਲੋਨੀ ਤੱਕ ਪਹੁੰਚਾਈ। ਲੋਨੀ ਨੇ ਕਲਕੱਤੇ ਗੱਲ ਕੀਤੀ, ਕਲਕੱਤਿਓਂ ਜਵਾਬ ਗਵਰਨਰ ਜਨਰਲ ਨੇ ਦਿੱਤਾ, ਮੁਲਤਾਨ ਉੱਪਰ ਹਮਲੇ ਦੇ ਲਈ ਸਹਾਇਤਾ ਦੀ ਅਰਜ਼ੀ ਰੱਦ ਕਰ ਦਿੱਤੀ ਜਾਂਦੀ ਹੈ। ਅਫਗਾਨਾਂ ਦੇ ਵਿੱਚ ਖੂਨੀ ਟੱਕਰ ਚੱਲ ਰਹੀ ਹੈ ਤੇ ਪ੍ਰਭਾਵਸ਼ਾਲੀ ਵਜ਼ੀਰ ਫਤਿਹ ਖਾਨ ਦੀ ਸਹਾਇਤਾ ਨਾਲ ਗੱਦੀ ਬੈਠੇ ਜ਼ਮਾਨ ਸ਼ਾਹ ਦੀਆਂ ਅੱਖਾਂ ਮਹਿਮੂਦ ਨੇ ਘੱਟ ਦਿੱਤੀਆਂ। ਜਿਸ ਸ਼ਹਿਰ ਦੇ ਵਿੱਚ ਜ਼ਮਾਨ ਸ਼ਾਹ ਵਿਜੇਤਾ ਦੇ ਵਜੋਂ ਆਇਆ ਸੀ ਉੱਥੇ ਉਸੇ ਲਾਹੌਰ ਦੇ ਵਿੱਚ ਸ਼ਾਹ ਜਿਹੜਾ ਸੀਗਾ ਸੁਜਾ ਨੇ ਜਿਹੜਾ ਸਿਆਸੀ ਸ਼ਰਨ ਮੰਗ ਲਈ ਸੀ। ਕਿਸੇ ਤਰ੍ਹਾਂ ਸ਼ਾਹ ਸੁਜਾ ਕਸ਼ਮੀਰ ਸੂਬੇਦਾਰ ਦੇ ਬੰਦੀ ਵਜੋਂ ਕਸ਼ਮੀਰ ਪੁੱਜ ਗਿਆ। ਸੂਬੇਦਾਰ ਫਤਿਹ ਖਾਨ ਦਾ ਦੁਸ਼ਮਣ ਸੀਗਾ। ਅਜੀਬ ਨਜ਼ਾਰੇ, ਫਤਿਹ ਖਾਨ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ ਕਿ ਇਕੱਠੇ ਕਸ਼ਮੀਰ ਉੱਪਰ ਚੜ੍ਹਾਈ ਕਰੀਏ ਆਪਾਂ ਤੇ ਮਾਮਲਾ ਵੰਡ ਲਿਆ ਕਰਾਂਗੇ। ਫਿਰ ਮਹਾਰਾਜਾ ਮੰਨ ਗਿਆ। 1813 ਦੇ ਵਿੱਚ ਦੋਵੇਂ ਪਾਸਿਓਂ ਫੌਜਾਂ ਨੇ ਕੂਚ ਕੀਤਾ। ਸਰਕਾਰ ਖਾਲਸਾ ਦੀ ਫੌਜੀ ਕਮਾਨ ਮੋਹਕਮ ਚੰਦ ਨੇ ਸੰਭਾਲੀ। ਮੋਹਕਮ ਚੰਦ ਸ੍ਰੀਨਗਰ ਪਹਿਲਾਂ ਪੁੱਜਿਆ, ਬੇਸ਼ੱਕ ਬਾਅਦ ਦੇ ਵਿੱਚ ਯੁੱਧ ਕਾਬਲੀ ਫੌਜ ਦੀ ਮਦਦ ਦੇ ਨਾਲ ਜਿੱਤਿਆ, ਪਰ ਪਹਿਲਾਂ ਆਉਣ ਦਾ ਫਾਇਦਾ ਇਹ ਹੋਇਆ ਕਿ ਸੁਜਾ ਜਿਹੜਾ ਸੀਗਾ ਮੋਹਕਮ ਚੰਦ ਨੇ ਹਿਰਾਸਤ ਦੇ ਵਿੱਚ ਲੈ ਲਿਆ, ਨਹੀਂ ਉਸਨੇ ਮਾਰੇ ਜਾਣਾ ਸੀਗਾ। ਬਚਾ ਕੇ ਮੋਹਕਮ ਚੰਦ ਉਹਨੂੰ ਲਾਹੌਰ ਲੈ ਆਇਆ। ਕਸ਼ਮੀਰ ਹੁਣ ਜਿਹੜਾ ਸੀ ਫਤਿਹ ਖਾਨ ਦੀ ਮਾਲਕੀ ਸੀ ਤੇ ਉਸਨੇ ਮਾਮਲੇ ਦੇ ਵਿੱਚੋਂ ਹਿੱਸਾ ਦੇਣੋਂ ਨਾ ਕਰ ਦਿੱਤੀ। ਅੱਗਿਓਂ ਇੱਧਰ ਘਾਟਾ ਪੈ ਗਿਆ, ਕਿਸੇ ਹੋਰ ਤਰ੍ਹਾਂ ਪੂਰਾ ਹੋ ਗਿਆ। ਸ਼ਾਹ ਸੁਜਾ ਕੋਲ ਕੋਹੇਨੂਰ ਹੀਰਾ ਸੀਗਾ। ਉਸਦੀ ਮਹਾਰਾਣੀ ਨੇ ਰਣਜੀਤ ਸਿੰਘ ਨੂੰ ਕਿਹਾ, ਜੇ ਮੇਰੇ ਕਸ਼ਮੀਰ ਦੇ ਵਿੱਚ ਬੰਦੀ ਖਵੰਦ ਦੀ ਜਾਨ ਬਚਾ ਲਓ ਤੁਸੀਂ, ਜਾਣੀ ਕਿ ਮੇਰੇ ਘਰ ਵਾਲੇ ਦੀ ਜੇ ਤੁਸੀਂ ਜਾਨ ਬਚਾ ਲੈਂਦੇ ਹੋ ਤਾਂ ਮੈਂ ਕੋਹੇਨੂਰ ਦੇ ਦਿਆਂਗੀ ਤੁਹਾਨੂੰ। ਬੇਗਮ ਦੇ ਨਾਲ ਕੋਹੇਨੂਰ ਦੀ ਗੱਲ ਕੀਤੀ ਤੇ ਉਹਨੇ ਕਿਹਾ ਕਿ ਉਹ ਤਾਂ ਕੰਧਾਰ ਦੇ ਵਿੱਚ ਰਹਿ ਗਿਆ। ਮਹਾਰਾਜੇ ਨੂੰ ਯਕੀਨ ਨਾ ਆਇਆ। ਜੂਨ 1813 ਦੇ ਵਿੱਚ ਸੈਨਿਕ ਟੁਕੜੀ ਲੈ ਕੇ ਮਹਾਰਾਜਾ ਮੁਤਾਬਕ ਜਿਹੜਾ ਸੀ ਮੁਬਾਰਕ ਹਵੇਲੀ ਪੁੱਜ ਗਿਆ। ਇਸ ਹਵੇਲੀ ਦੇ ਵਿੱਚ ਸੁਜ਼ਾ ਦੇ ਪਰਿਵਾਰ ਨੂੰ ਪਨਾਹ ਦਿੱਤੀ ਹੋਈ ਸੀ ਤੇ ਮਹਾਰਾਜੇ ਨੇ ਸੁਜ਼ਾ ਨੂੰ ਕਿਹਾ, ਕੋਹੇਨੂਰ ਪੇਸ਼ ਕਰੋ। ਸੁਜ਼ਾ ਨੇ ਨੌਕਰ ਨੂੰ ਇਸ਼ਾਰਾ ਕਰਦਿਆਂ ਕਿਹਾ ਕਿ ਮੇਰੇ ਕੱਪੜੇ ਦੇ ਵਿੱਚ ਪਿਆ, ਲੈ ਕੇ ਆ। ਕੱਪੜੇ ਦੇ ਵਿੱਚ ਲਪੇਟਿਆ ਗੇਂਦ ਜਿਹਾ ਲੱਗ ਰਿਹਾ ਸੀ। ਜਦੋਂ ਕੱਪੜੇ ਦੇ ਵਿੱਚੋਂ ਕੱਢਿਆ ਨਾ ਤਾਂ ਵੱਡੇ ਹੀਰੇ ਦੀ ਲਿਸ਼ਕਾਰ ਦੇਖੀ। ਭਵਾਨੀ ਦਾਸ ਜ਼ਮਾਨ ਸ਼ਾਹ ਦਾ ਸਲਾਹਕਾਰ ਹੁਣ ਮਹਾਰਾਜੇ ਦਾ ਦੀਵਾਨ ਮਹਾਰਾਜੇ ਦੇ ਨਾਲ ਮੁਬਾਰਕ ਹਵੇਲੀ ਆਇਆ। ਉਹਨੇ ਸ਼ਨਾਖਤ ਕਰਕੇ ਕਿਹਾ ਇਹਦੀ ਕਿ ਇਹੀ ਹੈ ਜੀ। ਦੁਬਾਰਾ ਕੱਪੜੇ ਦੇ ਵਿੱਚ ਲਪੇਟ ਕੇ ਬਿਨਾਂ ਧੰਨਵਾਦ ਦੁਆ ਸਲਾਮ ਇੱਕ ਲਫ਼ਜ਼ ਨਹੀਂ ਕਿਹਾ। ਮਹਾਰਾਜਾ ਵਾਹੋਦਾਹੀ ਹਵੇਲੀਓਂ ਬਾਹਰ ਨਿਕਲ ਆਇਆ। ਲਤੀਫ਼ ਦੇ ਅਨੁਸਾਰ ਮਹਾਰਾਜੇ ਨੇ ਸੁਜ਼ਾ ਪਰਿਵਾਰ ਨੂੰ ਕਈ ਦਿਨਾਂ ਤੋਂ ਭੁੱਖਣ ਭਾਣੇ ਰੱਖਿਆ ਹੋਇਆ ਸੀ ਤੇ ਕੋਹੇਨੂਰ ਮਿਲਿਆ ਤਾਂ ਫਿਰ ਜਾ ਕੇ ਮਿਲਿਆ। ਜਿੱਥੇ ਸਮੇਂ ਬਾਅਦ ਥੋੜੇ ਸਮੇਂ ਬਾਅਦ ਹਵੇਲੀ ਦੇ ਵਿੱਚੋਂ ਹੋਰ ਵੀ ਹੀਰੇ ਮਿਲੇ। ਕਿਸੇ ਦੀ ਇਨਕਾਰ ਕਰਨ ਦੀ ਕੀ ਹਿੰਮਤ ਸੀ ਉਹਨਾਂ ਅੱਗੇ। ਬੇਇੱਜ਼ਤ ਹੋਏ ਸੁਜ਼ਾ ਨੇ ਕਸ਼ਮੀਰ ਫਤਿਹ ਖਾਨ ਨੂੰ ਸੁਨੇਹਾ ਭੇਜਿਆ ਕਿ ਲਾਹੌਰ ਤੇ ਹੱਲਾ ਕਰ, ਫਤਿਹ ਖਾਨ ਸੁਜ਼ਾ ਦਾ ਦੁਸ਼ਮਣ ਸੀ। ਰਣਜੀਤ ਸਿੰਘ ਨੇ ਬਚਾ ਲਿਆ, ਨਹੀਂ ਤਾਂ ਫਤਿਹ ਖਾਨ ਨੇ ਸੁਜ਼ਾ ਨੂੰ ਕਤਲ ਕਰ ਦੇਣਾ ਸੀ। ਸੁਜ਼ਾ ਨੇ ਅੰਗਰੇਜ਼ਾਂ ਦੇ ਕੋਲ ਵੀ ਸੁਨੇਹਾ ਭੇਜਿਆ, ਉਹਨਾਂ ਕੀ ਕਰਨਾ ਸੀ ਅੱਗਿਓਂ। ਸੁਜ਼ਾ ਦੇ ਉਹ ਸਾਜ਼ਿਸ਼ੀ
ਖਤ ਦਰਬਾਰ ਦੇ ਮੁਲਾਜ਼ਮਾਂ ਨੇ ਫੜ ਕੇ ਮਹਾਰਾਜੇ ਤੱਕ ਜਿਹੜਾ ਪਹੁੰਚਦੇ ਕਰ ਦਿੱਤੇ ਤੇ ਪੁੱਛ ਹੋਈ ਤਾਂ ਸੁਜਾ ਜਿਹੜਾ ਸੀ ਮੁੱਕਰ ਗਿਆ ਕਿਉਂਕਿ ਇਹ ਮੇਰੇ ਨਹੀਂ। ਸੁਰੱਖਿਆ ਵੱਲੋਂ ਇੰਨੀ ਲਾਪਰਵਾਹੀ ਕਿ ਵਫਾ ਬੇਗ ਨਵੰਬਰ 1814 ਦੇ ਵਿੱਚ ਹਵੇਲੀਓਂ ਭੱਜ ਕੇ ਲੁਧਿਆਣੇ ਆ ਗਈ। ਸੁਜਾ ਤੇ ਉਸਦੇ ਬੰਦਿਆਂ ਨੇ ਹਵੇਲੀ ਦੇ ਵਿੱਚ ਛੋਟੀ ਜਿਹੀ ਸੁਰੰਗ ਪੁੱਟ ਲਈ ਤੇ ਅਪ੍ਰੈਲ 1815 ਚ ਭੱਜ ਗਏ। ਸੁਰੱਖਿਅਤ ਰਸਤਾ ਚੁਣਿਆ, ਲਾਹੌਰ ਤੋਂ ਸਿਆਲਕੋਟ ਫਿਰ ਕੁੱਲੂ ਸ਼ਿਮਲਾ ਰਾਹੀਂ ਲੁਧਿਆਣੇ ਪੁੱਜ ਗਏ ਜਿੱਥੇ ਬੇਗਮ ਪਹਿਲਾਂ ਹੀ ਮੌਜੂਦ ਸੀਗੀ। ਅਖਤਰ ਲੋਨੀ ਜਿਹੜਾ ਸੀ ਉਹਨੇ ਆਪਣੇ ਹੈੱਡਕੁਆਰਟਰ ਦੇ ਇੱਕ ਬੰਗਲੇ ਦੇ ਵਿੱਚ ਸ਼ਰਨ ਦੇ ਦਿੱਤੀ ਉਹਨਾਂ ਨੂੰ। ਕੋਹੇਨੂਰ ਜਿੰਨਾ ਮਰਜ਼ੀ ਸੋਹਣਾ ਤੇ ਕੀਮਤੀ ਹੋਵੇ, ਕਸ਼ਮੀਰ ਦੀ ਕੀ ਰੀਸ ਹੈ? ਰਣਜੀਤ ਸਿੰਘ ਦੀ ਪਿਆਸ ਕਸ਼ਮੀਰ ਵਾਦੀ ਜੜੀ ਬੁਝਾਏਗੀ। ਦੀਵਾਨ ਮੋਹਕਮ ਚੰਦ ਬੁੱਢਾ ਹੋ ਗਿਆ ਸੀ, ਬਿਮਾਰ ਵੀ ਸੀ। ਹਰੀ ਸਿੰਘ ਨਲਵਾ ਅਤੇ ਮੋਹਕਮ ਚੰਦ ਦੇ ਪੋਤੇ ਰਾਮ ਦਿਆਲ ਨੇ ਕਮਾਨ ਸੰਭਾਲ ਲਈ। ਮੀਆਂ ਗੌਸ ਤੋਪਖਾਨੇ ਦੇ ਨਾਲ ਲੈਸ ਤੇ ਮਹਾਰਾਜਾ ਖੁਦ ਨਾਲ, ਰਾਜੌਰੀ ਦਾ ਰਾਜਪੂਤ ਰਾਜਾ ਅਗਰ ਖਾਨ ਨਾਲ ਸੀ। 2 ਸਾਲ ਪਹਿਲਾਂ ਮਹਾਰਾਜੇ ਨੇ ਰਾਜੌਰੀ ਰਿਆਸਤ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਵੱਡੀ ਤੇ ਮਹਿੰਗੀ ਮੁਹਿੰਮ ਫੇਲ ਹੋ ਗਈ। ਲੋਨੀ ਨੇ ਲੁਧਿਆਣੇ ਤੋਂ ਗਵਰਨਰ ਜਨਰਲ ਨੂੰ ਲਿਖਿਆ ਕਿ ਕਸ਼ਮੀਰ ਦੇ ਹਾਕਮ ਅਫਗਾਨਾਂ ਨੇ ਰਣਜੀਤ ਸਿੰਘ ਦੀ ਫੌਜ ਨੂੰ ਪੀਰ ਪੰਜਾਲ ਦੇ ਥਾਂ ਦੇ ਉੱਤੇ ਹਰਾ ਦਿੱਤਾ ਹੈ। ਮਹਾਰਾਜੇ ਦੀ ਫੌਜ ਦੇ ਵਿੱਚ ਉਹ ਭਾਜਣਾ ਪਈਆਂ ਕਿ ਹਾਰ ਦੇ ਨਾਲ ਉਹ ਬੇਇੱਜ਼ਤੀ ਵਧੀਕ ਸੀ। ਇਹ ਅਗਸਤ 1814 ਦੀ ਘਟਨਾ ਹੈ। ਦੀਵਾਨ ਮੋਹਕਮ ਚੰਦ ਅਕਤੂਬਰ ਦੇ ਵਿੱਚ ਚੱਲ ਵਸਿਆ। ਮਹਾਰਾਜੇ ਦੀ ਉਦਾਸੀ ਦੇ ਵਿੱਚ ਵਾਧਾ ਹੋ ਗਿਆ ਤੇ 1815-16 ਸਿੰਧ ਸਾਗਰ ਦੁਆਬ ਦੇ ਇਲਾਕੇ ਮਿਲਾ ਲਏ ਗਏ। 1816 ਦੇ ਵਿੱਚ ਬਹਾਵਲਪੁਰ ਨੇ ਮਾਮਲਾ ਦੇਣਾ ਮੰਨ ਲਿਆ। ਅੱਗਿਓ 1818 ਦੇ ਵਿੱਚ ਮੁਲਤਾਨ ਨੇ ਗੋਡੇ ਟੇਕ ਦਿੱਤੇ ਤੇ ਸਦੀਆਂ ਤੋਂ ਦੁਨੀਆਂ ਦੇ ਵਪਾਰ ਦਾ ਕੇਂਦਰ ਮੁਲਤਾਨ, ਸੋਹਣੀਆਂ ਮਸਜਿਦਾਂ ਮਕਬਰਿਆਂ ਦਾ ਸ਼ਹਿਰ ਹੈ। ਕਦੀ ਸੂਰਜ ਮੰਦਰ ਦੀ ਸ਼ਾਨ ਦੇਖਣ ਦੁਨੀਆਂ ਆਇਆ ਕਰਦੀ ਸੀ ਤੇ ਮੰਦਰ ਦਰਸ਼ਕਾਂ ਤੇ ਸ਼ਰਧਾਲੂਆਂ ਨੂੰ ਖਿੱਚਦਾ, ਬੜੀ ਰਕਮ ਦਾਨ ਚੜ੍ਹਦਾ। ਮਹਿਮੂਦ ਗਜ਼ਨਵੀ ਨੇ ਢਾਇਆ ਸੀ ਇਹਨੂੰ। ਪਹਿਲੋ 4 ਵਾਰ ਮਹਾਰਾਜੇ ਦੀਆਂ ਫੌਜਾਂ ਅਸਫਲ ਮੁੜ ਗਈਆਂ। ਹੁਣ ਖਬਰ ਮਿਲਦੀ ਹੈ ਕਿ ਅਫਗਾਨ ਇਰਾਨ ਦੇ ਨਾਲ ਉਲਝ ਗਏ ਨੇ। ਫਤਿਹ ਖਾਨ ਜ਼ਖਮੀ ਹੋ ਗਿਆ ਹੈ। ਮਹਾਰਾਜਾ ਵੱਡੀ ਫੌਜ ਲੈ ਕੇ ਪੁੱਜਿਆ, 20,000 ਦਾ ਕਾਰਵਾ ਤੁਰਿਆ। ਨਵੇਂ ਕਮਾਂਡਰ ਦੀਵਾਨ ਚੰਦ ਨੇ ਕਮਾਨ ਸੰਭਾਲੀ। ਇਲਾਹੀ ਬਖਸ਼ ਤੋਪਖਾਨਾ ਕਮਾਂਡਰ ਸੀਗਾ। ਰਾਵੀ ਤੇ ਸਤਲੁਜ ਦੀਆਂ ਸਾਰੀਆਂ ਬੇੜੀਆਂ ਪੁੱਜ ਗਈਆਂ। ਰਸਤੇ ਦੇ ਵਿੱਚ ਥਾਂ ਥਾਂ ਰਾਸ਼ਨ ਤੇ ਜਿਹੜਾ ਸੀਗਾ ਅਮਨੀਸ਼ਨ ਦੀਆਂ ਪੋਸਟਾਂ ਜਿਹੜੀਆਂ ਸੀ ਕਾਇਮ ਕਰ ਦਿੱਤੀਆਂ ਗਈਆਂ। ਜਮਜਮਾ ਤੋਪ ਤੋਰ ਲਈ। ਲਾਹੌਰ ਮੁਲਤਾਨ ਰੂਟ ਦੇ ਉੱਤੇ ਸੰਦੇਸ਼ ਵਾਹਕ ਡਟ ਗਏ। ਸ਼ਹਿਰ ਤੋਂ ਬਾਹਰ ਮੁਜ਼ੱਫਰ ਖਾਨ ਦੇ ਗਾਜ਼ੀਆਂ ਨੇ ਰੋਕ ਲਾਈ, ਟਿਕ ਨਾ ਸਕੇ ਅੱਗੇ। ਉਹਨਾਂ ਦੇ ਨੇਜ਼ਿਆਂ ਅਤੇ ਤੀਰਾਂ ਦਾ ਤੋਪਾਂ ਬੰਦੂਕਾਂ ਅੱਗੇ ਵਸ ਨਾ ਚੱਲਿਆ। ਅੰਦਰੋਂ ਮੁਲਤਾਨੀ ਬੰਦੂਕਾਂ ਨੇ ਦੇਰ ਤੱਕ ਹਮਲਾਵਾਰਾਂ ਨੂੰ ਰੋਕਿਆ। 2 ਹਫ਼ਤਿਆਂ ਬਾਅਦ ਤੋਪਾਂ ਦੇ ਗੋਲਿਆਂ ਨੇ ਸ਼ਹਿਰ ਦੀ ਸੁਰੱਖਿਆ ਦੀਵਾਰ ਭੰਨ ਸੁੱਟੀ ਤੇ ਸੈਨਾ ਅੰਦਰ ਲੰਘ ਆਈ। ਸ਼ਹਿਰ ਦੇ ਵਿਚਕਾਰ ਉਹੀ ਥਾਂ ਤੇ ਪਰਬਤ ਵਾਂਗ ਕਿਲ੍ਹਾ ਖਲੋਤਾ ਸੀ। ਆਲੇ ਦੁਆਲੇ ਪਾਣੀ ਦੀ ਖਾਈ, ਪਰ ਮਾਰਚ ਮਹੀਨੇ ਪਾਣੀ ਸੁੱਕਿਆ ਪਿਆ ਸੀ। ਜਮਜਮਾ ਤੋਪ ਨੇ ਇੱਕ ਤਾਂ ਜਲਵੇ ਦਿਖਾਏ, ਦੂਜੇ ਗੋਲਿਆਂ ਦੀਆਂ ਵਾਛੜਾਂ ਦੇ ਵਿੱਚੋਂ ਦੀ ਲੰਘ ਕੇ ਨਿਹੰਗਾਂ ਨੇ ਸੁਰੰਗ ਬਣਾ ਕੇ ਬਰੂਦ ਭਰ ਦਿੱਤਾ, ਰਾਹ ਬਣ ਗਿਆ। ਵਿਜੇ ਦੀ ਖਬਰ ਜਾਣੀ ਕਿ ਜਿੱਤ ਦੀ ਖਬਰ ਨਹੀਂ ਮਿਲ ਰਹੀ ਸੀ। ਮਹਾਰਾਜਾ ਬੇਚੈਨ ਹੋ ਗਿਆ ਸੀ। 39 ਸਾਲਾਂ ਤੋਂ ਰਾਜ ਕਰ ਰਹੇ ਮੁਜ਼ੱਫਰ ਖਾਨ ਨੇ ਕਿਲ੍ਹੇ ਦੇ ਅੰਦਰ ਸਖ਼ਤ ਮੁਕਾਬਲਾ ਕੀਤਾ। ਉਸਦੇ ਬੇਟੇ ਦਾੜੀਆਂ ਨੂੰ ਇਤਰ ਲਾਈ, ਹਰੇ ਲਿਬਾਸ ਪਹਿਨੀ, ਤਲਵਾਰਾਂ ਸੂਤੀ, ਮਰਨ ਦੇ ਲਈ ਤਿਆਰ ਖੜੇ ਸਨ। ਸ਼ਾਇਰਾਂ ਨੇ, ਇਤਿਹਾਸਕਾਰਾਂ ਨੇ ਤੇ 1818 ਦੇ ਫਕੀਰ ਮੁਹੰਮਦ ਈਸਾ ਦੀ ਲਿਖਤ ਦੇ ਗਜ਼ਟੀਅਰ ਨੇ ਇਨ੍ਹਾਂ ਸ਼ਹੀਦਾਂ ਨੂੰ ਅਮਰ ਕਰ ਦਿੱਤਾ। ਆਤਮ ਸਮਰਪਣ ਕਰਕੇ ਬਚ ਸਕਦੇ ਸਨ। ਪਿਓ, 3 ਪੁੱਤਰ ਤੇ ਭਤੀਜਾ ਲੜੇ ਤੇ ਮਰੇ। ਲਤੀਫ ਲਿਖਦਾ ਹੈ, ਜੋਸ਼ ਦੇ ਵਿੱਚ ਆਏ ਸਿਪਾਹੀਆਂ ਨੇ ਸ਼ਹਿਰੀਆਂ ਨੂੰ ਤੰਗ ਕੀਤਾ। ਖਬਰ ਸੁਣ ਕੇ ਲਾਹੌਰ ਦੇ ਵਿੱਚ ਮਹਾਰਾਜੇ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਐਡੀ ਵੱਡੀ ਇਹ ਪਹਿਲੀ ਜਿੱਤ ਸੀਗੀ। ਖਬਰ ਲਿਆਉਣ ਵਾਲੇ ਨੂੰ ਸੋਨੇ ਦੇ ਕੜਿਆਂ ਦੀਆਂ ਜੋੜੀਆਂ ਦਿੱਤੀਆਂ ਗਈਆਂ। ਹਾਥੀ ਤੇ ਸਵਾਰ ਹੋ ਕੇ ਮਹਿਲ ਦੇ ਦਰਵਾਜ਼ੇ ਤੋਂ ਸੋਨੇ ਚਾਂਦੀ ਦੇ ਸਿੱਕਿਆਂ ਦੀ ਜਿਹੜੀ ਸੋਟ ਕੀਤੀ।
ਜਾਣੀ ਕਿ ਸੁੱਟੇ ਉਹਦੇ ਉੱਤੋਂ। ਮੁਜ਼ੱਫਰ ਖਾਨ ਦੇ ਛੋਟੇ ਦੋ ਬੇਟੇ ਜਿਉਂਦੇ ਫੜੇ ਗਏ, ਉਹਨਾਂ ਨੂੰ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਪੇਸ਼ ਕੀਤਾ ਗਿਆ। ਰਣਜੀਤ ਸਿੰਘ ਨੇ ਖਾਨਦਾਨੀ ਬਹਾਦਰੀ ਦੀ ਦਾਦ ਦਿੰਦਿਆਂ ਹੋਇਆਂ ਛਾਤੀ ਦੇ ਨਾਲ ਲਾ ਲਏ ਤੇ ਮੀਆਂ ਗੋਸਾ ਨੇ ਸਰਕਾਰ ਖਾਲਸਾ ਦੇ ਤੋਪਖਾਨੇ ਦਾ ਮੁੱਢ ਬੰਨਿਆ ਸੀਗਾ। ਉਸਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਮਸਜਿਦ ਦੇ ਵਿੱਚ ਜਾ ਕੇ ਮੀਆਂ ਨੂੰ ਸ਼ਰਧਾਂਜਲੀ ਦਿੱਤੀ ਤੇ ਮੁਸਲਮਾਨ ਇਹ ਨਾ ਸਮਝਣ ਕਿ ਮਹਾਰਾਜਾ ਇਸਲਾਮ ਦੇ ਜਾਂ ਮੁਸਲਮਾਨਾਂ ਦੇ ਖਿਲਾਫ ਹੈ। ਮੁਲਤਾਨ ਜਿੱਤਣ ਤੋਂ ਬਾਅਦ ਬਹਾਵਲਪੁਰ, ਡੇਰਾ ਗਾਜ਼ੀ ਖਾਂ, ਡੇਰਾ ਇਸਮਾਇਲ ਖਾਂ ਦੇ ਬਹੁਤ ਵੱਡੇ ਇਲਾਕੇ ਪੰਜਾਬ ਦੇ ਵਿੱਚ ਸ਼ਾਮਲ ਹੁੰਦੇ ਗਏ ਤੇ 7 ਲੱਖ ਰੁਪਏ ਮਾਮਲਾ ਸਾਲਾਨਾ ਹੋਰ ਵਾਧਾ ਹੋ ਗਿਆ। ਮੁਲਤਾਨ ਦਾ ਸੂਬੇਦਾਰ ਗੁਜਰਾਂ ਵਾਲੇ ਦੇ ਅਰੋੜੇ ਸਾਵਨ ਮੱਲ ਨੂੰ ਲਾਇਆ ਉੱਥੇ ਤੇ ਸਾਵਨ ਮੱਲ ਨੇ 20 ਸਾਲ ਤੋਂ ਵੱਧ ਹਕੂਮਤ ਚਲਾਈ। ਆਉਣ ਵਾਲੇ ਸਮੇਂ ਦੇ ਵਿੱਚ ਅੰਗਰੇਜ਼ ਨੇ ਲਿਖਿਆ, ਵਿਗੜੇ ਤਿਗੜੇ ਪਖਤੂਨਾਂ ਨੂੰ ਸਿੱਧੇ ਕਰਕੇ ਸਾਵਨ ਮੱਲ ਨੇ ਕਾਨੂੰਨ ਲਾਗੂ ਕੀਤਾ। ਕਿਸੇ ਨਾਲ ਜਾਤੀ ਨਹੀਂ, ਕਿਸੇ ਦੇ ਨਾਲ ਲਿਹਾਜ਼ ਨਹੀਂ, ਕਾਨੂੰਨ ਤੋੜਨ ਵਾਲਿਆਂ ਨੂੰ ਠੀਕ ਕਰ ਲਿਆ। ਉਹਨੇ ਦੌਲਤ ਇਕੱਠੀ ਕਰਕੇ ਜਮ੍ਹਾਂ ਕਰਨੀ ਪਾਪ ਸਮਝਦਾ ਸੀ। ਕਿਸੇ ਜੱਟ ਦੇ ਕੋਲ ਪੈਸੇ ਨਹੀਂ ਹਲ ਖਰੀਦਣ ਦੇ ਲਈ, ਬਲਦ ਖਰੀਦਣ ਦੇ ਲਈ, ਖੂਹ ਪੁੱਟਣ ਦੇ ਲਈ, ਬਿਨਾਂ ਵਿਆਜ ਕਰਜ਼ਾ ਦੇ ਦਿੰਦਾ ਤੇ ਨਾਲੇ ਆਖਦਾ, ਮੁਲਤਾਨੀ ਪਠਾਨ ਨੂੰ ਖੇਤ ਦੇ ਵਿੱਚ ਨਹੀਂ ਵੜਨ ਦੇਣਾ ਤੁਸਾਂ, ਤੇ ਰੱਬ ਦਾ ਨਾਮ ਲਈ ਨਾਲੇ। ਅੰਗਰੇਜ਼ ਨੇ ਲਿਖਿਆ, ਸਾਵਨ ਮੱਲ ਨੇ ਸ਼ਾਂਤੀ ਤਾਂ ਜ਼ਰੂਰ ਵਰਤਾਈ ਪਰ ਮਾਮਲਾ ਉਗਰਾਉਣ ਵੇਲੇ ਪਾਈ ਪਾਈ ਦਾ ਜਿਹੜਾ ਹਿਸਾਬ ਲਿਆ। ਇਸ ਸਾਲ ਜੰਮੂ ਦੇ ਡੋਗਰੇ ਭਰਾਵਾਂ ਜਿਹੜੇ ਸੀ, ਗੁਲਾਬ ਸਿੰਘ, ਧਿਆਨ ਸਿੰਘ ਤੇ ਸੁਚੇਤ ਸਿੰਘ ਦੀ ਲਾਹੌਰ ਦਰਬਾਰ ਦੇ ਵਿੱਚ ਚੜ੍ਹਤ ਹੁੰਦੀ ਦੇਖੀ। ਜੰਮੂ ਰਾਜੇ ਦੇ ਦੂਰੋਂ ਹੀ ਰਿਸ਼ਤੇਦਾਰ ਇਹ ਭਰਾ ਮਹਾਰਾਜੇ ਦੀ ਫੌਜ ਦੇ ਵਿੱਚ ਸਿਪਾਹੀ ਭਰਤੀ ਹੋ ਗਏ ਸਨ ਜਦੋਂ ਜੰਮੂ ਸਰਕਾਰ ਖਾਲਸਾ ਦੇ ਵਿੱਚ ਮਿਲਾ ਲਈ ਸੀ। ਇਹਨਾਂ ਦੀਆਂ ਸੋਹਣੀਆਂ ਸੂਰਤਾਂ ਤੇ ਲਿਆਕਤ ਕਾਰਨ ਚੜ੍ਹਤ ਹੋ ਗਈ। 1818 ਦੇ ਵਿੱਚ ਖੁਸ਼ਹਾਲ ਸਿੰਘ ਨੂੰ ਹਟਾ ਕੇ ਧਿਆਨ ਸਿੰਘ ਨੂੰ ਮਹਿਲ ਦਾ ਡਿਊਟੀਦਾਰ ਲਾ ਦਿੱਤਾ ਗਿਆ। ਮੁਲਤਾਨ ਦੀ ਹਾਰ ਬਾਅਦ ਅਫਗਾਨਿਸਤਾਨ ਦੇ ਵਿੱਚ ਖਾਨਾ ਜੰਗੀ ਜਿਹੜੀ ਸੀ, ਸਿਵਲ ਵਾਰ ਤੇਜ਼ ਹੋ ਗਈ, ਜਿਸ ਦੇ ਨਾਲ ਰਣਜੀਤ ਸਿੰਘ ਨੂੰ ਸਿੰਧ ਤੋਂ ਪਾਰਲੇ ਇਲਾਕੇ ਤੇ ਕਸ਼ਮੀਰ ਜਿੱਤਣ ਦਾ ਮੌਕਾ ਮਿਲ ਗਿਆ। 1818 ਦੀਆਂ ਗਰਮੀਆਂ ਚ ਸ਼ਹਿਜ਼ਾਦੇ ਜਿਹੜਾ ਸੀਗਾ ਕੁਮਾਰਨ ਨੇ ਫਤਿਹ ਖਾਨ ਨੂੰ ਕਤਲ ਕਰ ਦਿੱਤਾ, ਜਿਸ ਮਹਿਮੂਦ ਨੂੰ ਫਤਿਹ ਖਾਨ ਨੇ ਅਫਗਾਨਿਸਤਾਨ ਦੇ ਤਖ਼ਤ ਦੇ ਉੱਪਰ ਬਿਠਾਇਆ। ਸ਼ਹਿਜ਼ਾਦਾ ਇਸੇ ਦਾ ਬੇਟਾ ਸੀਗਾ। ਅਫਗਾਨਿਸਤਾਨ ਤੇ ਕਸ਼ਮੀਰ ਦੇ ਵਿੱਚ ਚੰਗੀਆਂ ਕੁਰਸੀਆਂ ਉੱਤੇ ਬੈਠੇ ਉਸਦੇ ਭਰਾਵਾਂ ਨੇ ਬਦਲਾ ਲੈਣ ਦੀ ਕਸਮ ਖਾ ਲਈ। ਇਹ ਟੱਕਰ ਕਬਾਇਲੀ ਵੀ ਸੀਗੀ। ਫਤਿਹ ਖਾਨ ਬਰਕਜ਼ਈ ਪਖਤੂਨ ਸੀ ਤੇ ਸ਼ਹਿਜ਼ਾਦਾ ਸਦੋਜ਼ਈ ਸੀ, ਜਿਹੜਾ ਕਿ ਅਬਦਾਲੀ ਦਾ ਕਬੀਲਾ ਸੀਗਾ। ਸ਼ਰੀਕ ਗੱਦੀ ਹਾਸਲ ਕਰਨ ਦੇ ਲਈ ਪੰਜਾਬ ਦੇ ਵੱਲ ਦਾ ਇਲਾਕਾ ਸੁੰਨਾ ਛੱਡ ਕੇ ਕਾਬੁਲ ਦੇ ਵੱਲ ਨੂੰ ਪੁੱਜ ਗਏ। ਅਕਤੂਬਰ 1818 ਦੇ ਵਿੱਚ ਪੇਸ਼ਾਵਰ ਜਿੱਤਣ ਵਾਸਤੇ ਰਣਜੀਤ ਸਿੰਘ ਨੇ ਫੌਜ ਚਾੜ ਦਿੱਤੀ। ਪੇਸ਼ਾਵਰ ਸਿੰਧ ਪਾਰ ਪੱਛਮ ਦੇ ਵੱਲ 60 ਮੀਲ ਦੂਰ, ਦਰਾ ਖੈਬਰ ਤੋਂ 10 ਮੀਲ ਪੂਰਬ ਦੇ ਵੱਲ ਤੇ ਕਾਬਲ ਤੋਂ 150 ਮੀਲ ਪੂਰਬ ਦੇ ਵੱਲ ਹੈ। ਸਿੰਧ ਦੇ ਪੂਰਬ ਕੰਢੇ ਅਟਕ ਸ਼ਹਿਰ ਹੈ ਤੇ ਰਣਜੀਤ ਸਿੰਘ ਨੇ ਅਟਕ 1813 ਦੇ ਵਿੱਚ ਜਿੱਤ ਲਿਆ। ਪਹਿਲੇ ਹਾਕਮ ਜਿਹੜੇ ਸਨ ਜਹਾਦਾਦ ਖਾਨ ਨੂੰ ਮਾਮਲੇ ਅਧੀਨ ਕਰਕੇ ਉੱਥੇ ਹੀ ਟਿਕੇ ਰਹਿਣ ਦੇ ਲਈ ਕਹਿ ਦਿੱਤਾ ਗਿਆ ਸੀ। ਇੱਥੇ ਅਕਬਰ ਬੇਲੇ ਦਾ ਕਿਲਾ ਹੈ ਤੇ ਹਮਲਾਵਰ ਸੈਨਾ ਦੇ ਸੈਨਾਪਤੀ ਹਰੀ ਸਿੰਘ ਨਲਵਾ ਤੇ ਅਕਾਲੀ ਫੂਲਾ ਸਿੰਘ ਸਨ। ਇਲਾਕੇ ਦਾ ਜਾਇਜ਼ਾ ਲੈਣ ਦੇ ਲਈ ਗਈ ਜਿਹੜੀ ਅਗੇਤੀ ਫੌਜੀ ਟੁਕੜੀ ਭੇਜੀ ਤਾਂ ਕਬਾਇਲੀਆਂ ਨੇ ਘਾਤ ਲਾ ਕੇ ਸਾਰੀ ਮਾਰ ਸੁੱਟੀ। ਬਾਅਦ ਦੇ ਵਿੱਚ ਬਹੁਤਾ ਨੁਕਸਾਨ ਨਹੀਂ ਹੋਇਆ। 19 ਨਵੰਬਰ ਨੂੰ ਮਹਾਰਾਜਾ ਤੇ ਸੈਨਾ ਪੇਸ਼ਾਵਰ ਸ਼ਹਿਰ ਦੇ ਵਿੱਚ ਦਾਖਲ ਹੋ ਗਈ ਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਸ਼ਹਿਰ ਦਾ ਗੇੜਾ ਲਾਇਆ। 700 ਸਾਲ ਦੇ ਵਕਫੇ ਦੇ ਬਾਅਦ ਕੋਈ ਹਿੰਦੁਸਤਾਨੀ ਵਿਜੇਤਾ ਦੇ ਰੂਪ ਦੇ ਵਿੱਚ ਇੱਥੇ ਆ ਸਕਿਆ ਸੀ। ਜਹਾਦਾਦ ਖਾਨ ਨੂੰ ਪੇਸ਼ਾਵਰ ਦੀ ਸੂਬੇਦਾਰੀ ਦੇ ਕੇ ਰਣਜੀਤ ਸਿੰਘ ਲਾਹੌਰ ਪਰਤ ਆਇਆ, ਪਰ ਮਰਹੂਮ ਫਤਿਹ ਖਾਨ ਭਰਾ ਦੋਸਤ ਮੁਹੰਮਦ ਜਹਾਦਾਦ ਨੂੰ ਛੇਤੀ ਗੱਦੀਓ ਜਿਹੜਾ ਸੀ ਉਤਾਰ ਕੇ ਆਪ ਹਾਕਮ ਹੋ ਗਿਆ। ਮਹਾਰਾਜੇ ਦੇ ਕੋਲ ਸੁਨੇਹਾ ਭੇਜਿਆ ਗਿਆ ਕਿ ਜੇ ਮੈਨੂੰ ਮਾਨਤਾ ਦੇ ਦਿਓ ਤੁਸੀਂ ਤਾਂ ਮੈਂ ਮਾਮਲਾ ਤਾਰਨ ਦੇ ਲਈ ਤਿਆਰ ਹਾਂ। ਮਹਾਰਾਜੇ ਨੇ ਉਸਦੀ ਅਰਜ਼ ਮੰਨ ਲਈ ਸੀ। ਕਸ਼ਮੀਰ ਵੀ ਸੁੰਨਾ ਪਿਆ ਸੀ ਤੇ ਕਸ਼ਮੀਰ ਦਾ ਅਫਗਾਨ ਗਵਰਨਰ ਅਜ਼ੀਮ ਖਾਨ ਸੀ ਮਰਹੂਮ ਫਤਿਹ ਖਾਨ ਦਾ ਭਰਾ।
ਭਰਾ ਦੇ ਕਤਲ ਦਾ ਬਦਲਾ ਲੈਣ ਦੇ ਲਈ ਇਹ ਵੀ ਕਾਬੁਲ ਜਿਹੜਾ ਸੀ ਪਹੁੰਚ ਗਿਆ ਸੀ। ਕਾਬਲ ਜਾਣ ਤੋਂ ਪਹਿਲਾਂ ਇਹ ਲੁਧਿਆਣੇ ਅਖਤਰ ਲੋਨੀ ਨੂੰ ਆਖ ਕੇ ਗਿਆ ਸੀਗਾ ਕਿ ਮੇਰੀ ਗੈਰ ਹਾਜ਼ਰੀ ਦੇ ਵਿੱਚ ਕਸ਼ਮੀਰ ਦਾ ਧਿਆਨ ਰੱਖਣਾ ਤੁਸਾਂ। ਸੰਧੀ ਨੇ ਲੋਨੀ ਦੇ ਹੱਥ ਬੰਨ ਰੱਖੇ ਸਨ ਤਾਂ ਅੱਗਿਓਂ ਕੀ ਕਰਦਾ। ਅਜੀਮ ਆਪਣੇ ਛੋਟੇ ਭਰਾ ਜਬਾਰ ਖਾਨ ਨੂੰ ਕਸ਼ਮੀਰ ਦਾ ਚਾਰਜ ਦੇ ਗਿਆ ਤੇ ਜਬਾਰ ਨੇ ਕਸ਼ਮੀਰੀ ਹਿੰਦੂਆਂ ਨੂੰ ਕਤਲ ਕਰਨ ਦੀ ਬੱਜਰ ਗਲਤੀ ਕਰ ਲਈ। ਬਹੁਤੇ ਉੱਜੜ ਕੇ ਚਲੇ ਗਏ। ਜਾਣ ਵਾਲਿਆਂ ਦੇ ਵਿੱਚ ਖਜ਼ਾਨਾ ਮੰਤਰੀ ਪੰਡਿਤ ਬੀਰਬਲ ਧਰ ਵੀ ਸੀਗਾ। ਧਰ ਲਾਹੌਰ ਪੁੱਜ ਗਿਆ ਤੇ ਰਣਜੀਤ ਸਿੰਘ ਨੂੰ ਕਿਹਾ ਉਹਨੇ, ਸੱਟ ਮਾਰਨ ਦਾ ਸਹੀ ਵਕਤ ਆ ਗਿਆ ਹੈ, ਦੇਰ ਨਾ ਕਰੋ। ਸਜਾਦਾ ਨਸ਼ੀਨ ਕੁਵਰ ਖੜਕ ਸਿੰਘ ਤੇ ਦੀਵਾਨ ਚੰਦ ਨੇ ਕਮਾਨ ਸੰਭਾਲ ਲਈ। ਮਹਾਰਾਜਾ ਨਾਲ ਗਿਆ ਉੱਥੇ। ਕਸ਼ਮੀਰ ਦੇ ਇਲਾਕੇ ਦਾ ਵਾਕਫ ਰਾਜਾ ਸੁਲਤਾਨ ਖਾਨ ਤੋਰ ਲਿਆ। ਇਹ ਰਾਜਾ ਕਸ਼ਮੀਰ ਦੇ ਨਾਲ ਲੱਗਦੀਆਂ ਪਹਾੜੀਆਂ ਦੇ ਵਿੱਚ ਭਿੰਬਰ ਦਾ ਜਿਹੜਾ ਸੀ ਹਾਕਮ ਸੀ। ਮਹਾਰਾਜੇ ਨੇ ਇਸ ਤੋਂ ਪਹਿਲਾਂ ਇਹ ਇਲਾਕਾ ਖੋਹ ਕੇ 1812 ਦੇ ਵਿੱਚ ਕੈਦ ਕਰ ਲਿਆ ਸੀ ਤੇ 7 ਸਾਲ ਕੈਦ ਦੇ ਵਿੱਚ ਬੰਦ ਰਹਿਣ ਦੇ ਬਾਅਦ ਹੁਣ ਕੱਢਿਆ। ਨਿਹੰਗ ਵੀ ਤੋਰ ਲਏ ਨਾਲ। ਧਰ ਦੇ ਦੱਸਣ ਦੇ ਅਨੁਸਾਰ ਹੀ ਮੁਕਾਬਲਾ ਕਰਨ ਵਾਲਾ ਕੋਈ ਹੈ ਹੀ ਨਹੀਂ ਸੀਗਾ। ਮਹਾਰਾਜੇ ਦੀ ਸੈਨਾ ਦੇਖ ਕੇ ਜਬਾਰ ਖਾਨ ਤੇ ਉਸਦੇ ਅਫਗਾਨ ਸਿਪਾਹੀ ਭੱਜ ਕੇ ਪਹਾੜਾਂ ਦੇ ਵਿੱਚ ਜਾ ਲੁਕੇ। 1819 ਜੁਲਾਈ ਨੂੰ ਖੜਕ ਸਿੰਘ ਤੇ ਦੀਵਾਨ ਚੰਦ ਸ੍ਰੀਨਗਰ ਦੇ ਵਿੱਚੋਂ ਵਿਜਈ ਯਾਨੀ ਕਿ ਜਿੱਤ ਕੇ ਕਾਰਵਾਂ ਦੇ ਰੂਪ ਦੇ ਵਿੱਚ ਲੰਘੇ ਤੇ ਮਹਾਰਾਜੇ ਨੇ ਲੁੱਟ ਮਾਰ ਦੀ ਜਿਹੜੀ ਮਨਾਹੀ ਦਾ ਹੁਕਮ ਦੇ ਰੱਖਿਆ ਸੀ। ਫੌਜ ਦੇ ਬਿਲਕੁਲ ਪਿੱਛੇ ਪਿੱਛੇ ਅਜੇ ਉਹ ਦੂਰ ਸੀਗੇ ਕਿ ਖਬਰ ਪੁੱਜ ਗਈ, ਧਰਤੀ ਦਾ ਸੁਰਗ ਕਸ਼ਮੀਰ ਸਾਡਾ ਹੋ ਗਿਆ, ਮਤਲਬ ਕਿ ਕਸ਼ਮੀਰ ਆਪਾਂ ਜਿੱਤ ਲਿਆ। ਵਾਪਸ ਲਾਹੌਰ ਪੁੱਜ ਕੇ ਮਹਾਰਾਜੇ ਨੇ ਦੀਵਾਨ ਮੋਹਕਮ ਚੰਦ ਦੇ ਬੇਟੇ ਮੋਤੀ ਰਾਮ ਨੂੰ ਕਸ਼ਮੀਰ ਦਾ ਸੂਬੇਦਾਰ ਲਾ ਦਿੱਤਾ। ਬਾਗੀ ਅਫਗਾਨ ਪੋਸਟਾਂ ਪੁੱਟਣ ਦੇ ਲਈ ਥਾਂ ਥਾਂ ਫੌਜੀ ਟੁਕੜੀਆਂ ਗਸ਼ਤ ਕਰਨ ਲੱਗ ਪਈਆਂ। ਫਕੀਰ ਅਜੀਜ਼ੂਦੀਨ ਨੂੰ ਕਿਹਾ ਗਿਆ ਕਿ ਕਸ਼ਮੀਰ ਰਿਪੋਰਟ ਤਿਆਰ ਕਰੋ, ਇਸਦਾ ਮੌਸਮ, ਉਪਜ, ਲੋਕ, ਆਮਦਨ ਆਦਿਕ ਦਾ ਜਿਹੜਾ ਵੇਰਵਾ ਹੋਵੇ। ਪੰਜਾਬ ਦੀ ਸਰਹੱਦ ਤਾਂ ਤਿੱਬਰ ਜਿਹੜੀ ਸੀ ਤਿੱਬਤ ਤੇ ਚੀਨ ਤੱਕ ਵਧੀ ਹੋਈ ਹੈ। 70 ਲੱਖ ਰੁਪਏ ਸਾਲਾਨਾ ਕਸ਼ਮੀਰ ਮਾਮਲਾ ਸੀਗਾ ਉਸ ਸਮੇਂ। ਮੁਲਤਾਨ, ਪੇਸ਼ਾਵਰ ਤੇ ਕਸ਼ਮੀਰ ਜਿੱਤਣ ਦੀ ਖੁਸ਼ੀ ਤਾਂ ਹੈ ਹੀ ਸੀਗੀ। ਰਾਣੀਆਂ ਨੇ 3 ਬੇਟਿਆਂ ਨੂੰ ਜਨਮ ਦੇ ਦਿੱਤਾ। ਇਹ ਬੇਟੇ ਰਤਨ ਕੌਰ ਤੇ ਦਇਆ ਕੌਰ ਦੇ ਸਨ। ਇਹ ਰਾਣੀਆਂ 1811 ਦੇ ਵਿੱਚ ਮੌਤ ਦੇ ਪਿੱਛੋਂ ਸਾਹਿਬ ਸਿੰਘ ਭੰਗੀ ਦੀਆਂ ਵਿਧਵਾਵਾਂ ਸਨ ਜਿਨ੍ਹਾਂ ਨੂੰ ਮਹਾਰਾਜਾ ਚਾਦਰ ਪਾ ਕੇ ਲੈ ਆਇਆ ਸੀ। ਇਨ੍ਹਾਂ ਜਿੱਤਾਂ ਦੇ ਕਰਕੇ ਹੀ ਰਾਜਕੁਮਾਰਾਂ ਦੇ ਨਾਮ ਮੁਲਤਾਨ ਸਿੰਘ, ਪਸ਼ੋਰਾ ਸਿੰਘ ਤੇ ਕਸ਼ਮੀਰਾ ਸਿੰਘ ਰੱਖੇ ਗਏ ਸਨ। ਖੁਸ਼ੀਆਂ ਦੇ ਦਿਨ ਸਨ ਪਰ ਇੱਕ ਪਾਸੇ ਗੜਬੜ ਸੀ। ਪੇਸ਼ਾਵਰ ਦੇ ਵਿੱਚ ਤੇ ਕਸ਼ਮੀਰ ਵਿਚਕਾਰ ਹਜ਼ਾਰਾ ਇਲਾਕਾ ਹੈ ਜਿਸਦਾ ਨਾਂ ਹਜ਼ਾਰਾ ਹੈ। ਇੱਥੋਂ ਦੇ ਪਖਤੂਨ ਨਿੱਤ ਬਗਾਵਤਾਂ ਕਰਦੇ। ਲਾਹੌਰੋਂ ਫੌਜ ਦੇ ਨਾਲ ਫਤਿਹ ਸਿੰਘ ਆਲੂਵਾਲੀਆ, ਕੁਵਰ ਸ਼ੇਰ ਸਿੰਘ, ਰਾਣੀ ਸਦਾ ਕੌਰ, ਤੋਪਖਾਨਾ ਚੀਫ਼ ਇਲਾਹੀ ਬਖਸ਼ ਤੇ ਰਾਮ

ਸੰਬੰਧ ਵਿਗੜ ਗਏ। ਉਹ ਖੜਕ ਸਿੰਘ ਦੇ ਵਿਆਹ ਦੇ ਵਿੱਚ ਸ਼ਾਮਲ ਨਾ ਹੋਈ ਤੇ ਉਸਦੀ ਮੰਗ ਸੀਗੀ ਕਿ ਮਹਿਤਾਬ ਕੌਰ ਦੇ ਬੇਟੇ ਰਣਜੀਤ ਸਿੰਘ ਦੀ ਸਰਕਾਰ ਵਾਸਤੇ ਉਸਦੇ ਵਾਰਸ ਹੋਣ। ਇਹੋ ਹੀ ਸ਼ੇਰ ਸਿੰਘ ਤੇ ਤਾਰਾ ਸਿੰਘ ਜਿਨ੍ਹਾਂ ਨੂੰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਠੀਕ ਹੈ, ਅਖਤਰ ਲੋਨੀ ਨੂੰ ਮਾਲਵੇ ਦੇ ਵਿੱਚ ਆਉਣ ਵਾਸਤੇ ਸਦਾ ਕੌਰ ਨੇ ਵੀ ਕਿਹਾ ਸੀ, ਪਰ ਮਹਾਰਾਜ ਬਰਦਾਸ਼ਤ ਜਿਹੜਾ ਮਹਾਰਾਜਾ ਬਰਦਾਸ਼ਤ ਕਰ ਗਿਆ ਸੀ। ਹੁਣ ਉਹ ਜ਼ਿਆਦਾ ਮੰਦਾ ਬੋਲਣ ਲੱਗ ਗਏ ਸੀ। ਮਹਾਰਾਜੇ ਨੂੰ ਪਤਾ ਸੀ ਕਿ 70 ਸਾਲ ਦੀ ਸੱਸ ਅੰਗਰੇਜ਼ਾਂ ਨੂੰ ਹੁਣ ਵੀ ਆਉਣ ਦਾ ਸੱਦਾ ਦੇ ਸਕਦੀ ਹੈ, ਕਿਉਂਕਿ ਸਦਾ ਕੌਰ ਦਾ ਕੁਝ ਇਲਾਕਾ ਸਤਲੁਜ ਪਾਰ ਪੂਰਬ ਦੇ ਵੱਲ ਅੰਗਰੇਜ਼ਾਂ ਦੇ ਅਧੀਨ ਵੀ ਸੀਗਾ। ਹੁਣ ਦੇਖੋ, ਸਿਆਸਤ ਤਾਂ ਇਹਨਾਂ ਪਰਿਵਾਰਾਂ ਦੇ ਵਿੱਚ ਵੀ ਚੱਲਦੀ ਰਹੀ ਹੈ, ਇੱਕ ਦੂਸਰੇ ਦੇ ਪੈਰ ਖਿੱਚਦੇ ਰਹੇ ਨੇ, ਜਾਇਦਾਦਾਂ ਦੇ ਲਈ, ਪੈਸੇ ਦੇ ਲਈ, ਦੌਲਤ ਦੇ ਲਈ। ਫਰਵਰੀ 1822 ਦੇ ਵਿੱਚ ਜਦੋਂ ਖੜਕ ਸਿੰਘ ਦਾ ਬੇਟਾ ਨੌ ਨਿਹਾਲ ਸਿੰਘ ਪੈਦਾ ਹੁੰਦਾ ਹੈ ਤਾਂ ਮਹਾਰਾਜੇ ਨੇ ਐਕਸ਼ਨ ਲੈਣ ਦਾ ਫੈਸਲਾ ਕੀਤਾ। ਲਾਹੌਰ ਦੇ ਪੂਰਬ ਦੇ ਵੱਲ ਦੌਰੇ ਤੇ ਜਾਂਦੀ ਸਦਾ ਕੌਰ ਨੂੰ ਰਣਜੀਤ ਸਿੰਘ ਦੇ ਘੋੜ ਸਵਾਰਾਂ ਨੇ ਘੇਰ ਲਿਆ ਤੇ ਲਾਹੌਰ ਲਿਆ ਕੇ ਨਜ਼ਰਬੰਦ ਕਰ ਸੁੱਟਿਆ। ਸਾਰੇ ਘਨੱਈਆ ਕਿਲੇ ਖਾਲੀ ਕਰਵਾ ਕੇ ਫੌਜੀ ਆਪਣੇ ਫੌਜ ਦੇ ਵਿੱਚ ਭਰਤੀ ਕਰ ਲਏ। ਘਨੱਈਆ ਜਿਹੜੀ ਮਿਸਲ ਵੀ ਸੀਗੀ ਉਹਨਾਂ ਸਮਿਆਂ ਚ, ਘਨੱਈਆ ਦਾ ਗੜ੍ਹ ਬਟਾਲਾ ਸਦਾ ਕੌਰ ਦੇ ਦੋਤੇ ਕੁਵਰ ਸ਼ੇਰ ਸਿੰਘ ਨੂੰ ਦੇ ਦਿੱਤਾ ਗਿਆ। ਘਨੱਈਆ ਦੀ ਜਿਹੜੀ ਸਾਰੀ ਜ਼ਮੀਨ ਕਾਂਗੜੇ ਦੇ ਵਿੱਚ ਮਿਲਾ ਦਿੱਤੀ ਤੇ ਸ਼ੇਰ ਸਿੰਘ ਨੇ ਨਾਨੀ ਦੀ ਮਦਦ ਕੀਤੀ ਨਹੀਂ ਜਾਂ ਕਰ ਨਹੀਂ ਸਕਿਆ, ਕੀ ਜਾਣੀਏ ਇਹਦੇ ਬਾਰੇ, ਕੁਝ ਜਾਣਕਾਰੀ ਘੱਟ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਸੱਸ ਨੂੰ ਕਦੀ ਨਹੀਂ ਮਿਲਿਆ ਸੀ। 1832 ਦੇ ਵਿੱਚ ਰਣਜੀਤ ਸਿੰਘ ਨੂੰ ਗਾਲਾਂ ਸਰਾਪ ਦਿੰਦੀ ਹੋਈ ਸਦਾ ਕੌਰ 1832 ਦੇ ਵਿੱਚ ਨਜ਼ਰਬੰਦ ਮਰ ਗਈ, ਜਾਣੀ ਕਿ ਮਰ ਗਈ ਉੱਥੇ, ਤੇ ਉਸਦਾ ਸਭ ਬਚਿਆ ਕੁਚਿਆ ਮਾਲ ਸਬਾਬ ਜਾਇਦਾਦ ਸਰਕਾਰ ਖਾਲਸਾ ਦੇ ਨਾਲ ਮਿਲਾ ਲਈ ਦਿੱਤੀ ਗਈ। ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਹਾਜ਼ਰ ਹੋਈ ਇੱਕ ਸ਼ਾਨਦਾਰ ਔਰਤ ਦਾ ਜਿਹੜਾ ਸੀ ਅੰਤ ਉਦਾਸ ਕਰਦਾ ਹੈ। 1820 ਤੋਂ ਬਾਅਦ ਫਤਿਹ ਸਿੰਘ ਆਲੂਵਾਲੀਆ ਦੇ ਸੰਬੰਧਾਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਦਰਬਾਰ ਦੇ ਵਿੱਚ ਫਤਿਹ ਸਿੰਘ ਦੀ ਭੂਮਿਕਾ ਨਾ ਮਾਤਰ ਰਹਿ ਗਈ ਤੇ ਡਿਊੜੀਦਾਰ ਧਿਆਨ ਸਿੰਘ ਤਾਕਤਵਰ ਹੁੰਦਾ ਗਿਆ। ਉਸਨੂੰ ਜਿਹੜਾ ਸੀ ਰਾਜਾਂ ਦਾ ਖਿਤਾਬ ਦੇ ਕੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਸਮੇਂ ਦਾ। ਫਤਿਹ ਸਿੰਘ ਨੇ ਕਿਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਤੇ ਰਣਜੀਤ ਸਿੰਘ ਨੇ ਰੋਕ ਲਿਆ ਲਾ ਦਿੱਤੀ। ਨਾਰਾਜ਼ ਫਤਿਹ ਸਿੰਘ ਨੇ ਅੰਗਰੇਜ਼ਾਂ ਦੀ ਸੁਰੱਖਿਆ ਲੈ ਲਈ ਤੇ ਉਸਦੀਆਂ ਜ਼ਮੀਨਾਂ ਅੰਗਰੇਜ਼ੀ ਰਾਜ ਦੇ ਵਿੱਚ ਵੀ ਸਨ। ਮਹਾਰਾਜੇ ਨੇ ਕਪੂਰਥਲਾ ਤੇ ਬਾਕੀ ਬਚੀਆਂ ਆਲੂ ਵਾਲੀਆਂ ਦੀਆਂ ਥਾਵਾਂ ਜਿਹੜੀਆਂ ਸੀ ਖਾਲਸਾ ਰਾਜ ਦੇ ਵਿੱਚ ਮਿਲਾ ਲਈਆਂ। ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਮਹਾਰਾਜੇ ਦੇ ਵਿਰੁੱਧ ਜੰਗ ਛੇੜੋ ਤੇ ਮੇਰੇ ਇਲਾਕੇ ਮੈਨੂੰ ਵਾਪਸ ਦਵਾਓ। ਅੰਗਰੇਜ਼ਾਂ ਨੇ ਯੁੱਧ ਨਹੀਂ ਕਰਨਾ ਸੀ। ਮਹਾਰਾਜੇ ਨਾਲ ਗੱਲ ਹੋਈ ਤਾਂ ਮਹਾਰਾਜੇ ਨੇ ਕਿਹਾ ਉਹ ਵਾਪਸ ਆ ਜਾਏ, ਖਿਮਾ ਕਰ ਦਿਆਂਗਾ, ਉਹਨੂੰ ਬਖਸ਼ ਦਿਆਂਗਾ। ਪਰ ਉਸਦੀ ਜਾਇਦਾਦ ਵਾਪਸ ਕਰ ਦਿਆਂਗਾ। ਸਤਲੁਜ ਪਾਰ ਕਰਕੇ ਫਤਿਹ ਸਿੰਘ ਲਾਹੌਰ ਪੁੱਜਿਆ ਤੇ 1826 ਦੇ ਵਿੱਚ ਗੋਡਿਆਂ ਭਾਰ ਹੋ ਕੇ ਰਣਜੀਤ ਸਿੰਘ ਤੋਂ ਮਾਫ਼ੀ ਮੰਗੀ। ਹੰਝੂ ਜੱਫੀ ਜਬਤ ਇਲਾਕੇ ਵਾਪਸ, ਪਰ ਆਲੂਵਾਲੀਆ ਸਰਕਾਰ ਨੂੰ ਮਾਮਲਾ ਦਿਆਂਗੇ। 1837 ਦੇ ਵਿੱਚ ਉਹਦੀ ਮੌਤ ਹੋ ਗਈ। ਸਿੰਧ ਤੋਂ ਪਾਰ ਰਣਜੀਤ ਸਿੰਘ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ। ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਾਬਲ ਦਾ ਦਾਵਾ ਹੁੰਦਾ ਸੀ ਰਣਜੀਤ ਸਿੰਘ ਆਪਣੇ ਨਾਲ ਮਿਲਾਉਂਦਾ ਗਿਆ ਉਹਨਾਂ ਨੂੰ। ਉਧਰ ਮੁਹਿੰਮਾਂ ਦੇ ਦੌਰਾਨ ਮਹਾਰਾਜੇ ਨੂੰ ਇੱਕ ਸਮਰਥਕ ਮਿਲ ਗਿਆ ਤੇ ਰਾਜਪੂਤ ਅਹਿਮਦ ਸ਼ਾਹ ਟਿਵਾਣਾ। ਇਹ ਖੁਸ਼ਹਾਬ ਦਾ ਹਾਕਮ ਸੀਗਾ ਅਹਿਮਦ ਸ਼ਾਹ ਟਿਵਾਣਾ। ਖੁਸ਼ਹਾਬ 10 ਸਾਲ ਪਹਿਲਾਂ ਮਹਾਰਾਜਾ ਆਪਣੇ ਰਾਜ ਦੇ ਵਿੱਚ ਮਿਲਾ ਚੁੱਕਿਆ ਸੀ। ਭੱਖੜ, ਡੇਰਾ, ਇਸਮਾਇਲ ਖਾਂ, ਮਨਖੇੜਾ ਇੱਕ ਇੱਕ ਕਰਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਹੁੰਦੇ ਗਏ। ਕੂਚ ਦੇ ਦੌਰਾਨ ਰਣਜੀਤ ਸਿੰਘ ਦੀਆਂ ਫੌਜਾਂ ਖੂਹ ਵੀ ਜਿਹੜੀ ਸੀ ਖੋਦਦੀਆਂ ਗਈਆਂ, ਕਿਤੇ ਰੋਕ ਨਹੀਂ ਪਈ। ਮਨਖੇੜਾ ਦੇ ਹਾਕਮ ਨੇ ਮੁਕਾਬਲਾ ਕੀਤਾ, 2 ਹਫ਼ਤਿਆਂ ਦੀ ਠੂਹ ਠਾ ਬਾਅਦ ਸਮਰਪਣ ਕਰ ਦਿੱਤਾ ਤੇ ਡੇਰਾ ਇਸਮਾਇਲ ਖਾਂ ਦੀ ਜਗੀਰ ਲੈ ਲਈ ਗਈ। ਇੱਥੇ ਇਹੀ ਗੱਲ ਵੀ ਨੋਟ ਕਰਨ ਯੋਗ ਹੈ
ਕਿ ਪੂਰਨ

0: ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ ਚ ਕਾਬਲ ਤੱਕ ਮੁਸਲਮਾਨ ਹਾਕਮਾਂ ਨੇ ਹਿੰਦੂ ਵਜ਼ੀਰ ਤੇ ਹਿੰਦੂ ਮੁਨੀਮ ਰੱਖੇ ਹੋਏ ਸਨ। ਹਿਸਾਬ ਕਿਤਾਬ ਦੇ ਵਿੱਚ ਚੁਸਤ ਸੀ ਜੀ, ਚਲਾਕ ਸੀਗੇ, ਸਾਰਾ ਕੁਝ ਦੇਖਦੇ ਸੀ ਕਿਵੇਂ ਕਰਨਾ ਸਾਰਾ। ਸਿੰਧ ਸਾਗਰ ਦੀਆਂ ਜਿੱਤਾਂ ਨੇ ਮਹਾਰਾਜੇ ਦੀ ਅਜਿੱਤ ਹਮਲਾਵਾਰ ਦੇ ਵਜੋਂ ਧਾਕ ਬਿਠਾ ਦਿੱਤੀ। ਉਧਰ ਪੂਰਬੀ ਪੰਜਾਬ ਦੀਆਂ ਜਿੰਨੀਆਂ ਵੀ ਰਿਆਸਤਾਂ ਉੱਪਰ ਰਣਜੀਤ ਸਿੰਘ ਦਾ ਦਬਦਬਾ ਹੋਇਆ, ਉਨਾ ਤਾਂ ਮੁਗਲ ਨਹੀਂ ਕਰ ਸਕੇ ਸੀ। ਮੰਡੀ, ਸੁਕੇਤ, ਬਿਲਾਸਪੁਰ, ਚੰਬਾ, ਕੁੱਲੂ ਮਾਮਲਾ ਤਾਰਨ ਲੱਗ ਪਏ, ਮੰਗਣ ਦੇ ਉੱਤੇ ਫੌਜਾਂ ਭੇਜਣ ਲੱਗ ਪਏ ਤੇ ਪਹਾੜੀ ਰਿਆਸਤਾਂ ਮਾਮਲਾ ਭਰ ਕੇ ਖੁਦ ਮੁਖਤਾਰ ਜਿਹੜਾ ਰਹੀਆਂ। ਪਰ ਰਾਜੇ ਦੀ ਮੌਤ ਪਿੱਛੋਂ ਵਾਰਸ ਦੇ ਬਾਰੇ ਤੇ ਇੱਕ ਰਿਆਸਤ ਦਾ ਦੂਜੀ ਰਿਆਸਤ ਦੇ ਨਾਲ ਵਰਤਾਰੇ ਦੇ ਬਾਬਤ ਫੈਸਲਾ ਰਣਜੀਤ ਸਿੰਘ ਕਰੇਗਾ। ਕਾਂਗੜੇ ਦਾ ਰਾਜਾ ਸੰਸਾਰ ਚੰਦ 1824 ਦੇ ਵਿੱਚ ਮਰ ਗਿਆ। ਉਸਦੇ ਬੇਟੇ ਅਨਿਰੋਧ ਚੰਦ ਨੂੰ ਉਦੋਂ ਪਤਾ ਲੱਗਿਆ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਗਿਆ ਬਾਅਦ ਦੇ ਵਿੱਚ, ਜਦੋਂ ਉਸਨੇ ਮਹਾਰਾਜੇ ਨੂੰ 1,00,000 ਨਜ਼ਰਾਨਾ ਦਿੱਤਾ ਸੀ। ਲਤੀਫ ਦੇ ਅਨੁਸਾਰ ਰਾਮਾਨੰਦ ਅੰਮ੍ਰਿਤਸਰ ਦਾ ਵੱਡਾ ਧਨਾੜ ਸੀ ਤੇ 1824 ਦੇ ਵਿੱਚ ਜਦੋਂ ਉਸਦੀ ਮੌਤ ਹੋਈ ਉਸਦਾ 8,00,000 ਰੁਪਇਆ ਜ਼ਬਤ ਕਰ ਲਿਆ ਗਿਆ, ਜਿਹਦੇ ਨਾਲ ਲਾਹੌਰ ਸ਼ਹਿਰ ਦੁਆਲੇ ਮੁੜ ਕੰਧ ਉਸਾਰੀ ਗਈ। ਜੰਮੂ ਖੇਤਰ ਦੇ ਵਿੱਚ ਮੁਸਲਮਾਨ ਸਰਦਾਰ ਬਗਾਵਤਾਂ ਕਰਨੋਂ ਨਾ ਹਟਦੇ। ਰਣਜੀਤ ਸਿੰਘ ਨੇ ਗੁਲਾਬ ਸਿੰਘ ਨੂੰ ਜੰਮੂ ਜਗੀਰ ਵਜੋਂ ਦੇ ਦਿੱਤਾ ਤੇ ਥੋੜੀ ਦੇਰ ਬਾਅਦ ਸਾਰੇ ਡੋਗਰੇ ਭਰਾਵਾਂ ਨੂੰ ਰਾਜਿਆਂ ਦੇ ਖਿਤਾਬ ਦੇ ਦਿੱਤੇ ਗਏ। ਦਰਬਾਰ ਦੇ ਵਿੱਚ ਮਹਾਰਾਜਾ ਬੈਠਦਾ ਤਾਂ ਬਾਕੀ ਸਾਰੇ ਹੀ ਹਾਜ਼ਰ ਲੋਕ ਬੈਠ ਜਾਂਦੇ ਤੇ ਡੋਗਰੇ ਭਰਾ ਖਲੋਤੇ ਰਹਿੰਦੇ ਸੀ ਉਸ ਸਮੇਂ ਉਹਦੇ ਮੋਹਰੇ। ਉਹ ਨਾ ਬੈਠਦੇ ਸੀ। ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਧਿਆਨ ਸਿੰਘ ਦਾ ਮਸਫੂਟ ਬੇਟਾ, ਜਿਹੜਾ ਮੁੱਛ ਫੁੱਟ ਜਿਹੜਾ ਗੱਭਰੂ ਹੈ ਉਹਦਾ ਬੇਟਾ ਹੀਰਾ ਸਿੰਘ ਜਿਹੜਾ ਬੈਠ ਜਾਇਆ ਕਰੇ, ਉਹ ਨਹੀਂ, ਉਹਨੂੰ ਨਹੀਂ ਜ਼ਰੂਰਤ ਖੜੇ ਹੋਣ ਦੀ। ਹੀਰਾ ਸਿੰਘ ਆਪਣੇ ਪਿਤਾ ਤੇ ਚਾਚਿਆਂ ਤੋਂ ਵੀ ਵੱਧ ਸੋਹਣਾ ਸੀਗਾ। ਯੂਰਪੀਅਨਾਂ ਸਮੇਤ ਕਈਆਂ ਨੇ ਲਿਖਿਆ ਕਿ ਉਸਦਾ ਰੰਗ ਰੂਪ ਮਨ ਮੋਹ ਲੈਂਦਾ ਹੁੰਦਾ ਸੀ। ਲਤੀਫ ਦੇ ਅਨੁਸਾਰ ਹੀਰਾ ਸਿੰਘ ਨੂੰ ਮਹਾਰਾਜਾ ਬਹੁਤ ਪਿਆਰ ਕਰਦਾ ਸੀ। ਮਹਾਰਾਜੇ ਨੇ ਕਾਂਗੜੇ ਦੇ ਹਾਕਮ ਅਨਿਰੋਧ ਚੰਦ ਨੂੰ ਕਿਹਾ ਕਿ ਆਪਣੀਆਂ ਦੋ ਸੋਹਣੀਆਂ ਭੈਣਾਂ ਦਾ ਵਿਆਹ ਹੀਰਾ ਸਿੰਘ ਦੇ ਨਾਲ ਕਰ ਦਿਓ। ਹੀਰਾ ਸਿੰਘ ਤੇ ਉਸਦੀ ਮਾਂ ਨੇ ਜਿਹੜੀ ਸੀ ਗੱਲ ਟਾਲ ਦਿੱਤੀ, ਕਿਉਂਕਿ ਉਹਨਾਂ ਦੇ ਅਨੁਸਾਰ ਜਿਹੜਾ ਸੀ ਖਾਨਦਾਨ ਪੱਖੋਂ ਡੋਗਰੇ ਨੀਵੇਂ ਸਨ। ਮਹਾਰਾਜੇ ਦੀ ਕਰੋਪੀ ਤੋਂ ਬਚਣ ਵਾਸਤੇ ਮਾਂ ਪੁੱਤ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਤੇ ਥੋੜੇ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਮਹਾਰਾਜੇ ਦੀ ਸਹਾਇਤਾ ਦੇ ਨਾਲ ਅਨਿਰੋਧ ਦੇ ਚਚੇਰੇ ਭਰਾਵਾਂ ਨੇ ਉਸਦੀ ਰਿਆਸਤ ਮੱਲ ਲਈ ਤੇ ਮਹਾਰਾਜਾ ਅਨਿਰੋਧ ਦੀਆਂ ਦੋ ਮਤਰਈਆਂ ਭੈਣਾਂ ਖੁਦ ਵਿਆਹ ਕੇ ਲੈ ਆਇਆ। ਧੂਮ ਧੜੱਕੇ ਦੇ ਨਾਲ ਹੀਰਾ ਸਿੰਘ ਦਾ ਵਿਆਹ ਵੀ ਉਸਦੀ ਜਿਹੜੀ ਸੀ ਹਮਰੁਤਬਾ ਕੁੜੀ ਦੇ ਨਾਲ ਕਰ ਦਿੱਤਾ ਗਿਆ। ਅਨਿਰੋਧ ਦੀਆਂ ਸਕੀਆਂ ਭੈਣਾਂ ਦਾ ਕੀ ਹੋਇਆ ਇਹਦੇ ਬਾਰੇ ਕੁਝ ਨਾ ਪਤਾ ਲੱਗਿਆ। ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਦੇ ਵਿੱਚ ਪੰਜਾਬ ਆਉਂਦਾ ਹੈ। ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੇਵਲ 1,00,000 ਸਿੱਖ ਹਨ। ਉਸਨੇ ਲਿਖਿਆ ਕਿ ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ ਤੇ ਰਾਜ ਕਰੇ। ਕਮਾਲ ਹੈ, ਜਿੱਥੇ ਉਹਨਾਂ ਦੀ ਸਭ ਤੋਂ ਸੰਘਣੀ ਵਸੋਂ ਹੈ ਉੱਥੇ ਵੀ ਉਹ ਆਬਾਦੀ ਦਾ ਤੀਜਾ ਹਿੱਸਾ ਨੇ। ਇਤਿਹਾਸਕਾਰ ਗ੍ਰੇ ਵਾਲ ਸਿੱਖਾਂ ਦੀ ਗਿਣਤੀ 15,00,000 ਦੱਸਦਾ ਹੈ, ਜੋ ਆਬਾਦੀ ਦਾ 12.5% ਬਣਦਾ ਹੈ। ਕੁੱਲ ਆਬਾਦੀ 1.25 ਕਰੋੜ ਸੀ। ਇੱਕ ਹੋਰ ਵਿਦਵਾਨ ਹੈ ਕੁੱਲ ਆਬਾਦੀ 1.5 ਕਰੋੜ ਲਿਖਦਾ ਹੈ। ਬਰਨਜ਼ ਦਾ ਹਵਾਲਾ ਦੇ ਕੇ ਗ੍ਰੇਵਾਲ ਲਿਖਦਾ ਹੈ ਕਿ ਸਿੱਖ ਆਬਾਦੀ ਹਰ ਸਾਲ ਵੱਧ ਰਹੀ ਸੀ। ਕੁੱਲ ਸਿੱਖ ਆਬਾਦੀ ਦੇ ਵਿੱਚੋਂ 90% ਸਿੱਖ ਅਪਰ ਬਾਰੀ ਅਤੇ ਅਪਰ ਰਚਨਾ ਦੁਆਬ ਦੇ ਵਿੱਚ ਵੱਸਦੇ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਆਬਾਦੀ ਦੇ ਅੰਕੜਿਆਂ ਦੇ ਵਿੱਚ ਮਤਭੇਦ ਹੁੰਦਾ ਰਹਿਣਾ ਹੈ। ਇੰਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁੱਲ ਆਬਾਦੀ ਦੇ ਵਿੱਚੋਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਤੇ ਉਹਨਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਦੇ ਵਿੱਚ ਹਿੰਦੂ ਸਿੱਖ ਮਿਲਾ ਕੇ 50% ਤੋਂ ਵੱਧ ਸਨ ਤੇ ਇਹਨਾਂ ਦੇ ਵਿੱਚੋਂ ਜਾਤ ਦੀ ਸ਼੍ਰੇਣੀ ਵਜੋਂ ਜਿਹੜਾ ਸੀ ਦੇਖੀਏ ਜੱਟ ਸਭ ਤੋਂ ਵਧੀਕ ਸਨ। ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ਦੇ ਉੱਪਰ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸ ਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ੱਕ ਸ਼ਰਧਾਲੂ ਸਿੱਖ ਸੀ, ਪਰ ਉਸਨੇ ਧਰਮ ਆਧਾਰਿਤ ਰਾਜ ਜਿਹੜਾ ਸੀ ਥਿਓਕ੍ਰੇਸੀ ਕਾਇਮ ਨਹੀਂ ਕੀਤੀ। ਸਿਵਲ ਅਤੇ ਫੌਜ ਦੇ ਵਿੱਚ ਮੁਸਲਮਾਨ ਅਫਸਰ ਤੇ ਜਿਹੜਾ ਸੀ ਮੁਲਾਜ਼ਮ ਸਨ। ਅਸੀਂ ਦੇਖ ਲਿਆ ਹੈ ਕਿ ਅਜੀਜ਼ੂਦੀਨ ਵਿਦੇਸ਼ ਮੰਤਰੀ ਸੀਗਾ, ਉਸਦੇ ਭਰਾ ਵੀ ਅਹਿਮ ਜਿਹੜਾ ਥਾਵਾਂ ਦੇ ਉੱਤੇ ਰਹੇ, ਤੋਪਖਾਨਾ ਰਿਹਾ ਹੀ ਮੁਸਲਮਾਨ ਜਰਨੈਲਾਂ ਦੇ ਕੋਲ। ਕਿੰਨੀਆਂ ਰਿਆਸਤਾਂ ਦੇ ਖੁਦ ਮੁਖਤਾਰ ਹਾਕਮ ਮੁਸਲਮਾਨ ਹੀ ਰਹੇ ਜੋ ਮਾਮਲਾ ਧਾਰ ਦਿੰਦੇ। ਦਰਬਾਰ ਦੀ ਬੋਲੀ ਫਾਰਸੀ ਸੀਗੀ। ਮੁਸਲਮਾਨ ਚਾਹੁੰਦੇ ਸਨ ਕਿ ਸ਼ਰਾ ਮੁਤਾਬਕ ਜਿਹੜਾ ਉਹਨਾਂ ਦਾ ਕਾਨੂੰਨ ਹੈ, ਸ਼ੀਆ ਦੀ ਗੱਲ ਆਉਂਦੀ ਹੈ ਸ਼ਰਾਂ ਦੀ, ਉਹਦੇ ਮੁਤਾਬਕ ਨਿਆਂ ਮਿਲੇ। ਮੁਸਲਮਾਨ ਕਾਜ਼ੀ ਨਿਯੁਕਤ ਕੀਤੇ, ਅਨੇਕ ਸ਼ਫਾਖਾਨਿਆਂ ਦੇ ਵਿੱਚ ਯੂਨਾਨੀ ਦਵਾਈ ਮੁਫ਼ਤ ਮਿਲਦੀ। ਫਕੀਰ ਨੂਰੂਦੀਨ ਇਨ੍ਹਾਂ ਸ਼ਫਾਖਾਨਿਆਂ ਦੀ ਜਿਹੜੀ ਸੀ ਨਿਗਰਾਨੀ ਕਰਦਾ, ਤੇ ਸਕੂਲਾਂ ਦੇ ਵਿੱਚ ਅਰਬੀ ਤੇ ਕੁਰਾਨ ਪੜ੍ਹਾਏ ਜਾਂਦੇ, ਤੇ ਪੜ੍ਹਾਉਣ ਵਾਸਤੇ ਵਧੇਰੇ ਕਰਕੇ ਵਿਧਵਾਵਾਂ ਹੁੰਦੀਆਂ ਸਨ, ਲੋੜਵੰਦ ਕੁੜੀਆਂ ਹੁੰਦੀਆਂ। ਮੁੰਡੇ ਤੇ ਕੁੜੀਆਂ ਪੜ੍ਹਦੇ, ਉਹ ਮਸਜਿਦਾਂ ਅਤੇ ਖਾਨਗਾਹਾਂ ਦੇ ਵਿੱਚ ਸ਼ਰਧਾਂਜਲੀ ਦੇਣ ਅਕਸਰ ਜਾਂਦਾ। ਮੁਸਲਮਾਨ ਔਰਤ ਮੋਹਰਾਂ ਦੇ ਨਾਲ ਵੀ ਵਿਆਹ ਕਰਵਾ ਲਿਆ ਤਾਂ ਉਸਨੂੰ ਜਿਹੜਾ ਸੀ ਧਰਮ ਬਦਲਣ ਦੇ ਲਈ ਨਹੀਂ ਕਿਹਾ, ਮੁਸਲਮਾਨ ਰਹੀ। ਇਨ੍ਹਾਂ ਗੱਲਾਂ ਦੇ ਕਾਰਨ ਹੀ ਇਹ ਸਿੱਧ ਕਰਨਾ ਔਖਾ ਹੈ ਕਿ ਉਹ ਮੁਸਲਮਾਨ ਦਾ ਵਿਰੋਧੀ ਸੀ, ਮੁਸਲਮਾਨਾਂ ਦਾ ਵਿਰੋਧੀ ਸੀ। ਪੰਜਾਬ ਦੇ ਉੱਪਰ ਇਤਿਹਾਸ ਲਿਖਣ ਵਾਲਾ ਇੱਕ ਫਰਾਂਸੀਸੀ ਯਾਂ ਮੇਰੀ ਲਿਫੋਨ, ਜਿਹਦਾ ਨਾਂ ਹੈ ਯਾਂ ਮੇਰੀ ਲਿਫੋਨ, ਉਹ ਲਿਖਦਾ ਹੈ ਕਿ ਜਿਸਦਾ ਖਿਆਲ ਹੈ ਕਿ 1.5 ਕਰੋੜ ਜਿਹੜੇ ਸਨ ਪੰਜਾਬੀਆਂ ਦੀ ਵਸੋਂ ਵਾਲੇ ਪੰਜਾਬ ਚ ਮਹਾਰਾਜੇ ਦਾ ਸਿਵਲ ਅਤੇ ਮਿਲਟਰੀ ਫਰੇਮ ਬਹੁ ਭਾਂਤੀ ਕਲਚਰ ਵਾਲਾ ਸੀ। ਸਾਰੇ ਲੋਕਾਂ ਨੂੰ ਲੱਗਦਾ ਸੀ ਕਿ ਇਹ ਸਾਡਾ ਦੇਸ਼ ਹੈ, ਜਿਹਦੇ ਵਿੱਚ ਪੰਜਾਬੀ ਰੰਗ, ਪੰਜਾਬੀ ਸੁਗੰਧ ਤੇ ਸਤਲੁਜ ਤੋਂ ਲੈ ਕੇ ਸਿੰਧ ਤੱਕ, ਹਿਮਾਲਾ ਦੀਆਂ ਜੜ੍ਹਾਂ ਤੋਂ ਲੈ ਕੇ ਸਿੰਧ ਫਰੰਟੀਅਰ ਤੱਕ ਵੰਨ ਸੁਵੰਨਤਾ ਸੀ। ਸਹੀ ਹੈ ਕਿ ਸੱਤਾ ਪ੍ਰਬੰਧ ਦੇ ਵਿੱਚ ਮੁਸਲਮਾਨਾਂ ਦੀ ਤਾਕਤ ਘੱਟ ਸੀ। ਮਹਾਰਾਜੇ ਦੇ ਪਸੰਦੀਦਾ ਅਫਸਰ, ਵਜ਼ੀਰ, ਜਰਨੈਲ, ਵਧੀਕ, ਡੋਗਰੇ, ਸਿੱਖ ਤੇ ਬ੍ਰਾਹਮਣ ਸਨ। ਪੰਡਿਤ ਗੰਗਾ ਰਾਮ ਸਟੇਟ ਮਿਲਟਰੀ ਦਾ ਚੀਫ ਸੀ ਤੇ ਉਸਦੇ ਦੇਹਾਂਤ ਦੇ ਪਿੱਛੋਂ ਉਸੇ ਪਦਵੀ ਦੇ ਉੱਤੇ ਉਸਦਾ ਵਾਰਸ ਪੰਡਿਤ ਜਿਹੜਾ ਸੀ ਪਿੱਛੋਂ ਜਾ ਕੇ ਰਾਜਾ ਬਣਿਆ, ਦੀਨਾਨਾਥ ਹੋਇਆ। ਇਹ ਦੋਵੇਂ ਕਸ਼ਮੀਰੀ ਬ੍ਰਾਹਮਣ ਸਨ। ਤਿੰਨੇ ਫਕੀਰ ਭਰਾ ਮਹਾਰਾਜੇ ਦਾ ਭਰੋਸਾ ਜਿੱਤ ਚੁੱਕੇ ਸੀ, ਪੂਰਾ ਦਬਦਬਾ ਸੀਗਾ ਉਹਨਾਂ ਦਾ, ਪਰ ਉਹ ਵਧੀਕ ਦਖਲ ਦੇਣ ਤੋਂ ਖੁਦ ਹੀ ਜਿਹੜਾ ਪਰਹੇਜ਼ ਕਰਦੇ। ਫੌਜ ਦੇ ਵਿੱਚ ਮੁਸਲਮਾਨ ਭਰਤੀ ਹੋਏ, ਬਹਾਦਰੀ ਦਿਖਾਈ ਤਾਂ ਇਨਾਮ ਮਿਲੇ, ਪਰ ਇਹ ਨਹੀਂ ਕਿ ਉਹਨਾਂ ਦੀ ਸਲਾਹ ਦੇ ਨਾਲ ਯੁੱਧ ਨੀਤੀ ਤੈਅ ਹੋਵੇਗੀ। ਮੋਹਰਾਂ ਉੱਤੇ ਮਹਾਰਾਜਾ ਫਿਦਾ ਸੀ ਤੇ ਰਾਜ ਪ੍ਰਬੰਧ ਦੇ ਵਿੱਚ ਉਸਨੂੰ ਦਖਲ ਨਹੀਂ ਦੇਣ ਦਿੱਤਾ ਗਿਆ। ਦਰਬਾਰ ਵਿਚਲੇ ਹਿੰਦੂ, ਸਿੱਖ ਅਤੇ ਯੂਰਪੀਅਨਾਂ ਤੋਂ ਸਲਾਹ ਮਸ਼ਵਰਾ ਲੈਂਦਾ। ਇਸ ਦੇ ਮੁਕਾਬਲੇ ਮੁਸਲਮਾਨ ਘੱਟ ਹੁੰਦੇ, ਅਜਿਹਾ ਕਿਸੇ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਹਾਲਾਤ ਦਾ ਪਿਛੋਕੜ ਹੀ ਸਿੱਖ ਮੁਸਲਮਾਨ ਜਿਹੜਾ ਟੱਕਰ ਦੇ ਵਿੱਚ ਸੀ। ਉਸੇ ਟੱਕਰ ਦੇ ਵਿੱਚੋਂ ਹੀ ਰਣਜੀਤ ਸਿੰਘ ਨੇ ਸੱਤਾ ਹਾਸਲ ਕੀਤੀ। ਕੁਝ ਮੁਸਲਮਾਨ ਚੀਫਸ ਵਿਰੁੱਧ, ਖਾਸ ਕਰਕੇ ਮੁਲਤਾਨ ਤੇ ਕਸੂਰ ਨੂੰ ਛੱਡ ਕੇ, ਰਣਜੀਤ ਸਿੰਘ ਨੂੰ ਖੂਨੀ ਜੰਗਾਂ ਨਹੀਂ ਲੜਨੀਆਂ ਪਈਆਂ। ਇਨ੍ਹਾਂ ਦੋ ਹਾਕਮਾਂ ਨੂੰ ਵੀ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਸੱਤਾ ਤੇ ਸ਼ਾਨ ਸੌਂਪ ਦਿੱਤੀ ਗਈ। ਆਪਣੇ ਦੁਸ਼ਮਣ ਨੂੰ ਤਲਵਾਰ ਦੀ ਥਾਂ ਦੇ ਉੱਤੇ ਉਹ ਪਿਆਰ ਦੇ ਨਾਲ ਜਿੱਤਣ ਵਾਲਾ ਸ਼ਖਸ ਸੀ। ਲਾਹੌਰ ਤੇ ਰਾਵਲਪਿੰਡੀ ਡਿਵੀਜ਼ਨਾਂ ਦੇ ਵਿੱਚ ਚੱਠਿਆਂ ਤੇ ਭੱਟੀਆਂ ਨੇ ਬਗਾਵਤ ਕੀਤੀ, ਪਰ ਇਹ ਬਗਾਵਤ ਨਾ ਧਾਰਮਿਕ ਰੰਗ ਦੀ ਸੀ ਤੇ ਨਾ ਹੀ ਕਾਮਯਾਬ ਹੀ ਹੋਈ ਸੀ। ਉਹ ਮੁਸਲਮਾਨ ਹੋ ਕੇ ਸਿੱਖ ਮਹਾਰਾਜੇ ਦੇ ਖਿਲਾਫ਼ ਨਹੀਂ ਉੱਠੇ, ਸਾਬਕ ਹਾਕਮ ਤਤਕਾਲੀ ਹਾਕਮ ਵਿਰੁੱਧ ਬਾਗੀ ਹੋ ਗਿਆ ਸੀ। ਮੁਲਤਾਨ ਤੇ ਕਸੂਰ ਦੇ ਕਬਾਇਲੀ ਪਖਤੂਨ ਹਾਰ ਗਏ। ਹਾਰਨ ਤੋਂ ਬਾਅਦ ਫਿਰ ਮਹਾਰਾਜੇ ਦੇ ਵੱਲੋਂ ਹਾਕਮ ਹੋ ਗਏ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮੁਲਤਾਨ ਦੇ ਪਠਾਨ, ਚੱਠੇ ਜਾਂ ਭੱਟੀ ਮਹਾਰਾਜੇ ਦੀ ਹਕੂਮਤ ਦੇ ਵਿੱਚ ਨਮਕ ਹਰਾਮ ਸਨ। ਆਧੁਨਿਕ ਪਾਕਿਸਤਾਨੀ ਇਤਿਹਾਸਕਾਰਾਂ ਨੇ ਦੋਸ਼ ਲਾਇਆ ਕਿ ਮਹਾਰਾਜੇ ਨੇ ਮਸਜਿਦਾਂ ਨੂੰ ਬਰੂਦ ਬਣਾਉਣ ਦੇ ਵਿੱਚ ਜਿਹੜਾ ਵਾਲੇ ਕਾਰਖਾਨੇ ਬਣਾ ਲਿਆ ਸੀ ਤੇ ਮਸਜਿਦਾਂ ਤਬੇਲੇ ਬਣ ਗਈਆਂ ਸਨ। ਕੀ ਪਤਾ ਬਾਦਸ਼ਾਹੀ ਮਸਜਿਦ ਵਿੱਚ, ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ, ਤੋਪਾਂ ਬੰਦੂਕਾਂ ਸਟੋਰ ਕੀਤੀਆਂ ਹੋਣ, ਇਸ ਪਿੱਛੇ ਧੌਂਸ ਜਮਾਉਣ ਦਾ ਇਰਾਦਾ ਵੀ ਹੋ ਸਕਦਾ ਹੈ। ਮੁਗਲ ਅਫਗਾਨ ਮੁਗਲ ਅਫਸਰ ਨਵਾਬ ਭਿਖਾਰੀ ਖਾਨ ਨੇ 1753 ਦੇ ਵਿੱਚ ਜਿਹੜੀ ਸੁਨਹਿਰੀ ਮਸਜਿਦ ਤਾਮੀਰ ਕੀਤੀ। ਲੇਫੋਨ ਲਿਖਦਾ ਹੈ ਕਿ ਸਿੱਖਾਂ ਨੇ ਸੱਤਾ ਸੰਭਾਲਦਿਆਂ ਹੀ ਇਸ ਨੂੰ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਹੋਇਆ ਹੀ ਸੀ ਪਰ ਮਿਸਲਦਾਰਾਂ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਭਾਲਣ ਤੋਂ ਪਹਿਲਾਂ ਦੀ ਇਹ ਘਟਨਾ ਹੈ। ਇਹ ਵੀ ਲੇਫੋਨ ਨੇ ਦੱਸਿਆ ਕਿ 1820 ਦੇ ਵਿੱਚ ਦਰਬਾਰ ਦੇ ਮੁਸਲਮਾਨਾਂ ਦਾ ਇੱਕ ਵਫਦ ਮਹਾਰਾਜੇ ਨੂੰ ਮਿਲਿਆ ਤੇ ਅਰਜ਼ ਕੀਤੀ ਕਿ ਮਸਜਿਦ ਮਸਜਿਦ ਹੀ ਰਹਿਣੀ ਚਾਹੀਦੀ ਹੈ। ਫਕੀਰ ਅਜੀਜ਼ੂਦੀਨ ਅਤੇ ਫਰਾਂਸੀਸੀ ਜਿਹੜਾ ਐਲਰਡ ਨੇ ਮਹਾਰਾਜੇ ਅੱਗੇ ਮੁਸਲਮਾਨਾਂ ਦੀ ਵਕਾਲਤ ਕਰਦਿਆਂ ਕਿਹਾ ਕੀ ਗੱਲ ਠੀਕ ਹੈ। ਮਹਾਰਾਜੇ ਨੇ ਗੱਲ ਤਾਂ ਹੀ ਮੰਨੀ ਹੈ। ਐਲਰਡ ਦੀ ਜਿਹੜੀ ਇਹ ਡਿਊਟੀ ਲਾ ਦਿੱਤੀ ਗਈ ਸੀ ਕਿ ਗੁਬੰਦਾ ਜਿਹੜੇ ਗੁਬੰਦ ਹੈ ਉੱਪਰਲੇ ਪਾਸੇ ਉਹਦੀ ਪੁਰਾਣੀ ਸੁਨਹਿਰੀ ਦਿੱਖ ਜਿਹੜੀ ਕਾਇਮ ਕਰੋ। 1834 ਦੇ ਵਿੱਚ ਐਲਰਡ ਨੇ ਰਣਜੀਤ ਸਿੰਘ ਨੂੰ ਕਿਹਾ ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦੇ ਦਿਓ, ਲਾਹੌਰ ਜਿਵੇਂ ਮੇਰੇ ਬੱਚੇ ਈਸਾਈ ਮਾਹੌਲ ਦੇ ਵਿੱਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦੇ ਦਿੱਤੀ ਹੀ। ਇਹ ਵੀ ਕਿਹਾ ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਵੇ। ਜਾਓ, ਫਰਾਂਸੀਸੀ ਅਖਬਾਰਾਂ ਦੇ ਵਿੱਚ ਇਹ ਬਿਆਨ ਛਪਿਆ। ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿੱਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਸੀ। ਸ਼ਾਹਰਾਜ਼, ਜਿਸ ਦੀ ਮੌਤ 1692 ਚ ਹੁੰਦੀ ਹੈ, ਉਹਦਾ ਮਕਬਰਾ ਇਸ ਕਰਕੇ ਢਾਉਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁੱਟਣੀ ਜ਼ਰੂਰੀ ਸੀ। ਜਿਨ੍ਹਾਂ ਮੁਗਲ ਦੌਰ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਹਨਾਂ ਦੇ ਵਿੱਚ ਜਹਾਂਗੀਰ ਦਾ ਮਕਬਰਾ ਵੀ ਸੀ ਸ਼ਾਮਲ ਸੀ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਨਵ ਉਸਾਰੀ ਵਾਸਤੇ ਕਾਂਗੜੇ ਦੇ ਵਿੱਚ ਪ੍ਰਾਚੀਨ ਹਿੰਦੂ ਮੰਦਿਰ ਜਵਾਲਾਮੁਖੀ ਵਾਸਤੇ ਧਨ, ਸੋਨਾ ਤੇ ਸੰਗਮਰਮਰ ਦਿੱਤੀ। ਮਹਾਰਾਜੇ ਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦੇ ਨਾਮ ਤੇ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰ ਬਣਵਾਈ। ਗੁਰਮੁਖੀ ਲਿਪੀ ਦੇ ਲਈ ਉਤਸ਼ਾਹ ਵਧਿਆ। ਪਾਠ ਪੋਥੀਆਂ ਇਸ ਲਿਪੀ ਦੇ ਵਿੱਚ ਲਿਖਵਾਈਆਂ ਤੇ ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ ਵੀ। ਹਿੰਦੂਆਂ ਦੀਆਂ ਧਾਰਮਿਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦੀਆਂ ਲਾਹੌਰ ਦੇ ਵਿੱਚ ਅਨੇਕ ਜਿਲਦਾਂ ਲਿਖਵਾਈਆਂ। ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ ਪਰ ਦਰਬਾਰ ਦੇ ਵਿੱਚ ਉਸਦੇ ਜਿਹੜੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈ ਹਾਥੀ ਉੱਤੇ ਸੁਨਹਿਰੀ ਪਾਲਕੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸਦੇ ਪਿੱਛੇ ਤੋੜਦਾ ਹੋਇਆ ਉਸਦਾ ਕਾਫਲਾ ਕੂਚ ਕਰਦਾ। ਪਰ ਦੇਸ਼ ਦੇ ਵਿੱਚ ਧਾਰਮਿਕ ਤਣਾਅ ਵਾਲੀਆਂ ਘਟਨਾਵਾਂ ਵੀ ਘਟਦੀਆਂ। ਬਹੁਤ ਸਾਰੀਆਂ ਥਾਵਾਂ ਉੱਤੇ ਗਊ ਹੱਤਿਆ ਤੇ ਪਾਬੰਦੀ ਸੀ ਪਰ ਇਹ ਉਹਨਾਂ ਥਾਵਾਂ ਦੇ ਉੱਤੇ ਸੀ ਜਿੱਥੇ ਹਿੰਦੂਆਂ ਦੀ ਗਿਣਤੀ ਵਧੀਕ, ਮੁਸਲਮਾਨਾਂ ਦੀ ਘੱਟ। ਕਿਹਾ ਜਾਂਦਾ ਹੈ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਤੇ ਪਠਾਣਾਂ ਉੱਪਰ ਸਿੱਖਾਂ ਦੇ ਵੱਲੋਂ ਸਖ਼ਤ ਕਾਨੂੰਨ ਕੀਤਾ ਗਿਆ, ਧਾਰਮਿਕ ਸਖ਼ਤੀਆਂ ਹੋਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇੱਕ ਚਸ਼ਮਦੀਦ ਗਵਾਹ ਆਪਣੀ ਲਿਖਤ ਦੇ ਵਿੱਚ ਕਰ ਰਿਹਾ। ਅਲੈਗਜ਼ੈਂਡਰ ਬਰਨਸ ਦੱਸਦਾ ਹੈ ਕਿ ਜਿਹੜੇ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਖਵਾਲੀ ਕਰਦੇ ਸਨ ਉਨ੍ਹਾਂ ਨੇ ਇੱਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਦੇ ਵਿੱਚ ਅੱਖਾਂ ਝੁੰਦਿਆ ਜਾਂਦੀਆਂ ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ ਉਹ ਇਸ ਮਸਜਿਦ ਦੇ ਵਿੱਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ। ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ ਧਰਮ ਦੇ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਤੇ ਜਬਰਨ ਧਰਮ ਪਰਿਵਰਤਨ ਦੀ ਜਿਹੜੀ ਹੈ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਜਿਹੜੇ ਨੇ ਵਡੇਰੇ ਮਹਾਰਾਜੇ ਦੇ ਦਰਬਾਰ ਦੇ ਵਿੱਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ ਤੇ ਫਜ਼ਲ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਹਨਾਂ ਦੇ ਵਿੱਚੋਂ ਹੀ ਇੱਕ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅੱਜ ਦਾ ਚੈਪਟਰ ਕਿਤਾਬ ਪੰਜਾਬ ਦੇ ਵਿੱਚੋਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟ ਬੈਟਨ ਤੱਕ ਦਾ ਇਤਿਹਾਸ। ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 11। ਇੱਥੋਂ ਹੀ ਇਹਦੀ ਅਗਲੀ ਸ਼ੁਰੂਆਤ ਕਰਾਂਗੇ ਦੋਸਤੋ ਤੇ ਲਾਈਨਾਂ ਹੁਣ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ ਤੇ ਇਸ ਨੂੰ ਚੈਪਟਰ ਨੂੰ ਅਲੱਗ ਤੋਂ ਵੀ ਪਾ ਦਿੱਤਾ ਜਾਂਦਾ ਤੁਹਾਡੇ ਲਈ ਤੇ ਇਸ ਦੇ ਨਾਲ ਹੀ ਫਿਰ ਇਸ ਕਿਤਾਬ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਤੇ ਇੱਥੋਂ ਹੀ ਅਗਲਾ ਲੜੀਵਾਰ ਭਾਗ 12 ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਜੀ ਦੋਸਤੋ ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ +358 44 976 1962 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਜੀ, ਜਦ ਤੱਕ ਜੇ ਕੋਈ ਕਾਲ ਦੋਸਤ ਕਰਨੀ ਚਾਹੁੰਦਾ ਹੈ, ਕੋਈ ਗੱਲਬਾਤ ਕਿਤਾਬ ਦੇ ਬਾਬਤ ਵੀ ਕਰਨੀ ਚਾਹੁੰਦਾ, ਉਹਦਾ ਸਵਾਗਤ ਰਹੇਗਾ। ਤੇ ਆਪਣੇ ਨਾਲ ਜੁੜੇ ਨੇ ਹਰਵਿੰਦਰ ਜੋਲ ਭੈਣ ਜੀ US ਤੋਂ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਸਤਿ ਸ੍ਰੀ ਅਕਾਲ ਭਾਈ
0: ਸਾਹਿਬ, ਸਤਿ ਸ੍ਰੀ ਅਕਾਲ।
1: ਮੈਂ ਬੁੱਕ ਵੈਸੇ ਅੱਜ ਮੈਂ ਥੋੜਾ ਜਿਆਦਾ ਹੀ ਖਿਆਲ ਨਾ ਸੁਣੀ, ਬੁੱਕ ਲਿਖੀ ਕਿਹਦੀ ਹੋਈ ਹੈ ਜੀ?
0: ਇਹ ਜੀ ਆਪਣੇ ਮੋਹਨ ਲਾਲ ਆਪਣੇ ਸੋਰੀ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਜੀ।
1: ਓ ਅੱਛਾ, ਠੀਕ ਹੈ ਠੀਕ ਹੈ।
0: ਪ੍ਰੋਫੈਸਰ ਪੰਨੂ ਜੀ ਨੇ ਆਪਣੇ ਪਟਿਆਲੇ ਵਾਲੇ ਉਹਨਾਂ ਦਾ
1: ਹਾਂਜੀ ਉਹਨਾਂ ਟ੍ਰਾਂਸਲੇਟ ਕੀਤੀ
0: ਟ੍ਰਾਂਸਲੇਟ ਉਹਨਾਂ ਨੇ ਕੀਤੀ ਹੈ ਜੀ ਹਰਪਾਲ ਸਿੰਘ
1: ਪੰਨੂ। ਅੱਛਾ ਠੀਕ ਹੈ
0: ਜੀ,
1: ਠੀਕ ਹੈ ਠੀਕ ਹੈ।
0: ਪੰਜਾਬ ਦੇ ਬਾਬਤ ਹੀ ਹੈ ਜੀ।
1: ਠੀਕ ਹੈ, ਇਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਆਪਣਾ ਬਲਦੇਵ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਤੇ ਕੀ ਸੀਗਾ ਉਹਨਾਂ ਦਾ ਬੁੱਕ ਦਾ ਨਾਮ?
0: ਸੂਰਜ ਜੀ ਆਪਣਾ ਉਹ
1: ਨਹੀਂ, ਸੂਰਜ ਦੀ ਅੱਖਾਂ,
0: ਸੂਰਜ ਦੀ ਅੱਖਾਂ ਜੀ।
1: ਹਾਂ ਉਹਦੇ ਨਾਲੋਂ ਥੋੜਾ ਡਿਫਰੈਂਟ ਲਿਖਿਆ ਹੋਇਆ ਹੈ ਨਾ?
0: ਹਾਂਜੀ ਥੋੜਾ ਡਿਫਰੈਂਟ ਹੈ ਜੀ ਉਹਦੇ ਵਿੱਚੋਂ, ਬਿਲਕੁਲ ਹੈ ਜੀ।
1: ਹਾਂ ਹਾਂ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਆਪਣਾ ਅਫਗਾਨਿਸਤਾਨ ਦਾ, ਜੀ ਤੋਂ ਮਹਾਰਾਜੇ ਨੇ ਹੀਰਾ ਲਿਆ ਸੀਗਾ
0: ਜੀ, ਸੂਜ਼ਾ ਜੀ, ਹਾਂਜੀ ਸੂਜ਼ਾ ਦਾ ਸੀ ਉਹਦਾ।
1: ਹਾਂਜੀ ਫਿਰ ਉਹਨਾਂ ਨੇ ਜਦੋਂ ਉਹਨੇ ਉਹਨੂੰ ਆਪਣਾ ਛਡਾ ਲਿਆਂਦਾ ਸੀਗਾ ਉਹਦੇ ਚੋਂ, ਕੈਦ ਚੋਂ
0: ਜੀ,
1: ਤੇ ਉਹ ਫਿਰ ਕਿੰਨੀ ਦੇਰ ਉਹਨਾਂ ਨੇ ਨਾ ਉਹਨਾਂ ਨੇ ਨੀਤ ਬਦਲ ਲਈ ਸੀ ਆਪਦੀ, ਉਹਦੇ ਸੂਰਜ ਦੀ ਅੱਖ ਚ ਇਹ ਲਿਖਿਆ ਹੋਇਆ।
0: ਹਾਂਜੀ
1: ਤੇ ਇਹਦੇ ਵਿੱਚ ਨੀ ਮੈਂ ਪੜਿਆ ਹੈਗਾ ਜਿਹੜੀ ਇਹ ਦਾ ਰੀਅਲ ਮਹਾਰਾਜਾ ਰਣਜੀਤ ਸਿੰਘ, ਉਹਦੇ ਵਿਚ ਨੀ ਮੈਨੂੰ ਯਾਦ ਹੈਗਾ ਮੈਂ ਇਸ ਬਾਰੇ, ਪਰ ਉਹਦੇ ਚ ਸੂਰਜ ਦੀ ਅੱਖ ਚ ਇਹ ਸੀਗਾ ਕਿ ਉਹਨਾਂ ਨੇ ਉਹਦੇ ਆਪਣੀ ਨੀਯਤ ਬਦਲ ਲਈ ਸੀ ਇਹਨੂੰ ਹੀਰਾ ਦੇਣ ਦੇ ਲਈ, ਤਾਂ ਫਿਰ ਇਹਨਾਂ ਨੇ ਹਾਂ ਕਿੰਨੀ ਦੇਰ ਫਿਰ ਕੈਦ ਚ ਰੱਖਿਆ, ਫਿਰ ਉਹਦੀ ਵਾਈਫ ਨੇ ਜਦੋਂ ਉਹ ਹੀਰਾ ਦੇ ਤਾ ਸੀਗਾ
0: ਉਹਨੂੰ, ਕਸ਼ਮੀਰ ਦੇ ਨਾਲ ਉਹ ਵੱਡਾ ਹੀਰਾ ਕਿਹੜਾ, ਉਹ ਕਹਿੰਦਾ ਮੈਂ ਕਸ਼ਮੀਰ ਰੱਖਾਂਗਾ ਜੀ, ਇਹਦੇ ਵਿਚ ਇਹ ਚੀਜ਼ ਦਾ ਜ਼ਿਕਰ ਕੀਤਾ ਹੈ ਜੀ।
1: ਹਾਂ ਪਰ ਉਹ ਕਹਿੰਦੇ ਸੀ ਉਹਦੇ ਚ ਲਿਖਿਆ ਹੈ ਕਿ ਮਹਾਰਾਜੇ ਨੇ ਸ਼ਰਤ ਹੀ ਰੱਖੀ ਸੀਗੀ ਦੇਖ ਕੇ ਕਿ ਮੈਂ ਹੀਰਾ ਲਾਉਂਗਾ ਤਾਂ ਮੈਂ ਤੁਹਾਨੂੰ ਉਹ ਕਰਾਉਂਗਾ ਉਹਨੂੰ ਕੈਦ ਚੋਂ ਛਡਾਉਂਗਾ ਰਾਜੇ ਨੂੰ।
0: ਹਾਂਜੀ ਨੇ ਕਿਹਾ ਸੀ, ਹਾਂਜੀ ਬਿਲਕੁਲ ਇਹਦਾ ਜ਼ਿਕਰ ਹੈ
1: ਜੀ ਵੀ ਤੈਨੂੰ। ਹਾਂਜੀ ਤੇ ਪਰ ਫੇਰ ਉਹ ਨੀਤ ਬਦਲ ਗਈ ਤੇ ਉਹ ਫੇਰ ਉਹਨੇ ਛੱਡਿਆ ਨੀ ਮਹਾਰਾਜੇ ਰਣਜੀਤ ਸਿੰਘ ਨੇ, ਫੇਰ ਉਹਨਾਂ ਨੇ ਅਖੀਰ ਨੂੰ ਉਹਨਾਂ ਨੂੰ ਦੇਣਾ ਪਿਆ ਦੇਣਾ। ਹਾਂਜੀ ਤੇ ਪਤਾ ਨੀ ਹੁਣ ਹਿਸਟਰੀ ਦੇ ਤੱਥ ਕਿੱਥੇ
0: ਆਪਣੇ ਢੰਗ ਦੇ ਨਾਲ ਭੈਣ ਜੀ ਲਿਖਿਆ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਚਲੋ ਵੱਖਰੇ ਵੱਖਰੇ ਐਂਗਲ ਤੋਂ ਪੜ੍ਹੀਏ ਪਤਾ ਲੱਗੇ। ਹੁਣ ਇਹਦੇ ਵਿਚ ਉਸ ਸਮੇਂ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਹੈ ਕਿ 1.5 ਕਰੋੜ ਜਾਂ ਇੰਨੀ ਕੁ ਆਬਾਦੀ ਹੁੰਦੀ ਸੀ, ਤੇ ਹੁਣ ਜੇ ਉਸ ਸਮੇਂ ਦੇ ਵਿਚ ਆਪਾਂ ਸਿੱਖ ਇਤਿਹਾਸਕਾਰ ਜਿਹੜੇ ਹੋਰ ਸਾਰਾ ਕੁਝ ਲਿਖਦੇ ਆ ਵਧਾ ਚੜਾ ਕੇ, ਉਹ ਕਹਿੰਦੇ ਵੀ ਇੰਨੇ ਮਤਲਬ ਕਿ ਫੌਜ ਸੀ ਜੀ ਏਦਾਂ ਲਾਹੂ ਲਾ ਦਿੱਤੇ ਜੀ ਜੇ ਕਰ ਦਿੱਤਾ, ਉਹ ਚੀਜ਼ਾਂ ਫਿਰ ਸ਼ਿਕਵਾ ਖੜਾ ਕਰਦੀਆਂ ਨੇ ਜੀ
1: ਕਰਦੀਆਂ ਨੇ। ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਵਧੀਆ ਸੀਗਾ, ਮੈਂ ਸੁਣੀ ਜਾਂਦੀ ਸੀ ਮੈਂ ਕਿਹਾ ਵੀ ਇਹ ਥੋੜਾ ਜਿਹਾ ਹਰੇਕ ਵੈਸੇ ਤਾਂ ਜਿਹੜਾ ਵੀ ਬੁੱਕ ਕੋਈ ਲਿਖਦਾ ਉਹ ਥੋੜਾ ਜਿਹਾ ਅਲੱਗ ਹੀ ਤੱਥ ਆਪਦੇ ਆਪਦੇ ਕਿਤੋਂ ਲੈ ਕੇ ਆਉਂਦੇ ਨੇ ਹਨਾ। ਹਾਂਜੀ ਹਾਂਜੀ ਬਹੁਤ ਸੋਹਣੀ ਕਿਤਾਬ ਆ। ਹਾਂਜੀ ਬਹੁਤ ਸੋਹਣੀ ਦਿਮਾਗ ਨਾ ਹੁਣ ਸੱਚੀ ਮੈਂ ਮੈਨੂੰ ਲੱਗੂਗਾ ਵੀ ਅੱਖਾਂ ਦੀ ਤਾਂ ਉਮਰ ਦਾ ਫਰਕ ਭੁੱਲ ਜਾਂਦੀ ਆ। ਮੈਂ ਲੈਣ ਸੀਗੀ ਤੇ ਮੈਂ ਲੈ ਕੇ ਬਾਹਰ ਚੱਲੀ ਸੀ ਘਰ ਨੂੰ ਹੈਪੀ ਰੱਖੜੀ। ਹਾਂਜੀ ਬਹੁਤ ਵਧੀਆ, ਹਾਂਜੀ ਬਹੁਤ ਸੋਹਣਾ ਤਿਉਹਾਰ ਆ ਹਨਾ। ਤੇ
0: ਪਰਿਵਾਰ ਨੂੰ ਵੀ ਕਹਿ ਦੇਈਦਾ ਚਲੋ ਨਾ ਹੀ ਭੇਜੋ, ਰੱਖੜੀ ਮਨਾਉਣੀ ਆ ਰੱਖੜੀ ਮਨਾ ਲਈ ਬਸ ਜੀ।
1: ਸਵੇਰੇ ਮੈਂ ਛੋਟੇ ਬੱਚਿਆਂ ਦੇ ਦੋਨਾਂ ਦੇ ਨਾ ਮੈਂ ਸਕੂਲ ਜਾਣ ਤੋਂ ਪਹਿਲਾਂ ਮੈਂ ਕਿਹਾ ਲੈ ਮੈਂ ਰੱਖੜੀ ਬੰਨਦੀ ਆ ਛੋਟੇ ਦਾ ਬੰਨਤੀ ਬੜੇ ਨੂੰ। ਮੈਂ ਕਿਹਾ ਹੁਣ ਮੈਨੂੰ ਦੇ ਵੀ ਦੇ ਕੁਛ ਤੇ ਨਾ ਇਹੋ ਜਿਹੜੇ ਕਾਰਡ ਨੀ ਆ ਬੱਚੇ ਕੋਲੈਕਟ ਕਰਦੇ ਉਹ ਚੁੱਕ ਕਾਰਡ ਲਿਆਇਆ। ਕਹਿੰਦਾ ਦਾਦੀ ਇਹ $1,000 ਵਰਥ ਆ, ਕਹਿੰਦਾ ਇਹ ਰੱਖ ਲਾ। ਮੈਂ ਕਿਹਾ ਠੀਕ ਆ।
0: ਅੱਛਾ ਜੀ, ਕਿਆ ਬਾਤ ਹੈ।
1: ਉਹ ਆਪਦੀ ਕੋਲੈਕਸ਼ਨ ਚ ਇੱਕ ਕਾਰਡ ਦੇ ਗਿਆ ਮੈਨੂੰ ਜਿਹੜੇ ਬੱਚੇ ਕਾਰਡ ਕੋਲੈਕਟ ਕਰਦੇ, ਕਹਿੰਦਾ ਇਹ ਕਹਿੰਦਾ $1,000 ਦੇ ਵਰਥ ਆ। ਮੈਂ ਕਿਹਾ ਨਹੀਂ ਤੂੰ ਛੋਟੇ ਵਾਲਾ ਹੀ ਦੇ ਦੇ ਇੰਨੇ ਪੈਸੇ। ਮੈਂ ਕਿਹਾ ਮੈਂ ਸਾਂਭਣੇ ਕਿਵੇਂ ਨੇ।
0: ਜੀ ਬਿਲਕੁਲ ਜੀ, ਉਹ ਗੇਮ ਹੈਗੀ ਆ ਜੀ, ਉਹ ਬੱਚੇ ਉਹ ਖੇਡਦੇ ਰਹਿੰਦੇ ਆ ਕਾਰਡ ਵਗੈਰਾ, ਉਹਨਾਂ ਤੇ ਪ੍ਰਾਈਜ਼ ਵਗੈਰਾ ਲਿਖਿਆ ਇੰਨੇ ਪੇ ਕਰੋ ਤੁਸੀਂ ਤਾਂ ਤੁਹਾਨੂੰ ਆਹ ਮਿਲੂਗਾ ਜੀ।
1: ਹਾਂਜੀ ਨਹੀਂ ਬਹੁਤ ਸੋਹਣਾ। ਵੈਸੇ ਤਾਂ ਮੇਰੀ ਡੇਟ ਆਫ ਬਰਥ ਹੋਰ ਆ ਭਾਰਤ ਸਾਹਿਬ, ਜਦੋਂ ਮੈਂ ਵੈਸੇ ਜਦੋਂ ਮੈਂ ਅੱਜ ਸਵੇਰੇ ਵੀ ਗੱਲ ਕਰ ਦੱਸਦੀ ਸੀ, ਪਰ ਵੈਸੇ ਮੇਰਾ ਅੱਜ ਦਾ ਬਰਥ ਆ। ਡੇਟ ਮੁਤਾਬਕ ਨੀ, ਡੇਟ ਮੁਤਾਬਕ ਨੀ ਵੈਸੇ। ਹਾਂਜੀ ਰੱਖੜੀਆਂ ਵਾਲਾ ਦਿਨ ਦਾ ਸੀਗਾ, ਹਾਂਜੀ ਰੱਖੜੀਆਂ ਵਾਲੇ ਪੁੰਨਿਆਂ ਨੂੰ ਜੇ ਆਪਾਂ ਕਹਿ ਦਿੰਦੇ ਆ। ਤੇ ਸਾਡੇ ਜਿਹੜੀ ਮੇਰੇ ਨਾਨਕਿਆਂ ਦੇ ਗੁਆਂਢ ਚ ਇੱਕ ਬੀਬੀ ਸੀਗੀ, ਉਹਨੇ ਮੈਨੂੰ ਕਿਹਾ, ਮੈਨੂੰ ਅੱਗੇ ਵੀ ਗੱਲ ਕੀਤੀ, ਮੈਂ ਕਿਹਾ ਮੈਨੂੰ ਕਹਿੰਦੀ ਪੱਥਰ ਆ ਗਿਆ।
0: ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤਾਂ ਹੁਣ ਅੱਜ ਜਵਾਬ ਨੀ ਦੇ ਸਕਦੇ ਉਹ ਚੀਜ਼ਾਂ ਦਾ ਜੀ, ਜਿੰਨਾ ਤੁਸੀਂ ਗੁੜਦੇ ਹੋ।
1: ਫਿਰ ਹੁੰਦਾ ਹੀ ਸੀਗਾ ਬੜੀਆਂ ਨਾ ਉਸ ਟਾਈਮ ਸੋਚ, ਤਾਂ ਹੁਣ ਵੀ ਬਹੁਤ ਬਦਲ ਗਈ, ਪਰ ਫੇਰ ਵੀ ਉਹੀ ਜੀ ਨੀ ਹਜੇ ਆਪਾਂ ਜਿਵੇਂ ਕਹਿੰਦੇ ਆ। ਤੇ ਆਪਣੇ ਦਿਮਾਗ ਦੇ ਪਿਛਲੇ ਪਾਸੇ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਆਪਾਂ ਕਹਿ ਕੁਛ ਹੋਰ ਦਿੰਦੇ ਆ ਹਨਾ, ਪਰ ਉਸ ਟਾਈਮ ਦੀਆਂ ਗੱਲਾਂ ਹੋਰ ਨੇ, ਪੁਰਾਣੀਆਂ ਗੱਲਾਂ ਨੇ, ਉਸ ਇਸੇ ਤਰ੍ਹਾਂ ਹੀ ਕਰਦੇ ਸੀਗੇ, ਸੋਚਦੇ ਸੀਗੇ ਸਾਰੇ ਲੋਕ।
0: ਹਾਲਾਤ ਬਦਲ ਗਏ ਪੇ ਜੀ, ਅੱਗੇ ਪੈਸੇ ਧੇਲੇ ਵਾਲੇ ਇੰਨੀ ਤੰਗੀ ਹੁੰਦੀ ਸੀ, ਕੱਪੜਾ ਲੀੜਾ ਹੋਰ ਸਾਰੀਆਂ ਚੀਜ਼ਾਂ, ਤੇ ਹੁਣ ਚਲੋ ਹਾਲਾਤ ਹੋਰ ਨੇ ਜੀ।
1: ਵੈਸੇ ਤਾਂ ਵਧੀਆ ਸੀਗਾ ਕਈ ਗੱਲਾਂ ਤਾਂ, ਕਿਉਂਕਿ ਤੁਹਾਨੂੰ ਹਰ ਚੀਜ਼ ਦੀ ਕੀਮਤ ਦਾ ਪਤਾ ਹੁੰਦਾ ਸੀਗਾ ਹਨਾ। ਹੁਣ ਤਾਂ ਕਿਸੇ ਚੀਜ਼ ਦੀ ਨਾ ਕਿਸੇ ਰਿਸ਼ਤੇ ਦੀ ਕੀਮਤ ਦਾ ਪਤਾ, ਨਾ ਪੈਸੇ ਦੀ ਕੀਮਤ ਦਾ ਪਤਾ, ਤੇ ਕੋਈ ਕਿਸੇ ਚੀਜ਼ ਦੀ ਵੈਲਿਊ ਹੈ ਹੀ ਨੀ ਗੀ ਹਨਾ, ਦਿਮਾਗ ਦੇ ਉੱਤੋਂ ਚੀ ਨੰਗੀ ਜਾਂਦਾ ਸਾਰਾ ਕੁਛ ਸਭ ਕੁਛ। ਤੇ ਹਾਂਜੀ ਚਲੋ ਬਹੁਤ ਵਧੀਆ, ਹਾਂਜੀ ਰੱਖੜੀ ਹੈਪੀ ਰੱਖੀ ਸਾਰੇ ਮੇਰੇ ਭਰਾਵਾਂ ਨੂੰ, ਬਸ ਪਰਮਾਤਮਾ ਤੰਦਰੁਸਤੀ ਖੁਸ਼ੀਆਂ ਬਖਸ਼ੇ ਇਸੇ ਤਰ੍ਹਾਂ। ਹਾਂਜੀ ਚੜ੍ਹਦੀ ਕਲਾ ਚ ਰਹੋ
0: ਬਿਲਕੁਲ,
1: ਤੇ ਹਾਂਜੀ
0: ਤੁਹਾਨੂੰ ਵੀ
1: ਚਲੋ ਠੀਕ,
0: ਥੈਂਕ ਯੂ ਥੈਂਕ ਯੂ, ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸੀ ਆਖਰ ਦੇ ਵਿਚ, ਤੇ ਨਾਲ ਦੀ ਨਾਲ ਕੁਝ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਣੇ ਆ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ, ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਸਮੂਹਿਕ ਰੂਪ ਦੇ ਵਿਚ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਨੇ। ਔਜਲਾ ਸਾਹਿਬ ਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਕਹਿੰਦੇ ਸਲਾਹੁਣ ਯੋਗ ਹੈ ਜੀ। ਦੇਖਵਾਲ ਵਾਂਗੜ ਜੀ ਸਤਿ ਸ੍ਰੀ ਅਕਾਲ, ਤੇ ਫੁੱਲਾਂ ਦਾ ਗੁਲਾਬ ਭੇਜਿਆ, ਫੁੱਲਾਂ ਦਾ ਗੁਲਾਬ, ਗੁਲਾਬ ਦੇ ਫੁੱਲ ਭੇਜੇ ਆ ਅਸਲ ਦੇ ਵਿਚ, ਫੁੱਲਾਂ ਦਾ ਗੁਲਾਬ ਨੀ ਗੁੱਛਾ ਹੀ ਭੇਜ ਦਿੱਤਾ ਜੀ ਉਹਨਾਂ ਨੇ ਫੁੱਲਾਂ ਦਾ। ਤੇ ਇਕਬਾਲ ਮਾਂਗੜ ਜੀ ਨੇ ਹੈਪੀ ਰਾਖੀ ਟੂ ਆਲ ਕਿਹਾ ਜੀ ਸਭ ਨੂੰ, ਤੇ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ UI ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਵੀ ਲਕੀਰ ਹੈ ਨਹੀਂ, ਭਾਵੇਂ ਕਿਤੋਂ ਲੜ ਲਵੇ ਜੀ ਚੋਣ, ਹੱਥਾਂ ਦੀਆਂ ਲਕੀਰਾਂ ਦੇ ਵਿੱਚ ਕਹਿੰਦੇ ਨਹੀਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਇਹਨੇ ਨਾਂ ਜੀ ਕਹਿੰਦੇ। ਤੇ ਮਾਲ ਜੀ ਨੇ ਵੀ ਐਪਰੀਸ਼ੀਏਟ ਕੀਤਾ ਤੇ ਨਾਲ ਨਾਲ ਸਭ ਨੂੰ ਮੁਬਾਰਕਬਾਦ ਅੱਜ ਦੇ ਦਿਹਾੜੇ ਦੇ ਉੱਤੇ ਦਿੱਤੀ ਹੈ। ਹੈਪੀ ਰਾਖੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਨੇ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਨੇ ਸਾਰੇ ਵੱਡੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਰਾਜਨ ਸੈਣੀ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮੁਹੰਮਦ ਜੀ ਨੂੰ, ਤੇ ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਅੱਗੇ ਕਹਿੰਦੇ ਨੇ ਕਾਂਗੜਾ ਤਾਂ ਹੁਸ਼ਿਆਰਪੁਰ ਕੋਲੋਂ ਵੱਖ ਕੀਤਾ ਗਿਆ ਜਿੱਥੇ ਤੱਕ ਮੈਂ ਪੜ੍ਹਿਆ ਜੀ, ਹਾਂ ਜੀ, ਕਾਂਗੜਾ ਹੁੰਦਾ ਸੀ ਜੀ, ਸਾਰਾ ਦੁਆਬ ਦਾ ਏਰੀਆ ਸੀਗਾ ਉੱਥੇ, ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਅਗਲਾ ਹਿੱਸਾ, ਪਰ ਉਹ ਲੈ ਗਏ ਜੀ ਥੋੜਾ ਬਹੁਤਾ ਉਧਰਲੇ ਪਾਸੇ। ਤੇ ਮੁਹੰਮਦ ਜੀ ਲਿਖਦੇ ਆ, ਸਤਿ ਸ੍ਰੀ ਅਕਾਲ ਜੀ ਵੀਰ ਗੁਰੀਮਾਨ ਜੀ। ਤੇ ਗੁਰੀਮਾਨ ਜੀ ਕਹਿੰਦੇ ਆ, ਅੱਜ ਦੇ ਟਾਈਮ ਵੀ ਉਪਰਾਲਾ ਸੋਰੀ ਹਾਂਜੀ ਲਿਖਦੇ ਆ ਕਿ ਉਪਰਾਲਾ ਹਿਮਾਚਲ ਸ਼ਿਮਲਾ ਕੁੱਲੂ ਮਨਾਲੀ ਨੂੰ ਨੀਚਲੇ ਹਿਮਾਚਲ ਕਾਂਗੜਾ ਨਾਲੋਂ ਅੱਗੇ ਰੱਖਿਆ ਜਾਂਦਾ, ਤੇ ਮੁੱਖ ਮੰਤਰੀ ਵੀ ਹਮੇਸ਼ਾ ਉਪਰਲੇ ਹਿਮਾਚਲ ਦੇ ਵਿੱਚ ਬਣਾਇਆ ਜਾਂਦਾ। ਮਨਦੀਪ ਜੱਸੀ ਬਾਈ ਜੀ, ਗੁਰੀਮਾਨ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀ, ਉਹ ਜੀ ਜੀ ਮਨਦੀਪ ਜੱਸੀ ਬਾਈ ਜੀ। ਗੁਰੀਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਗੁਰੂ ਜੀ ਲਿਖਦੇ ਆ ਕਿ ਇਸ ਮੁਹਿੰਮ ਦੀ ਅਸਲ ਅਗਵਾਈ ਸਿੱਖ ਫੌਜ ਦੇ ਮਹਾਨ ਜਰਨੈਲ ਮਿਸਰ ਦੀਵਾਨ ਚੰਦ ਕਰ ਰਹੇ ਸਨ, ਤੇ ਜਿਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਮਹਾਰਾਜੇ ਨੇ ਜਫਰ ਜੰਗ ਦੀ ਜਿਹੜੀ ਸੀ ਉਪਾਧੀ ਦਿੱਤੀ ਸੀ। ਬਿਲਕੁਲ ਜੀ, ਔਜਲਾ ਸਾਹਿਬ ਕਹਿੰਦੇ ਆ, ਨਾ ਪਿਛੋਕੜ ਤੇ ਕੁਝ ਸਿੱਖਿਆ ਤੇ ਨਾ ਅੱਜ, ਕਿਉਂਕਿ ਸਾਡੇ ਤੇ ਸਿਰਫ ਨਿੱਜ ਜਿਹੜਾ ਭਾਰੂ ਰਿਹਾ। ਪੰਜਾਬ ਅੱਜ ਹਰ ਪਾਸੇ ਡੁੱਬ ਰਿਹਾ, ਪਰ ਭੁੱਖੇ ਲੀਡਰ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੀ ਕੁਝ ਕਹਿ ਤੇ ਕਰ ਰਹੇ ਆ। ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ। ਗੁਰੂ ਜੀ ਕਹਿੰਦੇ, ਔਜਲਾ ਵੀਰ ਜੀ, ਇਹੀ ਕਮੀ ਵੀ ਸਾਡੇ ਲੋਕਾਂ ਕਰਕੇ ਹੀ ਹੈ, ਤੇ ਨੰਗ ਭੁੱਖੇ ਲੀਡਰ ਜੀ ਇਹਨਾਂ ਨੂੰ ਚੰਗੇ ਲੱਗਦੇ ਨੇ, ਤੇ ਇਸੇ ਕਰਕੇ ਲੋਕ ਇਹਨਾਂ ਦੇ ਝੰਡੇ ਚੁੱਕੀ ਫਿਰਦੇ ਆ। ਤੇ ਅੱਗੇ ਲਿਖਦੇ ਆ ਕਿ ਲੋਕ ਆਪਣੇ ਘਰ ਦੇ ਬਾਰੇ ਸੋਚਦੇ ਆ, ਪੰਜਾਬ ਦੇ ਬਾਰੇ ਨਹੀਂ। ਪੰਜਾਬ ਦੇ ਬਾਰੇ ਸੋਚਦੇ ਹੁੰਦੇ ਤਾਂ ਕੀ ਮਜ਼ਾਲ ਸੀ ਕਿ ਕਿਸੇ ਲੀਡਰ ਦੀ ਉਹ ਪੰਜਾਬ ਦੀ ਲੁੱਟ ਕਸੁੱਟ ਕਰ ਲੈਂਦਾ। ਮੁਹੰਮਦ ਜੀ ਲਿਖਦੇ ਆ ਕਿ ਆਪਣੇ ਨਾਲ ਵੀ ਜੁੜਿਆ ਮੋਟੀਵੇਸ਼ਨਲ ਨਾਵਲ ਹੈਗਾ ਜੀ, ਸ਼ੁਕਰੀਆ ਜੀ ਕਹਿੰਦੇ ਆ। ਤੇ ਲਓ ਦੋਸਤੋ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ ਜੀ।
2: ਬਹੁਤ ਵਧੀਆ ਜਿਹੜਾ ਹੈਗਾ, ਬੜਾ ਕੁਛ ਮੈਂ ਨੀ ਸੁਣ ਰਿਹਾ ਸੀ
0: ਜੀ, ਵਿੱਚ ਗੈਪ ਪੈ ਗਿਆ ਸੀ ਪਿਛਲੇ ਦੋ ਹਫ਼ਤੇ ਜੀ, ਤੇ ਮੈਂ ਕਿਹਾ ਅੱਜ ਫਿਰ ਕਾਲਾਂ ਆਪਾਂ ਲੈਣੀਆਂ ਨੀ, ਗਿਆ ਬਾਅਦ ਚੋਂ ਲਵਾਂਗੇ, ਤੇ ਟਾਈਮ ਬਚਿਆ ਤਾਂ, ਨਹੀਂ ਤਾਂ ਹਰ ਵਾਰੀ ਰਹਿ ਜਾਂਦਾ ਜੀ ਨਾਵਲ। ਜਿਹੜੇ ਦੋਸਤ ਫਿਰ ਸੁਣਦੇ ਆ ਉਹ ਥੋੜਾ ਜਿਹਾ ਨਾਰਾਜ਼ ਵੀ ਹੁੰਦੇ ਆ ਜੀ।
2: ਬਿਲਕੁਲ ਬਿਲਕੁਲ ਨਹੀਂ, ਬਹੁਤ ਵਧੀਆ ਇਹ ਟ੍ਰੈਂਡ ਹੈਗਾ ਇਹਦੇ ਨਾਲ ਜਿਹੜਾ ਹੈਗਾ। ਦੇਖੋ ਸਾਡੀ ਮਾਰਚੇ ਪੂਜਾ ਫਾਨ ਦਾ ਤੇ ਜਿਵੇਂ ਕਹਿ ਦਿੰਦਾ ਹੁੰਦਾ,
0: ਬਿਲਕੁਲ
2: ਜਿਹੜਾ ਹੈਗਾ ਹਿਸਟਰੀ ਜਿਹੜੀ ਹੈਗੀ ਰਿਫਰੈਸ਼ ਹੁੰਦੀ ਹੈਗੀ ਆ, ਕਹਿੰਦਾ ਮਤਲਬ ਸਾਡੀ ਫਿਰ ਉਹ ਜਿਹੜਾ ਸਾਹਮਣੇ ਆਉਂਦਾ
0: ਜੀ,
2: ਫਿਰ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਵੀ ਆ, ਕਈ ਮਸਲੇ ਮਸਾਇਲ ਵੀ ਨਿਕਲਦੇ ਆ।
0: ਬਿਲਕੁਲ,
2: ਉਸ ਵੇਲੇ ਕਦੋਂ ਇਹ ਗੌਰ ਸੀ ਇਸ ਤਰ੍ਹਾਂ ਦਾ, ਜਿਹੜੇ ਹਾਕਮ ਸੀ ਉਹ ਜਿਹੜਾ ਹੈਗਾ ਦੂਜੇ ਪੱਕੇ ਆਵਾਮ ਜਿਹੜਾ ਸੀ ਉਹਨਾਂ ਦੇ ਕਿਸ ਤਰ੍ਹਾਂ ਕੀਤਾ ਜਾਂਦਾ ਸੀ, ਹੈ ਨਾ।
0: ਬਿਲਕੁਲ,
2: ਜ਼ੁਲਮ ਵੀ ਹੁੰਦਾ ਸੀ, ਜ਼ੁਲਮ ਵੀ ਹੋਏ ਆ
0: ਜੀ,
2: ਤੇ ਜ਼ੁਲਮ ਦੇ ਖਿਲਾਫ਼ ਆਵਾਜ਼ਾਂ ਵੀ ਉੱਠੀਆਂ।
0: ਬਿਲਕੁਲ,
2: ਤੇ ਇਹ ਬਾਕੀ ਜਿਹੜਾ ਹੈਗਾ ਗੱਲ ਯਾਦ ਆ ਰਹੀ ਹੁਣ, ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕਰ ਦਿੰਦਾ।
0: ਹਾਂਜੀ,
2: ਉਦੋਂ ਚਲੋ ਹੁਣ ਤਾਂ ਵੋਟਾਂ ਦਾ ਰਾਜ ਆ ਗਿਆ ਜਿਹੜਾ ਹੈਗਾ, ਡੈਮੋਕਰੇਸੀ ਹੈ ਜੀ, ਗਵਰਨਮੈਂਟ ਆਫ ਦਾ ਪੀਪਲ, ਗਵਰਨਮੈਂਟ ਫਾਰ ਦਾ ਪੀਪਲ
0: ਜੀ,
2: ਗਵਰਨਮੈਂਟ ਬਾਇ ਦਾ ਪੀਪਲ।
0: ਬਿਲਕੁਲ ਹੈ,
2: ਪਰ ਹਕੀਕਤ ਦੇ ਵਿੱਚ ਹੈ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ ਹੈ ਤਾਂ ਰਾਜ ਹੈ ਤਾਂ ਉਹ ਫਿਰ
0: ਆਪਣੀ। ਮਾਮਾ ਜੀ ਤੁਹਾਡੀ ਆਵਾਜ਼ ਥੋੜੀ ਜੀ ਘੁਲ ਮਿਲ ਕੇ ਜੀ ਆ ਰਹੀ ਆ, ਕਲੀਅਰ ਨਹੀਂ ਆ ਰਹੀ, ਦੇਖਿਓ ਮਾੜਾ ਜਿਹਾ।
2: ਹਾਂਜੀ
0: ਹੁਣ ਠੀਕ ਆ ਜੀ, ਹਾਂਜੀ ਹਾਂਜੀ ਹੁਣ ਠੀਕ ਆ ਜੀ,
2: ਹੁਣ ਸਹੀ ਹੈ ਨਾ?
0: ਹਾਂ ਹੁਣ ਠੀਕ ਆ, ਹੁਣ ਕਲੀਅਰ ਆ। ਹਾਂਜੀ ਕਰੋ, ਹਾਂਜੀ ਹੁਣ ਕਰੋ ਗੱਲ ਜੀ।
2: ਕਈ ਵਾਰੀ ਜ਼ਿਆਦਾ ਮਾਈਕ ਦੇ
0: ਹਾਂਜੀ, ਤੁਸੀਂ ਕਹਿੰਦੇ ਸੀ ਕਿ ਡਿਕਟੇਟਰਸ਼ਿਪ ਪਹਿਲਾਂ ਸੀਗੀ, ਹਾਂਜੀ ਜੋ ਜਿੰਨਾ ਮੰਨਣਾ ਚਾਹੁੰਦੇ ਸੀ ਮੰਨ ਲੈਂਦੇ ਸੀ ਜੀ। ਹਾਂਜੀ ਬਿਲਕੁਲ,
2: ਮੈਂ ਉਹੀ ਗੱਲ ਕਹਿੰਦੇ ਆ ਵੀ ਜਿੱਦਾਂ ਦੇਖ ਲਓ ਇਹ ਹੈ ਬਿਮਾਰੀ ਪਹਿਲਾਂ ਕਬਜ਼ੇ ਕਰ ਲੈਣੀ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸ ਦਿੰਦੇ ਸੀ ਏਰੀਏ ਤੇ ਹੋ ਗਿਆ ਜਬਰਦਸਤੀ ਕਰ ਲਿਆ
0: ਜੀ।
2: ਇਹ ਚਲੋ ਪਹਿਲਾਂ ਵੀ ਹੁੰਦੇ ਹੋਏ ਆ, ਹੁਣ ਤੁਸੀਂ ਤੁਸੀਂ ਪੜ੍ਹ ਰਹੇ ਸੀ ਨਾ
0: ਜੀ,
2: ਇਹਨੂੰ ਵੀ ਪੜਾ ਕਰਕੇ ਸਾਹਮਣੇ ਆ, ਜਦੋਂ ਆਪਾਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਜਾਂ
0: ਜੀ।
2: ਤੇ ਬਾਕੀ ਜਿਹੜਾ ਹੈਗਾ ਮਤਲਬ ਕਹਿੰਦਾ ਬੈਸਟ, ਮੈਂ ਵੋਟਾਂ ਦੀ ਗੱਲ ਤੋਂ ਮੈਨੂੰ ਯਾਦ ਆ ਰਿਹਾ।
0: ਹਾਂਜੀ,
2: ਉਹ ਕਹਿੰਦੇ ਵੀ ਮੈਨੂੰ ਹੁਣ ਬੂਟਾ ਵੀ ਕਈ ਕਹਿ ਦਿੰਦੇ ਨੇ, ਕਹਿੰਦੇ ਬੂਟਾ ਕਿਹਾ ਤੇਰਾ ਦੋਸਤ ਆ ਕੇ ਜਿਹੜਾ ਸਾਡੇ ਖੜਾ ਹੋ ਗਿਆ, ਮੈਂ ਕਿਹਾ ਵੀ ਕਿਹੜਾ ਆ ਕੇ ਮਹੀਦਾ ਕਹਿੰਦੇ ਵੋਟਾਂ ਤੇ ਖੜਾ ਹੋ ਗਿਆ, ਮੈਂ ਕਿਹਾ
0: ਜੀ
2: ਦਾਦਾ ਕਹਿੰਦੇ ਵੀ ਵੋਟਾਂ ਖੜਾ ਹੋ ਹੀ ਨੀ ਸਕਦਾ ਪਹਿਲੀ ਫਰਕ
0: ਜੀ,
2: ਨਹੀਂ ਨਹੀਂ ਕਿਉਂ ਨੀ ਸਕਦਾ ਹੋ ਗਿਆ।
0: ਅੱਛਾ,
2: ਯਾਰ ਉਹਦਾ ਇੰਤਜ਼ਾਰ ਰਾਜਨੀਤੀ ਦੇ ਵਿੱਚ ਉਹ ਕਿਵੇਂ ਖੜਾ। ਅੱਛਾ ਜੀ, ਉਹੀ ਗੱਲ ਹੋ ਗਈ ਵੀਰ ਭੁਪਿੰਦਰ ਜੀ, ਮੈਂ ਜਿਹੜਾ ਹੈਗਾ ਛੁੱਟੀ ਉੱਤੇ ਗਿਆ ਤੇ ਮੈਨੂੰ ਮੈਕਸੀ ਦਾ ਚਰਚਾ ਪਿਓ ਰਹੀ ਹੈ ਜੋ ਹੋ ਗਈ, ਜਿਹੜਾ ਐਮਸੀਜੀ ਹੋਟਲ ਨੀ
0: ਐਮਸੀਜੀ, ਹਾਂਜੀ ਐਮਸੀਜੀ, ਹਾਂਜੀ ਕੌਂਸਲ ਦੀਆਂ ਮੀਟਿੰਗਾਂ, ਹਾਂਜੀ ਕੌਂਸਲ ਦੀਆਂ ਵੋਟਾਂ,
2: ਮਿਊਨਿਸਪੈਲਿਟੀ ਕਾਰਪੋਰੇਸ਼ਨ, ਬਿਲਕੁਲ
0: ਜੀ।
2: ਤੇ ਉਹ ਜਿਹੜਾ ਹੈਗਾ ਜੀ ਐਮਸੀਜੀ, ਮੈਂ ਛੁੱਟੀ ਗਿਆ ਹੋਇਆ ਸੀ ਤੇ ਮੇਲ ਹੋ ਗਿਆ ਮਹੀਨੇ ਦੇ ਨਾਲ ਮੁਲਾਕਾਤ
0: ਜੀ।
2: ਮੈਂ ਕਿਹਾ ਬਈ ਡਿਆ ਸੁਣਿਆ ਤੂੰ ਵੋਟਾਂ ਖੜਾ
0: ਜੀ,
2: ਉਹ ਕਹਿੰਦਾ ਮੈਂ ਖੜਾ, ਕਹਿੰਦਾ ਮੁੰਡਾ ਬੀੜੀਆਂ ਦਾ ਬੰਡਾ ਲੈਣ ਗਿਆ ਤੇ ਮੈਂ ਨੀ ਖੜਾ। ਮੈਂ ਕਿਹਾ ਭਰਾਵਾ ਮੈਂ ਇਹ ਕਰਦਾ ਬੀੜੀਆਂ ਦਾ ਬੰਡਾ ਕਹਿੰਦਾ, ਮੈਂ ਕਹਿੰਦਾ ਵੋਟਾਂ ਤੇ ਖੜਾ
0: ਜੀ।
2: ਕਹਿੰਦਾ ਆਹੋ ਯਾਰ ਬੂਟਿਆ, ਕਹਿੰਦਾ ਮੈਂ ਇਸ ਵਾਰੀ ਜਿਹੜਾ ਹਿੰਮਤ, ਕਹਿੰਦਾ ਮੈਂ ਵੀ ਵੋਟਾਂ ਤੇ ਖੜਾ
0: ਜੀ।
2: ਮੈਂ ਕਿਹਾ ਵੀ ਚੋਣ ਨਿਸ਼ਾਨ ਕੀ ਰੱਖਿਆ
0: ਜੀ,
2: ਚੋਣ ਕਹਿੰਦਾ ਬੀੜੀਆਂ, ਬਦਲਾ ਹੁਣ ਵੀ ਜਾ ਚੁੱਕਿਆ ਇਹ ਜਿਹੜਾ ਹੈਗਾ ਤੈਨੂੰ, ਮੈਂ ਕਿਹਾ ਇੱਕ ਵੋਟ ਵੀ ਨੀ ਪੈ
0: ਜੀ, ਬਿਲਕੁਲ ਹੈ ਜੀ।
2: ਉਹ ਗੱਲ ਹੋਈ ਜਾ ਕੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਪੇਪਰ ਕਰਨਾ ਪੈਂਦਾ ਚੋਣ ਨਿਸ਼ਾਨ ਚੋਣ ਬੀੜੀ ਰੱਖ
0: ਲਿਆ,
2: ਚੋਣ ਨਿਸ਼ਾਨ ਰੱਖ ਲਾ
0: ਜੀ।
2: ਮੈਨੂੰ ਉਹ ਗੱਲ ਆ ਗਈ ਸੀ ਤਾਂ ਕਰਕੇ ਆਪਣਾ ਸ਼ੇਅਰ ਕਰਤੀ,
0: ਬਿਲਕੁਲ
2: ਗੱਲਾਂ ਬੱਚੇ ਦੇਖੋ ਹੈ ਇਹ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਬੜੀ ਖੂਬਸੂਰਤ ਹੈਗੀ ਆ
0: ਜੀ,
2: ਤੇ ਵੀ ਬੱਚੀ ਵਾਲਾ ਗਫਲਤ ਵੀ ਆਦਮੀ ਨੂੰ ਲੈ ਕੇ ਬਹਿ ਜਾਣ,
0: ਬਿਲਕੁਲ।
2: ਦੇਖੋ ਗਫਲਤ ਗਫਲਤ ਆਪਾਂ ਕਿਹਨੂੰ ਕਹਿੰਦੇ ਹਾਂ, ਕੋਈ ਨੀ ਜੀ ਕੱਲ ਨੂੰ ਕਰ ਲਾਂਗੇ
0: ਜੀ,
2: ਕੋਈ ਵੀ ਕੰਮ ਅੱਜ ਹੁਣ ਤੁਸੀਂ ਨਾਵਲ ਕੰਮ ਸ਼ੁਰੂ ਕਰ, ਨਾਵਲ ਜਿਹੜੀ ਹੈਗੀ ਸ਼ੁਰੂ ਕਰ, ਸਟੈਪ ਬਾਈ ਸਟੈਪ ਲੈ ਵੀ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ
0: ਬਿਲਕੁਲ
2: ਆਪਾਂ ਉਹ ਅੱਗੋਂ ਪੜ੍ਹਦੇ ਜਾਂਦੇ
0: ਜੀ।
2: ਇਹ ਗਫਲਤ ਜਿਹੜੀ ਹੈ ਨਾ ਇਹ ਇਨਸਾਨ ਨੂੰ ਜਿਹੜਾ ਹੈਗਾ ਬਹੁਤ ਪਿੱਛੇ ਲੈ ਕੇ,
0: ਆਲਸੀ ਆਲਸੀ ਕਹਿ ਦੋ ਬਣਾ ਦਿੰਦਾ ਜੀ,
2: ਆਲਸੀ ਲੇਜ਼ੀਨੈਸ ਕਹਿ ਲਓ ਇਹਨੂੰ, ਸੁਸਤੀ ਕਹਿ ਲਓ, ਮੈਂ ਕੱਲ ਨੂੰ ਕਰ ਲਾਂਗਾ ਜੀ, ਕਰਦਾ ਠੀਕ ਹੈ ਨਾ ਕੱਲ ਨੂੰ
0: ਜੀ।
2: ਦੇਖੋ ਜੀ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅੱਬ, ਕਲਮੇ ਪਰਲੇ ਹੋਏ ਪੂਰੇ ਕਰੇਗਾ ਸਭ,
0: ਬਿਲਕੁਲ।
2: ਜਿਹੜਾ ਕੱਲ ਨੂੰ ਕੰਮ ਕਰਨਾ ਕਹਿੰਦੇ ਅੱਜ ਹੀ ਕਰ ਲਓ, ਤੇ ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲਓ
0: ਜੀ, ਬਿਲਕੁਲ ਜੀ।
2: ਕੰਮ ਪਰ ਹੈਗਾ ਤੇ ਤੁਸੀਂ ਸੁਸਤੀ ਜਿਹੜੀ ਹੈਗੀ ਆ ਛੱਡੋ, ਜਿਹੜਾ ਹੈਗਾ ਇਸ ਤਰ੍ਹਾਂ ਸਾਡੀ ਜ਼ਿੰਦਗੀ ਆ ਵਾਲਾ, ਅਸੀਂ ਕਹਿੰਦੇ ਕੋਈ ਗੱਲ ਨੀ ਜੇ ਬੜੀ ਉਮਰ ਕੀ ਹੈਗੀ ਆ ਬਈ ਘੜੀ ਦਾ ਦਸਾ ਨੀ,
0: ਬਿਲਕੁਲ।
2: ਕੱਲ ਕਰੇ ਸੋ ਆ, ਅੱਜ ਕਰੇ ਸਭ, ਪਲਮੇ ਪਰਲੇ ਹੋਏਗੀ, ਪਰਲੇ ਕਹਿੰਦੇ ਮੌਤ
0: ਜੀ,
2: ਘੜੀ ਦੇ ਵਿੱਚ ਮੌਤ ਹੋ ਗਈ, ਬਾਅਦ ਦੇ ਵਿੱਚ ਤੂੰ ਕਦੇ ਕਰਨਾ,
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
2: ਤੇ ਕਦੇ ਵੀ ਗਫਲਤ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਸਾਨੂੰ, ਨਹੀਂ ਜੋ ਵੀ ਕੰਮ ਕਰਨਾ ਐਕਸ਼ਨ ਇਜ਼ ਬੈਟਰ ਦੈਨ ਵਰਡ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਬੈਟਰ ਦੈਨ ਵਰਡ। ਗੱਲਾਂ ਨਾ ਕਰੋ, ਗੱਲਾਂ ਬਣਾਉਣੀਆਂ ਭਾਈ, ਐਕਸ਼ਨ ਲਵੋ
0: ਜੀ,
2: ਅਮਲ ਦੇ ਵਿੱਚ ਆਓ, ਅਮਲ ਦੇ ਨਾਲ ਹੀ ਅਮਲ ਤੇ ਕੀਤੀ ਹੈ ਜ਼ਿੰਦਗੀ, ਜੰਨਤ ਵੀ ਔਰ ਜਹਨਮ ਵੀ, ਆਪਣੀ ਨੂਰੀ ਹੈ ਨਾਲ,
0: ਬਿਲਕੁਲ
2: ਹਮੇਸ਼ਾ ਅਮਲ ਕਰੋ, ਅਮਲ ਦੇ ਨਾਲ ਨਿਕਲ ਜਾਵੋਗੇ ਤੇ ਇਲਮ ਦੀ ਬੜਾ,
0: ਬਿਲਕੁਲ। ਇੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ,
2: ਪੁੱਛਣੇ ਉੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਨੀ ਤੇਰੀ ਜਾਤ ਪੁੱਛਣੀ, ਤੇ ਨਾਲ ਹੀ ਦੂਸਰੇ ਪੈਰੇ ਕਹਿੰਦਾ ਕਿਸੇ ਨੇ ਤੇਰੀ ਬਾਤ ਨੀ, ਤੇਰੀ
0: ਬਾਤ ਬੜੀ ਪੁੱਛਣੀ,
2: ਬਾਤ ਨੂੰ ਨੀ ਪੁੱਛਣੀ, ਇਹ ਨੀ ਕਹਿਣ ਲਾ ਵੀ ਮੈਂ ਫਿੱਟਰ ਸੀ, ਮੈਂ ਜਿਹੜਾ ਹੈਗਾ ਉੱਥੇ ਮਾਸਟਰ
0: ਜੀ,
2: ਉੱਥੇ ਕਿਸੇ ਨੀ ਫਿੱਟਰ ਸੀ ਤੇ ਤੂੰ ਮਾਸਟਰ,
0: ਕੋਈ ਡਿਗਰੀ ਕੰਮ ਨੀ ਕਰਦੀ ਉੱਥੇ ਜੀ,
2: ਉੱਥੇ ਜਰਾ ਅਮਲਾਂ ਦੇ ਬੇੜੇ ਬਣਾਏ
0: ਜੀ,
2: ਕਹਿੰਦੇ ਨਾ ਉੱਥੇ ਖੁਦ ਜਿਹੜੇ ਹੈਗੇ ਆ ਖੁਦਾ ਦੋ ਜਾਂ ਅਕਾਲ ਪੁਰ ਕਰੋ, ਕਸਮ ਖਾ ਕੇ ਕਹਿ ਦੇਣਗੇ ਕਿ ਅੱਜ ਮੈਨੂੰ ਆਪਣੀ ਜਾਤ ਦੀ ਕਸਮ, ਕਿਸੇ ਵੀ ਜਾਣ ਤੇ ਜਰਦਾ ਜੁਰਮ ਨਹੀਂ ਹੋਵੇਗਾ, ਮਗਰ ਬਦਲਾ ਕੀਤੇ ਦਾ,
0: ਬਿਲਕੁਲ ਹੈ ਜੀ,
2: ਬਦਲਾ ਜੋ ਵੀ ਭਾਈ ਤੁਸੀਂ ਕੰਮ ਕੀਤਾ ਤੁਹਾਨੂੰ ਉਹਦਾ
0: ਬਿਲਕੁਲ ਹੈ ਜੀ,
2: ਹਾਂ ਤੁਸੀਂ ਮਾੜਾ ਕੀਤਾ ਤਾਂ ਭਾਈ ਮਾੜੇ ਵੀ ਪ੍ਰਸ਼ਾਦ ਪ੍ਰਸ਼ਾਦ ਮਿਲਿਆ ਤਾਂ ਮਾੜੇ
0: ਜੀ
2: ਦਾ ਵੀ ਮਿਲਣਾ
0: ਜੀ,
2: ਇਹ ਇਹ ਚੀਜ਼ਾਂ,
0: ਬਿਲਕੁਲ।
2: ਬਾਕੀ ਜਿਹੜਾ ਚਲੋ ਆਪਣਾ
0: ਜਰੂਰ ਜਰੂਰ ਜਰੂਰ, ਫਰਾਈਡੇ ਹੈ ਜੀ, ਅੱਜ ਆਖਰੀ ਕੱਲ ਤੁਹਾਡੀ ਹੈ, ਜਰੂਰ ਗੁਣਾਓ।
2: ਮੈਂ ਮਿਕਸੀ ਹੈ ਜੀ, ਮੈਂ ਮਿਕਸਰ ਬਣਾ ਸਕਦਾ
0: ਜੀ,
2: ਨੰਬਰ 1 ਤੋਂ ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਸਜਣਾ, ਵੈਸੇ ਵੀ ਜਾਨ ਤਾਂ ਇੱਕ ਦਿਨ ਜਾਣੀ ਵੇ ਸਜਣਾ, ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ, ਵੈਸੇ ਵੀ ਜਾਨ ਤਾਂ ਇੱਕ

0: ਲਓ ਜੀ, ਇਹ ਸੀ ਸੌਂਗ ਨੰਬਰ ਸੈਕਿੰਡ ਜੀ।
1: ਜੀ
0: ਚਾਲੀ ਵਾਲੀ ਚਾਰਾ ਤਾਲੀ ਕਈ ਕਰਦੇ ਮਾਨੂ ਰੋ ਜਾਣ ਵਾਲੀ ਜਰਾ ਠਹਿਰ ਜਾ ਆਲੀ ਪੈਂਦੇ ਕਰਦੇ ਮਾਨੂ ਰੋਕਨੀ ਸਾਡਾ ਕੀ ਬਣੂਗਾ ਜਰਾ ਸੋਚੀ ਸਾਡਾ ਕੀ ਬਣੂਗਾ ਜਰਾ ਸੋਚੀ ਜਾਣ ਵਾਲੀ ਜਰਾ ਠਹਿਰ ਜਾ ਕਾਲੀ ਪੈਂਦੇ ਕਰਦੇ ਮਾਨੂ ਰੋ ਸਾਡਾ ਕੀ ਬਣੂਗਾ ਜਰਾ ਸੋਚੀ ਸਾਡਾ ਕੀ ਬਣੂਗਾ ਜਰਾ ਸੋਚੀ। ਲਓ ਜੀ ਆਖਰੀ ਜਿਹੜਾ ਹੈਗਾ
1: ਜੀ
0: ਆਖਰੀ ਜਿਹੜਾ ਹੈਗਾ ਸੌਂਗ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ
1: ਜੀ
0: ਜੀ। ਬਾਪੂ ਦੀ ਭਗਤੀ ਦਾ ਬਚਪਨ ਦੀ ਮਮਤ ਹੈ ਨਿਕ ਗੋਦੀ ਨਾਲ ਪਿਆ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਬਚਪਨ ਦੀ ਮਮਤਾ ਹੈ ਮਾਤਾ ਗੋਦੀ ਚਾਲ ਖਿਆਲ ਨਾ ਸਕੀ ਵੀਰ ਦੇ ਚਾਲ

ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਦੋਸਤੋ ਪ੍ਰੋਗਰਾਮ, ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ, ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਨਾਲ ਕਹਾਣੀ ਸੁਣਾਉਣ ਦੀ ਅੱਜ ਕੋਸ਼ਿਸ਼ ਬਰਕਰਾਰ ਰਹੇਗੀ, ਕੋਸ਼ਿਸ਼ ਨਹੀਂ ਸੁਣਾਵਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦਾ ਵਿਚਾਰ ਤੇ ਨਾਲ ਦੇਸ਼ ਪ੍ਰੇਮ ਦੀਆਂ ਖ਼ਬਰਾਂ ਦੀ ਨਾਲ ਸ਼ੁਰੂਆਤ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਕਰਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਆਲੇ ਦੁਆਲੇ ਦੇ ਵਿੱਚ ਕੁਝ ਘਟਨਾ ਵਾਪਰੀ ਹੈ ਉਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਫਿਲਮ ਸਟੂਡੀਓ ਤੋਂ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਇਸੇ ਤਰ੍ਹਾਂ 2.25 ਘੰਟੇ ਲਈ ਬਰਕਰਾਰ ਰਹਿੰਦਾ ਹੈ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵਿਸ਼ਾ, ਨਵਾਂ ਕੁਝ ਨਾ ਕੁਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਵੀ ਤੁਹਾਡੀ ਫੀਡਬੈਕ ਮਿਲਦੀ ਰਹਿੰਦੀ ਹੈ, ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪੰਜਾਬ ਤੋਂ ਲੈ ਕੇ ਦਿਸ਼ਦੇ ਦੀਆਂ ਖ਼ਬਰਾਂ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਨਾਲ ਪੋਜ਼ਿਟਿਵ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਅੱਜ ਨਾਲ ਦੀ ਨਾਲ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਾਫ਼ੀ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਜੋ ਹਾਲਾਤ ਪੰਜਾਬ ਦੇ ਵਿੱਚ DA ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਕਰਾਂਗੇ, ਮੁਲਾਜ਼ਮਾਂ ਦੇ ਕੀ ਹਾਲਾਤ ਨੇ। ਇਸੇ ਤਰ੍ਹਾਂ ਹੀ ਜਿਹੜਾ ਜੱਬ ਪੈ ਚੁੱਕੇ ਆ, ਦੇਖਦੇ ਹਾਂ ਜਿਹੜੀ ਅੱਜ ਵੱਡੀ ਮਹਾਂ ਹੜਤਾਲ ਜਿਹੜੀ ਸੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਉਹਦੇ ਬਾਰੇ ਕੀ ਅਪਡੇਟ ਨੇ ਉਹਦੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਹੀ 3 ਤਰੀਕ ਨੂੰ ਭੇਤ ਸੋਰੀ ਜਿਹੜੇ ਸਤੰਬਰ ਨੂੰ ਖੁੱਲ੍ਹ ਸਕਦੇ ਆ ਕੁਝ ਨਾ ਕੁਝ ਤੇ ਉਹਦੀ ਬਾਤ ਪਾਵਾਂਗੇ ਅਸਲ ਦੇ ਵਿੱਚ ਕੀ ਚੀਜ਼ ਹੈ ਤੇ ਕੀ CBI ਜਾਂਚ ਮੰਗ ਜਿਹੜੀ ਹੈ ਹੋਊਗੀ ਮਨਜ਼ੂਰ, ਇਹਦੇ ਬਾਰੇ ਗੱਲ ਕਰਾਂਗੇ ਸੈਣੀ ਸਾਹਿਬ ਦੇ ਨਾਲ। ਤੇ ਰੂਸ ਦੇਊਗਾ ਧਰਵਾਸ, ਦੇਖਦੇ ਹਾਂ ਕਿਹਨੂੰ ਕਿਹਨੂੰ ਧਰਵਾਸ ਦਿੰਦਾ ਹੈ, ਕਿਉਂਕਿ ਅਮੈਰੀਕਾ ਤੋਂ ਬਹੁਤ ਸਾਰੇ ਜਿਹੜੇ ਨੇ ਨੁਮਾਇੰਦੇ ਇਸ ਵਕਤ ਰਸ਼ੀਆ ਦੇ ਵਿੱਚ ਬਾਤਚੀਤ ਕਰ ਰਹੇ ਨੇ ਕਿ ਜੰਗ ਨੂੰ ਜਿਹੜਾ ਪੁਤਿਨ ਦੇ ਵੱਲੋਂ ਵੀ ਹੁਲਾਰਾ ਦੇਣ ਦੀ ਕੋਸ਼ਿਸ਼ ਹੈ, ਕਿਤੇ ਨਾ ਕਿਤੇ ਉਹਨੂੰ ਖਤਮ ਕਰ ਲਿਆ ਜਾਵੇ। ਕਾਫ਼ੀ ਬੋਝ, ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋ ਰਿਹਾ ਉੱਥੇ ਵੀ, ਚਾਹੇ ਉਹ ਯੂਕਰੇਨ ਹੈ, ਚਾਹੇ ਗਾਜ਼ਾ ਹੈ ਤੇ ਚਾਹੇ ਇਜ਼ਰਾਈਲ ਜਾਂ ਰਸ਼ੀਆ ਹੈ। ਇਸੇ ਤਰ੍ਹਾਂ ਹੋਰਮੁਜ਼ ਜਲਡਮਰੂ ਜਿਹੜਾ ਹੈ ਉੱਥੇ ਵੀ ਵਾਦ ਵਿਵਾਦ ਇਸੇ ਤਰ੍ਹਾਂ ਬਰਕਰਾਰ ਨੇ ਅਮੈਰੀਕਾ ਦੇ ਨਾਲ। ਤੇ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਇਸੇ ਤਰ੍ਹਾਂ ਹੀ ਮੱਕਾ ਜਿਹੜਾ ਸਮਝੌਤਾ ਹੋ ਰਿਹਾ ਉਹਦੇ ਵਿੱਚ ਅਰਬ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ, ਪਰ ਦੂਸਰੇ ਪਾਸੇ ਜਿਹੜਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਹੀਆਂ ਨੇ ਇਹ ਚੀਜ਼ਾਂ, ਤੇ ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਦੋਸਤੋ। ਥੋੜ੍ਹਾ ਜਿਹਾ ਮੈਂ ਇਸੇ ਕਰਕੇ ਅੱਜ ਲਿੰਕ ਵਗੈਰਾ ਮੈਂ ਸਾਂਝੇ ਨਹੀਂ ਕਰ ਪਾਇਆ, ਉਹ ਤੁਹਾਡੇ ਲਈ ਜ਼ਰੂਰ ਸਾਂਝੇ ਕਰ ਦਈਏ ਤੇ ਫਿਰ ਆਪਾਂ ਟੌਪ ਗੇਅਰ ਦੇ ਵਿੱਚ ਗੱਡੀ ਪਾਉਂਦੇ ਹਾਂ ਤੇ ਭਜਾਉਂਦੇ ਹਾਂ ਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਤੇ ਸੁਣਾਉਂਦੇ ਹਾਂ। ਤੇ ਲਓ ਬਸ ਕੁਝ ਹੀ ਪਲਾਂ ਦੇ ਵਿੱਚ ਆਪਾਂ ਆਹ ਮਸਲਾ ਹੱਲ ਕਰ ਲਈਏ ਤੇ ਫਿਰ ਨਾਲ ਦੀ ਨਾਲ ਹੀ ਤੁਹਾਡੇ ਤੱਕ ਜਿਹੜਾ ਪ੍ਰੋਗਰਾਮ ਸਾਰੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਇਸੇ ਤਰ੍ਹਾਂ ਸੈਟਰਡੇ ਸੰਡੇ ਨੂੰ ਦੋਸਤੋ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਗਵੀ ਜੀ ਹਾਜ਼ਰ ਹੁੰਦੇ ਆ 2 ਦਿਨ ਤੇ ਗੱਲਾਂ ਬਾਤਾਂ ਉਹ ਕਰਦੇ ਆ, ਸੁਣਾਉਂਦੇ ਆ ਤੇ ਸੁਣਦੇ ਆ। ਤੇ 8 ਵਜੇ ਤੋਂ ਲੈ ਕੇ ਭਾਰਤੀ ਸਮਾਂ 10 ਵਜੇ ਤੱਕ ਤੁਹਾਡਾ ਤੇ ਸ਼ੰਮੀ ਜੀ ਦਾ ਰਾਬਤਾ ਬਣਦਾ ਸੈਟਰਡੇ ਸੰਡੇ ਨੂੰ। ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹਾਜ਼ਰੀ ਭਰਦਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਓਫੀਸ਼ੀਅਲ ਸਾਰਾ ਕੁਝ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ ਹੈਗਾ।
ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉੱਥੇ ਵੀ ਜਿਹੜਾ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਕੋਈ ਫਾਲਤੂ ਦਾ ਸੁਨੇਹਾ ਦੋਸਤੋ ਨਹੀਂ ਆਉਂਦਾ, ਉਹਦੇ ਵਿੱਚ ਤੁਸੀਂ ਜਿਹੜਾ ਸ਼ਾਮਲ ਹੋ ਸਕਦੇ ਹੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਪ੍ਰੋਗਰਾਮ ਲਾਈਵ ਹੁੰਦਾ ਤੇ ਵਾਧੂ ਦਾ ਕੋਈ ਗੁੱਡ ਮਾਰਨਿੰਗ ਗੁੱਡ ਈਵਨਿੰਗ ਜਾਂ ਇਸ ਤਰ੍ਹਾਂ ਦਾ ਸੁਨੇਹਾ ਉਹਦੇ ਵਿੱਚ ਨਹੀਂ ਭੇਜਿਆ ਜਾਂਦਾ। ਗਰੇਜ ਕਰੀਦਾ ਹੈ ਜੀ, ਹਰ ਕੋਈ ਕਿਤੇ ਦੇਣਾ, ਕਿਤੇ ਦੁਪਹਿਰ ਹੈ ਤੇ ਕੋਈ ਸੁੱਤਾ ਹੁੰਦਾ ਤੇ ਕੋਈ ਜਾਗਦਾ ਹੁੰਦਾ, ਇਸ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਪ੍ਰੋਗਰਾਮਾਂ ਨੂੰ ਲਿੰਕ ਜਿਹੜੇ ਨੇ ਦਿਨ ਦੇ ਵਿੱਚ ਇੱਕ ਦੋ ਲਿੰਕ ਹੀ ਜਿਹੜੇ ਨੇ ਉਹ ਤੁਹਾਨੂੰ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਮਿਲਣਗੇ। ਵਾਧੂ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਉਹਦੇ ਵਿੱਚ ਸਾਂਝਾ ਨਹੀਂ ਕੀਤਾ ਜਾਂਦਾ ਜੀ। ਤੇ ਲੋ ਆ ਗਏ ਆਪਾਂ ਲਾਗੇ ਤੇ ਲਿੰਕ ਤੁਹਾਡੇ ਲਈ ਕਰ ਦਿੱਤੇ ਨੇ ਸਾਂਝੇ ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਪ੍ਰੋਗਰਾਮ, ਤੁਹਾਡੀ ਜਿਹੜੀ ਜ਼ਰੂਰਤ ਰਹਿੰਦੀ ਹੈ ਦੋਸਤੋ। ਤੇ ਲੋ ਫਿਰ ਹੁਣ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਨੇ ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਸ਼ੁਰੂ ਤੇ 27 ਅਗਸਤ 2026 ਦਾ ਦਿਹਾੜਾ ਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਅੱਜ ਦਾ ਵਿਚਾਰ ਕਹਿੰਦਾ ਕਿ ਭੀੜ ਜਦੋਂ ਭੜਕਦੀ ਹੈ ਜਾਂ ਭਾਵਨਾਵਾਂ ਦੇ ਵਿੱਚ ਵਹਿ ਜਾਂਦੀ ਹੈ ਤਾਂ ਉਦੋਂ ਸਭ ਕੁਝ ਸੰਭਵ ਹੋ ਸਕਦਾ ਹੈ, ਜੋ ਮਰਜ਼ੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 27 ਅਗਸਤ 1770 ਦੇ ਵਿੱਚ ਜਰਮਨ ਦੇ ਰਾਜਨੀਤਿਕ ਦਾਰਸ਼ਨਿਕ ਗਿਊਕ ਵਿਲਹੈਲਮ ਫਰੀਡਰਿਸ਼ ਹਿੰਗਲ ਦਾ ਜਿਹੜਾ ਸੀ ਬਰਲਿਨ ਦੇ ਵਿੱਚ ਜਨਮ ਹੁੰਦਾ ਹੈ ਤੇ 1976 ਦੇ ਵਿੱਚ ਬਰਤਾਨੀਆ ਨੇ ਆਈਸਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਤੇ 1939 ਦੇ ਵਿੱਚ ਜੈੱਟ ਹਵਾਈ ਜਹਾਜ਼ ਪਹਿਲੀ ਉਡਾਨ ਦੇ ਵਿੱਚ 7 ਮਿੰਟ ਹਵਾ ਦੇ ਵਿੱਚ ਉੱਡਦਾ ਰਿਹਾ ਸੀ। 1950 ਦੇ ਵਿੱਚ BBC TV ਤੋਂ ਜਿਹੜਾ ਸਿੱਧਾ ਪ੍ਰਸਾਰਣ ਵਿਖਾਉਣਾ ਸ਼ੁਰੂ ਕੀਤਾ ਗਿਆ। 1955 ਦੇ ਵਿੱਚ ਲੰਡਨ ਦੇ ਜੁੜਵੇ ਦੋ ਭਰਾਵਾਂ ਨੋਰਿਸ ਤੇ ਮੈਕ ਵਰਟਰ ਨੇ ਅਜੀਬੋ ਗਰੀਬ ਬਣੇ ਰਿਕਾਰਡਾਂ ਦੀ ਕਿਤਾਬ ਛਪਵਾਈ, ਜਿਸ ਨੂੰ ਬਾਅਦ ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਦਾ ਜਿਹੜਾ ਨਾਂ ਦਿੱਤਾ ਗਿਆ ਤੇ ਇਸ ਦੇ ਵਿੱਚ ਨਵੇਂ ਬਣੇ ਰਿਕਾਰਡਸ ਦਰਜ ਹੁੰਦੇ ਨੇ ਤੇ ਇਸ ਦੀਆਂ ਸਾਲਾਨਾ 35 ਲੱਖ ਕਾਪੀਆਂ ਵਿਕਦੀਆਂ ਹੈ। ਤੇ 1978 ਦੇ ਵਿੱਚ ਪ੍ਰਸਿੱਧ ਫਿਲਮੀ ਗਾਇਕ ਮੁਕੇਸ਼ ਚੰਦ ਮਥੁਰਾ ਉਹਨਾਂ ਦਾ ਦੇਹਾਂਤ ਹੁੰਦਾ, ਮਥੁਰੂ ਉਹਨਾਂ ਦਾ। ਤੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਗਿਨੀਜ਼ ਬੁੱਕ ਦੀ ਥੋੜੀ ਜਿਹੀ ਤੇ ਉਸ ਤੋਂ ਬਾਅਦ ਫਿਰ ਦੇਸ਼ ਵਿਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। 10 ਨਵੰਬਰ 1951 ਨੂੰ ਗਿਨੀਜ਼ ਬਰੂਰੀਜ਼ ਦੇ ਜਿਹੜੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਸਰ ਹੱਗ ਬੀਵਰ ਜਿਹੜੇ ਸਨ, ਆਇਰਲੈਂਡ ਦੇ ਕਾਉਂਟੀ ਵੈਕਸਫੋਰਡ ਦੇ ਵਿੱਚ ਸੈਲਾਨੀ ਨਦੀ ਦੇ ਦੁਆਰਾ ਨਾਰਥ ਸਲੋਬ ਦੇ ਵਿੱਚ ਇੱਕ ਸ਼ੂਟਿੰਗ ਪਾਰਟ ਦੇ ਉੱਤੇ ਗਏ ਤੇ ਸੁਨਹਿਰੀ ਪਲਾਵਰ ਦੇ ਉੱਤੇ ਇੱਕ ਸ਼ਾਟ ਗੁੰਮ ਜਾਣ ਤੋਂ ਬਾਅਦ ਉਹ ਇੱਕ ਬਹਿਸ ਦੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਉੱਤੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਖੇਡਣ ਵਾਲਾ ਜਿਹੜਾ ਸੀ ਪੰਛੀ ਸੁਨਹਿਰੀ ਪਲਾਵਰ ਜਾਂ ਲਾਲ ਗਰੂਸ, ਇਹ ਜਿਹੜਾ ਪਲਾਵਰ ਹੈ ਉਹ ਉਸ ਸ਼ਾਮ ਕੈਸਲ ਬ੍ਰਿਜ ਹਾਊਸ ਵਿਖੇ ਜਿਹੜਾ ਸੀ ਉਹਨੇ ਮਹਿਸੂਸ ਕੀਤਾ ਕਿ ਹਵਾਲੇ ਦੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨਾ ਅਸੰਭਵ ਸੀਗਾ ਕਿ ਸੁਨਹਿਰੀ ਪਲਾਵਰ ਯੂਰਪ ਦਾ ਜਿਹੜਾ ਸਭ ਤੋਂ ਤੇਜ਼ ਖੇਡ ਜਿਹੜਾ ਪੰਛੀ ਸੀਗਾ। ਬੀਵਰ ਜਾਣਦਾ ਸੀ ਕਿ ਆਇਰਲੈਂਡ ਅਤੇ ਵਿਦੇਸ਼ਾਂ ਦੇ ਵਿੱਚ ਪੱਬਾਂ ਦੇ ਵਿੱਚ ਰਾਤ ਨੂੰ ਕਈ ਹੋਰ ਬਹਿਸ ਜਿਹੜੇ ਹੁੰਦੇ ਹੈ ਹੋਣੇ ਜ਼ਰੂਰੀ ਨੇ, ਪਰ ਵਿਸ਼ਵ ਦੇ ਵਿੱਚ ਅਜਿਹੀ ਕੋਈ ਵੀ ਕਿਤਾਬ ਨਹੀਂ ਸੀ ਜਿਸ ਦੇ ਨਾਲ ਰਿਕਾਰਡਾਂ ਦੇ ਬਾਰੇ ਦਲੀਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਤਦ ਉਹਨੂੰ ਜਿਹੜਾ ਅਹਿਸਾਸ ਹੋਇਆ ਕਿ ਇਸ ਪ੍ਰਕਾਰ ਹੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਇੱਕ ਕਿਤਾਬ ਸਫਲ ਸਾਬਤ ਹੋ ਸਕਦੀ ਹੈ ਤੇ ਬੀਵਰ ਦਾ ਵਿਚਾਰ ਹਕੀਕਤ ਬਣ ਗਿਆ ਜਦੋਂ ਗਿਨੀਜ਼ ਕਰਮਚਾਰੀ ਕ੍ਰਿਸਟੋਫਰ ਚਟਾਵੇ ਨੇ ਯੂਨੀਵਰਸਿਟੀ ਦੇ ਦੋਸਤਾਂ ਨੋਰਿਸ ਅਤੇ ਰੋਸ ਮੈਕ ਵਿਰਟਰ ਦੀ ਜਿਹੜੀ ਸਿਫਾਰਿਸ਼ ਕੀਤੀ ਜੋ ਲੰਡਨ ਦੇ ਵਿੱਚ ਇੱਕ ਤੱਥ ਖੋਜ ਏਜੰਸੀ ਚਲਾ ਰਹੇ ਸਨ। ਜੁੜਵਾਂ ਭਰਾਵਾਂ ਨੂੰ ਅਗਸਤ 1954 ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਜੋ ਇਕੱਤਰ ਕੀਤਾ ਗਿਆ ਸੀ ਉਹਨੂੰ ਕੰਪਾਇਲ ਕਰਨ ਦੇ ਲਈ ਸੌਂਪਿਆ ਗਿਆ। 1000 ਕਾਪੀਆਂ ਛਾਪੀਆਂ ਗਈਆਂ ਤੇ ਦਿੱਤੀਆਂ ਗਈਆਂ। ਲੰਡਨ ਦੇ 107 ਫਲੀਟ ਸਟਰੀਟ ਦੇ ਵਿਖੇ ਗਿਨੀਜ਼ ਬੁੱਕ ਆਫ ਰਿਕਾਰਡ ਦੇ ਦਫ਼ਤਰ ਦੀ ਸਥਾਪਨਾ ਤੋਂ ਬਾਅਦ 198 ਸਫ਼ਿਆਂ ਦਾ ਪਹਿਲਾ ਸੰਸਕਰਨ 27 ਅਗਸਤ 1955 ਨੂੰ ਜਿਹੜਾ ਬਣਦਾ ਹੈ ਤੇ ਕ੍ਰਿਸਮਸ ਦੇ ਦੁਆਰਾ ਬ੍ਰਿਟਿਸ਼ ਸਰਬੋਤਮ ਵਿਕਰੇਤਾ ਦੀ ਸੂਚੀ ਦੇ ਵਿੱਚ ਚੋਟੀ ਦੇ ਉੱਤੇ ਚਲਿਆ ਜਾਂਦਾ ਹੈ। ਅਗਲੇ ਸਾਲ ਇਸਨੇ ਸੰਯੁਕਤ ਰਾਜ US ਦੇ ਵਿੱਚ ਲਾਂਚ ਕੀਤਾ ਇਹਨੂੰ ਤੇ 70,000 ਕਾਪੀਆਂ ਵੇਚੀਆਂ ਗਈਆਂ ਉਸ ਸਮੇਂ ਜਿਹੜਾ ਸੀਗਾ। ਉਸ ਤੋਂ ਬਾਅਦ
ਗਿਨੀਜ਼ ਵਰਲਡ ਰਿਕਾਰਡਾਂ ਨੇ 100 ਦੇਸ਼ਾਂ ਅਤੇ 37 ਭਾਸ਼ਾਵਾਂ ਦੇ ਵਿੱਚ 10 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ, ਕਿਉਂਕਿ ਇਹ ਕਿਤਾਬ ਇੱਕ ਹੈਰਾਨੀ ਵਾਲੀ ਹਿੱਟ ਬਣ ਗਈ। ਇਸ ਦੇ ਜਿਹੜਾ ਕਈ ਹੋਰ ਸੰਸਕਰਨ ਛਾਪੇ ਗਏ। ਅੰਤ ਦੇ ਵਿੱਚ ਕ੍ਰਿਸਮਸ ਦੇ ਸਮੇਂ ਦੇ ਉੱਤੇ ਸਤੰਬਰ ਅਕਤੂਬਰ ਦੇ ਵਿੱਚ ਪ੍ਰਕਾਸ਼ਿਤ ਇੱਕ ਸਾਲ ਦੇ ਵਿੱਚ ਇੱਕ ਸੰਸ਼ੋਧਨ ਦੀ ਜਿਹੜੀ ਤਰਜ਼ ਦੇ ਵਿੱਚ ਬਦਲ ਗਿਆ। ਮੈਕਵਰਟਸ ਨੇ ਇਸ ਨੂੰ ਕਈ ਸਾਲਾਂ ਤੱਕ ਕੰਪਾਈਲ ਕਰਨਾ ਜਾਰੀ ਰੱਖਿਆ ਤੇ ਦੋਵਾਂ ਭਰਾਵਾਂ ਦੀ ਐਨਸਾਈਕਲੋਪਿਕ ਯਾਦ ਹੈ ਟੀਵੀ ਲੜੀਵਾਰ ਰਿਕਾਰਡ ਤੋੜਨ ਵਾਲੇ ਕਿਤਾਬ ਦੇ ਆਧਾਰ ਦੇ ਉੱਤੇ ਉਹ ਬੱਚਿਆਂ ਦੇ ਦੁਆਰਾ ਵੱਖ ਵੱਖ ਵਿਸ਼ਵ ਰਿਕਾਰਡਾਂ ਦੇ ਉੱਤੇ ਦਰਸ਼ਕਾਂ ਨੂੰ ਦੁਆਰਾ ਪੁੱਛੇ ਗਏ ਪ੍ਰਸ਼ਨ ਲੈਣਗੇ ਤੇ ਸਹੀ ਜਵਾਬ ਦੇਣ ਦੇ ਯੋਗ ਸਨ। ਰਾਸ ਮੈਕਵਰਥਰ ਨੂੰ 1975 ਦੇ ਵਿੱਚ ਪ੍ਰੋਵਿਜ਼ਨਲ ਆਇਰਿਸ਼ ਰਿਪਬਲਿਕਨ ਆਰਮੀ ਦੇ ਦੋ ਮੈਂਬਰਾਂ ਦੇ ਦੁਆਰਾ ਉਨ੍ਹਾਂ ਦੇ ਗ੍ਰਿਫ਼ਤਾਰ ਕਰਨ ਦੇ ਲਈ 50,000 ਦਾ ਇਨਾਮ ਦੇਣ ਦੇ ਲਈ ਕਤਲ ਕਰ ਦਿੱਤਾ ਗਿਆ ਸੀ। ਰੋਜ਼ ਦੀ ਜਿਹੜੀ ਸੀ ਹੱਤਿਆ ਤੋਂ ਬਾਅਦ ਸ਼ੋਅ ਵਿਚਲੀ ਵਿਸ਼ੇਸ਼ਤਾ ਜਿੱਥੇ ਬੱਚਿਆਂ ਦੇ ਦੁਆਰਾ ਪੁੱਛੇ ਗਏ ਰਿਕਾਰਡਾਂ ਦੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸਨ ਉਨ੍ਹਾਂ ਨੂੰ ਸਪਾਟ ਦੇ ਉੱਤੇ ਨੋਰਿਸ ਕਿਹਾ ਜਾਂਦਾ ਸੀ। ਗਿਨੀਜ਼ ਸੁਪਰ ਲੇਟਿਵਜ਼ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਸ ਲਿਮਿਟਡ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ 1954 ਦੇ ਵਿੱਚ ਬਣਾਈ ਗਈ ਸੀ। ਸਟਰਲਿੰਗ ਪਬਲਿਸ਼ਿੰਗ ਦੇ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਗਿਨੀਜ਼ ਕਿਤਾਬ ਦੇ ਅਧਿਕਾਰਾਂ ਦੀ ਮਲਕੀਅਤ ਸੀਗੀ। ਇਹ ਸਮੂਹ ਗਿਨੀਜ਼ PLC ਦੀ ਮਲਕੀਅਤ ਸੀ ਤੇ ਬਾਅਦ ਦੇ ਵਿੱਚ 2001 ਤੱਕ DAGO ਜਦੋਂ ਇਸ ਨੂੰ ਗੁਲਨੇਨ ਐਂਟਰਟੇਨਮੈਂਟ ਨੇ $65 ਮਿਲੀਅਨ ਦੇ ਵਿੱਚ ਖਰੀਦਿਆ। ਕਿਆ ਬਾਤ ਹੈ ਜੀ, ਕਿਤਾਬ ਦੀ ਕੀਮਤ ਦੇਖੋ। ਗੁਲਨੇਨ ਖੁਦ HIT ਇੰਟਰਟੇਨਮੈਂਟ ਦੇ ਦੁਆਰਾ 2002 ਦੇ ਵਿੱਚ ਖਰੀਦੀ ਗਈ ਸੀ ਤੇ 2006 ਦੇ ਵਿੱਚ ਅਪੈਕਸ ਪਾਰਟਨਰਸ ਨੇ HIT ਨੂੰ ਖਰੀਦਿਆ ਤੇ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਾਂ ਨੂੰ 2008 ਦੇ ਸ਼ੁਰੂ ਦੇ ਵਿੱਚ ਰਿਪਲੇ ਇੰਟਰਟੇਨਮੈਂਟ ਦੀ ਮੁੱਖ

ਆ ਦੁਨੀਆਦਾਰੀ ਦੀ ਤੇ ਗੱਲਬਾਤ ਕਰਦੇ ਆ। ਕਹਿੰਦੇ ਜਦੋਂ ਦੁਨੀਆਂ ਦੇ ਵਿੱਚ ਹੜਾਂ ਜਾਂ ਹੜ ਜਾਨਾਂ ਲੈ ਰਹੇ ਹੋਣ, ਕਿਸੇ ਅਜਨਬੀ ਦੇ ਲਈ ਜ਼ਿੰਦਗੀ ਬਚਾ ਰਿਹਾ ਕੋਈ ਹੋਵੇ, ਹੱਕਾਂ ਦੇ ਲਈ ਮੁਲਾਜ਼ਮ ਸੜਕਾਂ ਦੇ ਉੱਤੇ ਹੋਣ, ਸਿੱਖਿਆ ਅੱਗੇ ਜਾਇਦਾਦ ਦੀਆਂ ਸ਼ਰਤਾਂ ਖੜੀਆਂ ਕਰ ਦਿੱਤੀਆਂ ਜਾਣ। ਬੜੀ ਹਾਸੋਹੀਣੀ ਖਬਰ ਹੈ, ਵੈਸੇ ਇੰਟਰਸਟਿੰਗ ਹੈ, ਸੋਚਣ ਵਿਚਾਰਨ ਵਾਲੀ ਹੈ। ਭਾਈ ਗਰੀਬ ਬੱਚਿਆਂ ਨੂੰ ਤਾਂ ਇਹ ਤਾਂ ਸੋਚਣਾ ਵੀ ਨਹੀਂ, MBBS ਦੇ ਬਾਰੇ ਤਾਂ ਸੋਚਣਾ ਵੀ ਨਹੀਂ ਪੈਣਾ, ਕਿਉਂਕਿ ਏਡਾ ਵੱਡੀ ਸ਼ਰਤ ਰੱਖ ਦਿੱਤੀ ਹੈ, ਪ੍ਰਾਪਰਟੀ ਸ਼ੋਅ ਕਰਨੀ ਪੈਣੀ ਹੈ, ਹੋਰ ਸਾਰੀਆਂ ਚੀਜ਼ਾਂ ਦੀ, ਫਿਰ ਜਾ ਕੇ ਇਗਜ਼ਾਮ ਜਾਂ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। AI ਅਦਾਲਤ ਦੇ ਦਰਵਾਜ਼ੇ ਤੱਕ ਕੀ ਕੁਝ ਪਹੁੰਚ ਚੁੱਕਿਆ ਹੈ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਾਵਾਂਗੇ। ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਤੇ ਸਵਾਲ ਇਹ ਵੀ ਹੈ ਕਿ ਅਸੀਂ ਕਿਹੋ ਜਿਹੀ ਦੁਨੀਆਂ ਬਣਾ ਰਹੇ ਹਾਂ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆਂ ਦੇ ਪ੍ਰੋਗਰਾਮ 'ਚ 18 ਸਾਲਾ ਸੁਰਿੰਦਰ ਕੌਰ ਨੇ ਇੱਕ ਇਤਿਹਾਸਕ ਜਿਹੜੀ ਹੈ ਰਚਨਾ ਕੀਤੀ ਹੈ। ਪਰਿਵਾਰ ਆਪਣੇ ਦੁੱਖ ਨੂੰ 4 ਹੋਰ ਜ਼ਿੰਦਗੀਆਂ ਦੀ ਉਮੀਦ ਦੇ ਵਿੱਚ ਬਦਲ ਗਿਆ। ਜਿੱਥੇ ਮਨੁੱਖਤਾ, ਹਮਦਰਦੀ ਤੇ ਤਿਆਗ ਸਾਨੂੰ ਪੁੱਛਦੇ ਨੇ ਮੌਤ ਤੋਂ ਬਾਅਦ ਵੀ ਕਿ ਇੱਕ ਇਨਸਾਨ ਕਿਸੇ ਹੋਰ ਦੀ ਜ਼ਿੰਦਗੀ ਬਣਾ ਸਕਦਾ, ਇਹ ਜਿਹੜਾ ਸਾਬਤ ਕਰ ਛੱਡਿਆ ਹੈ। ਇਸੇ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਸੰਘਰਸ਼, MBBS ਦਾਖਲਿਆਂ ਦੇ ਵਿੱਚ ਜਾਇਦਾਦ ਦੀ ਸ਼ਰਤ, ਪੰਜਾਬ ਦੀ ਬਦਲਦੀ ਸਿਆਸਤ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਰਾਬਰੀ, ਨਿਆਂ ਪ੍ਰਣਾਲੀ ਦੇ ਵਿੱਚ AI ਦੀ ਭੂਮਿਕਾ ਤੇ ਕੈਨੇਡਾ ਦੇ ਵਿੱਚ ਅੰਧ ਵਿਸ਼ਵਾਸ ਦੀ ਆੜ ਦੇ ਵਿੱਚ ਕਥਿਤ ਜਿਨਸੀ ਅਪਰਾਧਾਂ ਦੀ ਭੂਮਿਕਾ, ਨਿਊਯਾਰਕ ਦੇ ਵਿੱਚ ਵਿਰੋਧ ਅਤੇ ਵਿਚਾਰਾਂ ਦਾ ਟਕਰਾਅ RSS ਦੇ ਨਾਲ, ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਦੋਸ਼ ਤੇ ਬੰਗਲਾਦੇਸ਼ ਦੀ ਬਦਲਦੀ ਰਣਨੀਤੀ ਜੋ ਕਿ ਮੱਕਾ ਰਣਨੀਤੀ ਅਪਣਾ ਰਿਹਾ, ਉਹਦੇ ਵਿੱਚ ਸੰਧੀ ਦੇ ਵਿੱਚ ਹਿੱਸਾ ਲੈ ਰਿਹਾ, 9/11 ਕੇਸ ਦੀ ਲੰਮੀ ਕਾਨੂੰਨੀ ਯਾਤਰਾ ਤੇ ਸਪੇਨ ਦੀ ਟਮਾਟਿਨੀ ਯਾਨੀ ਕਿ ਟਮਾਟਰਾਂ ਵਾਲੀ ਖੇਡ, ਸਭ ਮਿਲ ਕੇ ਇਹਦੇ ਵਿੱਚੋਂ ਆਪਾਂ ਲੰਘਾਂਗੇ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਿਸ ਨੇ ਇੱਕ ਜ਼ਿੰਦਗੀ ਚਲੀ ਗਈ ਦੁਨੀਆਂ ਤੋਂ, ਪਰ 4 ਜ਼ਿੰਦਗੀਆਂ ਨੂੰ ਉਹ ਰੁਸ਼ਨ ਆ ਗਈ। 18 ਸਾਲਾਂ ਸੁਰਿੰਦਰ ਕੌਰ ਦੇ ਅੰਗ ਦਾਨ ਦੇ ਨਾਲ 4 ਜ਼ਿੰਦਗੀਆਂ ਜਿਹੜੀਆਂ ਨੇ ਰੋਸ਼ਨ ਹੋਈਆਂ ਨੇ। ਹਮਦਰਦੀ ਦੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾਂ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ, ਜੋ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਜਿਹੜੀ ਵਸਨੀਕ ਹੈ, ਉਹਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਅੰਗ ਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ 2 ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਬਖਸ਼ੀ ਹੈ, ਜਦਕਿ 2 ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ ਗਈ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗ ਦਾਨ ਨੇ 4 ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਛੱਡਿਆ। PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਹੋਣਾ ਨੇ ਪਰਿਵਾਰ ਦੇ ਦਲੇਰਾਨਾ ਤੇ ਮਨੁੱਖੀ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ਦੇ ਵਿੱਚੋਂ ਇੱਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਦੇ ਵਿੱਚ ਵੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਦੇ ਵਿੱਚ ਉਮੀਦ ਜਿਹੜੀ ਜਗਾਉਣ ਦੀ ਚੋਣ ਕੀਤੀ ਹੈ। ਉਹਨਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ ਵੀ ਇੱਕ ਪਰਿਵਾਰ ਜੀਵਨ ਦੀ ਇੱਕ ਵਿਰਾਸਤ ਛੱਡ ਸਕਦਾ ਹੈ ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਜਾਂਦਾ ਹੈ। ਸੁਰਿੰਦਰ ਕੌਰ ਨੂੰ 23 ਅਗਸਤ 1926 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ PGI ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਵੀ ਉਸ ਨੂੰ ਗੰਭੀਰ ਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਿਤ ਮੈਡੀਕਲ ਪ੍ਰੋਟੋਕੋਲ ਦੇ ਉੱਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਵੀ ਉਸ ਨੂੰ 25 ਅਗਸਤ 1926 ਨੂੰ ਬ੍ਰੇਨ ਸਟੈਮ ਡੈਥ ਕਮੇਟੀ ਦੇ ਦੁਆਰਾ ਬ੍ਰੇਨ ਸਟੈਮ ਡੈੱਡ ਘੋਸ਼ਿਤ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਜੀ ਸਕਦਾ ਹੈ ਤਾਂ ਉਸਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਉਸੀ ਉਮੀਦ ਦੇ ਕਰਦੇ ਨਾਲ ਹੀ ਕਾਰਨ ਉਸਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣਗੇ, ਇਹ ਉਸਦੀ ਯਾਦ ਨੂੰ ਜਿੰਦਾ ਰੱਖਣ ਦਾ ਸਾਡਾ ਤਰੀਕਾ ਹੈ। PGI ਦੇ ਟਰਾਂਸਪਲਾਂਟ ਕੋਆਰਡੀਨੇਟਰ ਡਾਕਟਰ ਨਵਦੀਪ ਬਾਂਸਲ ਹੋਣਾ ਕਿਹਾ ਕਿ ਡੂੰਘੇ ਦੁੱਖ ਦੇ ਵਿੱਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗ ਦਾਨ ਦੇ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ਦੇ ਵਿੱਚੋਂ ਇੱਕ ਹੈ। ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ, ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਕ ਜਿਹੜਾ ਪ੍ਰਾਪਤ ਕੀਤੇ ਗਏ। ਇੱਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ ਇੱਕ 31 ਸਾਲਾਂ ਪੁਰਸ਼ ਮਰੀਜ਼ ਦੇ ਵਿੱਚ ਟਰਾਂਸਪਲਾਂਟ ਕੀਤੇ ਗਏ।
ਇੱਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ ਕਿਡਨੀ ਟ੍ਰਾਂਸ

0: ਪਲਟ ਕਿਹਾ ਜਾਂਦਾ ਹੈ। ਦੂਜਾ ਗੁਰਦਾ PGI ਦੇ ਵਿਖੇ ਇੱਕ 15 ਸਾਲਾ ਮਰੀਜ਼ ਦੇ ਵਿੱਚ ਸਫਲਤਾ ਪੂਰਵਕ ਟਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ 4 ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾ ਪੂਰਵਕ ਪੂਰੀ ਹੋਈ ਹੈ, ਜਿਸ ਦੇ ਵਿੱਚ ਵੱਖ ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਦੇ ਨਾਲ ਹੀ 2 ਮਰੀਜ਼ਾਂ ਨੂੰ ਕੋਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫਾ ਵੀ ਜਿਹੜਾ ਮਿਲੇਗਾ। ਸਲੂਟ ਹੈ ਜੀ ਇਹੋ ਜਿਹੇ ਪਰਿਵਾਰ ਨੂੰ, ਸੋਚ ਨੂੰ, ਤੇ ਉਹ ਜਿਹੜੀ ਬੱਚੀ ਚਲੀ ਵੀ ਗਈ ਹੈ ਉਹਨੂੰ ਵੀ ਸਲੂਟ ਹੈ। 4 ਪਰਿਵਾਰਾਂ ਦੀ ਜ਼ਿੰਦਗੀ ਸੁਧਾਰ ਗਈ ਜਾਂਦੀ ਜਾਂਦੀ। ਦੂਸਰੇ ਪਾਸੇ ਹੜਤਾਲ ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ। ਇੱਕ ਪਾਸੇ ਦੇਖੋ ਲੋਕਾਂ ਦੇ ਐਡੇ ਵੱਡੇ ਦਿਲ ਨੇ, ਪਰ ਦੂਸਰੇ ਪਾਸੇ ਸਰਕਾਰਾਂ ਕਿੰਨੀਆਂ ਤੰਗ ਦਿਲ ਨੇ। ਗੱਲਬਾਤ ਅਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੜਤਾਲ ਖਤਮ ਕਰਨ ਦੇ ਉੱਤੇ ਹੀ ਹੋਵੇਗੀ ਗੱਲਬਾਤ, ਭਗਵੰਤ ਮਾਨ ਨੇ ਕਿਹਾ। ਮੀਟਿੰਗ ਰੱਦ ਕੀਤੇ ਜਾਣ ਦੇ ਕਾਰਨ ਮੁੱਖ ਮੰਤਰੀ ਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ ਵੱਧ ਗਏ ਨੇ ਤੇ ਪੰਜਾਬ ਸਕੱਤਰਤ ਵਿਚ ਸਰਕਾਰੀ ਮੁਲਾਜ਼ਮਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਹੈ। ਪੰਜਾਬ ਦੇ ਵਿਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ ਤੇ ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ। ਹਾਸੋਹੀਣਾ ਕੰਮ ਕੀਤਾ ਹੈ ਤੇ ਜਦੋਂ ਭਾਈ ਦਫ਼ਤਰਾਂ ਦੇ ਵਿਚ ਜਾਂਦੇ ਨੇ ਜਾਂ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਤੇ ਉਦੋਂ ਤਾਂ ਤੁਸੀਂ ਕਹਿੰਦੇ ਨੀ ਭਾਈ ਗੈਰ ਹਾਜ਼ਰੀਆਂ ਨੇ ਮੁਲਾਜ਼ਮਾਂ ਦੀਆਂ। ਬਹੁਤ ਸਾਰੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿਚ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਹੈ, ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹੈ, ਪਰ ਹੁਣ ਕਾਰਵਾਈ ਕਰਨਗੇ ਭਾਈ। ਇਹ ਹੜਤਾਲ ਤੇ ਚਲੇ ਗਏ ਤੇ ਕੰਮਕਾਜ ਦੇ ਟਾਈਮ ਦੇ ਉੱਤੇ ਘੰਟਿਆਂ ਦੇ ਉੱਤੇ ਇਹਨਾਂ ਨੇ ਇਹ ਕੰਮ ਕੀਤਾ ਹੈ ਤੇ ਉਹਨਾਂ ਦੇ ਉੱਤੇ ਹੁਣ ਲਿਸਟਾਂ ਮੰਗਾ ਲਈਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ ਨੇ। ਦੂਸਰੇ ਪਾਸੇ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ DA ਦੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਉਹਨਾਂ ਸਾਧਿਆ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਕੇਸ ਨੂੰ ਹੀ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਕਹਿੰਦੇ ਨੇ। ਉਹਨਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ। ਉਹਨਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੰਕਾਰ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਹੱਕ ਤੁਰੰਤ ਜਿਹੜਾ ਅਦਾ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਸਿੰਘ ਮਾਨ ਹੁਣਾਂ ਨੇ ਅੱਜ ਪੰਜਾਬ ਭਰ ਦੇ ਵਿਚ ਹੜਤਾਲ ਤੇ ਗਏ ਮੁਲਾਜ਼ਮਾਂ ਦੇ ਲਈ ਸਖ਼ਤ ਰੁੱਖ ਤਿਆਰ ਕਰ ਲਿਆ। ਉਹਨਾਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਏਗੀ, ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਟਵੀਟ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਨੇ ਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਗੱਲ ਸੁਣਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਤੇ ਹੜਤਾਲ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ। ਸਰਕਾਰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਊ। ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮਕਾਜ ਠੱਪ ਕਰਕੇ ਜ਼ਬਰਦਸਤ ਰੋਸ ਰੈਲੀ ਹੋਈ। ਦੂਜੇ ਪਾਸੇ ਪੰਜਾਬ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਦਿੱਤੇ ਸੱਦੇ ਦੇ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਦਫ਼ਤਰ ਮੁਕੰਮਲ ਬੰਦ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਦਫ਼ਤਰਾਂ ਦੇ ਵਿਚ ਰੋਸ ਰੈਲੀਆਂ ਕਰਕੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਸਕੱਤਰੇਤ ਵਿਖੇ ਜਿਹੜਾ ਮੰਤਰੀਆਂ ਦਾ ਸਮੁੱਚਾ ਸਟਾਫ ਵੀ ਰੈਲੀ ਦੇ ਵਿਚ ਸ਼ਾਮਲ ਹੈ ਤੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀਆਂ ਦੇ ਵਿਚ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਖੇ ਪੁਲ ਦੇ ਹੇਠ ਵੱਖ ਵੱਖ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਵੀ PSIC ਸਟਾਫ ਜਿਹੜਾ ਐਸੋਸੀਏਸ਼ਨ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਹ ਵੀ ਇੱਕ ਸਟੰਟ ਆ, ਦੇਖ ਲਓ ਪਹਿਲਾਂ ਇੱਥੇ ਕਰਨੀ ਸੀ ਮੀਟਿੰਗ ਚੰਡੀਗੜ੍ਹ 'ਚ, ਪਰ ਉਹ ਜਲੰਧਰ ਕਹਿੰਦੇ ਕਰ ਲਓ ਜੀ, ਤੇ ਹਰ ਕੰਮ ਜਿਹੜਾ ਉਹ ਚੰਡੀਗੜ੍ਹ 'ਚ ਹੁੰਦਾ ਹੈ ਤੇ ਜਦੋਂ ਉੱਥੋਂ ਭੱਜ ਕੇ ਇੱਧਰ ਨੂੰ ਆ ਗਏ ਜੀ। ਸਕੱਤਰੇਤ ਵਿਖੇ ਮੁਲਾਜ਼ਮ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਜੇ ਅੱਜ ਵੀ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਤੈਅ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਮੁਲਾਜ਼ਮ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿਚ ਉਭਰੇਗਾ, ਜਿਹਦੀ ਸਿਆਸੀ ਕੀਮਤ ਆਪ ਸਰਕਾਰ ਨੂੰ ਚੁੱਕਣੀ ਪਊ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੇ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਜਲੰਧਰ ਵੀ ਪਹੁੰਚ ਗਏ, ਪਰ ਉਥੇ ਵੀ ਗੱਲਬਾਤ ਨਾ ਹੋ ਸਕੀ। ਇੱਕ ਬੜੀ ਹਾਸੋਹੀਣੀ ਖ਼ਬਰ ਦੇਖੋ ਕਿੱਦਾਂ ਦੀ ਸ਼ਰਤ ਰੱਖੀ ਹੈ, ਆਮ ਲੋਕਾਂ ਦੇ ਹੱਥਾਂ ਦੇ ਵਿਚੋਂ ਪੜਾਈ ਜਿਹੜੀ ਹੈ ਕਿਰ ਗਈ ਹੈ। MBBS ਦਾਖਲੇ ਦੇ ਲਈ ਜਾਇਦਾਦ ਦੀ ਸ਼ਰਤ ਦੇ ਕਾਰਨ ਚਿੰਤਾ ਦੇ ਵਿੱਚ ਪਏ ਨੇ ਲੋਕ ਤੇ 20 ਲੱਖ ਦੇ ਬਾਂਡ ਦੇ ਨਾਲ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗਣ ਦੇ ਉੱਤੇ ਇਤਰਾਜ਼ ਜਿਹੜਾ ਜਤਾ ਰਹੇ ਨੇ। ਪੰਜਾਬ ਦੇ ਵਿੱਚ 30 ਅਗਸਤ ਤੋਂ ਸ਼ੁਰੂ ਹੋ ਰਹੇ MBBS ਦਾਖਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਚਿੰਤਤ ਨੇ। ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰ ਦੇ ਵੱਲੋਂ 20 ਲੱਖ ਰੁਪਏ ਦੇ ਸਰਵਿਸ ਬਾਂਡ ਦੇ ਨਾਲ ਨਾਲ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਮੰਗੀ ਜਾ ਰਹੀ ਹੈ। ਇਸ ਸ਼ਰਤ ਦਾ ਸਿੱਧਾ ਅਸਰ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਮੁਹਾਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ 850 ਵਿਦਿਆਰਥੀਆਂ ਦੇ ਉੱਤੇ ਪਏਗਾ। ਭਾਈ ਹੁਣ ਜੇ ਨਾ ਕੋਈ ਇੰਨਾ ਪੈਸਾ ਹੈ ਨਹੀਂ ਜਾਂ ਪ੍ਰੋਪਰਟੀ ਨਹੀਂ, ਕੋਈ ਕਿਰਾਏ ਤੇ ਰਹਿੰਦਾ ਹੈ ਕਿ ਉਹ MBBS ਨਹੀਂ ਬਣ ਸਕਦਾ? ਇਹ ਬਹੁਤ ਵੱਡਾ ਸਵਾਲ ਹੈ ਜੀ। ਦੇਖ ਲਓ ਹਾਲਾਤ ਕੀ ਬਣ ਰਹੇ ਨੇ। ਮੌਜੂਦਾ ਨੀਤੀ ਅਨੁਸਾਰ ਸਰਕਾਰੀ ਕਾਲਜਾਂ ਦੇ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਇੰਟਰਨਸ਼ਿਪ ਪੂਰੀ ਕਰਨ ਮਗਰੋਂ ਸਟੇਟ ਕੋਟੇ ਤਹਿਤ 2 ਸਾਲ ਅਤੇ ਆਲ ਇੰਡੀਆ ਕੋਟੇ ਤਹਿਤ 1 ਸਾਲ ਸਰਕਾਰੀ ਸਿਹਤ ਸੰਸਥਾਵਾਂ ਦੇ ਵਿੱਚ ਸੇਵਾਵਾਂ ਦੇਣੀਆਂ ਲਾਜ਼ਮੀ ਨੇ। ਇਸ ਦੇ ਲਈ 20 ਲੱਖ ਰੁਪਏ ਦਾ ਬਾਂਡ ਭਰਵਾਇਆ ਜਾਂਦਾ ਹੈ, ਜਿਸ ਦੇ ਲਈ ਮਾਪਿਆਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੀਆਂ ਦੋ ਅਚਲ ਜਾਇਦਾਦਾਂ ਦੀ ਗਰੰਟੀ ਦੇਣੀ ਪੈਂਦੀ ਹੈ। ਇਹ ਜਾਇਦਾਦ 7.5 ਸਾਲ ਤੱਕ ਜਿਹੜੀ ਵੇਚੀ ਨਹੀਂ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਆਰਥਿਕ ਤੌਰ ਦੇ ਉੱਤੇ ਕਮਜ਼ੋਰ EWS ਅਤੇ ਮੱਧ ਵਰਗੀ ਪਰਿਵਾਰਾਂ ਦੇ ਨਾਲ ਧੱਕਾ ਹੈ, ਕਿਉਂਕਿ ਕਈ ਵਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਨੀਟ ਪ੍ਰੀਖਿਆ ਪਾਸ ਕਰ ਲੈਂਦੇ ਹੈ ਪਰ ਉਸਦੇ ਪਰਿਵਾਰ ਦੇ ਕੋਲ ਜਾਇਦਾਦ ਨਹੀਂ ਹੁੰਦੀ ਹੈ। ਇਸ ਦੇ ਬਾਰੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਕੀ ਹਾਲਾਤ ਨੇ ਹਾਈਕੋਰਟ ਦੇ ਵੀ ਦੱਸੋ ਹੈ। ਵਿਦਿਆਰਥੀਆਂ ਦੇ ਕੋਲ ਜਾਇਦਾਦ ਤੋਂ ਇਲਾਵਾ ਹੋਰ ਬਦਲ ਵੀ ਮੌਜੂਦ ਨੇ। ਦੂਜੇ ਪਾਸੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਦਾਖਲਾ ਜਿਹੜਾ ਪ੍ਰਾਸਪੈਕਟਸ ਦੇ ਵਿੱਚ ਅਜਿਹੇ ਕਿਸੇ ਬਦਲ ਦਾ ਜ਼ਿਕਰ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 2025 ਤੇ 26 ਦੇ ਦਾਖਲਿਆਂ ਦੇ ਦੌਰਾਨ ਸਰਕਾਰ ਨੂੰ ਇਸ ਸ਼ਰਤ ਦੇ ਉੱਤੇ ਜ਼ੋਰ ਦੇਣ ਤੋਂ ਰੋਕਿਆ ਸੀ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਮਹਿਜ਼ ਜਾਇਦਾਦ ਨਾ ਹੋਣ ਦੇ ਕਾਰਨ ਸਰਕਾਰੀ ਸੀਟ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੇ ਲਈ ਚਰਚਾਵਾਂ ਤੇਜ਼ ਹੋ ਗਈਆਂ ਨੇ, ਜਿਸ ਦੇ ਵਿੱਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦੇ ਉੱਤੇ ਪੇਚ ਜਿਹੜਾ ਫਸਿਆ ਹੈ। ਭਾਜਪਾ ਦੇ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ ਕੀਤੀ ਹੈ। ਪੰਜਾਬ ਦੇ ਵਿੱਚ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਗੱਠਜੋੜ ਦੇ ਬਾਰੇ ਚਰਚਾ ਤੇਜ਼ ਹੋਈ ਹੈ ਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਅਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਚੋਣ ਲੜਨ ਦਾ ਐਲਾਨ ਕੀਤਾ ਪਰ ਅੰਦਰੂਨੀ ਤੌਰ ਦੇ ਉੱਤੇ ਪਾਰਟੀ ਨੇ ਗੱਠਜੋੜ ਹੋਣ ਦੀ ਸੂਰਤ ਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ਦੇ ਵਿੱਚੋਂ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ਦੇ ਉੱਤੇ ਦੂਜੇ ਤੇ 16 ਸੀਟਾਂ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਰਹੀ ਸੀ, ਜਿਸ ਦੇ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਤੇ ਪਹਿਲੇ, 5 ਤੇ ਦੂਜੇ ਅਤੇ 5 ਸੀਟਾਂ ਦੇ ਉੱਤੇ ਹੀ ਤੀਜੇ ਸਥਾਨ ਦੇ ਉੱਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਦੇ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਇਹ ਗੱਠਜੋੜ 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ ਹੈ। ਇਸ ਤਰ੍ਹਾਂ ਕੁੱਲ 57 ਸੀਟਾਂ ਤੇ ਸਥਿਤੀ ਮਜ਼ਬੂਤ ਹੁੰਦੀ ਹੈ ਜੋ ਆਪਣੀਆਂ 59 ਦੇ ਜਿਹੜਾ ਬਹੁਮਤ ਅੰਕੜੇ ਦੇ ਨੇੜੇ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਜਿਹੜੇ ਅਹਿਮ ਮੁੱਦੇ ਨੇ। ਪੁਰਾਣੇ ਗੱਠਜੋੜ ਵੇਲੇ ਜਿਹੜਾ ਸੀ ਭਾਜਪਾ 23 ਸੀਟਾਂ ਦੇ ਉੱਤੇ ਲੜਦੀ ਸੀ ਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕਰਤਾ ਹੈ ਕਿ ਭਾਜਪਾ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਨਹੀਂ ਰਹੇਗੀ। ਇਸ ਦੇ ਲਈ ਮੁੱਖ ਮੰਤਰੀ ਦੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਦੇ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜਨ ਦੇ ਲਈ ਤਿਆਰੀ ਕਰ ਰਹੀ ਹੈ ਪਰ ਅਹਿਮ ਗੱਲ ਇਹ ਵੀ ਹੈ ਕਿ ਸੰਤੋਸ਼ ਆਪ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਨੇ ਪਰ ਹਾਲੇ ਤੱਕ ਉਨ੍ਹਾਂ ਅਕਾਲੀ ਦਲ ਦੇ ਖਿਲਾਫ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਹਾਈਕੋਰਟ ਦੀ ਗੱਲ ਕਰਦੇ ਹਾਂ, ਹਰਿਆਣੇ ਦੀ ਨਹੀਂ। ਹਾਈਕੋਰਟ ਦਾ ਇਤਿਹਾਸਕ ਫੈਸਲਾ ਆਇਆ, ਕਹਿੰਦੇ ਕਿ ਪਤਨੀ ਕੋਈ ਨੌਕਰ ਨਹੀਂ ਹੈ ਭਾਈ, ਸੱਸ ਸਹੁਰੇ ਦੀ ਸੇਵਾ ਤੇ ਘਰ ਦੇ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦਾ ਹੈ ਪਤੀ ਉਹਨੂੰ। ਕਰਨਾਟਕ ਹਾਈ ਕੋਰਟ ਨੇ ਇੱਕ ਮਾਮਲੇ ਦੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੋਈ ਵੀ ਮਰਦ ਕਿਸੇ ਵੀ ਔਰਤ ਨੂੰ ਜਿਸ ਦੇ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਹੁਕਮ ਨਹੀਂ ਦੇ ਸਕਦਾ ਹੈ। ਹਾਈਕੋਰਟ ਦਾ ਕਹਿਣਾ ਹੈ ਕਿ ਘਰ ਦੇ ਕੰਮਾਂ ਦੇ ਵਿੱਚ ਮਰਦਾਂ ਤੇ ਔਰਤਾਂ ਦੀ ਬਰਾਬਰੀ ਬਰਾਬਰ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਓ ਜੀ, ਕੱਲ ਆਪਾਂ ਪ੍ਰੋਗਰਾਮ ਕੀਤਾ ਸੀ, ਸੁਣ ਲਓ ਭਾਈ। ਜੇਕਰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਹੋਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਧੀ ਜਾਂ ਪੁੱਤ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਜਵਾਈ ਜਾਂ ਨੂੰਹ ਦੀ। ਜਸਟਿਸ ਚਿਲਾਕੁਰ ਸੁਮਲਤਾ ਨੇ 3 ਅਗਸਤ ਨੂੰ ਨੇਲ ਮੰਗਲਾ ਤਾਲੁਕ ਦੇ ਇੱਕ ਨਿਵਾਸੀ ਦੀ ਪਟੀਸ਼ਨ ਖਾਰਜ ਕਰਦਿਆਂ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਨੂੰਹ ਜਾਂ ਜਵਾਈ ਵੱਲੋਂ ਜਿਹੜਾ ਸਹੁਰੇ ਪਰਿਵਾਰ ਦੀ ਦੇਖਭਾਲ ਕਰਨਾ ਆਪਣੀ ਮਰਜ਼ੀ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੱਕੇਸ਼ਾਹੀ ਦੇ ਨਾਲ। ਪਟੀਸ਼ਨ ਕਰਤਾ ਨੇ ਹਾਈ ਕੋਰਟ ਦੇ ਵਿੱਚ ਤੁਮ ਕੁਰੂ ਦੀ ਫੈਮਿਲੀ ਦੇ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਫੈਮਿਲੀ ਕੋਰਟ ਨੇ ਨੌਜਵਾਨ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਵਜੋਂ ਜਿਹੜਾ 5,000 ਅਤੇ ਆਪਣੀ ਨਾਬਾਲਗ ਧੀ ਨੂੰ 4,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਟੀਸ਼ਨ ਕਰਤਾ ਨੇ ਦਾਅਵਾ ਕੀਤਾ ਕਿ ਇੱਕ ਮਜ਼ਦੂਰ ਹੈ ਤੇ ਤੈਅ ਕੀਤੀ ਗਈ ਰਕਮ ਬਹੁਤ ਜ਼ਿਆਦਾ ਹੈ ਕਿਉਂਕਿ ਉਸਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਸਦੀ ਪਤਨੀ ਦਾ ਆਪਣੇ ਸੱਸ ਸਹੁਰੇ ਪ੍ਰਤੀ ਰਵੱਈਆ ਬਦਲ ਗਿਆ ਤੇ ਉਸਨੇ ਘਰ ਦੇ ਕੰਮ ਕਰਨ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨ ਕਰਤਾ ਨੇ ਆਪਣੀ ਪਤਨੀ ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਸਦੀ ਜਾਂ ਉਸਦੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕਈ ਵਾਰ ਆਪਣੇ ਪੇਕੇ ਚਲੀ ਗਈ। ਜਸਟਿਸ ਚਲਾਕੁਰ ਸੁਮਲਤਾ ਹੁਣਾਂ ਕਿਹਾ ਕਿ ਪਟੀਸ਼ਨ ਕਰਤਾ ਦੀ ਦਲੀਲ ਤੋਂ ਤਾਂ ਕਿਸੇ ਵੀ ਆਮ ਸਮਝ ਵਾਲੇ ਵਿਅਕਤੀ ਨੂੰ ਇੰਜ ਲੱਗੇਗਾ ਕਿ ਜਿਵੇਂ ਪਤੀ ਨੇ ਆਪਣੀ ਪਤਨੀ ਨੂੰ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦੇ ਲਈ ਇੱਕ ਕਰਮਚਾਰੀ ਦੇ ਵਜੋਂ ਰੱਖਿਆ, ਨਾ ਕਿ ਪਤਨੀ। ਹਾਈ ਕੋਰਟ ਨੇ ਕਿਹਾ ਕਿ ਪਟੀਸ਼ਨ ਕਰਤਾ ਦਾ ਇਹ ਕਹਿਣਾ ਹੈ ਕਿ ਪਤਨੀ ਉਸਦੀ ਇਜਾਜ਼ਤ ਤੋਂ ਬਿਨਾਂ ਪੇਕੇ ਗਈ ਸੀ ਤੇ ਪਟੀਸ਼ਨ ਕਰਤਾ ਦੀ ਸੋਚ ਨੂੰ ਜਿਹੜਾ ਜ਼ਾਹਰ ਕਰਦਾ ਹੈ ਕਿ ਪਤਨੀ ਦੇ ਵਿਹਾਰ ਦੇ ਉੱਤੇ ਪਸੰਦ ਤੇ ਕੰਟਰੋਲ ਰੱਖਣ ਤੇ ਹੁਕਮ ਚਲਾਉਣ ਦੀ ਉਸਦੀ ਇੱਛਾ ਨੂੰ ਦਿਖਾਉਂਦਾ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਭਾਰਤੀ ਔਰਤ ਨੂੰ ਜਦੋਂ ਵੀ ਮਨ ਕਰੇ ਜਾਂ ਲੋੜ ਮਹਿਸੂਸ ਹੋਵੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਆਪਣੀ ਬੁਨਿਆਦੀ ਇੱਛਾ ਪੂਰੀ ਕਰਨ ਦੇ ਲਈ ਸਹੁਰੇ ਘਰ ਦੇ ਵਿੱਚ ਹਰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ। ਹਾਈ ਕੋਰਟ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਨੂੰ ਇੱਕ ਦੇ ਦੂਜੇ ਨਾਲ ਜੋੜਦਾ ਹੈ ਤੇ ਭਾਵੇਂ ਰਸਮਾਂ ਉਨ੍ਹਾਂ ਨੂੰ ਪਤੀ ਪਤਨੀ ਬਣਾਉਂਦੀਆਂ ਨੇ ਪਰ ਪਿਆਰ ਭਰੋਸਾ ਸਤਿਕਾਰ ਇੱਕ ਦੂਜੇ ਦਾ ਸਾਥ ਅਤੇ ਸਮਝ ਹੀ ਉਨ੍ਹਾਂ ਨੂੰ ਜੀਵਨ ਦਾ ਸਾਥੀ ਅਤੇ ਪਾਰਟਨਰ ਬਣਾਉਂਦੀ ਹੈ। ਜੱਜ ਨੇ ਆਖਰ ਚ ਕਿਹਾ ਹੈ ਕਿ ਇੱਕ ਔਰਤ ਨੂੰ ਆਪਣੇ ਕੈਰੀਅਰ ਪੈਸਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਬਾਰੇ ਫੈਸਲੇ ਲੈਣ ਦਾ ਬੁਨਿਆਦੀ ਹੱਕ ਹੈ। ਇੱਕ ਪਤੀ ਆਪਣੀ ਪਤਨੀ ਨੂੰ ਆਪਣੀਆਂ ਇੱਛਾਵਾਂ ਜਾਂ ਉਮੀਦਾਂ ਦੇ ਹਿਸਾਬ ਦੇ ਨਾਲ ਜਿਉਣ ਦੇ ਲਈ ਮਜਬੂਰ ਨਹੀਂ ਕਰ ਸਕਦਾ। ਵਿਆਹ ਕਿਸੇ ਦੂਜੇ ਵਿਅਕਤੀ ਦੀ ਪਛਾਣ ਆਜ਼ਾਦੀ ਤੇ ਇੱਛਾ ਨੂੰ ਕੰਟਰੋਲ ਕਰਨ, ਹਾਵੀ ਹੋਣ ਜਾਂ ਕਮਜ਼ੋਰ ਕਰਨ ਦਾ ਲਾਇਸੈਂਸ ਜਿਹੜਾ ਨਹੀਂ ਹੈ। ਦੂਸਰੇ ਪਾਸੇ AI ਜਿਹੜੀ ਹੈ ਨਿਆਇਕ ਤਰਕ ਦੇ ਵਿੱਚ ਮਦਦ ਕਰ ਸਕਦਾ ਹੈ ਪਰ ਜੱਜਾਂ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦਾ, CJI ਸੂਰਿਆ ਕਾਂਤ ਉਹਨਾਂ ਨੇ ਬਿਆਨ ਦਿੱਤਾ ਹੈ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CJI ਸੂਰਿਆ ਕਾਂਤ ਨੇ ਅੱਜ ਕੱਲ੍ਹ ਬੀਤੇ ਚ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਜਿਹੜੀ ਹੈ AI ਦੀ ਵਰਤੋਂ ਸਿਰਫ ਕੰਮਾਂ ਦੇ ਵਿੱਚ ਮਦਦ ਦੇ ਲਈ ਹੋ ਸਕਦੀ ਹੈ, ਜਾਣੀ ਕਿ ਕੰਮ ਨੂੰ ਛਾਂਟ ਸਕਦੇ ਹਾਂ, ਘਟਾ ਸਕਦੇ ਹਾਂ, ਜਿਹਨੂੰ ਕਿੰਨਾ ਕਿੰਨੇ ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਕੁਝ ਘੰਟਿਆਂ ਦੇ ਵਿੱਚ ਉਹ ਮਸਲੇ ਹੱਲ ਕਰ ਸਕਦੇ ਆ, ਮਤਲਬ ਕਿ ਉਹਨਾਂ ਨੂੰ ਸ਼ੋਰਟ ਦੇ ਵਿੱਚ ਉਹ ਨੱਥੀ ਕਰ ਦਿੰਦਾ ਹੈ। ਇਹ ਕਦੇ ਵੀ ਜਿਹੜਾ ਕਹਿੰਦੇ ਜੱਜ ਦੇ ਫੈਸਲੇ ਜਾਂ ਉਹਨਾਂ ਦੀ ਜ਼ਮੀਰ ਦੀ ਥਾਂ ਨਹੀਂ ਲੈ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ AI ਦੀ ਸਹੀ ਵਰਤੋਂ ਤੇ ਇਸ ਦੀ ਦੇਖਭਾਲ ਦੇ ਲਈ ਇੱਕ ਸਥਾਈ ਕਮੇਟੀ ਬਣਾਉਣ ਦਾ ਜਿਹੜਾ ਪ੍ਰਸਤਾਵ ਵੀ ਰੱਖਿਆ ਹੈ। ਜਰਮਨੀ ਦੇ ਵਿੱਚ ਫੈਡਰਲ ਕੋਰਟ ਆਫ ਜਸਟਿਸ ਦੇ ਪ੍ਰਧਾਨ ਜੱਜ ਉਲਰਿਕ ਹਰਮਨ ਦੇ ਨਾਲ ਮੀਟਿੰਗ ਦੇ ਦੌਰਾਨ CJI ਕਾਂਤ ਨੇ ਦੱਸਿਆ ਕਿ ਅਦਾਲਤਾਂ ਦੇ ਵਿੱਚ AI ਦੀ ਵਰਤੋਂ ਸਿਰਫ ਛੋਟੇ ਮੋਟੇ ਕੰਮਾਂ ਦੇ ਲਈ ਕੀਤੀ ਜਾ ਰਹੀ ਹੈ, ਜਿਵੇਂ ਕਿ ਕਾਨੂੰਨੀ ਜਾਣਕਾਰੀ ਲੱਭਣਾ, ਫੈਸਲਿਆਂ ਦਾ 16 ਵੱਖ ਵੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰਨਾ, ਲੋਕਾਂ ਨੂੰ ਕੇਸਾਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਦੇਣਾ। ਉਨ੍ਹਾਂ ਸਾਫ਼ ਕੀਤਾ ਕਿ ਭਾਵੇਂ ਇਹ ਤਕਨੀਕੀ ਸਾਧਨ ਕੰਮ ਨੂੰ ਆਸਾਨ ਬਣਾਉਂਦੇ ਨੇ ਪਰ ਇਹ ਅਦਾਲਤੀ ਫੈਸਲੇ ਨਹੀਂ ਕਰਦੇ ਹੈ। ਆਰਟੀਫਿਸ਼ਲ ਇੰਟੈਲੀਜੈਂਸ ਸੋਚ ਵਿਚਾਰ ਦੇ ਵਿੱਚ ਮਦਦ ਕਰ ਸਕਦੀ ਹੈ ਪਰ ਇਹ ਜੱਜ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦੀ। ਸੁਪਰੀਮ ਕੋਰਟ ਦੇ ਨਿਯਮਾਂ ਦੇ ਤਹਿਤ AI ਨੂੰ ਸਿਰਫ ਦਫ਼ਤਰੀ ਕੰਮਾਂ ਦੇ ਲਈ ਵਰਤਿਆ ਜਾਵੇਗਾ, ਇਸ ਨੂੰ ਗਵਾਹਾਂ ਦੀ ਭਰੋਸੇਯੋਗਤਾ ਜਾਂ ਜ਼ਮਾਨਤ ਵਰਗੇ ਸੰਵੇਦਨਸ਼ੀਲ ਮਾਮਲਿਆਂ 'ਚ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ। CJI ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਵੇਂ ਇਸ ਗੱਲੋਂ ਸਹਿਮਤ ਨੇ ਕਿ ਅਦਾਲਤਾਂ ਦੇ ਵਿੱਚ ਭਾਵੇਂ ਕਿੰਨੇ ਵੀ ਤਕਨਾਲੋਜੀ ਆ ਜਾਵੇ ਪਰ ਅੰਤਮ ਫੈਸਲੇ ਸਿਰਫ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਜੱਜ ਹੀ ਲੈਣਗੇ। ਨਾਲ ਕਿਹਾ ਕਿ ਭਾਰਤ ਦਾ ਮਕਸਦ ਅਦਾਲਤਾਂ ਨੂੰ ਸਿਰਫ ਤਕਨੀਕੀ ਬਣਾਉਣਾ ਨਹੀਂ ਸਗੋਂ ਹਰ ਆਮ ਆਦਮੀ ਦੇ ਲਈ ਉਨ੍ਹਾਂ ਨੂੰ ਵਧੇਰੇ ਆਸਾਨ, ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣਾ ਹੈ। CJI ਨੇ ਦੱਸਿਆ ਆਖਰ ਚ ਕਿ ਕੇਸਾਂ ਦੇ ਨਿਪਟਾਰੇ ਦੇ ਲਈ ਆਪਸੀ ਸਮਝੌਤਿਆਂ ਅਤੇ ਲੋਕ ਅਦਾਲਤਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਿਹਾ। ਇਸ ਦੇ ਨਾਲ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆਮ ਲੋਕਾਂ ਦੇ ਲਈ ਵੀ ਇਨਸਾਫ਼ ਤੱਕ ਪਹੁੰਚ ਬਹੁਤ ਆਸਾਨ ਹੋ ਗਈ ਹੈ। ਤੇ CGI ਸੂਰਿਆਕਾਂਤ ਇਸ ਸਮੇਂ 4 ਦਿਨਾਂ ਦੇ ਦੌਰੇ ਦੇ ਉੱਤੇ ਜਰਮਨੀ ਦੇ ਵਿੱਚ ਨੇ ਤੇ UK ਗਏ ਹੋਏ ਨੇ, ਜਿੱਥੇ ਉਹ ਕਈ ਖਾਸ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਜਿਹੜੇ ਨੇ ਲੈ ਰਹੇ ਨੇ। ਤੇ ਇੱਕ ਖਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਉਨਟਾਰੀਓ ਦੀ ਖਬਰ ਹੈ, ਲੋਕ ਦੇਖ ਲਓ ਬਾਹਰਲੇ ਮੁਲਕਾਂ ਦੇ ਵਿੱਚ ਵੀ ਪਹੁੰਚ ਗਿਆ, ਪਰ ਸਾਡੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਘਰ ਦੇ ਵਿੱਚੋਂ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੋ ਗਿਆ। ਕੈਨੇਡਾ ਦੇ ਉਨਟਾਰੀਓ ਸੂਬੇ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਦੇ ਵਿੱਚ ਫਸੇ ਇੱਕ ਭਾਰਤੀ ਮੂਲ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ। ਘਰ ਦੇ ਵਿੱਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਦੇ ਨਾਲ ਘਰ ਸੱਦਿਆ ਸੀ, ਉਸੇ ਤੇ ਘਰ ਦੀ ਹੀ ਇੱਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ, ਹੁਣ ਇਹਦੇ ਚੋਂ ਭੂਤ ਕੱਢਣਗੇ। ਪੁਲਿਸ ਨੇ ਦੱਸਿਆ ਕਿ ਉਸ ਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਦੇ ਵਿੱਚ ਕੁਝ ਸ਼ੱਕੀ ਹੋਣ ਕਰਕੇ ਜਿਹੜਾ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀਗਾ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਬਦ ਰੂਹਾਂ ਦੀ ਪਕੜ ਦੇ ਵਿੱਚ ਹੈ, ਜਿਸ ਤੋਂ ਨਿਜਾਤ ਪਾਉਣ ਦੇ ਲਈ ਕਿਸੇ ਵੱਲੋਂ ਜਿਹੜਾ ਪਾਈ 10 ਦੇ ਉੱਤੇ ਆਧਾਰ ਦੇ ਉੱਤੇ ਉਨ੍ਹਾਂ ਜਿਹੜਾ ਸੀ ਨਿਊਯਾਰਕ ਦੇ ਇੱਕ ਪੁਜਾਰੀ, ਕਿਹਾ ਬਾਤ ਹੈ ਜੀ, ਨਿਊਯਾਰਕ ਤੋਂ ਕੈਨੇਡਾ ਬੁਲਾਇਆ ਪੁਜਾਰੀ, ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲਾਂ ਦੀਆਂ ਸੇਵਾਵਾਂ ਲੈਣ ਦੇ ਲਈ ਉਸ ਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ। ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਦੇ ਮਗਰੋਂ ਘਰ ਦੀ ਇੱਕ ਔਰਤ ਦੇ ਉੱਤੇ ਬਦ ਰੂਹਾਂ ਦਾ ਪਹਿਰਾ ਹੋਣ ਬਾਰੇ ਕਹਿ ਦਿੱਤਾ। ਉਸਨੇ ਔਰਤ ਦਾ ਇਲਾਜ ਇਕਾਂਤ ਥਾਂ ਦੇ ਉੱਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸਦੇ ਨਾਲ ਜਿਨਸੀ ਛੇੜਛਾੜ ਕੀਤੀ, ਜਿਸ ਮਗਰੋਂ ਔਰਤ ਦੇ ਵੱਲੋਂ ਰੋਲਾ ਪਾਏ ਜਾਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਤੇ ਪੁਲਿਸ ਦੇ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊਯਾਰਕ ਦਾ ਜਿਹੜਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨ ਹੀ ਅਦਾਲਤ ਦੇ ਵਿੱਚ ਹੁਣ ਪੇਸ਼ ਕੀਤਾ ਜਾਏਗਾ ਤੇ ਦੇਖਦੇ ਹਾਂ ਭੂਤ ਹੁਣ ਕਿਹਦੇ ਵਿੱਚੋਂ ਨਿਕਲਦੇ ਆ। ਤੇ ਲਓ ਦੋਸਤੋ, ਇਹ ਸੀ ਜੀ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ, ਤੇ ਅਗਲੀਆਂ ਗੱਲਾਂ ਬਾਤਾਂ ਵੀ ਕਰਾਂਗੇ RSS ਦੀਆਂ। ਕਾਫੀ ਜਿਹੜਾ ਵਿਰੋਧ ਹੋ ਰਿਹਾ ਨਿਊਯਾਰਕ ਦੇ ਵਿੱਚ, ਉਹਦਾ RSS ਇਵੈਂਟ ਜਿਹੜਾ ਹੋ ਰਿਹਾ, ਤੇ ਕਾਫੀ ਇੰਟਰਨੈਟ ਦੇ ਉੱਤੇ ਗੋਰੇ ਵੀ ਜਾਂ ਜਿਹੜੇ ਉੱਥੇ ਦੀ ਲੀਡਰਸ਼ਿਪ ਆ ਬਾਹਰਲੀ, ਉਹ ਜਿਹੜਾ ਇਸ ਚੀਜ਼ਾਂ ਦਾ ਵਿਰੋਧ ਕਰ ਰਹੇ ਆ। ਤੇ ਲਓ ਫਿਰ ਗੱਲ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਗੱਲ ਏਦਾਂ ਹੋਈ ਜੀ ਕਿ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਸਟ ਟਰਮ ਸੀ
0: ਜੀ,
1: ਉਦੋਂ ਇਹਨਾਂ ਨੇ ਇੱਕ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿਹੜਾ ਹੈਗਾ ਆ ਕਿਤੇ, ਕਿਉਂਕਿ ਹੁਣ ਜਦੋਂ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਕੋਲ ਵਸੀਲੇ ਬਥੇਰੇ ਹੁੰਦੇ ਆ
0: ਜੀ,
1: ਉਹ ਪ੍ਰਵਾਸੀ ਸੱਦ ਲੈ
0: ਜੀ,
1: ਹਾਂਜੀ, ਉਹ ਪੀ ਕੇ ਸ਼ਾਮ ਨੂੰ ਜਦੋਂ ਤੁਰੇ ਆਂਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ
0: ਜੀ,
1: ਹਾਂਜੀ
0: ਜੀ,
1: ਤੇ ਆਹ ਦਾਰੂ ਦੂਰੂ ਕਿੱਥੋਂ ਪੀ ਆਏ ਅੱਜ
0: ਜੀ?
1: ਕਹਿੰਦੇ ਉਹ ਸਿਰਮੁੰਨੀ ਅਕਾਲੀ ਦਲ ਕੀ ਰੈਲੀ ਥੀ ਨਾ, ਹਾਂਜੀ
0: ਜੀ, ਅੱਛਾ ਜੀ, ਕੀ ਬਾਤ ਹੈ ਜੀ,
1: ਦੱਸੋ ਬਾਈ, ਉਹ ਸਿਰਮੁੰਨੀ ਅਕਾਲੀ ਦਲ ਦੀ ਰੈਲੀ ਸੀ
0: ਜੀ,
1: ਤੇ ਉਹ ਸਿਰਮੁੰਨੀ ਹੋ ਨੀ ਬੜੀ, ਮੁੜ ਕੇ ਅਕਾਲੀ ਦਲ ਨੀ ਮੁੜ ਕੇ ਪਾਵਰ ਚ ਆਇਆ
0: ਜੀ।
1: ਸੋ ਹੁਣ ਗੱਲ ਏਦਾਂ ਹੈਗੀ ਆ ਜੀ ਕਿ ਜਨਾਬ ਨਾ ਇੱਕ ਖਬਰ ਅੱਜ ਮਿਸ ਕਰ ਗਏ ਆ, ਮੈਂ ਉਤੋਂ ਹੀ ਸ਼ੁਰੂਆਤ ਕਰਦਾ।
0: ਕਰ ਲੋ ਜੀ, ਕਰ ਲੋ।
1: ਅੱਜ ਨਾ ਹਾਈ ਕੋਰਟ ਦੇ ਵਿੱਚ ਜਿਹੜੇ ਮਾਨ ਸਾਹਿਬ ਨੂੰ ਇਥੋਂ DGP ਨੂੰ ਜਿਹੜਾ ਲੈਟਰ ਆਇਆ ਸੀਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਹੈ ਭਈ ਇਹਨਾਂ ਦੇ OST ਨੇ ਟ੍ਰਾਂਸਫਰਾਂ ਦੇ ਵਿੱਚ,
0: ਹਾਂਜੀ,
1: ਪੋਸਟਿੰਗ ਦੇ ਵਿੱਚ ਤੇ ਕਰਪਸ਼ਨ ਕੀਤੀ ਹੈਗੀ ਆ, ਉਹਦੇ ਬਾਰੇ ED ਨੇ ਪਰਚਾ ਦਰਜ ਕਰਨ ਲਈ ਕਿਹਾ ਸੀਗਾ ਤੇ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਸੀ, ਹਾਂਜੀ। ਉਹ ਪਤਾ ਲੱਗਾ ਜੀ ਭੀ ਲੈਟਰ 1 ਨਹੀਂ ਆਇਆ, ਲੈਟਰ 3 ਆਏ ਆ।
0: ਅੱਛਾ ਜੀ, ਕਿਆ ਬਾਤ
1: ਹੈ। ਪਹਿਲਾਂ ਉਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਲੈਟਰ ਪਾਏ ਹੈਗੇ ਆ
0: ਜੀ,
1: ਫੇਰ ਜਿਹੜਾ ਹੈਗਾ ਅਗਸਤ ਮਹੀਨੇ ਦੇ ਵਿੱਚ ਲੈਟਰ ਪਾਇਆ
0: ਜੀ,
1: ਇਹਨਾਂ ਨੇ ਕੁਛ ਕੀਤਾ ਨਹੀਂ ਸੀ ਤੇ ਇਹਦੇ ਬਾਰੇ PIL ਪੈਂਡਿੰਗ ਸੀਗੀ
0: ਜੀ।
1: ਅੱਜ ਜਿਹੜਾ ਹੈਗਾ ਆ ਹਾਈ ਕੋਰਟ ਨੇ ਉਹਦੇ ਵਿੱਚ ਸਰਕਾਰ ਨੂੰ ਨੋਟਿਸ ਕਰ ਦਿੱਤਾ, DGP ਨੂੰ ਵੀ ਸਾਥ ਕਰ ਦਿੱਤਾ, ਚੀਫ ਸੈਕਟਰੀ ਨੂੰ ਵੀ ਕਰਤਾ, ਹੋਮ ਸੈਕਟਰੀ ਨੂੰ ਵੀ ਕਰਤਾ
0: ਜੀ।
1: ਤੇ ਉਹਦੇ ਵਿੱਚ ਜਿਹੜਾ ਹੈਗਾ ਆ 3 ਸਤੰਬਰ ਤਰੀਕ ਪਾਤੀ ਜੀ।
0: ਜੀ
1: ਨਾਲ ਉਹਨਾਂ ਨੇ ਕਿਹਾ ਵੀ DGP ਤੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕਰੇ
0: ਜੀ।
1: ਔਰ ਮਜ਼ੇ ਦੀ ਗੱਲ ਇਹ ਆ ਕਿ ਉਹਨਾਂ ਨੇ CBI ਨੂੰ ਵੀ ਨੋਟਿਸ ਕਰ ਦਿੱਤਾ।
0: ਅੱਛਾ ਜੀ।
1: ਆਰਗੂਮੈਂਟ ਉਹਨਾਂ ਦੇ ਇਹ ਕਹੀ ਵੀ ਇੱਕ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਆ ਤੁਹਾਨੂੰ ਲਿਖ ਰਹੀ ਹੈਗੀ ਆ
0: ਜੀ,
1: ਤੇ ਤੁਹਾਡੀ ਸਟੇਟ ਦੀ ਏਜੰਸੀ ਉੱਤੇ ਜਿਹੜਾ ਹੈਗਾ ਸਾਇਲੈਂਟ ਹੋ ਕੇ ਬੈਠੀ ਆ
0: ਜੀ,
1: ਇਹ ਚੱਕਰ ਕੀ ਆ ਜੀ?
0: ਜੀ
1: ਕਿਉਂਕਿ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਪ੍ਰੇਅਰ ਹੀ ਇਹ ਆ ਕਿ ਇਨਕੁਆਇਰੀ ਜਿਹੜੀ ਹੈਗੀ CBI ਨੂੰ ਭੇਜ ਦਿੱਤੀ ਜਾਵੇ
0: ਜੀ।
1: ਇਸ ਕਰਕੇ CBI ਨੂੰ ਵੀ ਜਿਹੜਾ ਹੈਗਾ ਆ ਨੋਟਿਸ ਗਿਆ ਆ। ਹੁਣ ਦੇਖਦੇ ਆ ਜੀ ਵੀ 3 ਸਤੰਬਰ ਤੱਕ ਇਹ ਕੀ ਮਤਲਬ ਐਕਸ਼ਨ ਟੇਕਨ ਕਰਦੇ ਹੈਗੇ ਆ
0: ਜੀ,
1: ਜਾਂ ਮਤਲਬ ਜਿਹੜਾ ਹੈਗਾ ਕੋਈ ਇਸੇ ਤਰੀਕੇ ਨਾਲ ਜਿਹੜੇ ਆ ਇਹ ਚਿੱਠੀਆਂ ਜਿਹੜੀਆਂ ਪੇਸ਼ ਕਰ ਦਿੰਦੇ ਆ
0: ਜੀ।
1: ਹੋ ਸਕਦਾ ਹੈਗਾ ਇਹ ਆ ਵੀ ਜੋ ਇਹਨਾਂ ਦਾ ਐਕਟ ਐਂਡ ਕੰਡਕਟ ਸ਼ੁਰੂ ਤੋਂ ਰਿਹਾ ਹੈਗਾ ਆ ਵੀ ਉਦਣ ਤਰੀਕ ਲੈ ਲੈਣ ਜੀ ਵੀ ਅੱਗੇ ਅਗਲੀ ਤਰੀਕ ਤੇ ਪੇਸ਼ ਕਰ ਦਿਆਂਗੇ ਜੀ ਕਿਤੇ
0: ਜੀ,
1: ਜਾਂ ਪ੍ਰੋਪਰ ਬਣਾ ਨੀ ਹੋਇਆ ਜੀ
0: ਜੀ।
1: ਤੇ ਬਟ ਇਹ ਹੈਗਾ ਆ ਕਿ ਇਹ ਮਾਮਲਾ ਹੁਣ ਅੱਗੇ ਵੱਧ ਗਿਆ ਤੇ ਹਾਈ ਕੋਰਟ ਦੇ ਵਿੱਚ ਆ ਜੀ।
0: ਬਿਲਕੁਲ ਹੈ ਜੀ,
1: ਨੋ ਡਾਊਟ ਵੀ ਜਿਹੜੇ OSD ਆ ਮਾਨ ਸਾਹਿਬ ਦੇ
0: ਜੀ
1: ਰਾਜਵੀਰ ਸਿੰਘ ਘੁੰਮਣ
0: ਜੀ,
1: ਉਹਨਾਂ ਨੇ ਕਈ ਜਗ੍ਹਾ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ, ਕਈਆਂ ਨੂੰ ਜਿਹੜਾ ਹੈਗਾ ਡਿਫੇਮੇਸ਼ਨ ਦੇ ਨੋਟਿਸ ਵੀ ਦਿੱਤੇ
0: ਜੀ।
1: ਉਹਨਾਂ ਨੇ ਆਪਣੀ ਸਫਾਈ ਚ ਜਿਹੜੀ ਗੱਲ ਕਹੀ ਹੈਗੀ ਜੀ ਕਿ ਇਹ ਤਾਂ ਰੂਟੀਨ ਪ੍ਰੋਸੈਸ ਹੈਗੀ ਆ ਵੀ ਮੇਰੇ ਕੋਲ ਜਿਹੜਾ ਬੀਇੰਗ OSD ਮੇਰੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਸੀ, ਮੇਰਾ ਤਾਂ ਕੰਮ ਅੱਗੇ ਵਧਾ ਦੇਣਾ ਹੁੰਦਾ ਸੀਗਾ
0: ਜੀ,
1: ਤੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦੇ ਸੀ ਉਹ ਜਿਹੜੇ ਮੇਰੇ ਯਾਰ ਮਿੱਤਰ ਜਿਹਨਾਂ ਜਾਣਦੇ ਸੀ ਉਹਨਾਂ ਰਾਹੀਂ ਆ ਗਈਆਂ ਜੀ
0: ਜੀ।
1: ਇਸ ਤਰੀਕੇ ਨਾਲ ਸਫਾਈ ਦੇ ਤੀ ਜੇ ਮਤਲਬ ਇਹਦਾ ਮਤਲਬ ਇਹ ਹੈਗਾ ਆ ਕਿ ਰੂਟੀਨ ਪ੍ਰੋਸੈਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਆਉਣ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆ ਜ਼ਰੀਆ ਚਾਹੀਦਾ ਹੀ ਹੈਗਾ ਆ ਫਿਰ
0: ਜੀ। ਉਹ ਤਾਂ ਫਿਰ ਬਗੈਰ ਗੱਲ ਤੋਂ ਕਹਿੰਦੇ ਜੀ ED ਤੰਗ ਕਰਦੀ, ਫਿਰ ਤੁਸੀਂ ਨੀ ਕੁਛ ਕਰਦੇ ਤਾਂ ਅਗਲਿਆਂ ਨੇ ਤਾਂ ਫਿਰ ਕਰਨਾ ਹੀ ਆ ਜੀ, ਜੇ ਜਵਾਬ ਵੀ ਨਹੀਂ ਦਿੰਦੇ ਤਾਂ।
1: ਹਾਂਜੀ
0: ਜੀ,
1: ਉਹ ਜਿਹੜਾ ਹੈਗਾ ਆ ਹੁਣ ਮਾਮਲਾ ਜਿਹੜਾ ਆ ਉਹ ਅੱਗੇ ਵੱਧ ਗਿਆ ਆ ਤੇ ਹੋ ਸਕਦਾ ਉਹਦੇ ਤੇ ਕੋਈ ਕੰਕਰੀਟ ਡਿਸੀਜਨ ਆ ਜਾਏ ਜੀ
0: ਜੀ।
1: ਬਾਕੀ ਰਹੀ ਅੱਜ ਮੁਲਾਜ਼ਮਾਂ ਦੀ ਗੱਲ, ਮੁਲਾਜ਼ਮਾਂ ਨੂੰ ਤਾਂ ਜਿਹੜਾ ਹੈਗਾ ਆ ਨਾ ਜਿੱਦਾਂ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ
0: ਜੀ,
1: ਕਿਉਂਕਿ ਇਹਨਾਂ ਨੇ ਅੱਜ ਤੱਕ ਕਦੀ ਕੋਈ ਮੀਟਿੰਗ ਕਰਕੇ ਕਿਸੇ ਕੰਕਰੀਟ ਰਿਜ਼ਲਟ ਤੇ ਤਾਂ ਪਹੁੰਚੇ ਹੀ ਨੀ ਜੀ
0: ਜੀ।
1: ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨਾਲ ਵੀ ਵਿੱਚੇ ਛੱਡ ਕੇ ਚਲ ਗਏ ਸੀਗੇ ਜੀ। ਉਹਨਾਂ ਨੂੰ ਕਹਿੰਦੇ ਕਿ ਤੁਸੀਂ ਏਦਾਂ ਕਰਕੇ ਪਹਿਲਾਂ ਕੱਲ ਹੜਤਾਲ ਦਾ ਦੱਸੋ, ਕਹਿੰਦੇ ਇਹ ਹੜਤਾਲ ਤਾਂ ਹੋਣੀ ਹੈਗੀ ਆ ਜੀ, ਏਦਾਂ ਕਰਕੇ ਜੋ ਪਹਿਲਾਂ ਫਿਰ ਤੁਸੀਂ ਜਿਹੜਾ ਹੈਗਾ ਧਰਨੇ ਹੀ ਲਾ ਲਓ। ਹਾਂਜੀ, ਉਹ ਕਹਿੰਦੇ ਧਰਨੇ ਕਰਕੇ ਜਦ ਤੁਸੀਂ ਸਾਨੂੰ ਸੱਦਿਆ ਉਦਾਂ ਤੁਸੀਂ ਸਾਨੂੰ ਮੀਟਿੰਗ ਹੀ ਨਹੀਂ ਸੀ ਦੇਣੀ।
0: ਸੈਣੀ ਸਾਹਿਬ ਸਾਰਾ ਤਾਂ ਸੈਕਟਰੀਏਟ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਤੇ ਉਹਨਾਂ ਨੇ ਤਾਂ ਮੀਟਿੰਗ ਕਰਨੀ ਆ, ਚੱਕ ਕੇ ਜਲੰਧਰ ਨੂੰ ਆ ਗਿਆ। ਜਲੰਧਰ ਕੀ ਆ ਜੀ,
1: ਜਾਣ ਬੁੱਝ ਕੇ ਖਜਲ ਖਰਾਬ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਅੱਧਾ ਕੋਈ ਮੈਸੇਜ ਏਦਾਂ ਦਾ ਚਲ ਜਾਏ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੈਸੇਜ ਕਰ ਦਿਓ
0: ਜੀ,
1: ਵੱਖਰੇ ਵੱਖਰੇ ਗਰੁੱਪਾਂ ਨੂੰ ਕੋਸ਼ਿਸ਼ ਕੀਤੀ ਗਈ ਇਸ ਚੀਜ਼ ਦੇ ਉੱਤੇ ਵੀ ਤੁਸੀਂ ਮੈਸੇਜ ਕਰੋ ਤੇ ਕੰਮ ਤੇ ਆ ਜਾਓ। ਜੇ ਇੱਕ ਗਰੁੱਪ ਵੀ ਜਿਹੜਾ ਆ ਏਦਾਂ ਦੀ ਕੋਈ ਗੱਲ ਕਰ ਦਿੰਦਾ, ਲੀਨੀਐਂਸੀ ਦਿਖਾ ਦਿੰਦਾ ਤੇ ਦੈਨ ਉਹ ਜਿਹੜਾ ਹੈਗਾ ਆ ਇਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਜਾਣਾ ਸੀਗਾ
0: ਜੀ,
1: ਤੇ ਸਟ੍ਰਾਈਕ ਜਿਹੜੀ ਆ ਤੋੜ ਲੈਣੀ ਸੀ ਜੀ। ਮੁਲਾਜ਼ਮ ਰਹੇ ਇਕਜੁੱਟ ਜੀ
0: ਜੀ।
1: ਹੁਣ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਵੀ ਜਿਹੜੇ SNT ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ
0: ਜੀ।
1: ਸਵਾਲ ਇਹ ਹੈਗਾ ਕਿ ਉਹਦੀ ਇਬਾਰਤ ਦੇਖੋ, ਉਹਦੇ ਵਿੱਚ ਲਿਖਿਆ ਕੀ ਆ ਕਿ ਸਾਨੂੰ ਵੱਖਰੇ ਵੱਖਰੇ ਵਰਗਾਂ ਤੋਂ ਜਿਹੜਾ ਆ ਪਤਾ ਲੱਗਿਆ ਕਿ ਮੁਲਾਜ਼ਮਾਂ ਨੂੰ, ਤੁਹਾਨੂੰ ਨੀ ਪਤਾ ਸਾਰਾ ਤਾਂ 2 ਲੱਖ ਬੰਦਾ ਛੁੱਟੀ ਤੇ ਸਮੂਹਿਕ ਛੁੱਟੀ
0: ਤੁਹਾਨੂੰ ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਕਿੱਥੇ ਜਾਏ, ਉਦੋਂ ਇਹਨਾਂ ਨੂੰ ਸੁਣਿਆ ਨੀ ਵੀ ਮੁਲਾਜ਼ਮ ਤੁਰੇ ਫਿਰਦੇ ਆ ਜੀ।
1: ਬਹੁਤ ਡਰਾਮੇ ਕਰਦੇ ਜੀ, ਦੱਸੋ ਭਲਾ ਤੁਹਾਨੂੰ ਪਤਾ ਨੀ ਪੂਰੇ ਪੰਜਾਬ ਨੂੰ ਪਤਾ ਵੀ ਹਾਂ ਜੀ ਅਗਲੇ ਬੰਦੇ ਜਿਹੜੇ 27 ਤਰੀਕ ਨੂੰ ਕਰ ਰਹੇ ਹੈਗੇ ਆ ਬੰਦ ਦੀ ਕਾਲ ਆ ਉਹਨਾਂ ਦੀ
0: ਜੀ,
1: ਤੇ ਉਹਨਾਂ ਨੇ ਕਿਹਾ ਵੀ ਅਸੀਂ ਹੜਤਾਲ ਕਰਨੀ ਹੈਗੀ ਤੇ ਤੁਸੀਂ ਜਿਹੜਾ ਆ ਫਿਰ ਕਹਿੰਦੇ ਸਾਨੂੰ ਲੋਕਾਂ ਤੋਂ ਪਤਾ ਲੱਗਾ
0: ਜੀ।
1: ਹਾਂਜੀ, ਤੂੰ ਇਸ ਕਰਕੇ ਲੱਗਦਾ ਏਦਾਂ ਹੀ ਆ ਕਿ ਰਹਿੰਦੇ ਹੀ ਨੀ ਗੇ ਪੰਜਾਬ ਦੇ ਵਿੱਚ
0: ਜੀ,
1: ਤੇ ਜਾਂ ਇਹਨਾਂ ਨੂੰ ਖਬਰ ਪਹੁੰਚਦੀ ਨੀ ਹੈਗੀ ਜੀ। ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਤਾਂ 27 ਤਰੀਕ ਨੂੰ ਉਹਨਾਂ ਨੇ ਐਕਸ਼ਨ ਨੂੰ ਲੀਕ ਕਿਹਾ ਸੀ, 27 ਤਰੀਕ ਦੀ ਹੀ ਮੀਟਿੰਗ ਰੱਖੀ
0: ਜੀ,
1: ਇਹ ਮੁੜ ਕੇ ਬਹਾਨਾ ਇਹ ਬਣਾ ਲਿਆ ਜੀ
0: ਜੀ।
1: ਚਾਹੀਦਾ ਤਾਂ ਇਹ ਸੀਗਾ ਜੀ ਵੀ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ 25 ਨੂੰ 24 ਨੂੰ ਮੀਟਿੰਗ ਦਿਓ
0: ਹੈਂਜੀ
1: ਉਹਨਾਂ ਨੂੰ ਤਾਂ ਜੇ ਤੁਸੀਂ ਸਟਰਾਈਕ ਨੂੰ ਮਤਲਬ ਜਿਹੜਾ ਹੈਗਾ ਡੈਫਰ ਕਰਾਉਣਾ ਚਾਹੁੰਦੇ ਹੈਗੇ ਆ ਵੀ ਡਿਲੇ ਕਰ ਦਿਓ ਡੈਫਰ ਕਰ ਦਿਓ ਦੈਨ ਤੁਹਾਡੇ ਕੋਲ ਤਾਂ ਆਪਸ਼ਨ ਇਹ ਸੀ ਕਿ ਤੁਸੀਂ ਪਹਿਲਾਂ ਮੀਟਿੰਗ ਦਿੰਦੇ ਉਹਦੇ ਵਿੱਚ ਉਹਨਾਂ ਨੂੰ ਕਨਵਿੰਸ ਕਰਦੇ ਸਟੇਟ ਦੀ ਜਿਹੜੀ ਹੈਗੀ ਹਾਲਾਤ ਉਹਦੇ ਬਾਰੇ ਦੱਸਦੇ ਉਹਨਾਂ ਨੂੰ ਪਾਰਸ਼ਲੀ ਕੁਛ ਦੇਣ ਦੇ ਪ੍ਰੋਮਿਸ ਕਰਦੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦਿੰਦੇ ਹੈਗੇ ਆ ਉਹਦੇ ਨਾਲ ਤੁਸੀਂ ਕੰਮ ਚਲਾਓ ਬਾਕੀ ਹੌਲੀ ਹੌਲੀ ਅਸੀਂ ਕਮਿਟਡ ਆ ਦੇਣ ਵਾਸਤੇ ਇਹ ਤਾਂ ਉਲਟਾ ਬਲੇਮ ਗੇਮ ਦੇ ਉੱਤੇ ਉਤਾਰੂ ਹੋ ਗਿਆ ਜੀ
0: ਬਿਲਕੁਲ
1: ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਫੰਕਸ਼ਨ ਚ ਡਿਗਰੀਆਂ ਉਹ ਚੱਲ ਗਏ ਜੀ ਨੌਕਰੀਆਂ ਵੰਡਣ ਜੀ
0: ਜੀ
1: ਤੇ ਉਹ ਨਿਯੁਕਤੀਆਂ ਬਣਦੇ ਉੱਥੇ ਕਹਿੰਦੇ ਜੀ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ 50,000 ਤਨਖਾਹ ਲੈਂਦੇ ਹੈਗੇ ਆ
0: ਜੀ
1: ਦੂਜੀ ਜਗ੍ਹਾ ਜਿਹੜੇ ਹੈਗੇ ਆ 33,000 ਰੁਪਇਆ ਮਿਲਦਾ ਜੀ
0: ਜੀ
1: 28,000 ਰੁਪਇਆ ਮਿਲਦਾ ਤੇ ਅਸੀਂ ਤਾਂ ਜਿਹੜਾ 50,000 ਦਿੰਦੇ ਆ
0: ਜੀ
1: ਤੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਵੀ ਇਹਨਾਂ ਚਾਲਾਂ ਤੋਂ ਦੁਖੀ ਹੈਗੇ ਜੀ ਇਹਨਾਂ ਦੀਆਂ ਤੋਂ
0: ਜੀ
1: ਤੇ ਬਟ ਉਹ ਕਿਉਂਕਿ ਸਟੇਟ ਦੀ ਅਥਾਰਟੀ ਹੈਗੀ ਉਹਨੂੰ ਡਿਨਾਈ ਨੀ ਕਰ ਸਕਦੇ ਮੀਟਿੰਗ ਤੋਂ
0: ਜੀ
1: ਤੇ ਪਰ ਉਹਨਾਂ ਨੂੰ ਵੀ ਹੁਣ ਪਤਾ ਆ ਵੀ ਹਾਂ ਜੀ ਇਹਨਾਂ ਨੇ ਕਿਤੇ ਗੱਲ ਸਾਡੀ ਸਿਰੇ ਲਾਉਣੀ ਨੀ ਜੀ
0: ਜੀ ਬਿਲਕੁਲ ਹੈ ਜੀ ਤੇ ਹੁਣ ਪੇਜ ਸਾਹਿਬ ਲੱਗਦਾ ਉਹਦੇ ਕੀ ਕਰ ਸਕਦੇ ਹੈ ਕਿ ਮੁਲਾਜ਼ਮ ਕੀ ਕਰ ਸਕਦੇ ਨੇ ਜੀ ਹੁਣ
1: ਇਹਨਾਂ ਨੇ ਵੀ ਟਾਈਮ ਟਪਾਉਣਾ ਮੁਲਾਜ਼ਮਾਂ ਨੇ ਵੀ ਟਾਈਮ ਟਪਾਉਣਾ ਹੈਗਾ ਆ ਜੀ ਇਹ ਤਾਂ ਹੁਣ ਅਗਲੀ ਸਰਕਾਰ ਤੇ ਗੱਲ ਪੈ ਗਿਆ ਕੰਮ
0: ਜੀ ਜੀ
1: ਵੱਡੀ ਗੱਲ ਤਾਂ ਇਹ ਹੈਗੀ ਨਾ ਸਰ ਤੁਸੀਂ ਇਹ ਦੇਖੋ ਨਾ 15,000 ਕਰੋੜ ਰੁਪਇਆ ਗਮਾਡਾ ਤੋਂ ਚੱਕ ਲੈਣਾ 10,000 ਰੁਪਇਆ PSPCL ਤੋਂ ਚੱਕ ਲੈਣਾ ਜੀ 25,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਜਾਂਦੇ ਜਾਂਦੇ ਜਿਹੜਾ ਇਹ ਕਰਜ਼ਾ ਲੈ ਜਾਣਾ ਜੀ ਇਹ
0: ਜੀ
1: ਤੇ ਉਹ ਜਿਹੜਾ ਆ ਪੈਸਾ ਕਿੱਥੇ ਇਹਨਾਂ ਨੇ ਖਰਚਣਾ ਜੇ ਮੁਲਾਜ਼ਮਾਂ ਨੂੰ ਨਹੀਂ ਦੇਣਾ DA ਤੇ ਬਾਕੀ ਖਰਚਣਾ ਕਿੱਥੇ ਹੈਗਾ ਜੀ
0: ਜੀ
1: ਔਰ ਫਿਰ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆ ਉਸ ਪੈਸੇ ਦੇ ਨਾਲ ਯੂਜ਼ ਕਰਨਗੇ ਜਿੱਦਾਂ ਮਰਜ਼ੀ ਹੈਗਾ ਬਟ ਜਿਹੜੀ ਵੀ ਸਰਕਾਰ ਬਣੇਗੀ ਅੱਗੇ ਉਹਦੇ ਵਾਸਤੇ ਜਿਹੜਾ ਆ ਕੰਡਿਆਂ ਦਾ ਤਾਜ ਹੀ ਹੋਏਗਾ ਕਿਉਂਕਿ ਉਹਨੂੰ ਆਉਂਦਿਆਂ ਨਾਲ ਹੀ PSPCL ਨੂੰ ਪ੍ਰਾਈਵੇਟ ਕਰਨਾ ਪਏਗਾ ਨਹੀਂ ਤਾਂ ਕੰਮ ਹੀ ਨੀ ਚੱਲੇਗਾ PSPCL ਤਾਂ ਪਹਿਲਾਂ ਹੀ ਜਿਹੜੀ ਸਬਸਿਡੀ ਦੀ ਮਾਰੀ ਆ
0: ਸਹੀ ਸਰ ਮੈਂ ਅੱਜ ਦੋ ਕੁ ਦਿਨ ਹੋ ਗਏ ਇਹਨਾਂ ਚੀਜ਼ਾਂ ਨੂੰ ਸੋਚਦਾ ਸੀਗਾ ਚਲੋ ਥੋੜਾ ਬਹੁਤਾ ਕਿਤੇ ਵਕਤ ਮਿਲਦਾ ਤੇ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਆਹ ਸਰਕਾਰ ਆਵੇ ਉਹ ਸਰਕਾਰ ਆਵੇ ਲੰਬੇ ਸਮੇਂ ਤੋਂ ਗੱਲਬਾਤ ਸੁਣਦੇ ਆਏ ਆ ਜਾਂ ਹੋਰ ਵੀ ਬਹੁਤ ਸਾਰੇ ਗੱਲਾਂ ਬਾਤਾਂ ਕਰਦੇ ਵੀ ਹੈ ਆਪਸ ਵੀ ਕਈ ਵਾਰੀ ਗੱਲਬਾਤ ਹੁੰਦੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਪੰਜਾਬ ਦੀ ਸਥਿਤੀ ਜਿਹੜੀ ਆ ਉਹਨਾਂ ਪਿਛਲੇ 25-30 ਸਾਲਾਂ ਦੇ ਵਿੱਚ ਲਾ ਲਓ ਕਿ 84 ਤੋਂ ਲਾ ਲਓ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਕੰਮ ਸ਼ੁਰੂ ਹੁੰਦਾ ਤਾਂ ਜ਼ਿਆਦਾਤਰ ਇਲਜ਼ਾਮਬਾਜ਼ੀ ਇਹੀ ਲੱਗਦੀ ਹੈ ਕਿ ਵੱਡੇ ਬਾਦਲ ਜਿਹੜੇ ਸਨ ਉਹਨਾਂ ਦੇ ਕਰਕੇ ਹੀ ਪੰਜਾਬ ਦੇ ਉੱਤੇ ਕਰਜ਼ਾ ਚੜਿਆ ਉਦੋਂ 2,00,000 ਕਰੋੜ ਜਾਂ ਕਿੱਦਾਂ ਇਹਨਾਂ ਦਾ ਸੀਗਾ ਜਦੋਂ ਉਹਨਾਂ ਦੀ ਸਰਕਾਰਾਂ ਰਹੀਆਂ ਨੇ 2.5 ਕਹਿ ਲਓ 3 ਕਹਿ ਲਓ ਵੱਧ ਤੋਂ ਵੱਧ ਤੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਜਿੱਦਾਂ ਕਿ 25-30 ਸਾਲ ਦੇ ਅਰਸੇ ਦੇ ਵਿੱਚ ਮਤਲਬ ਕਿ ਇੰਨਾ ਕੁ ਕਰਜ਼ਾ ਹੋਇਆ ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਹੈ ਉਹ ਚਾਹੇ ਬਾਹਰੋਂ ਆ ਕੇ ਫੋਰਸਾਂ ਲੱਗੀਆਂ ਚਾਹੇ 84 ਦੀ ਘਟਨਾ ਵਾਪਰੀ ਹੋਰ ਸਾਰੀਆਂ ਚੀਜ਼ਾਂ ਉਹ ਖਮਿਆਜ਼ਾ ਵੀ ਭੁਗਤਿਆ ਚਲੋ ਪੰਜਾਬ ਨੇ ਆਪ ਵੀ ਜਾਨੀ ਮਾਲੀ ਨੁਕਸਾਨ ਤੇ ਫਿਰ ਕਰਜ਼ਾ ਵੀ ਉਹਦੇ ਉੱਤੇ ਚੜਿਆ ਸਾਰਾ ਕੁਝ ਪਰ ਜੋ ਹਾਲਾਤ 50 ਸਾਲਾਂ ਦੇ ਵਿੱਚ ਬਣ ਗਏ ਏਡੇ ਵੱਡੇ ਪੱਧਰ ਦੇ ਉੱਤੇ ਕਰਜ਼ਾ ਹੋਰ ਸਾਰੀਆਂ ਸਬਸਿਡੀਆਂ ਹੋਰ ਸਾਰੀਆਂ ਚੀਜ਼ਾਂ ਤੇ ਮਤਲਬ ਕਿ ਉਹ ਆਪਾਂ ਉਹ ਚੀਜ਼ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉਸ ਚੀਜ਼ ਨੂੰ
1: ਭਰੇ ਸਾਹਿਬ ਜਿਹੜੇ ਪੰਜਾਬ ਚਿੰਤਕ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ
0: ਜੀ
1: ਜੋ 35-40 ਸਾਲ ਦੇ ਵਿੱਚ ਜਿੰਨਾ ਕੁ ਥੱਲੇ ਗਏ ਸੀ ਉਹਨਾਂ 50 ਸਾਲਾਂ ਦੇ ਵਿੱਚ ਜਿਹੜਾ ਜਾ ਹੋਰ ਥੱਲੇ ਚੱਲ ਗਏ ਉਹਨਾਂ
0: ਜੀ
1: ਦੇਖੋ ਉਦੋਂ ਜਦੋਂ ਕਰਜ਼ਾ ਸੀਗਾ ਕਰਜ਼ਾ ਤਾਂ ਹੋਇਆ ਉਹਦੇ ਵਿੱਚ ਦੋ ਫੈਕਟਰ ਜਿਹੜੇ ਹੋਏ ਇੱਕ ਚੀਜ਼ ਹੋਈ ਵੀ ਉਹਦੇ ਵਿੱਚ ਡਿਵੈਲਪਮੈਂਟ ਵੀ ਹੋਈ
0: ਜੀ
1: ਬਟ ਐਟ ਦਾ ਸੇਮ ਟਾਈਮ ਜਿਹੜਾ ਫ੍ਰੀ ਬੀਜ ਵਾਲੀ ਜਿਹੜੀ ਮਤਲਬ ਜਿਹੜੀ ਪ੍ਰਥਾ ਹੈ ਨਾ ਉਹ ਵੀ ਉਦੋਂ ਹੀ ਚੱਲੀ
0: ਚੱਲੀ ਬਿਲਕੁਲ
1: ਉਹ ਪਰ ਇਹ ਹੈਗਾ ਆ ਕਿ ਉਹ ਇੱਕ ਇਦਾਂ ਦਾ ਆਈਡੀਆ ਸੀ ਜਿਹਨੇ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਾ ਦਿੱਤੀ ਸੀ
0: ਜੀ ਬਿਲਕੁਲ
1: ਹਾਂਜੀ
0: ਮੈਨੂੰ ਚੇਤੇ ਸੁਖਬੀਰ ਬਾਦਲ ਸਾਹਿਬ ਕਹਿੰਦੇ ਸੀ ਉਸ ਸਮੇਂ ਦੇ ਵਿੱਚ ਕਿ 25 ਸਾਲ ਰਾਜ ਕਰਾਂਗੇ ਉਹ ਮੈਨੂੰ ਚੇਤੇ ਆ ਜੀ ਗੱਲਾਂ ਬਿਲਕੁਲ ਹਾਂਜੀ
1: ਹਾਂਜੀ ਅੱਜ ਤੀਰਥ ਯਾਤਰਾ ਸਕੀਮ ਸਾਰੀਆਂ ਜਿਹੜੀਆਂ ਬੱਸਾਂ ਤੁਰੀਆਂ ਆਈਆਂ ਰੋਡਵੇਜ ਦੀਆਂ ਹਾਂਜੀ ਰੋਡਵੇਜ ਫ੍ਰੀ ਇਹ ਸਾਰੇ ਆਈਡੀਏ ਉਹਨਾਂ ਦੇ ਸੀਗੇ
0: ਜੀ
1: ਇਹਨਾਂ ਨੇ ਜਿਹੜਾ ਹੈਗਾ ਆ ਇਹਨੂੰ ਫਿਰ ਜਿਹੜਾ ਲਾਰਜ ਸਕੇਲ ਤੇ ਇੰਪਲੀਮੈਂਟ ਕਰ ਦਿੱਤਾ ਵੀ ਲੋਕਾਂ ਨੂੰ ਜਿਹੜਾ ਹੈਗਾ ਆ ਪੂਰੀ ਰੋਟੀ ਆਪ ਖਾਓ ਦੋ ਦੋ ਬੁਰਕੀਆਂ ਲੋਕਾਂ ਨੂੰ ਪਾਈ ਚਲੋ ਆਰਾਮ ਨਾਲ ਚੁੱਪ ਕਰਕੇ ਵੋਟਾਂ ਲਈ ਚਲੋ
0: ਜੀ
1: ਲੋਕਾਂ ਨੂੰ ਦੇਖੋ ਦੇਖਿਆ ਸਰ ਡਿਵੈਲਪਮੈਂਟ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਕੋਈ ਖਰਚਾ ਹੋਇਆ ਹੀ ਨੀ ਜੀ ਸੜਕਾਂ ਮੁੜ ਕੇ ਜਿਹੜੀਆਂ ਉਦੋਂ ਦੀਆਂ ਬਣ ਗਈਆਂ ਹੁਣ ਜਿਹੜੀ ਸੜਕ ਹੈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਲੋਕੀ ਹੱਥ ਨਾ ਪੱਟ ਕੇ ਦਿਖਾ ਦਿੰਦੇ ਅਗਲੇ ਦਿਨ।
0: ਜੀ
1: ਉਹਦਾ ਕਾਰਨ ਇਹ ਆ ਕਿ ਉਹ ਠੇਕੇਦਾਰ ਵੀ ਯੂਪੀ ਤੋਂ, ਹਰ ਇੱਕ ਬੰਦਾ ਜਿਹੜਾ ਆ ਕੋਈ ਦਿੱਲੀ ਤੋਂ, ਕੋਈ ਯੂਪੀ ਤੋਂ, ਕੋਈ ਹਰਿਆਣੇ ਤੋਂ, ਬਸ ਆਹ ਹੀ ਚੱਕਰ ਆ ਜੀ।
0: ਜੀ ਚਲੋ, ਉਹ ਤਾਂ ਜਿਹੜੀ
1: ਪੰਜਾਬ
0: ਪੇ
1: ਦਾ
0: ਤਾਂ
1: ਯੂਥ
0: ਸੈਣੀ ਸਾਹਿਬ
1: ਜਿਹੜਾ,
0: ਪੇ ਤਾਂ ਜਿਹੜੀ ਬਾਹਰ ਜਾਣੀ ਜਾਣੀ ਆ, ਜਿਹੜਾ ਮਤਲਬ ਕਿ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਟੈਕਸ ਪੇਅਰ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹੋਣੀਆਂ, ਕਦੇ ਉਹਦੇ ਵੱਲ ਲੋਕ ਇਹ ਪਛਾਣਨਗੇ ਜਾਂ ਜਾਣਨਗੇ ਕਿ ਭਾਈ ਹੁਣ ਦੇਖੋ ਜੇ ਆਪਾਂ ਸਰਵਿਸ ਜਿਹੜੀ ਆ ਚਾਹੇ ਉਹ ਹਰਿਆਣੇ ਤੋਂ ਲੈਂਦੇ ਹਾਂ ਚਾਹੇ ਆਪਾਂ ਹਿਮਾਚਲ ਦੇ ਲੋਕਾਂ ਤੋਂ ਲੈਂਦੇ ਹਾਂ, ਪਰ ਉਹ ਪੈਸਾ ਜਿਹੜਾ ਸਰਵਿਸ ਟੈਕਸ ਦਾ ਜਿਹੜਾ ਸਾਰਾ ਕੁਝ ਆ ਉਹ ਘੱਟ ਵੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ, ਪੰਜਾਬ ਦੇ ਵਿੱਚ ਤਾਂ ਟੈਕਸ ਵੀ ਨਹੀਂ ਰਹਿ ਰਿਹਾ ਫਿਰ ਉਸ ਹਿਸਾਬ ਦੇ ਉੱਤੇ ਦੇਖਿਆ ਜਾਵੇ ਤਾਂ।
1: ਨਹੀਂ ਸਰ, ਇਸੇ ਚੀਜ਼ ਦੇ ਕਰਕੇ ਜਿਹੜਾ ਹੈਗਾ ਆ, ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਆ, ਬਾਦਲ ਸਾਹਿਬ ਨੇ ਜਦੋਂ ਚੰਡੀਗੜ੍ਹ ਤੋਂ ਦਫ਼ਤਰ ਜਿਹੜੇ ਮੋਹਾਲੀ ਲਿਆਂਦੇ ਸੀਗੇ ਉਹ ਇਸੇ ਇੰਟੈਂਸ਼ਨ ਨਾਲ ਲਿਆਂਦੇ ਸੀਗੇ ਕਿ ਭਾਈ ਮੋਹਾਲੀ ਦੇ ਵਿੱਚ ਜਦੋਂ ਦਫ਼ਤਰ ਆ ਗਏ ਤੇ ਜਦੋਂ ਉਸ ਉੱਥੇ ਟੈਕਸ ਪੇ ਹੁੰਦਾ ਸੀਗਾ
0: ਤੇ
1: ਉਹ ਟੈਕਸ ਜਿਹੜਾ ਪੰਜਾਬ ਚ ਆ ਜਾਂਦਾ ਸੀਗਾ, ਜੇ ਚੰਡੀਗੜ੍ਹ ਚ ਚਲ ਜਾਂਦਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਦਾ ਟੈਕਸ ਹੈਗਾ ਆ ਉਹ ਤਾਂ ਫੇਰ ਉੱਥੇ ਜਿਹੜਾ ਆ ਹਾਂਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਜਾਂਦਾ ਸੀ। ਸੋ ਇਸ ਕਰਕੇ ਦੇਖੋ ਆਮਦਨ ਵਧੇ ਜਿਹੜਾ ਆ ਕਰਜ਼ਾ ਜਾ ਲਿਆ ਜਾਂਦਾ ਹੈਗਾ ਆ ਤੇ ਜੇ ਪੋਜ਼ਿਟਿਵ ਵੇ ਨਾਲ ਉਹਨੂੰ ਖਰਚ ਕੀਤਾ ਜਾਂਦਾ ਤੇ ਹੋ ਸਕਦਾ ਵੀ ਆਪਾਂ ਡਿਵੈਲਪਮੈਂਟ ਕਰਦੇ ਆ ਜਾਂ ਕੋਈ ਏਦਾਂ ਦਾ ਪ੍ਰੋਜੈਕਟ ਲਾਉਂਦੇ ਆ ਜਿਸ ਤੋਂ ਸਾਨੂੰ ਆਊਟਪੁੱਟ ਹੁੰਦੀ ਆ, ਅਸੀਂ 4 ਸਾਲਾਂ ਦੇ ਵਿੱਚ ਉਹ ਕਰਜ਼ਾ ਲਾਹ ਵੀ ਸਕਦੇ ਹੋਈਏ ਤੇ ਨਾਲ ਸਾਡੀ ਇਨਕਮ ਵੀ ਜਨਰੇਟ ਹੁੰਦੀ ਹੋਵੇ, ਇੰਪਲਾਇਮੈਂਟ ਵੀ ਜਨਰੇਟ ਹੁੰਦੀ ਹੋਵੇ। ਉਹ ਚੀਜ਼ਾਂ ਤੇ ਨਾ ਤਾਂ ਏਦਾਂ ਦੀ ਸਰਕਾਰ ਦੀ ਸੋਚ ਆ ਨਾ ਉਹਨਾਂ ਨੂੰ ਪਤਾ ਆ ਜੀ, ਐਕਚੁਲੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਹੈਗਾ ਆ ਜੀ ਇਸ ਅਹੁਦੇ ਦਾ ਜਿਹੜਾ ਆ ਕੰਮ ਕੀ ਹੁੰਦਾ। ਨਿਯੁਕਤੀਆਂ ਵੰਡਣੀਆਂ ਜਿਹੜੀਆਂ ਹੈਗੀਆਂ, ਨਿਯੁਕਤੀ ਪੱਤਰ ਵੰਡਣੇ ਮੁੱਖ ਮੰਤਰੀਆਂ ਦੇ ਕੰਮ, ਥੋੜਾ ਇਹ ਤਾਂ ਪ੍ਰੋਸੈਸ ਆਫ ਗੌਰਮੈਂਟ ਹੈਗੀ ਆ ਜੀ। ਅੱਗੇ ਹੁੰਦਾ ਸੀ ਚੁੱਪ ਕਰਕੇ ਬੰਦਾ ਇੰਟਰਵਿਊ ਦੇ ਕੇ ਆਇਆ ਤੇ ਨਿਯੁਕਤੀ ਪੱਤਰ ਘਰ ਬਾਈ ਡਾਕ ਆ ਜਾਂਦਾ ਸੀ। ਹਾਂਜੀ, ਇਹ ਕਿਹੜੇ ਕੰਮ ਆ ਜਿਹੜੇ ਕਰਦੇ ਹੈਗੇ, ਕਿੰਨੇ ਬੰਦੇ ਰਿਟਾਇਰ ਹੋ ਰਹੇ ਆ ਤੇ ਕਿੰਨਿਆਂ ਨੂੰ ਤੁਸੀਂ ਇੰਪਲਾਇਮੈਂਟ ਦੇ ਰਹੇ ਹੈਗੇ, ਕਦੀ ਉਹਦਾ ਵੀ ਹਿਸਾਬ ਲਾਇਆ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ,
0: ਔਜਲਾ ਸਾਹਿਬ ਲਿਖਦੇ ਨੇ ਕਿ 97 ਦੇ ਵਿੱਚ 43,000 ਕਰਜ਼ਾ ਸੀਗਾ ਜੀ।
1: ਹਾਂਜੀ
0: ਜੀ,
1: ਬਸ ਇਹਨਾਂ ਹੀ ਜਿਹੜਾ ਹੈਗਾ ਆ 30 ਸਾਲਾਂ ਦੇ ਅੰਦਰ ਜਿਹੜਾ ਹੈਗਾ ਆ ਇੱਥੇ ਤੱਕ ਪਹੁੰਚਿਆ ਕੰਮ
0: ਜੀ। ਬਿਲਕੁਲ ਹੈ ਜੀ,
1: ਹਾਂਜੀ। ਉਹ ਇਸ ਕਰਕੇ, ਪਰ ਸਵਾਲ ਤੇ ਇਹ ਹੈਗਾ ਨਾ, ਜਦੋਂ ਇਹ ਆਏ ਹੈ ਕਿ 2,70,000 ਕਰੋੜ ਚ ਜਾਣਾ, 5 ਲੱਖ ਛੱਡ ਕੇ ਹੈਗਾ ਆ, 5 ਲੱਖ ਤੋਂ ਵੀ ਉੱਤੇ ਜਾਣਗੇ,
0: ਡਬਲ ਹੋ ਗਿਆ ਜੀ,
1: ਜਿੱਦਾਂ ਹੁਣ ਇਹਨਾਂ ਨੇ 25,000 ਕਰੋੜ ਚੱਕ ਲਿਆ ਜੀ, ਇਹਨਾਂ ਨੇ 5 ਸਾਲਾਂ ਦੇ ਵਿੱਚ ਡਬਲ ਕਰ ਦਿੱਤਾ। ਪਰ ਨਾਲ ਇਹ ਹੈਗਾ ਨਾ, ਦੁੱਖ ਦੀ ਗੱਲ ਇਹ ਆ ਕਿ ਇਨਫਰਾਸਟ੍ਰਕਚਰ ਤੇ ਖਰਚਾ ਹੀ ਕੋਈ ਨੀ ਕੀਤਾ ਹੜਾਂ ਦੇ ਵਿੱਚ, ਤਾਂ ਜਿਹੜਾ ਲੋਕੀ ਡੁੱਬ ਗਏ ਤੇ ਉਦੋਂ ਬਾਅਦ ਜਿਹੜੇ ਸੰਭਾਲੇ ਕਿਹਨਾਂ ਨੇ? ਪੰਜਾਬੀਆਂ ਨੇ, ਪੰਜਾਬੀ ਆ ਕੇ ਸੰਭਾਲੇ
0: ਜੀ।
1: ਵਿਦੇਸ਼ਾਂ ਤੋਂ ਆਈ ਮਦਦ ਸਾਰੀ ਜਿਹੜੀ ਹੈਗੀ ਆ, ਨਾਰੇ ਭਰਾਵਾਂ ਨੇ ਆ ਕੇ ਦੇਖਿਆ ਭਾਈ ਆਪਣਾ ਪੰਜਾਬ ਨੀ ਡੁੱਬਦਾ ਦੇਖ ਹੁੰਦਾ।
0: ਬਿਲਕੁਲ ਹੈ ਜੀ।
1: ਸੋ ਇਹਨਾਂ ਸਰਕਾਰਾਂ ਨੇ ਕੀ ਕੀਤਾ? ਸਰਕਾਰਾਂ ਨੇ ਨਾ ਤਾਂ ਸੈਂਟਰ ਨੇ ਬਾਂਹ ਫੜੀ ਤੇ ਨਾ ਉਹ ਸੈਂਟਰ ਨੇ ਇਹਨਾਂ ਤੇ ਕਰਤਾ ਜੀ ਤੁਹਾਡੇ ਕੋਲ 12,000 ਕਰੋੜ 13,000 ਕਰੋੜ ਪਿਆ ਆ। ਹਾਂਜੀ, ਇਹਨਾਂ ਨੇ ਉਹ ਨੀ ਦੱਸਿਆ ਹਿਸਾਬ ਕਿਤਾਬ ਜੀ ਕਿੱਥੇ ਗਿਆ ਕਿੱਥੇ ਨਹੀਂ ਜੀ।
0: ਦੇਖੋ ਵੈਨਜ਼ੂਏਲਾ ਤੱਕ ਜਾਂ ਨੇਪਾਲ ਦੇ ਵਿੱਚ ਡਿਸਾਸਟਰ ਹੋਇਆ, ਚਲੋ ਚੰਗਾ ਹੈ ਕਿ ਇੱਕ ਦੂਜੇ ਦੀ ਮਦਦ ਕਰਦੇ ਆ ਕਾਫੀ ਮੁਲਕ ਨੇ ਤਾਂ, ਪਰ ਦੇਖੋ ਹੁਣ ਜੋ ਪੰਜਾਬ ਚ ਪਿਛਲੇ ਦਿਨ ਸਮਿਆਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੜ੍ਹ ਆਏ, ਫਸਲਾਂ ਤਬਾਹ ਹੋਈਆਂ, ਹੋਰ ਸਾਰੀਆਂ ਉਹਨਾਂ ਦੇ ਮੁਆਵਜ਼ਿਆਂ ਦੀ ਅਜੇ ਤੱਕ ਜਿਹੜੇ ਅਜੇ ਤੱਕ ਰਿਕਵਰੀ ਦੀ ਗੱਲਬਾਤ ਹੋਈ ਜਾਂਦੀ ਹੈ ਤੇ, ਪਰ ਜਿਹੜੇ ਉਹ ਗੁਆਂਢੀ ਮੁਲਕ ਨੇ ਜਾਂ ਕਿਤੇ ਡਿਜਾਸਟਰ ਜਾਂ ਅਮਰੀਕਾ ਦੇਖ ਲਓ ਕਿੱਥੇ ਹੈ, ਵੈਨਜ਼ੂਏਲਾ ਕਿੱਥੇ ਹੈ, ਤਾਂ ਵੈਨਜ਼ੂਏਲਾ ਤੱਕ ਜਿਹੜਾ ਮੋਦੀ ਸਾਹਿਬ ਸ਼ਿਪ ਭੇਜ ਸਕਦੇ ਆ, ਹੋਰ ਸਾਰੀ ਸਮੱਗਰੀ ਭੇਜ ਸਕਦੇ ਆ, ਨੇਪਾਲ ਨੂੰ ਮਦਦ ਮੁਹੱਈਆ ਕਰਵਾ ਸਕਦੇ ਆ ਇੱਕੋ ਦਿਨ ਦੇ 2 ਦਿਨਾਂ ਦੇ ਵਿੱਚ ਹੀ ਤਾਂ, ਪਰ ਆਪਣੇ ਜਿਹੜਾ ਮੁਲਕ ਦੀ ਖੈਰ ਮਤਲਬ ਜਾਂ ਉਹਦੀ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ ਆ ਜੀ, ਕੀ ਵਾਪਰ ਰਿਹਾ ਮੁਲਕ ਦੇ ਵਿੱਚ।
1: ਸਰ ਗੱਲ ਏਦਾਂ ਹੈਗੀ ਨਾ, ਜੇ ਇਹ ਬੰਦੇ ਆਸ ਲਾਉਂਦੇ ਹੈਗੇ ਆ ਕਿ ਅਸੀਂ ਰਿਪੀਟ ਕਰ ਸਕਦੇ ਹੈਗੇ ਆ, ਉਹ ਇਸ ਕਰਕੇ ਲਾਉਂਦੇ ਹੈਗੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਨੇਜੇ ਇੰਨਾ ਜ਼ਿਆਦਾ ਭਾਰੂ ਹੈਗਾ ਆ, ਉਹਨਾਂ ਨੂੰ ਪਤਾ ਆ ਵੀ ਜਿੰਨੇ ਕੁ ਲੋਕ ਸਾਨੂੰ ਚਾਹੀਦੇ ਉਨੇ ਨੇਜ ਭਾਰੀ ਕੀਤਾ ਆ।
0: ਬਿਲਕੁਲ ਆ ਜੀ, ਇਹਦੇ ਵਿੱਚ ਸੈਣੀ ਸਾਹਿਬ ਲੋਕਾਂ ਦਾ ਵੀ ਵੱਡਾ ਮੈਨੂੰ ਲੱਗਦਾ, ਚਲੋ ਇੱਥੇ ਵੀ ਹੈਗੇ ਨੇ ਕੁਝ ਲੋਕ ਮਤਲਬ ਕਿ ਉਹ ਕਹਿ ਲਓ ਕਿ ਸਬਸਿਡੀਆਂ ਲੈਂਦੇ ਆ ਜਾਂ ਕਹਿ ਲਓ ਵੱਧ ਤੋਂ ਵੱਧ ਸੋਸ਼ਲ ਦੇ ਉੱਤੇ ਨਿਰਭਰ ਨੇ, ਤਾਂ ਏਦਾਂ ਹੀ ਹੁਣ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਵੱਧ ਹੈਗਾ ਜੀ, ਕੱਲਾ ਸਰਕਾਰਾਂ ਦੀ ਨਹੀਂ ਕਹਿ ਸਕਦੇ ਕਿ ਮਿਸਯੂਜ਼ ਵੀ ਤਾਂ ਕਰਦੇ ਆ ਨਾ, ਜੇ ਹੁਣ ਫ੍ਰੀ ਕਰ ਦਿੱਤਾ ਤਾਂ ਉਹਨੂੰ ਸਮਝਣ ਦੀ ਵੀ ਤਾਂ ਜ਼ਰੂਰਤ, ਚਲੋ ਜਿਹਨੂੰ ਜ਼ਰੂਰਤ ਹੈ ਜਿਹਨੂੰ ਲੋੜ ਹੈ, ਨਹੀਂ ਹੁੰਦਾ ਮਤਲਬ ਕਿ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਤਾਂ ਅਗਲਾ ਚਲੋ ਸਹੂਲਤ ਲੈ ਸਕਦਾ ਹੈ, ਪਰ ਜਿਹੜੇ ਕਹਿੰਦੇ ਕੁ ਹੁੰਦੇ ਚੰਗੇ ਭਲੇ ਨੇ, ਰਜਵਾੜੇ ਨੇ, ਹੋਰ ਸਾਰੀਆਂ ਮਤਲਬ ਕਿ ਸਾਰਾ ਕੁਝ ਘਰ ਬਾਰ ਹੈਗਾ, ਗੱਡੀਆਂ ਕੋਲ ਨੇ, ਸਾਰਾ ਕੁਝ ਕਰ ਸਕਦੇ ਨੇ ਮਾੜਾ ਮੋਟਾ, ਉਹ ਹੈਰਾਨ ਕੀ ਹੁੰਦੀ ਹੈ ਕਿ ਕਣਕ 3-6 ਰੁਪਏ ਕਿਲੋ ਲੈ ਕੇ ਉਹ ਖਾ ਰਹੇ ਨੇ, ਮੰਦੜੇ ਹਾਲ ਨੇ ਜੀ। ਫਿਰ ਤਾਂ ਰੱਬ ਹੀ ਰੱਖਾ ਹੈ, ਕਸੂਰ ਤਾਂ ਲੋਕਾਂ ਦਾ ਵੀ ਇਹਦੇ ਵਿੱਚ ਹੈ।
1: ਫਿਰ ਲੋਕਾਂ ਦੇ ਵਿੱਚ ਲੀਡਰ ਗਏ ਹੈਗੇ, ਲੋਕਾਂ ਦੀ ਸਾਈਕੋਲੋਜੀ ਦਾ ਪਤਾ ਨੀ ਉਹਨਾਂ ਨੂੰ, ਉਹਨਾਂ ਨੂੰ ਸਾਈਕੋਲੋਜੀ ਦਾ ਪਤਾ ਆ ਲੋਕਾਂ ਦੀ। ਲੋਕਾਂ ਦੇ ਸਾਡੇ ਏਦਾਂ ਦੇ ਹੀ ਹੈਗੇ ਆ ਜੀ, ਪਕੌੜਿਆਂ ਵਾਸਤੇ ਤਾਂ ਲੜ ਪੈਂਦੇ ਇਹ ਜੀ, ਕੱਪੜੇ ਪਾੜ ਜਾਂਦੇ ਇਹਨਾਂ ਦੇ, ਕੱਪੜੇ ਫ੍ਰੀ ਦੇ ਪਕੌੜੇ ਚੱਕਣ ਵਾਸਤੇ। ਆਹ ਵਿਦੇਸ਼ਾਂ ਦੇ ਵਿੱਚ ਲੰਗਰ ਲਾਉਂਦੇ ਹੈਗੇ ਆ ਜੀ, ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਆ ਇਹ ਲੋਕ ਇੰਨੀ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਆ ਸਾਡੀ ਨੈਸ਼ਨੈਲਿਟੀ ਜਾਂ ਸਾਡੀ ਜਿਹੜੀ ਆ ਮਤਲਬ ਪੰਜਾਬੀਅਤ, ਇਸ ਪਤਾ ਨੀ ਕੀ ਗੱਲ ਹੈਗੀ ਆ ਇਹ, ਇਸ ਤਰੀਕੇ ਦੇ ਨਾਲ ਮੈਨੂੰ ਮਤਲਬ ਜਿਹੜਾ ਆ ਵੋਕੈਬਲਰੀ ਮੇਰੀ ਜਵਾਬ ਦੇ ਰਹੀ ਆ ਕਿ ਮੈਂ ਇਹਨੂੰ ਕਿਸ ਚੀਜ਼ ਦੇ ਨਾਲ ਜਿਹੜਾ ਆ ਕੰਪੇਅਰ ਕਰਾਂ ਕਿ ਇੰਨੀ ਮਾੜੀ ਨੀਤ ਜਿਹੜੀ ਹੈਗੀ ਆ, ਮੈਂ ਨੀ ਸੋਚਦਾ ਹੈਗਾ ਆ ਕਿ ਹੋਰ ਕਿਸੇ ਕੌਮ ਦੀ ਹੋਊਗੀ। ਜਿੱਥੇ ਜਿਹੜਾ ਆ ਇੱਕ ਵੀ ਦੇਖੋ ਦਰਿਆ ਦੇ ਲੈਣੇ ਹੈਗੇ ਆ ਵੀ ਹਾਂ ਜੀ, ਜਿੱਥੇ ਇਹਨਾਂ ਨੇ ਫੂਕ ਛੱਕ ਕੇ ਕੰਮ ਕਰਨਾ ਆ ਉੱਥੇ ਜਿਹੜੇ ਪੀਜੇ ਦੇ ਲੰਗਰ ਲਾ ਦੇਣੇ। ਆਪ ਜਿਹੜਾ ਹੈਗਾ ਆ ਵੀ ਕਣਕ ਆਪ ਜਿਹੜਾ ਹੈ 2 ਰੁਪਈਏ ਕਿਲੋ ਕਣਕ ਜਿਹੜੀ ਆ ਸਰਕਾਰ ਵੱਲੋਂ ਮਿਲਦੀ ਉਹ ਲੈਣ ਤੁਰ ਜਾਣਾ
0: ਜੀ। ਜੀ
1: ਮੈਂ ਨਾ ਜੀ ਛੋਟੀ ਜਿਹੀ ਗੱਲ ਸਾਂਝੀ ਕਰਦਾ
0: ਜੀ।
1: ਬੰਦਾ ਕਹਿੰਦਾ ਉਹ ਬਾਰਬਰ ਸ਼ੋਪ ਹੈਗੀ ਜੀ
0: ਜੀ
1: ਕੋਈ ਇੱਥੇ ਸਾਡੇ ਇੱਥੇ ਟਾਊਨ ਚ, ਉਹ ਬੰਦੇ ਮਤਲਬ ਜਿਹੜੇ ਹੈਗੇ ਆ ਇਹ ਥੋੜੇ ਥੋੜੇ ਪੈਸੇ ਲੈਂਦੇ ਹੈਗੇ ਆ ਕਿਉਂਕਿ ਛੋਟੇ ਟਾਊਨ ਦੇ ਵਿੱਚ ਇਹਨਾਂ ਦੀ ਹੁੰਦਾ ਹੀ ਆ 100 ਰੁਪਈਆ ਜੇ ਕਿਸੇ ਬੰਦੇ ਤੋਂ 50-100 ਰੁਪਈਆ ਲੈਣਾ
0: ਜੀ।
1: ਬੰਦਾ ਕਹਿੰਦਾ ਵੀ 3 ਮਹੀਨੇ ਬੰਦਾ ਮੇਰੇ ਕੋਲੋਂ ਮਤਲਬ ਕਟਾਉਂਦਾ ਰਿਹਾ, ਦਾੜੀ ਦੂੜੀ ਕਟਾਉਂਦਾ ਰਿਹਾ ਹੈਗਾ ਜੀ, ਟ੍ਰਿਮਿੰਗ ਕਰਾਉਂਦਾ ਰਿਹਾ ਹੈ ਜੀ, ਤੇ ਮੇਰਾ ਕਹਿੰਦਾ ਵੀ ਜਿਹੜਾ ਆ ਕਿ 150-200 ਰੁਪਈਆ ਕਹਿੰਦਾ 200 ਰੁਪਈਆ ਮੇਰੇ ਵਾਸਤੇ ਜ਼ਿਆਦਾ ਹੈ ਜੀ, ਤੇ 200-300 ਰੁਪਈਆ ਕਹਿੰਦਾ ਮੇਰੇ ਵਾਸਤੇ ਰਕਮ ਆ, ਤੇ ਮੈਂ ਸੋਚਿਆ ਅੱਜ ਦਿੰਦਾ ਕੱਲ ਦਿੰਦਾ, ਤੇ ਕਹਿੰਦਾ ਮੈਂ ਜਦੋਂ ਦੇਖਿਆ ਤੇ ਉਹ ਨਾ ਤੁਹਾਡੇ ਪਿੰਡੋਂ ਕਹਿੰਦਾ ਨਗਰ ਕੀਰਤਨ ਚੱਲੇ ਆਇਆ ਸੀਗਾ ਤੇ ਉਹ ਉੱਥੇ ਸੰਤਰਿਆਂ ਦਾ ਲੰਗਰ ਲਾ ਕੇ ਖੜਾ ਸੀ, ਤੇ ਮੈਨੂੰ ਕਹਿੰਦਾ ਆ ਜਾ ਆਪਾਂ ਲੰਗਰ ਲਾਇਆ ਆ, ਕਹਿੰਦਾ ਮੈਂ ਸੋਚਿਆ ਮੇਰਾ ਹੀ 300 ਦੇ ਦਿੰਦਾ, ਲੰਗਰ ਜ਼ਰੂਰ ਲਾਉਣਾ ਸੀ, ਗਰੀਬ ਦੇ ਪੈਸੇ ਨੀ ਦੇਣੇ ਤੇ ਤੂੰ ਲੰਗਰ ਲਾਉਣ ਆ ਗਿਆ। ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਆ, ਸਾਡੇ ਲੋਕਾਂ ਦਾ ਪਤਾ ਹੀ ਨੀ ਹੈਗਾ ਆ ਜੀ, ਮਿਹਨਤ ਕਸ਼ ਨੂੰ ਮਿਹਨਤ ਨੀ ਦਿੰਦੇ ਹੈਗੇ ਤੇ ਆਪ ਵੀ ਜਿਹੜੀ ਹੈ ਸ਼ਹਿਨਸ਼ਾਹ ਬਣਦੇ ਆ ਜੀ।
0: ਜੀ
1: ਸੋ ਇਸ ਕਰਕੇ
0: ਸੈਣੀ ਸਾਹਿਬ ਪੰਜਾਬ ਦੇ ਵਿੱਚ
1: ਬੀਸ ਸਾਲ ਜਿਹੜੀ
0: ਹਾਂਜੀ
1: ਨਹੀਂ ਤੁਸੀਂ ਜਿਹੜੀ ਖਬਰ ਕੀਤੀ ਹੈਗੀ ਨਾ ਜੀ ਜਿਹੜੀ MBBS
0: ਵਾਲੀ, ਬਿਲਕੁਲ ਇਸ
1: ਉਹ ਸਰ ਹਾਈ ਕੋਰਟ ਦੀ ਇੰਟੈਂਸ਼ਨ ਕੋਈ ਉਸ ਫੈਸਲੇ ਚ ਇੱਦਾਂ ਦੀ ਨਹੀਂ ਸੀ। ਹਾਈ ਕੋਰਟ ਦੇ ਵਿੱਚ ਸਰਕਾਰਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਸਹੂਲਤਾਂ ਦੇ ਕੇ ਜਿਹੜਾ ਆ ਫ੍ਰੀ ਦੇ ਵਿੱਚ ਜਿਹੜੀ ਆ ਵੀ ਸਰਕਾਰੀ ਕਾਲਜਸ ਦੇ ਵਿੱਚ ਜਿਹੜੀ ਆ ਸਟੱਡੀ ਜਿਹੜੀ ਹੈਗੀ ਆ ਕੰਮ ਉੱਥੇ ਕੰਪਨਸੇਟ ਕਰਦੇ ਆ ਸਟੂਡੈਂਟਸ ਨੂੰ, ਤੇ ਅਸੀਂ ਉਹ ਤੋਂ ਉਮੀਦ ਕਰਦੇ ਹੈਗੇ ਆ ਕਿ ਉਹ ਬਾਅਦ ਦੇ ਵਿੱਚ ਸਰਕਾਰੀ ਮਤਲਬ ਆਪਣੇ ਹੋਸਪਿਟਲ ਦੇ ਵਿੱਚ 2 ਸਾਲ ਵਾਸਤੇ ਜੋਬ ਕਰਨ
0: ਸਰਵਿਸ ਕਰੇ ਦੇਵੇ।
1: ਉਦੋਂ ਉਹਨਾਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਅਗਲੇ ਕੋਲੋਂ ਬੌਂਡ ਭਰਾ ਲਓ, ਪਰ ਇਹ ਆ ਵੀ ਇਹ ਨੀ ਹੈਗਾ ਵੀ ਜੇ ਕੋਈ ਜ਼ਰੂਰਤਮੰਦ ਆ ਤੇ ਤੁਸੀਂ ਉਹਨੂੰ ਕਿਸੇ ਗੱਲੋਂ ਜਵਾਬ ਦਿਓ ਇਸ ਗੱਲ ਤੇ ਵੀ ਉਹ ਬੰਦਾ ਜਿਹੜਾ ਹੈਗਾ ਆ ਵੀ ਸਾਨੂੰ ਉਮੀਦ ਨੀ ਹੈਗੀ ਕਿ ਕੱਲ ਨੂੰ ਮੁੜ ਕੇ ਜਿਹੜਾ ਸਰਕਾਰੀ ਹੋਸਪਿਟਲ ਚ ਨੌਕਰੀ ਕਰੇਗਾ ਜਾਂ ਨਹੀਂ ਕਰੇਗਾ, ਤੁਸੀਂ ਉਹਦੇ ਕੋਲੋਂ ਦੌਰਾਨੇ ਜਿਹੜਾ ਹੈਗਾ ਆ ਪੜ੍ਹਾਈ ਉਹਦੇ ਕੋਲੋਂ ਬੌਂਡ ਭਰਾਇਆ ਜਾ ਸਕਦਾ ਆ। ਉਹਨੂੰ ਗਾ ਇੰਪਲੀਮੈਂਟ ਇਹਨਾਂ ਨੇ ਜਿਹੜਾ ਹੈਗਾ ਆ ਗੱਲ ਨੂੰ ਗਲਤ ਤਰੀਕੇ ਨਾਲ ਕੀਤਾ ਹੈਗਾ, ਉਹ ਤੋਂ ਬਾਅਦ ਹੁਣ ਦੁਬਾਰਾ ਹੈਗਾ ਕਲੈਰੀਫਿਕੇਸ਼ਨ ਹੋ ਜਾਊਗੀ, ਜਿਹੜੇ ਪੇਰੈਂਟਸ ਹੈਗੇ ਆ ਜਾਣਗੇ ਜੀ ਹਾਈ ਕੋਰਟ ਦੁਬਾਰਾ ਵੀ ਭਾਈ ਆਹ ਜਿਹੜੀ ਸ਼ਰਤ ਹੈਗੀ ਇਹਨੂੰ ਇਸ ਤਰੀਕੇ ਨਾਲ ਕਾਲਜਿਸ ਵਾਲੇ ਜਿਹੜੇ ਆ ਜਾਂ ਸਰਕਾਰ ਇੰਪਲੀਮੈਂਟ ਕਰ ਰਹੀ ਆ ਹਾਂਜੀ ਵੀ ਜਾਇਦਾਦ ਕਿੱਥੋਂ ਦੀ ਆਈ ਹੈ ਜੀ, ਕਿੱਥੋਂ ਦੇ ਦਈਏ ਕਿਹਦੀ ਦੇ ਦਈਏ, ਜੇ ਬੱਚਾ ਪੜ੍ਹਨ ਵਾਲਾ ਹੈਗਾ ਸੀਗਾ ਸਾਡਾ ਤੇ ਫਿਰ ਇਹਦਾ ਮਤਲਬ ਇਹ ਆ ਕਿ ਹੁਣ ਉਹ ਪੈਸਿਆਂ ਵਾਸਤੇ ਅਸੀਂ ਕੀ ਕਰੀਏ ਕਿੱਥੋਂ ਕਿਹਦੀ ਜਾਇਦਾਦ ਰੱਖ ਦਈਏ ਜੀ।
0: ਨਾਲੇ MBBS ਕਰਨ ਨੂੰ ਸੈਣੀ ਦਾ 1-1.5 ਕਰੋੜ ਰੁਪਇਆ ਤਾਂ ਉਦਾਂ ਲੱਗ ਜਾਂਦਾ ਸੀ ਤੇ ਲੋਕ ਉਹ ਨੀ ਇਕੱਠੇ
1: ਕਰਦੇ, ਪ੍ਰਾਈਵੇਟ ਨਹੀਂ ਲੱਗਦਾ, ਪ੍ਰਾਈਵੇਟ ਨਹੀਂ ਲੱਗਦਾ ਹੈਗਾ ਆ, ਸਰਕਾਰੀ ਦੇ ਵਿੱਚ ਵੀ ਹੁਣ ਇਹਨਾਂ ਨੇ ਫੀਸਾਂ ਬਹੁਤ ਵਧਾ ਦਿੱਤੀਆਂ
0: ਵੈਸੇ ਤਾਂ ਜੀ, ਬਿਲਕੁਲ ਆ ਜੀ
1: ਹਾਂਜੀ ਹਾਂਜੀ, ਆ ਥੋੜੇ ਦਿਨ ਪਹਿਲਾਂ ਹੀ ਖਬਰ ਆਈ ਸੀਗੀ ਜੀ ਵੀ 3-3 ਗੁਣਾ ਫੀਸਾਂ ਵਧਾ ਦਿੱਤੀਆਂ ਹੈਗੀਆਂ ਬਾਬਾ ਫਰੀਦ
0: ਯੂਨੀਵਰਸਿਟੀ ਦੇ। ਚਾਹੀਦਾ ਤਾਂ ਇਹ ਆ ਚਲੋ ਅਗਲੇ ਡਿਗਰੀਆਂ ਲੈ ਲਈਆਂ ਜਾਂ ਪ੍ਰੈਕਟਿਸ ਕਰਨ ਲੱਗ ਗਏ ਹਨਾ ਜੀ, ਜੇ ਜੇ ਤਾਂ ਉਹ ਸਰਵਿਸ ਨਹੀਂ ਦਿੰਦੇ ਤਾਂ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਸਕਦੇ ਹੋ ਜੀ ਭਾਈ, ਆ ਤੁਹਾਡੇ ਨਾਲ ਐਗਰੀਮੈਂਟ ਹੋਇਆ ਜਾਂ ਤੁਹਾਡੇ ਨਾਲ ਜੋ ਸ਼ਰਤਾਂ ਸੀਗੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋੜ ਰਹੇ ਹੋ, ਤਾਂ ਇੱਦਾਂ ਦੀਆਂ ਮਤਲਬ ਕਿ ਗਲਤ ਹੈ ਕਿ ਨਿਗਰਾਨੀ ਜਾਂ ਇੱਕ ਭਰੋਸਾ ਬਰਕਰਾਰ ਕਰਨ ਦੀ, ਇਹ ਤਾਂ ਮਤਲਬ ਕਿ ਇੱਕ ਤਾਨਾਸ਼ਾਹੀ ਕੰਮ ਹੋ ਗਿਆ। ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਨੇ ਉਹ ਕਿੱਥੋਂ ਲਿਆਉਣਗੇ ਇੰਨਾ ਪੈਸਾ?
1: ਸਰ ਗੱਲ ਏਦਾਂ ਹੈਗੀ ਹੈ, ਸਿਸਟਮ ਹੈ ਨਾ, ਆਪਣੇ ਆਪ ਹੋਊਗਾ ਜੀ, ਉੱਥੇ ਹਾਈ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਹੋਊਗੀ। ਏਦਾਂ ਦੀ ਸ਼ਰਤ ਜਿਹੜੀ ਹੈ ਆਰਬਿਟਰੇਰੀ ਹੈ, ਉਹ ਕਾਲਜਸ ਵਾਲੇ ਨਹੀਂ ਲਗਾ ਸਕਦੇ ਜੀ।
0: ਜੀ ਬਿਲਕੁਲ ਹੈ ਜੀ, ਜੀ
1: ਜੀ ਪਰ ਐਸਾ ਹੋ। ਸਰ ਹੋਰ ਕੋਈ ਖਬਰ?
0: ਸੈਣੀ ਸਾਹਿਬ ਮੈਂ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹੁੰਦਾ ਸੀ। ਚਲੋ ਅਕਾਲੀ ਦਲ ਦੀ ਗੱਲ ਚੁੱਲੀ ਸੀਗੀ ਤੇ ਉਹਦੇ ਵਿੱਚ ਹੁਣ 55 ਤੇ 45 ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਹਿੱਸੇ ਦੀ, ਤੇ ਪੇਚ ਜਿਹੜਾ ਇਹ ਵੀ ਫਸਿਆ ਹੋਇਆ ਜੇ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਲੱਗੇਗਾ, ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਬਣਦੀ ਹੈ?
1: ਭਾਰਤ ਸਾਹਿਬ ਇਟ ਇਜ਼ ਆਲ ਰਿਊਮਰਸ, ਅਫਵਾਹਾਂ ਆ ਸਾਰੀਆਂ। ਜਦ ਤੱਕ ਕੋਈ ਕੰਕਰੀਟ ਸੋਰਸ ਤੋਂ ਗੱਲ ਨਹੀਂ ਆਉਂਦੀ ਜੀ, ਤਦ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ ਜੀ।
0: ਬਿਲਕੁਲ,
1: ਉਹਦਾ ਕਾਰਨ ਇਹ ਹੈ ਨਾ ਜੀ ਕਿ ਬੀਜੇਪੀ ਨੇ ਵੀ, ਅਮਿਤ ਸ਼ਾਹ ਨੇ ਪਿਛਲੀ ਵਾਰੀ ਜਿਹੜਾ ਆ ਕਹਿਤਾ ਸੀ ਵੀ ਅਕਾਲੀ ਦਲ ਨਾਲ ਸਾਡੀ ਗੱਲ ਮੁੱਕ ਚੱਲੀ ਆ, ਉਹ ਇੱਕ ਦੋ ਦਿਨਾਂ ਚ ਐਲਾਨ ਹੋ ਜਾਊਗਾ
0: ਜੀ।
1: ਬਾਅਦ ਦੇ ਵਿੱਚ ਸੁਖਬੀਰ ਬਾਦਲ ਹੁਣੀ ਇੱਕ ਸੀਟ ਕਰਕੇ ਫਸ ਗਏ ਤੇ ਨਾ ਕਰਿਆ ਹੈ ਜੀ।
0: ਜੀ
1: ਹਾਂਜੀ, ਬਾਅਦ ਚ ਕਹਿਣ ਡੇ ਜੀ ਮੈਨੂੰ ਉਹਦੇ ਨਾਲ ਜਿਹੜੀ ਆ ਇੱਕ ਮੀਟਿੰਗ ਦਵਾ ਦਿਓ ਜੀ, ਅਗਲੇ ਕਹਿੰਦੇ ਰਹਿਣ ਦਿਓ ਜੀ ਤੁਸੀਂ ਹੁਣ, ਹਾਂਜੀ ਇਟ ਇਜ਼ ਟੂ ਲੇਟ
0: ਜੀ।
1: ਉਹਨਾਂ ਨੇ ਇਹ ਆ ਕਿ ਏਦਾਂ ਦੀ ਸਥਿਤੀ ਹੈ ਇਸ ਵਾਰੀ ਨਾ ਆਵੇ, ਤੇ ਨਾ ਹੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਚਾਹੁੰਦੇ ਹੈਗੇ ਆ। ਉਹਨਾਂ ਦੇ ਆਪੋ ਆਪ ਤਾਂ ਬੀਜੇਪੀ ਵਾਲੇ ਕਹਿੰਦੇ ਹੀ ਨੀ ਜੀ, ਉਹ ਤਾਂ ਉਤਸ਼ਾਹਿਤ ਹੋਏ ਜਿਹੜੇ ਹੈਗੇ ਆ ਵੀ ਅਕਾਲੀ ਦਲ ਵਾਲੇ ਕਹਿ ਗਏ ਜੀ ਵੀ ਸਾਡਾ ਗਠਬੰਧਨ ਆ ਜੀ ਏਦਾਂ ਕਰਕੇ, ਵਾਹਿਗੁਰੂ ਦੀ ਕਿਰਪਾ ਹੋ ਗਈ।
0: ਹਾਂਜੀ
1: ਵਾਹਿਗੁਰੂ ਦੀ ਕਿਰਪਾ ਤਾਂ ਹੋਈ ਹੈਗੀ ਆ, ਪਰ ਵਾਹਿਗੁਰੂ ਦੀ ਕਿਰਪਾ ਉਧਰੋਂ ਨੀ ਨਾ ਬੋਲਦੀ, ਤੇ ਜਦ ਤੱਕ ਬੀਜੇਪੀ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨੀ ਬੋਲਦੀ ਤਦ ਤੱਕ ਜਿਹੜਾ ਹੈਗਾ ਆ ਇਹ ਤੇ ਡਿਸਕਸ਼ਨ ਕਰਨੀ ਹੀ ਫਜ਼ੂਲ ਆ। ਪਤਾ ਨੀ ਉੱਥੇ ਕੀ ਟਰਮ ਐਂਡ ਕੰਡੀਸ਼ਨ ਰੱਖ ਹੁੰਦੀਆਂ ਆ ਜੀ, ਤੇ ਬਟ ਦੇਖੋ ਇਹਨਾਂ ਦੀ ਕਿਸਮਤ ਉਹ ਚੰਗੀ ਆ ਇਸ ਵੇਲੇ ਅਕਾਲੀ ਦਲ ਦੀ ਕਿਸਮਤ ਇਹ ਚੰਗੀ ਜੀ। ਜਿਹੜੀ ਖਬਰ ਤੁਸੀਂ ਕਰਨੀ ਹੈਗੀ ਆ ਜੀ ਅਮੈਰੀਕਾ ਦੇ ਵਿੱਚ ਜਿਹੜਾ ਆਰ ਐਸ ਐਸ ਦਾ ਕਿੰਨਾ ਵਿਰੋਧ ਹੋ ਰਿਹਾ
0: ਬਿਲਕੁਲ
1: ਜੀ, ਹਾਂਜੀ ਉਹ ਮਨੋਰਟੀਜ਼ ਨੂੰ ਲੈ ਕੇ ਹੋ ਰਿਹਾ ਵੀ ਤੁਸੀਂ ਮਨੋਰਟੀਜ਼ ਦੇ ਤਸ਼ੱਦਦ ਕਰਦੇ ਆ ਜੀ। ਉਹ ਐਟ ਲੀਸਟ ਉਹਨਾਂ ਦਾ ਉਹਨਾਂ ਨੇ ਹੁਣ ਆਉਂਦਿਆਂ ਨਾਲ ਹੀ ਪਹਿਲਾਂ ਤਾਂ ਅਕਾਲੀ ਦਲ ਨਾਲ ਤਾਂ ਅਲਾਇੰਸ ਹੋ ਜਾਊਗਾ ਜੀ, ਬਹੁਤ ਛੇਤੀ ਹੋਊਗਾ, ਕਿਉਂਕਿ ਉਹ ਚਾਹੁਣਗੇ ਕਿ ਹਾਂ ਜੀ ਵੀ ਬੀਜੇਪੀ ਵਾਲੇ ਵੀ ਸਾਡੇ ਨਾਲ ਸਿੱਖ ਚਿਹਰਾ ਵੀ ਹੋ ਸਕਦਾ ਹੈਗਾ, ਕੋਈ ਚਾਰ ਮੁਸਲਿਮ ਮਤਲਬ ਜਿਹੜੇ ਹੈਗੇ ਫੇਸਿਸ ਵੀ ਨਾਲ ਜਿਹੜੇ ਆ ਉਹ ਰੱਖਣ ਜੀ, ਕਿਉਂਕਿ ਜੋ ਜਿੱਦਾਂ ਦਾ ਹਸ਼ਰ ਹੋਇਆ ਨਾ ਜੀ ਜਿੱਦਾਂ ਦਾ ਕਦੀ ਇਹਨਾਂ ਨੇ ਐਕਸਪੈਕਟ ਕੀਤਾ ਹੀ ਨਹੀਂ ਸੀਗਾ।
0: ਨਾਲੇ ਵੱਡੀ ਗੱਲ ਇਹ ਵੀ ਹੈ ਸੈਣੀ ਸਾਹਿਬ ਉਹਦੇ ਵਿੱਚ ਕਿ ਐਤਕੀ ਹੈ ਨਾ ਜਾਂ ਵੱਖਵਾਦੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਣੇ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦਾ ਨਾਮ ਨਹੀਂ ਆ ਰਿਹਾ ਐਤਕੀ, ਉੱਥੇ ਲੋਕਲ ਜਿਹੜੇ ਨੇ ਜਾਂ ਮਮਦਾਨੀ ਉੱਥੇ ਦੇ ਮੇਅਰ ਨੇ ਨਿਊਯਾਰਕ ਦੇ ਜਾਂ ਹੋਰ ਜਿਹੜੇ ਉੱਥੇ ਦੇ ਉਹ ਆਪਣੀਆਂ ਭਾਸ਼ਾਵਾਂ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਮਤਲਬ ਕਿ ਉਹ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਲੋਕਾਂ ਦੇ ਸਾਹਮਣੇ। ਉਹ ਸਮਾਂ ਉਹ ਯਾਦ ਕਰਾ ਰਹੇ ਨੇ ਕਿ ਮੋਦੀ ਸਾਹਿਬ ਜਦੋਂ ਸੀਗੇ ਕਿ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਦੂਸਰਾ ਉਹਦੇ ਵਿੱਚ ਇਹ ਵੀ ਕਹਿ ਰਹੇ ਹੈ ਕਿ ਆਰ ਐਸ ਐਸ ਦਾ ਪਿਛੋਕੜ ਜਾਂ ਇਹ ਆਪਣੀ ਇੱਕ ਆਰਮੀ ਤਿਆਰ ਕਰ ਕੀਤੀ ਹੋਈ ਹੈ ਇਹਨਾਂ ਨੇ ਕਿੱਦਾਂ ਕਰਦੇ ਆ, ਉਹ ਸਾਰਾ ਉਹ ਚੀਜ਼ਾਂ ਐਕਸਪਲੇਨ ਕਰ ਰਹੇ ਨੇ ਜੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਡੈਂਟ ਜਿਹੜਾ ਆਰ ਐਸ ਐਸ ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਜਿਹੜਾ ਈਵੈਂਟਸ ਹੋਣਾ ਹੈ ਚਾਹੇ ਮੋਦੀ ਸਾਹਿਬ ਨੇ ਜਾਂ ਹੋਰ ਸਾਰਾ ਕੁਝ ਰਲਿਆ ਗਲਿਆ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ, ਪਰ ਇਹਦਾ ਡੈਂਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਟਰੰਪ ਨੂੰ ਵੀ ਪੈ ਸਕਦਾ ਹੈ ਜੀ।
1: ਨਹੀਂ ਸਰ ਟਰੰਪ ਨੂੰ ਤਾਂ ਕੀ ਪੈਣਾ ਹੈਗਾ ਆ, ਉੱਥੇ ਤਾਂ ਇੰਡੀਆ ਝੁਕਿਆ ਪਿਆ ਸੀਗਾ ਪੂਰੀ ਤਰ੍ਹਾਂ ਜੀ। ਸਵਾਲ ਤਾਂ ਇਹ ਹੈਗਾ ਆ ਕਿ ਕਾਂਗਰਸ ਨੇ ਉਹਨਾਂ ਦਾ ਥਿੰਕ ਟੈਂਕ ਜਿਹੜਾ ਹੈਗਾ ਨਾ ਜੀ ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹ ਉਹਦੇ ਫੀਲਡ ਦੇ ਵਿੱਚ ਹੀ ਉਹ ਜਾ ਕੇ ਖੇਡਣ ਲੱਗ ਪਏ ਸੀਗੇ ਜੀ, ਜਿੱਦਾਂ ਰਾਹੁਲ ਗਾਂਧੀ ਜਨੇਊ ਪਾ ਕੇ ਬਹਿ ਗਿਆ ਸੀਗਾ ਜੀ, ਹਾਂਜੀ ਵੀ ਹਿੰਦੂਆਂ ਨੂੰ ਦੱਸਿਆ ਜਾਏ ਵੀ ਏਦਾਂ ਕਰਕੇ ਆ ਜੀ ਵੀ ਅਸੀਂ ਵੀ ਹਿੰਦੂ ਹੀ ਆ ਜੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਭਾਈ ਤੁਸੀਂ ਤਾਂ ਆਪ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਦੇ ਆ, ਜੇ ਅਗਲਿਆਂ ਨੇ ਹਿੰਦੂਆਂ ਨੇ ਵੋਟ ਪਾਉਣੀ ਹੋਊਗੀ ਤੇ ਉਹ ਕਾਂਗਰਸ ਨੂੰ ਕਿਉਂ ਪਾਉਣਗੇ, ਉਹ ਤਾਂ ਫਿਰ ਬੀਜੇਪੀ ਨੂੰ ਹੀ ਪਾਉਣਗੇ ਜੀ। ਜੇ ਬੰਦੇ ਨੇ ਜਿਸ ਬੰਦੇ ਨੇ ਇਹ ਫੈਕਟਰ ਸੋਚ ਕੇ ਪਾਉਣੀ ਆ, ਬਾਅਦ ਦੇ ਵਿੱਚ ਕਾਂਗਰਸ ਦੇ ਥਿੰਕ ਟੈਂਕ ਨੇ ਜਿਹੜਾ ਆ ਤੁਸੀਂ ਦੇਖੋ ਨਾ ਵੀ ਰਾਹੁਲ ਗਾਂਧੀ ਨੇ ਬਸ ਆਰ ਐਸ ਐਸ ਨੂੰ ਹਰ ਜਗ੍ਹਾ ਟਾਰਗੇਟ ਕੀਤਾ, ਹਰ ਜਗ੍ਹਾ ਟਾਰਗੇਟ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕੀਤਾ। ਅਲਟੀਮੇਟਲੀ ਕੀ ਹੋਇਆ, ਇੱਕ ਵੇਵ ਬਣ ਗਈ, ਇੱਕ ਵੇਵ ਬਣ ਗਈ ਹੈਗੀ ਆ ਉਸ ਤਰ੍ਹਾਂ ਦੇ ਬੰਦੇ ਲੋਕ, ਓਦਾਂ ਦਾ ਪ੍ਰਚਾਰ, ਓਦਾਂ ਦਾ ਲਿਟਰੇਚਰ, ਠੀਕ ਹੈ ਨਾ ਜੀ।
0: ਨਾਲੇ ਉਹਦੇ ਵਿੱਚ ਇੱਕ ਇੱਕ ਫੈਕਟਰ ਹੋਰ ਹੈ ਸੈਣੀ ਸਾਹਿਬ, ਜੋ ਚਾਹੇ ਕੈਨੇਡਾ ਦੇ ਵਿੱਚ ਚਾਹੇ ਆਪਣੇ ਇੰਡੀਅਨ ਕਮਿਊਨਿਟੀ ਹੈ ਚਾਹੇ ਪੰਜਾਬੀ ਕਮਿਊਨਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਚੀਜ਼ਾਂ ਉੱਥੇ ਮਤਲਬ ਕਿ ਬੂਸਟ ਹੋ ਰਹੀਆਂ ਨੇ ਕਿਸੇ ਪਾਸੇ, ਲੋਕ ਉਹ ਸੋਚਦੇ ਨੇ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੀ ਚੀਜ਼ ਤੁਹਾਡੀ ਸਟਰੈਂਥ ਹੁੰਦੀ ਆ ਨਾ
0: ਜੀ,
1: ਉਹੋ ਚੀਜ਼ ਤੁਹਾਡੀ ਕਮਜ਼ੋਰੀ ਵੀ ਹੁੰਦੀ ਆ,
0: ਬਣ ਜਾਂਦੀ ਆ ਜੀ।
1: ਹਾਂਜੀ, ਉਹ ਸਮਾਂ ਹੁੰਦਾ ਆ, ਕਿਸੇ ਟਾਈਮ ਤੇ ਉਹ ਸਟਰੈਂਥ ਲੱਗਦੀ ਹੁੰਦੀ ਆ, ਕਿਸੇ ਟਾਈਮ ਤੇ ਫਿਰ ਉਹ ਕਮਜ਼ੋਰੀ ਬਣ ਜਾਂਦੀ ਆ, ਜੋ ਅੱਜ ਇਹਨਾਂ ਦੇ ਹਾਲਾਤ ਹੋਏ ਆ ਜੀ।
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਉਧਰੋਂ ਜੈਨਜੀ ਦਾ ਜਿਹੜਾ ਹੈਗਾ ਆ, ਵੀ ਯੂਥ ਜਿਹੜਾ ਆ, ਦੂਜਾ ਜਿਹੜਾ ਆ, ਇੱਥੇ ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੰਨੀ ਅਨਰੈਸਟ ਸਾਡੇ ਮਤਲਬ ਰਾਜ ਦੇ ਵਿੱਚ ਹੋ ਜਾਊਗੀ, ਜਾਂ ਯੂਥ ਜਿਹੜਾ ਹੈਗਾ, ਜਿਹੜਾ ਜਿਸ ਚੀਜ਼ ਨੂੰ ਇਹ ਕੈਜੂਅਲੀ ਲੈਂਦੇ ਸੀ ਨਾ, ਵੀ ਵਾਰ ਵਾਰ ਪੇਪਰ ਹੋ ਗਏ ਜੀ ਲੀਕ ਜੀ, ਹੈਂਜੀ, ਛੇ ਛੇ ਮਹੀਨੇ ਅੱਠ ਅੱਠ ਮਹੀਨੇ ਰਿਜ਼ਲਟ ਨਹੀਂ ਆਉਣਾ ਜੀ, ਤੇ ਫਿਰ ਜਿਹੜਾ ਆ ਬੱਚਿਆਂ ਦੀ ਲਾਈਫ ਨਾਲ ਤਾਂ ਖੇਡੀ ਜਾ ਰਹੇ ਸੀ।
0: ਬਿਲਕੁਲ,
1: ਗੱਲ ਤਾਂ ਇਹ ਹੈਗਾ ਨਾ, ਰੁਜ਼ਗਾਰ, ਹਾਂਜੀ, ਵੱਡਾ ਦੇਸ਼ ਆ, ਰੁਜ਼ਗਾਰ ਤੇ ਫੋਕਸ ਕਰਨਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦੀ ਪ੍ਰਾਇਓਰਟੀ ਹੋਣੀ ਚਾਹੀਦੀ ਸੀ, ਸਰਕਾਰਾਂ ਨੇ ਕੀਤਾ ਹੀ ਕੁਛ ਨੀ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਹੁਣ ਜਿਸ ਮਤਲਬ ਇਹ ਫਸੇ ਆ ਨਾ ਜਿਸ ਟ੍ਰੈਪ ਦੇ ਵਿੱਚ, ਉਹਦੇ ਕਰਕੇ ਜਿਹੜਾ ਹੈਗਾ ਆ, ਹੋ ਸਕਦਾ ਇਹਦਾ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ, ਛੇਤੀ ਤੋਂ ਛੇਤੀ ਅਲਾਇੰਸ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਤਾਂ ਕਿ ਸਾਡੀ ਦਿੱਖ ਜਿਹੜੀ ਆ ਉਹ ਸੈਕੂਲਰ ਦਿਖੇ ਜੀ।
0: ਬਿਲਕੁਲ,
1: ਕਿਉਂਕਿ
0: ਉਹਦੇ ਅਮਰੀਕਾ ਦੇ ਵਿੱਚ ਪਹਿਲਾਂ ਵੀ ਚੇਤਾਵਨੀ ਦਿੱਤੀ ਹੋਈ ਹੈ ਕਿ ਰੈਡ ਲਕੀਰ ਦੇ ਉੱਤੇ ਰੱਖੇ ਹੋਏ ਨੇ, ਚਾਹੇ ਉਹ ਇੰਡੀਆ ਆ, ਚਾਈਨਾ ਆ, ਕੁਝ ਘੱਟ ਗਿਣਤੀਆਂ ਦੇ ਨਾਲ ਜੋ ਬਿਹੇਵ ਆ ਜਾਂ ਹੋਰ ਇੱਕ ਦੋ ਮੁਲਕ ਹੈਗੇ ਆ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੈਗੇ ਆ, ਜਦੋਂ ਵਰਤਣਾ ਚਾਹਣਗੇ ਉਸ ਚੀਜ਼ ਨੂੰ ਜ਼ਰੂਰ ਵਰਤਣਗੇ, ਇਹ ਤਾਂ ਕਿਤੇ ਗਿਆ ਹੀ ਨਹੀਂ ਹੈ ਜੀ। ਬਿਲਕੁਲ ਹੈ।
1: ਪਰ ਸਾਹਿਬ ਵੈਸੇ ਵੀ ਜਿਹੜਾ ਹੈਗਾ ਨਾ ਜੀ, ਉਹ ਕਹਿੰਦੇ ਹੁੰਦੇ ਆ ਵੀ ਉਹ ਕਬੀਰ ਦਾ ਇੱਕ ਦੋਹਾ ਆ
0: ਜੀ,
1: ਉਹ ਕਹਿੰਦੇ ਵੀ ਦੋ ਬੇੜੀਆਂ ਚ ਜਿਹੜਾ ਪੈਰ ਰੱਖਦਾ ਹੁੰਦਾ ਉਹ ਡੁੱਬਦਾ ਹੀ ਡੁੱਬਦਾ ਹੁੰਦਾ, ਇਹ ਰੱਖਦੇ ਸੀ ਦੋ ਬੇੜੀਆਂ ਚ ਪੈਰ। ਹੁਣ ਸਮਾਂ ਨਹੀਂ ਹੈ, ਸਮਾਂ ਇਹ ਹੈਗਾ ਆ ਵੀ ਜਿਹਨਾਂ ਨਿਰਦਿਵਦੀ ਆ ਨਾ ਉਹਨਾਂ ਨਿਭਾਓ,
0: ਨਿਭਾਓ,
1: ਜਿਹੜਾ ਤੁਹਾਡੇ ਲਈ ਜਾਨ ਦਿੰਦਾ ਉਹਦੇ ਲਈ ਜਾਨ ਦਿਓ, ਜਿਹੜਾ ਉਹਦਾ ਦੁਸ਼ਮਣ ਫਿਰ ਤੁਹਾਡਾ ਵੀ ਦੁਸ਼ਮਣ।
0: ਬਿਲਕੁਲ ਹੈ ਜੀ, ਬਿਲਕੁਲ ਹੈ।
1: ਹਾਂਜੀ, ਇਸ ਕਰਕੇ ਦੋ ਬੇੜੀਆਂ ਚ ਪੈਰ ਰੱਖਣੇ ਇਹਨਾਂ ਨੂੰ ਮਹਿੰਗੇ ਪੈ ਰਹੇ ਹੈਗੇ, ਇਹਨਾਂ ਦੀ ਵਜ੍ਹਾ ਨਾਲ ਬ੍ਰਿਕਸ ਜਿਹੜਾ ਹੈਗਾ ਆ, ਕਿਉਂਕਿ ਸਾਡੀ ਵਿਦੇਸ਼ ਨੀਤੀ ਜਿਹੜੀ ਹੈਗੀ ਆ ਇੱਕ ਨੌਕਰਸ਼ਾਹ ਤੈਅ ਕਰ ਰਿਹਾ, ਹੀ ਇਜ਼ ਨਾਟ ਪੋਲੀਟੀਕਲ ਪਰਸਨ।
0: ਹਾਂਜੀ,
1: ਕਿਉਂਕਿ ਵਿਦੇਸ਼ ਮੰਤਰੀ ਜਿਹੜਾ IAS ਸੀਗਾ, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਫੇਰ ਮੁੜ ਕੇ ਜਿਹੜਾ ਹੈਗਾ ਵਿਦੇਸ਼ ਮੰਤਰੀ ਬਣਾ ਦਿੱਤਾ
0: ਜੀ। ਨਾਲੇ ਉਹ ਵੀ ਇੱਕ ਕਿਤੇ ਨਾ ਕਿਤੇ ਖਤਰਾ ਬਣ ਰਿਹਾ ਨਾ, ਜਿੱਦਾਂ ਹੁਣ ਅਰਬ ਮੁਲਕ ਹੋ ਗਿਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇੱਕ ਹੋ ਰਹੇ ਨੇ ਜੀ, ਮੱਕਾ ਸਮਝੌਤਾ ਕਰ ਰਹੇ ਨੇ, ਤਾਂ ਉਹਦੇ ਵਿੱਚ ਵੀ ਚੇਤਾਵਨੀਆਂ ਜ਼ਰੂਰ ਆ ਰਹੀਆਂ ਨੇ ਬੰਗਲਾਦੇਸ਼ ਨੂੰ, ਮਤਲਬ ਕਿ ਇਹ ਫਾਇਦੇ ਵਾਲੀ ਆ ਜਾਂ ਉਹਦੇ ਨੁਕਸਾਨ ਵਾਲੀ, ਇਹ ਤਾਂ ਸਮਾਂ ਦੱਸੇਗਾ ਆਉਣ ਵਾਲੇ ਸਮੇਂ 'ਚ। ਉਹ ਜਿੱਦਾਂ ਕਿ ਹੁਣ ਇਹਨਾਂ ਮੁਲਕਾਂ ਦੇ ਵਿੱਚ ਨੈਟੋ ਹੈਗੀ ਆ ਜੀ, ਉਹ ਆਪਣੀ ਅਰਬ ਮੁਲਕਾਂ ਦੀ ਨੈਟੋ ਬਣਾ ਰਹੇ ਨੇ, ਤੇ ਉਹਦੇ ਵਿੱਚ ਤੁਰਕੀ ਵੀ ਹੋ ਸਕਦਾ ਕਿ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕੁਝ ਜਿਹੜਾ ਮੁੱਦੇ ਲੈ ਕੇ ਚੱਲ ਰਿਹਾ ਹੈ, ਹੋ ਸਕਦਾ ਕਿ ਇੰਡੀਆ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦਾ ਵੀ ਮਕਸਦ ਇਹਦੇ ਵਿੱਚ ਹੋ ਸਕਦਾ ਹੈ ਜੀ।
1: ਨਹੀਂ ਪਰ ਇਸ ਚੀਜ਼ ਤੋਂ ਤਾਂ ਮੈਂ ਪੂਰੇ ਫੇਸ 'ਚ ਇੰਡੀਆ ਨੂੰ ਨਹੀਂ ਘੇਰਿਆ ਜਾ ਸਕਦਾ ਹੈਗਾ, ਇੰਡੀਆ 'ਚ ਬਹੁਤ ਸਟਰੈਂਥ ਆ, ਏਦਾਂ ਦੀ ਕੋਈ ਗੱਲ ਨਹੀਂ
0: ਜੀ।
1: ਸਾਨੂੰ ਜਿਹੜਾ ਹੈਗਾ ਆ ਮਾਰਦੇ ਆ, ਸਾਡੇ ਲੀਡਰ ਮਾਰਦੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਆ, ਜਿਹੜਾ ਨਾ ਜਨਤਾ ਦਾ ਤੇ ਲੀਡਰਾਂ ਦਾ ਆਪਸ 'ਚ ਜਦੋਂ ਗੈਪ ਪੈ ਜਾਂਦਾ ਨਾ ਜੀ, ਉਸ ਵੇਲੇ ਜਿਹੜਾ ਹੈਗਾ ਆ ਫੇਥ ਟੁੱਟ ਜਾਂਦਾ ਆ, ਤੇ ਫਿਰ ਜਿਹੜਾ ਆ ਦੇਸ਼ ਕਮਜ਼ੋਰ ਲੱਗਣ ਲੱਗ ਪੈਂਦਾ, ਅਦਰਵਾਈਜ਼ ਲੋਕਾਂ ਦੇ ਵਿੱਚ ਸਟਰੈਂਥ ਇੰਨੀ ਹੈਗੀ ਆ। ਸਰ ਅੱਜ ਜਿਹੜਾ ਹੈਗਾ ਆ ਕੋਈ ਮਤਲਬ ਏਦਾਂ ਦੀ ਗੱਲ ਹੁੰਦੀ ਆ ਵੀ ਸਾਡੇ ਦੇਸ਼ ਦੇ ਉੱਤੇ ਮਤਲਬ ਕੋਈ ਭੀੜ ਪੈਂਦੀ ਹੈਗੀ ਆ, ਤੇ ਇਹ ਲੋਕਾਂ ਨੇ ਸਾਰਾ ਕੁਛ ਭੁੱਲ ਕੇ ਤੇ ਉਧਰ ਨੂੰ ਹੋ ਜਾਣਾ ਜੀ ਬਸ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਹਾਂਜੀ, ਤੁਸੀਂ ਦੇਖੋ ਨਾ, ਗੱਲ ਤਾਂ ਇਹ ਆ ਵੀ ਹੜ ਆਏ ਹੈਗੇ ਸੀਗੇ, ਕਿਸੇ ਨੇ ਦੇਖਿਆ ਵੀ ਸਰਕਾਰ ਕਿਹਦੀ ਹੈਗੀ ਕਿਹਦੀ ਨਹੀਂ, ਸਰਕਾਰ ਦੀ ਡਿਊਟੀ ਹੈ, ਜਿੱਦਾਂ ਮਰਜ਼ੀ ਲੋਕ ਦੌੜ ਪਏ,
0: ਦੌੜ ਪਏ ਜੀ, ਆਪ ਮੁਹਾਰੇ ਹੋ ਗਏ।
1: ਹਾਂਜੀ ਬਿਲਕੁਲ,
0: ਤੇ ਸੈਣੀ ਸਾਹਿਬ
1: ਏਦਾਂ ਦੀ ਕੋਈ ਗੱਲ
0: AI ਜਿਹੜੀ ਹੈ, ਆਪਣੇ ਗੱਲਬਾਤ ਥੋੜੀ ਜਿਹੀ ਉਹਦੇ ਤੇ ਕਰਦਾ, ਤੁਹਾਡੇ ਕੋਰਟ ਸਿਸਟਮ
1: ਦੇ ਵਿੱਚ ਜਿਹੜਾ ਆ ਜੀ,
0: ਕਿੱਦਾਂ ਦੇਖਦੇ ਹੋ ਇਹਨੂੰ, ਚੰਗਾ ਸਟੈਪ ਹੈ ਜੀ ਉਹਦਾ?
1: ਪਰ ਇਹ ਸਭ ਪਤਾ ਕੀ ਆ, AI ਦੇ ਵਿੱਚ ਜਿਹੜਾ ਆ ਕਈ ਚੀਜ਼ਾਂ ਫੇਕ ਵੀ ਹੈਗੀਆਂ। ਉੱਥੇ ਜੱਜ ਜਿਹੜੇ ਹੈਗੇ ਨਾ ਜੀ, ਉਦੋਂ ਪੰਜ ਜੱਜਾਂ ਦੀ ਬੈਂਚ ਬੈਠੀ ਸੀ, ਤੇ ਉੱਥੇ ਇੱਕ ਲੇਡੀ ਜੱਜ ਨੇ ਇਹ ਗੱਲ ਕਹੀ, ਕਹਿੰਦੀ ਵੀ ਵਕੀਲ ਜਿਹੜੇ ਹੈਗੇ ਆ AI ਤੋਂ ਪਟੀਸ਼ਨ ਡਰਾ ਕਰਕੇ ਲੈ ਆਉਂਦੇ ਆ, ਵਿੱਚ ਕੇਸ ਰੈਫਰੈਂਸ ਦੇ ਦਿੰਦੇ ਹੈਗੇ ਆ, ਜਿਹੜਾ ਕਿ ਕੇਸ ਕਦੀ ਚੱਲਿਆ ਹੀ ਨੀ ਹੁੰਦਾ।
0: ਹਾਂਜੀ,
1: ਉਹ ਇਮੈਜਿਨਰੀ ਜਿਹੜੇ ਹੈਗੇ ਕੇਸਾਂ ਦੇ ਨਾਂ ਲਿਖ ਕੇ, ਤੇ ਓਦਾਂ ਹੀ ਜਿਹੜਾ ਹੈਗਾ ਆ ਟਾਈਟਲ ਪਾ ਦਿੰਦੇ ਹੈਗੇ ਜਿੱਦਾਂ ਮਰਜ਼ੀ। ਇਹ ਵਟ ਇਜ਼ AI, ਆਖਰ ਤਾਂ AI ਜਿਹੜੀ ਹੈਗੀ ਆ ਕਿਸੇ ਨਾ ਕਿਸੇ ਤੋਂ ਡਾਟਾ ਚੱਕਿਆ ਨਾ ਉਹਨੇ, ਡਾਟਾ
0: ਬਿਲਕੁਲ
1: ਫੇਕ ਵੀ ਹੋ ਸਕਦਾ ਜੀ।
0: ਬਿਲਕੁਲ
1: ਸੋ ਇਸ ਕਰਕੇ ਜਿਹੜਾ ਹੈਗਾ AI ਜਿਹੜੀ ਹੈਗੀ ਆ ਇਟ ਇਜ਼ ਹੈਲਪਫੁਲ, ਪਰ
0: ਜੀ
1: ਇਹਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਆ।
0: ਲੋੜ ਹੈ ਜੀ।
1: ਸਮਟਾਈਮਸ ਕੀ ਹੁੰਦਾ ਹੈਗਾ ਆ ਕਿ ਜਿਹੜੀ ਕਿਤਾਬੀ ਨੌਲੇਜ ਹੁੰਦੀ ਆ ਨਾ, ਜਿੱਦਾਂ ਜੋਤਿਸ਼ ਦੀ ਗੱਲ ਕਰਦੇ ਹੈਗੇ,
0: ਹਾਂਜੀ
1: ਸਰ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੈਲੇਟਿਵਲੀ ਐਗਜ਼ਾਮਿਨ ਕਰੀਆਂ ਹੁੰਦੀਆਂ, ਸਾਹਮਣੇ ਬੈਠਾ ਬੰਦਾ ਦਿਸਦਾ ਜਿਹੜਾ ਤੁਹਾਨੂੰ, ਜਾਂ ਤੁਹਾਡੇ ਕੋਲ ਕਰੰਟ ਪ੍ਰੋਬਲਮ ਹੈਗੀ ਆ ਜਿਹੜੀ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ, ਜੋ ਇੱਕ ਹਿਊਮਨ ਜਿਹੜਾ ਆ ਉਹ ਆਪਣੇ ਐਂਗਲ ਨਾਲ ਸੋਚ ਸਕਦਾ ਆ, ਉਹ AI ਨਹੀਂ ਸੋਚ ਸਕਦੀ।
0: ਬਿਲਕੁਲ
1: ਉਹਦੇ ਵਿੱਚ ਸੈਂਟੀਮੈਂਟਸ ਨਹੀਂ ਹੋਣਗੇ, ਉਹਦੇ ਵਿੱਚ ਜਿਹੜਾ ਹੈ ਉਹਨੂੰ ਤਾਂ ਕਰੰਟ ਸਿਚੁਏਸ਼ਨ ਦਿਓਗੇ ਤੁਸੀਂ, ਉਹਦੇ ਮੁਤਾਬਕ ਉਹ ਤੁਹਾਨੂੰ ਜਿਹੜਾ ਹੈਗਾ ਆ
0: ਬਿਲਕੁਲ
1: ਸੋਲੂਸ਼ਨ ਦੇ ਦਊਗੀ,
0: ਦੇ ਦਊਗੀ।
1: ਜਦਕਿ ਜਦੋਂ ਸਾਹਮਣੇ ਬੰਦੇ ਦੇ ਹੁੰਦਾ ਹੈ ਬੰਦਾ,
0: ਜਜ਼ਬਾਤੀ ਵੀ
1: ਉਸ ਵੇਲੇ
0: ਹੋਣਾ ਜੀ।
1: ਬੰਦੇ ਨੂੰ ਜਿਹੜਾ ਹੈਗਾ, ਬੰਦੇ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ, ਬੰਦਾ ਉਹਨੂੰ ਅਬਜ਼ਰਵ ਕਰਦਾ ਜੀ।
0: ਜੀ
1: ਸੋ
0: ਬਿਲਕੁਲ।
1: ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ AI ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਰੂਰ ਕਰ ਲਓ, ਪਰ ਜਿਹੜਾ ਹੈਗਾ ਕੌਸ਼ੀਅਸਲੀ ਕਰੋ। ਪਰ ਹਾਂ, AI ਕਦੀ ਵੀ ਜਿਹੜਾ ਹੈਗਾ ਆ ਵੀ ਨਾ ਤਾਂ ਜੱਜ ਦੀ ਜਗ੍ਹਾ ਲੈ ਸਕਦੀ, ਨਾ ਵਕੀਲ ਦੀ ਜਗ੍ਹਾ ਲੈ ਸਕਦੀ ਹੈਗੀ। ਜਜਮੈਂਟਸ ਜਿਹੜੀਆਂ ਆ, ਜੱਜ ਜੋ ਆਪਣੇ ਮਨ ਨਾਲ ਸੋਚ ਕੇ ਆਪਣੇ ਵਿਵੇਕ ਨਾਲ ਸੋਚ ਕੇ ਲਿਖ ਸਕਦਾ, ਉਹ AI ਨਹੀਂ ਕਰ ਸਕਦੀ। ਇਹਦੀ ਹੈਲਪ ਲਈ ਜਾ ਸਕਦੀ ਹੈਗੀ, ਬਟ ਇਹਨੂੰ ਐਬਸੋਲਿਊਟ ਜਾਂ ਅੰਨਾ ਜਿਹੜਾ ਹੈਗਾ ਨਾ ਦੇਖ ਕੇ, ਮਤਲਬ ਉਹ ਓਦਾਂ ਨੀ ਵਰਤੋਂ ਕੀਤੀ ਜਾ ਸਕਦੀ। ਇਹੀ ਉਹਨਾਂ ਦੀ ਇੰਟੈਂਸ਼ਨ ਸੀ, ਇਹੀ ਉਹਦਾ ਕਰਕਸ ਹੈ ਜੀ।
0: ਸੈਕਟਰ ਸਾਹਿਬ, ਆਖਰ ਦੇ ਵਿਚ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਜੀ, ਪਟੀਸ਼ਨ ਵੈਸੇ ਹਾਸੋ ਹੀ ਨੀ ਲੱਗੀ ਸੀ। ਪਤਨੀ ਕੋਈ ਨੌਕਰ ਨਹੀਂ ਹੈ, ਸੱਸ ਸਹੁਰੇ ਦੀ ਸੇਵਾ ਤੇ ਘਰ ਦੇ ਕੰਮਾਂ ਲਈ ਮਜਬੂਰ ਨਹੀਂ ਕਰ ਸਕਦਾ ਪਤੀ, ਏਦਾਂ ਦਾ ਇੱਕ ਫੈਸਲਾ ਆਇਆ। ਕਹਿੰਦੇ ਬਰਾਬਰ ਦੇ ਦੋਵੇਂ ਹੀ ਹੋਣੇ ਚਾਹੀਦੇ ਨੇ ਕੰਮ ਕਾਰ ਕਰਨ ਨੂੰ ਘਰ ਦੇ ਵਿਚ। ਉਹਨੇ ਕਿਹੜਾ ਮਤਲਬ ਕਿ ਨੌਕਰਿਆਂ ਨੀ ਲਿਆਂਦੀ ਆ, ਪਤਨੀ ਆ ਉਹਦੀ।
1: ਭਾਰੀ ਸਾਹਿਬ ਦੇਖੋ, ਬਿਲਕੁਲ ਤੁਸੀਂ ਦੇਖੋ, ਮੈਨੂੰ ਇਹ ਨੀ ਸਮਝ ਆਉਂਦਾ ਵੀ ਤੁਸੀਂ ਹੱਸੀ ਕਿਉਂ ਜਾਂਦੇ ਹੈਗੇ ਇਹ ਪੜ੍ਹ ਕੇ, ਹਾਂਜੀ ਕਿਉਂ ਖੁਸ਼ ਹੋ ਰਹੇ ਹੈਗੇ?
0: ਨਹੀਂ, ਕਿਉਂਕਿ ਮੈਂ ਹੱਸਦਾ ਤਾਂ ਆਇਆ, ਔਜਲਾ ਸਾਹਿਬ ਨੇ ਲਿਖਿਆ, ਵੈਸੇ ਆਪਾਂ ਗੱਲ ਕਰਦੇ ਸੀਗੇ ਅਕਾਲੀ ਦਲ ਤੇ BJP ਦੀ, ਤੇ ਉਹਨਾਂ ਨੇ ਕਿਹਾ ਰਾਜਨ ਜੀ ਜਿਵੇਂ ਤੁਹਾਡੇ ਮੁਤਾਬਕ ਪਤੀ ਪਤੀ ਪਤਨੀ ਵਾਂਗੂ, ਉਸ ਤੋਂ ਮੈਨੂੰ ਗੱਲ ਚੇਤੇ ਆ ਗਈ। ਮੈਂ ਕਿਹਾ ਚਲੋ ਆਹ ਵੀ ਇੱਕ ਖਬਰ ਆਈ ਆ, ਹਾਈ ਕੋਰਟ ਦਾ ਫੈਸਲਾ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ ਜੀ।
1: ਨਹੀਂ, ਉਹ ਗੱਲ ਠੀਕ ਠਾਕ ਹੈਗੀ ਹੈ ਜੀ, ਜੋ ਕਹਿੰਦੇ ਠੀਕ ਕਹਿੰਦੇ ਹੈਗੇ ਆ
0: ਜੀ।
1: ਗੱਲ ਏਦਾਂ ਹੈਗੀ ਹੈ ਜੀ ਵੀ ਇਹ ਜੋ ਬੋਲ ਰਹੇ ਹੈਗੇ ਆ ਜੱਜ ਸਾਹਿਬ, ਉਹਨਾਂ ਦਾ ਵੀ ਘਰ ਦਾ ਵਿੱਚ ਇਹਨਾਂ ਦੇ ਬੋਲਣ ਤੋਂ ਹੀ ਮੈਨੂੰ ਇਹਨਾਂ ਦੇ ਘਰ ਦੇ ਹਾਲਾਤ ਪਤਾ ਲੱਗ ਗਏ ਆ
0: ਜੀ। ਜੀ, ਕਹਿਣਾ ਇਹ ਜਨਾਨੀ ਦਾ ਫੈਸਲਾ ਹੋਣਾ ਜੱਜ ਦਾ।
1: ਇਹ ਜਨਾਨੀ ਦਾ ਫੈਸਲਾ ਨਹੀਂ ਹੈਗਾ, ਇਹ ਜੱਜ ਦਾ ਹੀ ਫੈਸਲਾ ਹੈਗਾ ਆ, ਪਰ ਜਨਾਨੀ ਇਹ ਵੀ ਪਤੀ ਪਤਨੀ ਪੀੜਤ ਹੀ ਹੈਗਾ ਆ।
0: ਜੱਜ ਮਤਲਬ ਕਿ ਫੀਮੇਲ ਆ ਨਾ ਜੀ।
1: ਬਸ ਠੀਕ ਹੈ, ਉਹਨੇ ਆਪਣੇ ਘਰ ਦੇ ਹਾਲਾਤ ਦੱਸ ਦਿੱਤੇ ਹੈਗੇ, ਤਾਂ ਜਿਹੜੀ ਗੱਲ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ। ਸਾਡੇ ਨਾ, ਮੈਂ ਦੱਸ ਦਿੰਦਾ ਤੁਹਾਨੂੰ ਜੀ, ਇਹ ਵੇਰੀ ਕਰਦਾ ਹੁੰਦਾ ਬੰਦੇ ਦੀ ਇੰਟੈਂਸ਼ਨ ਤੇ। ਸਾਡੇ ਨਾ ਇੱਕ ਜੱਜ ਸਾਹਿਬ ਹੈਗੇ ਸੀਗੇ ਫੈਮਿਲੀ ਕੋਰਟ ਦੇ ਵਿੱਚ, ਉਹਨਾਂ ਦੀ ਵਾਈਫ ਵੀ ਹੈਗੀ ਸੀ ਫੈਮਿਲੀ ਕੋਰਟ ਚ, ਹਾਂਜੀ। ਉਹ ਜੱਜ ਜਿਹੜਾ ਹੈਗਾ ਆ, ਜਦੋਂ ਉਹਦੇ ਕੋਲ ਕੇਸ ਜਾਣਾ ਆ ਤੇ ਉਹਨੇ ਪਤਾ ਕੀ ਕਹਿਣਾ, ਕਿਉਂਕਿ ਉਹ ਦੋਨੇ ਵੱਖਰੇ ਵੱਖਰੇ ਸਟੇਸ਼ਨ ਤੇ ਹੈਗੇ ਸੀ, ਉਹ ਦੋਨਾਂ ਸਟੇਸ਼ਨਾਂ ਦੇ ਜਿਹੜੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਜਨਾਨੀ ਵੀ ਏਦਾਂ ਦੀ ਆ, ਕਹਿੰਦੇ ਨਾ ਭਰਾਵਾ, ਜਿਹੜਾ ਬੰਦਾ ਆ ਬੰਦੇ ਕੋਲ ਕੇਸ ਲੈ ਕੇ ਜਾਊਗਾ ਤੇ ਉਹ ਜਨਾਨੀ ਨੂੰ ਕਹੂਗਾ ਵੀ ਜੇ ਤੈਨੂੰ ਇਹ ਏਦਾਂ ਹੀ ਮਾੜਾ ਆ ਤੇ ਇਹਨੂੰ ਛੱਡ ਪਰੇ, ਛੱਡ, ਹੋਰ ਵਿਆਹ ਕਰਾ ਕੇ ਤੇ ਤਲਾਕ ਲੈ, ਹੈ। ਤੇ ਉਹ ਕਹਿੰਦੇ ਜੇ ਉਧਰੋਂ ਜਿਹੜਾ ਹੈਗਾ, ਜੇ ਜਨਾਨੀ ਕੋਲ ਕੇਸ ਚੱਲ ਜਾਂਦਾ ਤੇ ਉਹ ਜਨਾਨੀ ਨੂੰ ਦਬਕੇ ਮਾਰਨ ਲੱਗ ਪੈਂਦੀ, ਤਾਂ ਜੇ ਮੈਂ ਵੱਸ ਗਈ ਤਾਂ ਤੂੰ ਨੀ ਵੱਸ ਸਕਦੀ ਹੈਗੀ, ਮੈਂ ਇਹੋ ਜਿਹੇ ਪੋਸਟ, ਮੈਂ ਐਡੀ ਵੱਡੀ ਪੋਸਟ ਤੇ ਬਹਿ ਕੇ ਜਿਹੜਾ ਹੈਗਾ ਆ ਹੈ, ਤੇ ਬਸੀ
0: ਤੁਹਾਡੇ
1: ਕੋਲ ਘਰ ਆ, ਮੈਂ ਸਾਰਾ ਕੁਛ ਚੱਲਦੀ ਹੈਗੀ, ਤੁਹਾਨੂੰ ਘਰ ਹੀ ਨੀ ਵਸਾਉਣੇ ਆਉਂਦੇ। ਤੂੰ ਇਸ ਕਰਕੇ ਭਾਈ, ਹਰ ਇੱਕ ਬੰਦਾ ਆਪਣੀ ਆਪਣੀ ਫੀਲਿੰਗ ਦੱਸਦਾ ਹੈਗਾ ਆ, ਤੇ ਜੱਜ ਸਾਹਿਬ ਦੀ ਆਪਣੀ ਫੀਲਿੰਗ ਹੈਗੀ ਆ ਜੀ, ਇਹਨਾਂ ਲੋਕਾਂ ਨੇ ਕੀ ਮਾਰਗਦਰਸ਼ਨ ਕਰਨੇ ਹੈਗੇ, ਪਰ ਸਭ ਘਰ ਬਣਦੇ ਸੰਸਕਾਰ ਤੇ,
0: ਬਿਲਕੁਲ
1: ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਘਰਾਂ ਦੇ ਸੰਸਕਾਰ ਜਿਹੜੇ ਹੈਗੇ ਆ, ਉਹ ਕਿਸੇ ਜੱਜਮੈਂਟ ਦੇ ਮੁਹਤਾਜ ਨਹੀਂ ਗੇ, ਇਹ ਸਾਨੂੰ ਪਤਾ ਆ ਵੀ ਸਾਡੀਆਂ ਕੀ ਡਿਊਟੀਜ਼ ਹੈਗੀਆਂ, ਸਾਨੂੰ ਕਿਸੇ ਨੂੰ ਮਤਲਬ ਕੋਈ ਕਿੱਦਾਂ ਸਮਝਾ ਜਾਏ ਜੀ ਸਾਨੂੰ।
0: ਸੋ
1: ਇਸ ਕਰਕੇ ਏਦਾਂ ਦਾ ਮਾਹੌਲ ਬਣਾਉਣਾ ਚਾਹੀਦਾ
0: ਜੀ।
1: ਇਹਦੀ ਸਰ, ਇਹਦੀ ਨਾ ਹਸਬੈਂਡ ਵਾਈਫ ਦੋਨਾਂ ਦੀ ਡਿਊਟੀ ਹੈਗੀ ਆ,
0: ਜੇ
1: ਇਸ ਚੀਜ਼ ਦੇ ਉੱਤੇ ਮਤਲਬ ਜ਼ਰੂਰ ਸੋਚਿਆ ਜਾਵੇ ਕਿ ਕੋਈ ਬੰਦਾ ਜਾਂ ਕੋਈ ਜੱਜਮੈਂਟ ਸਾਨੂੰ ਕਿਉਂ ਗਾਈਡ ਕਰੇ, ਅਸੀਂ ਆਪਣਾ ਜਿਹੜਾ ਹੈਗਾ ਆ ਘਰ ਆਪਣੇ ਸਹੂਲਤ ਮੁਤਾਬਕ ਚਲਾਉਣਾ, ਚਾਹੇ ਬੰਦਾ ਭਾਂਡੇ ਮਾਂਜੇ ਤੇ ਚਾਹੇ ਮਾਂਜੇ ਜਨਾਨੀ, ਤੇ ਹੁਣ ਠੀਕ ਹੈ ਜੀ, ਇਹਦੇ ਵਿੱਚ ਕੋਈ ਬੁਰਾਈ ਨੀ, ਠੀਕ ਹੈ ਸਰ,
0: ਥੈਂਕ ਯੂ,
1: ਮਿਹਰਬਾਨੀ ਭਾਰਤ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ, ਗ੍ਰੇਟਫੁਲ।
0: ਜੀ ਦੋਸਤੋ, ਇਸ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਸੀ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, +358 44 9976 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਤੇ ਔਜਲਾ ਸਾਹਿਬ ਕਹਿੰਦੇ ਨੇ, ਲਿਖਦੇ ਨੇ ਔਜਲਾ ਸਾਹਿਬ ਕਿ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਜੀ, ਆ ਜਾਂਦਾ ਜੀ, ਬਿਲਕੁਲ ਹੈ ਜੀ, ਕਦੇ ਕਦੇ ਹੱਸਦੇ ਹਾਂ, ਚਲੋ ਉਹ ਵੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਜੀ। ਤੇ ਲਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ, ਤੇ ਜਿਸ ਦੇ ਵਿੱਚ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ, ਜੋ RSS ਦਾ ਮੁਖੀ ਗਿਆ ਹੋਇਆ ਅਮਰੀਕਾ ਦੇ ਵਿੱਚ, ਤੇ ਉਹਦਾ ਬੈਨੀਫਿਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਮਿਲ ਸਕਦਾ ਹੈ, ਕਿਉਂਕਿ ਉੱਥੇ ਵਿਰੋਧ ਹੋ ਰਿਹਾ। RSS ਮੁਖੀ ਜਿਹੜਾ ਨਿਊਯਾਰਕ ਸਮਾਗਮ ਤੋਂ ਪਹਿਲਾਂ ਕਮਿਊਨਿਟੀ ਅਲਰਟ ਕੀਤੀ ਹੈ ਤੇ ਸੁਚੇਤ ਰਹੋ ਦਾ ਜਿਹੜਾ ਗੱਲ ਕੀਤੀ ਹੈ, ਟਕਰਾਅ ਤੋਂ ਬਚੋ ਦਾ ਕਿਹਾ ਜਾ ਰਿਹਾ। RSS ਇਵੈਂਟ ਜਿਹੜਾ ਹੈ, ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ। ਹਿੰਦੂ ਅਮਰੀਕਾ ਅਮਰੀਕੀਆਂ ਦੇ ਇੱਕ ਅਮਰੀਕਾ ਸਥਿਤ ਵਕਾਲਤ ਸਮੂਹ ਨੇ ਜਿਹੜਾ ਨਿਊਯਾਰਕ ਦੇ ਵਿੱਚ RSS ਮੁਖੀ ਮੋਹਨ ਭਾਗਵਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਕਮਿਊਨਿਟੀ ਅਲਰਟ ਜਾਰੀ ਕਰ ਦਿੱਤਾ ਹੈ।

0: ਸੰਸਥਾਵਾਂ ਨੇ RSS ਮੁਖੀ ਵਾਲੇ ਸਮਾਗਮ ਦੇ ਨਾਲ ਹੀ ਸ਼ਨਿਚਰਵਾਰ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਯੋਜਨਾਬੰਦ ਕੀਤੇ ਨੇ। ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਡਿਪਟੀ ਕਾਰਜਕਾਰੀ ਨਿਰਦੇਸ਼ਕ ਜਿਹੜੀ ਹੈ ਸ਼ਰਾਵੀਆ ਤੜੇਪੱਲੀ ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਹਿੰਦੂਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਇਕ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਅੰਦੋਲਨ ਦੀ ਜਿਹੜੀ ਅਗਵਾਈ ਕਰਦੇ ਐ ਜਿਸ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਲਈ ਹਿੰਸਾ, ਬੇਦਖਲੀ ਅਤੇ ਡਰ ਨੂੰ ਜਿਹੜਾ ਹਵਾ ਦਿੱਤੀ ਐ। ਹਿੰਦੂ ਅਮੈਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦੀ ਰੱਖਿਆ ਕਰਨ ਦੀ ਜਿਹੜੀ ਹੈ ਆਪਣੀ ਸਹੁੰ ਚੁੱਕੀ ਡਿਊਟੀ ਨੂੰ ਨਿਭਾਉਣ, ਜਿਸ ਦੇ ਵਿਚ ਮੈਡੀਸਨ ਸਕੁਆਇਰ ਗਾਰਡਨ ਵਿਖੇ ਸਮਾਗਮ ਦੇ ਵਿਚ ਸ਼ਾਮਲ ਹੋਣ ਵਾਲੇ ਵੀ ਸ਼ਾਮਲ ਜਿਹੜੇ ਹਨ ਤੇ ਹਰ ਕਿਸੇ ਦੀ ਸੁਰੱਖਿਆ ਤੇ ਨਾਗਰਿਕ ਅਧਿਕਾਰਾਂ ਦੀ ਗਰੰਟੀ ਦੇਣ। HAF ਨੇ ਕਿਹਾ ਕਿ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਤੇ ਜਿਹੜਾ ਸ਼ਿਸ਼ਟ ਬਣੋ, ਇਕੱਠੇ ਹੋਣ, ਵਿਰੋਧ ਕਰਨ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹਰ ਕਿਸੇ ਅਧਿਕਾਰ ਦਾ ਜਿਹੜਾ ਸਤਿਕਾਰ ਕਰੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਸੀ ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਕਿਹਾ। HAF ਨੇ ਕਿਹਾ ਕਿ ਜੇ ਤੁਸੀਂ ਧਮਕੀ ਮਹਿਸੂਸ ਕਰਦੇ ਹੋ ਤਾਂ ਖੇਤਰ ਛੱਡ ਦਿਓ ਤੇ ਇਵੈਂਟ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਸੰਪਰਕ ਕਰੋ। ਐਮਰਜੈਂਸੀ ਦੇ ਵਿਚ 911 ਤੇ ਜਿਹੜਾ ਕਾਲ ਕਰੋ। ਕਿਸੇ ਵੀ ਭੜਕਾਊ ਜਾਂ ਧਮਕੀ ਭਰੇ ਬਿਆਨ ਦੇਣ ਵਾਲੇ ਵਿਅਕਤੀ ਦੇ ਨਾਲ ਟਕਰਾਅ ਜਾਂ ਝਗੜੇ ਵਿਚੋਂ ਬਚੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਨਫ਼ਰਤੀ ਘਟਨਾਵਾਂ, ਧਮਕੀਆਂ, ਭੰਨ ਤੋੜ, ਸ਼ੱਕੀ ਗਤੀਵਿਧੀਆਂ ਜਾਂ ਹੋਰ ਅਪਰਾਧਾਂ ਦੀ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਹੈ। ਇਹ ਦੋਸਤੋ ਮੈਂ ਜਿੱਦਾਂ ਸੈਣੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਹੈ ਤੇ ਅੱਜ ਚਲੋ ਮੇਰੇ ਮਨ ਦੇ ਵਿਚ ਉਹ ਵੀ ਗੱਲ ਨਾਲ ਆਈ ਹੈ ਖ਼ਬਰ ਕਰਦੇ ਕਰਦੇ ਵੀ। ਹੋਰ ਸਾਰੀਆਂ ਸੰਸਥਾਵਾਂ ਜਾਂ ਉੱਥੇ ਦੇ ਲੋਕ ਜਿਹੜੇ ਨੇ ਬਛਿੰਦੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ, ਪਰ ਜਿਹੜਾ ਸਭ ਤੋਂ ਵੱਧ ਹਰ ਵਾਰੀ ਬਿਆਨ ਦਿੰਦੇ ਆ ਖਾਲਿਸਤਾਨ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਅੱਜ ਕਿਉਂ ਚੁੱਪ ਨਜ਼ਰ ਆ ਰਹੇ ਹੈ? ਅੱਜ ਕਿਉਂ RSS ਦੇ ਖਿਲਾਫ਼ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ? ਇਹ ਬਹੁਤ ਵੱਡਾ ਸਵਾਲ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਤੇ ਲੋ ਆਪਣੇ ਨਾਲ ਦੁਬਈ ਤੋਂ ਜੁੜ ਗਏ ਨੇ ਬਖਸ਼ੀ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ, ਨਾਲ ਨਾਲ ਖ਼ਬਰਾਂ ਵਧਾਉਂਦੇ ਆ ਤੇ ਏਅਰ ਇੰਡੀਆ ਨਹੀਂ ਏਅਰ ਕੈਨੇਡਾ ਦੀ ਗੱਲ ਕਰਦੇ ਆ, ਜਿਹਦੇ ਵਿਚ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆ। ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਇਹ ਏਅਰ ਕੈਨੇਡਾ ਦੇ ਵਿਚੋਂ ਜਿਹੜੇ ਆ ਫੜੇ ਗਏ ਆ ਮੌਂਟਰੀਅਲ ਹਵਾਈ ਅੱਡੇ ਤੇ ਉਹਦੀ ਗੱਲ ਕਰਦੇ ਆ। ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਆ ਜੀ ਬਖਸ਼ੀ ਜੀ ਦੀ, ਮੁਹੰਮਦ ਜੀ ਦੀ। ਸਤਿ ਸ੍ਰੀ ਅਕਾਲ ਜੀ, ਜੀ ਨੂੰ ਜੀ ਸਵਾਗਤ ਹੈ ਜੀ।
1: ਜੀ ਥੈਂਕ ਯੂ ਸੋ ਮਚ ਵੀਰ ਜੀ ਦੇ ਵਾਸਤੇ ਰਵੋ ਤੇ ਭਾਈ ਮਾਨ ਮਤੇ ਸੋਤੇ ਵੀ ਜਿਹੜੇ ਇਸ ਵੇਲੇ ਰੇਡੀਓ ਦੁਆਬਾ ਤੇ ਮੌਜੂਦ ਹੈਗੇ ਆ, ਉਹ ਵੀ ਜਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ।
0: ਥੈਂਕ ਯੂ ਜੀ, ਥੈਂਕ
1: ਯੂ। ਆਵਾਜ਼ ਬਰਾਬਰ ਆ ਰਹੀ ਆ?
0: ਹਾਂਜੀ ਹਾਂਜੀ, ਬਹੁਤ ਬਹੁਤ ਬਹੁਤ ਵਧੀਆ ਆ ਰਹੀ ਆ ਜੀ। ਹਾਂਜੀ
1: ਜੀ ਹਾਂ, ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਆਪਣੇ ਹਾਲੀਆ ਭਰਾ ਜਿਹੜੇ ਹੈਗੇ ਆ ਰਾਜਨ ਸੈਣੀ ਸਾਹਿਬ ਵੀ ਬਹੁਤ ਰੋਸ਼ਨ ਖਿਆਲ ਹੁੰਦੇ ਆ
0: ਜੀ,
1: ਤੇ ਬੜੇ ਰੋਸ਼ਨ ਖਿਆਲਾਂ ਦਾ ਜਿਹੜਾ ਹੈਗਾ ਇਜ਼ਹਾਰ ਕਰਕੇ ਗਏ ਆ। ਬੜਾ ਕਿਆ ਬਾਤਾਂ ਜੀ, ਤੇ ਆਪਣਾ ਸਿਕੰਦਰ ਸਾਹਿਬ ਵੀ ਆ, ਇਹਨਾਂ ਦੇ ਖਿਆਲ ਵੀ ਬੜੇ ਰੋਸ਼ਨ ਹੁੰਦੇ ਆ
0: ਜੀ।
1: ਮੁੜ ਕੇ ਗੱਲ ਇਸ ਤਰ੍ਹਾਂ ਹੀ ਆ ਵੀ ਜਦੋਂ ਗੱਲ ਤੁਰਦੀ ਹੈਗੀ ਆ, ਕਹਿੰਦੇ ਨਾ ਗੱਲਾਂ ਦੇ ਹਰ ਬਾਤ ਦੀ ਬਾਤ ਮੇ ਇੱਕ ਬਾਤ ਹੋਤੀ ਹੈ, ਅੰਦਰ ਜੋ ਬਾਤ ਹੈ ਕਹਤੇ ਵਹੀ ਸਾਰੀ ਬਾਤ ਹੋਤੀ ਹੈ। ਮਤਲਬ ਗੱਲ ਤਾਂ ਇਹ ਹੈਗਾ ਵੀ ਗੱਲ ਸਮਝਣ ਦੀ ਹੈਗੀ ਆ, ਤੇ ਚਲੋ ਸੂਰਤ ਹਾਲ ਜਿਹੜੀ ਹੈਗੀ ਆ ਉਹਦੇ ਬਾਰੇ ਤੇ ਗੱਲਾਂ ਬਾਤਾਂ ਚੱਲਦੀਆਂ। ਵਾਕਈ ਜਿਹੜਾ ਹੈਗਾ ਵੀਰ ਭੁਪਿੰਦਰ ਜੀ, ਸੂਰਤ ਹਾਲ ਜਿਹੜੀ ਆ
0: ਜੀ
1: ਦਿਨੋ ਦਿਨ ਨਾਜ਼ੁਕ ਹੀ ਹੁੰਦੀ ਜਾ ਰਹੀ।
0: ਬਿਲਕੁਲ।
1: ਅੱਛਾ ਇੱਕ ਹੋਰ ਦੇਖੋ ਗੱਲ ਕਿੰਨੀ ਜਿਹੜੀ ਹੈਗੀ ਆ ਸੋਚਣ ਵਾਲੀ ਹੈਗੀ ਆ, ਜਿਹਦੇ ਕੋਲ ਹੈ ਨਹੀਂ ਕੁਛ, ਆਪਾਂ ਕਹਿੰਦੇ ਚਲੋ ਜੀ ਉਹ ਬੇਮਾਲ ਹੈਗਾ।
0: ਬਿਲਕੁਲ।
1: ਅੱਛਾ ਚਲੋ ਜਿਹੜਾ ਬੇਮਾਲ ਹੈਗਾ ਆ ਉਹਨੇ ਤਾਂ ਰੋਣਾ ਹੀ ਰੋਣਾ ਵੀ ਚਲੋ ਯਾਰ ਮੇਰੇ ਕੋਲ ਮਾਲ ਹੈ ਨੀ, ਕੋਈ ਮੈਨੂੰ ਮਾਲ ਦੇਵੇ,
0: ਤੇ
1: ਮਾਲਦਾਰ ਵੱਲ ਨੂੰ ਦੌੜਨਾ ਉਹਨੇ, ਹੋਰ ਕਿੱਧਰ ਨੂੰ ਦੌੜਨਾ, ਕਿਉਂਕਿ ਬੇਮਾਲ ਜਿਹੜਾ ਹੈਗਾ ਉਹਨੇ ਮਾਲਦਾਰ ਹੀ ਲੱਭਣਾ
0: ਜੀ।
1: ਪਹਿਲਾਂ ਵੀ ਮੈਨੂੰ ਕਿਤੇ ਮਾਲਦਾਰ ਲੱਭੇ ਤੇ ਚਲੋ ਯਾਰ ਮੈਂ ਵੀ ਉਹਦੇ ਕੋਲੋਂ ਕੁਛ ਲਵਾਂ, ਹਨਾ ਪਲੱਸ ਮਾਈਨਸ
0: ਜੀ।
1: ਤੇ ਉੱਥੋਂ ਹੁਣ ਗੱਲ ਇਹ ਆ ਵੀ ਜਿਹੜੇ ਕੋਲ ਹੈ ਨੀ ਉਹ ਤਾਂ ਰੋਂਦੇ, ਜਿਹੜੇ ਹੈਗੇ ਇਸ ਤਰ੍ਹਾਂ ਰੋਈ ਜਾਂਦੇ, ਤੇ ਜਿਹਨਾਂ ਦੇ ਕੋਲ ਇੰਨਾ ਮਾਲ ਆ ਜਿਹੜੇ ਰੂਲਿੰਗ ਕਰਦੇ ਪਏ ਹੈਗੇ, ਕਹਿੰਦੇ ਦੁਨੀਆਂ ਦੇ ਉੱਤੇ ਵਹੀ ਅਸੀਂ ਹੁਣ ਰੂਲਿੰਗ ਕਰਨੀ, ਤੇ ਉਹ ਮੈਂ ਕਹਿੰਦਾ ਉਹ ਜਿਹੜਾ ਹੈਗਾ ਬੇਮਾਲ ਦੇ ਨਾਲ ਵੀ ਜ਼ਿਆਦਾ ਰੁਲ ਜਾਂਦਾ।
0: ਬਿਲਕੁਲ।
1: ਵੀ ਦੱਸੋ ਕਿਹੜਾ ਹੈਗਾ ਤੇ ਇੰਨਾ ਮਾਲ ਤੁਸੀਂ ਕਿੱਥੇ ਲੈ ਜਾਣਾ ਹੈਗਾ, ਫਿਰ ਕਬਜ਼ੇ ਜਿਹੜੇ ਹੈਗੇ ਕਰਨੇ ਪਲਾ ਵੀ ਫਲਾਣੇ ਮੁਲਕ ਤੇ ਵੀ ਕਬਜ਼ਾ ਕਰ ਲਓ, ਟਮਕਾਨੇ ਦੇ ਮਾਮੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ, ਇਹ ਚੰਗੀ ਗੱਲ ਹੈਗੀ ਆ, ਹਰੇਕ ਨੂੰ ਜੀਣ ਦਾ ਹੱਕ
0: ਹੱਕ ਹੈ ਜੀ। ਬਿਲਕੁਲ।
1: ਤੇ ਆਪਣਾ ਜਿਹੜਾ ਹੈਗਾ ਹਰੇਕ ਨੂੰ ਜਿਹੜਾ ਹੈਗਾ ਹੱਕ ਹੈਗਾ, ਉਹਦੇ ਹੱਕ ਜਿਹੜੇ ਹੈਗੇ ਉਹਨੂੰ ਮਿਲਣੇ ਚਾਹੀਦੇ ਆ
0: ਜੀ,
1: ਇਨਸਾਨੀ ਹੱਕ। ਹਕੂਮ

0: حقوق الإنسانية الأول.
1: جی
0: عربی کے بندے ہے حقوق الإنسانية الأول. الأول کیا ہے کہ انسانی حقوق نمبر ون تے
1: جی
0: انہاں دا خیال رکھنا چاہیے ہیومن رائٹس بھی تسی کہہ دینے ہے
1: نال دیکھو پہلا ہوندا سی ڈکٹیٹرشپ ہوندی سی جاں راجا شاہی ہوندی سی جنہ رقبہ ہوندا سی او دبن دا جنہ سانبھ لیا جنہ سانبھ لیا ਉਹ ਤੋਂ ਬਾਅਦ ਹੱਦਾਂ ਸਰਹੱਦਾਂ ਬਣ ਗਈਆਂ ਉਹਨਾਂ ਦੇ ਆਪਣੇ ਆਪਣੇ ਰਾਈਟ ਬਣ ਗਏ ਮੁਲਕਾਂ ਦੇ ਉਹ ਆਪਣੇ ਮੁਲਕਾਂ ਦੇ ਵਿੱਚ ਬੈਠੇ ਜੋ ਮਰਜ਼ੀ ਕਰੀ ਜਾਣ ਅਗਲੇ ਹਨਾ ਤੇ ਉਹ ਵੀ ਚੀਜ਼ਾਂ ਹੈਗੀਆਂ ਨੇ ਪਰ ਹੁਣ ਜਾਂ ਤਾਂ ਉਹ ਲੋਕ ਕਹਿਣ ਜਿਹਨਾਂ ਕੋਲ ਇਹ ਚੀਜ਼ਾਂ ਪਰਮਾਣੂ ਮਤਲਬ ਕਿ ਚੀਜ਼ਾਂ ਹੈ ਨੇ ਗਏ ਨੇ ਉਹ ਤਾਂ ਕਹਿਣ ਵੀ ਭਾਈ ਤੁਸੀਂ ਕਾਹਤੋਂ ਕਰਦੇ ਹੋ ਹੁਣ ਜਿਹਨਾਂ ਤੋਂ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨੇ ਬਾਕੀ ਦੁਨੀਆਂ ਦੇ ਨਾਲੋਂ ਤੇ ਉਹ ਕਹਿ ਰਹੇ ਨੇ ਭਾਈ ਮੈਂ ਇਹਨੂੰ ਬਣਾਉਣ ਨਹੀਂ ਦੇਣਾ ਆਪਣੇ ਆਪ ਨੂੰ ਵੱਡੀ ਡੈਮੋਕਰੇਸੀ ਦੇ ਵਿੱਚ ਲਿਆਉਂਦੇ ਨੇ ਕਿ ਨੰਬਰ ਮਤਲਬ ਕਿ ਸਾਰੇ ਵਰਲਡ ਦੇ ਜੀ
0: ਬਿਲਕੁਲ ਬਿਲਕੁਲ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਆ ਉਹੀ ਗੱਲ ਹੈ ਨਾ ਵੀ ਜਿਹਨਾਂ ਨੂੰ ਕੋਈ ਜ਼ਿਆਦਾ ਮਾਲ ਆ ਗਿਆ ਉਹ ਤਾਂ ਹੋਰ ਜ਼ਿਆਦਾ ਰੋਈ ਜਾਂਦਾ ਉਹ ਵੀ ਨਾ ਹੋ ਸਕੇ
1: ਬਿਲਕੁਲ
0: ਉਹਨਾਂ ਦੇ ਅੰਦਰ ਵੀ ਉਹ ਜਿਹੜੀ ਤਮਾ ਜਿਹੜੀ ਹੈਗੀ ਲਾਲਸਾ ਇੰਨੀ ਵਧੀ ਪਈ ਅੱਲਾ ਦੀ ਕਸਮ ਜਿਹੜਾ ਹੈਗਾ ਵੀ ਉਹ ਕਹਿੰਦੇ ਵੀ ਬਸ ਸਾਰਾ ਕੁਛ ਸਾਡੇ ਕੋਲ ਹੀ
1: ਹੈਗਾ
0: ਇਹ ਮਾਲ ਜਿਹੜਾ ਹੈਗਾ ਮਾਲ ਜਿਹੜਾ ਹੈਗਾ ਕਹਿੰਦੇ ਹੁੰਦੇ ਨਾ ਇਹ ਮੱਤ ਦੇ ਨਾਲ ਮਾਲ ਬਣਦਾ
1: ਕਹਿੰਦੇ
0: ਉਹਨੂੰ ਮੱਤ ਸੀ ਤੇ ਉਹਨੇ ਮਾਲ ਬਣਨ ਦਿਆ ਕਹਿੰਦੇ ਉਹਨੂੰ ਮੱਤ ਨਹੀਂ ਸੀ ਤੇ ਉਹਨੇ ਰਹਿੰਦਾ ਵੀ ਗਵਾ ਲਿਆ
1: ਗ੍ਰੇਟ ਸਿਕੰਦਰ ਜਿਹੜਾ ਸੀਗਾ ਨਾ ਉਹਦੀ ਗੱਲ ਭੁੱਲ ਗਏ ਨੇ ਦੇਖ ਲੋ ਉਹਨੇ ਦੁਨੀਆਂ ਜਿੱਤ ਲਈ ਸੀ ਕਿੱਥੇ ਤੱਕ ਪਹੁੰਚ ਗਿਆ ਇੰਡੀਆ ਤਾਂ ਚਲੇ ਗਿਆ ਸੀ ਠੀਕ ਆ ਨਾ ਜੀ ਤੇ ਆਖਰ ਦੇ ਵਿੱਚ ਉਹ ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕ ਦੇਖ ਸਕਣ ਭਾਈ ਮੈਂ ਚਾਹੇ ਦੁਨੀਆਂ ਜੇਤੂ ਆ ਪਰ ਮੇਰੇ ਪੱਲੇ ਕੁਛ ਨਹੀਂ ਗਾ ਮੈਂ ਕੱਲਾ ਹੀ ਚੱਲਾਂ ਤੇ ਕੱਲਾ ਹੀ ਆਇਆ ਸੀ ਕੋਈ ਨਾਲ ਨਹੀਂ ਲੈ ਕੇ
0: ਮੈਂ ਤੁਹਾਡੀ ਗੱਲ 100% ਜਿਹੜਾ ਹੈਗਾ ਸਹਿਮਤ ਆ ਉਹਦਾ ਸਿਕੰਦਰ ਜ਼ੁਲਕਰਨੈਨ ਵੀ ਉਹਨੂੰ ਕਹਿੰਦੇ
1: ਬਿਲਕੁਲ
0: ਸਿਕੰਦਰ ਜ਼ੁਲਕਰਨੈਨ
1: ਗ੍ਰੇਟ ਸਿਕੰਦਰ
0: ਦੁਨੀਆਂ ਜਿਹੜਾ ਹੈਗਾ ਦੁਨੀਆਂ ਫਤਿਹ ਕਰਨ ਚਲੇ ਆਇਆ ਸੀ ਤੇ ਪਰ ਅਨਫੋਰਚੂਨੇਟਲੀ ਜਿਹੜਾ ਹੈਗਾ ਵੱਧ ਕਿਸਮਤੀ ਕਹਿ ਲੋ
1: ਕਿ
0: ਉਹ ਫਤਿਹ ਨਹੀਂ ਸੀ ਕਰ ਸਕਿਆ ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ
1: ਬਿਲਕੁਲ
0: ਅੱਛਾ ਜਦੋਂ ਮੌਤ ਹੋ ਰਹੀ ਸੀ ਉਹ ਮੰਦਰ ਵੀ ਦੇਖੋ
1: ਜੀ
0: ਫਿਰ ਉਸ ਵੇਲੇ ਜਦੋਂ ਜਿਹੜਾ ਹੈਗਾ ਜਾਨ ਗਲੇ ਤੇ ਪਹੁੰਚੀ ਕਹਿੰਦੇ ਨਾ ਬੰਦਾ ਡੁੱਬਦਾ ਜਿਹੜਾ ਪਾਣੀ ਦੇ ਵਿੱਚ ਹੁਣ ਡੁੱਬ ਹੀ ਚੱਲਾ ਜਿਹੜਾ ਹੈਗਾ ਪਾਣੀ ਦੇ ਸਿਰ ਤੱਕ ਆ ਗਿਆ ਦਾ
1: ਜੀ
0: ਤੇ ਫਿਰ ਉਹਨੇ ਦੁਆਰ ਵੀ ਕੀਤੀ ਹੈਗੀ ਵੀ ਖੁਦਾ ਕਹਿ ਲਓ ਜੇ ਯਾਰ ਲਾ ਜਾ ਖੁਦਾ ਜਿਹੜਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਮੈਂ ਆਪਣੇ ਫੈਮਿਲੀ ਦੇ ਵਿੱਚ ਵਾਪਸ ਜਾਵਾਂ
1: ਜੀ
0: ਤੇ ਉਦੋਂ ਜਵਾਬ ਆ ਕਿ ਹਰ ਗਏ ਨੇ
1: ਬਿਲਕੁਲ ਹੈ ਜੀ
0: ਇੱਕ ਇਨਸਾਨ ਜਿਹੜਾ ਹੈਗਾ ਜਿਹੜਾ ਦੁਨੀਆਂ ਫਤਿਹ ਕਰਨ ਦੇਖੋ ਤੁਰਿਆ ਹੋਇਆ ਜਿਹੜਾ ਹੈਗਾ
1: ਤੇ
0: ਉਹਦੀ ਮੌਤ ਰਸਤੇ ਦੇ ਵਿੱਚ ਹੋ ਗਈ ਤੇ ਉਹਨੂੰ ਫੈਮਿਲੀ ਵੀ ਨਸੀਬ ਨਾ ਹੋ ਸਕਿਆ
1: ਬਿਲਕੁਲ ਹੈ ਜੀ
0: ਇਹ ਚੀਜ਼ਾਂ ਹੈਗੀਆਂ ਦੇਖੋ ਇਹ ਲਾਲਸਾ ਜਿਹੜੀ ਹਾਂ ਕੁਛ ਕਹਿਣ ਲੱਗੇ ਸੀ ਕੁਛ
1: ਨਹੀਂ ਮੈਂ ਸੁਣ ਰਿਹਾ ਕਰੋ ਗੱਲ ਤੁਸੀਂ ਹਾਂਜੀ
0: ਮੈਂ ਗੱਲ ਆਪਣੀ ਕਲੋਜ਼ ਕਰਨ ਲੱਗਾ ਮੈਂ ਜਲਮ ਬਿਜਲੀ ਨਹੀਂ ਲੈ ਕੇ ਜਾਣੀ ਮੈਂ ਗੱਲ ਇਹ ਕਰਦਾ ਹੈਗਾ ਵੀ ਮਾਲ ਜਿਹੜਾ ਹੈਗਾ ਠੀਕ ਹੈ ਕੌਣ ਕਹਿੰਦਾ ਵੀ ਤੁਸੀਂ ਮਾਲ ਨਾ ਬਣਾਓ ਜਿੰਨਾ ਮਰਜ਼ੀ ਬਣਾ ਲਓ ਪਰ ਇਹੋ ਜਿਹਾ ਵੀ ਮਾਲ ਜਿਹੜਾ ਲਾਹਨਤ ਹੈ ਯਾਰ ਇਸ ਤਰ੍ਹਾਂ ਦੇ ਮਾਲ ਦੇ ਉੱਤੇ ਜਿਹੜਾ ਦੂਸਰਿਆਂ ਨੂੰ ਜਿਹੜਾ ਹੈਗਾ ਪਹਿਲਾਂ ਮਤਲਬ ਜਿਹੜਾ ਹੈਗਾ ਪਰੇਸ਼ਾਨੀਆਂ ਖੜੀਆਂ ਕਰ ਦੇਵੇ ਤੇ ਜਾਂ ਜਿਹੜਾ ਹੈਗਾ ਮਾਲ ਤੁਹਾਡੇ ਕੋਲ ਇੰਨਾ ਆ ਜਾਵੇ ਤੁਹਾਡੀ ਮਰਜ਼ੀ ਮਰ ਜਾਵੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਹਨੇਰੀਆਂ ਚਲਾ ਦਿਓ ਇਹ ਇਨਸਾਨੀ ਹਕੂਕ ਆ
1: ਜੀ
0: ਇਹ ਇਸ ਤਰ੍ਹਾਂ ਨਹੀਂ ਹੁੰਦਾ ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਕਰਨੀ ਆ ਬੜੀ ਇੰਪੋਰਟੈਂਟ ਹੈਗੀ ਆ
1: ਜੀ
0: ਵੀ ਟੂ ਸਾਈਡ ਦੀਆਂ ਗੱਲਾਂ ਬੜੀਆਂ ਚੱਲੀਆਂ ਸੀ ਕਹਿੰਦੇ ਜੀ ਉਹਨੇ ਜਿਹੜਾ ਹੈਗਾ ਫਲਾਨਾ ਸੁਸਾਈਡ ਕਰ ਲਿਆ ਸੁਸਾਈਡ ਜਿਹੜਾ ਹੈਗਾ ਮੈਂ ਆਪਣੇ ਜਿਹੜਾ ਹੈਗਾ ਭੈਣ ਭਰਾ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਸੁਸਾਈਡ ਕਿਉਂ ਕਰਨਾ ਵੀ ਤੁਹਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਮਾਲਕ ਸੱਚੇ ਨੇ ਜ਼ਿੰਦਗੀ ਦਿੱਤੀ ਆ
1: ਬਿਲਕੁਲ ਹੈ ਜੀ
0: ਬਈ ਇਹਨੂੰ ਰੱਦ ਤੇ ਜੀਓ ਇਹਨੂੰ ਅੱਛਾ ਇਹ ਤਾਂ ਹੈਗਾ ਇਹ ਕਮਜ਼ੋਰੀ ਹੈਗੀ ਆ ਅੰਦਰ ਦੀ ਵੀਰ ਭੁਪਿੰਦਰ ਸਿੰਘ ਸਕਣਾ
1: ਜੀ
0: ਕਦੀ ਵੀ ਇਹ ਗਲਤ ਡਿਸੀਜਨ ਨਾ ਲਵੋ ਸੁਸਾਈਡ ਕਰਨਾ ਹੀ ਨੀ ਗਾ ਬਹੁਤ ਵੱਡਾ ਗੁਨਾਹ ਅੱਲਾ ਦੀ ਕਸਮ ਦੇ ਬਹੁਤ ਵੱਡਾ ਗੁਨਾਹ ਕਦੀ
1: ਸੁਸਾਈਡ ਬਿਲਕੁਲ
0: ਹਾਂ ਕਦੀ ਨਾ ਇੱਕ ਪਾਸੇ ਨੂੰ ਜਾਵੋ ਤੁਸੀਂ ਹਿੰਮਤ ਕਰੋ ਕੋਈ ਚੀਜ਼ ਨੀ ਮਿਲਦੀ ਬਈ ਹਿੰਮਤ ਕਰੇ ਮਨੁੱਖ ਜੀ ਜਾ ਤੂੰ ਅਸਮਾਨ
1: ਕਿਉਂਕਿ ਹਿਊਮਨ ਦੀ ਜਿਹੜੀ ਮਨੁੱਖ ਦੀ ਜਿਹੜੀ ਜਿਉਣਾ ਹੈ ਜਾਂ ਜ਼ਿੰਦਗੀ ਹੈ ਨਾ ਉਹ ਤਾਂ ਹੈ ਹੀ ਫਾਈਟ ਹੈ ਜੀ ਆਪਣੇ ਆਪ ਨੂੰ ਮਤਲਬ ਕਿ ਸੇਵ ਰੱਖਣ ਦੀ ਹੈਗੀ ਆ ਕਿੱਦਾਂ ਮਤਲਬ ਕਿ ਸਰਵਾਈਵਰ ਗੇਮ ਹੈ ਤਾਂ ਉਹਦੇ ਵਿੱਚ ਪਏ ਹੋਏ ਆ
0: ਬਿਲਕੁਲ
1: ਜਿੰਨਾ ਚਿਰ ਸਰਵਾਈਵ ਨਹੀਂ ਹੋਣਾ ਮਰਿਆ ਨਹੀਂ ਜੀ
0: ਹਾਂ ਕਿੰਨੀਆਂ ਗੱਲਾਂ ਸੁਣਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਜੈਂਟਸ ਨੂੰ ਮੇਲ ਫੀਮੇਲ ਜਿੰਦਗੀ ਮੰਗੋ ਜਿਹੜਾ ਹੈਗਾ ਉੱਪਰ ਵਾਲੇ ਕੋਲੋਂ ਵੀ ਜਿੰਦਗੀ ਤਾਂ ਤੁਹਾਨੂੰ ਦੇਤੀ ਹੋਈ ਆ, ਤੁਸੀਂ ਇਹਨੂੰ ਹੁਣ ਰੱਜ ਕੇ ਦਿਓ।
1: ਬਿਲਕੁਲ,
0: ਇਸ ਪਾਸੇ ਨੂੰ ਨਾ ਮੈਂ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਭੈਣ ਮੇਰੇ ਭੈਣੋ ਤੇ ਭਰਾਵੋ, ਮੈਂ ਤੁਹਾਡਾ ਜੇ ਹੱਥ ਜੁੜਾ ਕਦੀ ਇਸ ਪਾਸੇ ਨੂੰ ਗਲਤ ਡਿਸੀਜਨ ਨਹੀਂ ਲੈਣਾ।
1: ਹਾਂ,
0: ਜੇ ਕੋਈ ਕਮੀ ਹੋ ਗਈ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਗੱਲ, ਟੱਪ ਚਲੇ ਤੇ ਇਹਦਾ ਮਤਲਬ ਇਹ ਨੀ ਤੁਸੀਂ ਆਪਣੇ ਆਪ ਨੂੰ ਫਿਨਿਸ਼ ਕਰ ਲੈਣਾ, ਫਿਨਿਸ਼ ਨਹੀਂ ਕਰਨਾ ਬਈ। ਹਿੰਮਤ ਹੌਸਲਾ ਜਿਹੜਾ ਹੈਗਾ ਆਪਣਾ ਪੈਦਾ ਕਰੋ, ਜਿਹੜੀ ਚੀਜ਼ ਦੀ ਕਮੀ ਰਹਿ ਗਈ ਆ ਜਾਂ ਜੋ ਵੀ ਹੈਗਾ ਉਹਨੂੰ ਹਿੰਮਤ ਕਰਕੇ ਉਹਨੂੰ ਪੂਰਾ ਕਰ ਲਓ।
1: ਪਹਿਲੀ ਮੈਂ ਖਬਰ ਕੀਤੀ ਸੀ ਇਸ ਤਰ੍ਹਾਂ ਦੀ, ਚਲੋ ਪੋਜ਼ਿਟਿਵ ਸੀਗੀ ਉਹ, ਚਲੋ ਪਰਿਵਾਰ ਲਈ ਤਾਂ ਚਾਹੇ ਨੈਗੇਟਿਵ ਹੈ, ਪਰ 18 ਸਾਲ ਦੀ ਸੁਰਿੰਦਰ ਕੌਰ ਸੀਗੀ ਜਿਹੜੀ ਚਾਰ ਬੰਦਿਆਂ ਦੇ ਲਈ ਇੱਕ ਤਾਂ ਅੱਖਾਂ ਦੀ ਰੋਸ਼ਨੀ ਦੇ ਗਈ ਦੋਵਾਂ ਨੂੰ, ਤੇ ਦੋ ਬੰਦਿਆਂ ਦੇ ਮਤਲਬ ਕਿ ਗੁਰਦੇ ਬਦਲੇ ਗਏ ਉਹਦੇ ਤੋਂ ਲੈ ਕੇ। 18 ਸਾਲ ਦੀ ਸੀ, ਇੰਸੀਡੈਂਟ ਹੋਇਆ ਸੀ ਤੇ ਉਹਦਾ ਬ੍ਰੇਨ ਡੈਡ ਹੋ ਗਿਆ, ਉਹ ਘੋਸ਼ਿਤ ਕਰ ਦਿੱਤਾ। PGI ਨੇ ਫਿਰ ਉਹਨਾਂ ਨੂੰ ਪਰਿਵਾਰ ਨੂੰ ਮਤਲਬ ਕਿ ਥੋੜਾ ਜਿਹਾ ਮੋਟੀਵੇਟ ਕੀਤਾ ਕਿ ਉਹਦੇ ਜਿਹੜੇ ਆਰਗਨਸ ਨੇ ਉਹ ਯੂਜ਼ ਕਰ ਲਈਏ ਜਾਂ ਕਰ ਦਿੱਤੇ ਜਾ ਸਕਦੇ ਆ, ਕਿਸੇ ਨੂੰ ਜ਼ਿੰਦਗੀ ਬਖਸ਼ੀ ਜਾ ਸਕਦੀ ਹੈ। ਤੇ ਉਹ ਆਪਣੇ ਆਪ ਨੂੰ ਖਤਮ ਕਰਕੇ ਤੇ ਚਾਰ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਹੈ ਬਹਾਲ ਕਰ ਗਈ ਹੈ।
0: ਹੌਸਲਾ ਨੀ ਹਰ ਵਾਰ, ਲੇਕਿਨ ਮਰ ਕੇ ਵੀ ਦੂਸਰਿਆਂ ਦੇ ਕੰਮ ਆ
1: ਗਿਆ,
0: ਮਰ ਕੇ ਵੀ ਆਪਣੇ ਆਪ ਨੂੰ ਦੂਸਰਿਆਂ ਦੇ ਜਿਹੜਾ ਹੈਗਾ ਕੰਮ। ਤੇ ਦੋ ਕੁ ਲਫ਼ਜ਼ ਜੇ ਤੁਸੀਂ ਦੋਵੋ
1: ਤੇ ਚਲੋ ਫਿਰ ਮੈਂ ਕਰ ਲੋ ਸਾਂਝੇ। ਹਾਂਜੀ
0: ਮਿਕਸ ਸੌਂਗ ਹੀ ਹੈ
1: ਜੀ,
0: ਸੌਂਗ ਨੰਬਰ 1। ਗਲੀ ਲੱਗ ਜਾ ਜਿਗਰੀਆਂ, ਗਲੀ ਲੱਗ ਜਾ ਜਿਗਰੀਆਂ ਯਾਰਾਂ ਨੇ ਤੋੜੀ ਛਾਂਗੀ ਤੇਰੇ ਪਿਆਰੇ ਨੂੰ, ਤੇਰੇ ਬਿਨਾ ਵੀ ਜਹਾਨ ਸੁਣਾ ਸਾਰਾ ਮੈਂ ਤੇਰੀ ਸਾਂਗੀ ਤੇਰੇ ਪਿਆਰੇ ਨੂੰ, ਤੇਰੇ ਬਿਨਾ ਵੀ ਜਹਾਨ ਸੁਣਾ ਸਾਰਾ ਮੈਂ ਤੇਰੀ ਸਾਂਗੀ ਤੇਰੇ ਪਿਆਰੇ ਨੂੰ, ਉਠੋਂ ਵੀ ਵਿੱਚ ਨਾ ਮਿਠੋਂਗਾ ਰੱਬ ਪਾਵੇ, ਜੋੜੀ ਵਿੱਚ ਨਾ ਵੀ ਥੋੜਾ ਰੱਬ ਪਾਵੇ, ਤੇਰੀ ਮੇਰੀ ਜਿੰਦੜੀ ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਤੇ ਲਾਸਟ

0: सो पिता मिल मेरा जानुबान हरी सोच में शामिल रहना किसे अब पाती हूँ यूं मुझे हासिल जाने वाले मेरी हर सोच शामिल रहना हर नई रुत में मुझे भेजना खुशबू हर नई रुत में मुझे भेजना खुशबू तेरी खुशबू बिना लगता है मुश्किल जाने वाले मेरी हर सोच में शामिल जाने वाले मेरी हर सोच में शामिल रहना मेरी हर सोच में शामिल रहना।
1: वाह जी, क्या बात है जी। थैंक यू मामा जी, बहुत बहुत शुक्रिया। थैंक यू, सत श्री अकाल जी। ਜੀ ਦੋਸਤੋ, ਇਸ ਜੀ ਆਪਣੇ ਨਾਲ ਦੁਬਈ ਤੋਂ ਜੁੜੇ ਸੀ ਬਖਸ਼ੀ ਜੀ, ਮੁਹੰਮਦ ਜੀ, ਤੇ ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਦਾ ਵੀ ਰੂੰਗਾ ਦੇ ਕੇ ਗਏ ਨੇ। ਇਸੇ ਤਰ੍ਹਾਂ ਦੋਸਤੋ ਕੈਨੇਡਾ ਦੀ ਗੱਲ ਕਰ ਰਿਹਾ ਸੀ, ਏਅਰ ਕੈਨੇਡਾ ਦੀ, ਤੇ ਨਾਲ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ। ਕੁਝ ਪਲ ਆਪਾਂ ਇੱਕ ਦੋ ਖਬਰਾਂ ਨੇ ਹੋਰ ਇੰਟਰਨੈਸ਼ਨਲ ਤੇ ਉਹਨਾਂ ਦੀ ਬਾਤ ਪਾ ਕੇ ਫਿਰ ਤੁਹਾਨੂੰ ਜਿਹੜੀ ਹੈ ਕਹਾਣੀ ਸੁਣਾਉਂਦੇ ਹਾਂ। ਵੱਡਾ ਤਪਸਵੀ ਮੋਂਟਰੀਅਲ ਹਵਾਈ ਅੱਡੇ ਤੋਂ ਕੇਂਦਰੀ ਪੁਲਿਸ ਨੇ ਏਅਰ ਇੰਡੀਆ ਜਿਹੜੀ ਹੈ ਏਅਰ ਇੰਡੀਆ ਮੂੰਹ ਤੇ ਚੜੀ ਹੋਈ ਹੈ ਦੱਸੋ ਹੈ। ਪੁਲਿਸ ਨੇ ਏਅਰ ਕੈਨੇਡਾ ਦੇ ਗਰਾਊਂਡ ਡਿਊਟੀ ਕਰਦੇ ਦੋ ਮੁਲਾਜ਼ਮਾਂ ਨੂੰ ਜਿਹੜਾ ਨਸ਼ਾ ਤਸਕਰ ਗਰੋਹਾਂ ਦੇ ਨਾਲ ਭਾਈਵਾਲੀ ਦੇ ਦੋਸ਼ਾਂ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ। ਦੋਵੇਂ ਗਰਾਊਂਡ ਜਿਹੜਾ ਡਿਊਟੀ ਦੇ ਉੱਤੇ ਲੱਗੇ ਹੋਏ ਸਨ ਉਹ ਮੈਕਸੀਕੋ ਤੋਂ ਕੈਨੇਡਾ ਤੇ ਕੈਨੇਡਾ ਤੋਂ ਮੈਕਸੀਕੋ ਦੇ ਯਾਤਰੀਆਂ ਦੇ ਬੈਗ ਆਪਣੇ ਸਹਿਯੋਗੀਆਂ ਦੇ ਨਸ਼ੇ ਵਾਲੇ ਬੈਗ ਦੇ ਟੈਗ ਬਦਲ ਕੇ ਬਾਹਰ ਲੰਘਣ ਤੋਂ ਬਾਅਦ ਉਸਦਾ ਜਿਹੜਾ ਸੀ ਟੈਗ ਅਸਲ ਟੈਗ ਦੇ ਨਾਲ ਬਦਲ ਲੈਂਦੇ ਸੀ। ਪੁਲਿਸ ਦੇ ਵੱਲੋਂ ਹਵਾਈ ਜਹਾਜ਼ ਅਤੇ ਹਵਾਈ ਅੱਡੇ ਦੀ ਵਰਤੋਂ ਕਰਕੇ ਨਸ਼ਾ ਤਸਕਰੀ ਕਰਨ ਦੇ ਦੋਸ਼ ਲਾਏ ਗਏ ਨੇ। ਅਧਿਕਾਰੀਆਂ ਗ੍ਰੇਟਰ ਮੋਂਟਰੀਅਲ ਸਥਿਤ ਦੋਹਾਂ ਦੇ ਘਰਾਂ, ਵਾਹਨਾਂ ਤੇ ਕੰਮ ਵਾਲੇ ਜਿਹੜੇ ਕੁਝ ਸਥਾਨਾਂ ਦੀ ਵੀ ਤਲਾਸ਼ੀ ਲਈ ਗਈ ਹੈ ਜਿੱਥੋਂ ਕੁਝ ਇਤਰਾਜ਼ਯੋਗ ਵਸਤੂਆਂ ਮਿਲਣ ਦੇ ਬਾਰੇ ਦੱਸਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਏਅਰਲਾਈਨ ਵੱਲੋਂ ਮਾਮਲੇ ਦੀ ਜਾਂਚ ਜਿਹੜੀ ਹੈ ਫਿਰ ਵਿੱਚ ਜਿਹੜਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਦੀ ਪੁੱਛਗਿੱਛ ਦੇ ਦੌਰਾਨ ਮੈਕਸੀਕੋ ਸਥਿਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਹੈ ਜੋ ਉੱਥੇ ਚੈੱਕ ਇਨ ਹੋਣ ਤੋਂ ਬਾਅਦ ਨਸ਼ਾ ਪਦਾਰਥ ਜਿਹੜਾ ਹੈ ਵਾਲੇ ਬੈਗਾਂ ਦੇ ਟੈਗ ਕਿਸੇ ਹੋਰ ਦੇ ਨਾਲ ਬਦਲਦੇ ਸੀ ਤੇ ਦੋਵੇਂ ਮੁਲਾਜ਼ਮ ਮੈਕਸੀਕੋ ਤੋਂ ਕੈਨੇਡਾ ਭੇਜੀ ਜਾਂਦੀ ਕੋਕੀਨ ਅਤੇ ਕੈਨੇਡਾ ਤੋਂ ਮੈਕਸੀਕੋ ਨੂੰ ਭੇਜੀ ਜਾਂਦੀ ਅਵਲ ਦਰਜੇ ਦੀ ਭੰਗ ਭੇਜਣ ਵਾਲੇ ਗਰੋਹਾਂ ਦੇ ਨਾਲ ਜੁੜੇ ਹੋਏ ਸਨ। ਰਾਇਲ ਕੈਨੇਡਾ ਮਾਊਂਟਡ ਪੁਲਿਸ ਦਾ ਕਹਿਣਾ ਸੀਗਾ ਕਿ ਲੰਘੇ ਸਮੇਂ ਦੇ ਲਈ ਕਈ ਜਿਹੜੇ ਲੋਕਾਂ ਨੂੰ ਬੈਗਾਂ ਦੇ ਉੱਤੇ ਲੱਗੇ ਉਨ੍ਹਾਂ ਦੇ ਨਾਂ ਵਾਲੇ ਟੈਗਾਂ ਦੇ ਆਧਾਰ ਦੇ ਉੱਤੇ ਡਰੱਗ ਤਸਕਰੀ ਦੋਸ਼ਾਂ ਹੇਠ ਫੜਿਆ ਗਿਆ ਪਰ ਉਹ ਲੋਕ ਵਾਰ ਵਾਰ ਬੈਗ ਉਨ੍ਹਾਂ ਦੇ ਨਾਂ ਹੋਣ ਦਾ ਦਾਅਵਾ ਕਰਦੇ ਸੀ ਤੇ ਇਸ ਤੋਂ ਜਿਹੜਾ ਪੁਲਿਸ ਨੂੰ ਸ਼ੱਕ ਹੋਇਆ ਕਿ ਮਾਮਲੇ ਦੇ ਉੱਤੇ ਅੱਖ ਰੱਖੀ ਜਾ ਰਹੀ ਸੀ। ਆਖਰ ਅੱਜ ਦੋਹਾਂ ਨੂੰ ਰੰਗੇ ਹੱਥੀ ਫੜਿਆ ਗਿਆ, ਕਾਬੂ ਕੀਤਾ ਗਿਆ ਤੇ ਇਸ ਦੀ ਅੱਗੇ ਦੀ ਜਾਂਚ ਜਿਹੜੀ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਦੂਸਰੇ ਪਾਸੇ ਮੱਕਾ ਸਮਝੌਤੇ ਦੇ ਵਿਚ ਸ਼ਾਮਲ ਹੋਣ ਦੇ ਮੁੱਦੇ ਤੇ ਬੰਗਲਾਦੇਸ਼ ਨੂੰ ਫੂਕ ਫੂਕ ਕੇ ਰੱਖਣੇ ਚਾਹੀਦੇ ਨੇ ਕਦਮ ਵਿਸ਼ਲੇਸ਼ਕਾਂ ਦਾ ਇਹ ਮੰਨਣਾ ਹੈ। ਬੰਗਲਾਦੇਸ਼ ਦੇ ਵਿਚ ਅੱਜ ਕੱਲ ਇਕ ਨਵੇਂ ਫੌਜੀ ਗੱਠਜੋੜ ਦੇ ਵਿਚ ਸ਼ਾਮਲ ਹੋਣ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕਾਫੀ ਚਰਚਾ ਚੱਲ ਰਹੀ ਹੈ। ਪਿਛਲੇ 55 ਸਾਲਾਂ ਤੋਂ ਬੰਗਲਾਦੇਸ਼ ਨੇ ਇਕ ਸਖ਼ਤ ਗੁੱਟ ਨਿਰਪੱਖ ਵਿਦੇਸ਼ ਨੀਤੀ ਦਾ ਪਾਲਣ ਕੀਤਾ ਹੈ ਜਿਸ ਦੇ ਤਹਿਤ ਉਹ ਵੱਡੀਆਂ ਸ਼ਕਤੀਆਂ ਦੀ ਰਾਜਨੀਤੀ ਤੇ ਫੌਜੀ ਗੱਠਜੋੜਾਂ ਦੇ ਜਾਲ ਤੋਂ ਦੂਰ ਰਿਹਾ। ਪਰ ਸੇਗੁਨ ਬਾਗੀਚਾ ਜੋ ਬੰਗਲਾਦੇਸ਼ੀ ਵਿਦੇਸ਼ ਮੰਤਰਾਲੇ ਤੋਂ ਮਿਲ ਰਹੇ ਸੰਕੇਤਾਂ ਮੁਤਾਬਕ ਇਹ ਜਿਹੜਾ ਸਥਿਤੀ ਬਦਲ ਸਕਦੀ ਹੈ। ਦਰਅਸਲ ਅਰਬ ਜਿਹੜਾ ਹੈ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨੂੰ ਅਰਬ ਦੇਸ਼ ਦਾ ਦੌਰਾ ਕਰਨ ਦਾ ਜਿਹੜਾ ਸੀ ਸੱਦਾ ਦਿੱਤਾ ਹੈ। ਸਾਊਦੀ ਅਰਬ ਦੇ ਵੱਲੋਂ ਇਸ ਦੌਰੇ ਦੇ ਦੌਰਾਨ ਜਾਂ ਤਾਂ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਮੱਕਾ ਸੰਯੁਕਤ ਰੱਖਿਆ ਸਮਝੌਤਾ ਜਿਸ ਨੂੰ MJDA ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤੇ ਜਾਣ ਦੀ ਪੂਰੀ ਸੰਭਾਵਨਾ ਹੈ। ਇਹ ਸਮਝੌਤਾ ਹਾਲ ਹੀ ਦੇ ਵਿਚ 7 ਅਗਸਤ ਨੂੰ ਸਾਊਦੀ ਅਰਬ, ਤੁਰਕੀ ਅਤੇ ਪਾਕਿਸਤਾਨ ਨੇ ਹਸਤਾਖਰ ਕੀਤਾ ਹੈ, ਜੋ ਕਿ ਖੇਤਰ ਦੇ ਵਿਚ ਦਹਾਕਿਆਂ ਪੁਰਾਣੇ ਅਮਰੀਕਾ ਕੇਂਦਰਿਤ ਰੱਖਿਆ ਗਠਜੋੜ ਤੋਂ ਇਕ ਵੱਡਾ ਬਦਲਾਅ ਦਾ ਸੰਕੇਤ ਹੈ। ਇਸ ਸਮਝੌਤੇ ਦੀ ਮੁੱਖ ਸ਼ਰਤ ਜਿਹੜੀ ਇਹ ਹੈ ਕਿ ਕਿਸੇ ਵੀ ਇਕ ਮੈਂਬਰ ਦੇਸ਼ ਦੇ ਉੱਤੇ ਕੋਈ ਹਮਲਾ ਹੁੰਦਾ ਹੈ ਤਾਂ ਸਾਰੇ ਮੈਂਬਰਾਂ ਦੇ ਉੱਤੇ ਹਮਲਾ ਮੰਨਿਆ ਜਾਏਗਾ, ਜਿਹਦੇ ਨਾਲ ਇਕ ਵੱਡੇ ਯੁੱਧ ਦਾ ਖਤਰਾ ਜਿਹੜਾ ਬਣ ਸਕਦਾ ਹੈ। ਬੰਗਲਾਦੇਸ਼ ਦੇ ਲਈ ਅਜਿਹਾ ਵਾਅਦਾ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗਾ, ਕਿਉਂਕਿ ਇਸ ਦੇ ਨਾਲ ਉਹ ਅਜਿਹੇ ਸੰਘਰਸ਼ਾਂ ਜਿਵੇਂ ਕਿ ਭਾਰਤ ਪਾਕਿਸਤਾਨ ਯੁੱਧ ਦੇ ਵਿਚ ਵੀ ਫਸ ਸਕਦਾ ਹੈ, ਜਿਸ ਦੇ ਨਾਲ ਬੰਗਲਾਦੇਸ਼ ਦਾ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ। ਬੰਗਲਾਦੇਸ਼ ਦੇ ਲਈ ਸਾਊਦੀ ਅਰਬ ਦੇ ਸੱਦੇ ਨੂੰ ਨਕਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ, ਕਿਉਂਕਿ ਉਥੇ ਸਭ ਤੋਂ ਵੱਧ ਪ੍ਰਵਾਸੀ ਬੰਗਲਾਦੇਸ਼ੀ ਰਹਿੰਦੇ ਨੇ, ਜੋ ਦੇਸ਼ ਦੇ ਲਈ ਵਿਦੇਸ਼ੀ ਮੁਦਰਾ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਰੋਤ ਨੇ। ਪੱਛਮੀ ਏਸ਼ੀਆ ਦੇ ਵਿਚ ਗੁੰਝਲਦਾਰ ਰਾਜਨੀਤੀ ਜਿਵੇਂ ਕਿ ਸਾਊਦੀ, ਇਰਾਨ ਤਨਾਅ, ਤੁਰਕੀ ਇਜ਼ਰਾਈਲ ਟਕਰਾਅ ਜਾਂ ਕੁਰਦ ਅਤੇ ਹੂਥੀ ਬਾਗੀਆਂ ਦਾ ਮੁੱਦਾ ਜਿਹੜਾ ਹੈ ਵਿਚ ਫਸਣਾ ਢਾਕਾ ਦੇ ਆਪਣੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਖਾੜੀ ਦੇ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ ਹੈ। ਬੰਗਲਾਦੇਸ਼ ਦੇ ਵਿਚ ਪਾਸ ਕਰਕੇ ਸੱਜੇ ਪੱਖੀ ਅਤੇ ਇਸਲਾਮੀ ਖੇਮੇ ਦੇ ਵਿਸ਼ਲੇਸ਼ਕ ਇਸ ਗਠਜੋੜ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਤੇ ਤੁਰਕੀ ਵਰਗੀਆਂ ਮਜ਼ਬੂਤ ਫੌਜੀ ਸ਼ਕਤੀਆਂ ਜਿਹੜੀਆਂ ਨੇ ਨਾਲ ਹੱਥ ਮਿਲਾ ਕੇ ਉਹ ਭਾਰਤ ਨੂੰ ਰੋਕਣ ਦੇ ਵਿਚ ਕਾਮਯਾਬ ਹੋ ਸਕਦੇ ਹੈ। ਭਾਰਤ ਦੇ ਲਈ ਜਿਹੜਾ ਸਾਊਦੀ ਪਾਕਿਸਤਾਨ ਗਠਜੋੜ ਕੋਈ ਵੀ ਨਵੀਂ ਗੱਲ ਨਹੀਂ ਹੈ, ਪਰ ਬੰਗਲਾਦੇਸ਼ ਦਾ ਇਸ ਦੇ ਵਿਚ ਸ਼ਾਮਲ ਹੋਣਾ ਦਿੱਲੀ ਦੇ ਲਈ ਜਿਹੜਾ ਹੈ ਉਹ ਇੱਕ ਜ਼ਰੂਰ ਸੰਕੇਤ ਮੰਨਿਆ ਜਾ ਰਿਹਾ ਹੈ, ਕਿਉਂਕਿ ਇਸ ਦੇ ਨਾਲ ਉਸਨੂੰ ਦੋ ਪੱਖੀ ਜਾਂ ਤਾਂ ਚੀਨ ਨੂੰ ਮਿਲਾ ਕੇ 3 ਪੱਖੀ ਘੇਰਾਬੰਦੀ ਵਰਗੇ ਹਾਲਾਤ ਦੇ ਬਾਰੇ ਸੋਚਣਾ ਪਵੇਗਾ। ਬੰਗਲਾਦੇਸ਼ ਦੇ ਰਾਜ ਮੰਤਰੀ ਹਿਮਾਂਜੂ ਕਬੀਰ ਨੇ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਉਹ ਇਸ ਸੰਭਾਵਨਾ ਨੂੰ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਤੌਰ ਦੇ ਉੱਤੇ ਦੇਖ ਰਹੇ ਨੇ ਤੇ ਪਰ ਰਵਾਇਤੀ ਗੁੱਟ ਨਿਰਪੱਖ ਨੀਤੀ ਨੂੰ ਤਿਆਗ ਕੇ ਅਜਿਹੇ ਗਠਜੋੜ ਦੇ ਵਿਚ ਸ਼ਾਮਲ ਹੋਣਾ ਬੰਗਲਾਦੇਸ਼ ਨੂੰ ਅਜਿਹੇ ਸੰਕਟਾਂ ਦੇ ਵਿਚ ਧੱਕ ਜਿਹੜਾ ਸਕਦਾ ਹੈ, ਜਿਸ ਨੂੰ ਕੰਟਰੋਲ ਕਰਨਾ ਢਾਕਾ ਦੇ ਵੱਸ ਦੇ ਵਿਚ ਫਿਰ ਨਹੀਂ ਹੋਵੇਗਾ। ਇਤਿਹਾਸਕ ਪਿਛੋਕੜ ਤੇ ਅਤੀਤ ਦੇ ਸਬਕ ਬੰਗਲਾਦੇਸ਼ ਦੇ ਲਈ ਅਜਿਹੇ ਫੌਜੀ ਫੈਸਲੇ ਲੈਣ ਦਾ ਇਤਿਹਾਸ ਜਿਹੜਾ ਵੀ ਰਿਹਾ ਹੈ। 1990 ਦੇ ਵਿਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਹਮਲਾ ਕੀਤਾ ਸੀ ਤਾਂ ਸਾਊਦੀ ਅਰਬ ਦੀ ਮੰਗ ਦੇ ਉੱਤੇ ਤਤਕਾਲੀ ਬੰਗਲਾਦੇਸ਼ੀ ਰਾਸ਼ਟਰਪਤੀ ਹੁਸੈਨ ਮੁਹੰਮਦ ਇਰਸ਼ਾਦ ਨੇ ਘਰੇਲੂ ਜਨਤਕ ਵਿਰੋਧ ਦੇ ਬਾਵਜੂਦ ਖਾੜੀ ਦੇਸ਼ ਦੇ ਵਿਚ ਆਪਣੀ ਫੌਜ ਭੇਜੀ ਸੀ। ਉਸ ਫੌਜ ਨੇ ਕਿਸੇ ਸਿੱਧੀ ਜੰਗ ਦੇ ਵਿਚ ਹਿੱਸਾ ਨਹੀਂ ਲਿਆ ਸੀ, ਪਰ ਫਿਰ ਵੀ ਇਸ ਫੈਸਲੇ ਨੇ ਭਵਿੱਖ ਦੇ ਵਿਚ ਸੰਯੁਕਤ ਰਾਸ਼ਟਰ UN ਦੇ ਸ਼ਾਂਤੀ ਸੈਨਾ ਮਿਸ਼ਨਾਂ ਦੇ ਵਿਚ ਬੰਗਲਾਦੇਸ਼ੀ ਫੌਜ ਦੇ ਲਈ ਰਾਹ ਖੋਲ ਦਿੱਤੇ ਸਨ। ਪਰ ਅੱਜ ਦੇ ਬਦਲੇ ਹੋਏ ਹਾਲਾਤ ਅਤੇ ਵੱਖ ਵੱਖ ਹਿੱਤਾਂ ਦੇ ਮੱਦੇਨਜ਼ਰ ਕਿ ਮੱਕਾ ਸਮਝੌਤਾ ਵਿਚ ਜਿਹੜਾ ਸ਼ਾਮਲ ਹੋਣ ਦਾ ਫੈਸਲਾ ਵੀ 1990 ਵਰਗਾ ਦੂਰ ਅੰਦੇਸ਼ੀ ਵਾਲਾ ਸਾਬਤ ਹੋਵੇਗਾ ਜਾਂ ਫਿਰ ਇਹ ਦੇਸ਼ ਨੂੰ ਪੱਛਮੀ ਏਸ਼ੀਆਈ ਸੱਤਾ ਦੀ ਜੰਗ ਦੇ ਵਿਚ ਫਸਾ ਕੇ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਏਗਾ, ਇੱਕ ਵੱਡੀ ਬਹਿਸ ਦਾ ਜਿਹੜਾ ਵਿਸ਼ਾ ਬਣ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ 9/11 ਦੇ ਮਾਸਟਰ ਮਾਇੰਡ ਖਾਲਿਦ ਸ਼ੇਖ ਮੁਹੰਮਦ ਤੇ 2028 ਦੇ ਵਿਚ ਚੱਲੇਗਾ ਹੁਣ ਮੁਕੱਦਮਾ। ਅਮਰੀਕੀ ਫੌਜੀ ਅਦਾਲਤ ਨੇ ਇਕ ਜੱਜ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦੇ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਤੇ 3 ਹੋਰਾਂ ਦੇ ਲਈ 2028 ਦੀ ਸੁਣਵਾਈ ਦੀ ਤਰੀਕ ਨਿਰਧਾਰਿਤ ਕਰ ਦਿੱਤੀ ਹੈ। ਮੁਕੱਦਮਾ 5 ਜੂਨ 2028 ਨੂੰ ਸ਼ੁਰੂ ਹੋਣਾ ਹੈ ਤੇ ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਕਰਨਲ ਮਾਈਕਲ ਏ ਸ਼ਰਾਮਾ ਨੇ ਆਪਣੇ ਫੈਸਲੇ ਦੇ ਵਿਚ ਲਿਖਿਆ ਕਿ ਮੁਕੱਦਮੇ ਤੋਂ ਪਹਿਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਧੂ ਸਮੇਂ ਦੀ ਲੋੜ ਹੈ, ਜਿਸਦੇ ਵਿਚ ਮੁਕੱਦਮੇ ਦੇ ਦੌਰਾਨ ਕਿਹੜੇ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਇਸ ਦੇ ਬਾਰੇ ਮਤਭੇਦ ਵੀ ਸ਼ਾਮਲ ਨੇ। ਅਮਰੀਕੀ ਫੌਜ ਅਤੇ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਤੇ ਸਭ ਤੋਂ ਘਾਤਕ ਹਮਲਿਆਂ ਦੇ ਵਿਚੋਂ ਇਕ ਦੀ ਸਾਜਿਸ਼ ਰਚਨ ਦੇ ਦੋਸ਼ੀ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿਚ ਲਿਆਉਣ ਦੇ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕੀਤਾ ਹੈ। 2028 ਦੇ ਵਿਚ ਸ਼ੁਰੂ ਹੋਣ ਵਾਲਾ ਮੁਕੱਦਮਾ ਕਈ ਸਮਾਂ ਸੀਮਾਵਾਂ ਦੇ ਅਤੇ ਨਿਰਧਾਰਿਤ ਕਦਮਾਂ ਦੇ ਪੂਰਾ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇਸ ਦੇ ਲਈ ਇਸ ਦੇ ਵਿਚ ਇਕ ਜਿਹੜਾ ਵਾਰ ਫਿਰ ਦੇਰੀ ਹੋ ਸਕਦੀ ਹੈ ਤੇ ਮੁਕੱਦਮਾ ਅਸਲ ਦੇ ਵਿਚ 2021 ਦੇ ਵਿਚ ਸ਼ੁਰੂ ਹੋਣਾ ਸੀ ਪਰ ਬਾਅਦ ਦੇ ਵਿਚ ਰੱਦ ਕਰ ਦਿੱਤਾ ਗਿਆ। ਮੁਹੰਮਦ ਤੇ ਹਾਈਜੈਕ ਕੀਤੇ ਗਏ ਯਾਤਰੀ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਟਾਗਨ ਦੇ ਵਿਚ ਟੱਕਰ ਮਾਰਨ ਦੀ ਸਾਜਿਸ਼ ਰਚਨ ਤੇ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਉਸਨੇ 3 ਕਥਿਤ ਸਾਥੀਆਂ ਵਾਲਿਦ ਬਿਨ ਅਤਾਸ਼, ਅਲੀ ਅਬਦੁਲ ਅਜ਼ੀਜ਼ ਅਲੀ ਤੇ ਮੁਸਤਫਾ ਅਲ ਹਵਾਸਾਵੀ ਤੇ ਵੀ ਜਿਹੜਾ ਮੁਕੱਦਮਾ ਚਲਾਇਆ ਜਾਵੇਗਾ ਤੇ ਉਹ ਕਿਊਬਾ ਦੇ ਗੁਆਟਾਨਾਮੋ ਬੇ ਦੇ ਵਿਚ ਅਮਰੀਕੀ ਫੌਜੀ ਅੱਡੇ ਦੇ ਉੱਤੇ ਨਜ਼ਰਬੰਦ ਜਿਹੜੇ ਨੇ ਕੀਤੇ ਗਏ ਨੇ ਤੇ ਆਖਰੀ ਕੈਦੀਆਂ ਦੇ ਵਿੱਚੋਂ ਇੱਕ ਸਨ। ਦੂਸਰੇ ਪਾਸੇ ਸਪੇਨ ਦੇ ਵਿਚ ਲਾ ਟੋਮਾਟੀਨਾ ਜਾਣੀ ਕਿ ਟਮਾਟਰਾਂ ਦਾ ਖੇਡ, ਇੱਕ ਘੰਟੇ ਦੇ ਵਿਚ ਇੱਕ ਦੂਜੇ ਦੇ ਉੱਤੇ ਮਾਰੇ ਲੱਖਾਂ ਟਮਾਟਰ ਨੇ, ਇੱਕ ਪਾਸੇ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਆ। ਆ ਹੁਣ ਜਿਹੜਾ ਹੈਲੋਵੀਨ ਆ ਜਾਣਾ, ਦੇਖੋ ਕੱਦੂ ਦੀ ਕਿੱਦਾਂ ਕਿਸਮਤ ਰੋਲਣੀ ਹੈ ਉਹਦੇ ਵਿਚ ਵੀ। ਸਪੇਨ ਦੇ ਵੈਲੇਸੀਆ ਸੂਬੇ ਦੇ ਬੁਨਿਓਲ ਸ਼ਹਿਰ ਦੇ ਬੁੱਧਵਾਰ ਨੂੰ ਕੱਲ ਬੀਤੇ ਚ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ, ਜਿਸ ਨੂੰ ਲਾ ਟੋਮਾਟੀਨਾ ਆਯੋਜਿਤ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਨਾਮ ਦੇ ਨਾਲ, ਬੁਨਿਓਲ ਦੇ ਜਿਹੜੇ ਨੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਦੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਦੇ ਵਿਚ ਭਾਰਤ ਦੇ ਸਮੇਤ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਹੈ। ਲੋਕਾਂ ਨੇ ਇਕ ਦੂਜੇ ਦੇ ਉੱਤੇ ਟਮਾਟਰ ਸੁੱਟੇ ਤੇ ਗਲੀਆਂ ਦੇ ਵਿਚ ਮਸਤੀ ਕਰਦਿਆਂ ਡਾਂਸ ਕੀਤਾ ਤੇ ਇਸ ਸਮਾਗਮ ਦੇ ਲਈ 7 ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ ਸਨ। ਸੈਲਾਨੀਆਂ ਨੇ ਸਿਰਫ ਇਕ ਘੰਟੇ ਦੇ ਵਿਚ ਇਕ ਦੂਜੇ ਦੇ ਉੱਤੇ ਸਾਰੇ ਟਮਾਟਰ ਸੁੱਟ ਮਾਰੇ ਤੇ ਜਿਸ ਦੇ ਨਾਲ ਸ਼ਹਿਰ ਦੀਆਂ ਗਲੀਆਂ ਤੇ ਲੋਕ ਟਮਾਟਰਾਂ ਦੇ ਨਾਲ ਢਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਦੇ ਵਿਚ ਸ਼ੁਰੂ ਹੋਇਆ ਸੀ, ਜਦੋਂ ਕੁਝ ਨੌਜਵਾਨਾਂ ਨੇ ਇਕ ਝਗੜੇ ਦੇ ਦੌਰਾਨ ਇਕ ਦੂਜੇ ਦੇ ਉੱਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ ਤੇ ਇਹ ਘਟਨਾ ਬੁਨਿਓਲ ਦੇ ਵਿਚ ਇਕ ਸਲਾਨਾ ਪਰੰਪਰਾ ਜਿਹੜੀ ਬਣ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਹੁਣ ਕਹਾਣੀ ਦੀ ਗੱਲ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਅੱਜ, ਬੜੇ ਦਿਨਾਂ ਤੋਂ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖ ਰਹੇ ਹਾਂ ਤੇ ਅੱਜ ਤੁਹਾਡੇ ਹਵਾਲੇ ਆਪਾਂ ਕਰ ਦੇਣੀ ਹੈ ਕਹਾਣੀ। ਇਹ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਕਹਾਣੀ, ਜਿੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਸਾਂਝ ਪਾਉਂਦੇ ਹਾਂ ਕਹਾਣੀ ਦੀ, ਉਸੇ ਤਰਜ਼ ਦੇ ਉੱਤੇ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ। ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਲਿਖੀ ਗਈ ਹੈ। ਵੱਡਾ ਤਪੱਸਵੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰੇ ਤੇ ਦੁਆਬਾ ਰੇੜੂ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਭਜਨੋ ਨਹੀਂ ਭਜਨੋ ਕੁੜੇ ਭਜਨੋ ਆਜਾ ਆਪਾਂ ਵੀ ਜਾ ਆਈਏ। ਬਚਨੋ ਨੇ ਗਲੀ ਦੇ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਜਿਹੜਾ ਕੰਮ ਕਰਦੀ ਪਈ ਸੀ ਛੇਤੀ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਖੜੀ ਹੋਈ। ਇੰਨੇ ਟੀਟ ਦੁਪਹਿਰ ਦੇ ਵਿੱਚ ਕਹਿੰਦੀ ਹੈ ਕਿੱਥੇ ਜਾਣਾ ਕੁੜੇ, ਉਸਨੇ ਪੁੱਛਿਆ। ਆਪਣੇ ਬਾਹਰਲੇ ਡੇਰੇ ਦੇ ਉੱਤੇ ਨਾ ਇੱਕ ਤਪਸਵੀ ਆਇਆ ਹੋਇਆ, ਕਹਿੰਦੇ ਨੇ ਕਿ ਉਹ ਬਹੁਤ ਪਹੁੰਚਿਆ ਹੋਇਆ ਹੈ। ਇੰਨੀ ਗਰਮੀ ਦੇ ਵਿੱਚ ਚਾਰੇ ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੇ ਹੈ। ਬਚਨੋ ਨੇ ਚੁੰਨੀ ਦੇ ਲੜ ਦੇ ਨਾਲ ਬੰਨੇ ਰੁਪਏ ਠੀਕ ਕਰਦਿਆਂ ਕਿਹਾ, ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨੂੰਹਾਂ ਦੇ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਹੈ। ਤੇ ਬਚਨੋ ਨੇ ਫਿਰ ਕਿਹਾ, ਕੰਮ ਤਾਂ ਭੈਣੇ ਸਾਰੀ ਉਮਰ ਹੀ ਨਹੀਂ ਮੁੱਕਣੇ, ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਦੇ ਨਾਲ ਬੰਦਾ ਤਰ ਜਾਂਦਾ। ਬਚਨੋ ਕਹਿੰਦੀ ਹੈ, ਬਚਨੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭਜਨੋ ਬੋਲੀ। ਬਚਨੋ ਨੂੰ, ਕਿਹੜੀ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ? ਆਪਾਂ ਤਰ ਕੇ ਜਾਣਾ ਕਿੱਥੇ ਹੈ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ, ਜਾਂ ਕਿਤੇ ਖੁਸ਼ੀ ਗਮੀ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ। ਨਾਲੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ, ਆ ਤਰਨ ਵਾਲੀਆਂ ਦੀਆਂ ਰੋਟੀਆਂ ਕੌਣ ਪਕਾਊ ਫਿਰ? ਬਚਨੋ ਦਾ ਮਨ ਸੰਤਾਂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦਾ ਸੀਗਾ। ਭਜਨੋ ਦੀ ਗੱਲ ਦੇ ਵੱਲ ਉਸਨੇ ਧਿਆਨ ਤਾਂ ਨਾ ਦਿੱਤਾ। ਉਹਨੇ ਫਿਰ ਕਿਹਾ, ਦੇਖ ਲੈ ਭੈਣੇ, ਦੇਖ ਲੈ, ਇੰਨੀ ਗਰਮੀ ਦੇ ਵਿੱਚ ਆਲੇ ਦੁਆਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਪੂਰਾ ਪਹੁੰਚਿਆ ਹੋਇਆ ਹੈ, ਪਹੁੰਚਿਆ ਹੋਇਆ ਸੰਤ ਹੋਊ ਉਹ। ਇਹ ਜੇ ਸੰਤਾਂ ਦੇ ਦਰਸ਼ਨ ਕਰਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ, ਚੱਲ ਮੈਂ ਤਾਂ ਕਹਿੰਦੀ ਹਾਂ ਛੱਡ ਘਰ ਦੇ ਫਕੀਰਾਂ ਨੂੰ, ਥੋੜਾ ਅੱਗਾਂ ਵੀ ਸਵਾਰ ਲਈਏ ਆਪਾਂ, ਜਾਣੀ ਕਿ ਆਪਣਾ ਫਿਊਚਰ। ਬਸ ਆਪਾਂ ਦੋਵੇਂ ਹੀ ਜਾਣੀਆਂ ਜਾਵਾਂਗੀਆਂ? ਭਜਨੋ ਨੇ ਪੁੱਛਿਆ। ਹੋਰ ਕਿਸੇ ਨੇ ਨਹੀਂ ਜਾਣਾ? ਨਾ ਨਾ, ਗਾਹਾਂ ਤੋਂ ਹੋਰ ਰਲਣਗੀਆਂ ਆਪਣੇ ਨਾਲ। ਬਹੂ ਤੋਂ ਫੋਨ ਕਰਵਾ ਤਾ ਸੀ ਸਭ ਨੂੰ, ਮਸਾਂ ਕਰਿਆ ਬੁੜਬੁੜ ਕਰਦੀ ਨੇ, ਕਰਦੀ ਨਾ ਸਾ। ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨੋ ਬੋਲੀ, ਚੱਲ ਕੋਈ ਨਾ। ਕੁਝ ਸੋਚਦਿਆਂ ਫਿਰ ਪੁੱਛਿਆ, ਸੱਚ ਕਣਕ ਵੱਢ ਲਈ ਤੁਸੀਂ? ਅੱਜ ਵੱਢ ਰਹੇ ਨੇ ਉਹ, ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ਕੱਲੀ ਨੂੰ ਕੰਮ ਕਰਨਾ ਪਊ। ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ। ਭਜਨੋ ਨੇ ਬਚਨੋ ਦੇ ਕੋਲ ਹੋ ਕੇ ਜਿਹੜਾ ਕਿਹਾ, ਚੁੱਪ ਕਰ ਹੌਲੀ ਬੋਲ, ਤਪਸਵੀ ਤਾਂ ਸਾਡੇ ਘਰੇ ਹੈ, ਅਸੀਂ ਲੈ ਆਈਏ ਸੀ, ਅਸੀਂ ਲੈ ਆਏ ਸੀ ਉਹਨੂੰ। ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ, ਵੀ ਹੈ ਪਹਿਲਾਂ ਨਹੀਂ ਦੱਸ ਸਕਦੀ ਸੀ ਤੂੰ? ਬਚਨੋ ਨੇ ਥੋੜਾ ਗੁੱਸੇ ਹੁੰਦਿਆਂ ਕਿਹਾ। ਕੁਝ ਸੋਚਦਿਆਂ ਫਿਰ ਬੋਲੀ, ਆਹੋ ਤੇਰੇ ਘਰੇ ਤਾਂ ਜ਼ਰੂਰ ਆਊ ਵੱਡਾ ਧਰਮਨ ਦੇ, ਘਰੋਂ ਤਾਂ ਤੂੰ ਨਿਕਲਦੀ ਨਹੀਂ, ਨਾ ਕਿਤੇ ਸੇਵਾ ਕਰਨ ਜਾਵੇ, ਨਾ ਮੱਥਾ ਟੇਕਣ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨ ਕੌਰ ਫਿਰ ਬੋਲ ਪਈ, ਨਾ ਸੱਚੀ ਕਹਿੰਦੀ ਆਂ, ਪਿਛਲੇ ਵਿਹੜੇ ਦੇ ਵਿੱਚ ਬੈਠੇ ਨੇ। ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ, ਵੀ ਹੈ ਇਹ ਕੀ ਹੋ ਗਿਆ, ਕਿਹੜਾ ਭਾਣਾ ਵਾਪਰ ਆ? ਉਹ ਸੋਚ ਰਹੀ ਸੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਾ, ਨਾਲੇ ਇਹਦੇ ਘਰੇ ਕਿਵੇਂ ਆਜੂ? ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ। ਉਸਦੀ ਸੋਚ ਨੂੰ ਜਿਹੜਾ ਸੀ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆ ਫਿਰ ਬੋਲ ਪਈ, ਆ ਦਿਖਾਵਾਂ ਤੈਨੂੰ, ਚੱਲ ਮੇਰੇ ਨਾਲ। ਬਚਨੋ ਨੂੰ ਹੁਣ ਸੱਚ ਆ ਗਿਆ ਸੀ, ਭਜਨੋ ਦਾ ਜਾਣੀ ਕਿ ਉਹ ਮੰਨ ਗਈ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ ਦੇ ਨਾਲ ਬੋਲੀ, ਹਾਏ ਹਾਏ ਕੁੜੇ, ਕਿੱਡਾ ਜਿਗਰਾ ਹੈ ਤੇਰਾ, ਤੂੰ ਤਾਂ ਕਿਸੇ ਕੋਲ ਭਾਫ ਵੀ ਨਹੀਂ ਕੱਢੀ, ਮੇਰੇ ਵਰਗੀ ਤਾਂ ਉਈ ਸਾਰੇ ਪਿੰਡ ਦੇ ਵਿੱਚ ਰੋਲਾ ਪਾ ਦੇਵੇ ਵੀ ਸਾਡੇ ਘਰ ਭਾਈ ਤਪਸਵੀ ਆਇਆ। ਬਚਨੋ ਦੇ ਮਨ ਵਿਚਲਾ ਰੋਸ ਸਾਫ਼ ਝਲਕ ਰਿਹਾ ਸੀ। ਹੌਲੀ ਬੋਲ, ਸਮਾਧੀ ਦੇ ਵਿੱਚ ਨੇ ਸੰਤ ਜੀ, ਭਜਨ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਆਖਿਆ। ਬਚਨੋ ਕੁਝ ਸੋਚਦਿਆਂ ਬੋਲੀ, ਚੱਲ ਤੂੰ ਭੈਣੇ ਆਪਦੇ ਘਰੇ ਸੱਦਿਆ, ਕੋਈ ਤਾਂ ਗੱਲ ਹੋਊਗੀ। ਮੈਂ ਘਰੇ ਜਾਂਦੀ ਆ, ਤੁਸੀਂ ਪੁੱਛ ਲੋ ਜੋ ਕੁਝ ਪੁੱਛਣਾ। ਉਹ ਵਾਪਸ ਪਰਤਣ ਹੀ ਲੱਗੀ, ਭਜਨੋ ਨੇ ਉਸਨੂੰ ਰੋਕਦਿਆਂ ਆਖਿਆ, ਨਾ ਨਾ ਕੁਝ ਨੀ ਪੁੱਛਣਾ। ਸੋਚਿਆ ਘਰ ਦੇ ਵਿਚ ਸੰਤਾਂ ਦੇ ਚਰਨ ਪਵਾ ਲਈਏ, ਚੱਲ ਆ ਜਾ, ਤੂੰ ਵੀ ਚੱਲ, ਤੂੰ ਵੀ ਕਰ ਲੈ ਸੇਵਾ। ਪਿਛਲੇ ਵਿਹੜੇ ਦੇ ਵਿਚ ਬੈਠੇ ਨੇ ਉਹ, ਚੱਲ ਮੇਰੇ ਨਾਲ। ਬਚਨੋ ਉਥੇ ਹੀ ਰੁਕ ਗਈ, ਚੁੰਨੀ ਦੀ ਬੁੱਕਲ ਠੀਕ ਕੀਤੀ, ਲੜ ਦੇ ਨਾਲ ਬੰਨੇ ਪੈਸੇ ਟੋਹ ਕੇ ਵੇਖੇ, ਪੈਸਿਆਂ ਦੀ ਕੀ ਲੋੜ ਹੈ ਭੈਣੇ, ਸਾਧਾਂ ਸੰਤਾਂ ਨੂੰ ਤਾਂ ਰੁਪਈਏ ਪੈਸਿਆਂ ਦੇ ਨਾਲ ਕੀ ਮਤਲਬ, ਇਨ੍ਹਾਂ ਦੀ ਤਾਂ ਆਪਣੇ ਵਰਗਿਆਂ ਨੂੰ ਲੋੜ ਹੁੰਦੀ ਹੈ। ਭਜਨੋ ਬੋਲੀ, ਐ ਕਾਤੇ ਕਹਿੰਦੀ ਐ, ਦਾਨ ਪੁੰਨ ਕਰਨ ਦੇ ਨਾਲ ਤਾਂ ਕਿਰਤ ਕਮਾਈ ਸਫਲ ਹੋ ਜਾਂਦੀ ਹੈ। ਕਿਰਤ ਕਮਾਈ ਸਫਲ ਤਾਂ ਗਰੀਬ ਗੁਰਬੇ ਦੀ ਮਦਦ ਕਰਨ ਦੇ ਨਾਲ ਹੁੰਦੀ ਹੈ, ਸਾਧਾਂ ਸੰਤਾਂ ਨੂੰ ਕਾਹਦੀ ਕਮੀ। ਸੇਵਾਦਾਰ ਗੱਡੀਆਂ ਦੇ ਵਿਚ ਲੈ ਕੇ ਜਾਂਦੇ ਨੇ, ਗੱਡੀਆਂ ਦੇ ਵਿਚ ਹੀ ਛੱਡ ਜਾਂਦੇ ਨੇ, ਨਾ ਕੋਈ ਕੱਪੜੇ ਲੀੜੇ ਦਾ ਫਿਕਰ, ਨਾ ਖਾਣ ਪੀਣ ਦਾ ਫਿਕਰ, ਸਭ ਬਣਿਆ ਬਣਾਇਆ ਹਾਜ਼ਰ। ਭਜਨੋ ਦੀ ਗੱਲ ਸੁਣ ਕੇ ਬਚਨੋ ਨੇ ਮੱਥੇ ਤਿਊੜੀ ਪਾਈ ਤੇ ਬੋਲੀ, ਐ ਨੀ ਕਿਹਾ ਕਰਦੇ ਸੰਤਾਂ ਨੂੰ। ਬਚਨੋ ਨੂੰ ਡਰ ਸੀ ਕਿ ਕਿਤੇ ਸੰਤ ਸੁਣ ਨਾ ਲੈਣ। ਲੈ ਮੈਂ ਕਿਹੜਾ ਕੋਈ ਝੂਠ ਬੋਲਿਆ, ਇਹਨਾਂ ਦਾ ਜਾਣਾ ਆਉਣਾ, ਖਾਣਾ ਪੀਣਾ, ਪਹਿਨਣਾ ਸਵਰਨਾ ਸਭ ਭਗਤਾਂ ਦੇ ਖਰਚੇ ਦੇ ਉੱਤੇ ਦਾ ਹੁੰਦਾ। ਭਜਨੋ ਦੀ ਆਵਾਜ਼ ਧੀਮੀ ਸੀ, ਬਚਨੋ ਨੂੰ ਭਜਨੋ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗ ਰਹੀਆਂ। ਉਸਨੇ ਗੱਲ ਦਾ ਜਿਹੜਾ ਰੁੱਖ ਬਦਲਦਿਆਂ ਪੁੱਛਿਆ, ਕਹਿੰਦੇ ਆ ਕਿ ਤੂੰ ਸੰਤਾਂ ਨੂੰ ਘਰੇ ਕਿਉਂ ਬੁਲਾਇਆ? ਬੁਲਾਇਆ ਹੀ ਨਹੀਂ, ਅਸੀਂ ਆਪ ਜਾ ਕੇ ਪੂਰੇ ਮਾਨ ਸਤਿਕਾਰ ਦੇ ਨਾਲ ਲੈ ਕੇ ਆਏ ਆ, ਬੁਲਾਇਆ ਨਹੀਂ ਹੈ। ਉਹ ਹੌਲੀ ਜਿਹੀ ਬੋਲੀ, ਪਰ ਤੇਰੇ ਮਨ ਦੇ ਵਿੱਚ ਤਾਂ ਖੋਟ ਹੈ। ਖੋਟ? ਬਚਨੋ ਨੇ ਤਿੱਖੀ ਨਜ਼ਰੇ ਦੇਖਦਿਆਂ ਆਖਿਆ, ਲੈ ਖੋਟ ਵਾਲੀ ਕੀ ਗੱਲ ਹੋਈ, ਜੋ ਸੱਚ ਹੈ ਉਹੀ ਕਿਹਾ। ਸਾਰੇ ਸੰਤ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਵੀ ਨਹੀਂ ਹੁੰਦੇ। ਭਜਨੋ ਸਹਿਜ ਦੇ ਨਾਲ ਬੋਲੀ, ਚੱਲ ਛੱਡ, ਹੁਣ ਐ ਦੱਸ ਬਈ ਸੰਤ ਕਰ ਕੀ ਰਹੇ ਨੇ ਤੁਹਾਡੇ ਘਰੇ? ਬਚਨੋ ਨੇ ਪੁੱਛਿਆ। ਧੂਣੀਆਂ ਤਪਾ ਕੇ ਭਗਤੀ ਕਰ ਰਹੇ ਨੇ, ਕਹਿੰਦੇ ਐ ਕਿ ਇਸ ਤਰ੍ਹਾਂ ਘਰ ਦੇ ਦੁੱਖ ਕੱਟੇ ਜਾਂਦੇ ਨੇ। ਭਜਨੋ ਨੇ ਦੱਸਿਆ, ਪਿਛਲੇ ਵਿਹੜੇ ਦੇ ਵਿੱਚੋਂ ਉੱਠਦੇ ਧੂਏ ਨੇ ਭਜਨੋ ਦੀ ਗੱਲ ਦੀ ਗਵਾਹੀ ਭਰਤੀ, ਵੀ ਸੱਚੀ ਅੱਗ ਤਾਂ ਲੱਗੀ ਹੋਈ ਹੈ। ਬਚਨੋ ਦੇ ਅੰਦਰ ਬਹੁਤ ਸਾਰੇ ਸਵਾਲ ਖੜੇ ਸਨ, ਉਸੇ ਹਿਸਾਬ ਦੇ ਨਾਲ ਉਸਦੇ ਚਿਹਰੇ ਦਾ ਹਾਵ ਭਾਵ ਬਦਲ ਰਿਹਾ। ਭਜਨੋ ਨੇ ਉਸਦੇ ਵੱਲ ਵੇਖਦਿਆਂ ਪੁੱਛਿਆ, ਕੀ ਹੋ ਗਿਆ, ਐ ਕਿਉਂ ਦੇਖਦੀ ਐ? ਸੰਤ ਤਾਂ ਕਿਸੇ ਦੇ ਘਰੇ ਜਾਣ ਨੂੰ ਮੰਨਦੇ ਨਹੀਂ, ਤੁਸੀਂ ਕਿਵੇਂ ਮਨਾ ਲਏ ਫਿਰ? ਇੰਨੇ ਸੌਖੇ ਨਹੀਂ ਮੰਨੇ, ਇੱਕ ਬੰਦਾ ਭੇਜਿਆ ਸੀ, ਫਿਰ ਉਹਨਾਂ ਸਾਡੇ ਸਾਰੇ ਜੀਆਂ ਦੇ ਬਾਰੇ ਪਤਾ ਕਰਵਾਇਆ, ਬੰਦੇ ਕਹੇ ਜੇ ਨੇ, ਫਿਰ ਕਿਤੇ ਜਾ ਕੇ ਸਾਡੇ ਘਰੇ ਚਰਨ ਪਾਉਣ ਨੂੰ ਹਾਂ ਕੀਤੀ ਭੈਣੇ? ਭਜਨੋ ਨੇ ਬੜੇ ਮਾਣ ਦੇ ਨਾਲ ਦੱਸਿਆ। ਫਿਰ ਤੁਸੀਂ ਲੈ ਕੇ ਕਿਵੇਂ ਆਏ ਇਹਨਾਂ ਨੂੰ? ਬਚਨੋ ਸੰਤਾਂ ਨੂੰ ਘਰ ਬੁਲਾਉਣ ਦੀ ਹਰ ਵਿਧੀ ਦੇ ਬਾਰੇ ਜਾਣਨਾ ਚਾਹੁੰਦੀ ਸੀ। ਅਸੀਂ ਨਾ 11 ਜਣੇ ਜਾ ਕੇ ਲੈ ਕੇ ਆਏ ਸੀ ਇਹਨਾਂ ਨੂੰ, ਟਰੈਕਟਰ ਤੇ ਹੀ ਲਿਆਏ। ਕਿੱਦਾਂ? ਬਚਨੋ ਹੈਰਾਨੀ ਨਾਲ ਬੋਲੀ, ਨਾ ਨਾ, ਰਿਸ਼ਤੇਦਾਰਾਂ ਦੀਆਂ ਕਾਰਾਂ ਮੰਗਵਾ ਲਈਆਂ ਸੀ ਨਾ। ਦੇਖ ਲੈ ਭਜਨੋ, ਇੱਥੇ ਤੂੰ ਦਰੈਂਤ ਕਰ ਗਈ ਫਿਰ ਨਾ। ਬਚਨੋ ਨਮੋਸ਼ੀ ਦੇ ਨਾਲ ਬੋਲੀ, ਕਾਹਦੀ ਦਰੈਂਤ ਭੈਣੇ, ਸਾਡੇ ਘਰੋਂ ਕਿਸੇ ਨੂੰ ਨੀ ਨਾਲ ਲੈ ਕੇ ਗਏ ਨਾ? ਬਚਨੋ ਨੇ ਉਦਾਸ ਜਿਹਾ ਉਲਾਂਭਾ ਦੇ ਦਿੱਤਾ, ਨਾ ਕੁੜੇ ਨਾ, ਐ ਨਾ ਆਖ, ਤੇਰੇ ਘਰ ਵਾਲੇ ਨੂੰ ਤਾਂ ਲੈ ਕੇ ਗਏ ਸੀਗੇ, ਉਹਨੇ ਦੱਸਿਆ ਨੀ ਘਰੇ ਤੈਨੂੰ? ਨਾ ਭੈਣੇ, ਉਹਨੇ ਤਾਂ ਕੋਈ ਨੀ ਦੱਸ ਪਾਈ, ਨਾਲੇ ਅੱਜ ਤਾਂ ਉਹ ਤੜਕੇ ਦਾ ਖੇਤ ਗਿਆ, ਬਾਹਰ ਦੀ ਬਾਹਰ ਭਾਵੇਂ ਵਗ ਗਿਆ ਹੋਵੇ। ਉਹ ਥੋੜਾ ਰੁਕ ਕੇ ਫਿਰ ਬੋਲੀ, ਕੁੜੇ ਮੈਨੂੰ ਦੱਸ ਦਿੰਦੀ, ਰੋਟੀ ਪਾਣੀ ਦਾ ਆਹਰ ਕਰਾ ਦਿੰਦੀ ਤੇਰੇ ਨਾਲ, ਸੰਤਾਂ ਦੇ ਨਾਲ ਹੋਰ ਬੰਦੇ ਵੀ ਹੋਣਗੇ। ਬਚਨੋ ਨੂੰ ਆਪਣੇ ਹੱਥੋਂ ਜਿਹੜਾ ਖੁਸ਼ੀ ਸੇਵਾ ਦਾ ਮਲਾਲ ਜਿਹੜਾ ਹੋ ਗਿਆ, ਕੋਈ ਬਹੁਤ ਖੇਚਲ ਦਾ ਕੰਮ ਨਹੀਂ ਸੀ, ਬੰਦੇ ਮੁੜ ਗਏ ਸੀ ਛੱਡ ਕੇ ਨਾ, ਤੇ ਸੰਤ ਕਹਿੰਦੇ ਅਸੀਂ ਆਪ ਦਾ ਭੋਜਨ ਆਪੇ ਤਿਆਰ ਕਰਾਂਗੇ, ਜੇ ਬਹੁਤੀ ਖੇਚਲ ਦਾ ਕੰਮ ਹੁੰਦਾ ਨਾ ਤਾਂ ਸਭ ਤੋਂ ਪਹਿਲਾਂ ਤੈਨੂੰ ਹੀ ਬੁਲਾਉਂਦੀ ਮੈਂ। ਭਜਨੋ ਨੇ ਉਸਦੇ ਮਨ ਦੀ ਹਾਲਤ ਸਮਝਦਿਆਂ ਹੋਇਆਂ ਕਹਿ ਦਿੱਤਾ, ਚੱਲ ਭੈਣੇ ਛੱਡ, ਸੇਵਾ ਵੀ ਕਰਮਾਂ ਆਲਿਆਂ ਦੇ ਹਿੱਸੇ ਹੀ ਆਉਂਦੀ ਹੈ। ਬਚਨੋ ਨੇ ਲੰਮਾ ਜਿਹਾ ਸਾਹ ਭਰ ਕੇ ਛੱਡਿਆ। ਉਸਦੀ ਸੋਚ ਦੌੜਨ ਲੱਗ ਪਈ, ਇਹ ਮੀਸਨੀ ਜਿਹੀ ਹੈ ਤਾਂ ਚਲਾਕ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਦਿੰਦੀ। ਇੱਕ ਦੋ ਦਿਨ ਦੇ ਵਿੱਚ ਤਾਂ ਸਲਾਹ ਬਣੀ ਨਹੀਂ ਹੋਣੀ, ਕੀ ਪਤਾ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ ਇਹ। ਉਸਨੂੰ ਆਪਦੇ ਪਤੀ ਦੇ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਕਿਹੜਾ ਡੁੰਨ ਬੱਟਾ ਜਾ ਘਰੇ ਕੋਈ ਗੱਲ ਦੱਸਦਾ ਹੈ ਘਰੇ ਆ ਕੇ ਕੀ ਵਾਪਰ ਰਿਹਾ, ਜੋ ਮਰਜ਼ੀ ਹੋਈ ਜਾਵੇ। ਲੋਕਾਂ ਦੇ ਬੰਦੇ ਕੱਲੀ ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਹੈ? ਘਰੇ ਵੀ ਕਦੇ ਕੋਈ ਕਲੇਸ਼ ਨਹੀਂ ਸੁਣਿਆ। ਕੰਮ ਕਾਰ ਖੇਤੀਬਾੜੀ ਸਭ ਵਧੀਆ, ਨੂੰ ਵੀ ਠੀਕ ਹੈ। ਇਹਨੇ ਵੀ ਕਦੇ ਕੋਈ ਗੱਲ ਨਹੀਂ ਦੱਸੀ, ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਹੈ। ਬਹੁਤ ਸਾਰੇ ਸਵਾਲ ਉਸਦੇ ਅੰਦਰ ਜਿਹੜਾ ਸਿਰ ਚੁੱਕੀ ਖੜੇ ਸਨ। ਆ ਜਾ ਭੈਣੇ, ਆ ਜਾ, ਤੂੰ ਵੀ ਲਾਹਾ ਖੱਟ ਲੈ ਸੇਵਾ ਦਾ, ਆ ਜਾ। ਭਜਨੋ ਨੇ ਉਸਦੀ ਬਾਂਹ ਫੜੀ ਤੇ ਪਿਛਲੇ ਵਿਹੜੇ ਦੇ ਵੱਲ ਨੂੰ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀਗਾ। ਡੰਗਰ ਪਸ਼ੂ ਕੱਖ ਕੰਡਾ ਗੁਹਾ ਪਾਥੀਆਂ ਲੱਕੜ ਤਿੰਬੜ ਸਭ ਪਿੱਛੇ ਖੁੱਲੇ ਵਿਹੜੇ ਦੇ ਵਿੱਚ ਰੱਖਦੇ ਸੀ। ਜਦੋਂ ਖੇਤ ਦੇ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਾਣਿਆਂ ਦੀ ਰੋਟੀ ਪਕਾਉਣੀ ਹੁੰਦੀ ਸੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੱਥ ਖੜੇ ਕਰ ਦਿੰਦਾ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਿਆ ਹੋਇਆ, ਉਸ ਪਾਸੇ ਜਾਣ ਦੇ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਹੈ ਤੇ ਬਚਨੋ ਵਾਰ ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ ਹੈ। ਉਹ ਉਸਨੂੰ ਵਿਹੜੇ ਦੇ ਵਿੱਚ ਲੈ ਗਈ। ਓ ਦੇਖ ਮੇਰਾ ਵੱਡਾ ਤਪਸਵੀ, ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸੀ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਦੇ ਨਾਲ ਭਿੱਜੀ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ। ਕੋਲ ਹੀ ਦੂਜੇ ਚੁੱਲ੍ਹੇ ਤੇ ਚਾਹ ਦਾ ਜਿਹੜਾ ਪਤੀਲਾ ਰੱਖਿਆ ਹੋਇਆ। ਖੇਤ 10 ਕੁ ਜਣਿਆਂ ਦੀ ਚਾਹ ਰੋਟੀ ਇਕੱਠੀ ਹੀ ਜਾਣੀ ਸੀ ਤੇ ਉਹ ਕਦੇ ਪੇੜੇ ਕਰਦੀ, ਕਦੇ ਰੋਟੀ ਵੇਲਦੀ, ਰਾੜ ਦੀ ਤੇ ਚੋਪੜ ਦੀ, ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ। ਤੇ ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, ਮੈਨੂੰ ਐ ਦੱਸ ਬਚਨੋ, ਉਹ ਤਪਸਵੀ ਵੀ ਧੂਣੀਆਂ ਤਾਪਣ ਦੇ ਨਾਲ ਨਾਲ ਇੰਨੇ ਕੰਮ ਕਰਦਾ ਜਿੰਨੇ ਕੰਮ ਮੇਰਾ ਇਹ ਤਪਸਵੀ ਕਰ ਰਿਹਾ? ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ ਤੇ ਭਜਨੋ ਨੇ ਫਿਰ ਕਿਹਾ, ਆਪਣੇ ਤਾਂ ਇਹੀ ਤਪਸਵੀ ਨੇ, ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਬਚਨੋ ਬਿਨਾਂ ਕੁਝ ਬੋਲਦਿਆਂ ਵਾਪਸ ਮੁੜੀ ਤੇ ਹੁਣ ਉਹ ਡੇਰੇ ਵੱਲ ਨਹੀਂ ਆਪਣੇ ਘਰ ਦੇ ਵੱਲ ਪਰਤ ਰਹੀ ਸੀ ਜੀ ਦੋਸਤੋ, ਇਹ ਹੈ ਕਹਾਣੀ। ਉਹ ਸੁਨੇਹਾ ਦਿੰਦੀ ਹੈ, ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਇਹਨਾਂ ਸਾਧਾ ਸੰਤਾਂ ਦੇ ਵਿੱਚ ਕੁਝ ਨਹੀਂ ਹੈ। ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੈ ਹੱਕ ਸੱਚ ਦੀ ਰੋਟੀ ਕਮਾਈ ਕਰਨੀ, ਉਹੀ ਸਾਡਾ ਪਰਿਵਾਰ ਦੇ ਲਈ ਆਪਣੇ ਲਈ ਫਰਜ਼ ਹੈ। ਜਿੰਨੀ ਮਿਹਨਤ ਕਰੋਗੇ ਮੁਸ਼ਕਤ ਕਰੋਗੇ ਓਨਾ ਹੀ ਫਲ ਪਾਓਗੇ, ਤੇ ਜੇ ਇਹਨਾਂ ਦੇ ਵੱਲ ਜਾਓਗੇ ਤਾਂ ਇਸ ਤੋਂ ਵੱਡੀ ਤਪਸਵੀ ਜਾਂ ਇਸ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਟੱਬਰ ਦੀ ਸੇਵਾ, ਆਪਣੇ ਟੱਬਰ ਨੂੰ ਦੇਖਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਸਮਝਦਾ ਹੈ, ਉਹ ਮਸਲਿਆਂ ਨੂੰ ਹੱਲ ਕਰਦਾ ਹੈ, ਦੌੜਦਾ ਫਿਰਦਾ ਹੈ, ਪਸੀਨਾ ਆਪਣਾ ਵਹਾਉਂਦਾ ਹੈ, ਲਹੂ ਵਹਾਉਂਦਾ ਹੈ ਖੇਤਾਂ ਦੇ ਵਿੱਚ, ਤੇ ਉਹਨਾਂ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ? ਇਹ ਸੀ ਜੀ ਕਹਾਣੀ ਦੋਸਤੋ, ਵੱਡਾ ਤਪਸਵੀ, ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ। ਉਮੀਦ ਕਰਦੇ ਹਾਂ ਪਸੰਦ ਆਈ ਹੋਏਗੀ, ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲੋ ਜੀ ਦੋਸਤੋ, ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਕਹਾਣੀ ਦੇ ਉੱਤੇ ਵਿੱਚ, ਕੋਈ ਕਹਿਣਾ ਚਾਹੁੰਦੇ ਹੋ ਤਾਂ, ਤੇ ਨਾਲ ਦੀ ਨਾਲ ਆਖਰ ਦੇ ਵਿੱਚ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਤੇ ਉਹਨਾਂ ਦੀ ਸਾਰ ਲੈਂਦੇ ਹਾਂ ਤੇ ਗੱਲਬਾਤ ਅੱਗੇ ਵਧਾਉਂਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਦੋਸਤੋ, ਉਹਨਾਂ ਨੂੰ ਮੈਂ ਕੱਢ ਲਵਾਂ ਪਹਿਲਾਂ ਜੀ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਤੇ ਸਭ ਤੋਂ ਪਹਿਲਾਂ ਸੁਨੇਹਾ ਪਹੁੰਚਿਆ ਜੀ ਮੇਰੇ ਕੋਲ, सुरेंद्र कौर माल जी ने सत श्री अकाल भेजी है यूएस तो ते राजन सैनी साहब ने लाइक नंबर दो भेजे ने जी ते कहिंदे ते सत श्री अकाल जी सारे प्यारे नूं समूहिक रूप दे विच जी। दविंदर भारत जी इंडिया तो यू आई तो सत श्री अकाल भेजदे ने। हरविंदर जौल भैन जी यूएस तो सत श्री अकाल कहिंदे ने ते इस तरह ही सिकंदर सिंह ओजला साहब जुड़े ने सत श्री अकाल जी सारे प्यारियां नूं। ਤੇ ਇਸੇ ਤਰ੍ਹਾਂ ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਤੁਹਾਡੇ ਸੁਨੇਹੇ ਲੈ ਕੇ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜਿੰਨੀ ਕਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਵੀ ਸਰੋਤਿਆਂ ਨੂੰ। ਇਹ ਕਹਾਣੀ ਟੋਰਾਂਟੋ ਦੀ ਕਾਂਡ ਪਹਿਲਾਂ ਵਾਪਰਿਆ ਕਿ ਕਹਾਣੀ ਪਹਿਲਾਂ ਲਿਖੀ ਗਈ ਸੀ?
0: ਇਹ ਕਹਾਣੀ ਤਾਂ ਪਹਿਲਾਂ ਦੀ ਲਿਖੀ ਆ, ਪਰ ਟੋਰਾਂਟੋ ਦਾ ਕਾਂਡ ਅੱਜ ਕੱਲ ਦੇ ਵਿਚ ਵਾਪਰਿਆ ਜੀ।
1: ਜਿਹੜੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਕੰਮ ਕਰਿਆ ਹੁਣ ਉਹਨਾਂ ਨੇ
0: ਪਤਾ ਨੀ ਜੀ, ਪਰ ਇਹ ਤਾਂ ਮੇਰੇ ਖਿਆਲ ਇੰਡੀਆ ਰਹਿੰਦੇ ਆ, ਅਮਰਤ ਕੌਰ
1: ਬਟਰੁੱਖਾ। ਜਿਹੜੇ ਜਿਨ੍ਹਾਂ ਦੇ ਘਰੇ ਇਹ ਪਾਂਡਾ ਆਇਆ ਸੀ ਨਾ, ਉਹ ਘਰ ਵਾਲੀ ਵੀ ਅੰਦਰ ਕਰ ਦੇਣੀ ਚਾਹੀਦੀ ਆ, ਰੂਹਾਂ ਅੰਦਰ ਰੱਖਣੀ ਚਾਹੀਦੀ ਨੇ।
0: ਕਸੂਰ ਉਹਨਾਂ ਦਾ ਵੀ ਹੈ,
1: ਉਹਨਾਂ ਦਾ ਵੀ ਕਸੂਰ ਆ ਜੀ। ਚਲੋ ਉਹਨਾਂ ਦਾ ਜਿਹੜਾ ਕੁਝ ਕਰਨਾ ਸੀ ਕਰਨਾ ਸੀ, ਤੇ ਉਹਨਾਂ ਦਾ ਵੀ ਖਬਰ ਆ ਕਦੋਂ ਕਦਕ ਤੋਂ ਲੱਗੇ ਹੋਏ ਆ ਪੂਜਾ ਪਾਠ ਕਰਾਉਣ
0: ਜੀ। ਬਿਲਕੁਲ ਜੀ, ਨਾਲੇ ਉਹਨੂੰ ਵੀ 10 ਪਾਈ ਸੀ ਭਜਨੋ ਵਾਂਗੂ ਹਨਾ।
1: ਹਾਂ, ਨਿਊਯਾਰਕ ਦਾ ਬਹੁਤ ਨੇ ਇਹ ਬਾਲੇ ਨੇ, ਉੱਥੇ ਦਾ ਵਾਧੂ ਕੰਮ ਹੈ ਜੀ, ਆਇਆ ਲਾਉਂਦੀ ਹੈ ਸਪੈਸ਼ਲ।
0: ਆ ਜੋਸ਼ੀ ਵਗੈਰਾ ਬਹੁਤ ਘੁੰਮਦੇ ਆ ਜੀ ਉੱਥੇ, ਮਤਲਬ ਕਿ ਟਰੈਵਲਿੰਗ ਦੇ ਉੱਤੇ ਚੱਲ ਜਾਂਦੇ ਆ ਤੇ ਉੱਥੇ ਆਪਣਾ ਕਾਰੋਬਾਰ ਕਰੀ ਜਾਂਦੇ ਆ।
1: ਟੋਰਾਂਟੋ ਇੱਕ ਜੀ ਐਡਾ ਬੜਾ, ਉੱਥੇ ਮਤਲਬ ਸੈਚਰਡੇ ਸੀ ਇੱਕ ਵਾਰੀ ਮੈਂ ਲੰਘਿਆ ਤੇ ਮਤਲਬ ਮੈਂ ਕਿਹਾ ਕਿ ਹਾਲ ਹੂਲ ਹੋਣਾ, ਉਹ ਕਹਿੰਦੇ ਨਹੀਂ ਇੱਥੇ ਬਾਬਾ ਪੁੱਛਿਆ ਦਿੰਦਾ ਵੀ।
0: ਅੱਛਾ ਜੀ,
1: ਗੱਡੀ ਕਢਾਉਣ ਨੂੰ ਜਗ੍ਹਾ ਨਹੀਂ ਸੀ ਉੱਥੇ
0: ਜੀ,
1: ਨਾਲੇ ਲੈ ਆਇਆ ਸਾਰਾ ਕੋਈ ਪੰਜਾਬੀ, ਕੋਈ ਛੱਡ ਕੇ ਨੀ ਆਏ ਉੱਥੇ।
0: ਕਿਆ ਬਾਤ ਹੈ ਜੀ,
1: ਸਭ ਕੁਛ ਚੱਲਦਾ ਟੂਣੇ ਆ ਪਿੱਛੇ। ਟੋਰਾਂਟੋ ਦੀ ਆਖਣੀ ਵੈਨਕੂਵਰ ਦੀ, ਉਹ ਪੁਲਿਸ ਵਾਲੀ ਲੜ ਰਹੀ ਸੀ ਉਹਦੇ ਨਾਲ, ਟੂਣਾ ਕਰਨ ਲੱਗੀ ਸੀ ਚੌਂਕ ਦੇ ਵਿੱਚ।
0: ਅੱਛਾ ਜੀ, ਹਾਂਜੀ, ਉਹ ਜਦੋਂ ਪਤਾ ਨੀ ਕਿਹੜਾ ਦਰਖਤ ਦੀ ਪੂਜਾ ਕਰਦੇ, ਪਤਾ ਨੀ ਕੀ, ਨਹੀਂ
1: ਨਹੀਂ
0: ਕਰਕੇ
1: ਇਹ ਉਹ ਤਾਂ ਉਹ ਸੀਗਾ, ਮੈਂ ਭੁੱਲ ਗਿਆ, ਮਤਲਬ ਇੱਕ ਹੈਗਾ
0: ਜੀ
1: ਖੇਤਾਂ ਚ ਪੂਜਦੇ ਹੁੰਦੇ ਨੇ ਉਹਨੂੰ,
0: ਖੇਤਰਫਲ
1: ਨਹੀਂ ਉਹ ਖੇਤਰਫਲ ਨੀ ਸੀਗਾ ਜੀ, ਇਹ ਤਾਂ ਚੁਰਾਹੇ ਸੀਗਾ ਸੜਕ ਦੇ
0: ਜੀ। ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਔਜਲਾ ਸਾਹਿਬ, ਸਾਡੀ ਸੋਚ ਕਦੋਂ ਤਬਦੀਲ ਹੋਏਗੀ ਜੇ ਇੰਨਾ ਚਿਰ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਹਨ?
1: ਉਹ ਬਥੇਰੇ ਆ ਜੀ, ਇੱਕ ਨੂੰ ਆ ਪਿੱਛੇ ਚੰਗੇ ਭਲੇ ਉਹ ਟਰੱਕ ਚਲਾਉਂਦੇ ਨੇ, ਦੋਵੇਂ ਭਾਈ ਵਧੀਆ ਕੰਮ ਕਾਰ ਠੀਕ ਆ, ਪੈਸਾ ਨੀ ਖੜਦਾ, ਉਹ ਪੈਸਾ ਕਦੇ ਘਰ ਲੈ ਲਿਆ ਉਥੋਂ ਘਾਟਾ ਪੈ ਗਿਆ, ਫਲਾਨਾ ਕਰ ਲਿਆ ਉਥੋਂ ਘਾਟਾ ਪੈ ਗਿਆ, ਖੰਨੇ ਦੇ ਬਾਬੇ ਨੇ ਚੱਕਦਾ ਕੰਮ।
0: ਨੀ ਤੁਸੀਂ ਕਹਿਣਾ ਲਿਆ ਮੈਨੂੰ ਦਿਓ ਮੈਂ ਖੜਾਉਣਾ,
1: ਕਢਾਏ ਕਢਵਾਏ ਜੀ ਉਹਨਾਂ ਦੇ ਪੈਸੇ, ਮਤਲਬ ਪਹਿਲਾਂ ਦਾ ਗੁੱਸਾ ਆਵੇ, ਚਲੋ ਕਹਾਂ ਜਾਣ ਪਛਾਣੇ ਇਹ ਜੀ ਸੀਗੀ
0: ਜੀ,
1: ਉਹ ਲੈ ਗਿਆ ਉਹਨਾਂ ਨੂੰ। ਮੈਂ ਜਦ ਪਤਾ ਲੱਗਿਆ ਕਾਹਦੇ ਪੈਸੇ, ਕਹਿੰਦੇ ਪੈਸਾ ਖੜਦਾ ਨੀ ਸੀ
0: ਜੀ,
1: ਵੀ ਪੈਸਾ ਤੁਹਾਡਾ ਖੜਨਾ ਕਿੱਥੇ ਆ
0: ਜੀ,
1: ਤੁਸੀਂ ਟਰੱਕ ਤੇ ਰਹਿੰਦੇ ਹੋ ਤੇ ਘਰ ਦੇ ਵੀ ਘਰੇ ਵੀ ਮਾੜਾ ਮੋਟਾ ਹਿਸਾਬ ਰੱਖ ਲਓ ਵੀ ਕਿੱਧਰ ਨੂੰ ਜਾਂਦਾ ਪੈਸਾ
0: ਜੀ,
1: ਮਤਲਬ ਤੁਹਾਨੂੰ ਥੋੜੀ ਮਿਹਨਤ ਦੀ ਵਿਸ਼ਵਾਸ ਹੈ ਨੀ
0: ਜੀ। ਬਿਲਕੁਲ,
1: ਕਾਰਨ ਸੀਗਾ ਇਹ ਵੀ ਅੱਜ ਪੈਸੇ 5,000 ਕਮਾਉਣਾ ਤੇ ਗਾਹਾਂ ਲਾ 20,000 ਦੇਣਾ,
0: ਨਹੀਂ ਆਪਣੀਆਂ ਫਜ਼ੂਲ ਖਰਚਿਆਂ ਦੇ ਉੱਤੇ ਫਿਰ ਕੰਟਰੋਲ ਕਰੋ, ਪੈਸਾ ਖੜਦਾ ਨੀ ਕਰਦਾ ਜੀ।
1: ਉਹੀ ਗੱਲ
0: ਜੀ,
1: ਉਹ ਮੁੜ ਕੇ ਫਿਰ ਉਹ ਮੜਾ ਜਿਹਾ ਦੱਸਿਆ ਦੁਸਿਆ ਆਲਾ ਲਾਲਾ ਵੀ ਭਾਈ ਇੱਥੇ ਕਿ ਇੰਨੀ ਬਾਹਲੀ ਦੂਰ ਨੀ ਹੈਗੇ ਇੱਥੋਂ
0: ਜੀ,
1: ਸੋਫੇ ਬਾਅਦ ਚ ਲੈ ਆਵਾਂਗੇ, ਪਹਿਲਾਂ ਆਪਦਾ ਪੈਰਾਂ ਤੇ ਹੋ ਲਈਏ।
0: ਬਿਲਕੁਲ,
1: ਉਧਰ ਤਾਂ ਅਸੀਂ ਜਾਂਦੇ ਹੀ ਹੈ ਨੀ
0: ਜੀ ਜੀ ਜੀ ਜੀ,
1: ਫਿਰ ਇਹ ਬਾਬਿਆਂ ਦੇ ਕੋਲ ਜਾਂਦੇ ਆ, ਫਿਰ ਬਾਬੇ ਸਹੀ ਸੈੱਟ ਕਰ ਦਿੰਦੇ ਨੇ।
0: ਬਿਲਕੁਲ ਜੀ,
1: ਮੈਂ ਤਾਂ ਆਹੀ ਤਾਂ ਕਹਿਣਾ ਵੀ ਇਹ ਅੰਦਰ ਦਾ ਟੱਬਰ ਹੋਣਾ ਚਾਹੀਦਾ ਸੀ ਨਾਲ।
0: ਬਿਲਕੁਲ,
1: ਬਾਕੀ ਤੁਸੀਂ ਪਹਿਲਾਂ ਜਿਹੜੀ ਕਹਾਣੀ ਸੁਣਾਈ ਆ, ਦੇਖੋ ਇਹ ਮੁਲਕ ਜੀ ਸਾਰੇ ਹੀ ਆਏ ਆ ਜੀ ਅੱਜ ਕੱਲ, ਜੇ ਦੋ ਪਤੀ ਪਤਨੀ ਕਮਾਉਂਦੇ ਆ ਤੇ ਪਤੀ ਨਾਲ ਹੱਥ ਵਟਾਉਂਦਾ ਘਰ ਦੇ ਕੰਮ ਦੇ ਵਿੱਚ ਵੀ, ਤਾਂ ਹੀ ਪਤਨੀ ਵੀ ਤਾਂ ਹੀ ਕੰਮ ਤੇ ਕਮਾ ਕੇ, ਚਾਹੇ ਆਪਾਂ ਕਮਾ ਕੇ ਲਿਆਉਂਦੇ ਉਹ ਜਰੂਰ ਕਮਾ ਕੇ ਲਿਆਉਂਦੇ ਨੇ।
0: ਜੀ
1: ਇਹ ਘਰ ਬੰਨੇ ਤਾਂ ਇਸੇ ਤਰੀਕੇ ਨਾਲ ਜਾਂਦੇ ਹੁੰਦੇ ਨੇ,
0: ਬਿਲਕੁਲ
1: ਚਲੋ ਬਾਕੀ ਹਾਸਾ ਮਜ਼ਾਕ ਦਾ ਵੱਖਰਾ, ਅੱਜ ਕੱਲ ਦਾ ਬਰਾਬਰ ਆ, ਸਾਰਾ ਕੁਝ ਪੜ੍ਹੇ ਲਿਖੇ ਨੇ,
0: ਬਰਾਬਰ ਆ ਜੀ।
1: ਤੇ ਸਾਨੂੰ ਇਹ ਸਮਝਣਾ ਚਾਹੀਦਾ
0: ਨਾਲੇ ਦੇਖੋ ਆਪਾਂ
1: ਜਿਵੇਂ ਮਾਂ
0: ਬੀਬੀਆਂ
1: ਭੈਣ
0: ਬਾਰੇ, ਹੁਣ
1: ਜਿਵੇਂ
0: ਤਾਂ ਚਲੋ
1: ਕੱਲ,
0: ਗੈਸ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਟੈਕਨੀਕ ਆ ਗਈ,
1: ਬਿਲਕੁਲ
0: ਨਹੀਂ
1: ਪਹਿਲਾਂ
0: ਤਾਂ
1: ਦੇਖੋ
0: ਅੱਗੇ ਚੁੱਲ੍ਹੇ ਮੂਹਰੇ ਦੇਖ ਲਓ 40 ਡਿਗਰੀ ਚ 45 ਡਿਗਰੀ ਚ ਬਹਿ ਕੇ ਰੋਜ਼ 3 ਟਾਈਮ ਰੋਟੀਆਂ ਲਾਉਣੀਆਂ, ਸਬਜ਼ੀ ਬਣਾਉਣੀ, ਸਾਰਾ
1: ਸੋਚ ਕੇ
0: ਕੁਝ
1: ਦੇਖੋ ਜੀ,
0: ਕਰਨਾ।
1: ਮਾਲ ਭੈਣ ਜੀ ਉਦੋਂ ਪੜ੍ਹਾਉਂਦੇ ਸੀ, ਪੜ੍ਹੇ ਹੋਏ ਸੀ ਤੇ ਇਹਨਾਂ ਦੇ ਘਰ ਦੇ ਪੜ੍ਹੇ ਹੋਣੇ ਆ, ਪੜ੍ਹੇ
0: ਜੀ
1: ਸੀ ਤੇ ਇਹਨਾਂ ਨੇ ਆਖਰੀ ਟਾਈਮ ਤੱਕ ਕੰਮ ਕਰਿਆ, ਕਿਵੇਂ ਦੱਸਦੇ ਵੀ ਹਸਬੈਂਡ ਜੀ
0: ਬਿਲਕੁਲ
1: ਹੈਲਪ ਕਰਾਈ ਤਾਂ ਹੀ ਇਹ ਪੜ੍ਹਾਉਂਦੇ ਰਹੇ,
0: ਬਿਲਕੁਲ ਹੈ ਜੀ,
1: ਆਪਦੀ ਪੜ੍ਹਾਈ ਛੱਡ ਕੇ ਬਹਿ ਜਾਂਦੇ ਇਹ ਜਾਂ
0: ਬਿਲਕੁਲ
1: ਪੜ੍ਹਾਉਣਾ ਛੱਡ ਦਿੰਦੇ ਜੀ,
0: ਜੀ
1: ਉਹ ਇਸ ਕਰਕੇ ਬਰਾਬਰ ਕਰਾਂਗੇ ਤਾਂ ਹੀ ਤਰੱਕੀ ਹੁੰਦੀ ਹੈ, ਤੇ
0: ਹੁੰਦੀ ਹੈ ਜੀ।
1: ਅਸੀਂ ਜੇ ਐਂ ਸਮਝਾਂਗੇ ਬਸ, ਤਾਂ ਹੀ ਤਾਂ ਬਿਮਾਰੀਆਂ ਲੱਗੀਆਂ ਸਾਡੀਆਂ ਬੁੜੀਆਂ ਨੂੰ, ਮਾਵਾਂ ਨੂੰ ਸਾਡੀਆਂ ਨੂੰ ਬਿਮਾਰੀਆਂ ਇਸੇ ਕਰਕੇ ਲੱਗੀਆਂ ਵੀ ਨੂੰਹ ਆ ਗਈ ਕੰਮ ਛੱਡਤਾ, ਬਸ ਭਾਈ
0: ਜੀ
1: ਹੈਂ ਛੱਡਤਾ ਤੇ ਗੋਡੇ
0: ਉੱਥੇ
1: ਖੜ
0: ਤਾਂ
1: ਗਏ
0: ਦੇਖੋ,
1: ਭਾਰ ਵੱਧ
0: ਚਾਹੇ
1: ਗਿਆ
0: ਇੱਕ ਪਾਸੇ
1: ਦੱਸ
0: ਕਹਿੰਦੇ
1: ਗਿਆ।
0: ਇਨਕਮ ਹੈ ਨੀ ਗੀ ਜਾਂ ਗੁਜ਼ਾਰਾ ਨਹੀਂ ਹੁੰਦਾ, ਦੂਜੇ ਪਾਸੇ ਕੰਮਾਂ ਵਾਲੀਆਂ, ਪੋਚਾ ਲਾਉਣ ਵਾਲੀ ਵੱਖਰੀ ਹੈ, ਰੋਟੀ ਪਕਾਉਣ ਵਾਲੀ
1: ਭਾਂਡੇ ਧੋਣ
0: ਵੱਖਰੀ,
1: ਵਾਲੀ ਵੱਖਰੀ, ਬਸ ਜੀ ਬਸ,
0: ਹਨਾ ਜੀ, ਤੇ ਉਹ ਕਿੱਥੋਂ ਹੋਈ ਜਾਂਦਾ ਸਾਰਾ ਕੁਝ, ਹਨਾ ਜੀ।
1: ਲਓ ਮਾਲ ਭੈਣ ਜੀ ਨੂੰ ਲਓ ਜੀ, ਇਹਨਾਂ ਨੂੰ, ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਦੋ ਵਿਚਾਰ ਆ ਕੇ,
0: ਜ਼ਰੂਰ ਜੀ,
1: ਠੀਕ ਹੈ ਜੀ,
0: ਓਕੇ,
1: ਧੰਨਵਾਦ ਜੀ,
0: ਥੈਂਕ ਯੂ ਅਜਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁੱਟ ਲਈ, ਵਿਚਾਰਾਂ ਲਈ ਜੀ। ਤੇ ਦੋਸਤੋ ਹਾਂਜੀ, ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਸ਼ਾਇਦ ਬਿਜੀ ਹੋ ਸਕਦੇ ਆ ਮਾਲ ਜੀ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਜਾਂਦੇ ਜਾਂਦੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸੁਨੇਹੇ ਆ ਉਹ ਆਪਣੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਸਾਹਿਬ ਵੀ, ਕਹਾਣੀ ਕਹਿੰਦੇ ਬਹੁਤ ਸੋਹਣੀ ਆ, ਸ਼ਾਇਦ ਹੋ ਸਕਦਾ ਬੀਜੀ ਨੇ ਜੀ, ਤੇ ਨਹੀਂ ਤਾਂ ਉਹਨਾਂ ਦੀ ਕਾਲ ਆ ਜਾਣੀ ਸੀ, ਚਲੋ ਕੱਲ ਨੂੰ ਕਰ ਲੈਣਗੇ ਗੱਲ। ਤੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਜੀ ਵੀ, ਕਹਾਣੀ ਕਹਿੰਦੇ ਬਹੁਤ ਸੋਹਣੀ ਹੈ ਤੇ ਬਹੁਤ ਖੂਬਸੂਰਤ ਹੈ, ਤੇ ਕੁਝ ਸੰਦੇਸ਼ ਦੇ ਕੇ ਗਈ ਹੈ। ਹਾਂਜੀ, ਖੇਤਰਪਾਲ, ਖੇਤਰਫਲ ਕਹਿ ਦਿੱਤਾ ਮੈਂ, ਖੇਤਰਪਾਲ ਰਾਜਨ ਸੈਣੀ ਸਾਹਿਬ ਨੇ ਕਿਹਾ ਖੇਤਰਪਾਲ ਜੀ। ਤੇ ਸੁਨੇਹਾ ਦੀ ਸਾਂਝ ਪਾ ਰਿਹਾ ਸੀ ਦੋਸਤੋ ਸੁਰਿੰਦਰ ਕੌਰ ਮਾਲ ਜੀ, ਤੇ ਰਾਜਾ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਹਰਵਿੰਦਰ ਜੋਹਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਉਹ ਹੋ ਰਿਹਾ ਅਕਲਾਂ ਬਿਨਾਂ ਖੂਹ ਖਾਲੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਾਦਲ ਦਲ ਕਹੋ ਜੀ, ਤੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਇਸ ਵੇਲੇ ਪੰਜਾਬ ਕਹਿੰਦੇ ਜੀ, ਸਭ ਦੀਆਂ ਆਪਣੀਆਂ ਹੱਟੀਆਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਆ, ਤੇ ਰਾਜਨ ਜੀ ਕਹਿੰਦੇ ਆ ਸਿਰ ਮੁੰਨੀ ਅਕਾਲੀ ਦਲ ਤਾਂ ਹੈ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ, ਔਜਲਾ ਸਾਹਿਬ ਲਿਖਦੇ ਆ ਤੁਸੀਂ ਭਾਰਤ ਵੀਰ ਦੇ ਵੀਰ ਹਮੇਸ਼ਾ ਹੀ ਕਹਿੰਦੇ ਹੋ ਕਿ ਪਤਨੀ ਨੌਕਰ ਨਹੀਂ ਹੁੰਦੀ ਜੀ, ਔਜਲਾ ਸਾਹਿਬ ਦੇਖ ਲੋ, ਸਮਝ ਜਾਓ ਜੀ, ਸਮਝਣ ਵਾਲੇ ਹੁਣ ਕਿੱਥੇ ਗੱਲ ਮਾਰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਪਤੀ ਜੀ, ਪਤੀ ਵੀ ਤਾਂ ਨੌਕਰ ਨਹੀਂ ਆ ਜੀ, ਤੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਜੀ, ਪਤੀ ਪਤਨੀ ਹੈ, ਉਹਨੂੰ ਉਹ ਸਮਝੋ, ਨੌਕਰ ਚ ਨੌਕਰ ਕਾਹਤੋਂ ਸਮਝਣਾ ਆਪਾਂ ਇੱਕ ਦੂਜੇ ਨੂੰ। ਔਜਲਾ ਸਾਹਿਬ ਕਹਿੰਦੇ ਪਤੀ ਅੰਡਰਸਟੈਂਡ ਬਣ ਗਿਆ ਜੀ, ਕਹਿੰਦੇ ਸੀ ਅੰਡਰਸਟੈਂਡਿੰਗ ਹੈ ਜੀ, ਇਹ ਅੰਡਰਸਟੈਂਡਿੰਗ ਹੈ। ਔਜਲਾ ਸਾਹਿਬ ਕਹਿੰਦੇ ਵੀਰ ਜੀ ਨੂੰ ਧਿਆਨ ਦੇ ਨਾਲ ਸੁਣੋ। ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਕਹਿੰਦੇ ਆ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਫਿਨਲੈਂਡ ਤੋਂ। ਔਜਲਾ ਸਾਹਿਬ ਕਹਿੰਦੇ ਦਿੱਲੀ ਦੀਆਂ ਗੱਲਾਂ, ਤੇ ਸੋਰੀ ਦਿਲ ਦੀਆਂ ਗੱਲਾਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵਧੀਆ ਕਰਿਆ, ਇਹ ਸਾਰੇ ਹੀ ਅੰਦਰ ਕਰਨੇ ਚਾਹੀਦੇ ਨੇ, ਰੂਹਾਂ ਠੀਕ ਰਹਿਣਗੀਆਂ ਇਹਨਾਂ ਦੀਆਂ ਜੀ, ਭਟਕਣਗੀਆਂ ਨਹੀਂ। ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ। ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਆ, ਤੇ ਲਾਈਕ ਨੰਬਰ 7 ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ, ਤੇ ਇਕਬਾਲ ਮਾਂਗੜ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਜੀ, ਕੈਲੀਫੋਰਨੀਆ ਤੋਂ, US ਤੋਂ। ਤੇ ਰਾਜਵੀਰ ਰਾਜੀਵ ਕੁਮਾਰ ਬਾਈ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਆ। ਬੇਅੰਤ ਸੰਧੂ ਜੀ ਕਹਿੰਦੇ ਨੇ ਰਾਜੀਵ ਕੁਮਾਰ ਬਾਈ ਜੀ ਨੂੰ ਸਤਿ ਸ਼੍ਰੀ ਅਕਾਲ। ਔਜਲਾ ਸਾਹਿਬ ਕਹਿੰਦੇ 97 ਵਿੱਚ ਜਿਹੜਾ ਸੀ 43,000 ਕਰੋੜ ਲਿਖਣਾ ਸੀ, ਸ਼ਾਇਦ ਕਰੋੜ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ, ਕਰਜ਼ਾ ਸੀਗਾ ਜੀ ਉਸ ਸਮੇਂ ਦੇ ਵਿੱਚ। ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਕਹਿੰਦੇ ਰਾਜਨ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ। ਤੇ ਬਲਵੀਰ ਸਿੰਘ ਸੈਣੀ ਸਾਹਿਬ ਆਪਣੇ ਕੈਲਗਰੀ ਤੋਂ, ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਲਾਈਕ ਨੰਬਰ 9 ਕਹਿੰਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ, ਸਤਿ ਸ਼੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਆ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਵੀਰ ਭੁਪਿੰਦਰ ਜੀ, ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਹੈ ਜੀ, ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗ ਜੀ ਤੇ ਭਾਰਜ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਖਾਣਾ ਬਣਾਉਣਾ ਵੀ ਕਹਿੰਦੇ ਸਿੱਖੋ ਜੀ ਨਾਲ ਚਾਹ ਤੇ ਨਹੀਂ ਰਹਿਣਾ ਜੀ ਤੇ ਵਧੀਆ ਸਲਾਹ ਰਾਜਨ ਸੈਣੀ ਜੀ ਕਹਿੰਦੇ ਨੇ ਆਪਣੇ ਸੁਰਿੰਦਰ ਮਾਲ ਜੀ ਨੇ ਲਿਖਿਆ ਕਿ ਵਧੀਆ ਸਲਾਹ ਰਾਜਨ ਸੈਣੀ ਜੀ ਨੇ ਦਿੱਤੀ ਹੈ ਤੇ ਔਜਲਾ ਸਾਹਿਬ ਕਹਿੰਦੇ ਆ ਕੱਲੇ ਭਾਂਡੇ ਧੋਣੇ ਸਭ ਕੁਝ ਨਹੀਂ ਤੇ ਰਾਜਨ ਸੈਣੀ ਸਾਹਿਬ ਬੇਅੰਤ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ ਮਾਲ ਭੈਣ ਜੀ ਆਪਣੇ ਰਾਜਨ ਸੈਣੀ ਸਾਹਿਬ ਕਰਦੇ ਨੇ ਉਹਨਾਂ ਦਾ ਤੇ ਮਾਲ ਜੀ ਆਪਣੇ ਜੋੜੇ ਹੀ ਗਏ ਨੇ ਨਾਲ ਤੋਂ ਉਹਨਾਂ ਦੀ ਜਵਾਨੀ ਹੀ ਆਪਾਂ ਗੱਲਬਾਤ ਸੁਣਦੇ ਅੱਗੇ ਸਤਿ ਸ੍ਰੀ ਅਕਾਲ ਭੈਣ ਜੀ ਜੀ ਅਨੂ ਜੀ ਸਵਾਗਤ ਹੈ ਜੀ
2: ਹਾਂਜੀ ਰਵਿੰਦਰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੁਸੀਂ ਵੀ ਹੱਸੀ ਜਾਂਦੇ ਹੋ ਜੀ
2: ਉਹ ਪਤਾ ਕੀ ਆ ਮੈਂ ਤਾਂ ਹੱਸਦੀ ਤਾਂ ਹੁਣ ਮੈਂ ਹੈਗੀ ਆ ਤਾਂ ਪਹਿਲਾਂ ਹੱਸਦੀ ਸੀ ਤੁਹਾਨੂੰ ਦੇਖ ਕੇ
0: ਜੀ
2: ਟੀਵੀ ਤੇ ਤੁਹਾਨੂੰ ਲਾਇਆ ਸੀ ਤੇ ਹੁਣ ਪਤਾ ਕੀ ਅੱਜ ਮੈਂ ਬਾਹਰ ਗਈ ਸੀ ਮੀਂਹ ਬਹੁਤ ਵਰਦਾ ਸੀ ਜਦੋਂ ਮੀਂਹ ਸਿਰ ਤੇ ਪੈ ਗਿਆ ਮੇਰਾ ਸਿਰ ਜਿਹਾ ਦੁਖਦਾ ਸੀ ਹੁਣ ਮੈਂ ਇਕਬਾਲ ਤੋਂ ਮੈਸੇਜ ਲਿਖ ਕੇ ਹਟੀ ਸੀ ਤੇ ਮੈਂ ਲੱਗੀ ਆ ਸੌਣ ਨੈਪ ਲੈਣਾ ਜੇ ਤੂੰ ਮੈਨੂੰ ਕਾਲ ਕਰਨੀ ਹੋਏ ਇੱਕ ਘੰਟੇ ਬਾਅਦ ਕਰੀ ਪਰ ਸਾਡੀ ਮੈਨੂੰ ਉਹ ਬੰਦ ਤਾਂ ਕੀਤਾ ਸੀ ਮੈਂ ਫੋਨ ਪਰ ਫਿਰ ਵੀ ਸੁਣ ਗਿਆ
0: ਨਹੀਂ ਮੈਂ ਡਿਸਟਰਬ ਕਰ ਦਿੱਤਾ ਜੀ
2: ਨਹੀਂ ਫਿਰ ਉੱਠ ਖੜੀ ਮੈਂ ਕਿਹਾ ਚੱਲ ਠੀਕ ਆ ਅੱਛਾ ਰਾਜਨ ਜੀ ਨੇ ਵੈਸੇ ਸੋਹਣੀ ਸਲਾਹ ਦਿੱਤੀ ਸੀ ਦੂਜਿਆਂ ਬਾਰੇ ਜਿਹੜਾ ਹੁਣ ਚੱਲ ਰਿਹਾ ਸੀਗਾ ਫਿਰ ਤੁਸੀਂ ਜੱਜ ਦੇ ਫੈਸਲੇ ਬਾਰੇ ਕਹਿੰਦੇ ਆ ਗੱਲ ਤਾਂ ਇਹ ਆਪਸੀ ਅੱਗੇ ਹੋਰ ਤਰ੍ਹਾਂ ਹੁੰਦਾ ਸੀ ਕੁੜੀਆਂ ਨੂੰ ਏਦਾਂ ਕਹਿੰਦੇ ਸੀ ਤੂੰ ਜਿਦਾਂ ਕੱਲ ਇਕਬਾਲ ਵੀ ਦੱਸਦੀ ਸੀ ਬਸ ਤੂੰ ਉਸ ਘਰ ਗਈ ਆ ਤਾਂ ਏਦਾਂ ਕਰਨਾ ਏਦਾਂ ਕਰਨਾ ਅੱਗੇ ਸ਼ਿਕਸ਼ਾ ਹੀ ਇਹ ਦਿੰਦੇ ਸੀ ਤੁਸੀਂ ਸਾਰਿਆਂ ਨਾਲ ਮਿਲ ਕੇ ਚਲਾਣਾ ਪਰ ਮੇਰੇ ਖਿਆਲ ਹੁਣ ਕੋਈ ਕੋਈ ਪੇਰੈਂਟਸ ਦਿੰਦਾ ਸ਼ਿਕਸ਼ਾ ਇੱਦਾਂ ਦੀ ਮਤਲਬ ਸਾਰੇ ਨੀ ਦਿੰਦੇ ਕੋਈ ਕੋਈ ਦਿੰਦਾ ਸ਼ਿਕਸ਼ਾ ਤੇ ਤੁਸੀਂ ਮਿਲ ਕੇ ਚੱਲਣਾ ਉਹ ਤੇਰੇ ਮਾਂ ਬਾਪ ਆ ਸੱਸ ਸਹੁਰਾ ਤੇਰੇ ਮਾਂ ਬਾਪ ਆ ਸਾਰੇ ਤੁਸੀਂ ਆਪਸ ਵਿੱਚ ਮਿਲ ਕੇ ਚੱਲਣਾ ਇਹਦੇ ਨਾਲ ਸਾਡੀ ਇੱਜ਼ਤ ਵੀ ਬਹੁਤ ਆ ਤੇ ਸਾਨੂੰ ਜੇ ਤੇਰੇ ਘਰੋਂ ਸੋਹਣਾ ਸੁਨੇਹਾ ਆਊਗਾ ਤਾਂ ਸਾਨੂੰ ਵਧੀਆ ਵੀ ਲੱਗੂਗਾ ਪਰ ਹੁਣ ਮਾਂ ਬਾਪ ਏਦਾਂ ਦੀ ਸ਼ਿਕਸ਼ਾ ਨਹੀਂ ਦਿੰਦੇ ਹੈ ਕੋਈ ਕੋਈ ਏਦਾਂ ਨੀ ਆਪਾਂ ਕਹਿੰਦੇ ਖਤਮ ਹੋ ਗਏ ਹੈਗੇ ਆ ਬਹੁਤ ਜਿਹੜੇ ਦਿੰਦੇ ਵੀ ਹੈਗੇ ਆ ਪਰ ਮਤਲਬ ਏਦਾਂ ਦੀ ਮਤਲਬ ਹੋ ਗਈ ਆ ਭੀ ਨਹੀਂ ਦੇ ਰਹੇ ਉਹ ਤਾਂ ਏਦਾਂ ਹੈ ਭੀ ਕੁੜੀਆਂ ਦਾ ਸਾਥ ਬਹੁਤ ਦਿੰਦੇ ਆ ਜੇ ਪੜ੍ਹੀਆਂ ਲਿਖੀਆਂ ਕੁੜੀਆਂ ਤਾਂ ਉਹ ਪਹਿਲਾਂ ਤਾਂ ਆਪੇ ਨੀ ਉਹਨੇ ਘਰ ਕੰਮ ਕਰਨ ਭੁਪਿੰਦਰ ਜੀ ਲਾਉਣਾ ਹੀ ਨੀ ਹੈਗਾ ਕਦੀ ਲਾਉਂਦੇ ਨੀ ਹੈਗੇ ਹਨਾ ਪਰ ਰੋਟੀ ਖਾਣੀ ਤਾਂ ਬਹੁਤ ਜ਼ਰੂਰੀ ਹੁੰਦੀ ਜ਼ਿੰਦਗੀ ਵਿੱਚ ਤੁਸੀਂ ਦੇਖੋ ਹਸਬੈਂਡ ਜਦੋਂ ਆਪਣੇ ਵਾਈਫ ਦੇ ਹੱਥਾਂ ਦੀ ਰੋਟੀ ਲੈਂਦਾ ਤਾਂ ਵਾਕਈ ਬਹੁਤ ਖੁਸ਼ੀ ਹੁੰਦੀ ਰੋਟੀ ਦਾ ਮਤਲਬ ਰੋਟੀ ਨੀ ਹੈ ਭੀ ਜਿਹੜਾ ਖਾਣਾ ਹੁਣ ਤੁਹਾਨੂੰ ਜਿਸ ਤਰੀਕੇ ਦਾ ਵੀ ਬਣਾ ਕੇ ਤੁਹਾਡੀ ਵਾਈਫ ਦਿੰਦੀ ਤੁਹਾਨੂੰ ਉਹ ਪਸੰਦ ਆ ਠੀਕ ਹੈ ਜੇ ਕਿਸੇ ਵੇਲੇ ਤੁਸੀਂ ਉਹਨੂੰ ਕਹਿੰਦੇ ਹੋਣੇ ਚੱਲ ਮੈਂ ਤੈਨੂੰ ਸਿਖਾਉਂਦਾ
0: ਜਦੋਂ ਮੈਂ ਇੰਡੀਅਨ ਫੂਡ ਬਣਾਉਂਦਾ ਨਾ ਜਦੋਂ ਮੈਂ ਰੋਟੀ ਲਾਉਂਦਾ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਅੱਜ ਰੋਟੀ
2: ਏਸੀ ਦਾ ਔਰ ਇੱਕ ਤੀਵੀਂ ਨੂੰ ਨਾ ਮਤਲਬ ਖੁਸ਼ੀ ਬਹੁਤ ਹੁੰਦੀ ਜਦੋਂ ਆਪਣੇ ਹਸਬੈਂਡ ਦਾ ਢਿੱਡ ਭਰਦੀ ਅੱਛਾ ਹਸਬੈਂਡ ਦਾ ਢਿੱਡ ਭਰਨਾ ਫਿਰ ਉਹਦੇ ਬੱਚੇ ਹੋਣੇ ਜਿਹੜੀ ਚੀਜ਼ ਬੱਚਿਆਂ ਨੂੰ ਆਪ ਬਣਾ ਕੇ ਖਿਲਾਉਣੀ ਆ ਉਹਦਾ ਕੋਈ ਸਵਾਦ ਅਲੱਗ ਹੀ ਹੋਣਾ ਜੇ ਤੁਸੀਂ ਨੌਕਰ ਨੂੰ ਕਹਿੰਦੇ ਆ ਮੇਰੇ ਬੱਚੇ ਲਈ ਬਣਾ ਦੇ ਆਹ ਕਰ ਦੋ ਤਾਂ ਫਿਰ ਉਹ ਗੱਲ ਨੀ ਹੁੰਦੀ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਆਹ ਟਰੰਪ ਦੀ ਵਾਈਫ ਬਾਰੇ ਪੜ੍ਹਦੀ ਆ ਜਿਹੜੀ ਉਹ ਮਗਰਲੀ ਆ ਤੇ ਉਹਨੇ ਆਪਣੇ ਬੱਚੇ ਨੂੰ ਆਪ ਰੇਜ਼ ਕੀਤਾ ਆਪ ਖਾਣਾ ਖਿਲਾਇਆ ਆਪ ਕਾਲਜ ਤੱਕ ਸਕੂਲ ਤੱਕ ਪਹਿਲਾਂ ਤੇ ਕਾਲਜ ਤੱਕ ਆਪ ਛੱਡਣ ਜਾਂਦੀ ਰਹੀ ਉਹਨੇ ਨੌਕਰਾਂ ਰਾਹੀਂ ਨਹੀਂ ਕੀਤਾ ਨਹੀਂ ਤਾਂ ਤੁਸੀਂ ਦੇਖੋ ਭੀ ਕਿੰਨੀ ਕੁ ਅਮੀਰ ਆ ਦੁਨੀਆਂ ਦੀ ਅਮੀਰ ਔਰਤ ਹੋਣੀ ਆ ਉਹ ਤੇ ਉਹਨੇ ਨਹੀਂ ਤਾਂ ਕੀਤਾ ਉਹ ਆਪ ਕਰ ਰਹੀ ਆ
0: ਭੈਣ ਜੀ ਜਦੋਂ ਮੈਂ ਇੱਥੇ ਨਾ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਗੱਲ ਤੋਂ ਚੇਤਾ ਆਇਆ ਜਦੋਂ ਮੈਂ ਇੱਥੇ ਡੇ ਕੇਅਰ ਦਾ ਕੰਮ ਕਰਦਾ ਸੀ ਉਸ ਸਮੇਂ ਦੇ ਵਿੱਚ ਮੈਂ ਇੱਕ ਪਰਿਵਾਰ ਜਾਂ ਉਹਦੇ ਵਿੱਚ ਬੱਚੇ ਦੀ ਕੇਅਰ ਕਰਦਾ ਸੀ ਉਹ 2.5-3 ਸਾਲ ਦਾ ਸੀ ਉਸ ਸਮੇਂ ਦੇ ਵਿੱਚ ਤੇ ਉਹ ਘਰ ਮੇਰੇ ਨਾਲ ਕੱਲਾ ਹੀ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ ਤੇ ਉਹ ਮੈਨੂੰ ਫਾਦਰ ਕਹਿਣ ਲੱਗ ਗਿਆ ਸੀ ਜੀ ਇੱਥੇ ਦੀ ਭਾਸ਼ਾ ਦੇ ਵਿੱਚ ਮੈਂ ਕਿਹਾ ਮੈਂ ਤੇਰਾ ਫਾਦਰ ਨਹੀਂ ਗਾ
2: ਮੈਂ
0: ਕਿਉਂਕਿ ਉਹ ਜਿਹੜੇ ਉਹਦੇ ਲਾਗਲੇ ਰਿਸ਼ਤੇ ਆ ਜਾਂ ਜਿਹਨਾਂ ਦੀ ਜ਼ਿੰਮੇਵਾਰੀ ਆ ਉਹ ਉਹ ਤੋਂ ਦੂਰ ਨੇ ਨਾ ਉਹ ਫਿਰ ਬੱਚੇ ਨੂੰ ਕੀ ਪਤਾ ਜੀ
2: ਤੁਸੀਂ ਉਹੀ ਕੇਅਰ ਕਰ ਰਹੇ ਆ ਨਾ ਗੱਲ ਤਾਂ ਇਦਾਂ ਉਹਨੂੰ ਤੁਹਾਡੇ ਨਾਲ ਅਟੈਚਮੈਂਟ
0: ਹੋ ਗਈ ਬਿਲਕੁਲ ਜੀ
2: ਹਾਂਜੀ ਤੁਹਾਨੂੰ ਮੈਂ ਦੱਸਦੀ ਆ, ਜਿਦਾਂ ਦੂਜਾ ਆਉਂਦਾ ਹੁੰਦਾ ਟੀਚਰ ਡੇ ਤੇ ਵੀ ਕੋਈ ਆਉਂਦਾ, ਜਿਸਲੇ ਆਪਾਂ ਐਪਰੀਸੀਏਸ਼ਨ ਕਰੀਦੀ ਤਾਂ ਆਪਾਂ ਇਹੀ ਕਹੀਦਾ ਤੇ ਹਰ ਇੱਕ ਬੰਦਾ ਜਿਹੜਾ ਵੀ ਕੇਅਰ ਕਰਦਾ, ਜਾਂ ਫਾਦਰ ਡੇ ਤੇ, ਮੈਂ ਮੇਰੇ ਖਿਆਲ ਕਿਤੇ ਤੁਸੀਂ ਮੇਰਾ ਮੈਸੇਜ ਕਿਤੇ ਪੜਿਆ ਹੋਣਾ ਫਾਦਰ ਡੇ ਤੇ, ਮੈਂ ਇਹੀ ਕਹਿੰਦੀ ਹੁੰਦੀ ਆ ਤੇ ਜਿੱਦਾਂ ਫਾਦਰ ਆ, ਅੰਕਲ ਆ, ਕੋਈ ਵੀ ਤੁਹਾਡਾ ਟੀਚਰ ਆ, ਉਹ ਸਾਰੇ ਜਾਂ ਮਦਰ ਆ, ਜ਼ਰੂਰ ਨਹੀਂ ਵੀ ਫਾਦਰ ਡੇ ਤੇ ਫਾਦਰ ਹੀ ਹੋਵੇ, ਜਿਹੜਾ ਵੀ ਤੁਹਾਡੇ ਟੇਕ ਕੇਅਰ ਕਰਦਾ, ਤੁਹਾਨੂੰ ਚੰਗਾ ਇਨਸਾਨ ਬਣਾਉਣ ਦੀ ਲਈ ਪੂਰੀ ਕੋਸ਼ਿਸ਼ ਕਰਦਾ, ਬਾਹਰ ਲਾਉਂਦਾ ਹੈਗਾ ਆ, ਉਹੀ ਉਹੀ ਫਾਦਰ ਡੇ ਹੈਗਾ। ਇਹ ਨੀ ਭੀ ਫਾਦਰ ਤੁਸੀਂ ਓਦਾਂ ਤਾਂ ਹੋ ਗਿਆ, ਤੁਹਾਡਾ ਇਹ ਫਾਦਰ ਆ, ਉਹ ਫਾਦਰ ਨੇ ਕਦੀ ਉਹ ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਦੇਖਿਆ ਹੀ ਨੀ, ਬੱਚਿਆਂ ਨੂੰ ਨਾ ਖਾਣ ਨੂੰ ਦਿੱਤਾ ਨਾ ਪੀਣ ਨੂੰ ਦਿੱਤਾ, ਬਸ ਜੰਮ ਕੇ ਸਿੱਟ ਦਿੱਤੇ, ਤਾਂ ਫੇਰ ਉਹ ਕੋਈ ਫਾਦਰ ਡੇ ਥੋੜਾ ਹੁੰਦਾ ਉਹਨਾਂ ਦਾ ਲਈ, ਉਹ ਕਿੱਥੋਂ ਫਾਦਰ ਉਹਨਾਂ ਨੂੰ ਚੇਤੇ ਆਊਗਾ, ਦਰਜੀ ਨਹੀਂ ਕਦੀ ਵੀ ਆਊਗਾ ਹਨਾ। ਹੁਣ ਜੇ ਤੁਸੀਂ ਬੱਚੇ ਦੀ ਛੋਟੇ ਜਿਹੇ ਟੇਕ ਕੇਅਰ ਕਰਦੇ ਸੀ ਤਾਂ ਆਪੇ ਉਹਦੇ ਵਿੱਚ ਉਹਨੂੰ ਤੁਹਾਡੇ ਵਿੱਚ ਸਾਰਾ ਕੁਛ ਵਧੀਆ ਲੱਗਦਾ ਸੀ, ਤੋਂ ਦੂਰ ਹੁੰਦਾ ਹੈ, ਜਦੋਂ ਦੂਰ ਹੋਣ ਲੱਗਿਆ ਹੋਣਾ ਤਾਂ ਉਹ ਕਿੱਦਾਂ ਤੜਫਦਾ ਹੋਣਾ, ਘਰ ਵੀ ਰਹਿੰਦਾ ਹੋਣਾ, ਉਹਨੂੰ ਬੜੀ ਸੈਪਰੇਸ਼ਨ ਬੜੀ ਔਖੀ ਲੱਗੀ ਹੋਣੀ।
0: ਬਿਲਕੁਲ
2: ਹਾਂਜੀ, ਤਾਂ ਬਾਕੀ ਰਾਜਨ ਜੀ ਦੀ ਗੱਲ ਠੀਕ ਸੀ, ਗੱਲ ਇਹ ਆਪੇ ਆਪਸ ਵਿੱਚ ਮਿਲ ਜੁਲ ਕੇ ਪਰਿਵਾਰ ਚੱਲਦੇ ਹੋਣ, ਤਾਂ ਜਾਨੀ ਕਿ ਇਹੀ ਆ, ਕੁੜੀਆਂ ਪੜ੍ਹ ਲਿਖ ਗਈਆਂ, ਉਹ ਨਹੀਂ ਕੰਮ ਕਰਦੀਆਂ, ਨਹੀਂ ਚਾਹੁੰਦੀਆਂ, ਜਿੱਦਾਂ ਸਾਡੇ ਸਾਡੇ ਸਾਡਾ ਟਾਈਮ ਸੀ, ਸਾਡੇ ਟਾਈਮ ਹੋਰ ਸੀ, ਭੁਪਿੰਦਰ ਜੀ ਤੁਹਾਡੇ ਮੰਮੀ ਹੋਣੀ ਆ ਜਾਂ ਅਸੀਂ ਸੀਗੇ, ਅਸੀਂ ਆ, ਸਾਡੇ ਟਾਈਮ ਹੋਰ ਸੀ, ਅਸੀਂ ਜੇ ਕੰਮ ਸਮਝੋ, ਅਸੀਂ ਜੋਬ ਵੀ ਸਮਝੋ ਮੈਂ ਕਰਕੇ ਆਈ ਆ, ਜੋਬ ਮੈਂ ਕਰਦੀ ਆ, ਜਾਂ ਇਕਬਾਲ ਦੀ ਮਦਰ ਨੇ ਲਾਓ ਜੋਬ ਕਰਦੇ, ਜੋਬ ਕਰਕੇ ਆ ਕੇ ਅਸੀਂ ਘਰ ਆ ਕੇ ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਕਰਦੇ ਸੀ ਸਾਰੇ ਕੰਮ, ਕੱਪੜੇ ਧੋਣੇ, ਪ੍ਰੈਸ ਕਰਨੇ, ਹਰ ਚੀਜ਼, ਹਰ ਸਭ ਕੁਛ ਆਪ ਕਰੀਦਾ ਸੀ ਹਨਾ। ਹੁਣ ਪਤਾ ਨੀ ਨਾ, ਜਿਹੜੀ ਅੱਗੇ ਅੱਗੇ ਬੱਚੇ ਇੱਥੇ ਆ ਗਏ ਨਾ ਬਾਹਰਲੇ ਮੁਲਕਾਂ ਚ, ਜਾਂ ਉੱਥੇ ਵੀ ਹੈਗੇ ਆ, ਇੱਕ ਤਾਂ ਫੂਡ ਬਾਹਰਲਾ ਖਾਂਦੇ ਆ, ਫਾਸਟ ਫੂਡ ਖਾਂਦੇ ਆ, ਤਾਂ ਉਹਦਾ ਵੀ ਮੇਰੇ ਖਿਆਲ ਅਸਰ ਹੋਊਗਾ, ਬਾਕੀ ਦੂਜੀ
0: ਫਲੇਵਰ ਵਗੈਰਾ ਪਾਉਂਦੇ ਆ,
2: ਹਾਂਜੀ
0: ਹਾਂਜੀ,
2: ਤੇ ਉਹ ਥਕਾਵਟ ਵੀ ਇੰਨੀ ਮਹਿਸੂਸ ਕਰਦੇ, ਤੁਸੀਂ ਦੇਖੋ ਉਹਨੇ ਆਉਂਦਿਆਂ ਨੇ ਬਾਹਰੋਂ ਜੇ ਥੱਕੇ ਹਾਰੇ ਆ, ਉਹਨੇ ਘਰ ਫੂਡ ਹੀ ਨੀ ਬਣਾਉਣਾ, ਪੀਜ਼ਾ ਬਣਾ ਲੈਣਾ, ਪੀਜ਼ਾ ਲੈ ਕੇ ਆ ਜਾਣਾ, ਜਾਂ ਫੂਡ ਬਾਹਰੋਂ ਚੁੱਕ ਕੇ ਲੈ ਕੇ ਆ ਜਾਣਾ, ਬਣਾਉਣ ਦੀ ਲੋੜ ਹੀ ਨੀ ਪੈਂਦੀ, ਤਾਂ ਤੁਸੀਂ ਦੇਖੋ ਤਾਂ ਫਿਰ ਉਹ ਜਿਹੜਾ ਬਾਹਰੋਂ ਫੂਡ ਆਉਣਾ, ਤਾਂ ਜਿਹੜਾ ਘਰ ਮਾਂ ਨੇ ਮਿਹਨਤ ਕਰਕੇ ਬਣਾਇਆ, ਚਾਹੇ ਔਖੀ ਸੌਖੀ ਹੋ ਕੇ ਉਹਨੇ ਜੇ ਘੰਟਾ ਲਾ ਕੇ ਬਣਾਇਆ, ਤਾਂ ਉਹਦੇ ਨਾਲ ਫਰਕ ਤਾਂ ਪੈਂਦਾ ਭੁਪਿੰਦਰ ਜੀ, ਸਾਰਾ ਫੈਮਿਲੀ ਜਦੋਂ ਇਕੱਠੇ ਹੋ ਕੇ ਖਾਂਦੀ ਤਾਂ ਵੱਖਰੀ ਗੱਲ ਆ।
0: ਬਿਲਕੁਲ,
2: ਤੇ ਬਾਕੀ ਰਹੀ ਗੱਲ ਟੇਕ ਕੇਅਰ ਕਰਨ ਦੀ ਵੱਡਿਆਂ ਦੀ, ਮੰਨ ਲੈਂਦੇ ਆ ਪੇ ਠੀਕ ਆ, ਪੇ ਉਹ ਜਾਂ ਮੁੰਡੇ ਦੇ ਜੇ ਮਾਂ ਬਾਪ ਆ ਤਾਂ ਮੁੰਡਾ ਕਰੀ ਜਾਵੇ, ਜੇ ਕੁੜੀ ਦੇ ਤਾਂ ਕੁੜੀ ਆਪਣੇ ਦਾ ਕਰੀ ਜਾਵੇ, ਇਹਦਾ ਮਤਲਬ ਤੁਸੀਂ ਇਸ ਨਤੀਜੇ ਤੋਂ ਉਦਾਂ ਸੋਚ ਕੇ ਦੇਖਦੇ ਆਪਾਂ, ਬੜੀ ਗੁੰਝਲਦਾਰ ਗੱਲ ਆ। ਜੇ ਹੁਣ ਤੁਸੀਂ ਦੇਖੋ ਜਿਹੜੀ ਕੁੜੀ ਆ, ਸਮਝ ਲਾ ਮੇਰੇ ਘਰ ਆ, ਮੇਰਾ ਮੁੰਡਾ ਮੇਰੀ ਟੇਕ ਕੇਅਰ ਕਰੇ, ਮੇਰੀ ਨੂੰਹ ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰੇ, ਤੁਸੀਂ ਦੇਖੋ ਫਿਰ ਰਿਸ਼ਤੇ ਤੇ ਫਿਰ ਕਿੰਨੇ ਕੁ ਵਧੀਆ ਹੋ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ,
2: ਕਿਸੇ ਵੀ ਕਰਦੇ ਆ, ਕਿਸੇ ਵੀ ਕਰਦੇ, ਜੇ ਇਹ ਜੱਜ ਦਾ ਇਹ ਫੈਸਲਾ ਹੈ, ਠੀਕ ਆ, ਚੱਲ ਠੀਕ ਆ, ਇਹ ਤਾਂ ਉਦਾਂ ਆਪਣੀ ਮਰਜ਼ੀ ਹੁੰਦੀ, ਕੁੜੀਆਂ ਤੇ ਡਿਪੈਂਡ ਕਰਦਾ, ਜਿੱਦਾਂ ਦਾ ਪੇਰੈਂਟਸ ਨੇ ਸਿਖਾਲਣਾ ਨਾ, ਵੀ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਚੰਗੀ ਤਰ੍ਹਾਂ ਰਹਿਣਾ ਆ, ਜਾਂ ਕਿੱਦਾਂ ਵੀ ਆ, ਸੱਸ ਸਹੁਰਾ ਆ, ਠੀਕ ਆ, ਜਦੋਂ ਵੀ ਠੀਕ ਆ, ਜਿਵੇਂ ਕੁੜੀਆਂ ਨੌਕਰੀ ਕਰਦੀਆਂ, ਉਹਨਾਂ ਦੀ ਬਸ ਦੀ ਗੱਲ ਨੀ, ਉਸ ਵੇਲੇ ਤਾਂ ਉਹਨੇ ਨਹੀਂ ਕਰਨਾ, ਪਰ ਜਿੱਦਣ ਸਮਝੋ ਸੈਟਰਡੇ ਸੰਡੇ ਆ, ਜੇ ਉਹ ਇੱਕ ਦੋ ਦਿਨ ਵੀ ਉਹਨਾਂ ਨੂੰ ਰੋਟੀ ਬਣਾ ਕੇ ਨਾ ਖਾ ਦੇਣ, ਜਾਂ ਇਕੱਠੇ ਬਹਿ ਕੇ ਖਾ ਲੈਣ, ਤਾਂ ਉਹ ਭੁਪਿੰਦਰ ਜੀ ਬਹੁਤ ਜਾਣੀ ਤੇ ਦੁਆਵਾਂ ਲੈਂਦੇ ਆ, ਇਹੋ ਜਿਹੀ ਗੱਲ ਨੀ। ਬੱਚੇ ਜਿਹੜੇ ਜਿਹੜੇ ਪੇਰੈਂਟਸ ਆ, ਉਹ ਇਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਵੀ ਇਹ ਪਤਾ ਪਈ ਜੇ ਵੋਟੀ ਗਈ ਕੰਮ ਤੇ, ਮੁੰਡਾ ਗਿਆ ਸਾਡਾ ਕੰਮ ਤੇ, ਤਾਂ ਉਹਨੇ ਪੈਸੇ ਕਿਹਦੇ ਲਈ ਲੈਣੇ, ਸਾਡੇ ਪਰਿਵਾਰ ਲਈ ਲੈਣੇ, ਸਾਡੇ ਘਰ ਦੀ ਇੱਜ਼ਤ ਆ, ਪੈਸੇ ਬਣਨੇ, ਉਹਨੇ ਘਰ ਇਕੱਠੇ ਹੋ ਕੇ ਬਣਾਉਣਾ, ਬੱਚਿਆਂ ਨੂੰ ਪਾਲਣਾ, ਉਹ ਇਸ ਗੱਲ ਚ ਖੁਸ਼ ਹੁੰਦੇ ਆ। ਪਰ ਜੇ ਸੱਸ ਮਾਂ ਨੂੰ ਚੰਗੀ ਤਰ੍ਹਾਂ ਬੁਲਾ ਲੈਣ ਨਾ ਨੋਹਾਂ, ਭੁਪਿੰਦਰ ਜੀ, ਉਹ ਤਾਂ ਆਉਂਦਿਆਂ ਨੂੰ ਕਿੰਨੇ ਕੰਮ ਉਹਨਾਂ ਦੇ ਕਰਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ।
2: ਜੇ ਉਹਨੇ ਮਾੜੇ ਜੇ ਫੋਨ ਕਰਕੇ ਕਹਿਤਾ, ਅੱਛਾ ਮੰਮੀ ਕਿੱਦਾਂ, ਤੂੰ ਠੀਕ ਆ, ਅੱਜ ਆ ਬੱਚੇ ਨੇ ਤੰਗ ਤਾਂ ਨੀ ਕੀਤਾ, ਏਦਾਂ ਤਾਂ ਨੀ, ਤੁਹਾਡੀ ਸਿਹਤ ਕਿੱਦਾਂ, ਠੀਕ ਆ, ਉਹਨੇ ਇੱਕ ਦੋ ਵਾਰ ਫੋਨ ਕਰਕੇ ਪੁੱਛ ਲਿਆ, ਉਹ ਤਾਂ ਬਸ ਉਦਾਂ ਹੀ ਤੰਦਰੁਸਤ ਹੋ ਜਾਂਦੇ ਆ, ਬਿਮਾਰ ਵੀ।
0: ਬਿਲਕੁਲ ਹੈ ਜੀ,
2: ਤੇ ਬਾਕੀ ਇਹ ਫੇਰ ਡਿਪੈਂਡ ਕਰਦਾ ਹੁਣ ਕੁੜੀਆਂ ਤੇ, ਵੀ ਉਹਨੇ ਕਿੱਦਾਂ ਰਹਿਣਾ, ਵੀ ਜਾਣੀ ਕਿ ਚਾਹੁੰਦੇ ਹੁੰਦੇ ਤਾਂ ਅੱਜ ਕੱਲ ਏਦਾਂ, ਫਿਰ ਨਹੀਂ ਉਹ ਰਹਿਣਾ ਚਾਹੁੰਦੀਆਂ ਵਿੱਚ, ਨਾ ਇਕੱਠੇ ਰਹਿਣਾ ਚਾਹੁੰਦੇ, ਪਰ ਇਹ ਚ ਕੱਲੇ ਵੱਡਿਆਂ ਦਾ ਨੁਕਸਾਨ ਨੀ ਹੈ, ਵੱਡੇ ਵੀ ਹੌਲੀ ਹੌਲੀ ਥੋੜੀ ਕੁ ਦੇਰ ਬੱਚੇ ਵੱਲ ਦੇਖ ਕੇ ਉਹ ਸੰਭਲ ਜਾਂਦੇ, ਉਹਨਾਂ ਨੂੰ ਹੋ ਜਾਂਦਾ ਵੀ ਅਸੀਂ ਮਤਲਬ ਡਿਪੈਂਡ ਨਹੀਂ ਹੋਣਾ। ਹੁਣ ਤਾਂ ਕਹਾਂਗਾ ਜਿੱਦਾਂ ਸਮਝੋ, ਜਦੋਂ ਆਪਾਂ ਇਹ ਨੌਕਰੀ ਕੀਤੀ ਤਾਂ ਆਪਾਂ ਵੀ ਆਪਣੇ ਪੈਸੇ ਸੰਭਾਲ ਕੇ ਰੱਖਿਆ, ਕੋਈ ਸ਼ੱਕ ਨਹੀਂ। ਹੁਣ ਜਿਹੜੇ ਗਾਹਾਂ ਆ, ਸਮਝੋ ਇਕਬਾਲ ਆ, ਜਾਂ ਮੇਰੀ ਨੂੰਹ ਆ, ਜਾਂ ਹੋਰ ਗਾਹਾਂ ਬੱਚੇ ਹੈਗੇ, ਤੁਸੀਂ ਵੀ ਆ, ਤੁਸੀਂ ਵੀ ਤਾਂ ਇਹੀ ਦੇਖਣਾ ਪਏ ਨੇ ਬੱਚਿਆਂ ਨੇ ਵੱਡੇ ਹੋਣਾ ਕਰਨਾ ਸਾਨੂੰ, ਜਾਣੀ ਕਿ ਆਪਣੇ ਜਾਣੀ ਕਿ ਓਲਡ ਏਜ ਲਈ ਥੋੜਾ ਸੰਭਾਲ ਕੇ ਰੱਖਣਾ ਪਊਗਾ, ਤੁਹਾਨੂੰ ਥੋੜਾ ਥੋੜਾ ਸੰਭਾਲਣਾ ਚਾਹੀਦਾ ਹੈ, ਜ਼ਰੂਰੀ ਹੈ ਹਨਾ। ਤੇ ਇੱਦਾਂ ਹੀ ਪੇਰੈਂਟਸ ਨੇ ਵੀ ਸਮਝ ਜਾਣਾ, ਪਰ ਇਹਦੇ ਵਿੱਚ ਜੇ ਪੇਰੈਂਟਸ ਅਲੱਗ ਵੀ ਰਹਿਣ, ਬੱਚੇ ਅਲੱਗ ਰਹਿਣਾ ਚਾਹੁੰਦੇ ਆ, ਨਹੀਂ ਉਹ ਕਰਨਾ ਚਾਹੁੰਦੇ ਇੱਕ ਦੂਜੇ ਨਾਲ, ਹੈਲਪ ਨਹੀਂ ਕਰਨਾ ਚਾਹੁੰਦੇ ਪੇਰੈਂਟਸ ਦੀ, ਪਰ ਸਿਆਣੇ ਹੋ ਕੇ ਜੇ ਉਹਦਾ ਸਿਆਣੇ ਦੀ ਮਦਦ ਕਰ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਤੋਂ ਬਹੁਤ ਖਰੀ ਗੱਲ ਆ। ਬੱਚਾ ਉਹ ਜਾਣੀ ਕਿ ਜਿਹੜੇ ਆ ਦੂਜੇ ਹੈਗੇ ਆ ਘਰ ਜਿਹੇ ਕਿੱਥੇ ਸੀਨੀਅਰ ਸੈਂਟਰ ਆ, ਉੱਥੇ ਭੇਜਣ ਨਾਲ ਜੇ ਪੇਰੈਂਟਸ ਘਰੇ ਰਹੂ

0: ਭੁਪਿੰਦਰ ਜੀ ਹੈ ਨਾ,
1: ਬਿਲਕੁਲ
0: ਬੇਬੀ ਸਿਟਰ ਨੇ ਸਮਝੋ, ਜੇ ਘਰ ਨਾਨੀ ਆ ਜਾਂ ਦਾਦੀ ਆ,
1: ਜੀ
0: ਉਹਨੇ ਬੱਚੇ ਪਾਲੇ ਆ ਤਾਂ ਉਹਨਾਂ ਤਾਂ ਉਹਨਾਂ ਨੂੰ ਪਿਆਰ ਨਾਲ ਪਾਲਣਾ। ਜਿਹੜੀ ਬੇਬੀ ਸਿਟਰ ਜੇ ਉੱਥੇ ਰਹਿੰਦਾ ਤਾਂ ਕਈ ਆਪਾਂ ਸੋਚਦੇ ਆ ਵੀ ਬੱਚਿਆਂ ਨੂੰ ਦਵਾਈ ਦੇਣ ਲੱਗ ਪਏ, ਸਮਝੋ ਮਰਜ਼ੀ ਟੈਲਰ ਨਾਲ ਦੇਤੀ, ਉਹਦੇ ਨਾਲ ਕੀ ਆ
1: ਜੀ
0: ਬੱਚੇ ਤਾਂ ਅਡਿਕਟਡ ਹੋ ਜਾਂਦੇ ਆ ਛੋਟੀ ਉਮਰ ਚ, ਜਦਕਿ ਪੇਰੈਂਟਸ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿੱਦਾਂ ਹੋ ਗਿਆ, ਹੈ ਨਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਹ ਨੁਕਸਾਨ ਤਾਂ ਉਹਨਾਂ ਦਾ ਵੀ ਹੈਗਾ ਹੀ ਆ, ਇੱਕ ਦਾ ਤਾਂ ਨਹੀਂ
1: ਬਿਲਕੁਲ ਹੈ
0: ਹੈਗਾ,
1: ਜੀ, ਬਿਲਕੁਲ ਹੈ।
0: ਬਾਕੀ ਆਪਾਂ ਆਪਣੀ ਸਮਝ ਆ। ਅੱਜ ਦਾ ਅਖੀਰ ਦੀ ਗੱਲ ਫਿਰ ਮੈਂ ਸੈਣੀ ਸਾਹਿਬ ਦੀ, ਉਹਨਾਂ ਦੀ ਮੈਨੂੰ ਬਹੁਤ ਖਰੀ ਗੱਲ ਲੱਗੀ ਸੀ
1: ਜੀ
0: ਵੀ ਤਾਂ ਦੋਨਾਂ ਜਾਣਿਆਂ ਨੇ ਸੋਚਣਾ ਪਿਆ ਕਿੱਦਾਂ ਆ, ਸਾਰੀ ਮੁੱਖ ਦੀ ਗੱਲ ਇਹ ਵੀ ਸੰਸਕਾਰ ਪੇਰੈਂਟਸ ਤੋਂ ਕਿੱਦਾਂ ਦੇ
1: ਬਿਲਕੁਲ
0: ਉਹਨਾਂ ਨੂੰ ਮਿਲਦੇ, ਚੰਗੇ ਮਿਲੇ ਆ ਤਾਂ ਆਪਣੇ ਵੱਡਿਆਂ ਦਾ ਸਤਿਕਾਰ ਵੀ ਕਰੂਗੇ,
1: ਸਤਿਕਾਰ ਵੀ
0: ਇਕੱਠੇ ਵੀ
1: ਕਰਨਗੇ
0: ਰਹੋਗੇ। ਜੇ ਨਹੀਂ ਹੈਗੇ ਸੰਸਕਾਰ ਤਾਂ ਫੇਰ ਤਾਂ ਭੁਪਿੰਦਰ
1: ਜੀ,
0: ਜੀ ਉਹਨੇ ਭੇਜਦਾ, ਅੱਜ ਕੱਲ ਆਪਾਂ ਦੇਖਦੇ ਆ ਉਹ ਕਹਿ ਦਿੰਦੇ ਆ ਕੁੜੀਆਂ ਨੂੰ ਕਿ ਜੇ ਕੋਈ ਨੀ ਤੈ ਤੂੰ ਕਿਹੜਾ ਉਹਦੇ ਨਾਲ ਘੱਟ ਕਮਾਉਂਦੀ ਆ, ਜੇ
1: ਜੀ
0: ਤੈਨੂੰ ਕੁਛ ਕਹਿੰਦਾ ਸਾਨੂੰ ਦੱਸੀ ਆਈ ਅਤੇ
1: ਬਿਲਕੁਲ ਜੀ,
0: ਅਸੀਂ ਤੇਰੇ ਨਾਲ ਹੀ ਹੈ
1: ਨਾਲ ਹੀ
0: ਤਾਂ
1: ਖੜੀ
0: ਫੇਰ ਤਾਂ
1: ਬਿਲਕੁਲ
0: ਤੁਸੀਂ ਦੇਖ ਲਓ ਭਈ ਜੇ ਫੇਰ ਉੱਥੇ ਆਦਮੀ ਧੀਮੀ ਦਾ ਵੀ ਕੀ ਪਿਆਰ ਰਹੂ, ਜੇ
1: ਜੀ
0: ਆਦਮੀ ਮੁੰਡਾ ਦੇਖੂਗਾ ਭੀ ਮੇਰੀ ਵਾਈਫ ਬਿਲਕੁਲ ਮੇਰੇ ਪੇਰੈਂਟਸ
1: ਜੀ
0: ਨੂੰ ਪਿਆਰ ਨਹੀਂ ਕਰਦੀ, ਹੈ ਨਾ,
1: ਬਿਲਕੁਲ
0: ਤਾਂ
1: ਹੈ ਜੀ
0: ਫੇਰ ਉਹਨੂੰ ਵੀ ਬਹੁਤਾ ਚੰਗਾ ਨਹੀਂ ਲੱਗੋ, ਖੁਸ਼ਹਾਲ
1: ਜੀ,
0: ਜੀ ਲਾਈਫ ਨਹੀਂ ਦੋਨਾਂ ਦੀ ਹੁੰਦੀ, ਮੈਂ ਤਾਂ ਇਹ ਸਮਝਦੀ ਹਾਂ।
1: ਬਿਲਕੁਲ ਦੁਰੁਸਤ ਹੈ ਜੀ, ਬਿਲਕੁਲ ਹੈ ਜੀ,
0: ਜੇ ਇੱਕ ਘਰ ਵਿੱਚ ਤੁਸੀਂ ਦੇਖੋ ਸਾਰੇ ਉਹ ਵੱਡਿਆਂ ਦਾ ਸਤਿਕਾਰ ਵੀ ਹੁੰਦਾ,
1: ਜੀ
0: ਵੱਡੇ ਛੋਟਿਆਂ ਨੂੰ ਪਿਆਰ ਕਰਦੇ ਆ, ਤਾਂ ਉਹ ਲਾਈਫ ਜਿਹੜੀ ਹੈ ਡਿਫਰੈਂਟ
1: ਈਜ਼ੀ
0: ਹੁੰਦੀ।
1: ਹੈ ਜੀ, ਬਿਲਕੁਲ ਬਿਲਕੁਲ ਹੈ ਜੀ, ਜੀ
0: ਹਾਂਜੀ ਹਾਂਜੀ
1: ਬਿਲਕੁਲ ਜੀ,
0: ਬਾਕੀ ਦੇਖੋ ਜਿੱਦਾਂ ਜਿੱਦਾਂ ਹੋਈ ਜਾਂਦਾ ਤਾਂ
1: ਜੀ
0: ਹੈ ਆ, ਪਰ ਮੋਰਲੀ ਜਨਰੇਸ਼ਨ ਆ ਜਿਹੜੀਆਂ ਆ
1: ਜੀ
0: ਰਹੀਆਂ ਨਾ, ਇਹ ਸਾਡੇ ਨਾਲੋਂ ਜ਼ਿਆਦਾ ਸਟ੍ਰੈਸ ਵਿੱਚ ਹੈਗੇ
1: ਵਿੱਚ
0: ਭੁਪਿੰਦਰ
1: ਹੈਗੇ
0: ਜੀ।
1: ਨੇ,
0: ਇਹਨਾਂ ਨੂੰ
1: ਬਿਲਕੁਲ
0: ਇੱਕ ਤਾਂ ਇੱਕ ਦੂਜੇ ਨਾਲ ਦੌੜ ਬਹੁਤ ਲੱਗੀ ਆ,
1: ਜੀ,
0: ਤੇ ਉਹਦੇ
1: ਬਿਲਕੁਲ
0: ਕੋਲ ਉਹ ਉਹਦੇ ਕੋਲ ਆਇਆ,
1: ਕੰਪੀਟੀਸ਼ਨ
0: ਅਸੀਂ
1: ਬਹੁਤ ਆ ਗਿਆ ਹੋ ਗਿਆ ਜੀ, ਬਿਲਕੁਲ
0: ਹਾਂਜੀ
1: ਬਿਲਕੁਲ ਹੈ।
0: ਅਸੀਂ ਜਿਹੜੇ ਟੱਬਰ ਸੀਗੇ ਅਸੀਂ ਰੋਟ ਜਦੋਂ ਆ ਜਾਂਦੇ ਸੀ ਕੰਮ ਕਰ ਤੋਂ, ਸਾਰਾ ਟੱਬਰ ਅਸੀਂ ਘਰ ਇਕੱਠੇ
1: ਜੀ,
0: ਰੋਟੀ ਖਾਂਦੇ ਹੁੰਦੇ ਸੀ।
1: ਬਿਲਕੁਲ ਹੈ ਜੀ,
0: ਹੁਣ ਇਹ ਆ ਤੁਸੀਂ ਦੇਖੋ ਇਹਨਾਂ ਦਾ ਹੁਣ ਵੱਖਰੀ ਵੱਖਰੀ ਆ। ਭੁਪਿੰਦਰ ਜੀ ਕੋਈ ਰਾਤ ਨੂੰ ਕੰਮ ਤੇ ਜਾਂਦਾ, ਕੋਈ ਦਿਨ ਨੂੰ ਜਾਂਦਾ,
1: ਜੀ
0: ਤਾਂ ਰਾਤ ਨੂੰ ਅੱਧੀ ਰਾਤ ਨੂੰ ਆਉਂਦਾ, ਕਿੱਥੋਂ ਰੋਟੀ ਕਿੱਥੋਂ ਇਕੱਠੀ ਖਾ ਲੈਣੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਤੁਹਾਨੂੰ ਮੈਂ ਦੱਸਦੀ ਆ ਫਿਰ ਮੇਰੀ ਡਾਟਰ ਲਾਇਆ, ਉਹਨੇ ਹੁਣ ਜਿੱਦਾਂ ਹੁਣ ਹੋ ਗਈ ਆ ਕੰਮ ਤੇ, ਹੈਨਾ,
1: ਜੀ
0: ਉਹ ਤੁਸੀਂ ਦੇਖੋ 1:30 ਵਜੇ ਕੰਮ ਤੇ ਜਾਣਾ, ਤਾਂ 2 ਵਜੇ ਕੰਮ ਸ਼ੁਰੂ ਕਰਨਾ, ਰਾਤ ਨੂੰ ਦੋ
1: ਬਿਲਕੁਲ
0: ਵਜੇ ਖਤਮ ਕਰਨਾ, 2 ਤੋਂ 2:15 ਵੀ ਵੀ ਹੋ ਸਕਦੇ ਆ
1: ਜੀ,
0: ਕਿਉਂਕਿ ਮੈਨੇਜਰ ਐਮਾਜ਼ਨ ਵਿੱਚ ਹੈ।
1: ਬਿਲਕੁਲ
0: ਤੁਸੀਂ ਦੇਖੋ ਹੁਣ ਤੜਕੇ ਨੂੰ 3 ਵਜੇ ਆਉਣਾ ਕੰਮ ਤੋਂ, 2:30 ਵਜੇ ਜਾਂ 3 ਵਜੇ ਆਉਣਾ,
1: ਜੀ
0: ਫਿਰ ਕੀ ਉਹਦਾ ਤਾਂ ਰੋਟੀ ਪਾਣੀ ਦਾ
1: ਬਿਲਕੁਲ ਹੈ ਜੀ,
0: ਹੋਊਗਾ,
1: ਬਿਲਕੁਲ
0: ਖਾਣਾ ਜਾਂ ਕੀ ਉਹਦਾ, ਜਾਣੀ ਕਿ ਬੱਚਿਆਂ ਨਾਲ ਖਾਣਾ ਪੀਣਾ ਹੋਊਗਾ,
1: ਜੀ
0: ਤੇ ਕਈ ਵਾਰ ਤਾਂ ਫਿਰ ਉਹ ਇੱਕ ਦੂਜੇ ਨੂੰ ਸਮਝੋ ਉਹਨਾਂ ਦਾ ਆਪਸ ਵਿੱਚ ਹੀ ਮੇਲ ਭੁਪਿੰਦਰ ਜੀ ਹਫਤੇ ਬਾਅਦ ਹੁੰਦਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਸਹੀ ਗੱਲ ਆ।
1: ਜੀ
0: ਦੂਜੇ ਐਤਕੀ ਉਹ ਕਹਿ ਰਹੀ ਸੀ, ਕਹਿੰਦੀ ਭੀ ਮੰਮੀ ਮੈਨੂੰ ਉਹਨੇ ਐਤਕੀ ਮੇਰਾ ਵੀਕਐਂਡ ਖਰਾਬ ਕਰ ਦਿੱਤਾ, ਮੈਨੂੰ ਵੀਕਐਂਡ ਰਹਿਣ ਨਹੀਂ ਦੇ ਰਹੇ, ਮਤਲਬ ਛੁੱਟੀ
1: ਜੀ
0: ਤੇ, ਹੈ ਨਾ,
1: ਛੁੱਟੀ ਦੇ ਰਹੇ।
0: ਤੇ ਦੇਖੋ ਦੇਖੋ ਉਹਨਾਂ ਸਨਿਚਰਵਾਰ ਰਾਤ ਨੂੰ ਉਹਨਾਂ ਕੰਮ ਦਿਨ ਨੂੰ ਕੰਮ ਤੇ ਗਈ ਹੋਣਾ,
1: ਜੀ
0: ਤਾਂ ਐਤਵਾਰ ਨੂੰ ਤੜਕੇ ਨੂੰ 3 ਵਜੇ ਆਉਣਾ, ਬੰਦਾ ਗੁਰਦੁਆਰੇ ਜਾਣ ਜੋਗਾ ਨਹੀਂ ਰਹਿੰਦਾ, ਕਿੱਦਾਂ ਆਪਣੇ ਬੱਚਿਆਂ ਕੋਲ ਉਹ ਰਾਤ, ਫਿਰ
1: ਬਿਲਕੁਲ
0: ਉਹੀ ਦਿਨ ਐਤਵਾਰ ਦਾ ਹੁੰਦਾ ਜਿਹੜਾ ਉਹਨੇ ਬੱਚਿਆਂ ਨਾਲ ਮਿਲਣਾ, ਸੋਮਵਾਰ ਨੂੰ ਫਿਰ ਉਹਨੀ ਕੰਮਾਂ ਤੇ ਕਾਲਜਾਂ ਤੇ ਜਾਣਾ,
1: ਜੀ
0: ਤਾਂ ਉਹਨਾਂ ਘਰ ਹੋਣਾ ਵੱਖਰਾ ਵੱਖਰਾ ਹੋ ਜਾਂਦਾ।
1: ਬਿਲਕੁਲ ਹੋ ਜਾਂਦਾ ਜੀ,
0: ਇਹਨਾਂ
1: ਬਿਲਕੁਲ
0: ਕੰਮਾਂ ਕਾਰਾਂ ਕਰਕੇ ਵੀ ਬਹੁਤ ਹੈਗੇ ਆ
1: ਜੀ,
0: ਬਹੁਤ ਔਖੀ ਗੱਲ ਹੈ। ਹੁਣ ਇੰਡੀਆ ਸਾਡਾ ਏਦਾਂ ਤਾਂ ਮਹਾਨ ਹੈ, ਇਸ ਵੱਲੋਂ ਤਾਂ ਮਹਾਨ ਹੀ ਸੀ,
1: ਜੀ
0: ਮੈਂ ਕਹਿੰਦੀ ਵੀ ਘੱਟੋ
1: ਜਦੋਂ
0: ਘੱਟ
1: ਮਨ
0: ਅਸੀਂ
1: ਕਰਦਾ
0: ਸਾਰਾ
1: ਕੋਈ
0: ਟੱਬਰ
1: ਕਰ ਲਓ,
0: ਰੋਟੀ ਦਾ ਇਕੱਠੀ ਕਰ ਖਾਈਦੀ
1: ਬਿਲਕੁਲ
0: ਸੀ।
1: ਹੈ ਜੀ,
0: ਫਿਰ ਇਹ ਨਹੀਂ ਵੀ ਉੱਥੇ ਇੱਦਾਂ ਇੱਕ ਚੀਜ਼ ਬੀਜੀ ਹੋਣੀ, ਦਾਲ ਸਬਜ਼ੀ ਜੇ ਆਉਂਦਿਆਂ ਨੂੰ ਬਣਾਈਓ ਉਹੀ ਖਾਣੀ, ਸਾਰੇ ਟੱਬਰ ਨੇ ਉਹੀ ਖਾਣੀ,
1: ਜੀ
0: ਵੱਧ ਗਿਆ।
1: ਬਿਲਕੁਲ ਹੈ ਜੀ,
0: ਹੁਣ ਤਾਂ ਫਿਰ ਇੱਥੇ ਵੀ ਇੱਥੇ
1: ਹਰ ਕਿਸੇ ਨੇ
0: ਆਪਣੀ
1: ਆਪਣੀ
0: ਬਹੁਤ ਹੋ
1: ਖਾਣੀ ਹੈ
0: ਗਈਆਂ, ਕਿਸੇ ਨੇ ਕੁਛ ਖਾਣਾ, ਕਿਸੇ
1: ਜੀ,
0: ਨੇ ਕਹਿਣਾ, ਹੁਣ ਤੁਹਾਡੇ 2 ਬੱਚੇ ਸ਼ਾਇਦ ਉਹ ਵੀ
1: ਜੀ
0: ਇੱਕ ਕਹਿੰਦਾ ਹੁਣ ਮੈਂ ਮੰਮੀ ਆ ਨਹੀਂ ਖਾਣਾ, ਤੇ ਦੂਆ
1: ਡਿਫਰੈਂਟ
0: ਕਹਿੰਦਾ
1: ਚੁਆਇਸ ਹੈ ਜੀ ਉਹਨਾਂ ਦੀ, ਬਿਲਕੁਲ ਹੈ।
0: ਹਾਂਜੀ ਹਾਂਜੀ, ਫਿਰ ਇੱਥੇ ਵੀ ਇੱਦਾਂ, ਇੱਥੇ ਵੀ ਕਿਸੇ ਨੇ ਹੁਣ ਸਾਡੇ ਘਰ ਵੈਜੀਟੇਰੀਅਨ ਖਾਣਾ ਹੁੰਦਾ, ਕਿਸੇ
1: ਜੀ
0: ਨੇ ਨਾਨ ਵੈਜ ਖਾਣਾ ਹੁੰਦਾ,
1: ਬਿਲਕੁਲ
0: ਮੇਰੇ ਹਸਬੈਂਡ ਨੇ ਸ਼ਾਮ ਨੂੰ ਟਰਕੀ ਸੈਂਡਵਿਚ ਖਾਣਾ ਹੁੰਦਾ, ਮੈਂ ਨਹੀਂ ਖਾਣਾ
1: ਜੀ,
0: ਹੁੰਦਾ, ਮੈਂ ਹੋਰ ਤਾਂ ਦੁਪਹਿਰ ਨੂੰ
1: ਬਿਲਕੁਲ ਹੈ
0: ਇੱਕ ਵਾਰੀ, ਦੁਪਹਿਰ ਨੂੰ ਇੱਕ ਵਾਰੀ ਰੋਟੀਆਂ ਬਣਾਉਣੀਆਂ ਹੁੰਦੀਆਂ, ਦੋ
1: ਜੀ,
0: ਭੁਪਿੰਦਰ ਜੀ
1: ਹਾਂਜੀ,
0: ਹੁਣ ਕਿਉਂਕਿ ਸਾਰੇ ਕੋਈ ਨਹੀਂ ਘਰ ਇਸ ਵੇਲੇ,
1: ਜੀ
0: ਮੈਂ 3 ਰੋਟੀਆਂ ਬਣਾਈਆਂ, 2 ਰੋਟੀਆਂ ਜਾਣੀ ਕਿ ਅਸੀਂ ਦੋਨਾਂ ਜਾਣੀਆਂ ਨੇ ਖਾ ਲਈ, ਇੱਕ ਇੱਕ ਰੋਟੀ, ਤਾਂ
1: ਜੀ
0: ਤੁਸੀਂ ਦੇਖੋ ਇੱਕ ਰੋਟੀ ਪਈ ਆ,
1: ਬਿਲਕੁਲ ਹੈ, ਬਿਲਕੁਲ ਹੈ ਜੀ,
0: ਤੇ ਵੱਖਰਾ ਵੱਖਰਾ ਅਸੀਂ 6 ਮੈਂਬਰ ਸਾਡੇ 6 ਦਾ ਹੀ, ਦੂਜੇ ਵੱਖਰੀ ਵੱਖਰੀ ਗੱਲ ਆ।
1: ਜੀ
0: ਸਵੇਰੇ ਉੱਠੀ ਤਾਂ ਮੈਂ, ਮੈਨੂੰ ਮੇਰੇ ਹਸਬੈਂਡ ਆ ਕੇ ਦੇਖਦੇ, ਮੈਂ ਪੁੱਛਦੇ ਪਏ ਨੀ ਦੇਖਿਆ ਬੇਟੇ ਨੂੰ, ਜਾਣੀ ਕਿ ਬੇਟੇ ਨੂੰ ਕਿਹਾ ਸੀ ਭੀ ਤੂੰ ਅੱਜ ਮਰਸਡੀ ਆਪਣੀ ਛੱਡ ਜਾਏ, ਦੂਜੀ ਗੱਡੀ ਵੱਡੀ ਲੈ ਜਾਏ, ਫਿਰ ਅਸੀਂ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਆ, ENT ਦੀ ਇਹਨਾਂ ਦੀ ਅਪੁਆਇੰਟਮੈਂਟ ਸੀ। ਜਦ ਦੇਖੇ ਉਹਨੂੰ ਕਹਿੰਦੇ ਤੇਰਾ ਪਰਸ ਤਾਂ ਵਿੱਚੇ ਚਲੇ ਗਿਆ, ਤੂੰ ਗੱਡੀ ਤਾਂ ਛੱਡ ਗਿਆ, ਬਦਲ ਕੇ ਤੇ ਮੈਂ ਅਸੀਂ ਦੋਨੋਂ ਜਣੇ ਸੁੱਤੇ ਪਏ ਆ ਤੇ ਉਹ ਫੋਨ ਕਰਕੇ ਤਾਂ ਪਤਾ ਲੱਗਾ ਕਿ ਉਹ
1: ਜੀ
0: ਚਲੋ ਮੇਰੇ ਕਮਰੇ ਦੇ ਉੱਪਰ ਆ ਸਮਝੇ ਪਏ ਮੈਨੂੰ ਕੋਈ ਫਰਕ ਮੈਂ ਸੁੱਤੀ ਪਈ
1: ਬਿਲਕੁਲ
0: ਤਾਂ

0: ਬੋਲਬਾ ਮਾਂ ਵੀ ਪਹੁੰਚ ਗਏ ਚਾਰ ਘੰਟੇ ਦਰਸ
1: ਜੀ ਬਿਲਕੁਲ
0: ਦੂਜਾ ਤਾਜਬੀ ਨਾਲੇ ਗਿਆ ਗ੍ਰੈਂਡਸਨ ਵੀ ਨਾਲੇ ਗਿਆ ਕਹਿੰਦੇ ਚਲੋ ਉਹਦੇ ਕੋਲ ਤਾਂ ਬੰਨ ਠਾਉਣਾ ਪਈ ਤਾਂ ਸਾਨੂੰ ਫਿਕਰ ਪਿਆ ਤੇਲ ਕਿੱਥੋਂ ਪਾਉਣਾ ਆਹ ਕਿੱਥੋਂ ਪਾਉਣਾ ਸਾਰਾ ਕਿਤੇ ਕੋਈ ਆਈ ਡੀ ਦੇਖਦਾ ਕੁਛ ਹੁੰਦਾ ਹਨਾ
1: ਉਹ ਫੋਨ ਤੋਂ ਸਾਰਾ ਕੁਝ ਹੋ
0: ਜਾਂਦਾ ਮੈਂ ਆਪਣੀ ਗੱਲ ਸੁਣਾਤੀ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ
1: ਬਿਲਕੁਲ ਹੈ ਜੀ ਬਿਲਕੁਲ ਹੈ
0: ਚਲੋ ਠੀਕ ਹੈ ਭਵਿੰਦਰ ਜੀ ਮੈਂ ਸੁਣਦੀ ਜੇ ਕਿਸੇ ਨੇ ਹੋਰ ਨੇ ਇੱਕ ਦਿਨ ਆਉਣਾ ਹੋਵੇ
1: ਹਾਂਜੀ ਜ਼ਰੂਰ ਸ਼ੁਕਰੀਆ ਜੀ ਸ਼ੁਕਰੀਆ
0: ਹਾਂਜੀ ਓਕੇ ਸਤਿ ਸ੍ਰੀ ਅਕਾਲ
1: ਸਤਿ ਸ੍ਰੀ ਅਕਾਲ ਜੀ ਸੋਹਣੇ ਵਿਚਾਰਾਂ ਦੇ ਜੀ ਲੋ ਦੋਸਤੋ ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ ਕੋਸ਼ਿਸ਼ ਕਰ ਲੈਂਦੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ ਤੇ ਸਮਾਂ ਵੀ ਆਪਣਾ ਹੋ ਚੱਲਿਆ ਸਮਾਪਤੀ ਵਾਲਾ ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਕਾਲ ਕਰ ਸਕਦੇ ਨੇ ਫਿਰ ਆਪਾਂ ਆਗਿਆ ਲੈਂਦੇ ਹਾਂ ਤੇ ਸਟੂਡੀਓ ਦਾ ਨੰਬਰ +358 44 976 1962 ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ ਤੇ ਮੈਂ ਸੁਨੇਹੇ ਸਾਂਝੇ ਕਰ ਰਿਹਾ ਸੀ ਤੇ ਹਾਂਜੀ ਸੈਣੀ ਸਾਹਿਬ ਜੁੜੇ ਗਏ ਨੇ ਉਹਨਾਂ ਦੀ ਗੱਲ ਸੁਣਦੇ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਸਵਾਗਤ ਹੈ ਜੀ
2: ਹਾਂਜੀ ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
1: ਜੀ ਆਨੂੰ ਸੀ
2: ਵੈਸੇ ਤਾਂ ਜਿਹੜਾ ਹੈਗਾ ਆ ਬਈ ਜੋ ਮੈਂ ਕਹਿਣਾ ਸੀ ਮਾਲ ਭੈਣ ਜੀ ਹੁਣੀ ਕਹਿ ਹੀ ਚੁੱਕੇ ਆ ਜੀ ਸਾਰੀ ਗੱਲਬਾਤ
1: ਜੀ
2: ਕਹਾਣੀ ਬਹੁਤ ਵਧੀਆ ਸੀ ਜੀ
1: ਥੈਂਕ ਯੂ ਜੀ
2: ਭਾਰੀ ਸਾਹਿਬ ਦਰਅਸਲ ਵਹਿਮਾਂ ਭਰਮਾਂ ਤੋਂ ਉੱਠਣਾ ਹੀ ਪੈਣਾ ਆ ਜੇ ਤਰੱਕੀ ਕਰਨੀ ਆ ਤੇ
1: ਬਿਲਕੁਲ ਹੈ ਬਿਲਕੁਲ ਹੈ ਜੀ
2: ਹੁਣ ਸਮਾਂ ਬਦਲ ਗਿਆ ਆ ਜੀ
1: ਜੀ
2: ਤੇ ਪਰ ਲੋਕ ਜਿਹੜੇ ਹੈਗੇ ਆ ਉਹ ਜਿੱਥੇ ਮਰਜ਼ੀ ਚੱਲ ਜਾਣ ਤੁਸੀਂ ਆ ਕੈਨੇਡਾ ਦੀ ਖਬਰ ਸੁਣ ਲਈ ਹੈਗੀ ਆ ਜੀ ਅੱਜ
1: ਬਿਲਕੁਲ
2: ਹਾਂਜੀ ਇਸ ਤੇ ਨਿਊਯਾਰਕ ਤੋਂ ਜਿਹੜਾ ਆ ਉਹ
1: ਪੰਡਤ ਸੱਦਿਆ
2: ਭੂਤ ਕੱਢਣੇ ਆ ਜੀ ਨੈਗੇਟਿਵ ਨੈਗੇਟਿਵ ਐਨਰਜੀ ਦੂਰ ਕਰਨੀ
1: ਭੂਤ ਕੱਢਦਾ ਕੱਢਦਾ ਆਪਣੇ ਤੇ ਭੂਆ ਹਟਿਆ
2: ਬਿਲਕੁਲ ਜੀ ਉਹ ਨੈਗੇਟਿਵ ਐਨਰਜੀ ਨਿਕਲ ਗਈ ਬਸ ਗਾਂ ਵਾਸਤੇ ਲੋਕੀ ਜਾਗਰੂਕ ਨੀ ਹੁੰਦੇ ਸਰ
1: ਬਿਲਕੁਲ
2: ਪਰ ਸਾਹਿਬ ਹੈ ਨੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਨਾ ਜਿਹੜੀ ਗੱਲ ਸੱਚੀ ਗੱਲ ਹੈਗੀ ਆ ਬੀ ਤੇ ਹੈ ਨੀ ਬੰਦੇ ਚੰਗੇ ਬੰਦੇ ਬਹੁਤ ਔਖੇ ਮਿਲਦੇ
1: ਔਖੇ ਮਿਲਦੇ
2: ਹਾਂਜੀ ਸੋ ਇਸ ਕਰਕੇ ਨਾਲੇ ਕੌਣ ਜੇ ਤੁਸੀਂ ਆਪਣਾ ਭਲਾ ਆਪ ਨੀ ਕਰ ਸਕਦੇ ਦੂਜਾ ਨੀ ਕਰ ਸਕਦਾ
1: ਨਹੀਂ ਕਰ ਸਕਦਾ ਜੀ ਨਾਲੇ ਸੈਣੀ ਸਾਹਿਬ ਆਪਣੀ ਕਿਰਤ ਜੋ ਵੀ ਕਰਦੇ ਆ ਥੋੜਾ ਕਰਦੇ ਹੋ ਬਹੁਤਾ ਕਰਦੇ ਹੋ ਉਹਦੇ ਵਿੱਚ ਵਿਸ਼ਵਾਸ ਰੱਖੋ ਤਾਂ ਇਹਨਾਂ ਚੀਜ਼ਾਂ ਵੱਲ ਭਟਕਣਾ ਹੀ ਨੀ ਪੈਂਦਾ ਜੀ ਲੋਕ ਜ਼ਿਆਦਾਤਰ ਡਬਲ ਮਾਈਂਡਡ ਵੀ ਬਹੁਤ ਨੇ ਨਾ ਜੀ ਉਹ ਇੱਕ ਦੂਜੇ ਨੂੰ ਦੇਖ ਕੇ ਭਈ ਇਹ ਕਿੱਦਾਂ ਰੱਜੀ ਜਾਂਦੇ ਨੇ ਜਾਂ ਦੂਸਰਾ ਭੁੱਖਾ ਮਰੀ ਜਾਂਦਾ ਉਹਨਾਂ ਵੱਲ ਦੇਖੇ ਜਾਂ ਤੁਸੀਂ ਆਪਣਾ ਦੇਖੋ ਨਾ ਤੁਹਾਡਾ ਕਿੱਦਾਂ ਗੁਜ਼ਾਰਾ ਹੁੰਦਾ ਜਾਂ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ
2: ਪਰ ਅੱਛਾ ਉਹਦੇ ਵਿੱਚ ਪਤਾ ਕੀ ਆ ਪਤਾ ਨੀ ਬੰਦਾ ਜਿਹੜਾ ਹੈਗਾ ਨਾ ਕਦੀ ਕੱਲਾ ਬੈਠਾ ਰਹੀ
1: ਜੀ
2: ਕੱਲੇ ਬੈਠੋ ਤੁਸੀਂ ਜਿਹੜਾ ਹੈਗਾ ਆ ਇਕਾਂਤ ਵਿੱਚ ਜਦੋਂ ਬੈਠੋਗੇ ਆਪਣੇ ਆਪ ਨਾਲ ਬੈਠੋਗੇ ਆਪਣੇ ਆਪ ਨਾਲ ਗੱਲ ਕਰੋਗੇ ਤੁਹਾਨੂੰ ਬਹੁਤੇ ਸਵਾਲਾਂ ਦੇ ਜਵਾਬ ਤੁਹਾਡਾ ਜਿਹੜਾ ਹੈਗਾ ਆ ਮਨ ਹੀ ਦੇ ਦੇਗਾ
1: ਬਿਲਕੁਲ ਹੈ ਜੀ
2: ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਨਾ ਜੀ ਐਕਸ਼ਨ ਦਾ ਰਿਐਕਸ਼ਨ ਆ ਮਤਲਬ ਜਿਹੜਾ ਹੁੰਦਾ ਆ ਜੇ ਐਕਸ਼ਨ ਹੋਊਗਾ ਤੇ ਰਿਐਕਸ਼ਨ ਹੋਣਾ
1: ਹੋਣਾ ਹੈ ਜੀ
2: ਕਰਮ ਕਰਾਂਗੇ ਤੇ ਫਲ ਮਿਲਣਾ ਹੈ
1: ਮਿਲਣਾ ਜੀ
2: ਠੀਕ ਬਸ ਉਹਦੇ ਵਿੱਚ ਹੈਗਾ ਆ ਜੀ ਕਿਤੇ ਅੱਜ ਮਿਲ ਜਾਊਗਾ ਕਿਤੇ ਕੱਲ ਮਿਲ ਜਾਊਗਾ ਮਿਲੂਗਾ ਜਰੂਰ
1: ਬਿਲਕੁਲ ਹੈ
2: ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨੀਆਂ ਚਾਹੀਦੀਆਂ ਬਾਕੀ ਤਾਂ ਮੈਂ ਤੁਹਾਡੇ ਨਾਲ ਹੋਰ ਜਾਂਦਾ ਜਾਂਦਾ ਇੱਕ ਗੱਲ ਸਾਂਝੀ ਕਰਦੇ ਆ ਸਮਾਂ ਇੰਨਾ ਬਦਲ ਗਿਆ ਉਹ ਮੈਂ ਅੱਜ ਇਹਨਾਂ ਕਿਤੇ ਫੇਸਬੁੱਕ ਤੇ ਦੇਖਦਾ ਪਿਆ ਸੀ ਵੀ ਕੋਈ ਬੱਚਾ ਇੱਥੋਂ ਕੈਨੇਡਾ ਨੂੰ ਗਿਆ
1: ਹਾਂਜੀ
2: ਹਾਂਜੀ ਉਹ ਮੁੰਡਾ ਗਿਆ ਸੀਗਾ ਤੇ ਉੱਥੇ ਕਹਿੰਦੇ ਜਾ ਕੇ ਕੁੜੀ ਬਣ ਗਿਆ
1: ਜੀ
2: ਹਾਂਜੀ ਤੇ
1: ਅੱਛਾ ਜੀ
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਸਰ
1: ਹਾਂ ਬਿਲਕੁਲ ਹੈਗਾ ਜੈਂਡਰ
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਜੈਂਡਰ ਚੇਂਜ ਕਰ ਲਿਆ ਤੇ ਹੁਣ ਏਦਾਂ ਹੈਗਾ ਇਹ ਆ ਵੀ ਕੱਲ ਨੂੰ ਜਿਹੜਾ ਆ ਬੰਦਾ ਜਿਹੜਾ ਆ ਬੱਚੇ ਵਾਸਤੇ ਜਿਹੜਾ ਆ ਵੀ ਕੁੜੀ ਦੇਖਣ ਚੱਲੇ ਤੇ ਜਾ ਕੇ ਪੁੱਛਣਾ ਪੈਂਦਾ ਬੇਟਾ ਜੀ ਤੁਸੀਂ ਭਾਈ ਬਰਥੀ ਲੜਕੀ ਸੀਗੇ ਜਾਂ ਬਾਅਦ ਚ ਬਣੇ ਹੈਗੇ ਆ ਜੀ ਇਹ ਵੀ ਪੁੱਛਿਆ ਇਹ ਵੀ ਸਵਾਲ ਬਣਿਆ ਕਰ ਲਾ ਹਾਂਜੀ ਇਹਦਾ ਪਤਾ ਨੀ ਹੈਗਾ ਮੁੰਡਾ ਤੂੰ ਪਹਿਲਾਂ ਤੋਂ ਹੀ ਮੁੰਡਾ ਸੀਗਾ ਕਿ ਬਾਅਦ ਚ ਮੁੰਡਾ ਬਣਿਆ ਜੀ
1: ਜੀ ਕੱਲ ਵੀ ਖਬਰ ਕੀਤੀ ਸੀ ਦੋ ਪੁਲਿਸ ਵਾਲੀਆਂ ਸੀਗੀਆਂ ਜੀ ਉਹਨਾਂ ਨੇ ਇਕੱਠੀਆਂ ਨੇ ਟ੍ਰੇਨਿੰਗ ਕੀਤੀ ਆ ਫਿਰ ਉਹਨਾਂ ਦੀ ਮਤਲਬ ਕਿ ਇੱਕੋ ਜਗ੍ਹਾ ਜੋਬ ਦੇ ਉੱਤੇ ਵੀ ਲੱਗ ਗਈਆਂ ਤੇ ਉੱਥੇ ਉਹ ਇੱਕ ਦੂਸਰੇ ਦੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਈਆਂ ਤੇ ਮੁੜ ਕੇ ਇੱਥੇ ਤੱਕ ਵੀ ਆ ਗਈ ਸੀ ਗੱਲ ਕਿ ਚਲੋ ਉਹ ਇੱਕ ਮੰਨ ਗਈ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰ ਲੈਂਦੀ ਹਾਂ ਤੇ ਉਹ ਸਾਰਾ ਕੁਝ ਨਿਰਧਾਰਿਤ ਹੋ ਚੁੱਕਿਆ ਸੀ ਵਿਆਹ ਦੀ ਤਰੀਕ ਵੀ ਹੋ ਗਈ ਲਿਖਤੀ ਐਪਲੀਕੇਸ਼ਨ ਦੇ ਕੇ ਵਿਆਹ ਦਾ ਕਾਰਡ ਕੂਡ ਸਾਰਾ ਕੁਝ ਕਰਕੇ ਜਿਹੜਾ ਆਗਿਆ ਵੀ ਮਿਲ ਗਈ ਤੇ ਬਾਅਦ ਦੇ ਵਿੱਚ ਪਰਿਵਾਰ ਕਹਿੰਦਾ ਭਾਈ ਏਦਾਂ ਨਹੀਂ ਕਰ ਸਕਦੇ ਤੁਸੀਂ, ਏਦਾਂ ਨਹੀਂ ਹੋਣਾ, ਤਾਂ ਉਹ ਰੋਲਾ ਪੈ ਗਿਆ, ਮੁੜ ਕੇ ਉਹਨਾਂ ਦਾ ਵਿਆਹ ਰੁਕ ਗਿਆ ਜੀ ਹੁਣ।
2: ਐਨੀਵੇ ਭਰੇ ਸਭ ਗੱਲ ਏਦਾਂ ਹੈਗੀ ਆ ਵੀ ਬਈ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਕਿੱਥੇ ਤੱਕ ਹੋ ਸਕਦੀ, ਕਿੱਥੇ ਤੱਕ ਹੈਗਾ ਆ, ਲਿਮਿਟੇਸ਼ਨ ਕੀ ਹੈਗੀਆਂ ਆ।
1: ਬਿਲਕੁਲ ਹੈ ਜੀ।
2: ਤੇ ਜਾਂ ਮਾਨਸਿਕ ਰੋਗ ਹੈਗੇ ਆ ਜੀ, ਬੜੇ ਬੜੇ ਮਾਨਸਿਕ ਰੋਗ ਹੈਗੇ ਆ।
1: ਨਹੀਂ ਉਹ ਵੈਸੇ ਵੀ ਓਦਾਂ ਚਲੋ ਅੱਜ ਜੇ ਸਮਾਂ ਦੇਖੀਏ ਤਾਂ ਇੱਕ ਅੰਡਰਸਟੈਂਡਿੰਗ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ ਸੈਣੀ ਸਾਹਿਬ, ਚਲੋ ਕਹਿ ਸਕਦੇ ਆ ਮੇਲ ਮੇਲ ਜਾਂ ਫੀਮੇਲ ਫੀਮੇਲ ਉਹ ਇੱਕ ਦੂਸਰੇ ਦਾ, ਜਾਂ ਇੱਦਾਂ ਹੁਣ ਦੇਖੋ ਆਪਣੇ ਵੀ ਜਿਹੜੇ ਥਰਡ ਜੈਂਡਰ ਹੈਗੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਨੇ, ਉਹਨਾਂ ਨੂੰ ਕੰਮ ਕਾਜਾਂ ਦੀ ਪ੍ਰੋਬਲਮ ਆਉਂਦੀ ਹੈ। ਪਰ ਇਹ ਇੱਥੇ ਵੀ ਬਹੁਤ ਸਾਰੇ ਸਾਡੇ ਆਲੇ ਦੁਆਲੇ ਵੀ ਕੁਝ ਲੋਕ ਹੈਗੇ ਨੇ ਇੱਦਾਂ ਦੇ, ਪਰ ਉਹਨਾਂ ਨੇ ਉਹ ਆਪਣੇ ਖੁੱਲ੍ਹੇਆਮ ਦੱਸਦੇ ਆ ਕਿ ਹਾਂ ਭਾਈ ਅਸੀਂ ਇੱਦਾਂ ਦੇ ਆ, ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਗਾ ਜਾਂ ਉਹ ਸਾਡੀ ਸੋਚ ਵੀ ਤਾਂ ਉੱਦਾਂ ਦੀ ਉਸ ਲੈਵਲ ਦੇ ਉੱਤੇ ਜਾਣੀ ਚਾਹੀਦੀ ਹੋਣੀ ਚਾਹੀਦੀ ਨਾ ਜਿਹਨੂੰ ਉੱਥੇ ਆਪਾਂ ਗੱਲ ਵੀ ਕਰ ਰਹੇ ਹਾਂ।
2: ਬਿਲਕੁਲ ਸਰ,
1: ਸਮਾਜ ਸਾਡਾ ਉੱਥੇ ਹਜੇ ਉਸ ਸੋਚ ਦੇ ਬਰਾਬਰ ਹੋਇਆ ਨਹੀਂ ਗਾ ਚੀਜ਼ਾਂ ਦੇ ਹਜੇ।
2: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਠੀਕ ਹੈ ਭਰਾ ਸਾਹਿਬ,
1: ਥੈਂਕ ਯੂ ਜੀ,
2: ਥੈਂਕ ਯੂ, ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ, ਸ਼ੁਕਰੀਆ, ਸਤਿ ਸ਼੍ਰੀ ਅਕਾਲ
1: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਆਰਾ ਜੁੜ ਕੇ ਗਏ ਨੇ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਕਿਹਾ ਭੈਣ ਜੀ, ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣਾ ਤੇ ਕਰਨਾ ਚਾਹੀਦਾ ਜੋ ਅਜੋਕਾ ਸਮਾਂ ਚੱਲ ਰਿਹਾ। ਤੇ ਬਹੁਤ ਵਧੀਆ ਅਨਮੋਲ ਵਿਚਾਰ ਮਾਲ ਭੈਣ ਜੀ, ਤੇ ਮਾਲ ਜੀ ਕਹਿੰਦੇ ਨੇ ਤਹਿ ਦਿਲੋਂ ਸ਼ੁਕਰਾਨੇ ਸਿਕੰਦਰ ਵੀਰ ਜੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ। ਔਜਲਾ ਸਾਹਿਬ ਕਹਿੰਦੇ ਬਹੁਤ ਆਤ ਤਾਂ, ਕਹਿੰਦੇ ਭਾਰਤ ਜੀ ਰੋਟੀ ਪਾਣੀ ਦੱਸੋ, ਅੱਗੇ ਲਿਖਿਆ ਨੀ ਪਰ ਨਿਸ਼ਾਨ ਪਾ ਦਿੱਤੇ ਆ ਪਲੇਟਾਂ ਦੇ। ਤੇ ਇਸ ਤਰ੍ਹਾਂ ਸ਼ੋਪਿੰਗ ਕਰਨ ਵਾਲੀ ਜੰਡ ਦੀ ਪੂਜਾ ਲਿਖੀ ਹੈ ਆਪਣੀ, ਝੰਡ ਦੀ ਪੂਜਾ ਖੇਤਰਪਾਲ ਸੈਣੀ ਸਾਹਿਬ ਨੇ ਲਿਖ ਕੇ ਭੇਜੀਆਂ ਨੇ। ਕਹਾਣੀ ਪੜ੍ਹ ਕੇ ਕਹਿੰਦੇ ਕਾਂਡ ਵਾਪਰਿਆ ਜੀ। ਤੇ ਇਸੇ ਤਰ੍ਹਾਂ ਲਓ ਦੋਸਤੋ, ਬਿਲਕੁਲ ਠੀਕ ਭਾਰਤ ਸਾਹਿਬ ਕਹਿੰਦੇ ਬਹੁਤ ਵਧੀਆ ਕਹਾਣੀ ਜੀ, ਰਾਜਨ ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਕੇ ਗਏ ਨੇ। ਤੇ ਸੁਨੇਹਾ ਵੀ ਭੇਜਿਆ ਦੋਸਤੋ, ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਲਓ ਫਿਰ ਆਪਾਂ ਸਮਾਪਤੀ ਕਰਦੇ ਹਾਂ, ਕੱਲ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਫਤਿਹ ਸਾਂਝੀ ਕਰਨ ਲੱਗੇ ਹਾਂ ਆਪਾਂ, ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਿਕਰ ਕਰ ਜਾਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤੇ ਹੈ, ਜਿਸ ਦੇ ਵਿੱਚ ਜਗਤਾਰ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਲੋ ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ, ਕੱਲੀਆਂ ਪਲੇਟਾਂ ਹੀ ਨਹੀਂ ਵੇਲਣਾ ਵੀ ਕਹਿੰਦੇ, ਸਲਾਦ ਵੀ ਹੈ ਜੀ ਕਹਿੰਦੇ। ਤੇ ਔਜਲਾ ਸਾਹਿਬ ਲਿਖਦੇ ਆ ਸਾਰਿਆਂ ਨੂੰ ਭੁਪਿੰਦਰ ਭਾਰਤ ਜਿਲੋ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਦੋਸਤੋ ਹਾਸਾ ਠੱਠਾ ਵੀ ਹੋਣਾ ਚਾਹੀਦਾ ਨਾਲ ਨਾਲ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਬਣਦੀ ਹੈ, ਹਰ ਗੱਲ ਨੂੰ ਹਰ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਤੇ ਸਤਿ ਸ਼੍ਰੀ ਅਕਾਲ ਹੈ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਦੇ ਹਾਂ ਫਿਰ ਨਵੇਂ ਨਵੇਲੇ ਪ੍ਰੋਗਰਾਮ ਦੇ ਨਾਲ, ਸਤਿ ਸ਼੍ਰੀ ਅਕਾਲ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ಸುವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਚੈਟ ਬੋਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਿਆ ਰਹੇਗਾ, ਬਰਕਰਾਰ ਰਹੇਗਾ। ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ ਜੁੜਨਗੇ ਤੇ ਕੁਝ ਹੀ ਪਲਾਂ ਦੇ ਵਿੱਚ, ਤੇ ਨਾਲ ਦੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਜੀਵਨ ਸਾਥੀ ਲਾਈਫ ਪਾਰਟਨਰ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਾਂਗੇ। ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਦੋਵਾਂ ਲਈ ਕਿੰਨਾ ਜ਼ਰੂਰੀ ਹੈ। ਇਸੇ ਤਰ੍ਹਾਂ ਨੌਜਵਾਨ ਵਿਆਹ ਤੋਂ ਦੂਰ ਕਿਉਂ ਹੋ ਰਹੇ ਨੇ, ਇਹ ਸਾਰਾ ਸਿਲਸਿਲਾ ਚਲਾਵਾਂਗੇ, ਅੱਗੇ ਜਾ ਕੇ ਗੱਲ ਵਧਾਵਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਗੱਲਬਾਤ ਨੂੰ ਅੱਗੇ ਤੋਰਾਂਗੇ, ਸ਼ਮੀ ਜੀ ਦੇ ਨਾਲ ਗੱਲਬਾਤ ਕਰਾਂਗੇ। ਇਸ ਵਿਸ਼ੇ ਨੂੰ ਹੋਰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੇ ਸਹਿਯੋਗ ਦੇ ਨਾਲ, ਤੇ ਤੁਹਾਡੇ ਨਿੱਜੀ ਤਜਰਬੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਜੋ ਕੁਝ ਵੀ ਵਾਪਰਦਾ ਉਹਨੂੰ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਨਾਲ ਜੁੜ ਕੇ, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ, ਉਹੀ ਫਿਲਮ ਸਟੂਡੀਓ ਦਾ ਪਹਿਲੇ ਵਾਲਾ ਹੀ, ਕੋਈ ਚੇਂਜਸ ਨਹੀਂ ਹੈ। ਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ, ਉੱਪਰਲੇ ਪਾਸੇ ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ, ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ, ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05 ਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਅੱਜ ਵੇਲੇ ਸਿਰ ਹੀ ਆ ਗਿਆ ਆਪਾਂ ਹਨਾ ਵੈਸੇ। ਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ, ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਤੇ ਲਓ ਫਿਰ ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ, ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ 26 ਅਗਸਤ ਦਾ ਦਿਹਾੜਾ ਹੈ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ, ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਤੇ ਜੋ ਬਾਰ ਬਾਰ ਉਹੀ ਗਲਤੀ ਕਰਦਾ ਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ ਹੈ, ਉਹਦੇ ਨਾਲ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ, ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਉਦੀਨ ਖਿਲਜੀ ਉਹਨਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ। ਤੇ 1743 ਦੇ ਵਿੱਚ FC ਪਾਣੀ ਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਇਹ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕਰਾਕਟਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ ਇੱਥੋਂ ਮੋਬੋ ਇੰਡੀਆ ਦੇ ਵਿੱਚ। ਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜੀ ਜਿਹੀ ਡੋਪ ਟੈਸਟ ਦੀ ਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਤੇ ਇੱਕ ਗੱਲ ਕਰਾਂਗੇ ਇਤਿਹਾਸਕ ਕਹਾਣੀ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ ਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਐ ਤੇ ਜੇ ਇਹਦੇ ਵਿੱਚ ਕੁਝ ਚੀਜ਼ਾਂ ਇਹਨਾਂ ਮੁਲਕਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ, ਕੁਝ ਸੀਰੀਜ਼ ਬਣੀਆਂ ਇਹਨਾਂ ਚੀਜ਼ਾਂ ਦੇ ਉੱਤੇ, ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਆ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿੱਚ ਦੇਖਿਆ ਜਾਂਦਾ ਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿੱਚ ਆਪਣੀ ਜਿਹੜੀ ਆ ਕਾਬਲੀਅਤ ਪੇਸ਼ ਕਰਨ ਦੇ ਵਿੱਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਤੇ ਜੋਸ਼ ਦੇ ਵਿੱਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ ਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿੱਚ ਵੀ ਟੀਕੇ ਲਗਾਈ ਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿੱਚ ਮੁੱਖ ਤੌਰ ਦੇ ਉੱਤੇ ਟੈਸਟੋ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿੱਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ ਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿੱਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ ਚ ਹੁੰਦਾ ਕੀ ਹੈ? ਦੱਖਣੀ ਅਫਰੀਕਾ ਦੇ ਇੱਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ ਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿੱਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ ਹੈ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਉਹਦਾ ਜਿਹੜਾ ਕਹਿ ਸਕਦੇ ਆ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਤੇ ਡੋਪ ਟੈਸਟ ਕੀਤਾ ਜਾਂਦਾ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫ਼ੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ ਹੈ ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦੇ ਹਾਂ ਮਿਥਿਹਾਸਕ ਕਹਾਣੀ ਦੀ। ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖ਼ਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਹੈ ਇਸਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ ਜਾਣੀ ਕਿ ਸੱਪਾਂ ਦੇ ਸ਼ਹਿਰ ਦੇਸ਼ ਚ ਜਾ ਕੇ ਉਹਨਾਂ ਦੀ ਦੁਨੀਆਂ ਚ ਜਾ ਕੇ ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਤੇ ਇਸੇ ਨੀਲੇ ਘੋੜੇ ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਭਾਈ ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ ਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ ਚ ਹੁੰਦਾ ਹੈ ਤੇ ਜੇ ਉਹ ਦੁੱਧ ਲੈਂਦਾ ਤੇ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ, ਵਿਚਾਰਿਆਂ ਨੂੰ ਉਹਨਾਂ ਨੂੰ ਸੱਪ ਦੀ ਜੂਣ ਵੀ ਨਹੀਂ ਹਟਾਉਣ ਦਿੰਦੇ ਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ ਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ ਹੈ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਤੇ ਲੋਕ ਇਹਨਾਂ ਨੂੰ ਸੇਵੀਆਂ ਆਟਾ ਗੁੜ ਜਾਂ ਨਗਦ ਪੈਸੇ ਦਿੰਦੇ ਨੇ ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਹੈ ਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਰੰਗੀਆਂ ਟਾਕੀਆਂ ਮੋਰ ਪੰਖਾਂ ਨਾਰੀਅਲਾਂ ਤੇ ਕੋਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ। ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ ਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ। ਜਦ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਝੁੱਕਦੀਆਂ ਨੇ ਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਤੇ ਮਕਾ ਕੇ ਹੀ ਹਟਾਂਗੇ। ਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ ਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਤੇ ਕਹਿਣਾ ਪੈਂਦਾ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਤੇ ਉਹ ਤੇ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਾਧੂ ਦਾ ਬੋਝ ਲਾਵੋ ਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ। ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਤੇ ਤੁਸੀਂ ਖੁੱਲ੍ਹ ਕੇ ਜੀਵੋ ਤੇ ਜਿਉਣ ਦਿਓ ਅਗਲਿਆਂ ਨੂੰ ਵੀ, ਜਿਹੜੀ ਜੂਨੇ ਵੀ ਪਏ ਹੋਏ ਨੇ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲੋ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗੇ ਦੀ, ਗੁੱਗਾ ਪੀਰ ਤੇ ਗੱਲਬਾਤ ਹੋਈ ਹੈ ਜੀ। ਤੇ ਅੱਗੇ ਚੱਲਦੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ ਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ। ਜੀਵਨ ਸਾਥੀ ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ? ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਆ ਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ੍ਹ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਹੈ ਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤੇ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਹਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ ਸਮਾਜਿਕ ਪਰਿਵਾਰਕ ਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ। ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ? ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ, ਇਸ ਤਰ੍ਹਾਂ ਦੇ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਆ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਉਹਨਾਂ ਦੇ ਨਾਲ, ਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
0: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ, ਉਹ ਸਾਰਾ ਕੁਝ ਹੀ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਤ ਚ ਤਾਂ ਮੁੱਕਣ ਵਾਲਾ ਨਹੀਂ, ਪਰ
1: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਹੀ ਰੱਖ ਲੈਣਾ ਆਪਾਂ।
0: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ, ਤੇ ਕਈ ਭਾਗਾਂ ਦੀ ਕਰਨਾ ਪਊ, ਮੈਨੂੰ ਐ ਲੱਗਦਾ।
1: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
0: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
1: ਜੀ,
0: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਆ, ਤੇ ਮਿਲਾ ਕੇ ਕਹਿ ਲੋ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
1: ਜੀ,
0: ਤੇ ਵਿਆਹ ਸ਼ਬਦ, ਵਿਆਹ, ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਕਿੱਤੇ ਸੱਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
1: ਬਿਲਕੁਲ,
0: ਇਹ ਬੜਾ ਪਵਿੱਤਰ ਕਹਿ ਲੋ ਇੱਕ ਰਸਮ ਹੋ ਗਈ ਆ
1: ਜੀ।
0: ਤੇ ਇਹ ਕਦੋਂ ਸ਼ੁਰੂ ਹੋਈ? ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ? ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਆ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਕੀਤੇ ਜਾਂਦੇ ਆ। ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
1: ਵਿਆਹ ਦੇ ਬੜੇ ਰੂਪ,
0: ਹਾਂਜੀ, ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਏ, ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
1: ਜੀ।
0: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੋੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ, ਇਹ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ ਹੈ
1: ਜੀ,
0: ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ
1: ਜੀ,
0: ਉੱਡਦੇ ਪਰਿੰਦੇ ਬਣ ਕੇ ਰਹਿਣਾ ਹੈ
1: ਜੀ।
0: ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ, ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਲੱਗਿਆ
1: ਜੀ।
0: ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
1: ਜੀ,
0: ਕੁਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ, ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ
1: ਆਪਾਂ
0: ਉਹ ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਆ।
1: ਬਿਲਕੁਲ,
0: ਅਭਿਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ, ਔਖੀ ਹੋ ਜੂ ਕੈਦ ਕੱਟਣੀ
1: ਜੀ। ਬਿਲਕੁਲ ਹੈ ਜੀ,
0: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਕੌਰ ਮਾਹਿਲ ਜੀ ਤੇ ਗੁਰੀ ਮਾਨ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਰ ਜੀ,
1: ਬਿਲਕੁਲ
0: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉਧਰ ਚਲਾ ਗਿਆ ਸੀ ਡਰਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
1: ਜੀ।
0: ਸੋ ਭਾਰਤ ਸਾਹਿਬ, ਇਹ ਡਰਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
1: ਜੀ,
0: ਕਿਉਂਕਿ ਬੰਦੇ ਦੇ ਮਨ ਦਾ, ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰ ਦੇਗਾ
1: ਜੀ,
0: ਔਰ ਕਿਹਨੇ ਕੀ ਕਾਰਨ, ਕੋਈ ਬੰਦਾ ਸੋਚ ਵੀ ਨੀ ਸਕਦਾ ਇਹਦੇ ਬਾਰੇ।
1: ਬਿਲਕੁਲ।
0: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਤਿਆਨ ਨੇ ਨਾ ਇੱਕ ਬਹੁਤ ਹੀ ਪਿਆਰੀ ਕਿਤਾਬ ਲਿਖੀ
1: ਜੀ,
0: ਬੋਲਗਾ ਤੋਂ ਬੋਲਗਾ ਸੇ ਗੰਗਾ
1: ਜੀ।
0: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਸ਼ਾਇਦ ਕਹਾਣੀਆਂ ਹੋਣਗੀਆਂ
1: ਜੀ।
0: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
1: ਜੀ,
0: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ, ਬੜੀ ਸੋਹਣੀ ਲੱਗਦੀ ਹੈ ਜਦੋਂ ਆਪਾਂ ਪੜ੍ਹਦੇ ਕਿਤਾਬ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉਹ ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
1: ਜੀ।
0: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
1: ਜੀ।
0: ਪਰ ਇਹ ਜਿਹੜੇ ਰਿਸ਼ਤੇ, ਉਹਨਾਂ ਦੇ ਜਿਹੜੇ ਵਿਆਹ ਸੀ
1: ਜੀ,
0: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਰਾਜ ਸੱਤਾ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਂਗੇ, ਫਲਾਣਾ ਰਾਜਾ ਆਪਣੇ ਨਾਲ ਭਈ ਰਿਸ਼ਤਾ ਹੀ
1: ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
0: ਉਹ ਚੱਲਦਾ ਸੀ। ਹਾਂਜੀ,
1: ਸੋ
0: ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ
1: ਜੀ,
0: ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
1: ਜੀ।
0: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
1: ਜੀ,
0: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
1: ਜੀ।
0: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ, ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ ਜਿਹੜੀ ਆ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
1: ਪ੍ਰਵਾਨਿਤ ਆ ਜੀ,
0: ਤੋ ਉਹ ਪ੍ਰਵਾਨਿਤ ਆ ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
1: ਜੀ,
0: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
1: ਜ਼ਰੂਰ।
0: ਪਰ ਇੱਕ ਹੋਰ ਕਨਸੈਪਟ ਆ
1: ਜੀ,
0: ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰੀ ਕਰਨੀ ਹੈ,
1: ਬਿਲਕੁਲ,
0: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
1: ਜੀ,
0: ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
1: ਜੀ,
0: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ। ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿੰਦੇ ਆ
1: ਜੀ,
0: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ
1: ਜੀ,
0: ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ ਹੈ, ਸਵੈਮ ਵਰ ਉਹਨੇ ਆਪ ਹੀ ਕੀਤਾ ਜਾਣ ਕੇ ਵਰ ਆਪਣਾ ਉਹਦੀ ਚੋਣ ਕੀਤੀ ਆ। ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਆ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
1: ਜੀ,
0: ਕਿਉਂਕਿ ਰਹਿਣਾ ਤੁਸੀਂ ਹੈ ਭਾਈ,
1: ਬਿਲਕੁਲ ਹੈ ਜੀ।
0: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
1: ਜੀ।
0: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ
1: ਜੀ,
0: ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ, ਸੈੱਟ ਕੀਤੀ ਐਗਜ਼ਾਮਪਲ, ਭੈੜੀਆਂ ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ,
1: ਬਾਲ ਵਿਆਹ ਹੋ ਗਏ ਜੀ
0: ਤੇ
1: ਵਿੱਚ,
0: ਹਾਂਜੀ ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ, ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਹੀ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ
1: ਸੁਰਖਰੂ ਆ,
0: ਆਪਣੀ ਜਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ, ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ, ਮੁਕਲਾਵਾ ਬਾਅਦ ਚ ਭੇਜ ਦਾਂਗੇ, ਉਹਦੇ ਕੋਈ ਏਡਾ ਚੱਕਰ ਨਹੀਂ
1: ਜੀ।
0: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ,
1: ਤਾਂ
0: ਕਿ ਨਵਾਂ ਇੱਕ ਘਰ ਬਣ ਰਿਹਾ ਹੈ, ਦਹੇਜ ਜਿਹੜਾ ਸ਼ੁਰੂ ਹੈ ਉਹਦੇ ਵਿੱਚ ਵੱਡੇ ਰਾਜੇ ਜਿਹੜੇ ਆ, ਕਿਉਂਕਿ ਉਹਨਾਂ ਨੇ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਤਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ, ਪਿੰਡਾਂ ਦੇ ਪਿੰਡੀ ਦੇ ਦਿੰਦੇ ਉਹਦੇ ਵਿੱਚ ਕੋਈ ਰੌਲਾ ਹੀ ਨੀ, ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨੀ, ਇਹਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ, ਤੇ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ। ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ, ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀ ਚੀਜ਼ਾਂ ਹੀ ਜਿਹੜੀਆਂ ਨੇ ਇਹਦੇ ਵਿੱਚ।
1: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜ਼ਮਾਨਾ। ਚਲੋ ਮੈਂ ਪਿਛਲੇ ਦਿਨਾਂ ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨੀ ਉਹਨੇ ਨਾਨੀ ਦਾ ਕੇ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬਣਿਆ ਹੁੰਦਾ ਨਾ ਏਦਾਂ, ਤੇ ਉੱਥੋਂ ਗੱਲ ਕਿਤੇ ਤੁਰ ਪਈ ਆ ਨਾ ਜੀ, ਤੇ ਮੈਂ ਸੁਣ ਕੇ ਹੈਰਾਨ ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਪਏ ਟੀਵੀ ਨਹੀਂ ਹੁੰਦੇ ਸੀਗੇ ਜਾਂ ਇੱਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
0: ਠੀਕ ਹੈ ਜੀ,
1: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ, ਤੇ ਉਹ ਕਹਿੰਦੀ ਇਹ ਪੜਦਾਦੀ ਦਾ ਕਿ ਨਾਨੀ ਦਾ, ਕਹਿੰਦੀ ਮੈਂ ਉਦੋਂ ਮੈਂ ਲਿਆਂਦੀ ਸੀਗੀ ਜੇ ਲਿਆਂਦਾ ਸੀਗਾ ਜਦੋਂ ਉਹਨਾਂ ਨੇ ਘਰ ਵਗੈਰਾ ਖਾਲੀ ਕੀਤਾ, ਤੇ ਮੈਨੂੰ ਕਹਿੰਦੀ ਚੰਗਾ ਲੱਗਿਆ, ਮੈਂ ਚਲੋ ਨਿਸ਼ਾਨੀ ਦੇ ਤੌਰ ਦੇ ਉੱਤੇ ਰੱਖ ਲਿਆ, ਤੇ ਉਹ ਉੱਥੋਂ ਗੱਲ ਤੁਰੀ ਸੀ ਵੀ ਉਹ ਕਹਿੰਦੀ ਵੀ ਮਤਲਬ ਇੱਥੇ ਵੀ ਏਦਾਂ ਹੀ ਮਤਲਬ ਕਿ ਸਿਲਾਈ ਕਢਾਈ ਉਸ ਸਮੇਂ ਦੇ ਵਿੱਚ ਵੀ ਕਰਦੇ ਸੀਗੇ, ਪਰ ਉਹ ਜੀ ਹੌਲੀ ਹੌਲੀ ਡਿਜੀਟਲ ਹੁੰਦਾ ਹੁੰਦਾ ਹੁਣ ਅੱਜ ਇੰਟਰਨੈਟ ਦੇ ਉੱਤੇ ਲਿਸਟ ਪਾ ਦਿੰਦੇ ਨੇ ਜਦੋਂ ਮੈਰਿਜ ਹੁੰਦੀ ਹੈ ਕਿ ਸਾਨੂੰ ਇੰਨੇ ਚਮਚੇ ਚਾਹੀਦੇ ਨੇ, ਇੰਨੇ ਪਲੇਟਾਂ ਚਾਹੀਦੀਆਂ ਨੇ, ਇਸ ਕੰਪਨੀ ਦੀਆਂ ਹੋਣੀਆਂ ਚਾਹੀਦੀਆਂ, ਹੋਰ ਵੀ ਜਾਂ ਛੇ ਚਾਹੀਦੀਆਂ ਨੇ, 12 ਚਾਹੀਦੀਆਂ ਨੇ, ਜਿਹੜੀ ਚੀਜ਼ ਉਹਨਾਂ ਨੇ ਨਵਾਂ ਘਰ ਪਰਿਵਾਰ ਸ਼ੁਰੂ ਕਰਨਾ ਆ ਉਹ ਚੀਜ਼ ਪਾ ਦਿੰਦੇ, ਪਰ ਆਪਣੇ ਵਾਂਗੂ ਨੀ, ਜਿੱਦਾਂ ਮਤਲਬ ਕਿ ਦਿਖਾਵਾ ਨੀ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
0: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
1: ਜੀ
0: ਕਿ ਮਾੜਾ ਬੰਦਾ ਸੋਚਦਾ ਹੈ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
1: ਜੀ,
0: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ, ਕੀ ਲੋੜ ਹੈ, ਉਹਦੀ ਜ਼ਰੂਰਤ ਨੀ ਹੈਗੀ
1: ਜੀ।
0: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ, ਕਾਰਜ ਜਿਹੜੀਆਂ ਥਾਵਾਂ ਸਰਾਵਾਂ ਜੰਝ ਘਰ ਵਗੈਰਾ ਹੁੰਦੇ ਸੀਗੇ ਤੇ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ, ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ
1: ਜੀ।
0: ਤੇ ਹੁਣ ਜਿਹੜਾ ਮਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ, ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਆ
1: ਜੀ,
0: ਕਿਉਂਕਿ ਕਿਸੇ ਨੂੰ ਮਹਾਂਪਾਤੀ ਕਿਸੇ ਨੂੰ ਸਵਾਦੀ ਉਹ ਕੰਮ
1: ਬਿਲਕੁਲ,
0: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
1: ਜੀ,
0: ਉਹਦੇ ਵਿੱਚ ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ, ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
1: ਜੀ,
0: ਔਰ ਕਿੰਨਿਆਂ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ, ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
1: ਜੀ,
0: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਆ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ, ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ ਇਨਸਾਨ

0: ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ
1: ਜੀ
0: ਲਰਨਿੰਗ ਦੀ, ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ, ਫਿਰ MD ਕਰੋ, ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿੱਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ।
1: ਬਿਲਕੁਲ,
0: ਸੋ ਇਹ ਜਿਹੜੇ ਕਰੀਅਰ ਨੂੰ ਲੈ ਕੇ
1: ਜੀ
0: ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ,
1: ਜੀ
0: ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ,
1: ਜੀ
0: ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮਿਲਾ ਮਿਲਾ, ਜੇ ਨਹੀਂ ਤਾਂ ਫਿਰ ਉਹ ਗੱਲ ਹੋਜੂ,
1: ਜੀ
0: ਫਿਰ ਉਹ ਸਹੀ ਨੀ ਹੋਏਗਾ। ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
1: ਜੀ।
0: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ ਨੇ, ਉਹ ਇਸ ਆਯਾਮ ਨੂੰ, ਇਸ ਸਿਸਟਮ ਨੂੰ ਕਿਵੇਂ ਦੇਖਦੇ ਆ।
1: ਜੀ
0: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ, ਚਾਹੇ ਉਹ ਮੀਡੀਆ, ਬਿਲਕੁਲ ਜੀ, ਤੁਸੀਂ ਮੀਡੀਆ ਦਾ ਲਾ ਲਓ, ਕਿਸੇ ਦਾ ਤੁਸੀਂ ਫਿਲਮਾਂ ਦੇਖ ਲਓ, ਨੈਟ ਦੇਖ ਲਓ, ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ।
1: ਬਿਲਕੁਲ,
0: ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ, ਐਂ ਵੀ ਕਰ, ਐਂ ਵੀ ਹੋ ਜਾਏ, ਹਾਂਜੀ, ਉਹ ਫਿਰ ਬੰਦਾ ਸੋਚਦਾ ਕਿ ਠੀਕ ਹੈ, ਆਹ ਵੀ ਇੱਕ ਆਪਸ਼ਨ ਹੈਗੀ ਹੈ, ਵੀ ਐਂ ਰਹੋ। ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ, ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਹੀ ਮੋਟਿਵ ਹੋ ਸਕਦਾ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ
1: ਜੀ,
0: ਬਟ ਇਦਾਂ ਮੀਨ ਟਾਈਮ ਆਪਾਂ ਐ ਰਹਿ ਵੀ ਸਕਦੇ ਹਾਂ।
1: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ, ਇਹਦੇ ਵਿੱਚ ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ, ਰਲ ਮਿਲ ਕੇ ਖਾ ਪੀ ਲੈਂਦੇ ਸੀ, ਮਸਲ ਪਾਵਰ ਦੀ ਜ਼ਰੂਰਤ ਸੀ, ਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ, ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ, ਤੇ ਸਹਾਰ ਵੀ ਲੈਂਦੇ ਸੀ, ਰਹਿ ਵੀ ਲੈਂਦੇ ਸੀ, ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀ ਕਿ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉਦਾਂ ਕਰ ਦੂੰ, ਮੈਂ ਕੁਝ ਖਾ ਕੇ ਮਰ ਜੂੰ, ਗੱਡੀ ਥੱਲੇ ਆ ਕੇ ਮਰ ਜੂੰ, ਸਿਰ ਦੇ ਕੇ ਮਰ ਜੂੰ, ਹੈ ਨਾ, ਇੱਦਾਂ ਗੀਤ ਚੱਲੇ, ਤੇ ਉਹ ਸਾਰਾ ਸਿਲਸਿਲਾ ਚੱਲਿਆ ਹੈ ਨਾ, ਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ। ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ, ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ, ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ, ਮਹਾਭਾਰਤ ਦੀ ਵੀ ਗੱਲ ਕਰ ਲਈ, ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ, ਕਿਸ ਤਰ੍ਹਾਂ ਚੱਲਦਾ, ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ, ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਾਕੀ ਦੋਸਤ ਦੱਸ ਸਕਦੇ ਨੇ, ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ, ਜਾਂ ਉਹਨਾਂ ਦੇ ਉੱਤੇ ਬੋਝ ਹੀ ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ, ਇਹਨਾਂ ਨੂੰ ਪੜ੍ਹਾਈਏ ਕਿੱਦਾਂ, ਇੰਨਾ ਪੈਸਾ ਖਰਚ ਹੁੰਦਾ ਹੈ, ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆਂ ਦੇ ਉੱਤੇ ਆ ਕੇ ਵਿਆਹ ਕਰਾਉਣੇ ਹੀ ਆਏ ਆ, ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ, ਛੱਡੋ ਪਰਾਂ ਇਹਨਾਂ ਕੰਮਾਂ ਚੋਂ।
0: ਬਿਲਕੁਲ ਜੀ, ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ, ਜਿਹੜੇ ਬੱਚੇ ਆ
1: ਜੀ,
0: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਵੀ ਇਹਦਾ ਲੜੀ ਹੋ ਜਾਂਦੇ ਆ, ਉਹਦਾ ਕੋਈ ਗਾਲੋ ਗਲੇ ਜੀ ਪਾਈ ਰੱਖਦੇ ਆ ਰੋਜ਼ ਹੀ, ਕੋਈ ਨਾ ਕੋਈ ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਰਹਿੰਦੇ ਆ, ਤੇ ਐ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਾਰਿਆ, ਕਿਸੇ ਨੇ ਬੇਲਣਾ ਮਾਰਿਆ, ਕੋਈ ਭੂਗ ਨੇ ਸਿੱਟਿਆ, ਉਹ ਤੇ ਫਿਰ ਉਹ ਇਹੋ ਜਿਹੇ ਤਾਨੇ ਮਾਰੇ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ, ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ, ਨਹੀਂ ਤਾਂ ਮੈਂ ਕੱਦੀ ਐਂ ਕਰ ਦਿੰਦੀ
1: ਜੀ,
0: ਉਹ ਕਰ ਦਿੰਦੀ, ਉਹ ਵੀ ਉਹ ਹੁਣ ਐਂ ਸੁਣੀ ਜਾਂਦੇ ਆ ਨਿਆਣੇ, ਕਹਿੰਦੇ ਭਾਈ ਅਸੀਂ ਮਾੜਾ ਜਿਹਾ ਉਰੇ ਪਰੇ ਹੋਏ ਨੇ, ਤੁਸੀਂ ਜੋ ਕਰਨਾ ਕਰ ਲਓ, ਫਿਰ ਇੱਕ ਸਿਰ ਤਾਂ ਪਾ ਹੀ ਰਹੇ ਹੋ ਦੂਜੇ ਦੇ
1: ਜੀ,
0: ਨਿਕਲ ਕੁਝ ਨੀ ਰਿਹਾ।
1: ਬਿਲਕੁਲ,
0: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ, ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਭਾਈ ਠੀਕ ਹੈ
1: ਜੀ,
0: ਆਪਾਂ ਨੂੰ ਲੋੜ ਹੀ ਨਹੀਂ, ਕੋਈ ਬਿਪਤਾ ਨੀ, ਕੋਈ ਟੈਨਸ਼ਨ ਨਹੀਂ
1: ਜੀ
0: ਜੀ।
1: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਸੀਗੀ ਭਈ ਮਤਲਬ ਕਿ ਭਾਗਾਂ ਵਾਲੀ ਦੀ, ਤੇ ਉਹਦੇ ਵਿੱਚ ਜਿੱਦਾਂ ਆਪਣੇ ਇੱਕ ਦੋ ਸੁਨੇਹੇ ਲੈ ਲਵਾਂ, ਆਪਣੇ ਮੁਕੱਦਰ ਜੀ ਵੀ ਜੁੜੇ ਹੋਏ ਨੇ, ਉਹਨਾਂ ਦੀ ਵੀ ਗੱਲ ਸੁਣਦਾ, ਜਿਵੇਂ ਮਾਲ ਭੈਣ ਜੀ ਨੇ ਲਿਖਿਆ ਕਿ ਅੱਜ ਕੱਲ ਕੁੜੀਆਂ ਖਰਚੀਲੀਆਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਮੁੰਡੇ ਕਿਹੜਾ ਘੱਟ ਖਰਚੀਲੇ ਨੇ, ਉਹ ਗੱਡੀਆਂ ਕਹਿ ਲਓ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸਾਰਾ ਕੁਝ ਸਪੈਂਡ ਕਰਦੇ ਆ, ਤੇ ਜੇ ਹੁਣ ਕਿਵੇਂ ਦੇਖਦੇ ਹੋ ਇਹਦੇ ਬਾਰੇ, ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਵਿਆਹ ਬਾਰੇ ਵੀ ਪਤਾ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ, ਕਹਿੰਦੇ ਜੀ, ਤੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਕਹਿੰਦੇ ਹੁਣ ਵੀ ਖਾ ਰਹੇ ਆ ਜੀ। ਵੈਸੇ ਸ਼ਮੀ ਜੀ ਕਿੰਨਾ ਕੁ ਮਤਲਬ ਕਿ ਮਹਿਸੂਸ ਕਰਦੇ ਆ ਤੁਹਾਡੇ ਤੇ ਨਿੱਜੀ ਦੀ ਮੈਂ ਲੈਂਦੇ ਆ, ਇਹ ਸਭ ਆਪਾਂ ਮਰਦ

0: ਜਿੱਦਾਂ ਮਰਦ ਪ੍ਰਧਾਨ ਸਮਾਜ ਹੈਗਾ ਉਹਦੀ ਗੱਲ ਕਰੀਏ, ਜਾਂ ਔਰਤ ਉਹਨੂੰ ਮੈਨੂੰ ਪਤਾ ਨੀ ਕਿੱਦਾਂ ਐਕਸਪਲੇਨ ਕਰਾਂ, ਔਰਤ ਪ੍ਰਧਾਨ ਕਹਿ ਦਈਏ ਜਾਂ ਪ੍ਰਧਾਨਗੀ ਕਹਿ ਦਈਏ ਜਾਂ ਕੀ ਕਹਿ ਲਈਏ ਜੀ, ਤੇ ਦੋਵੇਂ ਹੀ ਪੱਖ ਨੇ ਉਹਦੇ ਵਿੱਚ ਹਨਾ। ਹੁਣ ਇੱਕ ਅੰਡਰਸਟੈਂਡਿੰਗ ਲੱਗਦੀ ਆ ਮੈਨੂੰ ਤਾਂ, ਲੱਗਦੀ ਹੈ ਕਿ ਅੰਡਰਸਟੈਂਡਿੰਗ ਆ, ਪਰ ਆਪਾਂ ਜ਼ਰੂਰ ਇਹ ਕਹਿ ਦਿੰਦੇ ਹਾਂ ਕਿ ਭਾਈ ਦੱਬ ਕੇ ਰਹਿਣਾ ਪੈਂਦਾ ਹੈ, ਫਿਰ ਇਹ ਵੀ ਕਹਿ ਦਿੰਦੇ ਹਾਂ ਕਿ ਜਿਹੜਾ ਇਸ ਲੱਡੂ ਨੂੰ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ। ਪਰ ਅਸਲ ਮਤਲਬ ਕਿ ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ, ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
1: ਨਹੀਂ, ਇਹੀ ਜਿਹੜਾ ਨਿਚੋੜ ਇਹੀ ਆ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
0: ਜੀ,
1: ਔਰ ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ,
0: ਜੀ
1: ਜੇ ਉਹ ਰਿਸਪੈਕਟ ਹੋਏਗੀ।
0: ਜੇ
1: ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
0: ਕਿਉਂਕਿ
1: ਹਰ ਬੰਦੇ ਦਾ ਦਿਨ ਹੁੰਦਾ ਇੱਕ, ਤੇ ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸਦੇ ਤੈਨੂੰ
0: ਜੀ।
1: ਉਹ ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਹਾਂ
0: ਜੀ।
1: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐ ਕਰਤਾ ਵਾਹ ਕਰਤਾ, ਲੋਕ ਕੀ ਕਹਿਣਗੇ
0: ਜੀ।
1: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲੋ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜਮਾਨਾ ਜਿਹੜਾ, ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨੀ ਰਹੀ
0: ਜੀ,
1: ਔਰ ਲੋਕੀ ਝਾਟ ਹੀ ਡਾਂਗ ਕੱਢ ਲੈਂਦੇ ਆ
0: ਬਿਲਕੁਲ,
1: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਨੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲੋ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲੋ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਪਤਨੀ ਪੀੜਿਤ ਫਰੰਟ
0: ਸੰਸਥਾ ਜੀ। ਅੱਛਾ ਜੀ, ਕਿਆ ਬਾਤ,
1: ਉਹ ਕੋਈ ਧਾਰਾ ਹੈ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਰਹੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਉਹ ਨਰਕ ਹੋ ਜਾਂਦਾ ਹੈ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
0: ਜੀ,
1: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿਸੇ ਜਾਂ ਕੇਸ ਹੋਣਗੇ
0: ਜੀ,
1: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
0: ਜੋਗੀ,
1: ਤੇ ਉਹ ਜੋਗੀ ਬਾਈ ਨੇ ਹਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲੋ ਵੀ ਭਾਰਤ ਵਿੱਚੋਂ ਉਹਨਾਂ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ ਚੜ ਦੇਖਿਆ, ਘਰ ਘਰ ਇਹੋ ਅੱਗ ਉਹ ਕੰਮ ਦੇਖਿਆ ਉਹਨਾਂ ਨੂੰ
0: ਬਿਲਕੁਲ,
1: ਬਾਹਰ ਵੀ
0: ਪਾਵਰ ਦਾ ਹੁੰਦਾ ਨਾ, ਬਿਲਕੁਲ ਜੀ ਬਿਲਕੁਲ,
1: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ, ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ ਜਾਂਦੇ ਆ
0: ਬਿਲਕੁਲ। ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
1: ਜੋਗੀ ਜੀ ਨੂੰ ਪੁੱਛਾਂਗੇ ਜੀ,
0: ਹਾਂਜੀ
1: ਉਹਨਾਂ ਨੂੰ ਲਿਆਵਾਂਗੇ ਕਿਸੇ ਦਿਨ,
0: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ਮੀ ਜੀ, ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰਦ ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ, ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਆ, ਇੱਕ ਦੂਸਰੇ ਦੀ ਅਹਿਮਤ ਤੂੰ ਪਛਾਣਦੇ ਆ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਆ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਤੇ ਤੀਸਰੀ ਗੱਲ ਆ ਜਾਂਦੀ ਹੈ, ਜਿਵੇਂ ਕਿ ਕੁਝ ਸਮੇਂ ਤੋਂ ਨੀ ਬਹੁਤ ਸਾਰੇ ਚਲੋ ਇਹਨਾਂ ਜਿਹੜਾ ਯੂਰੋਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਤੇ ਮੈਨੂੰ ਨਹੀਂ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ, ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਛਾਣਨਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ, ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ, ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਤੇ ਏਦਾਂ ਨਹੀਂ ਹੋ ਸਕਦੀ। ਇਹ ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ। ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ। ਪਹਿਲਾਂ ਹੁੰਦਾ ਸੀ ਜੀ ਕੈਨੇਡਾ ਦਾ ਵਰ ਚਾਹੀਦਾ, ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ, ਏਦਾਂ ਕਰਕੇ ਇਹ ਕਹਿੰਦੀ ਆ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
1: ਕਿਆ ਪਤਾ, ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ, ਚਲੋ ਵੀ ਐਂ ਹੁਣ ਆਪਾਂ
0: ਜੀ।
1: ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵ ਇਨ ਰਿਲੇਸ਼ਨਸ਼ਿਪ ਦੀ ਨਾ
0: ਜੀ,
1: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਬਈ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਸੀਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
0: ਜੀ
1: ਬਈ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁਮਾ ਕੇ ਫਿਰ ਜ਼ੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ। ਪਰ ਜ਼ੀਰੋ ਤੋਂ ਜ਼ੀਰੋ ਤੱਕ ਦਾ ਜਿਹੜਾ ਸਫ਼ਰ ਹੈ 360 degree ਦਾ
0: ਜੀ,
1: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ। ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਵੋਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ ਅਮ੍ਰਿਤਾ ਆਸ਼ਵ ਕਰਕੇ ਆ
0: ਜੀ,
1: ਉਹ 6000 ਸਾਲ ਤੇ 4500 ਸਾਲ 3000 ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ
0: ਜੀ।
1: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਆ
0: ਜੀ,
1: ਮਤਲਬ ਪਿੰਡ ਹੈ, ਪਿੰਡ ਆ ਗੁਰੂ ਵੰਸ਼ ਜੀ ਸਾਡਾ ਜੀ ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ, ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਉਹ ਜਿਵੇਂ ਜਾਨਵਰ ਐਂ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨੀ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ
0: ਜੀ।
1: ਉਹ ਕਹਿੰਦੇ ਹੁੰਦੇ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲਿਖਿਆ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
0: ਜੀ,
1: ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤ ਲੜੀ ਦੇ ਵਿੱਚ ਕਿ ਭਾਈ ਇਹ ਕਬਜ਼ਾ ਨੀ ਹੈਗਾ, ਕੋਈ ਐਵੇਂ ਡੀਲ ਨੀ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨੀ ਹੋ ਗਿਆ ਇਹੋ ਜਿਹਾ, ਕੋਈ ਗੱਠਜੋੜ ਇਹੋ ਜਿਹਾ ਚੱਕਰ ਨੀ ਹੈ, ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲੋ ਵੀ ਉਹ ਗਠਬੰਧਨ ਹੋ ਗਿਆ
0: ਜੀ,
1: ਤੇ ਜਿਹੜਾ ਬੈਨੀਫਿਸ਼ੀਅਲ ਹੋਏਗਾ ਸਮਾਜ ਲਈ ਵੀ ਉਹ ਸਾਰਾ,
0: ਤੇ
1: ਹੁਣ ਇਹ ਲਿਵ ਇਨ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲੋ, ਜਿਹੜਾ ਅੱਜ ਤੋਂ 8000 ਸਾਲ ਪਹਿਲਾਂ 4000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ, ਆਪਾਂ ਫੇਰ ਦੇਖਦੇ ਆ ਵੀ ਇਹ ਵਿਆਹ ਦੀ ਕੋਈ ਲੋੜ ਹੀ ਨੀ, ਐ ਰਹੀ ਜਾ ਰਹੇ
0: ਜੀ।
1: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਇਹ ਕੁਛ ਹੋ ਰਿਹਾ, ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ ਉਦੋਂ ਵੀ ਇਹੋ ਜਿਹਾ ਹੋਊਗਾ ਮਾਹੌਲ,
0: ਏਦਾਂ
1: ਵਕਤ ਦਾ ਗੇੜਾ ਚੱਲਦਾ ਹੈ। ਪਰ ਸਰ
0: ਇਹਦੇ ਵਿੱਚ ਨਾ
1: ਅਲੱਗ ਅਲੱਗ ਰੀਜ਼ਨ ਹੋ ਸਕਦੇ
0: ਆ, ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਏਦਾਂ ਦੀਆਂ ਗੱਲਾਂ ਸੁਣ ਕੇ, ਪਰ ਇੱਥੇ ਆ ਕੇ ਅੱਖੀ ਵੀ ਦੇਖਿਆ ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਚਾਰ ਚਾਰ ਨਿਆਣੇ ਨੇ, ਕਿਸੇ ਨੂੰ ਇਹ ਵੀ ਨੀ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹੇ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ, ਤੇ ਬਾਅਦ ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾ ਲੈਣ, ਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ, ਤੇ
1: ਉਹ ਚੁਟਕਲੇ ਤਾਂ ਹੀ ਬਣੇ ਨਾ ਇੱਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ 2 ਬੱਚੇ ਆ, ਇੱਕ ਔਰਤ ਆ, ਉਹਦੇ ਵੀ 2 ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ 2 ਹੋਰ ਹੋ ਗਏ, ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ ਆ ਤੁਹਾਡੇ ਬੱਚੇ ਤੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ,
0: ਤੇ ਸ਼ਮੀ ਜੀ ਆਪਣੇ ਨਾਲ ਦੋਵੇਂ ਲਾਈਨਾਂ ਬਿਜ਼ੀ ਨੇ ਜੀ, ਤੇ ਮੁਕੱਦਰ ਜੀ ਵੀ ਜੁੜੇ ਆ, ਇਹਨਾਂ ਦੇ ਰਾਜਨ ਸੈਣੀ ਸਾਹਿਬ ਵੀ ਉਹਨਾਂ ਨੂੰ ਜੋੜਦੇ ਆ ਨਾਲ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ, ਮੁਕੱਦਰ ਜੀ ਹੋਲਡ ਰੱਖਣਾ 2 ਮਿੰਟ ਜੀ। ਜੀ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ ਜੀ ਆਨੂ ਜੀ।
1: ਸਤਿ ਸ੍ਰੀ ਅਕਾਲ ਜੀ।
2: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੋਪਿਕ।
0: ਨਹੀਂ ਰੱਖਿਆ, ਅੱਛਾ ਜੀ, ਮੈਂ ਕਹ ਰਿਹਾ ਜੀਵਨ ਸਾਥੀ ਰੱਖਿਆ ਨੀ ਜੀ, ਉਹਨਾਂ ਨੇ ਮੈਨੂੰ ਰੱਖਿਆ
1: ਜੀ। ਟੋਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ,
0: ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ, ਮੈਨੂੰ ਫਿਕਰ ਪੈ ਗਈ ਜੀ।
2: ਬਸ ਜੀ ਆਹੀ ਸੱਚਾਈ ਕਢਾਉਣੀ ਸੀ ਮੂੰਹ ਤੋਂ, ਹੋਰ ਕੀ ਆ ਜੀ।
1: ਹਾਂਜੀ ਖਾਮੋਸ਼ੀਆਂ ਵੀ ਬੋਲਦਾ ਕਰਦਾ ਜੀ।
2: ਭਾਈ ਸਾਹਿਬ ਤੁਸੀਂ ਨਾ ਗੱਲ ਸਮਝ ਆਇਆ ਕਰੋ ਭੀ ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
0: ਜੀ ਜੀ ਹਾਂਜੀ ਬਿਲਕੁਲ ਹੈ ਜੀ।
2: ਹਾਂ
0: ਸੈਣੀ ਸਾਹਿਬ ਅਸੀਂ ਕਿਹੜਾ ਇੱਥੇ ਕੱਪੜੇ ਲਾ ਕੇ ਦੱਸੋ
2: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ
0: ਨਹੀਂ ਪਤਾ ਲੱਗੇ।
2: ਐਤਵਾਰ ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ।
0: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ ਅੰਡਰਸਟੈਂਡਿੰਗ ਹੈ ਇਹੀ ਤਾਂ ਅੰਡਰਸਟੈਂਡਿੰਗ ਹੈ ਜੀ ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ ਜੀ।
2: ਸਾਡੇ ਕੋਲ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ ਪਰ ਟਾਈਟਲ ਤਾਂ ਸਹੀ ਰੱਖੋ ਤੁਸੀਂ। ਆ ਜਿਹੜਾ ਤੁਸੀਂ ਟਾਈਟਲ ਰੱਖਿਆ ਇੱਥੇ ਬੰਦਾ ਕੀ ਬੋਲੂਗਾ ਜੀ, ਬੋਲੂਗਾ ਤੇ ਉਰੇ ਪਰੇ ਹੋ ਕੇ ਬੋਲੂਗਾ ਜੀ।
0: ਸੈਣੀ ਸਾਹਿਬ ਸਾਨੂੰ 40 ਮਿੰਟ 45 ਮਿੰਟ 50 ਮਿੰਟ ਹੋ ਗਿਆ ਬੋਲਦਿਆਂ ਨੂੰ ਜੀ। ਜੀਵਨ ਸਾਥੀ ਜੀ ਸਮਾਂ ਕੇ ਸਾਹਮਣੇ ਬਿਠਾਓ ਤੇ ਜੀਵਨ ਸਾਥੀ ਦੇ ਨਾਲ ਗੱਲਾਂ ਕਰੋ ਨਾਲੇ ਪਤਾ ਲੱਗੇ ਜੀ।
2: ਮੈਨੂੰ ਲੱਗਦਾ ਹੈਗਾ ਜੀ ਮੈਨੂੰ ਜੀਵਨ ਸਾਥੀ ਤੋਂ ਦੂਰ ਹੋ ਕੇ ਜੀ ਗੱਲ ਕਰਨੀ ਚਾਹੀਦੀ ਆ ਜੀ। ਮੈਂ ਨੀ ਚਾਹੁੰਦਾ ਭੀ ਲੋਕਾਂ ਦਾ ਕਲੇਸ਼ ਮੇਰੇ ਘਰ ਆਵੇ
0: ਜੀ।
1: ਮੈਂ ਪੜ੍ਹ ਕੇ ਮੈਨੂੰ ਹਾਸਾ ਰਿਹਾ ਸੀ ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਸੀ ਵਿਆਹ
0: ਜੀ।
1: ਖੜਕੀ ਉਦੋਂ ਵੀ ਬਹੁਤ ਸੀ ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਦੇ
0: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖ਼ਤ ਤੇ ਪਲਟ ਗਏ ਜੀ।
1: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨਾ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਦੇ
0: ਜੀ।
1: ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ।
2: ਬਿਲਕੁਲ ਜੀ ਬਿਲਕੁਲ ਬਿਲਕੁਲ ਗੱਲ ਏਦਾਂ ਨਾ ਜੀ ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ। ਕੋਈ ਕਹਿੰਦਾ ਇਹ ਉਹ ਯੁੱਧ ਆ ਜਿਹਦੇ ਵਿੱਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਹਾਂ ਜੀ।
0: ਨਹੀਂ ਜੀ
1: ਦੁਸ਼ਮਣ ਵੀ ਨਹੀਂ ਕਹਿ ਸਕਦੇ
0: ਜੀ।
2: ਪਰ ਗੱਲ ਏਦਾਂ ਹੈਗੀ ਆ ਜੀ ਇੰਨੇ ਸੀਰੀਅਸ ਨੋਟ ਪਰ ਸਾਹਿਬ ਸਾਡੀ ਪਰਵਰਿਸ਼ ਦੇ ਵਿੱਚ ਸਾਨੂੰ ਸਮਝਾਇਆ ਹੀ ਨਹੀਂ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫਿਕੈਂਟ ਆ।
0: ਬਿਲਕੁਲ ਜੀ
2: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਪੀ ਦੋ ਜਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਪੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ ਉਹਨਾਂ ਦੇ ਉੱਤੇ ਗੱਡੀ ਚੱਲਣੀ ਆ ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨਹੀਂ ਚੱਲਦੀ।
0: ਬਿਲਕੁਲ
2: ਜ਼ਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
0: ਜੀ।
2: ਐਕਚੁਲੀ ਸਾਨੂੰ ਸਮਝਾਇਆ ਨਹੀਂ ਜਾਂਦਾ ਹੈਗਾ ਜੀ ਭੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਆ ਜੀ ਡੈਫੀਨੇਸ਼ਨ ਕੀ ਆ
0: ਜੀ।
2: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ।
0: ਬਿਲਕੁਲ ਆ ਜੀ ਦੋਵਾਂ ਨੂੰ ਹੀ ਸੈਕਰੀਫਾਈਸ ਕਰਨੇ ਪੈਣੇ ਆ ਜੀ।
2: ਇਹ ਸਮਝਾਉਣ ਦੀ ਲੋੜ ਹੀ ਨਹੀਂ ਜਦੋਂ ਤੁਸੀਂ ਆਪੂ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ।
0: ਬਿਲਕੁਲ ਹੋ ਜਾਣਾ ਜੀ।
2: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
0: ਜੀ
2: ਜਾਰ ਨਹੀਂ ਕਰਨਾ ਇੱਕ ਦੂਜੇ ਦਾ ਪਰਦਾ ਢੱਕਣਾ ਕਿਉਂਕਿ ਨੋ ਮੈਨ ਇਜ਼ ਪਰਫੈਕਟ ਨੋ ਵੂਮੈਨ ਇਜ਼ ਪਰਫੈਕਟ।
0: ਬਿਲਕੁਲ ਹੈ ਜੀ
2: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
0: ਜੀ
2: ਕਮੀਆਂ ਸਭ ਚ ਹੁੰਦੀਆਂ ਹੈਗੀਆਂ। ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ
0: ਜੀ। ਬਿਲਕੁਲ ਹੈ ਜੀ
2: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ ਇੰਪੋਰਟੈਂਸ ਦਿੰਦੇ ਹੈਗੇ ਆ
0: ਜੀ
2: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ
0: ਜੀ
2: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਵੀ ਸਵਰਗ ਤੋਂ ਤੈਅ ਹੁੰਦੇ ਹੈਗੇ ਆ ਜੀ, ਤੇ ਮੀਨਿੰਗ ਦੇਅਰ ਬਾਈ ਵੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨੀ ਹੁੰਦੀ
0: ਜੀ। ਬਿਲਕੁਲ
2: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ।
0: ਹਾਂਜੀ
2: ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੇ ਹਾਲਾਤ ਬਣੇ ਹੈਗੇ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ, ਬੱਚਿਆਂ ਦੀ ਲਾਈਫ ਦੇ ਵਿਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ। ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ, ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ
0: ਜੀ।
2: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ, ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚਿੰਗਿਆਲੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ,
0: ਸ਼ਿਕਾਇਤਬਾਜੀ ਸ਼ੁਰੂ ਹੋ ਜਾਂਦੀ ਹੈ।
2: ਬਿਲਕੁਲ ਜੀ, ਅੱਜ ਕੱਲ ਜਿਹੜਾ ਹੈਗਾ ਆ ਜਿੱਦਾਂ ਮੋਬਾਈਲ ਆ ਗਏ ਆ ਜੀ, ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ।
0: ਜੀ
2: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ, ਜਦੋਂ ਲੜਾਈ ਹੁੰਦੀ ਆ ਮੁਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ।
0: ਬਿਲਕੁਲ ਜੀ,
2: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ,
2: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਹਾਂ ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ ਹਨਾ ਜੀ, ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ
0: ਜੀ
2: ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
0: ਜੀ।
2: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਵੀ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ
0: ਜੀ। ਬਿਲਕੁਲ,
2: ਉਹਦਾ ਢੰਗ ਹੋਰ ਸੀਗਾ ਜੀ
0: ਜੀ।
2: ਉਦੋਂ ਜਿਹੜਾ ਸਮਾਂ ਏਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਉਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ
0: ਜੀ।
2: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ ਮੈਂ ਕਿਹੜਾ ਕਿਸੇ ਤੇ ਡਿਪੈਂਡ ਆ
0: ਜੀ।
2: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ ਉਹ ਇੱਕ ਈਗੋ ਨੂੰ ਜਨਮ ਦਿੰਦੀ ਆ, ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ।
0: ਬਿਲਕੁਲ ਆ ਜੀ,
2: ਡਿਪੈਂਡ ਕਿਉਂ ਨੀ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ ਇੱਕ ਫਾਰ ਦਾ ਪ੍ਰਯੋਗ ਕ੍ਰੀਏਸ਼ਨ ਆਫ ਦਾ ਚਿਲਡਰਨ
0: ਜੀ।
2: ਹਾਂਜੀ, ਅਸੀਂ ਕਿਉਂ ਨੀ ਇੱਕ ਦੂਜੇ ਤੇ ਡਿਪੈਂਡ ਹੈਗੇ, ਅਸੀਂ ਬਿਲਕੁਲ ਡਿਪੈਂਡ ਹੈਗੇ ਆ
0: ਜੀ।
2: ਫਿਰ ਪਤਾ ਨੀ ਜਿਹੜਾ ਹੈਗਾ ਆ ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰੇ ਸਾਹਿਬ ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ, ਅਗਲੀ ਪੀੜੀ ਚ ਮਿਸਿੰਗ ਦੇਖ ਰਹੇ ਆ ਜੀ
0: ਜੀ।
2: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ ਤੇ ਜੇ
0: ਜੀ ਸੈਣੀ ਸਾਹਿਬ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜਿਹੀ ਉਧਰ ਜੀ ਤੇ
1: ਹਾਂਜੀ
0: ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ ਤੇ ਦੁਬਾਰਾ ਕੋਸ਼ਿਸ਼ ਕਰ ਲੈਣੇ ਉਹਨਾਂ ਨੂੰ ਨਾਲ ਜੋੜਨ ਦੀ ਚੰਬੀ ਜੀ ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
1: ਸੈਣੀ ਸਾਹਿਬ ਅਜੇ ਚੱਲ ਰਹੀ ਚਲੋ ਗੱਲਬਾਤ ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਹੇ ਆ ਕਿ ਮੈਥੋਂ ਘਰ ਦੇ ਭਾਂਡੇ ਧੋਆ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਤਾਂ ਮਨ ਨੂੰ ਸਕੂਨ ਮਿਲਦਾ
0: ਜੀ ਜੀ। ਕਿਆ ਬਾਤ ਹੈ ਜੀ,
1: ਹਾਂਜੀ ਬਿਲਕੁਲ ਨਹੀਂ ਜੀ ਬੰਦਾ ਭਾਂਡੇ ਨੀ ਮਾਂਜੇਗਾ ਓਦਾਂ ਮਾਂਜਿਆ ਜਾਏਗਾ। ਕਹਿਣਾ ਵੀ ਕੋਈ ਗੱਲ ਨੀ।
0: ਕਿਆ ਬਾਤ ਹੈ ਜੀ, ਤੇ ਲੋਕ ਕੋਸ਼ਿਸ਼। ਹਾਂਜੀ ਬਿਲਕੁਲ ਬਿਲਕੁਲ ਹੈ ਜੀ, ਮਾਂਜਿਆ ਤਾਂ ਜਾਣਾ ਹੀ ਹੈ ਜੀ, ਜਾਂ ਮਾਂਜ ਲਓ ਜਾਂ ਮਾਂਜੇ ਜਾਓ,
1: ਹਾਂਜੀ
0: ਦੋਵੇਂ ਕੰਮ, ਦੋਵੇਂ ਕੰਮ ਨੇ
1: ਬਿਲਕੁਲ ਬਿਲਕੁਲ ਜੀ
0: ਜੀ।
1: ਇਹ ਚ ਤਾਂ ਜਾਂ ਭਾਗ ਲੋ ਜਾਂ ਭਾਗ ਲੋ, ਉਹੀ ਕੰਮ ਹੈ ਕਿ ਜਾਂ ਤਾਂ ਭਾਈ ਇਹ ਚ ਪੂਰਾ ਹੀ ਹਿੱਸੇਦਾਰੀ ਕਰੋ, ਜਾਂ ਫਿਰ ਭਾਈ ਮਤਲਬ ਫਿਰ ਉਹੀ ਐਸਕੇਪ ਕਰ ਦਿਓ ਜਾਂ ਕੁਛ ਕਰ ਲਓ
0: ਜੀ।
1: ਉਹੀ ਜਿਹੜੀ ਮੈਸੋਪੋਟਾਮੀਆ ਵਾਲੀ ਗੱਲ ਤਾਂ ਨਾ ਇਹੋ ਜਿਹਾ ਜ਼ਬਰਦਸਤ ਹੈ ਕਿ ਉਹ ਕਹਿੰਦੇ ਕਿ ਉਹਦੇ ਮਤਲਬ ਮੱਝਾਂ ਗਾਵਾਂ ਸਭ ਪੀਤੇ ਆ ਜਾਂਦੀਆਂ ਮੈਸੋਪੋਟਾਮੀਆ
0: ਬਿਲਕੁਲ।
1: ਤੇ ਉਹ
0: ਮੁਕੱਦਰ, ਮੁਕੱਦਰ ਜੀ ਦੀ ਗੱਲ ਸੁਣ ਲੈਂਦੇ ਉਹਨਾਂ ਚ ਜਿੰਨਾ ਚਿਰ ਸੈਣੀ ਸਾਹਿਬ
1: ਜੁੜਦੇ ਆ
0: ਦੁਬਾਰਾ। ਹਾਂਜੀ ਸਤਿ ਸ੍ਰੀ ਅਕਾਲ ਮੁਕੱਦਰ ਜੀ ਜੀ, ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ, ਕੀ ਗੱਲ ਹੋ ਗਈ? ਜਦੋਂ ਆਵਾਜ਼ ਦਿੰਨੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ, ਦੱਸੋ ਹੈ ਤੇ
1: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਡਿਆ।
0: ਹਾਂਜੀ ਆ ਗਿਆ ਜੀ, ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਭਾਰਤ ਬਾਈ ਜੀ,
0: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ, ਜੀਆਂ ਨੂੰ ਜੀ, ਕੀ ਹਾਲ ਚਾਲ ਨੇ ਜੀ?
1: ਖੜਕਾ ਦੜਕਾ ਤੇ ਹੋ ਜਾਂਦਾ ਬਾਈ ਜੀ, ਔਲਖ ਸਾਹਿਬ ਜੀ
0: ਭਾਂਡੇ ਮਾਂਜ ਰਹੇ ਨੇ ਜੀ, ਤੁਸੀਂ ਗਿਆ ਨਾ ਮਾਂ
3: ਲੋ ਜਾਂ ਖੜਕਾ ਦੜਕਾ ਨਹੀਂ, ਖੜਕਾ ਖੜਕਾ ਦੜਕਾ ਵੀ ਜੇ ਹੁਣ
0: ਮਜ਼ਾਕ ਕਰਦੇ ਜੀਆਂ ਨੂੰ?
3: ਨਹੀਂ ਨਹੀਂ ਕੋਈ ਗੱਲ ਨੀ, ਮਜ਼ਾਕ ਕਰਨ ਦਾ ਵੀ ਤੁਹਾਡਾ ਹੀ ਹੱਕ ਹੈ ਬਾਬੇ, ਤੁਸੀਂ ਉਹੀ ਗੱਲ ਹੁਣ ਐਵੇਂ ਹੋਰ ਉਰਾ ਪੁਰਾਣਾ ਕਿਵੇਂ ਮਜ਼ਾਕ ਕਰਕੇ ਚੱਲੂ ਉਹੀ ਗੱਲ ਇੱਥੋਂ
0: ਜੀ।
3: ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ, ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ,
0: ਵਿਚਾਰ ਕੇ ਵੀ ਬੋਲਣਾ ਪੈਣਾ,
3: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ। ਇਹਨੂੰ ਕੱਲਾ ਮਜ਼ਾਕ ਚ ਨਾ ਲਈਏ, ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ, ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
0: ਜੀ।
3: ਆਪਾਂ ਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ, ਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋ ਗਈ ਉਹੀ ਸਹੀ ਹੈ, ਜੇ ਲਵ ਮੈਰਿਜ ਹੋ ਗਈ ਤਾਂ ਉਹੀ ਸਹੀ ਹੈ।
0: ਜਿਵੇਂ ਦਾ
3: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ, ਉਹਦੇ ਚ ਸਾਰਾ ਕੁਛ ਹੀ ਰਿਸਕੀ ਹੈ। ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨੀ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ।
0: ਬਿਲਕੁਲ
3: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ, ਅਸੀਂ ਇੱਕ ਸ਼ੋ ਪਿੱਛੇ, ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
0: ਜੀ।
3: ਮੈਂ ਨਾ ਤੁਹਾਡੇ ਤੁਹਾਡੇ ਇਸ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
0: ਜੀ,
3: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
0: ਜੀ।
3: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ,
0: ਜੀ
3: ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ। ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
0: ਜੀ,
3: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ ਸਿਰਫ ਇਸੇ ਗੱਲ, ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
0: ਜੀ।
3: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
0: ਜੀ।
3: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਤੇ ਤੁਸੀਂ ਦੇਖੋ ਉਹ ਮਾਰੇ ਗਏ। ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
0: ਜੀ।
3: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ। ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
0: ਜੀ,
3: ਮਰਿਆਂ ਨੂੰ ਵੀ ਇਕੱਠਿਆਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਦਿਆ ਵੀ ਇੱਕ ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ ਆਹ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰ ਹੀ ਗਏ ਵੀ ਇਹਨਾਂ ਨੂੰ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ
0: ਜੀ।
3: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
0: ਬਿਲਕੁਲ ਹੈ,
3: ਮੈਂ ਇਹ ਨਾ ਤਿੰਨ ਚਾਰ ਦਿਨ ਪਹਿਲਾਂ ਦੀ ਖਬਰ ਹੈ, ਪਤਾ ਨੀ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ।
0: ਸੁਣੀ ਹੈ ਕਾ ਮੈਂ ਜੀ, ਉਹ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ ਜੀ ਖਬਰ ਚਾਰ।
3: ਹਾਂ ਹਾਂਜੀ, ਵੀ ਅਸੀਂ ਨਾ ਅਸੀਂ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਆ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ ਹੁਣ ਗੱਲ ਤੁਹਾਡੀ ਜੀਵਨ ਸਾਥੀ ਦੀ ਚੱਲੀ ਹੈ
0: ਜੀ,
3: ਰਿਸ਼ਤਾ ਕਰਦੇ ਹਾਂ ਜੀ ਆਪਾਂ
0: ਜੀ,
3: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
0: ਜੀ।
3: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ਼ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ, ਫਿਰ ਉਹ ਕੀ ਹੈ
0: ਜੀ? ਬਿਲਕੁਲ,
3: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ। ਅਸੀਂ ਨਾ ਇਹ ਜ਼ਰੂਰੀ ਨੀ ਹੈਗਾ ਇਹ ਕਿਸੇ ਵੀ ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ। ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ
0: ਜੀ,
3: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲੈ ਜਾ। ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
0: ਜੀ
3: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ ਸਕਦੀ ਹੈ ਕਿ ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ ਉੱਥੇ ਸਾਰਾ ਕੁਛ ਪਰਫੈਕਟ ਹੋ ਜਾਂਦਾ?
0: ਬਿਲਕੁਲ ਨਹੀਂ ਹੁੰਦਾ,
3: ਪੈਸੇ ਨਾਲ ਹੀ ਸਾਰਾ ਕੁਝ ਹੋ ਸਕਦਾ।
0: ਮੈਂ ਹੀ ਤੇਰੇ ਨਾਲ ਕੱਟਿਆ, ਹੋਰ ਕੋਈ ਕੱਟੇ ਵੀ ਨਾ।
3: ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਅੰਡਰਸਟੈਂਡਿੰਗ ਜਿਹੜੀ ਤੁਸੀਂ ਤੁਸੀਂ ਤੁਸੀਂ ਜਾਂਦਿਆਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ
0: ਜੀ,
3: ਜੇ ਨਹੀਂ ਬਣਦੀ ਤੇ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ ਚ ਕੱਟ ਜੂ ਕੋਈ ਬੰਦਾ
0: ਜੀ,
3: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ
0: ਜੀ,
3: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ
0: ਜੀ।
3: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ ਚਲੋ
0: ਜੀ,
3: ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ
0: ਜੀ।
3: ਹੈ ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ

0: ਆ ਦੋ ਲਾਈਨਾਂ ਹੋਰ ਹੈਗੀਆਂ,
1: ਜੀ
0: ਇੰਨੀ ਕੋ ਗੁਸਤਾਖੀ ਮਾਫ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ। ਆਕੜ ਡਸਕੇ ਵਾਲੇ ਦੀ ਤੇਰੇ ਬਿਨਾਂ ਨਾ ਕੋਈ ਹੋਰ ਚੱਲ ਪਾਵੇ, ਮੇਰੀ ਇਹ ਸਰਦਾਰਨੀ ਏ ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ। ਉਹ ਗੱਲ ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ ਇੱਕੋ ਹੀ
1: ਜੀ।
0: ਹੈ। ਇਸ ਕਰਕੇ ਬਾਈ ਜੀ ਇਹ ਇਹ ਅੰਡਰਸਟੈਂਡਿੰਗ ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ
1: ਜੀ, ਬਿਲਕੁਲ।
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਹੇ ਬੱਚਿਆਂ ਨੂੰ।
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ ਤੇ ਸਾਡੇ ਤਾਇਆ, ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲਓ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ। ਮੰਨ ਲਓ ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ, ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ। ਪਰ ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨੀ, ਤਾਇਆ ਜੀ ਹਰਾਂ ਨੇ ਖੁਦ ਲਾ ਲਓ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ,
1: ਜੀ
0: ਸਾਰਿਆਂ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦੋ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲਓ ਵੀ ਫਿਰ ਔਖਾ ਹੋ ਜਾਂਦਾ।
1: ਬਿਲਕੁਲ ਬਿਲਕੁਲ, ਚੰਗੀ ਗੱਲ।
0: ਇਸ ਕਰਕੇ ਬੱਚਿਆਂ ਦੀ ਮਰਜ਼ੀ ਜਿਹੜੀ ਹੈ ਨਾ ਉਹ ਜ਼ਰੂਰੀ ਹੈ,
1: ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਬਿਲਕੁਲ
0: ਬਿਲਕੁਲ, ਵੀ ਆਪਾਂ ਕਿਸੇ ਤੇ ਨਾ ਉਹੀ ਗੱਲ ਹੈ ਵੀ ਜਦੋਂ ਥੋਪਦੇ ਨੇ ਨਾ ਉਹ ਬਹੁਤ ਔਖਾ ਹੋ ਜਾਂਦਾ। ਭਾਰਤ ਬਾਈ ਜੀ ਜਿਹੜਾ ਤੁਹਾਡਾ ਵਿਸ਼ਾ ਨਾ ਬੜਾ ਬੜਾ ਸੈਂਸਿਟਿਵ ਵਿਸ਼ਾ ਤੇ ਬੜਾ ਓਨਾ ਮਜ਼ਾਕ ਵਾਲਾ ਹੈ ਨੀ ਜਿੰਨਾ ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ ਡਰਾਮਾ ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ ਉਹਦੇ ਚ ਕਈ ਉਸ ਤਰ੍ਹਾਂ ਵੀ ਹੋਣਗੇ
1: ਜੀ,
0: ਤੇ ਇਸ ਕਰਕੇ ਬੜਾ ਸੋਚਣ ਵਾਲਾ ਵਿਸ਼ਾ। ਤੇ ਠੀਕ ਹੈ ਬਾਈ ਜੀ,
1: ਥੈਂਕ ਯੂ, ਸ਼ੁਕਰੀਆ
0: ਬਾਈ ਜੀ, ਸਤਿ ਸ੍ਰੀ ਅਕਾਲ
1: ਸਾਰੇ ਸੱਜਣਾਂ ਨੂੰ, ਸ਼ੁਕਰੀਆ, ਸਤਿ ਸ੍ਰੀ ਅਕਾਲ
0: ਜੀ। ਲੋ
1: ਦੋਸਤੋ, ਇਸਾਂ ਜੀ ਮੁਕੱਦਰ ਜੀ ਗੱਲਬਾਤ ਕਰਕੇ ਗਏ ਨੇ। ਸ਼ਮੀ ਜੀ ਕੁਝ ਕਹਿਣਾ ਚਾਹੋਗੇ ਮੁਕੱਦਰ ਜੀ ਦੀ ਗੱਲ ਤੇ, ਤੇ ਸੈਣੀ ਸਾਹਿਬ ਵੀ ਨਾਲ ਜੁੜ ਗਏ ਨੇ ਦੁਬਾਰਾ ਤੋਂ।
2: ਬਿਲਕੁਲ ਜੀ, ਗੀਤ ਉਹਨਾਂ ਦਾ ਇੰਨਾ
1: ਪਿਆਰਾ। ਜਨਾਬ ਕਿੱਥੇ ਰਹਿ ਗਏ ਤੁਸੀਂ, ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾ ਮੁੜੋ। ਹਾਂਜੀ
2: ਠੀਕ ਠੀਕ ਹੈ ਜੀ
1: ਜੀ,
2: ਮੈਂ ਕਿਹਾ ਮੈਂ ਕੱਲਾ ਨਾ ਬਰੀ ਜਾਵਾਂਗੇ
1: ਜੀ ਜੀ।
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ
1: ਜੀ,
2: ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ, ਤੇ ਬਹੁਤ ਹੀ ਢੁਕਵਾਂ ਗੀਤ ਸੀ, ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨਹੀਂ ਜਾ ਸਕਦਾ। ਉਹ ਕਹਿ ਲਓ ਵੀ ਅੱਜ ਵੀ ਹੈ ਨੀ, ਕੱਲ ਵੀ ਹੈ ਨੀ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ। ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨਹੀਂ, ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਕਿ ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ, ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਦੱਸੋ ਵਿਆਹ
1: ਕਰਾਉਣਾ ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ ਪੈਦਾ ਨਹੀਂ ਕਰਨੇ ਚਾਹੀਦੇ ਜੀ
2: ਜੀ ਜੀ ਜੀ ਹਾਂਜੀ
1: ਜੀ।
2: ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜਨਾਬ ਰਜਿੰਦਰ ਕੁਮਾਰ ਜੀ ਦਾ ਜੀ ਸਵਾਗਤ
1: ਜੀ। ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ,
2: ਉਹ ਜਦੋਂ ਪਹੁੰਚਿਆ ਇਸ ਕਹਿ ਲੋ ਮੋੜ ਦੇ ਉੱਤੇ ਆ ਕੇ
1: ਜੀ,
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ
1: ਜੀ,
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ,
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ ਹੁੰਦੀ ਹੈ।
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨੀ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ, ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ ਤਰ੍ਹਾਂ ਦੀ ਗਰੂਮਿੰਗ ਵਾਲਾ ਮਾਹੌਲ ਤਾਂ ਕਿਤੇ ਹੈ ਹੀ ਨੀ।
1: ਬਿਲਕੁਲ
2: ਉਸਦੇ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ ਹਜ਼ਾਰ ਵਿਸ਼ੇ ਕਈ, ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ। ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਉਹ ਵੀ ਇੱਕ ਕਹਿ ਲੋ ਵੀ ਨਾਲ ਸ਼ਾਮਿਲ ਹੋਵੇ ਵਿੱਚ। ਦੂਸਰਾ ਖਾਸ ਤੌਰ ਤੇ ਜਿੰਮੇਵਾਰੀ ਵਾਲਾ ਪਾਰਟ, ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਂਦੇ ਹਾਂ ਤੇ ਬਾਕੀ ਕਹਿੰਦੇ ਛੱਡੋ ਪਰੇ। ਜਿਵੇਂ ਸਾਨੂੰ ਸੰਵਿਧਾਨ ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਹੈ ਵੀ ਆਹ ਵੀ ਕਰ ਲੋ। ਜਿਹੜੀ ਜਿੰਮੇਵਾਰੀ ਹੈ, ਜੇ ਪੰਜ ਛੇ ਹੱਕ ਹੈਗੇ ਆ ਤਾਂ ਉਹ 20 ਕੁ ਲਗਭਗ ਜਿੰਮੇਵਾਰੀ ਵੀ ਹੈਗੀ ਆ, ਉਹ ਉਹ ਕਹਿੰਦੇ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ। ਜਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ
1: ਚੱਕ ਲਾਂਗੇ ਜੀ। ਹੁਣ
2: ਇਹੀ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ, ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ ਨੇ। ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ ਚ ਫੂਕ ਮਾਰਦਾ ਹੀ ਹੈ ਕਿ ਤੇਤੋਂ ਵੱਡਾ ਕੋਈ ਨੀ, ਅਕਲਮੰਦ, ਤੋ ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ ਮੈਂ ਲਿਆਉਣਾ ਹਨੇਰੀ। ਬਿਲਕੁਲ, ਉਹ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ ਦੋਨੋਂ ਇੱਕ ਦੂਜੇ ਨੂੰ ਕਹਿੰਦੇ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਕੰਮ ਹੋ ਜਾਂਦਾ।
1: ਬਿਲਕੁਲ ਜੀ, ਬਿਲਕੁਲ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਹਾਂਜੀ, ਮੈਨੂੰ ਲੱਗਦਾ ਛੱਬੀ ਜੀ ਲੇਟ ਤਾਂ ਨੀ ਹੋ ਰਿਹਾ ਜੀ?
1: ਨਹੀਂ ਨਹੀਂ, ਆਪਾਂ 10 ਕੁ ਮਿੰਟ ਉਹਨਾਂ ਦੇ ਹੋਰ ਲਵਾਂਗੇ ਫਿਰ ਆਪਾਂ ਦਿੰਨੇ ਆ ਜਾਜ।
2: ਹਾਂਜੀ, ਬਸ ਸੈਣੀ ਸਾਹਿਬ ਜੀ ਜੀ ਜੀ ਸ਼ੁਕਰੀਆ ਜੀ।
3: ਸਰ ਗੱਲ ਇਦਾਂ ਹੈਗੀ ਆ ਨਾ ਜੀ ਕਿ ਮੈਂ ਕਿੱਥੇ ਤੱਕ ਸੋਚ ਰਿਹਾ ਕਿ ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿੱਚ
1: ਜੀ,
3: ਉਹਦੇ ਵਿੱਚ ਮੈਂ ਅਬਜ਼ਰਵ ਕਰਦਾ ਰਿਹਾ ਭਾਰਤ ਸਾਹਿਬ
1: ਜੀ,
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ
1: ਜੀ
3: ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿੱਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ,
1: ਜੀ
3: ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ, ਮੈਂ ਬੰਦੇ ਨੂੰ ਇੱਕ ਦੋ ਤਿੰਨ ਕੁ ਚਾਰ ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਤੇ ਕਿੰਨੀ ਕੁ ਵਾਰੀ ਜਾ ਕੇ ਬੱਸ ਗਈ ਸੀ। ਹਾਂਜੀ, ਜੋ ਉਹਨੇ ਕੀਤਾ ਸੀ ਉਹ ਹੀ ਜਿਹੜੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਏਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਂਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਂਸੀਬਲ ਹੋਊਗਾ।
1: ਬਿਲਕੁਲ ਹੈ ਜੀ,
3: ਏਦਾਂ ਹੀ ਜੇ ਲੇਡੀ ਰਿਸਪੋਂਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਂਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਹੀ ਫੜ ਦੇਣਾ ਚਾਹੀਦਾ
1: ਜਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਪ੍ਰੋਬਲਮ ਆ ਕਿ ਉਹਨਾਂ ਨੂੰ ਜਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨਹੀਂ ਗਿਆ ਜੀ। ਬਿਲਕੁਲ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕੌਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਚ ਲੜਾਈ ਝਗੜਾ ਹੋਇਆ ਹੋਵੇ, ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ
1: ਜੀ,
3: ਤੁਸੀਂ ਆਪ ਚ ਹੀ ਸੈਟਲ ਕਰੋ
1: ਜੀ।
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ
1: ਨਰਕ ਬਣਾਉਂਦਾ ਜੀ।
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ, ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ
1: ਜੀ।
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ ਤੇ ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਸਤ ਲਾਈਫ ਦੇ ਵਿੱਚ ਆਪਣਾ ਜਿਹੜਾ ਨਿਰਵਾਹ ਕਰ ਜਾਂਦਾ।
1: ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗਈ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜ਼ਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੇ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਰਤ ਸਾਹਿਬ, ਜੇ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ, ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ, ਇੱਥੇ ਭਾਰਤ ਸਾਹਿਬ ਬੜਾ ਪਵਿੱਤਰ ਰਿਸ਼ਤਾ ਹੈਗਾ, ਮਜ਼ਾਕ ਦੇ ਵਿੱਚ ਤਾਂ ਲੈਣਾ ਹੀ ਨੀ ਚਾਹੀਦਾ
1: ਜੀ।
3: ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਗ੍ਹਾ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ,
3: ਸੋ ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰਗ ਆ।
1: ਬਿਲਕੁਲ ਹੈ ਜੀ,
3: ਹਾਂਜੀ। ਤੇ ਬਾਕੀ ਜਿਹੜਾ ਹੈਗਾ ਆ ਭਈ ਲਾਈਫ ਲਿਵਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ ਆ
1: ਜੀ।
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ। ਇਹ ਚੀਜ਼ ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਈ ਗਰਾਊਂਡ ਹੈਗੀ ਆ ਇਸ ਚੀਜ਼ ਦੀ ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗਾ ਆ ਕਿ ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ
1: ਕਰਨਾ ਜੀ।
3: ਅਸੀਂ ਕਿਉਂ ਦੇਖ ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਭਈ ਸਾਡੇ ਬੱਚੇ ਜਿਹੜੇ ਹੈਗੇ ਆ ਵੀ ਅਸੀਂ ਜੇ ਕਿਥੋਂ ਕਿ ਲੜਕਾ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ ਅਸੀਂ ਇਹ ਸੋਚਦੇ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਹਾਂ ਕਿ ਭਾਈ ਜਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ ਕਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ।
3: ਕਈਆਂ ਦੀ ਬਰੋਟ ਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ ਉਥੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮੀਟੇਸ਼ਨ ਹੈਗੀਆਂ ਉਹ ਹੋ ਸਕਦਾ ਹੈ ਉੱਥੇ ਐਡਜਸਟਮੈਂਟ ਕਰਨ ਚ ਉਹਨੂੰ ਔਖਿਆਈ ਹੋਵੇ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ। ਚਾਨੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਜੀ ਕਿ ਹੋਣਾ ਚਾਹੀਦਾ ਇੰਟਰੋਡਿਊਸ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਦਾ ਜਾਂ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ।
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ। ਬਿਲਕੁਲ ਹੈ।
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ ਆਪਣੇ ਤਲਾਕ ਹੋ ਰਹੇ ਤੁਸੀਂ ਕੀ ਕਰੋਗੇ।
1: ਨਾਲੇ ਅੱਜ ਦੇ ਸਮੇਂ ਦੇ ਵਿੱਚ ਸੈਣੀ ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ। ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ ਹੈ ਘਰ ਦਾ ਕੰਮ ਕਾਰ ਵੀ ਕਰਦੇ ਆ ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ। ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ।
3: ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨਹੀਂ ਸੀ ਦੇਖਿਆ ਹੁੰਦਾ ਮੁੰਡੇ ਨੇ ਕੁੜੀ ਨਹੀਂ ਸੀ
1: ਦੇਖੀ ਹੁੰਦੀ ਸੀ
3: ਹਾਂਜੀ ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ ਜਿਹੜਾ ਹੈਗਾ
1: ਲਾਈਫ
3: ਦੇ ਵਿੱਚ ਜਿਹੜਾ ਆ ਟਾਈਮ ਗੁਜ਼ਰ ਜਾਂਦਾ ਸੀ
1: ਜੀ।
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਭਾਈ ਜੇ ਤੁਹਾਡਾ ਜਿਹੜਾ ਹੈਗਾ ਲਿਵ ਵੀ ਆ ਪਹਿਲਾਂ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ। ਜੇ ਤੁਹਾਡੇ ਵਿੱਚ ਡਿਫਰੈਂਸਿਸ ਏਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਏਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ। ਉਸ ਵੇਲੇ ਡਿਸਾਈਡ ਕਰੋ, ਡਿਸਾਈਡ ਆਈਦਰ ਦਿਸ ਵੇ ਔਰ ਦੈਟ।
1: ਬਿਲਕੁਲ ਹੈ ਜੀ।
3: ਉਹਦੇ ਵਿੱਚ ਫਿਰ ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ, ਉਹਨੂੰ ਨਾ ਦਿਓ ਚੁੱਪ ਕਰਕੇ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ, ਸਮਾਂ ਬੜਾ ਕੀਮਤੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ, ਹੋ ਸਕਦਾ ਉੱਥੇ ਨਿਭ ਜਾਏ ਤੁਹਾਡੀ
1: ਜੀ।
3: ਪਰ ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ, ਮੇਰੀ ਇੰਨੀ ਬੇਨਤੀ ਹੈ।
1: ਬਿਲਕੁਲ ਹੈ ਜੀ। ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ
3: ਤੁਹਾਡੇ ਵਿਚਾਰ
1: ਸੁਣ ਕੇ।
3: ਸ਼ੁਕਰੀਆ ਜੀ,
1: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ, ਫਿਰ ਤੁਹਾਡੇ ਤੋਂ ਆਗਿਆ ਲੈਣੇ ਆ ਤੇ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
4: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਾਰੇ ਸਰੋਤਿਆਂ ਨੂੰ
1: ਸਤਿ ਸ੍ਰੀ ਅਕਾਲ ਜੀ। ਆਨੂੰ ਜੀ
4: ਮੈਂ ਤਾਂ ਕਹਿੰਦਾ
2: ਜੀ ਸਤਿ ਸ੍ਰੀ ਅਕਾਲ ਜੀ।
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ। ਹਾਂਜੀ
4: ਵਧੀਆ। ਹਾਂਜੀ ਦੇਖੋ ਜੀ, ਰਾਜਨ ਜੀ ਵੈਸੇ ਸਾਰਾ ਕੁਛ ਦੱਸ ਗਏ
1: ਜੀ।
4: ਅਸਲ ਚ ਮੰਨ ਲਓ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ,
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ। ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ, ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ,
1: ਬਿਲਕੁਲ
4: ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ ਸਾਡੇ ਐ ਹੁੰਦਾ ਵੀ ਭਾਈ ਇਹ ਲਾਣੇਦਾਰ ਨੀ ਬਣ ਗਈ
1: ਜੀ
4: ਸਾਨੂੰ ਕਹਤੇ ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ ਤੇ ਮਾਂ ਆਪੇ ਕੁੜੀ ਦੀ ਦਖਲ ਅੰਦਾਜ਼ੀ ਕਰਨ ਨੂੰ ਹਟ ਜੂ ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ ਚ ਦਖਲ ਅੰਦਾਜ਼ੀ ਕਰਨ ਵਾਲੀ ਕੌਣ ਹੋਈ
1: ਬਿਲਕੁਲ ਮੈਂ ਮੈਨੇਜ ਕਰੂੰਗੀ ਆਪੇ
4: ਪਹਿਲਾਂ ਪਹਿਲਾਂ ਤਾਂ ਇਨਲਾ ਜਿਹੜੀ ਸੱਸ ਆ ਉਹਦਾ ਫਰਜ਼ ਬਣਦਾ ਇਹ ਕਹਿਣਾ
1: ਜੀ
4: ਪਹਿਲਾਂ ਉਹ ਉਹਨੂੰ ਓਨੀ ਇੱਜ਼ਤ ਤੇ ਓਨੀ ਅਹਿਮੀਅਤ ਦੇਵੇ ਘਰ ਦੇ ਵਿੱਚ ਫਿਰ ਨੰਬਰ ਦੋ ਇਹ ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ ਇਹ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ
1: ਜੀ
4: ਕਿ ਕੱਲ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ ਤੇ ਕੱਲ ਨੂੰ ਉਹਨੇ ਵੀ ਬਣਨਾ ਹੀ ਹੈ
1: ਬਿਲਕੁਲ ਹੈ ਜੀ
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ ਅਗਲੇ ਨੇ ਚੱਕ ਭਾਈ ਜਿਹੜੀ ਸਿਰਦਰਦੀ ਚੱਕਣੀ ਚੱਕ
1: ਬਿਲਕੁਲ ਹੈ ਜੀ
4: ਹੈ ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ ਸਮਝਦਾਰ ਹੋ ਗਏ ਅੱਗੇ ਹੁੰਦਾ ਕੀ ਸੀ
1: ਜੀ
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ
1: ਬਿਲਕੁਲ ਬਿਲਕੁਲ
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ ਹੈ ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਉਹ ਥੱਲੇ ਲੱਗਿਆ ਅੱਜ ਉਹਦੇ ਮਹਿਨੇ ਬਦਲ ਗਏ ਉਹ ਅੰਡਰਸਟੈਂਡ ਕਹਿਣ ਲੱਗ ਗਏ
1: ਬਿਲਕੁਲ
4: ਕੰਮ ਉਹੀ ਹੈ ਫਰਕ ਕੋਈ ਬਾਹਲਾ ਨੀ ਪਿਆ ਹੈਗਾ
1: ਜੀ
4: ਹਜੇ ਮੈਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ ਅੰਡਰਸਟੈਂਡ
1: ਜੀ
4: ਲੱਗਿਆ ਤਾਂ ਥੱਲੇ ਹੀ ਹੁੰਦਾ ਨਾ ਅਗਲਾ
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ
4: ਦੇਖਦੇ
1: ਓਜਲਾ ਸਾਹਿਬ ਇਹਦੇ ਬਾਰੇ ਚਲੋ ਮੈਂ ਤੁਸੀਂ ਵੀ ਆਪਣੇ ਅਮੈਰੀਕਾ ਦੇ ਵਿੱਚ ਵੱਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੀ ਗੀ ਜਾਂ ਸੱਸ ਵੀ ਹੈ ਨੀ ਗੀ ਕੋਲ ਤੁਸੀਂ ਜੋਬ ਦੇ ਉੱਤੇ ਵੀ ਜਾਣਾ ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਕਈ ਵਾਰੀ ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਭਈ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨੀ ਰੱਖਦਾ ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲੈਣ ਜੀ ਤੇ ਇੱਧਰ ਕਿਉਂਕਿ ਲਾਈਨ ਬਿਜ਼ੀ ਹੈ ਥੋੜੀ ਜੀ ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ
2: ਹਾਂਜੀ ਬਿਲਕੁਲ ਜੀ ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਅਰ ਕਹਿ ਕੇ
1: ਜੀ
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ
2: ਨੀਰਜ ਹੋਰਾਂ ਦਾ ਇੱਕ ਸ਼ੇਅਰ ਸੀ ਕਿ ਦੇਖੋ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ
1: ਜੀ
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ
1: ਕਿਆ ਬਾਤ ਹੈ
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ ਇਹੀ ਚੀਜ਼ ਹੈ ਕਿ ਇਹ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ
1: ਬਿਲਕੁਲ
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਾਹਿਬ
4: ਬਿਲਕੁਲ ਬਰਾਬਰ ਦੀ ਅਹਿਮੀਅਤ ਦਈਏ ਜੀ ਬਰਾਬਰ ਦੀ ਅਹਿਮੀਅਤ ਦਈਏ ਨਾਲ ਦੇ ਜੀਵਨ ਸਾਥੀ ਨੂੰ ਅੱਜ ਕੱਲ ਤਾਂ ਬਰਾਬਰ ਕਮਾਉਂਦੇ ਨੇ ਬਰਾਬਰ ਕੰਮ ਕਰਦੇ ਨੇ ਜੀ ਮੈਂ ਤਾਂ ਇੱਥੇ ਦੇਖ ਲਓ ਆ ਸੁਣਦੇ ਹੋਣਗੇ ਮਾਲ ਭੈਣ ਜੀ ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ
1: ਬਿਲਕੁਲ ਹੈ ਜੀ
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ ਸੀ 2 ਵਜੇ ਇੱਥੋਂ ਜਾਂਦੀ ਫਿਰ ਲੰਚ ਤਿਆਰ ਕਰਦੀ ਸੀ ਫਿਰ ਮੈਨੂੰ ਦਿੰਦੀ ਸੀ ਫਿਰ ਉਹਨਾਂ ਨੂੰ ਦਿੰਦੀ ਸੀ ਫਿਰ ਟਿਊਸ਼ਨ ਪੜ੍ਹਾਉਂਦੀ ਸੀ ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਵੀ ਘਰ ਮੇਰੇ ਸਿਰ ਤੇ ਚੱਲਦਾ
1: ਜੀ ਬਿਲਕੁਲ ਹੈ ਜੀ
4: ਹਾਂਜੀ ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ ਇਹ ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ ਇਹਨੂੰ ਕਿਵੇਂ ਵਰਤਣਾ ਹੈ ਤੁਸੀਂ ਦੇਖੋ
1: ਬਿਲਕੁਲ ਹੈ ਜੀ
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ ਪਹਿਲਾਂ ਕਿਹੜਾ ਆਪਣੇ ਘਰੇ ਉਹ ਪੰਛੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ
4: ਹਾਂਜੀ
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ ਉਹ ਕਿਤੇ ਨਾ ਕਿਤੇ ਨਿੱਜ ਗੱਲ ਹੋ ਗਿਆ ਨਾ ਉਸ ਚੀਜ਼ ਦੇ ਵਿੱਚ
4: ਉਹ ਮਤਲਬ ਚਲੋ ਕਪਤਾਨ ਫੇਰ ਚੜਾ ਦਾਂਗੇ ਵੀ ਉਹ ਕੁੜੀ ਲੱਭ ਲਿਆਉਂਦੇ ਨੇ 7 ਬੈਂਡਾਂ ਵਾਲੀ ਮਤਲਬ ਓਹਨੂੰ ਨੂੰਹ ਦਾ ਜਾਂ ਧੀ ਬਣਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਬਸ ਇਹੀ ਮਨ ਦੇ ਵਿੱਚ ਰੱਖਦੇ ਆ ਕਿ ਇਹ ਮੁੰਡੇ ਨੂੰ ਕਦੋਂ ਬਾਹਰ ਲੈ ਕੇ ਜਾਊ।
1: ਬਿਲਕੁਲ
4: ਜਦ ਉੱਥੇ ਤੱਕ ਗੱਲ ਖੜੀ ਹੈ ਤੇ ਫਿਰ ਉਹ ਭਾਈ ਬਾਹਰ ਲੈ ਕੇ ਜਾਊ ਕਿ ਨਹੀਂ ਜਾਊ, ਪਹਿਲਾਂ ਉਹਨੂੰ ਧੀ ਦਾ ਬਣਾ ਲਓ, ਨੂੰਹ ਦਾ ਘਰ ਬਣਾ ਕੇ ਦੇਖ ਲਓ ਉਹਦੇ ਉਹਦੇ ਅੰਦਰ ਅਸਾਸਤਾ ਇਹ ਹੋਵੇ ਵੀ ਮੈਂ ਇਸ ਘਰ ਦੀ ਮੈਂਬਰ ਆ
1: ਜੀ।
4: ਹਾਂਜੀ ਉਹ ਅਸੀਂ ਬਣਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ
1: ਜੀ।
2: ਬਿਲਕੁਲ ਜੀ ਉਹ ਅਟੈਚ ਤਾਂ ਹੋਵੇ ਪਹਿਲਾਂ ਜਿਹੜਾ ਡਾਟਾ। ਬਿਲਕੁਲ
4: ਬਿਲਕੁਲ ਜੀ ਐਂਡ ਤੇ ਐਂ ਲਿਖਿਆ ਵੀ ਲਿਆਂਦੀ ਬਗਾਨੀ ਧੀ ਨੂੰ ਕਦੇ ਦਿਲ ਚ ਬਿਠਾਇਆ ਨਾ, ਬਸ ਮੁੰਡਾ ਪਹੁੰਚੇ ਕੈਨੇਡੇ ਏਦੂ ਵੱਧ ਸੋਚ ਨੂੰ ਵਧਾਇਆ ਨਾ, ਫਿਰ ਬਾਅਦ ਚ ਦੋਸ਼ ਮੁਕੱਦਰਾਂ ਨੂੰ ਦਈ ਜਾਂਦੇ ਨੇ। ਹਾਂਜੀ ਹੁਣ ਦੱਸ ਸਿਕੰਦਰ ਸਿੰਘ ਦੋਸ਼ ਮੁਕੱਦਰਾਂ ਨੂੰ ਦਈਏ, ਜੋ ਸਿਖਾਉਣਾ ਸੀ ਜਵਾਕਾਂ ਨੂੰ ਤਾਂ ਕਿਸੇ ਨੇ ਮੁਕਤ ਚ ਪੱਲਿਓ ਸਿਖਾਇਆ ਨਾ।
1: ਬਾਤ ਜੀ ਬਾਤ ਕੀ ਬਾਤ ਹੈ ਜੀ,
2: ਬਹੁਤ
4: ਧੰਨਵਾਦ ਜੀ।
1: ਥੈਂਕ ਯੂ ਜੀ, ਥੈਂਕ ਯੂ ਔਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ ਇਹ ਸਾਂ ਜੀ ਔਜਲਾ ਸਾਹਿਬ ਤੇ ਛੰਮੀ ਜੀ, ਜਾਂਦੇ ਜਾਂਦੇ ਦੋ ਬੋਲ ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ ਇਹਨੂੰ ਹਟਾਉਣਾ ਇਹਦੇ ਬਾਰੇ ਜੇ ਕਹਿ ਲਓ ਵੀ ਆਂਧੀ ਆਏ ਯਾ ਤੂਫਾਨ ਯਾਰ ਗੜੇ ਅਸੀਂ ਨਾ ਤਾਂ ਉਹ ਕੰਮ ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋਂ ਇਹਦੇ ਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਨਾ ਪਰਿਵਾਰਾਂ ਦੇ ਹਿੱਤ ਚ, ਤੋਂ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ ਬਹੁਤ ਬਹੁਤ
1: ਇਸ
2: ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਫਿਰ ਜੁੜਦੇ ਆ ਜੀ ਅਗਲੇ ਦਿਨਾਂ ਦੇ ਵਿੱਚ।
2: ਜ਼ਿੰਦਗੀ
1: ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ ਜੀ। ਲੋ ਦੋਸਤੋ ਇਹ ਸਾਂਝੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਅਗਲੀ ਲਾਈਨ ਦੇ

0: ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਆ, ਪਰਿਵਾਰਕ ਸਾਂਝ ਨੂੰ ਦੇਖਦੇ ਆ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
1: ਵਿਆਹ ਭਾਜੀ ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ। ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਇੱਕ ਹੁੰਦਾ ਨਾ, ਅਗਲਾ ਕਹਿੰਦਾ ਵੀ ਪੀੜ੍ਹੀ ਦਰ ਪੀੜ੍ਹੀ ਵਧਣੀ ਚਾਹੀਦੀ ਆ ਪਰਿਵਾਰ
0: ਜੀ,
1: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
0: ਜੀ।
1: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਹ ਨਹੀਂ ਵੱਧਦਾ, ਪੀੜ੍ਹੀ ਗਾਹ ਨਹੀਂ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
0: ਜੀ।
1: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਉਹਨਾਂ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਉਹਨਾਂ ਚਿਕਰ ਨਹੀਂ ਲੱਗਦਾ ਜੀ ਸਹੀ ਮਾਣੀ ਦੇ
0: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਹੈ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
1: ਬਾਈ ਜੀ ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
0: ਜੀ,
1: ਕਿਉਂਕਿ ਮੈਂ ਜਿਹੜੀ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾਂ ਮੇਰੇ ਤੇ ਢੁਕਦੀ ਆ ਜੀ
0: ਜੀ।
1: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਤੇ ਖੜਾ ਜੀ
0: ਜੀ ਜੀ,
1: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮਸਫ਼ਰ ਹੁੰਦਾ ਜਿੰਨਾ ਚਿਕਰ
0: ਬਿਲਕੁਲ ਹੈ ਜੀ,
1: ਜਦੋਂ ਹਮਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ
0: ਜੀ,
1: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣਦਾ
0: ਬਾਹਰਿਆਂ
1: ਨੂੰ ਮੈਂ ਇਹੀ ਗੱਲ ਕਹੂੰਗਾ ਵੀ ਕਿਸੇ ਦਾ ਵੀ ਹਮਸਫ਼ਰ ਆਪਦੇ ਕੋਲੋਂ ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ
0: ਬਿਲਕੁਲ।
1: ਤੇ ਜਿਹੜੀ ਗੱਲ ਹੁਣ ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਣੀ ਸਾਹਿਬ ਗੱਲਾਂ ਕਰਕੇ ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ।
0: ਜ਼ਰੂਰ ਜ਼ਰੂਰ ਜੀ,
1: ਪਹਿਲਾਂ ਤਾਂ ਸੈਨੀ ਸਾਹਿਬ ਕਹਿੰਦੇ ਵੀ ਮੈਨੂੰ ਪਾਸੇ ਹੋ ਲਿਆਂਦੇ ਹੋ ਪਹਿਲਾਂ ਮਾੜਾ ਜਿਹਾ ਇਹ ਗੱਲ ਕਰਨੀ ਆ, ਉਹ ਪਾਸੇ ਹੋਣ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ, ਮੈਨੂੰ ਲੱਗਦਾ ਮਗਰੋਂ ਕਨੈਕਸ਼ਨ ਟੁੱਟ ਗਿਆ, ਵੈਸੇ ਮੈਂ ਚਲੋ ਹੱਸਦਾ
0: ਟੁੱਟ ਗਿਆ ਜਾਂ ਤੋੜ ਦਿੱਤਾ,
1: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ ਫਿਰ ਏਦਾਂ ਨੀ ਹੋਣਾ,
0: ਬਿਲਕੁਲ
1: ਫਰਕ ਹੋ ਗਿਆ ਸੈਨੀ ਸਾਹਿਬ ਦਾ ਗੈਪ
0: ਜੀ।
1: ਦੂਜੀ ਗੱਲ ਜਿਹੜੀ ਆਪਣੇ ਔਜਵਾਲਾ ਸਾਹਿਬ ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਭਾਂਡੇ ਧੋਣ ਦੀ ਗੱਲ ਚੱਲੀ ਸੀਗੀ,
0: ਹਾਂਜੀ
1: ਭਾਜੀ ਇਹ 100% ਸੱਚ ਆ ਜੀ, ਮੇਰਾ ਉਦੋਂ ਜੀ ਕਰਦਾ ਸੀ ਮੈਂ ਹੁਣੇ ਨਾ ਸਾਬਣ ਵਾਲੇ ਹੱਥ ਧੋ ਕੇ ਜਾਂ ਤਾਂ ਹੁਣੇ ਹੀ ਕਾਲ ਕਰਾਂ, ਪਰ ਫਿਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ, ਮੈਂ ਕੋਈ ਕੁੱਕੀ ਸ਼ਾਹ ਭਾਂਡੇ ਨਾ ਸਾਰੇ ਧੋਣ ਧੋ ਹੀ ਲੈ ਤੇ ਬਾਅਦ ਚ ਗੱਲ ਕਰ ਦਾਂਗੇ, ਕੋਈ ਚੱਕਰ ਨੀ ਹੈਗਾ, ਮੈਂ ਸੱਚ ਦੇ ਵਿੱਚ ਜੀ ਭਾਂਡੇ ਉਦੋਂ ਵੇਲੇ ਧੋ ਰਿਹਾ ਸੀਗਾ, ਮੈਨੂੰ ਵਿੱਚ ਕੋਈ ਸ਼ਰਮ ਨੀ ਕਹਿਣ ਦੀ।
0: ਨਹੀਂ ਇੱਥੇ ਅਸੀਂ ਵੀ ਕਰਦੇ ਆ ਜੀ ਸਾਰਾ ਕੁਝ, ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ, ਜਰੂਰੀ ਨੀ ਕਿ ਵਾਈਫ ਦੇ ਕੋਲ ਹੀ ਹੈ, ਜੇ 4 ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰਸ਼ ਮਾਰ ਕੇ ਮਸ਼ੀਨ ਚ ਪਾ ਦੇਈਦੇ ਆ, ਜੇ ਥੋੜੇ ਆ ਤਾਂ ਹੱਥ ਨਾਲ ਧੋ ਲਈਦੇ ਆ ਜੀ, ਜਿਸ ਹਿਸਾਬ ਦੇ ਨਾਲ ਟਾਈਮ, ਬੱਚੇ ਹੈਗੇ ਆ ਉਹ ਬੱਚੇ ਕਰ ਲੈਂਦੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖਾਣਾ ਵਗੈਰਾ ਉਹ ਨਹੀਂ ਬਣਾਉਂਦੇ, ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ, ਤਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ, ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ।
1: ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ
0: ਜੀ,
1: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
0: ਬਿਲਕੁਲ ਹੈ ਜੀ,
1: ਵੀ ਜਿੰਨੀ ਵੀ ਓਨਲੀ ਡਿਊਟੀ ਸੀਗੀ
0: ਜੀ,
1: ਉਹ ਮੈਂ ਰਹਿੰਦੇ ਦਮ ਤੱਕ ਆਪਣੇ ਬੱਚਿਆਂ ਦੇ ਨਾਲ ਨਿਭਾ ਕੇ ਜਾਵਾਂ
0: ਜੀ, ਬਿਲਕੁਲ ਹੈ ਜੀ,
1: ਇਹ ਵੀ ਗੱਲ ਨਾਲ
0: ਬਿਲਕੁਲ ਹੈ ਜੀ,
1: ਮੈਨੂੰ ਕਦੀ ਮੇਰੇ ਬੱਚੇ ਨੀ ਕਹਿੰਦੇ ਵੀ ਪਾਪਾ ਤੁਸੀਂ ਆਹ ਕਰੋ ਜਾਂ ਕਿੱਦਾਂ
0: ਜੀ,
1: ਮੇਰੀ ਆਪਣੀ ਮਨ ਦੀ ਖੁਸ਼ੀ ਆ ਵੀ ਮੈਂ ਬੱਚਿਆਂ ਨੂੰ ਤੰਗ ਨੀ ਆਉਣ ਦੇਣਾ
0: ਜੀ,
1: ਕੋਈ ਗੱਲ ਨੀ ਹੈਗੀ
0: ਜੀ,
1: ਕਿਉਂਕਿ ਅਸੀਂ ਸਾਡੀ ਜ਼ਿੰਦਗੀ ਢਾਈ ਆ ਇੱਕ ਜਮਾਂ ਹੀ ਜਿਵੇਂ ਆਪਾਂ ਕਹਿ ਦਈਏ ਇੱਕ ਲੇਡੀ, ਤੁਹਾਨੂੰ ਪਤਾ ਪਹਿਲਾਂ ਕਿੰਨੀਆਂ ਨੌਕਰੀ ਘਰਾਂ ਦੀਆਂ ਕਰਦੇ ਆ,
0: ਬਿਲਕੁਲ ਹੈ ਜੀ ਬਿਲਕੁਲ ਹੈ,
1: ਬਿਲਕੁਲ ਨੀ ਕਰਦੀਆਂ ਹੁੰਦੀਆਂ ਲਗਭਗ ਜੀ
0: ਜੀ,
1: ਤੇ ਹੁਣ ਮੌਸਮ ਗਿਆ ਜੀ ਬਦਲ ਸਹੀ ਮੈਨੇ ਵਿਚ।
0: ਨਾਲੇ ਉਦੋਂ ਜੀਰਾ
1: ਸੈਣੀ
0: ਸਾਹਿਬ ਦਾ ਇੱਕ
1: ਪਰਿਵਾਰਾਂ ਦਾ ਹੀ
0: ਕੰਮ
1: ਟੋਕਰਾ
0: ਇੰਨਾ
1: ਪਈ।
0: ਹੁੰਦਾ ਸੀ, ਟੱਬਰ ਵੱਡੇ ਸੀਗੇ ਜੀ, ਉਹਨਾਂ ਦੇ ਵਿੱਚੋਂ ਇਹਨੇ ਉਹਨਾਂ ਦਾ ਕੰਮ ਨਿਬੜਦਾ ਸੀ।

0: ਉਹ ਵੀ ਆ ਨਾ
1: ਭਾਜੀ ਨਹੀਂ ਨਿਬੜਦਾ ਸੀ ਆ,
0: ਜੀ
1: ਇਹੀ ਗੱਲ ਹੈਗਾ ਵਾ, ਪਰਿਵਾਰ ਉਦੋਂ ਸੋਹਣੇ ਸੀਗੇ, ਜਿਹੜਾ ਹੁਣ ਸਿਸਟਮ ਬਦਲ ਗਿਆ ਵਾ, ਹੁਣ
0: ਜੀ
1: ਅੱਗੋਂ ਆ ਗਈਆਂ ਲੇਡੀਜ਼, ਬੱਚੇ ਵੀ ਕਈ ਪੜ੍ਹੇ ਲਿਖੇ ਆ ਗਏ ਆ,
0: ਜੀ
1: ਉਦਾਂ ਦਾ ਬੱਚਾ ਪੜ੍ਹਿਆ ਲਿਖਿਆ। ਮੇਰੀਆਂ ਦੋ ਬੇਟੀਆਂ ਵਿਆਹੀਆਂ ਗਈਆਂ, ਮੇਰੇ ਕੋਲ
0: ਜੀ
1: ਇੱਕ ਬੇਟੀ ਆ ਗਈ,
0: ਬਿਲਕੁਲ
1: ਤੀਜੀ ਬੇਟੀ ਮੇਰੇ ਕੋਲ ਆ ਗਈ ਇੱਕ ਨੂੰਹ ਦੇ ਰੂਪ ਚ।
0: ਜੀ
1: ਮੈਂ ਬੇਟੀਆਂ ਨਾਲ ਵੱਧ ਪਿਆਰ ਕਰਦਾ ਜੀ ਹੁਣ, ਇਹ ਵੀ ਗੱਲ ਆ।
0: ਬਿਲਕੁਲ ਹੈ ਜੀ।
1: ਤੇ ਮੈਂ ਕਦੀ ਨੀ ਸਮਝਿਆ ਜਾਂ ਕਿਵੇਂ ਆ, ਜਿਹਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ, ਵੀ ਥਾਂ ਦਾ ਇੱਕ ਜ਼ਰੂਰ ਹੁੰਦਾ ਵਾ,
0: ਜੀ
1: ਕੀ ਲੋੜ ਆ? ਅਸੀਂ ਅੱਜ ਤੱਕ ਨੀ ਪੁੱਛਿਆ ਕਦੀ ਵੀ।
0: ਜੀ
1: ਚੱਕਰ ਤੇ ਇਹ ਆ, ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ,
0: ਜੀ
1: ਵੀ ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ,
0: ਜੀ
1: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ।
0: ਨਾਲੇ ਇਹ ਵੀ
1: ਮੈਂ
0: ਹੈ ਨਾ
1: ਤਾਂ
0: ਜੀ,
1: ਤਜਰਬਾ
0: ਜੀਰਾ
1: ਮੇਰਾ ਜ਼ਿੰਦਗੀ
0: ਬੱਚਿਆਂ ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ, ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ। ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ, ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂ ਗਾ ਜੀ।
1: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਏਦਾਂ ਦਾ ਆਇਆ ਸੀਗਾ, ਸਵਰਨ ਸਿੰਘ ਤੇ ਆਪਣੇ ਦਰਸ਼ਨ ਸਿੰਘ ਜੀ ਆਪਸ ਚ ਗੱਲ ਕਰ ਰਹੇ ਸੀਗੇ, ਵੀ ਵਿਆਹ ਹੋਇਆ ਸੀਗਾ, ਲੜਕੀ ਦੀਆਂ ਦੋ ਸੀਗੇ ਨਨਾਣਾ, ਨਨਾਣਾ ਨੂੰ ਘਰੇ ਨੀ ਵੜਨ ਦਿੰਦੇ ਸੀਗੇ, ਤੇ ਉਹ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨੀਗਾ
0: ਜੀ।
1: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ
0: ਜੀ,
1: ਉਹ 50 ਮੰਗਦੇ ਸੀਗੇ। ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ, ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ ਜਾਂਦੀਆਂ।
0: ਬਿਲਕੁਲ ਹੈ ਜੀ, ਬਿਲਕੁਲ। ਫਿਰ ਉਹ ਕੁੜੀ ਦਾ ਵੀ ਜਿਹੜਾ, ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ, ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ, ਪਤਾ ਨੀ ਚਲੋ ਕੇਸ ਕੀ ਆ, ਪਰ ਜੇ ਇਦਾਂ ਦੇ ਕੇਸ ਹੁੰਦੇ ਨੇ, ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ, ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ, ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ, ਬਣਾਉਣਾ, ਉਹਦੇ ਵਿੱਚ ਬਹੁਤ ਸਮਾਂ ਉਹਦਾ ਲੰਘ ਜਾਂਦਾ ਜੀ। ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜਦੋਂ ਉਹਦਾ ਵਿਸ਼ਵਾਸ ਟੁੱਟਦਾ।
1: ਟੁੱਟਦਾ ਹੀ ਟੁੱਟਦਾ, ਕੋਈ ਇਹ ਸ਼ੱਕ ਨੀ ਗਾ ਜੀ। ਬਾਕੀ ਮੈਂ ਗੱਲ ਹੋਰ ਵੀ ਕਹਾਂਗਾ, ਇਸ ਤੁਹਾਡੇ ਮਸਲੇ ਦੇ ਵਿੱਚ
0: ਜੀ,
1: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਆ ਨਾ
0: ਜੀ,
1: ਇਹਦੇ ਵਿੱਚ ਜਿਹੜੀਆਂ ਆਮ ਕੰਪਨੀਜ਼ ਹੈਗੀਆਂ ਨੇ
0: ਜੀ,
1: ਉਹਨਾਂ ਨੂੰ ਮੈਂ 100 ਨੰਬਰ ਦਊਂਗਾ, ਪਰ ਜਿਹੜੇ ਬੰਦੇ ਫੇਰ ਵੀ ਵਿੱਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਬਈ ਕੁਛ ਨਾ ਕੁਛ ਜ਼ਿੰਦਗੀ ਗਲਤੀਆਂ ਕਰ ਜਾਂਦੇ ਆ,
0: ਬਿਲਕੁਲ ਹੈ ਜੀ,
1: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ
0: ਜੀ, ਬਿਲਕੁਲ ਹੈ।
1: ਸਾਰੇ ਨੀ ਮੈਂ ਕਹਿੰਦਾ
0: ਜੀ,
1: ਇਹ ਨੀ ਗੱਲ ਹੈਗੀ,
0: ਬਿਲਕੁਲ
1: ਕੁਛ ਬੰਦੇ ਬਹੁਤ ਜ਼ਿਆਦਾ ਹੈਗੇ ਆ,
0: ਹੈਗੇ ਬਿਲਕੁਲ,
1: ਉਹ ਗਲਤੀਆਂ ਕਰ ਵੀ ਜਾਂਦੇ ਆ
0: ਜੀ,
1: ਤੇ ਪਰ ਫੇਰ ਵੀ ਕਹਿਣ ਦਾ ਮਤਲਬ ਸਾਨੂੰ, ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਇੰਨਾ ਕੁ ਸੰਯਮ ਵਰਤਦੇ ਆ
0: ਜੀ,
1: ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨੀ ਦਿੰਦੇ।
0: ਹੁਣ
1: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਆਪਾਂ ਹਾਂ ਚ ਹਾਂ ਮਿਲਾਈ ਜਾਵਾਂਗੇ ਤੇ ਠੀਕ ਆ, ਉਹ ਭਰਾਵਾ ਨਾ ਮਿਲਾਊਗਾ ਤੇ ਫਿਰ ਚਾਹ ਨੀ ਬਣਨੀ, ਆਪੇ ਧਰਨੀ ਪਊਗੀ, ਸਿੱਧੀ ਗੱਲ ਨੀ ਆ,
0: ਬਿਲਕੁਲ ਜੀ ਜੀ ਬਿਲਕੁਲ।
1: ਇਸ ਕਰਕੇ ਇਹ ਤਾਂ ਜੇ ਗੱਡੀ ਚਲਾਉਣੀ ਆ ਨਾ ਭਾਜੀ, ਮੈਂ ਨਿੱਕੀ ਤੁਹਾਨੂੰ ਗੱਲ ਦੱਸ ਕੇ ਖਤਮ ਕਰੂੰਗਾ। ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ, ਪਵਿੱਤਰ ਰਿਸ਼ਤਾ
0: ਜੀ,
1: ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ,
0: ਹਾਂਜੀ,
1: ਸ਼ਾਇਦ ਮੈਂ ਕਿਤੇ ਗੱਲ ਕੀਤੀ ਹੋਵੇ
0: ਜੀ,
1: ਵੀ ਮੇਰੇ ਨਾ ਮੈਂ 3 ਭਰਾਵਾਂ ਚ ਛੋਟਾ ਸੀਗਾ
0: ਜੀ,
1: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾਈ, ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ।
0: ਅੱਛਾ ਜੀ।
1: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲਏ ਦੋ
0: ਜੀ,
1: ਚਲੋ ਉਹ ਗੱਲ ਵੀ ਰੱਬ ਲੋਕ ਕੁਦਰਤੀ ਓਦਾਂ ਦੀ ਹੋਈ ਜੀ
0: ਜੀ,
1: ਅਸੀਂ ਚਲੇ ਗਏ ਦੇਖਣ
0: ਜੀ,
1: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
0: ਜੀ,
1: ਜਿਹੜਾ ਕਿ ਇੱਕ ਰਾਜਾ ਦੇ ਕੇ ਹੁੰਦਾ ਸੀਗਾ, ਹੁਣੇ ਆ ਕੇ ਜੋ ਵੀ ਘਰੇ ਆ ਕੇ ਕਹਿਦਾ ਕਬੂਲ ਆ ਤੇ ਕਬੂਲ ਆ ਜੀ
0: ਜੀ।
1: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ,
0: ਬਿਲਕੁਲ ਹੈ ਜੀ।
1: ਜਦੋਂ ਅਸੀਂ ਗਏ ਜੀ ਭਾਜੀ, ਤੇ ਜਦੋਂ ਅਸੀਂ ਵਾਪਸ ਆਏ ਨਾ
0: ਜੀ,
1: ਤੇ ਉਹ ਕਹਿੰਦੇ ਵੀ ਨਾ ਜੀ ਨਾ, ਇੱਥੇ ਆਪਣਾ ਨੀ ਸੂਤ ਬਹਿਣਾ, ਮੁੰਡਾ ਤਾਂ ਬਹੁਤ ਸੋਹਣਾ ਵਾ
0: ਜੀ,
1: ਤੇ ਆਪਣੀ ਕੁੜੀ ਦਾ ਰੰਗ ਵੀ ਗਿੱਧਾ ਵਾ
0: ਜੀ।
1: ਉਹ ਜਦੋਂ 3-4 ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ, ਬਈ ਉਹ ਕਹਿੰਦੇ ਚਲੋ ਠੀਕ, ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ
0: ਜੀ,
1: ਉਹ ਤਾਂ ਹੱਕੇ ਪੱਕੇ ਰਹਿ ਗਏ ਜੀ
0: ਜੀ,
1: ਚਲੋ ਵਧੀਆ ਰਿਹਾ। ਘਰਦਿਆਂ ਦੇ ਸੀਗਾ ਮਾਤਾ ਜੀ ਦੀ ਸਾਡੀ ਖੁਆਇਸ਼,
0: ਜੀ
1: ਅਸੀਂ ਫੁੱਲ ਚੜਾ ਗਏ
0: ਜੀ,
1: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨਹੀਂ ਕਰ ਸਕਦਾ
0: ਨਹੀਂ ਉਹ ਬਹੁਤ
1: ਜੀ।
0: ਵਧੀਆ। ਕੁਝ ਡਿਸੀਜਨ ਬਜ਼ੁਰਗਾਂ ਦੇ ਚੰਗੇ ਵੀ ਨੇ। ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਪਰਿਵਾਰ, ਉਹ ਕੱਦ ਕਾਠ ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨੀ ਭਾਈ, ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ, ਹੈ ਨਾ। ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਹੈ ਜੀ
1: ਭਾਜੀ, ਭਾਜੀ ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ, ਮੈਂ ਫੇਰ ਪਤਾ ਪਟਾਕੇ ਕਿਵੇਂ ਪੈਂਦੇ,
0: ਸ਼ੋਰਟ ਸਰਕਟ ਹੋ ਜਾਂਦਾ ਜੀ,
1: ਸ਼ੋਰਟ ਸਰਕਟ ਹੋ ਜਾਂਦਾ ਵਾ
0: ਜੀ।
1: ਹੁਣ ਜਿਹੜੇ ਇੱਕ ਤੀਜ ਗਿਆ ਵਾ ਵੀ ਅੱਜ ਕੱਲ ਵਿਆਹ ਨੀ ਅਜੀ, ਪਤਾ ਨੀ ਵਿਆਹ ਨੀ ਅੱਜ ਕੱਲ ਮੁੰਡਿਆਂ ਦੇ ਹੋ ਰਹੇ
0: ਜੀ,
1: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ ਤੁਹਾਨੂੰ ਦੱਸ ਨੀ ਸਕਦਾ।
0: ਬਿਲਕੁਲ ਹੈ ਜੀ।
1: ਹੁਣ ਪਤਾ ਨੀ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ ਬੱਚੇ ਨੀ ਉਹਨਾਂ ਨੂੰ ਪਸੰਦ ਉਦਾਂ ਦੇ ਹੁੰਦੇ।
0: ਉਹਦੇ ਵਿੱਚ ਇੱਕ ਕਾਰਨ ਜੀਰਾ ਸਾਹਿਬ ਮੂਡ ਦੇਖਦਾ ਮੈਂ। ਦੇਖੋ ਅੱਜ ਤੇ ਕੱਲ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ, ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ, ਹਨਾ ਜੀ। ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ। ਕਾਰਨ ਤਾਂ ਇਹ ਵੀ ਹੋ ਸਕਦਾ,
1: ਕਾਰਨ ਏਦਾਂ ਦਾ ਵੀ ਹੈਗਾ। ਬਾਕੀ ਅੱਜ ਕੱਲ੍ਹ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ,
0: ਜੀ
1: ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ ਇੱਕ ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ।
0: ਹਾਂ ਬਿਲਕੁਲ,
1: ਉਹਦਾ ਇਹ ਵੀ ਕਾਰਨ ਆ ਜੀ।
0: ਬਿਲਕੁਲ ਹੈ ਜੀ,
1: ਗੱਲ ਇਹ
0: ਚੌਕੜ ਫਰੋਲ ਲੈਂਦੇ ਨੇ। ਬਿਲਕੁਲ,
1: ਮੇਰੇ ਇੱਥੇ ਚੌਕੜ ਫਰੋਲ, ਮੇਰੇ ਇੱਥੇ ਸੱਜਿਆ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
0: ਜੀ,
1: ਤੇ ਉਹਨਾਂ ਨੇ ਇੱਥੇ ਦੋ ਚਾਰ ਏਦਾਂ ਪੰਜ ਰਿਸ਼ਤੇ ਵੇਖੇ
0: ਜੀ,
1: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
0: ਜੀ।
1: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ ਵੱਡਾ ਮੁੰਡਾ ਵਿਆਹ ਆ, ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਣਾ ਯਾਰ, ਤਿੰਨ ਚਾਰ ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ ਚਾਰ ਗੱਲਾਂ ਕਰ ਦਿੰਦਾ, ਲੈ ਇਹ ਫਲਾਨਾ ਇਹ ਟਿਮਗੜਾ
0: ਜੀ,
1: ਕੀ ਕਾਰਨ ਹੈਗਾ ਜੀ, ਚੱਕਰ ਇਹ ਆ।
0: ਬਿਲਕੁਲ ਹੈ ਜੀ,
1: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
0: ਜੀ। ਬਿਲਕੁਲ,
1: ਪਹਿਲਾਂ ਤਾਂ ਜੋ ਵੀ ਅਗਲੇ ਦੇਖ ਲਿਆ
0: ਜੀ,
1: ਵੱਡਿਆਂ ਨੇ ਕਹਿਤਾ ਕਬੂਲ ਆ, ਕਬੂਲ ਆ, ਗੱਲ ਸੱਚੀ ਆ ਜੀ।
0: ਜਾਂ ਭਾਨੀ ਮਾਰ ਹੁੰਦੇ ਸੀ, ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ ਕੇ,
1: ਭਾਨੀ ਨੀ ਮਾਰਦੇ ਹੁੰਦੇ ਆ। ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ
0: ਜੀ।
1: ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ ਚ ਬੈਠਾ ਸੀਗਾ
0: ਜੀ,
1: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ, ਸ਼ੇਰ ਲਿਖਿਆ ਸੀਗਾ
0: ਜੀ,
1: ਕਹਿੰਦਾ ਜੱਟ ਦੀਆਂ ਦੋ ਰਾਣੀਆਂ
0: ਜੀ,
1: ਇੱਕ ਤੇਲ ਪੀਣੀ ਤੇ ਦੂਜੀ ਲਹੂ ਪੀਣੀ।
0: ਲਹੂ ਪੀਣੀ ਜੀ, ਜੀ ਬਿਲਕੁਲ ਹੈ ਜੀ, ਤੂੰ ਕਿਹੜੀ ਵੱਲ ਜਾਣਾ ਦੱਸ ਹੈ।
1: ਤੇ ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
0: ਜੀ,
1: ਉਹ ਉੱਪਰ ਚਲਾ ਗਿਆ ਧਰਮਰਾਜ ਕੋਲੇ।
0: ਅੱਛਾ ਜੀ,
1: ਧਰਮਰਾਜ ਕੋਲ ਪਹੁੰਚ ਗਿਆ ਜਦੋਂ, ਤੇ ਉੱਤੇ ਜਾ ਕੇ ਧਰਮਰਾਜ ਕਹਿੰਦਾ ਆ ਜਾਓ ਜੀ, ਲੰਘਿਓ ਲੰਘਿਓ ਜੀ
0: ਜੀ।
1: ਉਹ ਕਹਿੰਦਾ ਜੀ ਹਾਂਜੀ ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ
0: ਜੀ।
1: ਕਹਿੰਦਾ ਮੈਨੂੰ ਤਾਂ ਸਵਰਗ ਜੀ ਭੇਜ ਦੇ ਜਾਂ ਕਿਵੇਂ ਆਲਾ
0: ਜੀ।
1: ਕਹਿੰਦਾ ਕੋਈ ਗੱਲ ਨੀ ਹੈਗੀ
0: ਜੀ,
1: ਕਹਿੰਦਾ ਕੋਈ ਗੱਲ ਨੀ ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ
0: ਜੀ।
1: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ ਮਾਰਦਾ ਅੰਦਰ ਸਵਰਗ ਵਾਲੇ ਚ।
0: ਹਾਂਜੀ,
1: ਤੂੰ ਜਦੋਂ ਅੰਦਰ ਗਿਆ ਉਹ ਅੱਗੋਂ ਜਾ ਕੇ ਉਹਦੀ ਘਰ ਵਾਲੀ ਉੱਥੇ ਖੜੀ, ਉਹਨੂੰ ਪੈਰਾਂ ਨਾਲ ਹੀ ਪਿੱਛੇ ਮੁੜਿਆ ਭਾਈ
0: ਜੀ, ਮੈਂ ਨੀ ਜਾਣਾ।
1: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮ ਰਾਜ ਕਹਿੰਦਾ ਤੈਨੂੰ ਕੀ ਗੱਲ ਹੋ ਗਈ
0: ਜੀ।
1: ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਧਰ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਮੈਨੂੰ ਤਾਂ ਜੀ ਦਿਓ। ਕਹਿੰਦਾ
0: ਜੀ ਜੀ,
1: ਕਹਿੰਦਾ ਦੇਖ ਲਾ ਤੂੰ ਆਪਦਾ ਸੋਚ ਲਾ ਨਰਕ ਜੇ ਜਾਣਾ ਤੇ
0: ਜੀ।
1: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਜੀ ਭੇਜ ਦਿਓ ਜੀ।
0: ਬਿਲਕੁਲ ਬਿਲਕੁਲ,
1: ਕਹਿੰਦਾ ਚਲੋ ਕੋਈ ਗੱਲ ਨੀ ਹੈਗੀ, ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
0: ਜੀ।
1: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
0: ਜੀ।
1: ਉਹ ਜੇ ਉੱਧਰ ਗਿਆ ਉਹ ਅੱਗੇ ਜਾ ਕੇ ਵੇਖਦਾ ਉੱਥੇ ਉਹਦੀ ਸੱਸ
0: ਜੀ, ਪੂਰਾ ਪਰਿਵਾਰ, ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ।
1: ਕਹਿੰਦਾ ਯਾਰ ਕੰਮ ਪੂਰਾ ਹੀ ਫਸ ਗਿਆ।
0: ਬਿਲਕੁਲ ਹੈ ਜੀ,
1: ਉਹ ਦੁਬਾਰਾ ਫੇਰ ਪਿੱਛੇ ਮੁੜਿਆ
0: ਜੀ।
1: ਧਰਮਰਾਜ ਕਹਿੰਦਾ ਇੱਥੇ ਤਾਂ ਦੋ ਹੀ ਹੈਗੇ ਆ
0: ਜੀ,
1: ਵਹੀ ਖਾਤੇ
0: ਜੀ,
1: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
0: ਜੀ।
1: ਉਹ ਕਹਿੰਦਾ ਭਾਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
0: ਜੀ।
1: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸੋਲੂਸ਼ਨ ਲੱਭੋ ਮੇਰੇ ਲਈ
0: ਜੀ।
1: ਤੇ ਮੇਰਾ ਤਾਂ ਕਹਿੰਦਾ ਬਹੁਤ ਮੁਸ਼ਕਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
0: ਬਿਲਕੁਲ
1: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀ ਤਾਰਾ ਅੜ ਜਾਂਦੀ ਹੈ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ ਆਪਣੇ ਸ਼ਮੀ ਜੀ ਨੇ ਗੱਲ ਕਹੀ ਸੀ ਨਾ,
0: ਹਾਂਜੀ
1: ਦੋ ਜਿਸਮ ਮਗਰ ਇੱਕ ਜਾਨ ਹੈ,
0: ਬਿਲਕੁਲ ਹੈ ਜੀ।
1: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ ਦੋ ਜਿਸਮ ਮਗਰ ਇੱਕ ਜਾਨ ਹੈ ਹਮ,
0: ਵਾਹ
1: ਇੱਕ ਦਿਲ ਤੇ ਦੋ ਅਰਮਾਨ ਹੈ ਹਮ,
0: ਵਾਹ ਜੀ
1: ਓ ਮੇਰੇ ਸਨਮ ਓ ਮੇਰੇ ਸਨਮ। ਧੰਨਵਾਦ
0: ਵਾਹ,
1: ਜੀ, ਬਹੁਤ ਬਹੁਤ
0: ਕਿਆ
1: ਸ਼ੁਕਰੀਆ ਜੀ
0: ਬਾਤ
1: ਟਾਈਮ
0: ਹੈ ਜੀ
1: ਦੇਣ।
0: ਸਾਹਿਬ, ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ, ਕਿਆ ਬਾਤ ਹੈ ਜੀ, ਥੈਂਕ ਯੂ ਸ਼ੁਕਰੀਆ, ਜਿਉਂਦੇ ਵੱਸਦੇ ਰਹੋ ਜੀ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਗੱਲਬਾਤ ਕਰਕੇ ਗਏ ਨੇ ਜ਼ਿੰਦਗੀ ਦੇ ਬਾਰੇ ਤੇ ਜੀਵਨ ਸਾਥੀ ਦੇ ਉੱਤੇ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਹੋਏ ਨੇ ਬਾਜੀ, ਸਤਿ ਸ੍ਰੀ ਅਕਾਲ ਜੀ ਆਨੂ ਜੀ।
2: ਸਤਿ ਸ੍ਰੀ ਅਕਾਲ ਜੀ ਭੁਪਿੰਦਰ ਜੀ,
0: ਸਤਿ ਸ੍ਰੀ ਅਕਾਲ ਜੀ
2: ਸਾਰੇ ਦਾ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ
0: ਜੀ।
2: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜਾ ਜਿਹਾ ਤੁਹਾਡਾ ਟੌਪਿਕ ਦੇਖਿਆ
0: ਜੀ,
2: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ
0: ਨਹੀਂ,
2: ਪਾ ਲਾ।
0: ਵਧੀਆ ਕੀਤਾ ਜੀ, ਵਧੀਆ ਕੀਤਾ।
2: ਜੀਵਨ ਸਾਥੀ
0: ਜੀ
2: ਲਾਈਫ ਪਾਰਟਨਰ
0: ਜੀ,
2: ਤੇ ਮੈਂ ਨਾ ਜਿਵੇਂ ਕਹਿ ਲੋ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ
0: ਜੀ,
2: ਹਾਜ਼ਰ ਜਵਾਬ।
0: ਹਾਜ਼ਰ ਜਵਾਬ, ਹਾਂਜੀ।
2: ਤੇ ਮੇਰਾ ਕਾਫੀ ਰਿਹਾ ਰੁਝਾਨ, ਪਹਿਲਾਂ ਮੈਂ ਰੇਡੀਓ ਵਗੈਰਾ ਨੂੰ ਚਿੱਠੀਆਂ, ਮੈਂ ਨਾ ਉਹਨੂੰ ਇੱਕ ਉਦੋਂ ਪੀਲੇ ਪੋਸਟ ਕਾਰਡ ਤੇ ਮੈਂ ਉਹ ਹਾਜ਼ਰ ਜਵਾਬ ਵਾਲੇ ਨੂੰ ਸਵਾਲ ਭੇਜਿਆ
0: ਜੀ,
2: ਮੈਂ ਕਿਹਾ ਵੀ ਦੁਨੀਆਂ ਦਾ ਪਵਿੱਤਰ ਰਿਸ਼ਤਾ ਕਿਹੜਾ
0: ਜੀ।
2: ਤੇ ਉਹਦਾ ਉਹਨੇ ਜੀ ਹਾਜ਼ਰ ਜਵਾਬ ਵਾਲੇ ਨੇ ਉਹ ਟ੍ਰਿਬਿਊਨ ਦੇ ਹਾਜ਼ਰ ਜਵਾਬ ਦੇ ਵਿੱਚ ਉਹ ਮੇਰਾ ਛਾਪਿਆ ਉਹਦਾ ਜਵਾਬ
0: ਜੀ।
2: ਤੇ ਉਹ ਕਹਿੰਦਾ ਵੀ ਦੁਨੀਆਂ ਦੇ ਵਿੱਚ ਜਿਹੜੇ ਰਿਸ਼ਤੇ ਦਾ ਕੋਈ ਨਾਮ ਨੀ ਨਾ, ਕਹਿੰਦਾ ਉਹ ਪਵਿੱਤਰ ਆ
0: ਜੀ।
2: ਕਹਿੰਦਾ ਜਿੰਨੇ ਵੀ ਨਾਮ ਵਾਲੇ ਰਿਸ਼ਤੇ ਆ, ਜਿਨ੍ਹਾਂ ਨੂੰ ਤੁਸੀਂ ਕੋਈ ਨਾਮ ਦੇਤਾ ਰਿਸ਼ਤੇ ਦਾ
0: ਜੀ,
2: ਤੇ ਉਹ ਰਿਸ਼ਤੇ ਕਹਿੰਦਾ ਪਵਿੱਤਰ ਨੀ ਰਹੇ, ਕਹਿੰਦਾ ਤੇ ਜਿਹਦਾ ਕਹਿੰਦਾ ਕੋਈ ਨਾਮ ਨੀ ਰਿਸ਼ਤੇ ਦਾ, ਪਰ ਉਹ ਹੈ ਤੁਹਾਡਾ ਰਿਸ਼ਤਾ
0: ਜੀ,
2: ਕਹਿੰਦਾ ਬੜੇ ਪਵਿੱਤਰ ਨੇ
0: ਜੀ।
2: ਤੇ ਮੈਂ ਉਸੇ ਤੋਂ ਗੱਲ ਤਾਂ ਸ਼ੁਰੂ ਕਰੀ ਹੈ ਜੀ, ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
0: ਜੀ
2: ਮੇਰੀ ਰਹੀ ਆ ਵੀ ਇਸ ਬਾਰੇ, ਜਿਹੜਾ ਤੁਸੀਂ ਲਾਈਫ ਪਾਰਟਨਰ ਜਾਂ ਇਹ ਚੁਣਿਆ, ਮੈਂ ਕਿਹਾ ਵੀ ਮੈਕਸੀਮਮ ਜੇ ਮੈਂ ਕਵਾਂ ਤੇ ਜੇ ਆਪਾਂ 100 ਚੋਂ, ਮੈਂ ਸਭ ਨੂੰ ਪੁੱਛਿਆ ਜੀ, ਬਹੁਤ ਨੂੰ, ਆਪਣਿਆਂ ਨੂੰ ਵੀ, ਹੋਰ ਨੂੰ ਵੀ, ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ,
0: ਹਾਂਜੀ ਹਾਂਜੀ,
2: ਕਹਿੰਦੇ ਵੀ ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ, ਤੇ ਜ਼ਿਆਦਾ ਦੇ ਆਂਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ
0: ਜੀ।
2: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ, ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ
0: ਜੀ,
2: ਤੇ ਸਾਰਾ ਕੁਛ ਪੜ੍ਹਨ ਦਾ ਵੀ ਸ਼ੌਂਕ ਆ, ਹੋਰ ਵੀ ਕਾਫੀ ਸੁਣਦੇ ਆ,
0: ਬਿਲਕੁਲ।
2: ਇੱਕ ਮੈਂ ਆਪਦੇ ਸੁਣੂ, ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ, ਮੈਂ ਇੱਕ ਕਸਟਮਰ, ਮੈਂ ਥੋੜੇ ਚਿਰ ਦੀ ਗੱਲ ਆ, ਇੱਕ ਲੇਡੀ ਸੀਗੀ ਤੇ ਜਿਆਦਾ ਨੀ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ
0: ਜੀ,
2: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ, ਉਹ ਕਹਿੰਦੀ ਹਾਂ ਮੈਂ ਕਿਹਾ ਵੀ ਤੇਰੇ ਬੱਚੇ ਆ, ਉਹਨੇ ਜੀ ਕੰਨਾਂ ਨੂੰ ਹੱਥ, ਉਹਨੇ ਕੰਨਾਂ, ਮੈਂ ਕਿਹਾ ਵੀ ਤੇਰੇ ਬੱਚੇ ਹੈਗੇ, ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ
0: ਜੀ,
2: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨੀ ਚਾਹੁੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ
0: ਜੀ,
2: ਮਤਲਬ ਉਹ ਕਹਿੰਦੀ ਮੈਂ ਨੀ, ਮੈਂ ਚਾਹੁੰਦੀ ਨੀ ਵੀ ਮੈਂ,
0: ਬਿਲਕੁਲ ਜੀ ਬਿਲਕੁਲ, ਜਿਹੜੀ ਪਹਿਲਾਂ
2: ਹਾਂਜੀ
0: ਗੱਲ
2: ਕਹਿੰਦੀ
0: ਕਰਕੇ
2: ਮੈਂ
0: ਸ਼ਮੀ ਨੇ ਉਹਨਾਂ ਨਾਲ ਕੀਤੀ ਸੀਗੀ,
2: ਹਾਂਜੀ
0: ਪਰਿਵਾਰਕ
2: ਹਾਂਜੀ
0: ਚਾਹੇ ਝਗੜੇ ਨੇ, ਕਲੇਸ਼ ਨੇ, ਜਾਂ ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਵੀ ਉਹ ਕਾਹਤੋਂ ਕਹਿ ਰਹੀਆਂ ਨੇ, ਬਿਲਕੁਲ ਹੈ।
2: ਹਾਂਜੀ ਉਹ ਕਹਿੰਦੀ ਵੀ ਇਹੋ ਜਿਹੀ ਦੁਨੀਆਂ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨੀ ਲੈ ਕੇ ਆਉਣਾ ਚਾਹੁੰਦੀ, ਵੀ ਮੈਂ ਉਹਦਾ ਉਹਦਾ ਕਾਰਨ ਨੀ ਬਣਨਾ ਚਾਹੁੰਦੀ ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆਂ 'ਚ ਲੈ ਕੇ ਆਵਾਂ,
0: ਬਿਲਕੁਲ ਹੈ ਜੀ।
2: ਤੇ ਰਹੀ ਗੱਲ ਜਿਵੇਂ ਅੱਜ ਕੱਲ ਵਿਆਹ ਦੀ ਗੱਲ, ਮੋਸਟਲੀ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ
0: ਜੀ,
2: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ,
0: ਜੀ
2: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ, ਜਿਹਨੂੰ ਮੈਂ ਕਹੂੰਗਾ ਵੀ ਘਾਤਕ ਨਸ਼ਾ, ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ, ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ ਰਹੇ ਆ, ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ ਦਿਸ਼ਾ ਆਪਣਾ, ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ ਲਓ ਆਪਾਂ ਜਿਵੇਂ ਇੱਕ ਜਿਵੇਂ ਪੰਜਾਬੀ ਸ਼ਬਦ ਬਚੀਏ
0: ਤਾਂ ਮਾਰਕ ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ ਨਿਕਲੇਗਾ।
2: ਹਾਂਜੀ ਹਾਂਜੀ, ਤੇ ਰਹੀ ਗੱਲ ਜੀ ਟਰਸਟ ਵਾਲੀ, ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਣੀ, ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ, ਉਹ ਜਿਵੇਂ ਅਫਰੀਕਾ ਤੋਂ ਸੀਗਾ, ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ, ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲ ਫਰੈਂਡ, ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਉਹ 10-12 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ, ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ, ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ
0: ਜੀ।
2: ਕਹਿੰਦਾ ਗੱਲ ਕੀ ਹੋਈ, ਕਹਿੰਦਾ ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ, ਤਾਂ ਕਹਿੰਦਾ ਸਾਨੂੰ ਕੋਈ ਸਾਡੇ 'ਚ ਇਸ਼ੂ ਨਹੀਂ ਆਇਆ ਵੀ ਕੋਈ ਭਾਂਡੇ ਮੈਂ ਧੋ ਦਿੰਦਾ ਸੀ ਉਹ ਧੋ ਦਿੰਦੀ, ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ, ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ, ਕਹਿੰਦਾ ਵੀ ਉਹ ਸਾਡੇ 'ਚ ਆਪਸ ਮੇਂ, ਹੁਣ ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ, ਕਹਿੰਦਾ
0: ਜੀ।
2: ਤੇ ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ, ਇਹ ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ,
0: ਉਹ ਡਰ ਨਿਕਲ ਗਿਆ ਨਾ ਕਿਹੜਾ ਚੱਲਦੀ ਹੈ ਕਿਤੇ ਜਾਂ ਚੱਲਦਾ ਹੈ।
2: ਹਾਂਜੀ
0: ਜੀ,
2: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ, ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ ਲੈ ਕੇ, ਤਾਂ ਉਹਦੇ ਚ ਕੰਪਰੋਮਾਈਜ਼ ਬਹੁਤ ਸੀਗਾ। ਜਿਵੇਂ ਜੇ ਕੋਈ ਮਾੜਾ ਮੋਟਾ ਮਨਮੁਟਾਵ ਹੋ ਗਿਆ ਫੈਮਿਲੀ ਚ, ਆਮ ਹੁੰਦੇ ਹੀ ਸੀਗੇ ਸਾਰਿਆਂ ਦੇ, ਚਲੋ ਹੁੰਦੇ ਆਏ ਆ, ਉਹ ਹੁੰਦੇ ਸੀ ਤਾਂ ਚਾਰ ਪਿੰਡ ਘਰ ਦੇ ਬਜ਼ੁਰਗ ਬਹਿ ਗਏ ਰਾਈਟ, ਉਧਰੋਂ ਉਹ ਮਾੜਾ ਮੋਟਾ ਹੋਇਆ, ਇਧਰ ਉਧਰੋਂ ਕਹਿ ਵੀ ਪੇਕੇ ਰੁਸ ਕੇ ਬਾਗੀ, ਇਹੀ ਕਹਿੰਦੇ ਹੁੰਦੇ ਕਿਤੇ ਪੇਕੇ ਰੁਸ ਕੇ ਬਾਗੀ ਸੀਗਾ, ਉਹ ਗਾਂ ਜਾ ਵੜਦੇ ਸੀਗੇ ਤੇ ਉਹ ਸੱਸ ਉਹ ਲਿਆਉਂਦੇ ਹੁੰਦੇ ਸੀਗੇ
0: ਜੀ।
2: ਤੇ ਪਰ ਅੱਜ ਨਾ ਜਿਵੇਂ ਹੁਣ ਸੋਸ਼ਲ ਮੀਡੀਆ ਵੀ ਇਹਦਾ ਜ਼ਿੰਮੇਵਾਰ ਹੈਗਾ ਜੀ, ਆਪਾਂ ਨੋ ਡਾਊਟ
0: ਜੀ।
2: ਤੇ ਇੱਕ ਚੀਜ਼ ਹੋਰ ਆ ਜੀ, ਜਿਹੜੀ ਅਨਐਜੂਕੇਸ਼ਨ ਆ, ਜਿਵੇਂ ਕਹਿ ਲਓ ਪੜ੍ਹਾਈ, ਇਹ ਨੀ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ, ਪੜ੍ਹਾਈ ਆ, ਮੈਂ ਇਹਨੂੰ ਪੜ੍ਹਾਈ ਨਹੀਂ ਮੰਨਦਾ, ਉਹ ਤੁਸੀਂ ਲੈ ਸਕਦੇ ਆ ਪੜ੍ਹਾਈ ਡਿਗਰੀਆਂ PhD ਕੁਛ ਮਰਜ਼ੀ ਕਰ ਲਓ, ਉਹ ਵੱਖਰੀ ਪੜ੍ਹਾਈ ਆ
0: ਜੀ।
2: ਪਰ ਜਿਹੜੀ ਅਸਲੀ ਪੜ੍ਹਾਈ, ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ
0: ਜੀ,
2: ਤੇ ਉਹ ਸਾਨੂੰ ਨਹੀਂ ਹੈਗੀ। ਸਾਡੇ ਕੋਲੇ ਅੱਜ ਕੱਲ ਨੌਲੇਜ ਆ ਜਿਹੜੀ, ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ, ਉਹ ਨੌਲੇਜ ਆ
0: ਜੀ,
2: ਤੇ ਉਹ ਹਰ ਕੋਈ ਬਣਿਆ ਬੈਠਾ,
0: ਨਾਲੇ
2: ਉਹ ਜ਼ਰੂਰੀ ਆ।
0: ਉਸ ਸਮੇਂ ਦੇ ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ, ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ, ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰਾਹੁਣਾ ਹੁੰਦਾ ਸੀਗਾ ਨਾ, ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰਾਹੁਣਾ ਆ ਗਿਆ ਹਨਾ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ, ਕਿਤੇ ਕੁੜੀ ਨਾ ਛੱਡ ਜਾਵੇ ਇਹ, ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ, ਉਹ ਧੌਂਸ ਵੀ ਜਮਾਉਂਦੇ ਸੀਗੇ, ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਹਾਂ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ, ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ, ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਆ, ਰੋਟੀ ਪਾਣੀ ਖਿਲਾਉਂਦੇ ਹਾਂ, ਹੋਰ ਇਹਨੂੰ ਕੀ ਕਰ ਲਈ ਹੁਣ, ਹਨਾ। ਤੇ ਉਹ ਕਿਤੇ ਨਾ ਕਿਤੇ ਗਲਤ, ਜੇ ਔਰਤ ਕਿਸੇ ਪਾਸੇ, ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸਯੂਜ਼ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ, ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ ਮੀਟੂ ਹੋਰ ਸਾਰੇ ਏਦਾਂ ਵੱਡੇ ਵੱਡੇ ਚੱਲੇ ਆ,
2: ਬਹੁਤ ਕੁਛ ਹੋ ਰਿਹਾ। ਹਾਂਜੀ
0: ਹਾਂ, ਤੇ ਏਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ, ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ।
2: ਅਸਲ ਚ ਨਾ ਜੀ, ਮੈਂ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ ਉਹਦਾ ਕੋਈ ਸੀਗੀ ਕਲਾਸ ਤੇ, ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD ਹਿਊਮਨ ਬ੍ਰੇਨ ਤੇ, ਕਹਿੰਦੀ ਹਿਊਮਨ ਬ੍ਰੇਨ ਤੇ ਕੰਮ ਹੀ ਨੀ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ, ਲੇਡੀ ਦੀ ਸਾਈਕੋਲੋਜੀ ਤੇ, ਲੇਡੀਜ਼ ਨੂੰ ਪ੍ਰੋਬਲਮ ਆ, ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ ਬੰਦੇ ਦਾ ਕੀ ਹੋ ਰਿਹਾ, ਬੰਦਾ ਕਿੰਨਾ ਮੁਸ਼ਕਲ, ਕਹਿੰਦੀ ਉੱਥੇ ਕੰਮ ਹੀ ਨੀ ਹੋਇਆ। ਹਾਂ, ਮੈਂ ਕਹਿੰਦੀ ਉਹ ਕਹਿੰਦੇ ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ।
0: ਹੁਣ
2: ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ, ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ
0: ਜੀ,
2: ਪਰ
0: ਇੱਕ ਉਹ ਇੱਕ ਆ ਵੀ ਬੱਚੇ ਦੇ ਨਾਲ ਹੋਵੇ ਨਾ, ਤਾਂ ਬੱਚੇ ਦੇ ਸਾਹਮਣੇ ਨੀ ਰੋਂਦੀ, ਜੋ ਮਰਜ਼ੀ ਹੋ ਜਾਵੇ।
2: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਾਹਿਬ ਦੁਨੀਆਂ ਦੇ ਵਿੱਚ ਨਾ, ਆਪਾਂ ਦੋਨੇ ਪਾਸੇ ਆ
0: ਜੀ,
2: ਇਹ ਨਾ ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ, ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ,
0: ਵਿਚਾਰੀ ਬਣਾਇਆ
2: ਤੇ
0: ਹੰਝੂ ਕਿਦਾਂ ਲੈ, ਮਰਦ ਬਣ ਲੈ ਯਾਰ, ਇਮੋਸ਼ਨ ਨੇ ਉਹਦੇ, ਜਜ਼ਬਾਤ ਨੇ ਉਹ, ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ, ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ, ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ, ਤੇ ਮਰਦ ਨੀ ਰੋ ਸਕਦਾ ਜੀ।
2: ਹਾਂਜੀ, ਉਹ ਉਹੀ ਚੀਜ਼ ਆਈ, ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲਓ ਵੀ ਬੰਦੇ ਤੇ, ਜਿਵੇਂ ਮਰਦ ਤੇ ਕਹਿ ਲਓ ਵੀ ਇੰਨਾ ਨਾ ਇਹਦੇ ਤੇ, ਇਹਦੀ ਸਾਈਕੋਲੋਜੀ ਤੇ ਇਹਦੇ ਤੇ ਇੰਨਾ, ਜਿਵੇਂ ਨਾ ਹੀ ਕਿਸੇ ਨੇ ਜ਼ਿਆਦਾ ਲਿਖਿਆ
0: ਜੀ,
2: ਤੇ ਨਾ ਹੀ ਇਹਦੇ ਤੇ ਜ਼ਿਆਦਾ ਕੰਮ ਹੋਇਆ, ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲਓ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ ਗਿਆ। ਤੇ ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ, ਖੈਰ ਨਹੀਂ ਮੈਂ ਨੀ ਇਸ ਨੂੰ ਵਿਚਾਰੀ ਮੰਨਦਾ, ਹੁਣ ਜਿਵੇਂ ਆਪਾਂ ਗੱਲ, ਅਸੀਂ ਮੈਂ ਸਾਡੇ ਆਪਸ ਮੈਂ ਬੈਠੇ ਹੁੰਦੇ, ਜਦੋਂ ਵਾਈਫ ਅਸੀਂ ਕਹਿੰਦਾ ਗੱਲ ਕਰਨ ਲੱਗੇ ਜਿਵੇਂ ਸੱਸ ਦੀ, ਉਹ ਬੇਟੀਆਂ ਵੀ ਮੇਰੀ ਵਾਈਫ ਨੂੰ ਕਹਿੰਦੀ, ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
0: ਜੀ ਜੀ
2: ਹਾਂ, ਉਹ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ, ਉਸ ਕਹਿੰਦੀ ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ ਵਾਲੇ ਟਾਈਮ ਚ ਤੁਸੀਂ ਵੀ ਸੱਸ ਬਣਨਾ, ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
0: ਬਿਲਕੁਲ ਹਾਂਜੀ,
2: ਉਹ ਮਤਲਬ ਅੱਜ ਕੱਲ ਜਿਵੇਂ ਅੱਜ ਕੱਲ ਥੋੜਾ ਜਿਹਾ, ਚਲੋ ਇਹ ਗੱਲਾਂ ਤਾਂ ਹੈਗੀਆਂ ਵੀ ਬੱਚੇ ਆ ਜਿਹੜੇ, ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ, ਚਲੋ ਮੈਂ ਹੈਗਾ, ਚਲੋ ਪੰਜਾਬੀ ਬਾਰੇ
0: ਹੋਰ ਜਾਣਾ, ਰੁਤਬੇ ਦੀ ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ ਵਿਰਾਸਤ ਆ, ਪਰ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਹੈ।
2: ਨਹੀਂ ਬਿਲਕੁਲ ਜੀ, ਹੁਣ ਜਿਵੇਂ ਕਹਿ ਲਓ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਭਾਂਡੇ ਧੋਣ, ਮੈਨੂੰ ਪਰਸਨਲੀ ਮੈਂ ਆਪਦੀ ਗੱਲ ਕਰਾਂ, ਮੈਨੂੰ ਕਿਸੇ ਚੀਜ਼ ਦਾ ਮੈਂ ਸਾਰੇ ਕੰਮ ਕਰਨ
0: ਜੀ
2: ਜਾਣਦਾ ਜੀ,
0: ਬਿਲਕੁਲ
2: ਮੈਂ ਈਵਨ ਰੋਟੀ ਮੈਂ ਪਕਾ ਲੈਣਾ,
0: ਬਿਲਕੁਲ ਕਰ
2: ਲੈਂਦਾ ਸਾਰਾ
0: ਬਿਲਕੁਲ
2: ਕੁਝ, ਸਭ ਕੁਝ ਕਰ ਲੈਣਾ ਜੀ,
0: ਜੀ
2: ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ, ਕੋਈ ਮੈਨੂੰ ਉਹ ਨਹੀਂ ਹੈਗਾ ਵੀ ਮੈਂ ਨਹੀਂ, ਮੈਨੂੰ ਕੋਈ ਮਾਇੰਡ ਨਹੀਂ ਮੈਂ ਨਹੀਂ ਵੀ ਕਰਦਾ, ਮੈਨੂੰ ਜ਼ਿਆਦਾਤਰ ਨਹੀਂ ਕਰਦਾ, ਪਰ ਮੈਂ ਮੈਨੂੰ ਐ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਕੋਈ ਇਸ ਦੇ ਵਿੱਚ
0: ਬਿਲਕੁਲ
2: ਵੀ ਜੇ ਕੋਈ ਹੋਵੇ ਤਾਂ ਕਰਨ ਚ, ਤੇ
0: ਬਾਈ ਜੀ ਹੋਵਰ ਵੀ ਮਾਰ ਦੇਈਦਾ, ਸਾਰਾ ਕੁਝ ਭਾਂਡੇ ਵੀ ਧੋ ਲਈਦੇ ਆ, ਖਾਣਾ ਵੀ ਬਣਾ ਲਈਦਾ, ਇਹ ਥੋੜੀ ਆ ਪਈ ਹੁਣ ਜੇ ਵਾਈਫ ਹੈਗੀ ਆ ਤਾਂ ਉਹ ਸਾਰੀ ਉਮਰ ਉਹਨੇ ਹੀ ਕਰਕੇ ਖਲਾਉਣਾ ਜਾਂ ਉਹਨੇ ਹੀ ਬਣਾ ਕੇ ਖਲਾਉਣਾ। ਹੁਣ ਕਈ ਵਾਰੀ ਦੇਖੋ ਹੁਣ ਕਈ ਜਿੱਦਾਂ ਹੁਣ ਜੀਰਾ ਸਾਹਿਬ ਗੱਲ ਕਰਕੇ ਗਏ ਨੇ ਹਨਾ, ਲਾਈਫ ਪਾਰਟਨਰ ਆ, ਹੁਣ ਇਹ ਥੋੜੀ ਪਤਾ ਕੱਲ ਨੂੰ ਮੇਰਾ ਨਹੀਂ ਪਤਾ ਕਿ ਮੈਂ ਰਹਿਣਾ ਕਿ ਰਹਿਣਾ ਕੱਲ ਨੂੰ ਸਵੇਰ ਨੂੰ ਉੱਠਣਾ, ਤਾਂ ਉਹ ਮੇਰੇ ਬਗੈਰ ਮਤਲਬ ਕਿ ਇੰਨਾ ਕਿ ਇੱਕ ਦੂਸਰੇ ਉੱਤੇ ਨਿਰਭਰ ਨਾ ਹੋਵੋ ਇੰਨਾ ਵੀ ਕਿ ਉਹਦੇ ਤੋਂ ਬਗੈਰ ਤੁਹਾਡਾ ਨਾ ਸਰੇ ਤੇ ਤੁਹਾਡੇ ਤੋਂ ਬਗੈਰ ਉਹਦਾ ਨਾ ਸਰੇ। ਘੱਟੋ ਘੱਟ ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵੀਲ ਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ, ਪਰ ਅਸੀਂ ਕਹਿੰਦੇ ਹਾਂ ਭਾਈ ਇੱਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ, ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ, ਮਤਲਬ ਘੱਟੋ ਘੱਟ ਥੋੜਾ ਬਹੁਤਾ ਇੰਡੀਪੈਂਡੈਂਟ, ਜਾਂ ਕੱਲ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਹਨਾ, ਵੀ ਮੈਂ ਕਰ ਸਕਦਾ ਹਾਂ।
2: ਹਾਂਜੀ ਬਿਲਕੁਲ, ਪਰ ਅਸਲ ਚ ਨਾ
0: ਭਿੰਦਰ ਜੀ ਦੋਵੇਂ ਪੱਖ ਨੇ ਬਿਲਕੁਲ,
2: ਨਹੀਂ ਨਹੀਂ ਸਹੀ ਤੁਹਾਡੀ ਗੱਲ, ਪਰ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ, ਪਤਾ ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ ਐਂਡ ਆਫ ਦਾ ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ। ਮੈਂ ਨਾ ਇਹ ਚੀਜ਼ ਆਪਦੇ ਅੱਖੀ ਕਈ ਦੇਖੀ ਆ, ਇੱਕ ਵਾਰੀ ਮੈਂ ਇੱਕ ਹੋਸਪਿਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜੁਰਗ ਬਿਮਾਰ ਕੋਈ, ਉਹਨੂੰ ਪ੍ਰੋਬਲਮ ਵਾਸ਼ਰੂਮ ਵਗੈਰਾ ਦੀ, ਤੇ ਨਾਲ ਉਹਦੀ ਵਫਤ ਮੁੰਡੇ ਉਹਦੇ ਦੋ
0: ਜੀ,
2: ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ, ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹੋਸਪਿਟਲ ਚ, ਉਹ ਮੁੰਡੇ ਬਾਹਰ ਚਲੇ ਜਾਇਆ ਕਰ
0: ਜੀ ਜੀ,
2: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ ਜਿਵੇਂ ਉਹ ਭਾਂਡਾ ਜੋ ਵੀ ਹੋਸਪਿਟਲ ਦਾ ਸਿਸਟਮ। ਸੋ ਮੈਨੂੰ ਉਹ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨੀ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ। ਸੋ ਮੈਨੂੰ ਮੈਂ ਇੱਥੇ ਵੀ ਸ਼ਾਇਦ ਪਹਿਲਾਂ ਵੀ ਸ਼ੇਅਰ ਕਰੋ, ਮੈਨੂੰ ਬੜੀ ਉਹ ਕੀਤੀ, ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਤਾਂ ਪਤਾ ਹੀ ਇੱਥੇ ਆ ਕੇ ਲੱਗਦਾ
0: ਲੱਗਦਾ ਜੀ
2: ਵੀ, ਸੋ ਵੀ ਤੁਸੀਂ ਹੋ ਸਕਦਾ ਜੇ ਉਹ ਬੰਦਾ ਸੀ ਮੰਜੇ ਤੇ, ਤੇ ਲੇਡੀਜ਼ ਵੀ ਹੋ ਸਕਦੀ ਆ, ਉਹ ਕੋਈ ਚੱਕਰ ਨੀ, ਤੇ ਵੀ ਦੋਨਾਂ ਦੇ ਵਿੱਚ, ਤੇ ਅਸਲ ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਤੇ ਦੋਨਾਂ ਦਾ ਜਿਹੜਾ ਹੈਗਾ ਇਹ ਹੁਣ ਹੁਣ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ ਤਾਂ।
0: ਮੈਨੂੰ ਸਭ ਤੋਂ ਹੋਰ ਆਪਣੇ ਗੁਰਮੇਲ ਦੀ ਗੱਲ ਲੱਗਦੀ ਆ, ਕਈ ਵਾਰੀ ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ, ਚਲੋ ਪਹਿਲਾ ਸਮਾਂ ਸੀਗਾ ਜਿਹੜਾ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਦੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ, ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ, ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜੇ ਜੇ ਉਹ ਕੱਲ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ, ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਭਈ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ ਤਾਂ ਆਪੇ ਹੀ ਜਾਣਾ ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਹੈ ਭਈ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ ਕੇ ਲਿਆਉਂਦਾ ਸੀ ਉਹੀ ਖਲਾਉਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ ਫਿਰ ਉਹਦੇ ਨਾਲ, ਉਹ ਇਹ ਨਹੀਂ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹਿੱਸਾ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ ਦੁੱਖ ਸੁੱਖ ਜੋ ਵੀ ਹੈ।
2: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ, ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨੀ ਹੁੰਦੇ ਸੀ, ਦੁਕਾਨ ਤੇ ਹੱਟੀ ਤੇ ਨੀ ਭੇਜਦੇ ਸੀਗੇ,
0: ਬਿਲਕੁਲ
2: ਉਹਨਾਂ ਨੂੰ ਜਦੋਂ ਫਿਰ ਜਦੋਂ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਸੀ ਤੇ ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਉੱਥੇ ਹੁਣ ਤਾਂ ਇਹ ਹੋਣਾ ਚਾਹੀਦਾ ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ,
0: ਤਾਂ
2: ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ, ਜਿਵੇਂ ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ।
0: ਬਿਲਕੁਲ ਹੈ ਜੀ,
2: ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ ਸਿਆਣੇ ਹੋ ਜਾਣ ਜਵਾਕ ਕਹਿ ਲਓ ਵੀ, ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ ਮਾੜਾ ਮੋਟਾ ਤੁਹਾਡਾ ਜੋ ਵੀ ਹੈ ਨਾ ਕਾਰੋਬਾਰ, ਜੋ ਵੀ ਤੁਹਾਡਾ ਲੈਣ ਦੇਣ, ਜੋ ਵੀ ਜਿਵੇਂ ਵੀ ਕਹਿ ਲਓ ਤੁਹਾਡੀ ਫੈਮਿਲੀ ਦਾ ਸਿਸਟਮ ਆ, ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕੁ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ, ਮੈਂ ਹੁਣ ਜਿਵੇਂ ਅਸੀਂ ਹੁਣ ਜਦ ਘਰ ਬਣਾ ਰਹੇ ਨਵਾਂ, ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਹ ਜਦੋਂ ਲੈ ਕੇ ਜਾਂਦਾ ਮੈਨੂੰ ਕਹਿੰਦੇ, ਮੈਂ ਕਿਹਾ ਵੀ ਨਹੀਂ ਤੁਸੀਂ ਵੀ ਘਰ ਚ ਰਹਿਣਾ, ਤੁਸੀਂ ਥੋਡੀ ਫੁੱਲ ਹੋ
0: ਜੀ
2: ਤੁਸੀਂ ਉਹ ਮੈਨੂੰ ਕਈ ਵਾਰੀ ਉਹ ਕਹੇ ਤੇ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਣੀ ਫੈਮਿਲੀ ਵੀ ਸਾਰੇ ਮੇਰਾ ਜਵਾਕ ਆ, ਮੈਂ ਕਿਹਾ ਤੁਸੀਂ ਆਪਦਾ ਦੇਖੋ, ਮੈਂ ਕਿਹਾ ਏਦਾਂ ਨੀ ਹੈਗਾ, ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
0: ਜੀ,
2: ਤੇ ਉਹ ਸਾਰਾ ਕੁਛ ਵੀ
0: ਬਿਲਕੁਲ
2: ਮੈਂ ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ ਮੈਨੂੰ ਨੀ ਹੈਗਾ ਥੋੜਾ ਰੂਮ ਆ, ਤੁਸੀਂ ਤੁਸੀਂ ਵੀ ਵਿੱਚ ਰਹਿਣਾ ਜਿਵੇਂ ਜੋ ਵੀ ਹੈ ਤੁਸੀਂ ਤੁਹਾਡਾ ਪੂਰਾ ਹੋ।
0: ਹਾਂਜੀ
2: ਉਹ ਕਈ ਵਾਰੀ ਫਿਰ ਮੈਂ ਹੀ ਹੁਣ ਉਹ ਬੇਟੀ ਹੈ ਮੇਰੀ,
0: ਇੱਥੇ ਤਾਂ ਉਦਾਂ ਵੀ ਬੱਚੇ ਕਹਿ ਦਿੰਦੇ ਆ ਪਾਪਾ ਮੰਮਾ ਇਹ ਤੁਹਾਡਾ ਹੈ ਨਾ, ਅਸੀਂ ਜਦੋਂ ਆਪੇ ਹੀ ਕਰਾਂਗੇ ਜਦੋਂ ਕਰਾਂਗੇ ਜਿੱਦਾਂ ਦਾ ਕੰਮ ਹੈ। ਬਿਲਕੁਲ ਹੈ
2: ਤੇ ਪਰ ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੌਪਿਕ ਰੱਖਿਆ ਨਾ ਬੜਾ ਇਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਇਹ ਟੌਪਿਕ ਵੀ ਵਧੀਆ ਖੈਰ ਜ਼ਰੂਰੀ ਆ ਤੇ ਪਰ ਔਖਾ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਵੀ ਪੈਂਦਾ, ਕਈ ਥਾਵਾਂ ਤੇ ਤੁਹਾਨੂੰ ਚੁੱਪ ਵੀ ਰਹਿਣਾ ਪੈਂਦਾ, ਸਾਰਾ ਕੁਛ ਕਰਨਾ ਪੈਂਦਾ
0: ਜੀ।
2: ਤੇ ਪਰ ਅੱਜ ਦੀ ਜਨਰੇਸ਼ਨ ਆ ਜਿਹੜੀ ਜੀ ਉਹ ਅੱਜ ਦੀ ਜਨਰੇਸ਼ਨ ਤਾਂ ਉਹ ਠੂ ਔਖਾ ਜੀ, ਤੇ ਉਹ ਇਹ ਦਿਨੋ ਦਿਨ ਇਹਨੇ ਮੈਂ ਕਹੂੰਗਾ ਵੀ ਇਹਦਾ ਹੱਲ ਤਾਂ ਆਈ ਡੋਂਟ ਨੋ, ਪਰ ਵੀ ਇਹ ਚਲੋ ਵਿੱਚ ਖੈਰ ਜਿਵੇਂ ਕਹਿੰਦੇ ਵੀ ਸਾਰੇ ਤਾਂ ਨੀ ਹੈਗੇ ਖੜ ਸੁੱਕ ਵਿੱਚ ਕੋਈ ਹਰੇ ਬੂਟੇ ਹੈਗੇ ਆ, ਤੇ ਚਲੋ ਸ਼ਾਇਦ ਉਹ ਹਰੇ ਬੂਟੇ ਨਾਲ ਹੋਰ ਹਰੇ ਬੂਟੇ ਬਣਨਗੇ
0: ਬਣਨਗੇ
2: ਤੇ ਹਾਂਜੀ ਆਪਾਂ ਨੂੰ ਆਪਦੀ ਕੋਸ਼ਿਸ਼ ਜਾਰੀ ਰੱਖਣੀ ਚਾਹੀਦੀ ਆ।
0: ਬਿਲਕੁਲ
2: ਨਹੀਂ ਬਿਲਕੁਲ ਜੀ, ਜਿਵੇਂ ਆਸਾ ਮਰੇ ਨਿਰਾਸਾ
0: ਜੀ,
2: ਤੇ ਆਪਾਂ ਨੂੰ ਜਰੂਰ ਇਹ ਗੱਲਬਾਤ ਕਹਿੰਦੇ ਆ ਕਰਦੇ ਰਹਿਣਾ ਚਾਹੀਦਾ ਜੀ।
0: ਬਿਲਕੁਲ ਹੈ ਜੀ,
2: ਤੇ ਬਹੁਤ ਸੋਹਣਾ ਜੀ ਪ੍ਰੋਗਰਾਮ ਰੋਜ਼
0: ਥੈਂਕ ਯੂ
2: ਸੁਣੀ ਦਾ, ਧੰਨਵਾਦ ਬਹੁਤ ਬਹੁਤ, ਜਿਉਂਦੇ ਵਸਦੇ ਰਹੋ ਜੀ, ਮੁਹੱਬਤ ਜ਼ਿੰਦਾਬਾਦ,
0: ਜ਼ਿੰਦਗੀ ਜ਼ਿੰਦਾਬਾਦ ਜੀ। ਲੋ ਦੋਸਤੋ ਇਸ ਤਰ੍ਹਾਂ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਵਿਚਾਰ ਦੇ ਕੇ ਗਏ ਨੇ, ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਨਿੱਘਾ ਸਵਾਗਤ ਹੈ, 5-7 ਮਿੰਟ ਹੋਰ ਲਾ ਲਾਂਗੇ, ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ, ਬੀਬੀਆਂ ਭੈਣਾਂ ਵੀ ਭਾਈ ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ, ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ। ਮੁਕੱਦਰ ਜੀ ਦੁਆਰਾ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀ ਆਨੂ ਜੀ, ਹਾਂਜੀ ਲੰਘਿਆ ਜੀ,
3: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ, ਮੈਂ ਤਾਂ
0: ਲਾਲੀ ਗਾਲ ਜਰੂਰ ਜੀ।
3: ਅਸਲ ਚ ਨਾ ਬਾਈ ਜੀ ਤੁਸੀਂ ਦੇਖੋ, ਪਹਿਲਾਂ ਆਪਣੀ ਜੁਆਇੰਟ ਫੈਮਿਲੀਆਂ ਹੁੰਦੀਆਂ
0: ਜੀ,
3: ਹੌਲੀ ਹੌਲੀ ਤੋੜ ਕੇ ਨਿਊਕਲੀਅਰ ਫੈਮਿਲੀ ਦੇ ਲਏ, ਹੁਣ ਹੁਣ ਜਿਹੜਾ ਸਿਸਟਮ ਹੈ ਨਾ ਇਹ ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈਗੀ
0: ਜੀ।
3: ਇਸ ਹੈਗੀ ਸਾਰੀ, ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ, ਮੰਨ ਲਓ ਬਾਈ ਜੀ ਮੰਨ ਲਓ ਇੱਕ ਜੁਆਇੰਟ ਫੈਮਿਲੀ ਤੋਂ ਇੱਕ ਨਿਊਕਲੀਅਰ ਫੈਮਿਲੀ ਚ ਆ ਗਿਆ ਤੇ ਫਿਰ ਹੁਣ ਆਪਾਂ ਕਹਿੰਦੇ ਵੀ ਹੁਣ ਵਿਆਹ ਕਰਾਉਣ ਦੀ ਵੀ ਲੋੜ ਨਹੀਂ।
0: ਮੁਕੱਦਰ ਜੀ ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹਾਂ, ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ ਜਾਂ ਨਾ ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਹੈ, ਤੇ ਉੱਥੇ ਨੀ ਇੱਕੋ ਚੀਜ਼ ਰਹਿਣੀ ਹੈ, ਸਥਿਰ ਰਹਿਣੀ ਹੈ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਹੈ, ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਨ੍ਹਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਆਣਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ ਹੈ। ਉਹ ਆਪੇ ਹੀ ਚਾਹੇ ਕਮਾਵੇ, ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਪੱਧਰ ਦੇ ਉੱਤੇ ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਹੈ ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਰ ਪਤਾ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
3: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀਆਂ ਕਿੰਨੀਆਂ ਕੁਝ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ ਪਿੱਛੇ, ਹੁਣ ਓਨੀਆਂ ਹੈ ਵੀ ਨਹੀਂ ਹੈਗੀਆਂ
0: ਜੀ।
3: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਤ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਕੋਈ ਵੀ ਸਮਝਦਾ ਨਹੀਂ ਨਾ ਹੈਗਾ,
0: ਕਿਉਂਕਿ ਬਾਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨੀਆਂ ਨੇ ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ। ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ। ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
3: ਭਾਰਗਵ ਜੀ ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਆਟੋ ਆਣਾ ਰੈਲੀ ਤੇ ਇੱਕ ਸਵਾਲ ਬਾਈ ਜੀ ਨੇ ਕੀਤਾ ਸੀ, ਉਹ ਬਾਲਿਆਂ ਨੇ ਸੋਚਿਆ ਨੀ ਉਹਦਾ।
0: ਹਾਂਜੀ,
3: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਜਦੋਂ ਆਟੋ ਆਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤੇ ਉਦੋਂ ਤਰੱਕੀ ਆਈ
0: ਜੀ,
3: ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ, ਮੈਨੂੰ ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ ਸ਼ਾਇਦ ਉਹਨਾਂ ਨੇ ਕੋਈ ਕੋਈ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
0: ਜੀ
3: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ
0: ਜੀ? ਜੀ
3: ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
0: ਜੀ,
3: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
0: ਜੀ,
3: ਤੇ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋ ਗਈ ਜ਼ਿੰਦਗੀ
0: ਜੀ,
3: ਤੇ ਫਿਰ ਖੁਦਕੁਸ਼ੀ ਦਰ ਕਿਉਂ ਵਧ ਜਾਂਦੀ ਹੈ ਜੀ ਨਾਲ ਨਾਲ ਬਾਈ?
0: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ, ਉਹਦਾ ਹੁਣ ਦੇਖੋ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ, ਉਹਨਾਂ ਨੇ ਪਹਿਲਕਦਮੀ ਵੀ ਕੀਤੀ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ ਜਾਂ ਪਿੱਛੇ ਵੀ ਨਿਰਭਰ ਕਰ ਲਿਆ। ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ, ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50 ਦੇ ਵਿੱਚ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ, ਤੇ ਉਹ ਹਾਲਤ ਏਦਾਂ ਕਿ 5-7 ਪੀੜੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕੀ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
3: ਨਹੀਂ ਨਹੀਂ ਉਹ ਬਾਈ ਦਾ ਇਹੀ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ
0: ਪਾਣੀ ਚਾਹੇ ਰਵੇ ਨਾ ਰਵੇ ਉਹਦੇ ਉਹ ਸਾਡੀ
3: ਸਰਦਾਰ
0: ਜੀ
3: ਬਿਲਕੁਲ ਉਹੀ ਚੱਕਰ ਨਾ। ਸਰਦਾਰ ਸਿੰਘ ਜੋਲ ਨੇ ਲਾਲੀ ਬਾਈ ਨੇ ਸਿਰੇ ਲਿਖਿਆ, ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਉਹ ਵਾਹਵਾ ਟਾਈਮ ਪਹਿਲਾਂ ਅਸੀਂ ਕਿਹੜਾ ਲਾਈਏ, ਉਹ ਕਹਿੰਦਾ ਵੀ ਜਦੋਂ ਪਾਣੀ ਖਤਮ ਹੋਊਗਾ ਜਿਹੜਾ ਤੁਸੀਂ ਉਹ ਲਾਣਾ ਵੀ ਉਹ ਹੁਣ ਲਾ ਲਓ
0: ਜੀ ਬਿਲਕੁਲ ਹੈ ਜੀ।
3: ਪਰ ਅਸੀਂ ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ ਹਾਂ
0: ਜੀ। ਦੇਖੋ ਜੇ ਨਾਲੇ ਬਾਈ ਜੀ ਇਹ ਵੀ ਆ ਨਾ, ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਆ, ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ। ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ, ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ, ਉਹਦੇ ਵਿੱਚ ਬਹੁਤਾਤ ਕਰ ਲਈ, ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂਬਾਰਾਂ ਨੇ ਜੀ ਉਹਦੀਆਂ, ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤੇ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ ਉਹ।
3: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ ਵੀ ਜਦੋਂ ਸਮਾਂ ਲੰਘ ਜਾਵੇ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ ਅਸੀਂ
0: ਉਦੋਂ ਖੜੇ
3: ਸਾਡੇ ਨਾਲ ਆ ਕੀ ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
0: ਜੀ,
3: ਚੱਕਰ ਉਹੀ ਹੈ। ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਨੂੰ ਰਿਸ਼ਤੇ ਨਾਤਿਆਂ ਵਾਲਾ,
0: ਹਾਂਜੀ,
3: ਪਰ ਇਹ ਸਾਨੂੰ ਨਾ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
0: ਜੀ,
3: ਤੇ ਫੇਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋਊ ਕਿਸੇ ਨੂੰ ਠੀਕ ਲੱਗਦਾ ਹੋਊ, ਆਪੋ ਆਪਣੇ ਵਿਚਾਰ ਹੁੰਦੇ ਨੇ ਸਾਰਿਆਂ ਦੇ, ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ, ਆਪਾਂ ਨੂੰਹ ਧੀ ਤੋਂ ਪਹਿਲਾਂ ਆਪਾਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀ ਹੈ ਨਾ
0: ਜੀ,
3: ਫੇਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ, ਪਰ ਸੋਚਦਾ ਹੀ ਨੀ ਹੈਗਾ ਬਾਈ ਜੀ ਅਸਲ ਤੇ ਨਾ, ਇਹ ਮਸਲਾ ਬਹੁਤ ਵਿਗੜਿਆ ਹੋਇਆ
0: ਜੀ,
3: ਕਿਉਂਕਿ ਅੱਜ ਕੱਲ ਰਿਸ਼ਤੇ ਨਾਤੇ ਵਿਗੜੇ ਹੋਏ ਨੇ, ਤੁਸੀਂ ਸਮਝ ਸੋਚ
0: ਛੋਟਾ ਨਾ ਲੈ ਜਾਵੇ ਹਨਾ।
3: ਉਹ ਮੈਂ ਤਾਂ ਇਸੇ ਕਰਕੇ ਭਾਰਤ ਬਾਈ ਜੀ ਕਹਿੰਦੇ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ, ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ, ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ, ਸਾਡੇ ਤੋਂ ਪਰਿਵਾਰ ਜਿਹੜਾ ਉਹ ਸੰਭਾਲਿਆ ਨੀ ਜਾਂਦਾ,
0: ਬਿਲਕੁਲ ਬਿਲਕੁਲ,
3: ਉਹਦੇ ਚ ਵੀ ਉਹ ਤੁਹਾਡੀ ਵਾਲੀ ਗੱਲ ਸੁਣੋ ਵੀ ਉਹ ਈਗੋ ਭਾਰੂ ਹੈ,
0: ਈਗੋ ਭਾਰੂ ਹੋ ਗਈ ਨਾ,
3: ਅਸੀਂ ਗੱਲ ਸੁਣਨੀ ਨੀ ਕਿਸੇ ਦੀ, ਜਾਂ ਵੀ ਅਸੀਂ ਸਮਝਣੀ ਨੀ, ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਆਪਣਾ ਵੀ ਜਿਹੜਾ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਲਾਗੂ ਹੋਵੇ
0: ਜੀ, ਬਿਲਕੁਲ ਹੈ ਜੀ,
3: ਇਸ ਕਰਕੇ ਬੜਾ ਵਧੀਆ ਵਿਸ਼ਾ ਸੀ ਵੈਸੇ ਤੁਹਾਡਾ, ਇਹ ਬਹੁਤ ਬਹੁਤ
0: ਸ਼ੁਕਰੀਆ,
3: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ
0: ਹੈ, ਬਿਲਕੁਲ ਹੈ ਜੀ ਬਿਲਕੁਲ, ਤੁਹਾਡਾ
3: ਸਭ ਦਾ ਅੱਗੇ ਆਉਣ ਵਾਲਾ
0: ਜੀ,
3: ਹਾਂਜੀ ਹਾਂਜੀ, ਆਉਣ ਵਾਲਾ ਸਮਾਂ ਜਿਹੜਾ ਨਾ, ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ, ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
3: ਇਹ ਆ ਨਾ ਓਜਲਾ ਬਾਈ ਦੀ ਗੱਲ ਠੀਕ ਹੈ, ਉਹ ਚਲੋ ਆਪਾਂ ਵੀ ਗੱਲ ਕੀਤੀ ਸੀ ਅੰਡਰਸਟੈਂਡਿੰਗ ਦੀ,
0: ਹਾਂਜੀ,
3: ਪਰ ਉਹ ਅੰਡਰਸਟੈਂਡਿੰਗ ਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਨਾ ਥੋੜਾ ਬਹੁਤਾ ਇੱਕ ਅੱਧਾ ਪਰਸੈਂਟ
0: ਪਰਿਵਾਰ ਦੇ ਵਿਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ, ਜੇ ਤਾਂ ਹੁਣ ਬਾਹਰਲਿਆਂ ਨੂੰ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ, ਫਿਰ ਫਰਕ ਪੈਣਾ ਹੀ ਪੈਣਾ ਜੀ, ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ, ਨਾ ਕਿ ਸਮਾਜ ਦੀ,
3: ਬਿਲਕੁਲ ਬਿਲਕੁਲ, ਸਮਾਜ ਤਾਂ ਨਾ ਉਸ ਪਾਸੇ ਜਾਣ ਦਿੰਦਾ ਜੀ, ਨਾ ਉਸ ਪਾਸੇ,
0: ਭਾਵੇਂ
3: ਤੁਸੀਂ ਜਿਹੜੇ ਪਾਸੇ ਮਰਜ਼ੀ
0: ਦਿੰਦੇ ਨੇ,
3: ਦੋਵੇਂ ਪਾਸੇ ਦਿੰਦੇ ਨੇ, ਉਹਨਾਂ ਵੱਢੀ ਤੁਰੇ ਜਾਣਾ
0: ਜੀ, ਸਟੂਡੀਓ ਦਾ ਨੰਬਰ ਹੈ, ਸੁਨੇਹੇ ਪੜ੍ਹਦੇ ਪੜ੍ਹਦੇ ਕਾਲ ਆ ਗਈ ਤਾਂ ਠੀਕ ਹੈ, ਨਹੀਂ ਤਾਂ ਫਿਰ ਆਪਾਂ ਅੱਗੇ ਲੈਣੇ ਆ। ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ, ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ, ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ, ਗੁਰੀਮਾਨ ਜੀ ਹਰਵਿੰਦਰ ਜੋਲ ਜੀ ਨੂੰ ਸਤਿ ਸ੍ਰੀ ਅਕਾਲ, ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ, ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ, ਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ, ਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ੍ਰੀ ਅਕਾਲ ਕਹਿੰਦੇ ਆ, ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ ਸਤਿ ਸ੍ਰੀ ਅਕਾਲ ਕਹਿੰਦੇ ਆ, ਤੇ ਮਾਲ ਭੈਣ ਜੀ US ਤੋਂ ਜੁੜੇ ਆ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ, ਕੀ ਹਾਲ ਚਾਲ,
4: ਮੈਂ ਉਦਾਂ ਕਈ ਵਾਰ ਆਨ ਆਫ ਹੀ ਹੁੰਦੀ ਰਹੀ ਆ, ਵਿੱਚ ਮੈਨੂੰ ਇੰਡੀਆ ਤੋਂ ਫੋਨ ਆ ਗਿਆ
0: ਜੀ,
4: ਪਰ ਹੁਣ ਵਿਸ਼ਾ ਤਾਂ ਇਹ ਸੌਖਾ ਹੀ
0: ਸੀ, ਦੇਖ ਲੋ ਕਹਿੰਦੇ ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ,
4: ਬੀਬੀਆਂ ਹੁਣ ਪਤਾ ਕੀ ਆ, ਹੁਣ ਮੇਰੀ ਨਨਾਣ ਦਾ ਫੋਨ ਆ ਗਿਆ, ਪਤਾ ਕਿ ਉਹ ਮੇਰੇ ਲਈ ਬਹੁਤ ਜ਼ਿਆਦਾ ਜ਼ਰੂਰੀ ਸੀ, ਫਿਰ ਆਉਂਦਾ ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ, ਬਚਾਈ ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ ਹਨਾ
0: ਜੀ,
4: ਤਾਂ ਪਿਓ ਦਾ ਵੀ ਫਿਰ ਸੌਣ ਦਾ ਟਾਈਮ ਸੀ ਤਾਂ ਕਰਕੇ ਲੈ ਲਿਆ, ਬਾਕੀ ਵਿਸ਼ਾ ਵੀ ਸੋਹਣਾ ਸੀ ਬਹੁਤ ਵਧੀਆ,
0: ਥੈਂਕ ਯੂ ਜੀ,
4: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ, ਤੇ ਹੁਣ ਮੁੰਡੇ ਉਹਦਾ ਅੱਜ ਕੱਲ ਡਰਦੇ ਆ, ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ, ਵੈਸੇ ਏਡੀ ਵੀ ਕੋਈ ਡਰ ਵਾਲੀ ਗੱਲ ਨੀ, ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਰ ਲਏ ਤੇ ਕਰ
0: ਲਈਦੇ,
4: ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਇੱਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ, ਤੇ ਚੱਲ ਤਾਂ ਕੀ ਆ, ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਰ ਲਿਆ ਤਾਂ ਕੋਈ ਗੱਲ ਨੀ, ਜਾਣੂ ਉੱਠਦੇ ਨੂੰ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ, ਵੈਸੇ ਤਾਂ ਸੱਚੀ ਕੋਈ ਗੱਲ ਨੀ,
0: ਬਿਲਕੁਲ ਆਪਣੇ ਕੱਪੜੇ ਧੋਂਦੀ ਹੈ, ਬੱਚਿਆਂ ਨੂੰ ਸਾਂਭਦੀ ਹੈ, ਉਹਨਾਂ ਨੂੰ ਨਲਾਉਂਦੀ ਤਲਾਉਂਦੀ ਹੈ, ਸਾਰਾ ਕੁਝ ਕਰਦੀ ਹੈ, ਘਰ ਦੇ ਵਿੱਚ ਸਾਰਾ ਸੰਭਰਨਾ, ਸਾਰਾ ਕੁਝ ਕਰਨਾ, ਹੂਵਰ ਮਾਰਨਾ, ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ, ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਕਰਕੇ ਦੇਖੋ ਤਾਂ, ਦੇਖੋ ਤਾਂ ਕਿੱਦਾਂ ਉਹਨੂੰ ਚਾਹ ਚੜਦਾ, ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ
4: ਚਾਹੀਦਾ, ਆਦਮੀ ਦਾ ਫਰਜ਼ ਵੀ ਆ,
0: ਬਿਲਕੁਲ,
4: ਪਤਾ ਕੀ ਆ ਐਵੇਂ ਪਿਛਲੀਆਂ ਤੀਵੀਆਂ ਬੁੜੀਆਂ ਹੀ ਕਹਿੰਦੀਆਂ ਸੀ ਉਹ ਤੂੰ ਕੰਮ ਕਰਨ ਲੱਗਾ, ਤੂੰ ਤਾਂ ਏਦਾਂ ਲੋਕਾਂ ਨੇ ਕਹਿਣਾ ਇਹਦਾ ਥੱਲੇ ਲਗਾਇਆ ਕੁੜੀ ਦਾ, ਹਨਾ ਏਦਾਂ ਨੀ, ਏਦਾਂ ਨੀ. ਹੁਣ ਜਿਹੜਾ ਇੱਥੇ ਆ, ਇੱਥੇ ਭੁਪਿੰਦਰ ਜੀ ਜ਼ਰੂਰਤ ਆ, ਸਮਝੋ ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ, ਤੁਸੀਂ ਵੀ ਜਾਣਾ, ਸਮਝੋ ਤੁਸੀਂ ਜਾ, ਉਹ ਬਣਾ ਰਹੀ ਤਾਂ ਤੁਸੀਂ ਦਬਦਾ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ, ਜੇ ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਦਬਦਾ ਕਰ ਦੋ, ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਊ.
0: ਇਹ ਵੀ ਆ ਨਾ ਕਿ ਉਹ ਵੀ ਤਾਂ ਹਿਊਮਨ ਹੀ ਆ ਨਾ, ਉਹ ਮਸ਼ੀਨ ਥੋੜੀ ਆ ਜੀ.
4: ਬਿਲਕੁਲ ਬਿਲਕੁਲ.
0: ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ, ਜਦੋਂ ਛੋਟੇ ਹੁੰਦੇ ਆ ਕਈਆਂ ਦੇ, ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ ਤਿੰਨ ਤਿੰਨ ਮਹੀਨੇ ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਹੈ ਉਹਨਾਂ ਦੀ ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ ਦੋ ਤਿੰਨ ਘੰਟੇ ਉਹਨੇ ਰੋਈ ਜਾਣਾ, ਉਹਨੂੰ ਟਿਕਾ ਨਹੀਂ ਹੋਣਾ ਜੀ. ਤੇ ਉਹ ਬੱਚੇ ਆਪ ਪਾਲੇ ਵੀ ਆ ਜੀ, ਤੇ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ ਤੇ ਕਈ ਵਾਰੀ ਆਪ ਜਾਗਣਾ ਪਿਆ ਜੀ, ਸਾਰਾ ਕੁਝ
4: ਕਰ. ਹਾਂ ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸਦੀ, ਮੈਂ ਪ੍ਰੈਗਨੈਂਟ ਸੀ ਆਪਣੇ ਬੇਟੇ ਲਈ. ਤੁਸੀਂ ਦੇਖੋ ਤੇ ਮੇਰੇ ਹਸਬੈਂਡ ਨੇ ਦੇਖਣਾ, ਤੇ ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ, ਉਹਨੇ ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ, ਪਤਾ ਭਾਈ ਇਹਦੇ ਲਈ ਨਹੀਂ ਠੀਕ ਹੈਗਾ, ਇਹ ਇੰਨਾ ਨਹੀਂ ਕਰ ਸਕਦੀ. ਫਿਰ ਮੈਨੂੰ ਪਤਾ ਫਿਰ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ ਜਿੱਦਣ ਮੇਰੀ ਡਿਲੀਵਰੀ ਹੋਈ ਆ, ਹਨਾ ਇੰਡੀਆ ਦੀ ਗੱਲ ਆ. ਹੁਣ ਤਾਂ ਭਾਈ ਏਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ ਸੀਗੀਆਂ, ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ ਆ, ਉਹ ਛੁੱਟ ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ. ਪਤਾ ਕਿ ਜੇ ਡਿਲੀਵਰੀ ਹੋਣ ਵਾਲੀ ਹੋਈ ਤਾਂ ਝੱਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ ਹੈ, ਤਾਂ ਕਿਹੜੀ ਗੱਲ ਆ. ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰ.
0: ਬਿਲਕੁਲ ਆ ਜੀ, ਬਿਲਕੁਲ.
4: ਤੇ ਪਹਿਲਾਂ ਨੀ ਬੈਠਣਾ ਤੁਰੀਆਂ ਫਿਰੇ, ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਨ ਕੰਮ ਕਰੀ ਜਾਵੇ, ਇਹ ਆਪ ਕੰਮ ਕਰਦੀਆਂ. ਔਰ ਮੈਂ ਤਾਂ ਇਹ ਤਾਂ ਐਮੀ ਸੱਸਾਂ ਨੇ ਇਹਨਾਂ ਤੋਂ ਫਾਇਦੇ ਲੈਂਦੀ ਆ, ਭੁਪਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ.
0: ਬਿਲਕੁਲ ਆ ਜੀ, ਬਿਲਕੁਲ.
4: ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗਾ, ਤੁਹਾਨੂੰ ਦੱਸਦੀ ਵੀ ਅਖੀਰਲੇ ਦਿਨ ਤੱਕ ਮੈਂ ਕੰਮ ਕਰਦੀ ਸੀ, ਤੇ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ ਹੋਇਆ, ਹਨਾ
0: ਜੀ.
4: ਤਾਂ ਫਿਰ ਤਾਂ ਏਦਾਂ ਹੁੰਦੀ ਆ, ਤਾਂ ਮੇਰੇ ਹਸਬੈਂਡ ਕੰਮ ਬੜਾ ਵਧੀਆ ਮੇਰੇ ਨਾਲ ਕੰਮ ਕਰਾ ਦਿੰਦੇ ਹੁੰਦੇ ਸੀ, ਉੱਥੇ ਫੇਰ ਪਾਣੀ ਨੀ ਭਰ ਹੋਣਾ, ਠੀਕ ਆ ਬੀਬੀ ਰੋਟੀ ਪਾਣੀ ਬਣਾਉਣ ਲੱਗੀ, ਉਹ ਇਹਨਾਂ ਲਈ ਇਕਬਾਲ ਲਈ ਬਣਾ ਕੇ ਦੇਣੀ ਆ, ਤੇ ਉਹ ਸਕੂਲ ਨੂੰ ਜਾਣਾ, ਤੇ ਸੁਰਿੰਦਰ ਨੇ ਜਾਣਾ, ਤੇ ਉਹ ਬੀਜੀ ਨੇ ਰੋਟੀ ਪਾਣੀ ਬਣਾਉਣਾ, ਤੇ ਇਹਨੀ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ. ਹੁਣ ਵੀ ਤੁਹਾਨੂੰ ਮੈਂ ਦੱਸਦੀ, ਮੈਂ ਅੱਜ ਕੱਲ ਦੀ ਗੱਲ ਦੱਸਦੀ ਹਾਂ, ਮੈਂ ਦੱਸਦੀ ਮੈਂ ਸਵੇਰ ਨੂੰ ਨੀ ਉੱਠਦੀ ਹੁੰਦੀ, ਨਾ ਮੈਨੂੰ ਝਟਕੇ ਪੈਂਦੇ ਨਾ ਬਾਸ ਤੱਕ ਮੈਨੂੰ ਖੇਚਦੇ ਹੁੰਦੇ ਸੀ, ਤੂੰ ਅਜੇ ਤੱਕ ਸੁੱਤੀ ਪਈ ਆ. ਹੁਣ ਮੈਨੂੰ ਕਦੇ ਨੀ ਕਹਿੰਦੇ, ਉਹਨੇ ਉੱਠਣਾ, ਉਹਨਾਂ ਨੇ ਉੱਠਣਾ, ਆਪਣੀ ਚਾਹ ਪਾਣੀ ਬਣਾਇਆ ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ ਮਾਂਜ ਕੇ, ਚਾਹ ਪਾਣੀ ਮਾਂਜ ਕੇ ਉਹ ਰੱਖ ਦੇਣੀ, ਫਿਰ ਚਾਹ ਲੈ ਕੇ ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਪੀਣ ਲਈ. ਉਹ ਤੋਂ ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ. ਮੈਂ ਤਾਂ ਦੇਖੋ ਹਨਾ, ਮੈਂ ਉਸਲੇ ਉੱਠਣਾ, ਉਸਲੇ ਜਿਹਲੇ ਮੈਂ ਉੱਠੀ ਹਾਂ ਤਾਂ ਜਾਨੂ ਜੀ ਇਹ ਬਾਗ ਕਰਨ ਵੀ ਚਲ ਜਾਂਦੇ, ਇਹ ਬਾਗ ਕਰਨ ਚਲ ਜਾਂਦੇ, ਮੈਂ ਉੱਠ ਕੇ ਦਵਾਈ ਖਾਣੀ ਹੁੰਦੀ. ਮੈਂ ਏਦਾਂ ਡੋਗੀ ਨੀ ਉੱਤੋਂ ਆ ਜਾਣਾ ਹੁੰਦਾ, ਮੈਨੂੰ ਇਹ ਆਪਣੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਤੇ ਹੈਗਾ, ਤੇ ਇਹਨੂੰ ਮੈਂ ਬਾਥਰੂਮ ਲੈ ਜਾਊ ਉਹਨੂੰ ਕਰਾ ਕੇ. ਉਹ ਤੋਂ ਬਾਅਦ ਫੇਰ ਮੈਂ ਭੁਪਿੰਦਰ ਜੀ ਮੈਂ ਵੀ ਵਾਕ ਕਰਨ ਚਲ ਜਾਣਾ, ਇਹਨੇ 3 ਮੀਲ ਤੁਰ ਲੈਣਾ, ਮੈਂ 2 ਮੀਲ ਤੁਰ ਕੇ ਆ ਕੇ ਫੇਰ ਮੈਂ ਆ ਕੇ ਖਾਣਾ ਆ
0: ਜੀ. ਬਿਲਕੁਲ ਬਿਲਕੁਲ.
4: ਤਾਂ ਇਹਨਾਂ ਲਈ ਵੀ ਆਂਡੇ ਬੋਇਲ ਕਰਕੇ ਪਹਿਲਾਂ ਰੱਖਦੇ ਦਿੱਤੇ ਹੁੰਦੇ, ਮੈਂ ਰਾਤ ਨੂੰ ਹੀ ਰੱਖੇ ਹੁੰਦੇ, ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ, ਜੇ ਜਰਾ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ ਮੁੜ ਵਾਕ ਕਰਕੇ ਆ ਕੇ. ਹੁਣ ਵੀ ਕੰਮ ਕਰਾਉਂਦੇ ਆ, ਫਿਰ ਹੁਣ ਇਹਨੀ ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ, ਜਿਹਲੇ 3 ਵੱਜਣੇ ਨਾ, ਇਹਨੇ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ, ਮੈਂ ਕਹਿਣਾ ਮੈਂ ਨੀ ਪੀਣੀ, ਇਹ ਕਹਿੰਦੇ ਤੂੰ ਕਿੰਨੀ ਦੇਖ ਲੈ ਜੀ ਬਣੀ ਆ,
0: ਪੁੱਛਣ ਦਾ ਇੱਕ ਦੇਖ ਲੋ ਤਰੀਕਾ ਨਾ, ਆਪਣੇ ਕਹਿਣਗੇ ਏਦਾਂ ਕਰ ਚਾਹ ਹੀ ਧਰ ਲਾ ਫਿਰ ਹਨਾ ਜੀ, ਸਮਾਂ ਕਿਉਂ ਪੁੱਛ ਰਹੇ ਨੇ ਚਾਹ ਪੀਣੀ ਆ ਬਣਾਈਏ. ਹਾਂਜੀ
4: ਹਾਂਜੀ ਹਾਂਜੀ ਹਾਂਜੀ. ਤੇ ਹੁਣ ਨੀ ਤਾਂ ਕਹਿੰਦੇ ਹੁਣ ਇਹ ਨੀ ਮੈਨੂੰ ਪੁੱਛਣਾ, ਕਿਉਂਕਿ ਇਹਨੀ 3 ਵਜੇ ਦੀ ਆਪੇ ਬਣਾਉਣੀ ਹੁੰਦੀ, ਮੈਂ ਰੋਜ਼ ਹੀ ਨੀ ਪੀਣੀ ਹੁੰਦੀ. ਫਿਰ ਕਹਿਣਾ ਨਹੀਂ ਨਹੀਂ, ਫਿਰ ਲਿਆ ਕੇ ਰੱਖ ਦੇਣੀ, ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਦੇਈ ਤੇਰੇ ਲਈ
0: ਜੀ.
4: ਤਾਂ ਫੇਰ ਠੀਕ ਆ, ਫਿਰ ਬਾਕੀ ਹੁਣ ਤਕਾਇਆ ਜਿਹਲੇ 6 ਵਜਣੇ ਉਹਲੇ ਤੈਨੂੰ ਸੈਂਡਵਿਚ ਖਾਣਾ ਹੁੰਦਾ, ਬੜਾ ਈਜ਼ੀ ਕੰਮ ਹੁੰਦਾ.
0: ਬਿਲਕੁਲ,
4: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ, ਏਦਾਂ ਨੀ ਹੈ. ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨੀ ਜਾਣਾ, ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ
0: ਜੀ,
4: ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ, ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ.
0: ਬਿਲਕੁਲ,
4: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਹੈ ਕਿੱਥੇ ਕਿਹੜੀ ਚੀਜ਼ ਪਈ ਆ, ਕਿਹੜੀ ਆਇਲ ਵਿੱਚ ਪਈ ਆ, ਕਿੱਥੋਂ ਚੁੱਕਣੀ ਆ, ਕਿੱਥੇ. ਮੇਰੇ ਵਰਗੇ ਨੂੰ ਪਤਾ ਨੀ.
0: ਬਿਲਕੁਲ,
4: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ, ਜਿੱਦਾਂ ਕੋਈ ਆਪਣੇ ਚੀਜ਼ਾਂ ਦੇ ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ, ਜੇ ਮੋੜ ਨੀ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ ਪਿਆ, ਹੁਣ ਤੁਸੀਂ ਮੁੜਿਆ.
0: ਬਿਲਕੁਲ,
4: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ. ਹੁਣ ਗਰੋਸਰੀ ਨੀ ਲਿਆ ਦੇਣੀ, ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ, ਰਖਾ ਦੇਣੀ ਕਰ ਦੇਣੀ, ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ ਦੀ
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
4: ਫੇਰ ਕਹੂਗੇ ਇਹ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ ਏਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ ਮੈਂ ਕਿਹਾ
0: ਜੀ ਵਾਹ ਜੀ
4: ਹਾਂਜੀ ਹਾਂਜੀ ਨਹੀਂ ਏਦਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ
0: ਕਰਾਉਣਾ ਚਾਹੀਦਾ
4: ਬਿਲਕੁਲ ਹਾਂਜੀ ਹਾਂਜੀ ਬਸ ਮੈਂ ਕਿਹਾ ਮੈਂ ਰੋਜ਼ ਹੀ ਸਾਂਝ ਫੋਨ ਨੂੰ ਕਰਦੀ ਰਹਿੰਦੀ ਮੈਂ ਕਈ ਵਾਰ ਉਸ ਵੇਲੇ ਰੋਟੀ ਬਣਾਉਂਦੀ ਹੁੰਦੀ ਖਾਂਦੀ ਹੁੰਦੀ ਫਿਰ ਮੈਂ ਸੁਣਦੀ ਰਹਿੰਦੀ ਆ ਕਈ ਵਾਰ ਨਹੀਂ ਹੁੰਦਾ ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸਲੇ ਸੁਣਦੇ ਆ ਤੁਸੀਂ ਹਨਾ
0: ਥੈਂਕ ਯੂ
4: ਹਾਂਜੀ ਚਲੋ ਠੀਕ ਹੈ ਭੁਪਿੰਦਰ ਜੀ ਓਕੇ ਫਿਰ ਸਤਿ ਸ੍ਰੀ ਅਕਾਲ ਓਕੇ ਸਤਿ
0: ਸ੍ਰੀ ਅਕਾਲ ਜੀ ਦੋਸਤੋ ਇਹ ਸਨ ਜੀ ਸੁਰਿੰਦਰ ਕੌਰ ਮਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਇਕਬਾਲ ਮਾਂਗੜ ਜੀ ਵੀ ਜੁੜ ਰਹੇ ਸਨ ਤੇ ਉਹਨਾਂ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਤੇ ਲਾਈਨਾਂ ਆਖਰੀ ਕਾਲ ਲੈਂਦੇ ਆ ਫਿਰ ਤੇ ਦੇਖਦੇ ਆ ਲੱਗਦੀ ਹੈ ਤਾਂ ਕੱਲ ਉਹਨਾਂ ਦੀ ਜ਼ਰੂਰ ਸੁਣਦੇ ਆ ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ ਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ ਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਆਗਿਆ ਲੈਂਦੇ ਹਾਂ ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ ਪਿਆਰੇ ਐਂਕਰ ਨੂੰ ਵੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੀਆਂ ਨੂੰ ਜੀ ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ
5: ਮੈਨੂੰ ਲੱਗਦਾ ਮੇਰਾ ਸਿਗਨਲ ਸਹੀ ਨਹੀਂ ਜਾ ਰਿਹਾ
0: ਵੈਸੇ
5: ਜਿਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਦੀ ਤੀਜੀ ਪੀੜੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
0: ਜੀ
5: ਇਹਨਾਂ ਰਿਸ਼ਤਿਆਂ ਚ ਕਾਫੀ ਬਦਲਾਵ ਤਾਂ ਆ ਰਿਹਾ
0: ਜੀ
5: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ ਜ਼ਿੰਦਗੀ ਜ਼ਰੂਰ ਵਿਆਹ ਹੋਣਾ ਚਾਹੀਦਾ ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ
0: ਬਿਲਕੁਲ ਹੈ ਜੀ
5: ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਹੈ ਤੇ ਪੇਸ਼ੈਂਸ ਦਾ ਫਰਕ ਪੇਸ਼ੈਂਸ ਲੈਵਲ ਦਾ ਫਰਕ ਪੈ ਰਿਹਾ
0: ਜੀ ਸਹਿਣਸ਼ੀਲਤਾ
5: ਸਾਡੇ ਪੇਰੈਂਟਸ ਹਾਂਜੀ ਹਾਂਜੀ ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਚ ਸਾਡੇ ਤੋਂ ਜਿਆਦਾ ਸੀ ਤੇ ਸਾਡਾ ਥੋੜਾ ਉਹਨਾਂ ਨਾਲ ਸੀ ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ ਇੱਕ ਸਿੱਖਿਆ ਮਿਲਦੀ ਹੁੰਦੀ ਸੀ ਕਿ ਜੇ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਮੇ ਜਦ ਮਰਜ਼ੀ ਆਓ ਪਰ ਲੜਕੇ ਨੀ ਘਰ
0: ਜੀ
5: ਹਾਂਜੀ ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ
0: ਬਿਲਕੁਲ
5: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ ਤੇ ਅਸੀਂ ਵੀ ਕਮਾਉਣੇ ਆ
0: ਜੀ
5: ਤੇ ਹੁਣ ਗਾਹਾਂ ਦੀ ਪੀੜੀ ਚ ਪਹੁੰਚਦੇ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ ਵੀ ਅਸੀਂ ਕਮਾਉਣੇ ਸਾਨੂੰ ਕਿਸੇ ਦੀ ਜ਼ਰੂਰਤ ਨੀ
0: ਜੀ
5: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ
0: ਜੀ
5: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ
0: ਬਿਲਕੁਲ
5: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ ਪਤਾ ਨੀ ਹੁੰਦਾ ਉਹ ਸੋਚ ਕੇ ਅਸੀਂ ਭਾਵੁਕ ਹੋ ਜਾਂਦੇ ਹਾਂਜੀ ਤੇ ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ ਮਤਲਬ ਰਿਸ਼ਤਿਆਂ ਤੋਂ ਉੱਪਰ ਹੁੰਦਾ ਹਨਾ ਪੈਸਾ
0: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲੋ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ ਇਨਸਾਨ ਬਣ ਗਿਆ ਇਹ ਵੀ ਹਨਾ ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਜੀ
5: ਹਾਂਜੀ ਹਾਂਜੀ ਬਿਲਕੁਲ ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲੋਂ ਬਹੁਤ ਅੱਗੇ ਆ ਹਨਾ ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ ਇੱਕ ਸਾਡਾ ਟਾਈਮ ਸੀ ਜੇ ਤੁਸੀਂ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ
0: ਬਿਲਕੁਲ
5: ਤੇ ਹੁਣ ਜਿਹੜੀ ਉਹਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ ਤੇ ਉਸ ਟਾਈਮ ਕਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਕਿ ਮੈਂ ਕਿਸੇ ਪ੍ਰਤੀ ਸੱਚਾ ਨੀ ਹੈਗਾ ਆਪਣਾ ਰਿਸ਼ਤਾ ਸੱਚਾਈ ਤੇ ਨੀ ਸ਼ੁਰੂ ਕਰ ਰਿਹਾ ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਦਾ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮਿਟ ਕਮਿਟਮੈਂਟ ਕਰਦੇ ਲਊਗੇ
0: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੁਸੀਂ ਕੀਤੀ ਹੈ ਉੱਥੇ ਥੋੜਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨਹੀਂ ਨਾ ਹੋਈ ਹੋਏਗੀ ਹੈ ਜੀ ਕਿਉਂਕਿ ਸਮਾਜ ਵੀ ਆਲੇ ਦੁਆਲੇ ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ ਜੋ ਖਾਣਾ ਚਾਹੁੰਦੇ ਆ ਜੋ ਪੀਣਾ ਚਾਹੁੰਦੇ ਆ ਅਗਲੇ ਕਰੀ ਜਾਂਦੇ ਆ ਹਨਾ ਜੀ
5: ਅੱਛਾ ਦੇਖ ਲੋ ਫਿਰ ਪ੍ਰੋਬਲਮ ਉਹਨਾਂ ਰਿਸ਼ਤੇ ਚ ਵੀ ਹੈਗੀ ਆ
0: ਜੀ
5: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ ਚ ਰਹਿ ਰਹੇ ਆਪਣੀ ਮਰਜ਼ੀ ਨਾਲ ਰਹਿ ਰਹੇ ਆਪਣੀ ਮਰਜ਼ੀ ਨਾਲ ਲਾਈਫ ਪਾਰਟਨਰ ਚੂਜ਼ ਕੀਤਾ ਹੈ ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ ਫਿਰ ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਹੁੰਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ ਰਿਲੇਸ਼ਨਸ਼ਿਪ ਦੇ ਵਿੱਚ
0: ਉਹਦਾ ਕੋਈ ਵੀ ਚਾਹੇ ਕਹਿ ਲੋ ਕਿ ਅਰੇਂਜ ਮੈਰਿਜ ਹੈ ਚਾਹੇ ਲਵ ਮੈਰਿਜ ਹੈ ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ ਉਹ
5: ਬਿਲਕੁਲ
0: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ ਕਿਹਨੂੰ ਮਿਲਦੀ ਆ ਕਿਉਂ ਲੇਟ ਕਾਹਤੋਂ ਆਈਆਂ ਏਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ
5: ਜੇ ਵਿਸ਼ਵਾਸ ਨਹੀਂ ਤਾਂ ਫਿਰ ਇਸ ਤੇ ਤੁਹਾਨੂੰ ਪਤਾ ਕੋਈ ਵੀ ਬਿਲਕੁਲ
0: ਨਿਭ ਹੀ ਨਹੀਂ ਸਕਦੇ
5: ਉਹ ਕਾਮਯਾਬ ਨਹੀਂ ਹੁੰਦੇ ਨਿਭ ਨਹੀਂ ਸਕਦੇ ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ ਚ ਆਣਾ ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ
0: ਜੀ
5: ਕੰਮ ਤੇ ਜਾਣ ਦਾ ਘਰ ਆਉਣ ਦਾ ਛੁੱਟੀਆਂ ਦਾ
0: ਜੀ
5: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ ਮੈਂ ਜਾਂਦੀ ਸੀ ਕਿਚਨ ਚ ਜਾਂਦੀ ਸੀ ਜਾ ਕੇ ਸੋਫੇ ਤੇ ਕੁਰਸੀ ਤੇ ਬਹਿ ਜਾਊਂ ਮੈਂ ਹੱਸਦੀ ਹੁੰਦੀ ਆ ਤੇ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੇ ਆ ਜੋ ਉਹ ਨੀ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਧਰ ਬੈਠੇ ਮੈਂ ਵੀ ਲੱਗ ਗਈ ਹਾਂ ਚਲੋ ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ ਥੋੜਾ ਬਾਖਾ
0: ਜੀ
5: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਔਰ ਡਿਫਰੈਂਟ ਆ ਪੂਰੀ ਲਾਈਕ ਪਾਰਟਿਸਿਪੇਸ਼ਨ ਹੁੰਦਾ ਉਹਨਾਂ ਦਾ ਹਾਂਜੀ
0: ਕੋਈ ਮਫਾਦ ਨੀ ਗਾ ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿਚ ਨੇ ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ ਤੇ ਇਹ ਨੀ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ ਉਹ ਦੋ ਚਿਹਰੇ ਨੀ ਗੇ ਜੀ ਬਿਲਕੁਲ
5: ਹਾਂਜੀ ਹਾਂਜੀ ਨਹੀਂ ਇਹ ਬਿਲਕੁਲ ਹੈਗਾ ਮੈਂ ਵੈਸੇ ਸੋਚਦੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ ਪਰ ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ ਉਹਨਾਂ ਚ ਕਾਫੀ ਚੇਂਜ ਹੋਣੀ ਆ ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ ਹੁਣ ਮੇਰੇ ਪੇਰੈਂਟਸ ਮੈਂ ਆਪਣੇ ਡੈਡੀ ਨੂੰ ਨੀ ਕਦੇ ਕੰਮ ਕਰਦੇ ਦੇਖਿਆ ਸੀ ਬ੍ਰਦਰ ਨੂੰ ਹਨਾ ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ ਹੁਣ ਡੈਡੀ ਵੀ ਕਰਦੇ ਹੁੰਦੇ ਆ ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ ਤੇ ਜਿਹੜੀ ਜੇ ਏਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ ਸਾਨੂੰ ਹੀ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ ਹੈ ਨਾ
0: ਬਿਲਕੁਲ
5: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ ਦੂਸਰਾ ਆਪਣੇ ਖਾਣ ਜੋਗਾ ਹੁੰਦਾ ਹਨਾ
0: ਬਿਲਕੁਲ
5: ਤੇ ਦੂਸਰਾ ਇਹ ਹੁੰਦਾ ਹੈ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ ਦੂਸਰਾ ਬੰਦਾ ਬੈਠਾ ਆ ਇੱਕ ਅਸੀਂ ਰਲ ਮਿਲ ਕੇ ਕੰਮ ਕਰ ਲਈਏ ਅਸੀਂ ਇਕੱਠਿਆਂ ਨੇ ਜਲਦੀ ਟਾਈਮ ਵਿਹਲੇ ਹੋ ਜਾਣਾ ਫਿਰ ਇੱਕ ਦੂਸਰੇ ਨਾਲ ਟਾਈਮ ਸਪੈਂਡ ਕਰ ਸਕਦੇ ਹਾਂ
0: ਬਿਲਕੁਲ
5: ਤੇ ਮੈਨੂੰ ਲੱਗਦਾ ਹੁੰਦਾ ਜਰੂਰੀ ਨੀ ਫਿਰ ਰੋਟੀ ਪਾਉਣੀ ਜਰੂਰੀ ਹੈ ਜਾਂ ਭਾਂਡੇ ਮਾਂਜਣੇ ਹੈਲਪ ਦੂਸਰੀ ਤਰ੍ਹਾਂ ਦੀ ਹੋ ਜਾਂਦੀ
0: ਬਿਲਕੁਲ ਹੋ ਜਾਂਦੀ
5: ਕੋਈ ਰੋਟੀ ਬਣਾ ਰਿਹਾ ਦੂਸਰਾ ਫੜ ਲਵੇ ਹਨਾ ਕੋਈ ਸਰਵ ਕਰਦਾ ਕੋਈ
0: ਮੈਂ
5: ਫਿਨਿਸ਼ ਕੀਤਾ ਭਾਂਡੇ ਰੱਖ ਦਿੰਦੇ ਜਾਂ ਫ੍ਰਿਜ ਦੇ ਵਿੱਚ ਚੀਜ਼ਾਂ ਰੱਖ ਦਿੰਦੇ ਆ
0: ਬਿਲਕੁਲ
5: ਮਤਲਬ ਇੱਕ ਦੂਸਰੇ ਦਾ ਸਾਥ ਕਹਿੰਦੇ ਹੁੰਦੇ ਸੀ ਨਾ ਮੋਢੇ ਨਾਲ ਮੋਢਾ ਲਾਉਣ ਦੀ ਜ਼ਰੂਰਤ ਹੁੰਦੀ ਆ ਇਹ ਬਿਲਕੁਲ ਸਹੀ ਗੱਲ ਆ ਕਿ ਮਤਲਬ ਰਿਸ਼ਤੇ ਜ਼ਿੰਦਗੀ ਦੇ ਜਿਹੜੇ ਰਿਸ਼ਤੇ ਆ ਦੋ ਪਹੀਆਂ ਦੇ ਚੱਲਦੇ ਆ
0: ਤੇ
5: ਜੇ ਉਹਦੇ ਚ ਬਰਾਬਰਤਾ ਹੈ ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਆਪੇ ਨਹੀਂ ਹੁੰਦਾ ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ ਟਾਈਮ ਤੇ ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੂਜਾ ਦਾ ਹਨਾ ਤੇ ਉਸ ਟਾਈਮ ਕਿਹਦੀ ਸੋਚ ਸੀਗੀ ਭਈ ਇਹ ਪੜ੍ਹੀ ਨੀ ਉਹ ਪੜ੍ਹਿਆ ਨੀ ਹਨਾ
0: ਜੀ
5: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ ਆਪਣੇ ਪੈਰਾਂ ਤੇ ਖੜ ਜਾਣ
0: ਬਿਲਕੁਲ ਹੈ ਜੀ
5: ਤੇ ਜਿੱਦਾਂ ਜਿੱਦਾਂ ਬੱਚਾ ਬੱਚੇ ਦੀ ਉਮਰ ਵਧੀ ਜਾਂਦੀ ਆ ਨਾ ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ
0: ਚੇਂਜ ਹੋਈ ਜਾਂਦੀ
5: ਹੁਣ ਜੇ ਉਹਨਾਂ ਨੇ ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ 28 ਸਾਲ ਵਾਲੇ ਦੀ ਹੋਰ ਹੋਣੀ ਆ ਉਹਨੇ ਦੇਖਣਾ ਹੁਣ ਇਹਦੇ ਚ ਆ ਕਮੀ ਆ, ਇਹਦੇ ਚ ਆ ਕਮੀ ਆ, ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ। 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨੀ ਹੁੰਦਾ, ਤੁਸੀਂ ਕਰ ਦੋ ਐਡਜਸਟਮੈਂਟ
0: ਹੁੰਦੀ
5: ਹੈ ਤੇ ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ, ਸਾਰਾ ਕੁਛ ਕਰ ਜਾਂਦਾ।
0: ਬਿਲਕੁਲ
5: ਮੈਂ ਹਾਂਜੀ, ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜਿਆਦਾ ਬੜੀ ਕਰੀ ਜਾ ਰਹੇ ਹਾਂ, ਉਨਾ ਉਹਨਾਂ ਨੂੰ ਪਿੱਕ ਕਰਨ ਰਿਲੇਸ਼ਨਸ਼ਿਪ ਬੜੇ ਮੁਸ਼ਕਿਲ ਆ।
0: ਤੇ
5: ਦੂਸਰੀ ਗੱਲ, ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਛ ਖੁੱਲਾ ਮਿਲਦਾ।
0: ਹਾਂ ਬਿਲਕੁਲ ਹੈ, ਬਿਲਕੁਲ।
5: ਦੂਸਰੀ ਇਹ ਵੀ ਚੀਜ਼ ਆ, ਹੁਣ ਤੁਸੀਂ ਹਨਾ ਆਪਣੇ ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ ਹਨਾ।
0: ਹਾਂਜੀ ਬਿਲਕੁਲ,
5: ਜੇ ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ ਹੋਰ ਨਾਲ, ਹੁਣ ਇਹ ਚਾਹੇ ਇੰਡੀਆ ਚ ਵਰਲਡ ਵਾਈਡ ਆ, ਸਾਰੇ ਪਾਸੇ ਮਤਲਬ।
0: ਨਾਲੇ ਇਕਬਾਲ ਜੀ, ਇਹਨਾਂ ਮੁਲਕਾਂ ਦੇ ਵਿੱਚ ਤਾਂ ਚਲੋ ਇਹ ਵੀ ਆ ਨਾ, ਮਜਬੂਰੀ ਬਣਾ ਦਿੱਤੀ। ਹੁਣ ਜੇ ਤੁਸੀਂ ਪਰਿਵਾਰ ਹੈਗੇ ਆ, ਤੁਸੀਂ ਸ਼ੋ ਕਰਦੇ ਆ ਰਜਿਸਟ੍ਰੇਸ਼ਨ ਮੈਰਿਜ ਹੈ, ਜਾਂ ਤੁਸੀਂ ਚਰਚ ਦੇ ਵਿੱਚ ਕਰਾਈ ਆ, ਜਾਂ ਗੁਰੂ ਘਰ ਚ ਜਿੱਥੇ ਵੀ ਕਰਾਈ ਆ, ਉਹ ਇੱਕ ਜਿਵੇਂ ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ, ਕਿ ਉਹ ਸੋਸ਼ਲ ਬੈਨੀਫਿਟ ਵੀ

0: जरूरी है। चलो लेट देर
1: जी
0: सवेर थोड़ा हो रहा अगे पिछे, पर
1: जी
0: करने जरूरी है। एक आपां एक टाइम सी ना जद कहिंदे सी औरत बिना मां, जेड़ी मां नहीं बनदी संपूर्ण नहीं।
1: जी जी
0: मैनूं
1: जी
0: लगदा हुंदा वी इह वी जिंदगी संपूर्ण नहीं हैगी है। जे तुसीं
1: जी
0: हैगे आ एक दुनिया जो बाकी दुनिया वांगू समझदे अपने आप नूं, जे
1: बिल्कुल
0: तुसीं
1: बिल्कुल
0: कल्ले रह गए ते बाकी हुंदा वो।
1: जी।
0: चलो ठीक है,
1: थैंक
0: साडा
1: यू जी,
0: काफी
1: इकबाल जी,
0: प्रोग्राम
1: बहुत
0: लंबा
1: बहुत
0: हो गया।
1: शुक्रिया
0: सत श्री
1: सोहने
0: अकाल,
1: विचारों दे
0: बहुत
1: लिए जी। थैंक यू, सत श्री अकाल जी।
0: थैंक
1: जी
0: यू
1: दोस्तों, ਇਹ ਸਾਂਝੀ ਇਕਬਾਲ ਮਾਂਗੜੀ ਜੀ ਜੁੜੇ ਸਨ ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਬਲਜੀਤ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ। ਸੋਹਣੀ ਗੱਲਬਾਤ ਪਸੰਦ ਕਰਦੇ ਆ ਮੁਕੱਦਰ ਜੀ, ਸਤਿ ਸ਼੍ਰੀ ਅਕਾਲ ਭੇਜਦੇ। ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ। ਤੇ ਆਪਣੇ ਜੁੜੇ ਹੋਏ ਨੇ ਮੁੱਲੂ ਓਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ। ਤੇ ਸਤਿ ਸ਼੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ, ਤਲਵਾੜੇ ਤੋਂ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਆ। ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ। ਤੇ ਪੱਥਰ ਦਾ ਵੇਲਣਾ ਆ ਗਿਆ, ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ। ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ, ਸੁਰਿੰਦਰ ਮਾਲ ਜੀ ਲਿਖਦੇ ਐ। ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ, ਸਤਨਾਮ ਸਿੰਘ ਜਾਣੀਆਂ ਚਾਲ ਜੀ ਕਹਿੰਦੇ ਐ। ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ। ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗਤੋਂ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ, ਸਮਰਜੀਤ ਸਿੰਘ, ਸ਼ੰਮੀ ਜੀ ਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ, ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਹੈ ਜੀ। ਤੇ ਕਿਆ ਬਾਤ ਹੈ ਜੀ। ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਪਰਿਵਾਰ ਨੂੰ, ਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ। ਕਹਿੰਦੇ ਜੀ ਭਾਂਡਿਆਂ ਦੀ ਆਵਾਜ਼ ਆਉਂਦੀ, ਕਹਿੰਦੇ ਸਕੂਨ ਜਿਹਾ ਆਉਂਦਾ ਹੈ। ਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ, ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ। ਤੇ ਨੈਟਵਰਕ ਉੱਡ ਗਿਆ ਜੀ, ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ, ਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ, ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਔਜਲਾ ਸੋਰੀ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਗਏ ਨੇ ਜੀ। ਤੇ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਹੈ ਸਭ ਦੋਸਤਾਂ ਨੂੰ ਕਹਿੰਦੇ ਐ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਹਾਂ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਐ ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਐ। ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ ਉੱਥੇ ਕਹਿੰਦੇ ਅੰਡਰਸਟੈਂਡ ਹੀ ਖਤਮ ਜੀ, ਤੇ ਐਗਰੀਮੈਂਟ ਖਤਮ ਹੋ ਜਾਂਦਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀ ਜੀ ਕਹਿੰਦੇ ਆ ਰਿਸ਼ਤਿਆਂ ਦੀ ਮਿਠਾਸ ਤਾਂ ਆਪਣੇ ਵੱਡਿਆਂ ਦੇ ਕੋਲੋਂ ਕਹਿੰਦੇ ਨੇ ਬਰੇ ਮਿਲਦੇ ਆ ਜੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਮਸਲਾ ਇਹ ਹੈਗਾ ਤੁਸੀਂ ਸਿੱਖਦੇ ਆ ਜਾਂ ਨਹੀਂ ਸਿੱਖਦੇ ਉਹਨਾਂ ਤੋਂ। ਬਿਲਕੁਲ ਸੈਣੀ ਸਾਹਿਬ ਜੀ, ਸਭ ਤੋਂ ਪਹਿਲਾਂ ਬੱਚਾ ਜੋ ਸਿੱਖਦਾ ਹੈ ਉਹ ਆਪਣੇ ਘਰੋਂ ਹੀ ਕਹਿੰਦੇ ਸਿੱਖਦਾ ਹੈ। ਗੁਰੀ ਮਾਂ ਜੀ ਲਿਖਦੇ ਆ ਹੈਗੇ ਮੇਰੀ ਨਜ਼ਰ ਦੇ ਵਿੱਚ ਵੀ ਇਹੋ ਜਿਹੇ ਘਰ ਜਿੱਥੇ ਬੱਚਿਆਂ ਨੂੰ ਆਜ਼ਾਦ ਕੀਤਾ ਨਹੀਂ ਜਾਂਦਾ ਤੇ ਪੇਰੈਂਟਸ ਦੀ ਜਿਹੜੀ ਹੈ

ਇੰਟਰਫਰੈਂਸ ਲਿਖਿਆ ਜੀ ਆਪਣਾ, ਇੰਟਰਫੇਰੈਂਸ ਰਹਿੰਦੀ ਹੈ ਕਲੇਸ਼ ਦਾ ਇੱਕ ਕਾਰਨ, ਕਹਿੰਦੇ ਇਹੀ ਹੈ। ਸੁਣਨਾ ਵੀ ਚਾਹੀਦਾ ਹੈ ਇੱਕ ਦੂਜੇ ਨੂੰ, ਕਹਿੰਦੇ ਅੱਜ ਕੱਲ ਸੁਣ ਕੇ ਰਾਜੀ ਨਹੀਂ ਹੈ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਜੀ ਗੁਰੂ ਜੀ, ਤੇ ਗੁਰੂ ਜੀ ਦੇ ਬਹੁਤ ਸਾਰੇ ਹੋਰ ਵੀ ਸੁਣੇ ਹੋਏ ਨੇ। ਇਸੇ ਤਰ੍ਹਾਂ ਮੁਕੱਦਰ ਬਾਈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਐ ਥੱਲੇ ਲੱਗ ਕੇ ਵੀ ਬਾਹਰ ਇੱਜ਼ਤ ਹੀ ਹੁੰਦੀ ਹੈ ਵੀਰ ਜੀ, ਦੁਨੀਆਂ ਦਾ ਤਮਾਸ਼ਾ ਬਣਨ ਦੇ ਨਾਲੋਂ ਤਾਂ ਚੰਗਾ ਹੈ। ਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ, ਤੇ ਸੈਣੀ ਵੀਰ ਜੀ ਔਜਲਾ ਆਪਣੇ, ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ, ਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ, ਕਹਿੰਦੇ ਆਪਣੇ ਇਕਬਾਲ ਮਾਂਗੜ ਜੀ। ਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ, ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ, ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ, ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ, ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ। ਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ, ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ, ਘਰ ਦਾ ਸਿਸਟਮ, ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ, ਤੇ ਕੋਈ ਗੱਲ ਨਹੀਂ, ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ, ਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਗੱਲਬਾਤ। ਮੁਕੱਦਰ ਜੀ ਆਖਰ ਚ ਲਿਖਦੇ ਆ, ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ, ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ, ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ, ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ, ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲੀ ਵਿਚਾਰ ਚਰਚਾ ਹੋਈ ਹੈ, ਜਿਸ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਿਆ ਹੈ, ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਹੈ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ, ਸਭ ਦਾ ਇੱਕ ਆਪਣਾ ਹੱਕ ਹੈ, ਆਜ਼ਾਦੀ ਹੈ ਜੀ, ਜਿੱਦਾਂ ਜਿੱਦਾਂ ਵੀ ਕਰਨਾ ਮਾਨਣਾ ਹੈ। ਸਭ ਨੂੰ ਮੁਬਾਰਕਬਾਦ ਹੈ, ਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ ਲੈਨੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ, ਕੱਲ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਵਜੇ ਦੋਸਤੋ। ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ, ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਵਾਲੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਇਸ ਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਹਨਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ

0: ਧੰਨਵਾਦ ਜੀ।
1: ਮਨਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆ ਯਾਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀ ਨੀ ਤੈਨੂੰ ਜਿੱਤ ਕੇ ਮੁੜਾਂਗੇ। ਮੰਜ਼ਲਾਂ ਦੇ ਬਲ ਬਦੇ ਕਾਫਲੇ ਨੀ ਰੁਕਣੇ, ਤੇਰੀਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਮੰਜ਼ਲਾਂ ਦੇ ਬਲ

0: ਕਰੀ ਤੇਰੇ ਨਾਲ ਬੈਠੇ ਆ ਕਰਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੇ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅਸ਼ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਖੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ ਕਰ ਰਹੇ ਨੇ ਤੇ ਉਹ ਅਰਜ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀ ਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ, ਮੰਨ ਜਾ ਸਮੇਂ ਦੀ ਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ, ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ, ਪੈਸੇ ਸਿਰ ਚੜ ਗਏ, ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ, ਕਿਲੇ ਸ਼ਿਕਵੇ ਨੇ ਕਿਤੇ, ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ, ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ, ਰੈਲੀਆਂ ਚ ਖੱਪ, ਜਾਣ ਹੱਦਾਂ ਬੰਨੇ ਟੱਪ, ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ, ਵੋਟਾਂ ਲੈ ਕੇ ਭੱਜ ਜਾਣ, ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ, ਬਾਪੂ ਕੱਢ ਲਈ ਸੋਟੀ, ਜਿਉਂ ਦੱਬਾ ਮਾਰੇ ਝੋਟੀ, ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ, ਖੇਤਾਂ ਵਿੱਚ ਕੰਮ ਕਰਾਂ, ਪੜ੍ਹ ਲਿਖ ਧੁੱਪੇ ਮਰਾਂ, ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ, ਚੋਰਾਂ ਨਾਲ ਰਲੀ ਕੁੱਤੀ, ਪੈਂਦੀ ਮਾੜੇ ਸਿਰੀ ਜੁੱਤੀ, ਅਨਪੜ੍ਹ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ, ਝੂਠੇ ਕਰੀ ਜਾਣ ਦਾਵੇ, ਸੈਦੋ ਚਿੰਤਾ ਖਾਈ ਜਾਵੇ, ਹੋ ਗਏ ਆ ਪਰੇਸ਼ਾਨ ਜੀ, ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ, ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਘੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ, ਘੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿੱਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ। ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿੱਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ ਜੀ। ਆਇਆਂ ਨੂੰ ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ। ਰਿੰਕੂ ਸ਼ਾਹ ਦੀਵਾਨਾ ਜੀ,
1: ਹੈਲੋ ਜੀ, ਸਤਿ ਸ੍ਰੀ ਅਕਾਲ। ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿੱਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸੱਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿੱਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾਹ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿੱਚ ਅੱਲਾਹ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ, ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਕ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

0: Kitchen Cabinets LDD Custom Kitchen Work Custom Kitchen Cabinets Entertainment Units Fire Placement Vanities and Bars We do whole renovation. Contact us on office.bestwood@gmail.com or call Vic Parage 604-377-1092, British Columbia. Bestwood Kitchen Cabinets, LDD.
1: Washington Freight Service. Seattle ਦੇ ਲੋਡ ਡਰਾਈਵਿੰਗ ਜੌਬ ਦੇ ਲਈ ਧਿਆਨ ਦਿਓ ਵਾਸ਼ਿੰਗਟਨ ਫਰੇਟ ਸਰਵਿਸ ਕੰਟੈਕਟ ਨੰਬਰ ਪੌਲ ਸੰਧੂ 253-266-6924 ਗੈਰੀ ਧਾਲੀਵਾਲ 206-354-4060 ਆਫਿਸ 206-575-6257 15th ਸਾਊਥ ਗ੍ਰੈਡੀਵੇ ਸੁਈਟ 436 Renton, Washington, 98057, WashingtonFreightService.com
2: ਮਹਿਫਿਲ ਮਿੱਤਰਾਂ ਦੀ ਹਰ ਸ਼ਨੀਵਾਰ ਤੇ ਐਤਵਾਰ ਤੁਹਾਡੇ ਆਪਣੇ ਦੁਆਬਾ ਰੇਡੀਓ ਦੇ ਉੱਤੇ ਸ਼ਾਮ ਨੂੰ 8 ਵਜੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਸੰਪਰਕ ਨੰਬਰ 9378355594 ਪ੍ਰੋਗਰਾਮ ਮਹਿਫਿਲ ਮਿੱਤਰਾਂ ਦੀ
3: ਦੁਆਬਾ ਰੇਡੀਓ
1: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮ ਹਾਲ ਦੁਨੀਆ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਅਤੇ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਅਤੇ ਵੀਕਐਂਡ ਬੜਾ ਵਧੀਆ ਨਿਕਲਿਆ ਹੋਊਗਾ ਹਰ ਕਿਸੇ ਦਾ ਹੀ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਘਰਾਂ ਦੇ ਕੰਮਾਂ ਕਾਰਾਂ ਦੇ ਵਿੱਚ ਅਤੇ ਨਾਲ ਦੀ ਨਾਲ ਜ਼ਿੰਮੇਵਾਰੀਆਂ ਦੇ ਦੌਰਾਨ ਅਤੇ ਰਿਸ਼ਤੇਦਾਰੀਆਂ ਅਤੇ ਦੋਸਤਾਂ ਮਿੱਤਰਾਂ ਦੇ ਵਿੱਚ ਬੈਠ ਕੇ ਅਤੇ ਇਸੇ ਤਰ੍ਹਾਂ ਹੀ ਦੋਸਤੋ ਅੱਜ ਲੈ ਕੇ ਹਾਜ਼ਰ ਹਾਂ ਸੋਮਵਾਰ ਦੀ ਸ਼ੁਰੂਆਤ ਤੁਹਾਡੇ ਨਾਲ ਕਰਦੇ ਹਾਂ ਪਹਿਲੇ ਆਪਾਂ ਹਫ਼ਤੇ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅਤੇ 21 ਸਤੰਬਰ 2026 ਦਾ ਦਿਹਾੜਾ ਹੈ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਲੈ ਕੇ ਹਾਜ਼ਰ ਰਹਿੰਦੇ ਹਾਂ ਤੁਹਾਡੇ ਨਾਲ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆ ਅਤੇ ਮਹਿਫਲ ਮਿੱਤਰਾਂ ਦੀ ਸਮਰਜੀਤ ਸਿੰਘ ਸ਼ੰਮੀ ਜੀ ਸੈਟਰਡੇ ਸੰਡੇ 2 ਦਿਨ 8 ਤੋਂ 10 ਵਜੇ ਤਾਈਂ ਰਾਤ ਦੇ ਜਿਹੜਾ ਮਹਿਫਲ ਲਾਉਂਦੇ ਨੇ ਜੀ ਅਤੇ ਉਸ ਤੋਂ ਬਾਅਦ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡੀ ਕਚਹਿਰੀ ਦੇ ਵਿੱਚ ਦੁਆਬਾ ਰੇਡੀਓ ਫਿਲਮ ਸਟੂਡੀਓ ਤੋਂ ਜਿਹੜੀ ਆ ਸਾਰਾ ਹੀ ਜਿਹੜਾ ਪੇਸ਼ਕਸ਼ ਕੀਤੀ ਜਾਂਦੀ ਹੈ ਨਾਲ ਤੁਸੀਂ ਜੁੜਦੇ ਹੋ ਤੁਹਾਡਾ ਸਹਿਯੋਗ ਮਿਲਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਬਹੁਤ ਸਾਰੇ ਪੰਜਾਬ ਦੇ ਮੁੱਦੇ ਅਤੇ ਬਹੁਤ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਨੇ ਅਪਡੇਟਸ ਨੇ ਉਹਨਾਂ ਦੇ ਬਾਰੇ ਗੱਲਬਾਤ ਪਾਵਾਂਗੇ ਅਤੇ ਨਾਲ ਨਾਲ ਤੁਹਾਨੂੰ ਜ਼ਿੰਦਗੀ ਦੇ ਬਾਰੇ ਵੀ ਕੁਝ ਨਾ ਕੁਝ ਗੱਲਾਂ ਅੱਜ ਸੁਣਾਵਾਂਗੇ ਅਤੇ ਨਾਲ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਅਤੇ ਨਾਲ ਦੀ ਨਾਲ ਖਬਰਾਂ ਦੇ ਉੱਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਹਿਯੋਗੀ ਸਾਡੇ ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜਨਗੇ ਕੁਝ ਪਲਾਂ ਦੇ ਤੱਕ ਜੀ ਅਤੇ 15-20 ਮਿੰਟ ਦੇ ਵਿੱਚ ਆਪਾਂ ਕੰਪਲੀਟ ਕਰਕੇ ਅਤੇ ਨਾਲ ਦੀ ਨਾਲ ਲਾਈਨਾਂ ਜਿਹੜੀਆਂ ਖੋਲ੍ਹ ਦੇਣੀਆਂ ਨੇ ਅਤੇ ਨਾਲ ਕਾਲ ਕਰਕੇ ਤੁਸੀਂ ਵੀ ਨਾਲ ਜੁੜ ਸਕਦੇ ਹੋ +358 449 76 19 ਬਟ ਸਟੂਡੀਓ ਦਾ ਨੰਬਰ ਹੈ ਅਤੇ ਸਮਾਂ ਅਤੇ ਸਥਿਤੀ ਫਿਲਹਾਲ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:07 ਦਾ ਸਮਾਂ ਹੈ ਭਾਰਤ ਦੇ ਵਿੱਚ ਰਾਤ ਦੇ ਜਿਹੜਾ ਆਪਣੇ 9:37 ਹੋ ਗਏ ਨੇ ਅਤੇ ਇਸੇ ਤਰ੍ਹਾਂ ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਜਿਹੜਾ 12:07 ਦਾ ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:00 ਘੜੀਆਂ ਦੇ ਉੱਤੇ 7 ਮਿੰਟ ਨੇ ਅਤੇ ਯੂਕੇ ਦੇ ਵਿੱਚ ਸ਼ਾਮ ਦੇ 5:07 ਅਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦਾ ਸਮਾਂ 6:07 ਦਾ ਅਤੇ ਲਓ ਦੋਸਤੋ ਮਿਲਾਵੋ ਘੜੀਆਂ ਨੂੰ ਨਾਲ ਅਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਨੂੰ ਲਾਵੋ ਸੁਨੇਹਾ ਚੰਗਾ ਲੱਗੇ ਤਾਂ ਦੋਸਤਾਂ ਮਿੱਤਰਾਂ ਤੱਕ ਪ੍ਰੋਗਰਾਮਾਂ ਨੂੰ ਜ਼ਰੂਰ ਸਾਂਝਾ ਕਰਦਿਆ ਕਰੋ ਬਹੁਤ ਸਾਰੀਆਂ ਕਹਾਣੀਆਂ ਬਹੁਤ ਸਾਰੇ ਸਿਲਸਿਲੇ ਵੱਖਰੇ ਵੱਖਰੇ ਪ੍ਰੋਗਰਾਮ ਕੁਝ ਚੰਗੀਆਂ ਗੱਲਾਂ ਬਾਤਾਂ ਵੱਖਰੀਆਂ ਕਰਕੇ ਵੀ ਤੁਹਾਡੇ ਲਈ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਤੁਸੀਂ ਪਿਆਰ ਮੁਹੱਬਤ ਦਿੰਦੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਹੈ ਖਾਸ ਕਰ ਕਹਾਣੀਆਂ ਨੂੰ ਤੁਸੀਂ ਪਿਆਰ ਮੁਹੱਬਤ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ ਅਤੇ ਅੱਜ ਦੇ ਵਿਚਾਰ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਨਾਲ ਨਾਲ ਪ੍ਰੋਗਰਾਮਾਂ ਨੂੰ ਸਪੋਰਟ ਕਰਨ ਵਾਲੇ ਉਹਨਾਂ ਦੋਸਤਾਂ ਦਾ ਵੀ ਸ਼ੁਕਰੀਆ ਕਰਦੇ ਹਾਂ, ਕਿਉਂਕਿ ਕਈ ਵਾਰੀ ਵਿੱਚੋਂ ਭੁੱਲ ਜਾਈਦਾ ਹੈ ਜੀ, ਅਤੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਹੈ, ਜਿਸ ਦੇ ਵਿੱਚ ਆਪਣੇ ਹਰਵਿੰਦਰ ਜੌਹਲ ਭੈਣ ਜੀ, ਸੁਮਿਤ ਜੌਹਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ। ਅਤੇ ਲਓ ਦੋਸਤੋ, ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ, ਅਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਅਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਅਤੇ ਸੁਰਿੰਦਰ ਕੌਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਜੀਓ ਕਹਿੰਦੇ ਆਸ਼ੀਰਵਾਦ ਦੇ ਰਹੇ ਨੇ, ਨਾਲ ਨਾਲ ਸਾਡੇ ਮਦਰ ਸੁਰਜੀਤ ਭਾਰਤ ਜੀ ਇੰਡੀਆ ਤੋਂ ਆਸ਼ੀਰਵਾਦ ਦੇ ਰਹੇ ਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ, ਜਦੋਂ ਸਾਡੀਆਂ ਮਾਵਾਂ, ਸਾਡੀਆਂ ਵੱਡੀਆਂ ਭੈਣਾਂ ਪ੍ਰੋਗਰਾਮਾਂ ਨੂੰ ਸੁਣਦੀਆਂ ਨੇ ਅਤੇ ਸਭ ਤੋਂ ਪਹਿਲਾਂ ਉਹਨਾਂ ਦਾ ਆਸ਼ੀਰਵਾਦ ਮਿਲਦਾ ਹੈ, ਅਤੇ ਉਸ ਤੋਂ ਵਧੀਆ ਸ਼ੁਰੂਆਤ ਜਿਹੜੀ ਇਸ ਵੀਕ ਦੀ ਕਿਹੜੀ ਹੋ ਸਕਦੀ ਹੈ। ਅਤੇ ਤਿੱਕੜਮਬਾਜ਼ੀ, ਅੱਜ ਦਾ ਵਿਚਾਰ ਬੜਾ ਇੰਟਰਸਟਿੰਗ ਹੈ। ਤਿੱਕੜਮਬਾਜ਼ੀ ਅਤੇ ਚਾਲਬਾਜ਼ੀ ਉਹ ਲੋਕ ਕਰਦੇ ਨੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ। ਇਹ ਗੱਲ ਮੈਂ ਨਹੀਂ ਕਰਦਾ ਭਾਈ, ਮੈਂ ਨਹੀਂ ਕਹਿੰਦਾ, ਬੈਂਜਾਮਿਨ ਫਰੈਂਕਲਿਨ ਹੋਏ ਨੇ, ਉਹਨਾਂ ਨੇ ਇਹ ਗੱਲ ਲਿਖੀ ਸੀ, ਅਤੇ ਗੱਲ ਜਿਹੜੀ ਹੈ ਪੂਰੀ ਢੁੱਕਦੀ ਵੀ ਹੈ ਨੁਕਤੇ ਦੇ ਉੱਤੇ, ਕਿਉਂਕਿ ਤਿੱਕੜਮਬਾਜ਼ ਅਤੇ ਚਾਲਬਾਜ਼ ਜਿਹੜੇ ਲੋਕ ਨੇ ਉਹ ਚਲਾਕੀ ਕਰਦੇ ਆ ਅਤੇ ਚਾਲ ਖੇਡਦੇ ਆ, ਅਤੇ ਜਿਨ੍ਹਾਂ ਦੇ ਅੰਦਰ ਇਮਾਨਦਾਰੀ ਬਿਲਕੁਲ ਨਹੀਂ ਹੁੰਦੀ ਹੈ, ਅਤੇ ਜਿਹੜੇ ਇਮਾਨਦਾਰ ਲੋਕ ਨੇ ਉਹ ਇਹਨਾਂ ਚੀਜ਼ਾਂ ਤੋਂ ਗੁਰੇਜ਼ ਕਰਦੇ ਆ, ਪਰਹੇਜ਼ ਕਰਦੇ ਆ, ਅਤੇ ਕੋਹਾਂ ਦੂਰ ਇਹਨਾਂ ਗੱਲਾਂ ਤੋਂ ਰਹਿਣ ਦੀ ਕੋਸ਼ਿਸ਼ ਕਰਦੇ ਆ। ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ 21 ਸਪਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦੇ ਹਾਂ। ਅਤੇ ਨਾਲ ਨਾਲ ਮੁਕੱਦਰ ਜੀ ਲਿਖ ਰਹੇ ਨੇ, ਕੋਈ ਸੁਨੇਹਾ ਆਇਆ, ਸ਼ੁਕਰੀਆ ਤੁਸੀਂ ਆਪਣੇ, ਥੈਂਕ ਯੂ ਜੀ। ਹਾਂਜੀ, ਆ ਗਰੁੱਪ ਦੇ ਵਿੱਚ ਪ੍ਰੋਗਰਾਮ ਕਹੀ ਆ ਉਹਨਾਂ ਨੇ ਪਾਉਣ ਦੀ, ਹਾਂਜੀ ਉਹਦੇ ਵਿੱਚ ਵੀ ਪਾ ਦਈਦਾ, ਜਿੰਨੇ ਕੁ ਗਰੁੱਪ ਮੇਰੇ ਕੋਲ ਹੈਗੇ ਆ, ਮੈਂ ਕੋਸ਼ਿਸ਼ ਹੁੰਦੀ ਹੈ, ਦੁਆਬਾ ਰੇਡੀਓ ਦਾ ਤਾਂ ਆਪਣਾ ਹੈ ਹੀ ਹੈ, ਅਤੇ ਨਾਲ ਉਹਦੇ ਵਿੱਚ ਵੀ ਪਾ ਲਈਦਾ, ਜਿੰਨੇ ਹੋਰ ਵੀ ਗਰੁੱਪਾਂ ਦੇ ਵਿੱਚ ਮੈਂ ਵੀ ਸ਼ਾਮਿਲ ਹਾਂ, ਜਾਂ ਹੋਰ ਦੋਸਤਾਂ ਮਿੱਤਰਾਂ ਦੇ ਜਿਹੜੇ ਗਰੁੱਪ ਨੇ, ਕੋਸ਼ਿਸ਼ ਹੁੰਦੀ ਉਹਨਾਂ 'ਚ ਵੀ ਸਾਂਝ ਪਾ ਲਈਏ, ਤਾਂ ਕਿ ਵੱਧ ਤੋਂ ਵੱਧ ਪ੍ਰੋਗਰਾਮ ਤੁਹਾਡੇ ਸਹਿਯੋਗ ਦੇ ਨਾਲ ਇੱਕ ਦੂਸਰੇ ਤੱਕ ਪਹੁੰਚ ਸਕੇ। ਸ਼ੁਕਰੀਆ ਮੁਕੱਦਰ ਜੀ। ਅਤੇ ਅੱਜ ਦੇ ਵਿਚਾਰ ਦੀ ਗੱਲ ਕਰਨ ਲੱਗਿਆ ਸੀ, ਜਿਸ ਦੇ ਵਿੱਚ 21 ਸਪਤੰਬਰ 1845 ਦੇ ਵਿੱਚ ਤੁਹਾਨੂੰ ਲੈ ਚੱਲਦਾ, ਮਹਾਰਾਣੀ ਜਿੰਦਾ ਦੇ ਭਰਾ ਜਵਾਹਰ ਸਿੰਘ ਦਾ ਜਿਹੜਾ ਸਿੱਖ ਫੌਜਾਂ ਦੇ ਵੱਲੋਂ ਕਤਲ ਕੀਤਾ ਗਿਆ ਸੀ, ਜਿਵੇਂ ਕਿ ਕਿਤਾਬ ਪੰਜਾਬ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਰਾਜਮੋਹਨ ਗਾਂਧੀ ਉਹਨਾਂ ਦੀ ਲਿਖੀ ਹੋਈ ਕਿਤਾਬ ਹੈ, ਪੰਜਾਬੀ ਦੇ ਵਿੱਚ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਅਨੁਵਾਦ ਹੈ, ਅਤੇ ਮੇਰੇ ਤਰਫੋਂ ਭੁਪਿੰਦਰ ਭਾਰਜ ਵੱਲੋਂ ਤੁਹਾਡੇ ਨਾਲ ਸਾਂਝ ਪਾਈ ਜਾ ਰਹੀ ਹੈ ਹਰ ਇੱਕ ਅੱਖਰ ਦੀ ਉਸ ਕਿਤਾਬ ਦੇ ਵਿੱਚੋਂ, ਬੜਾ ਹੀ ਤੁਹਾਡਾ ਨਿੱਘ ਉਹਦੇ ਵਿੱਚੋਂ ਵੀ ਮਿਲ ਰਿਹਾ, ਦੋਸਤ ਸੁਣਦੇ ਨੇ ਇਤਿਹਾਸ ਜਾਂ ਹੋਰ ਸਾਰੀਆਂ ਚੀਜ਼ਾਂ, ਉਹਦਾ ਵੀ ਸ਼ੁਕਰੀਆ, ਧੰਨਵਾਦ ਹੈ, ਆਪਣੇ ਪੰਜਾਬ ਦੇ ਬਾਰੇ ਵੀ ਜਾਣਨਾ ਚਾਹੁੰਦੇ ਨੇ, ਉਹਦੇ ਵਿੱਚ ਵੀ ਇਹਨਾਂ ਅੱਜ ਪਿਛਲੇ ਦਿਨਾਂ ਦੇ ਵਿੱਚ ਆਪਾਂ ਫਰਾਈਡੇ ਨੂੰ ਇਹ ਚੈਪਟਰ ਸਾਂਝਾ ਕਰਕੇ ਹਟੇ ਹਾਂ, ਕਿਵੇਂ ਸਾਰਾ ਕੁਝ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੇ ਵਿੱਚ, ਮਹਾਰਾਣੀ ਜਿੰਦਾ ਜਦੋਂ ਮਹਾਰਾਜਾ ਰਣਜੀਤ ਸਿੰਘ ਜਿਹੜਾ ਇਸ ਦੁਨੀਆ ਤੋਂ ਅਲਵਿਦਾ ਹੋ ਜਾਂਦਾ ਹੈ, ਕਹਿ ਜਾਂਦਾ ਹੈ, ਅਤੇ ਉਸ ਤੋਂ ਬਾਅਦ ਮਹਾਰਾਣੀ ਜਿੰਦ ਕੌਰ ਜਿਹੜੀ ਹੈ ਉਹਨੇ ਕਿੱਦਾਂ ਆਪਣਾ ਸਾਰਾ ਜ਼ੋਰ ਅਜਮਾਇਸ਼ ਦੇ ਨਾਲ, ਪੰਚ ਜਿਹੜਾ ਨੇ ਉਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਸੀ, ਪਰਨਾਲਾ ਉੱਥੇ ਦਾ ਉੱਥੇ ਰਿਹਾ, ਪਰ ਆਪਸ ਦੇ ਵਿੱਚ ਭਰਾ ਮਾਰੂ ਜੰਗ ਜਾਂ ਹੋਰ ਸਾਰਾ ਸਿਲਸਿਲਾ ਚੱਲ ਪਿਆ, ਅਤੇ ਉਸ ਸਮਿਆਂ ਦੇ ਵਿੱਚ ਹੀ ਮਹਾਰਾਣੀ ਜਿੰਦਾ ਦੇ ਭਰਾ ਜਿਹੜੇ ਸਨ ਜਵਾਹਰ ਸਿੰਘ ਦਾ ਸਿੱਖ ਫੌਜਾਂ ਦੇ ਵੱਲੋਂ ਹੀ ਕਤਲ ਕਰ ਦਿੱਤਾ ਗਿਆ ਸੀ। 1857 ਦੇ ਵਿੱਚ ਮੁਗਲ ਬਾਦਸ਼ਾਹ ਜਿਹੜੇ ਬਾਦਸ਼ਾਹ ਸ਼ਾਹ ਦੂਸਰੇ ਦੀ ਗ੍ਰਿਫਤਾਰੀ ਉਪਰੰਤ ਜਿਹੜਾ ਸੀ ਗਦਰ ਖਤਮ ਹੋਇਆ, ਅਤੇ ਦੇਸ਼ ਉੱਪਰ ਅੰਗਰੇਜ਼ਾਂ ਦਾ ਜਿਹੜਾ ਕਬਜ਼ਾ ਹੋਣ ਲੱਗ ਗਿਆ। 1949 ਦੇ ਵਿੱਚ ਮਨੀਪੁਰ ਰਿਆਸਤ ਭਾਰਤ ਦੇ ਵਿੱਚ ਸ਼ਾਮਲ ਹੋਈ, ਪਰ ਮਨੀਪੁਰ ਦੇ ਹਾਲਾਤ ਜਿਹੜੇ ਨੇ ਅੱਜ ਵੀ ਜਿਹੜੇ ਬੱਤਰ ਨੇ। 1978 ਦੇ ਵਿੱਚ ਦੋ ਰੂਸੀਆਂ ਨੇ 96 ਦਿਨ ਪੁਲਾੜ ਦੇ ਵਿੱਚ ਰਹਿ ਕੇ ਰਿਕਾਰਡ ਬਣਾ ਛੱਡਿਆ। 1995 ਦੇ ਵਿੱਚ ਹੀ ਜਿਹੜਾ 1978 ਦੇ ਵਿੱਚ ਸੀ ਇਹ ਰੂਸੀਆਂ ਨੇ ਜਿਹੜਾ ਰਿਕਾਰਡ ਬਣਾਇਆ, ਅਤੇ 1995 ਦੇ ਵਿੱਚ ਦਿੱਲੀ ਦੇ ਵਿੱਚ ਗਣੇਸ਼ ਦੀਆਂ ਮੂਰਤੀਆਂ ਵੱਲੋਂ ਦੁੱਧ ਪੀਣ ਦੀ ਅਫਵਾਹ ਫੈਲੀ, ਜੋ ਬਾਅਦ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਫੈਲ ਗਈ, ਅਤੇ ਸਮਾਂ ਮਿਲਿਆ ਤਾਂ ਅੱਜ ਇੱਕ ਪੁਰਾਤਨ ਮੂਰਤੀ ਦੀ ਗੱਲ ਜ਼ਰੂਰ ਤੁਹਾਨੂੰ ਸੁਣਾਵਾਂਗਾ, ਜੋ ਕਿ ਅਫਗਾਨਿਸਤਾਨ ਦੇ ਵਿੱਚੋਂ ਪ੍ਰਾਪਤ ਹੋਈ। ਕਦੋਂ ਅਤੇ ਕਿਵੇਂ ਅਫਗਾਨਿਸਤਾਨ ਦੇ ਵਿੱਚ ਮਿਲੀ ਸੀ ਗਣਪਤੀ ਦੀ ਜਿਹੜੀ ਹੈ ਪ੍ਰਾਚੀਨ ਮੂਰਤੀ, ਕਾਬੁਲ ਦੇ ਗਣਪਤੀ ਦੇ ਨਾਲ ਅੱਗੇ ਕੀ ਕੁਝ ਵਾਪਰਦਾ ਹੈ ਉਹਦਾ ਬਾਤ ਪਾਉਣ ਦੀ ਜਿਹੜੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ ਆਖਰ ਦੇ ਵਿੱਚ। ਅਤੇ ਇਸੇ ਤਰ੍ਹਾਂ ਹੀ 1964 ਦੇ ਵਿੱਚ ਮਾਲਟਾ ਕਾਂਡ ਹੋਇਆ, ਕਿਹਨੂੰ ਯਾਦ ਨਹੀਂ ਹੈ। 1981 ਦੇ ਵਿੱਚ ਬਲਿਜ਼, ਅਤੇ 1991 ਨੂੰ ਅਰਮੀਨੀਆ ਦੇਸ਼ ਜਿਹੜੇ ਆਜ਼ਾਦ ਹੋਏ, ਪਰ ਇਹ ਜਿਹੜੇ ਨੇ ਮਾਲਟਾ ਜਿਹੜਾ ਸੀ 1964 ਦੇ ਵਿੱਚ ਆਜ਼ਾਦ ਹੋਇਆ, ਅਤੇ 1981 ਦੇ ਵਿੱਚ ਬਲਿਜ਼, ਅਤੇ 1991 ਦੇ ਵਿੱਚ ਅਰਮੀਨੀਆ ਜਿਹੜਾ ਉਹ ਦੇਸ਼ ਜਿਹੜੇ ਆਜ਼ਾਦ ਹੋਏ ਯੂਰਪੀਅਨ ਮੁਲਕ ਨੇ। 2012 ਦੇ ਵਿੱਚ ਆਈਸਲੈਂਡ ਪੁਸ਼ਲ ਤਾਰਾ ਦੀ ਜਿਹੜੀ ਖੋਜ ਦੋ ਰੂਸੀ ਵਿਗਿਆਨੀਆਂ ਅਤੇ ਵੈਤਾਲੀ ਨਵੇਸਕੀ ਅਤੇ ਅਰਤਿਊਮ ਨੋ ਵਿੱਚ ਨਾਕ ਨੇ ਜਿਹੜੀ ਕੀਤੀ ਸੀ। ਅਤੇ ਦੋਸਤੋ ਅੱਜ ਜਿਹੜਾ ਵੈਸੇ ਅਲਜ਼ਾਈਮਰ ਡੇ ਵੀ ਮਨਾਇਆ ਜਾਂਦਾ ਵਰਲਡ ਵਾਈਡ ਦੇ ਵਿੱਚ, ਜਾਣੀ ਕਿ ਜਿਹਨੂੰ ਆਪਾਂ ਕਹਿ ਦਿੰਦੇ ਸਾਨੂੰ ਭੁੱਲਣ ਦੀ ਆਦਤ ਹੈ, ਜਿਵੇਂ ਮੈਨੂੰ ਬਹੁਤ ਹੈ, ਨਾਮ ਨਹੀਂ ਯਾਦ ਰੱਖਦੇ, ਹੋਰ ਸਾਰਾ ਸਿਲਸਿਲਾ ਹੈ। ਪਰ ਇਹ ਜਿਹੜੀ ਹੈ ਬੜੀ ਹੀ ਕਹਿ ਸਕਦੇ ਹਾਂ ਭਿਆਨਕ ਵੀ ਕਹਿ ਲਓ, ਅਤੇ ਉਮਰ ਦੇ ਤਕਾਜ਼ੇ ਦੇ ਨਾਲ ਜਿਹੜੀ ਹੈ ਇਹ ਬਿਮਾਰੀ ਆ ਜਾਂਦੀ ਹੈ। ਖਾਸ ਕਰ ਫਿਨਲੈਂਡ ਦੇ ਵਿੱਚ ਪਿਛਲੇ ਸਮਿਆਂ ਦੇ ਵਿੱਚ ਖੋਜਾਂ ਹੋਈਆਂ ਨੇ। ਪਹਿਲੇ ਸਮਿਆਂ ਦੇ ਵਿੱਚ ਜਿਵੇਂ ਕਿ ਆਪਣੇ ਇਨਸਾਨ ਦੇ ਕੰਨ ਦਾ ਰੂਪ ਹੈ, ਇੱਦਾਂ ਦੀ ਇੱਕ ਮਸ਼ਰੂਮ ਇੱਥੇ ਹੁੰਦੀ ਹੈ, ਉਹ ਵੈਸੇ ਹੁੰਦੀ ਪੋਇਜ਼ਨ ਹੈ। ਬਹੁਤ ਜਿਹੜੇ ਮਾਹਰ ਲੋਕ ਨੇ ਜਾਂ ਇਸ ਖਿੱਤੇ ਦੇ ਲੋਕ ਨੇ, ਉਹਨਾਂ ਨੂੰ ਪਤਾ ਉਹਨੂੰ ਕਿੱਦਾਂ ਪ੍ਰੋਸੈਸ ਕਰਨਾ ਹੈ। ਦੋ ਤਿੰਨ ਵਾਰੀ ਉਹਨੂੰ ਚੰਗੀ ਤਰ੍ਹਾਂ ਧੋਣਾ ਹੈ, ਫਿਰ ਉਹਨੂੰ ਉਬਾਲਣਾ ਹੈ, ਫਿਰ ਉਹਨੂੰ ਫਿਰ ਜਾ ਕੇ ਉਹਨੂੰ ਜਿਹੜਾ ਪ੍ਰੋਸੈਸ ਕੀਤਾ ਜਾਂਦਾ ਖਾਣ ਦੇ ਲਈ। ਅਤੇ ਪਿਛਲੇ ਸਮਿਆਂ ਦੇ ਵਿੱਚ ਸਟੱਡੀ ਆਈ ਕਿ ਅਲਜ਼ਾਈਮਰ ਜਿਹੜਾ ਉਹਨਾਂ ਦੇ ਲਈ ਜਿਹੜਾ ਇਹ ਮਸ਼ਰੂਮ ਹੈਗੀ, ਉਹਨੂੰ ਕੋਰਵਾ ਸੇਣੀ ਕਹਿੰਦੇ, ਇੱਥੇ ਸਾਡੇ ਮਸ਼ਰੂਮ ਕੰਨ ਦੇ ਰੂਪ ਵਰਗੀ ਹੁੰਦੀ ਹੈ, ਅਤੇ ਉਹਨੂੰ ਖਾਣਾ ਚੰਗਾ ਨਹੀਂ ਹੈ। ਉਹ ਜਿਹੜੀ ਹੈ ਬੈਨ ਕੀਤੀ ਇਹਨਾਂ ਮੁਲਕਾਂ ਦੇ ਵਿੱਚ, ਕਿਉਂਕਿ ਬਹੁਤ ਸਾਰੇ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਨੂੰ ਪਤਾ ਇਹਦੇ ਬਾਰੇ ਜਾਂ ਜ਼ਿਆਦਾਤਰ ਉਹਨੂੰ ਟ੍ਰੀਟਮੈਂਟ ਕਰਕੇ ਆਪ ਖਾਂਦੇ ਨੇ, ਤਾਂ ਉਹਨਾਂ ਨੂੰ ਇਹਨਾਂ ਨੂੰ ਇਸ ਚੀਜ਼ ਤੋਂ ਪਰਹੇਜ਼ ਕਰਨ ਦੀ ਗੱਲ ਕਹੀ ਹੈ ਫਿਨਲੈਂਡ ਦੇ ਵਿੱਚ, ਕਿਉਂਕਿ ਅਲਜ਼ਾਈਮਰ ਜਿਹੜਾ ਉਹਦੇ ਨਾਲ ਹੋਰ ਵਾਧਾ ਹੁੰਦਾ, ਰੁਕਦਾ ਨਹੀਂ ਹੈ। ਅਲਜ਼ਾਈਮਰ ਰੋਗ ਦੀ ਗੱਲ ਕਰੀਏ ਤਾਂ 1906 ਦੇ ਵਿੱਚ ਇਸ ਬਿਮਾਰੀ ਦਾ ਪਤਾ ਲੱਗਦਾ। ਪਹਿਲੀ ਵਾਰ ਜਰਮਨੀ ਦੇ ਨਿਊਰੋਲੋਜਿਸਟ ਜਿਹੜੇ ਨੇ ਐਲੀਓਇਸ, ਅਲਜ਼ਾਈਮਰ ਨੇ ਜਿਹੜਾ ਸੀ ਇਹਦੇ ਬਾਰੇ ਪਤਾ ਲਾਇਆ ਸੀ। ਇਸ ਦੇ ਨਾਂ ਦੇ ਉੱਤੇ ਹੀ ਬਿਮਾਰੀ ਦਾ ਨਾਂ ਪੈ ਗਿਆ। ਇਹ ਜ਼ਿਆਦਾ ਜਿਹੜਾ ਬਜ਼ੁਰਗਾਂ ਦੇ ਵਿੱਚ ਭੁੱਲਣ ਦੀ ਬਿਮਾਰੀ, ਡਿਮੈਂਸ਼ੀਆ ਕਹਿ ਲਓ ਜਾਂ ਜੋ ਦਿਮਾਗ ਦੇ ਨਾਲ ਜੁੜੀਆਂ ਹੁੰਦੀਆਂ ਨੇ, ਇਸਦਾ ਰੋਗੀ ਹਰ ਚੀਜ਼ ਭੁੱਲਣ ਲੱਗ ਪੈਂਦਾ ਹੈ। ਆਪਣਾ ਨਾਂ, ਘਰ, ਜ਼ਿੰਦਗੀ ਦੇ ਬਾਰੇ ਜੋ ਕੁਝ ਵੀ ਉਹਨੇ ਬਤਾਈ ਹੈ, ਉਹਦੀਆਂ ਘਟਨਾਵਾਂ, ਅਤੇ ਜੇਕਰ ਘਰੋਂ ਦੂਰ ਕਿਤੇ ਚਲਿਆ ਜਾਵੇ ਤਾਂ ਸਦਾ ਦੇ ਲਈ ਗੁੰਮ ਵੀ ਹੋ ਸਕਦਾ ਹੈ। ਬਿਮਾਰੀ ਹੋਣ ਦੇ ਉੱਤੇ 9 ਸਾਲ ਦੇ ਅੰਦਰ ਅੰਦਰ ਮੌਤ ਹੋ ਸਕਦੀ ਹੈ। ਸੰਸਾਰ ਦੇ ਵਿੱਚ 70% ਕੇਸਾਂ 'ਚ ਬਜ਼ੁਰਗ ਅਲਜ਼ਾਈਮਰ ਦਾ ਜਿਹੜਾ ਸ਼ਿਕਾਰ ਹੁੰਦੇ ਹੈ, ਅਤੇ 2015 ਦੇ ਵਿੱਚ ਭਾਰਤ ਦੇ ਵਿੱਚ ਇਹ ਇਕੱਲੇ 40 ਲੱਖ ਅਤੇ ਦੁਨੀਆ ਦੇ ਵਿੱਚ 4.6 ਕਰੋੜ ਮਰੀਜ਼ ਜਿਹੜੇ ਨੇ ਉਹ ਰਿਪੋਰਟ ਕੀਤੇ ਗਏ ਸੀ। ਦਿਮਾਗ ਦੀ ਯਾਦਦਾਸ਼ਤ ਦੇ ਨਾਲ ਜੁੜੀਆਂ ਜਿਹੜੀਆਂ ਨੇ ਤੰਤਰਕਾਵਾਂ ਕੰਮ ਕਰਨੋਂ ਜਿਹੜੀਆਂ ਹੌਲੀ ਹੌਲੀ ਹਟ ਜਾਂਦੀਆਂ ਨੇ, ਅਤੇ ਜ਼ਿਆਦਾਤਰ ਇਹ ਜਿਹੜਾ ਪਿਤਾ ਪੁਰਖੀ ਜਾਣੀ ਕਿ ਸਾਡੇ ਡੀ ਐੱਨ ਏ ਦੇ ਨਾਲ ਵੀ ਜਿਹੜਾ ਸੰਬੰਧਿਤ ਹੁੰਦੀ ਹੈ ਕਿ ਤੁਹਾਡੇ ਬਜ਼ੁਰਗ ਕਿਹੋ ਜਿਹੇ ਸਨ, ਉਹਨਾਂ ਦੇ ਨਾਲ ਜਮਾਂਦਰੂ ਰੋਗ ਵੀ ਹੋ ਸਕਦੇ ਨੇ। ਅਤੇ ਤਾਜ਼ਾ ਘਟਨਾਵਾਂ ਭੁੱਲਣਾ, ਜਿਹਦਾ ਜਿਵੇਂ ਕਿ ਹੁਣੇ ਵਾਪਰਿਆ ਕੁਝ ਨਾ ਕੁਝ ਅਤੇ ਸਾਨੂੰ ਨਾਲ ਦੀ ਨਾਲ ਉਹ ਭੁੱਲ ਗਿਆ, ਉਹਨੂੰ ਅਸੀਂ ਰਿਕਾਰਡ ਦੇ ਉੱਤੇ ਹੀ ਨਹੀਂ ਲੈ ਸਕੇ, ਸਾਡੇ ਬ੍ਰੇਨ ਨੇ ਉਹਨੂੰ ਨੋਟਿਸ ਨਹੀਂ ਕੀਤਾ, ਇਹਦੇ ਲੱਛਣ ਨੇ। ਅਤੇ ਬੋਲਣ ਦੇ ਵਿੱਚ ਸਮੱਸਿਆ ਆਉਣੀ, ਸੁਭਾਅ ਦੇ ਵਿੱਚ ਤਬਦੀਲੀ ਆਉਣੀ, ਜੀਵਨ ਦੀ ਪ੍ਰੇਰਣਾ ਸ਼ਕਤੀ ਦੇ ਵਿੱਚ ਕਮੀ, ਅਤੇ ਆਪਣੀ ਦੇਖਭਾਲ ਕਰਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ। ਇਸਦਾ ਕੋਈ ਇਲਾਜ ਨਹੀਂ ਅਜੇ ਤੱਕ। ਅਜਿਹੇ ਮਰੀਜ਼ਾਂ ਨੂੰ ਦੇਖਭਾਲ ਹੀ ਲੰਮਾ ਜਿਹੜਾ ਜੀਵਨ ਦੇ ਸਕਦੀ ਹੈ, ਅਤੇ ਦਿਨ ਕਿਸੇ ਦੇ ਉੱਤੇ ਵੀ ਨਾ ਆ ਸਕੇ। ਇਸ ਦੇ ਲਈ ਭਾਈ ਆਪਣਾ ਆਪਣਾ ਅਤੇ ਪਰਿਵਾਰਾਂ ਦਾ ਧਿਆਨ ਰੱਖੋ। ਇੱਕ ਗੱਲ ਛੋਟੀ ਜਿਹੀ ਹੋਰ ਕਰਦੇ ਹਾਂ ਖਾਣ ਪੀਣ ਦੇ ਉੱਤੇ, ਮਸ਼ਰੂਮ ਤੋਂ ਗੱਲ ਚੇਤੇ ਆ ਗਈ ਹੈ। ਭੋਜਨ ਲੱਭਣ ਦਾ ਵਿਲੱਖਣ ਤਰੀਕਾ ਜਿਹੜਾ ਹੈ, ਅੰਬਰੇਲਾ ਬਰਡ, ਇੱਕ ਪੰਛੀ ਦਾ ਜ਼ਿਕਰ ਕਰਦੇ ਹਾਂ। ਅੰਬਰੇਲਾ ਬਰਡ ਜਿਹੜਾ ਉਹ ਵਜੋਂ ਜਾਣਿਆ ਜਾਂਦਾ ਹੈ ਭੋਜਨ ਲੱਭਣ ਦਾ ਜਿਹੜਾ ਵਿਲੱਖਣ ਉਹਦਾ ਤਰੀਕਾ ਹੈ। ਕਾਲੇ ਬਗਲੇ ਦਾ ਜਿਹੜਾ ਇੱਕ ਭੋਜਨ ਵਾਂਗੂ ਹੁੰਦਾ ਹੈ, ਪ੍ਰਾਪਤ ਕਰਨ ਦਾ ਤਰੀਕਾ ਬਹੁਤ ਹੀ ਉਹਦਾ ਵਿਲੱਖਣ ਹੈ। ਕਾਲਾ ਬਗਲਾ ਜਿੱਦਾਂ ਉਹਦੇ ਰੂਪ ਦੇ ਉਹਦੇ ਵਰਗਾ ਹੀ ਹੁੰਦਾ ਹੈ। ਇਹ ਛੱਪੜ ਦੇ ਹੇਠਲੇ ਪਾਣੀ ਦੇ ਵਿੱਚ ਬੈਠ ਕੇ ਆਪਣੇ ਖੰਭਾਂ ਦੇ ਨਾਲ ਛਤਰੀ ਬਣਾ ਲੈਂਦਾ ਹੈ, ਅਤੇ ਇਸਦੇ 2 ਫਾਇਦੇ ਨੇ। ਬਗਲੇ ਦੀ ਮੂਰਤ ਪਾਣੀ ਦੇ ਵਿੱਚ ਨਹੀਂ ਦਿਸਦੀ ਹੈ, ਅਤੇ ਖੰਭਾਂ ਦੀ ਜਿਹੜੀ ਹੈ ਛਤਰ ਛਾਇਆ ਹੇਠ ਸੂਰਜ ਦੀ ਤਪਸ਼ ਤੋਂ ਜਿਹੜਾ ਉਹ ਪ੍ਰਭਾਵਿਤ ਜਿਹੜਾ ਨਹੀਂ ਹੁੰਦਾ, ਅਤੇ ਘੱਟ ਉਹਦੇ ਉੱਤੇ ਅਸਰ ਹੁੰਦਾ ਹੈ ਕਿਰਨਾਂ ਦਾ। ਮੱਛੀਆਂ ਜਿਹੜੀਆਂ ਨੇ ਛਾਂ ਦੇ ਵਿੱਚ ਕਰਕੇ ਜਿਹੜੀਆਂ ਨੇ, ਕਿਉਂਕਿ ਪਾਣੀ ਗਰਮ ਹੋ ਜਾਂਦਾ ਹੀਟ ਦੇ ਨਾਲ, ਅਤੇ ਉਹਨਾਂ ਦੀ ਵੀ ਕੋਸ਼ਿਸ਼ ਹੁੰਦੀ ਹੈ ਜਿੱਥੇ ਠੰਡਾ ਪਾਣੀ ਹੈ ਉੱਧਰ ਨੂੰ ਜਾਈਏ, ਅਤੇ ਉਹ ਛਾਂ ਦੇਖਦੀਆਂ ਨੇ, ਅਤੇ ਇਸ ਦੇ ਵਿੱਚ ਫਿਰ ਉਹ ਦਬੋਚੀਆਂ ਜਾਂਦੀਆਂ ਨੇ ਜਿਹੜੀਆਂ ਨੇ, ਅਤੇ ਛਤਰੀ ਹੇਠ ਜਿਹੜਾ ਇਕੱਠੀਆਂ ਹੋਣ ਲੱਗ ਪੈਂਦੀਆਂ ਨੇ। ਬਗਲਾ ਜਦੋਂ ਬਣਾਉਂਦਾ ਆਪਣੀ ਛਤਰੀ ਬਣਾਉਂਦਾ ਹੈ, ਅਤੇ ਅਗਲੇ ਦਾ ਪ੍ਰਤੀਬਿੰਬ ਜਿਹੜਾ ਪਾਣੀ ਦੇ ਵਿੱਚ ਨਹੀਂ ਦਿਸਦਾ ਹੈ ਉਹਦਾ, ਆਪਣਾ ਕਿ ਜਿਹੜਾ ਪਰਛਾਵਾਂ ਕਹਿ ਲਓ ਨਹੀਂ ਦਿਖਦਾ ਉਹਦਾ, ਕਿ ਉਹ ਉੱਤੇ ਬੈਠਾ ਹੋਇਆ, ਜਿਸ ਕਰਕੇ ਉਹ ਬਿਨਾਂ ਸ਼ੱਕ ਉੱਥੇ ਹੀ ਜਿਹੜਾ ਰਹਿੰਦੀਆਂ ਨੇ। ਅਤੇ ਹੁਣ ਜਿਹੜਾ ਇਹ ਬਗਲਾ ਹੈ ਖੰਭਾਂ ਹੇਠ ਇਕੱਠੀਆਂ ਹੋਈਆਂ ਇਹਨਾਂ ਮੱਛੀਆਂ ਦੇ ਲਈ ਆਸਾਨੀ ਦੇ ਨਾਲ ਭੋਜਨ ਬਣਾ ਲੈਂਦਾ ਉਹਨਾਂ ਨੂੰ। ਅਤੇ ਕਾਲਾ ਬਗਲਾ ਆਮ ਤੌਰ ਦੇ ਉੱਤੇ ਪੂਰੇ ਅਫਰੀਕੀ ਨਿਵਾਸ ਸਥਾਨਾਂ ਦੇ ਵਿੱਚ ਤਾਜ਼ੇ ਪਾਣੀ ਦੇ ਨੇੜੇ ਜਿਹੜਾ ਇਹ ਦੇਖਿਆ ਜਾਂਦਾ ਹੈ। ਲਓ ਦੋਸਤੋ, ਇਹ ਸੀ ਜੀ ਅੱਜ ਦੇ ਵਿਚਾਰ ਦੇ ਵਿੱਚੋਂ ਕੁਝ ਗੱਲਾਂ, ਅਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ ਸਾਂਝ ਪਾਉਂਦੇ ਹਾਂ ਤੁਹਾਡੇ ਨਾਲ। ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਨਾਲ ਚਲਾਉਂਦੇ ਹਾਂ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤ ਜੁੜੇ ਹੋਏ ਨੇ, ਹਰਵਿੰਦਰ ਜੌਲ ਭੈਣ ਜੀ, ਦਵਿੰਦਰ ਭਾਰਤ ਜੀ, ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਤੇ ਰਾਜਨ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਿਕੰਦਰ ਸਿੰਘ ਔਜਲਾ ਸਾਹਿਬ, ਮੁਕੱਦਰ ਜੀ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਨਿੱਘਾ ਸਵਾਗਤ ਹੈ ਜੀ। ਤੇ ਲਓ ਫਿਰ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦੀਆਂ ਤਾਜ਼ੀਆਂ ਤੇ ਤਾਜ਼ੀਆਂ ਤਰਾਰ ਤਵੇ ਤੋਂ ਲਾਹੀਆਂ ਖਬਰਾਂ ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੀ ਜਾਵਾਂਗੇ ਤੇ ਗੱਲਾਂ ਬਾਤਾਂ ਵੀ ਨਾਲ ਨਾਲ ਸੁਣਾਵਾਂਗੇ। ਪਰ ਉਸ ਤੋਂ ਪਹਿਲਾਂ ਪੰਜਾਬ ਦੀਆਂ ਖਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਕੀ ਕੁਝ ਜਿਹੜਾ ਵਾਪਰ ਰਿਹਾ ਤੇ ਕੀ ਕੁਝ ਜਿਹੜਾ ਉੱਥੇ ਹੋ ਰਿਹਾ। ਸਟੂਡੀਓ ਦਾ ਨੰਬਰ ਦੋਸਤੋ +358 44 976 1962 ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੀਆਂ ਖਬਰਾਂ ਦੇ ਨਾਲ ਸੰਖੇਪ ਦੇ ਵਿੱਚ। ਪਹਿਲਾਂ ਸਭ ਤੋਂ ਪਹਿਲਾਂ ਲੈਂਦੇ ਹਾਂ ਗੱਲਾਂ ਬਾਤਾਂ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਹੋਰ ਵੱਡਾ ਮੋੜ ਆ ਰਿਹਾ। ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਪ੍ਰੈਸ ਕਾਨਫਰੰਸ ਅੱਜ, ਬਲਤੇਜ ਪੰਨੂ ਹੋਣਾ ਦੇ ਅਕਾਲੀ ਦਲ ਉੱਤੇ ਜਿਹੜੇ ਤਿੱਖੇ ਨਿਸ਼ਾਨੇ, ਤੇ SGPC ਦਾ ਘਰਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਜੁੜੇ ਤਾਜ਼ਾ ਫੈਸਲੇ ਜੋ ਆਏ ਨੇ, ਤੇ ਅਮਰਜੀਤ ਸਿੰਘ ਚਾਵਲਾ ਨਾਲ ਜਿਹੜਾ ਸੰਬੰਧਿਤ ਵਿਵਾਦ ਹੈ ਉਹ ਵੱਧਦਾ ਜਾ ਰਿਹਾ ਨਾ ਕਿ ਘਟਦਾ, ਤੇ ਨਸ਼ਾ ਮੁਕਤ ਪੰਜਾਬ ਯਾਤਰਾ BJP ਜਿਹੜੀ ਆ ਪੂਰੀ ਜਿਹੜੀ ਆ ਥਾਪੀਆਂ ਮਾਰ ਰਹੀ ਹੈ ਪੱਟਾਂ ਦੇ ਉੱਤੇ, ਤੇ ਇਹਨਾਂ ਸਾਰੇ ਮੁੱਦਿਆਂ ਦੇ ਵਿਚਕਾਰ ਪੰਜਾਬ ਦੀ ਸਿਆਸਤ ਤੇ ਪੰਥਕ ਮਾਮਲਿਆਂ ਦੀ ਦਿਸ਼ਾ ਕਿੱਧਰ ਨੂੰ ਜਾ ਰਹੀ ਹੈ, ਨਾਲ ਹੀ ਜਮੁਨਾ ਦੇ ਪਾਣੀਆਂ ਤੇ ਨੂੰ ਲੈ ਕੇ ਤੇ ਹੋਰ ਬਹੁਤ ਸਾਰੇ ਜਿਹੜੇ ਨੇ ਕਿਸ਼ਾਊ ਪ੍ਰੋਜੈਕਟ ਨੂੰ ਲੈ ਕੇ ਪੰਜਾਬ ਦੀ ਸੁਪਰੀਮ ਕੋਰਟ ਜਾਣ ਦੀ ਤਿਆਰੀ ਹੋ ਗਈ ਹੈ। DIG ਭੁੱਲਰ ਮਾਮਲੇ ਦੇ ਵਿੱਚ ਪਿਛਲੇ ਸਮਿਆਂ 'ਚੋਂ ਵਿਵਾਦ ਚੱਲ ਰਿਹਾ, CBI ਦੀ ਅਗਲੀ ਕਾਰਵਾਈ ਤੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਬਹੁਤ ਵੱਡੇ ਸਵਾਲ ਉੱਠ ਰਹੇ ਨੇ ਤੇ ਚਰਚਾਵਾਂ ਜਿਹੜੀਆਂ ਨੇ ਕੇਂਦਰ ਦੇ ਵਿੱਚ ਜਾ ਰਹੀਆਂ ਨੇ। ਦੂਜੇ ਪਾਸੇ ਦੁਨੀਆ ਦੇ ਮੰਚ ਦੇ ਉੱਤੇ ਵੱਡੇ ਸਵਾਲ ਖੜ੍ਹੇ ਨੇ। ਰੂਸ ਦੀ ਸੰਸਦੀ ਚੋਣ, ਜਿਸ ਦੇ ਵਿੱਚ ਆਪਣੇ ਆਪ ਨੂੰ ਬਹੁਮਤ ਦੇ ਕੇ ਪੁਤਿਨ ਫਿਰ ਜਿੱਤ ਗਿਆ, ਤੇ ਮੈਕਰੋਨ ਕਾਰਨੀ ਮੁਲਾਕਾਤ ਹੋਈ ਹੈ ਜਿਹੜੀ, ਉਹਦੇ ਉੱਤੇ ਟਰੰਪ ਜਿਹੜਾ ਬੁਖਲਾ ਰਿਹਾ। ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਵੱਧਦੇ ਸੰਬੰਧ ਜਿਹੜੇ ਨੇ ਬਹੁਤ ਸਾਰੇ ਮੁਲਕਾਂ ਨੂੰ ਰਾਸ ਨਹੀਂ ਆ ਰਹੇ, ਤੇ ਆਸਟ੍ਰੇਲੀਆ ਦੀ UN ਸਿਕਿਉਰਿਟੀ ਕੌਂਸਲ ਜਿਹੜੀ ਹੈ ਉਹਦੇ ਲਈ ਮੁਹਿੰਮ, ਕੈਨੇਡਾ ਦੇ ਗੁਰਦੁਆਰਿਆਂ ਦੇ ਨਾਲ ਜੁੜਿਆ ਕਰੋੜਾਂ ਡਾਲਰ ਦਾ ਕਾਨੂੰਨੀ ਵਿਵਾਦ, ਤੇ ਸਭ ਤੋਂ ਵੱਡਾ ਸਵਾਲ ਕਿ ਆਰਟੀਫਿਸ਼ਲ ਇੰਟੈਲੀਜੈਂਸੀ, ਜਿੱਥੇ ਅੱਜ ਆਪਾਂ ਖੜ੍ਹੇ ਹਾਂ, ਸਿਰਫ ਤਕਨੋਲੋਜੀ ਦੀ ਕ੍ਰਾਂਤੀ ਹੈ ਜਾਂ ਫਿਰ ਮਨੁੱਖਤਾ ਦੇ ਲਈ ਇੱਕ ਵੱਡੀ ਚੁਣੌਤੀ ਵੀ ਬਣ ਰਹੀ ਹੈ। ਕਿਉਂਕਿ ਪੱਛਮੀ ਮੁਲਕਾਂ ਦੇ ਵਿੱਚ ਇਹਦੇ ਉੱਤੇ ਕਾਫੀ ਆਰਟੀਕਲ ਵੀਕੈਂਡ ਦੇ ਵਿੱਚ ਆਏ ਨੇ, ਤੇ ਕਾਫੀ ਜਿਹੜਾ ਆਮ ਲੋਕ

ਜਿਸ ਦੇ ਵਿੱਚ ਉਹਨਾਂ ਨੇ ਆਪਣੀ ਕਿਰਦਾਰਕੁਸ਼ੀ ਕਰਨ ਦੇ ਦੋਸ਼ ਜਿਹੜੇ ਲਾਏ ਨੇ। ਦੂਸਰੇ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਦੀ ਚਰਚਾ ਹੋਣ ਲੱਗ ਪਈ ਹੈ ਅਤੇ ਬੀਤੇ ਦਿਨੀ ਜਿਹੜਾ 20 ਸਤੰਬਰ ਕੱਲ੍ਹ ਦੇ ਦਿਹਾੜੇ 'ਚ ਬੀਤੇ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ 5 ਸਿੰਘ ਸਾਹਿਬਾਨਾਂ ਦੀ ਇਕੱਤਰਤਾ ਦੇ ਦੌਰਾਨ ਅਮਰਜੀਤ ਸਿੰਘ ਚਾਵਲਾ ਅਤੇ ਗਿਆਨੀ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਛੇਕਣ ਯਾਨੀ ਕਿ ਤਲਬ ਕੀਤਾ ਹੈ, ਕਾਰਵਾਈ ਹੋਈ ਹੈ ਅਤੇ ਉਹਦੇ ਮੁੱਦੇ ਦੇ ਉੱਤੇ ਪੰਜਾਬ ਦੀ ਸਿਆਸਤ ਦੇ ਵਿੱਚ ਭਾਰੀ ਗਰਮੀ ਦੇਖਣ ਨੂੰ ਮਿਲ ਰਹੀ ਹੈ। ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ ਚੱਲ ਰਹੀ ਹੈ, ਜਿਸ ਦੇ ਵਿੱਚ ਪੰਜਾਬ ਭਾਜਪਾ ਵੱਲੋਂ ਚਲਾਈ ਜਾ ਰਹੀ ਨਸ਼ਾ ਮੁਕਤ ਪੰਜਾਬ ਯਾਤਰਾ, ਇਸ ਦੇ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੀ ਸਟੇਜਾਂ ਤੋਂ ਦੂਰੀ ਅਤੇ ਸਿਆਸੀ ਗਲਿਆਰਿਆਂ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਹੈ। ਕਰਤਾਰਪੁਰ ਲਾਂਘਾ ਜਿਹੜਾ ਅਰਦਾਸ ਕੀਤੀ ਹੈ, ਉੱਥੇ ਖੜ ਕੇ ਭਾਰਤ ਅਤੇ ਪਾਕਿਸਤਾਨ ਦੋਵਾਂ ਪਾਸਿਆਂ ਦੀ ਸਿੱਖ ਸੰਗਤ ਦੇ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਦੁਬਾਰਾ ਖੁੱਲ੍ਹਣ ਦੇ ਉਪਰੰਤ ਪੂਰੇ ਤੌਰ 'ਤੇ ਸਹੂਲਤਾਂ ਵਧਾਉਣ ਦੇ ਲਈ ਜ਼ੀਰੋ ਲਾਈਨ ਦੇ ਉੱਤੇ ਵਿਸ਼ੇਸ਼ ਜਿਹੜੀ ਹੈ ਅਰਦਾਸ ਕੀਤੀ ਗਈ ਹੈ। ਅਤੇ ਸ਼ੁਰੂਆਤ ਕਰਦੇ ਹਾਂ ਨਸ਼ਿਆਂ ਦੇ ਨਾਲ। ਸਾਡੀ ਨਸ਼ਿਆਂ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ, ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। ਸੀਐਮ ਸੈਣੀ ਸਾਹਿਬ ਹਰਿਆਣੇ ਤੋਂ ਇਹ ਗੱਲ ਕਹਿੰਦੇ ਨੇ। ਪੰਜਾਬ ਦੇ ਵਿੱਚ ਭਾਜਪਾ ਦੇ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਮੁਕਤ ਪੰਜਾਬ ਯਾਤਰਾ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਸੈਣੀ ਹੋਣਾ ਕਿਹਾ ਕਿ ਪੰਜਾਬ ਦੀ ਪਛਾਣ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਜਿਹੜਾ ਸੰਦੇਸ਼ ਦੇ ਨਾਲ ਹੈ। ਉਹਨਾਂ ਨੇ ਪੰਜਾਬ ਦੇ ਵਿੱਚ ਵੱਧਦੀ ਹੋਈ ਨਸ਼ੇ ਦੀ ਸਮੱਸਿਆ ਨੂੰ ਲੈ ਕੇ ਸੂਬਾ ਸਰਕਾਰ ਦੇ ਉੱਤੇ ਵੀ ਸਵਾਲ ਚੁੱਕੇ ਹੈ ਅਤੇ ਉਹਨਾਂ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ 4 ਸਾਲਾਂ ਬਾਅਦ ਵੀ ਨਸ਼ਾ ਪਿੰਡ ਪਿੰਡ ਤੱਕ ਜਿਹੜਾ ਕਿਵੇਂ ਪਹੁੰਚ ਰਿਹਾ। ਸੈਣੀ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਸਿਰਫ ਨਾਅਰੇ ਨਹੀਂ ਸਗੋਂ ਨਸ਼ੇ ਤੋਂ ਜਿਹੜਾ ਮੁਕਤੀ, ਇਲਾਜ ਅਤੇ ਬੇਰੁਜ਼ਗਾਰੀ ਦੀ ਰੁਜ਼ਗਾਰ ਦੀ ਜਿਹੜੀ ਆ ਜ਼ਰੂਰਤ ਹੈ, ਨਾ ਕਿ ਬੇਰੁਜ਼ਗਾਰ ਦੀ। ਸੈਣੀ ਉਹਨਾਂ ਦਾ ਕਹਿਣਾ ਕਿ ਅੱਜ ਨਸ਼ਾ ਪੰਜਾਬ ਦੇ ਲਈ ਇੱਕ ਚੈਲੰਜ ਹੈ ਅਤੇ ਹੁਣ ਫੈਸਲਾ ਲੈਣ ਦੀ ਲੋੜ ਹੈ ਅਤੇ ਸੂਬੇ ਦੇ ਵਿੱਚ ਨਸ਼ੇ ਨੂੰ ਰੋਕਣ ਵਾਲਿਆਂ ਦੇ ਨਾਲ ਵੀ ਸਖ਼ਤੀ ਦੇ ਨਾਲ ਪੇਸ਼ ਆਇਆ ਜਾਂਦਾ ਹੈ। ਨਸ਼ਿਆਂ ਦੀ ਤਸਕਰੀ ਅਤੇ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਸੈਣੀ ਨੇ ਕਿਹਾ ਕਿ ਸਾਲ 2025 'ਚ ਦੇਸ਼ ਭਰ ਦੇ ਵਿੱਚ ਡਰੋਨਾਂ ਦੇ ਰਾਹੀਂ ਨਸ਼ਾ ਤਸਕਰੀ ਦੀਆਂ ਦਰਜ ਕੀਤੀਆਂ ਜਿਹੜੀਆਂ ਨੇ 305 ਘਟਨਾਵਾਂ 'ਚੋਂ 298 ਪੰਜਾਬ ਸਰਹੱਦ ਦੇ ਨਾਲ ਸੰਬੰਧਿਤ ਸਨ। NCRB ਦੇ ਜਿਹੜੇ ਨੇ 2024 ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਡਰੱਗ ਓਵਰਡੋਜ਼ ਦੇ ਨਾਲ 106 ਮੌਤਾਂ ਦਰਜ ਹੋਈਆਂ ਅਤੇ ਸਾਡੀ ਨਸ਼ੇ ਦੇ ਖਿਲਾਫ਼ ਲੜਾਈ ਨਸ਼ਾ ਪੀੜਤਾਂ ਦੇ ਨਾਲ ਨਹੀਂ ਸਗੋਂ ਨਸ਼ੇ ਦੇ ਸੌਦਾਗਰਾਂ ਦੇ ਨਾਲ ਹੈ। ਅਤੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣਨ ਦੇ ਉੱਤੇ ਨਸ਼ਾ ਪੀੜਤਾਂ ਨੂੰ ਇਲਾਜ, ਪਰਿਵਾਰਾਂ ਨੂੰ ਸਹਿਯੋਗ ਅਤੇ ਤਸਕਰਾਂ ਦੇ ਖਿਲਾਫ਼ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਕੀਤੀ ਜਾਏਗੀ। ਅਤੇ ਨਾਲ ਹੀ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਹੋਰ ਵੀ ਉੱਠ ਰਹੇ ਨੇ, ਪਿਛਲੇ ਦਿਨਾਂ ਦੇ ਵਿੱਚ ਇਸੇ ਰੋਸ ਪ੍ਰਦਰਸ਼ਨ ਹੋਏ। ਮੋਹਨਜੀਤ ਸਿੰਘ ਕੇਸ ਦੇ ਮਾਮਲੇ 'ਚ ਪੰਜਾਬ ਪੁਲਿਸ ਦੇ ਵੱਲੋਂ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਪੇਸ਼ ਕੀਤਾ ਗਿਆ ਅਤੇ ਉਹਦੇ ਵਿੱਚ ਪੰਜਾਬ ਪੁਲਿਸ ਨੇ ਅੱਜ ਮੋਹਨਜੀਤ ਸਿੰਘ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਵਿੱਚ ਹਲਫ਼ਨਾਮਾ ਪੇਸ਼ ਕੀਤਾ ਹੈ ਅਤੇ ਪੰਜਾਬ ਪੁਲਿਸ ਨੇ ਅਦਾਲਤ ਨੂੰ ਦੱਸਿਆ ਕਿ ਸੰਗਰੂਰ ਦੇ ਮੋਹਨਜੀਤ ਸਿੰਘ ਨੂੰ ਕਥਿਤ ਤੌਰ ਦੇ ਉੱਤੇ ਗੈਰ ਕਾਨੂੰਨੀ ਹਿਰਾਸਤ ਦੇ ਵਿੱਚ ਰੱਖਣ ਅਤੇ ਉਸਦੇ ਨਾਲ ਕੁੱਟਮਾਰ ਕਰਨ ਦੇ ਦੋਸ਼ਾਂ ਦੀ ਜਾਂਚ ਦੇ ਲਈ ਪੰਜਾਬ ਪੁਲਿਸ ਨੇ ਕਮੇਟੀ ਦਾ ਗਠਨ ਕੀਤਾ ਅਤੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਪਟੀਸ਼ਨ ਦਾਇਰ ਕਰਕੇ CBI ਜਾਂਚ ਦੀ ਜਿਹੜੀ ਮੰਗ ਕੀਤੀ ਹੈ। ਮੋਹਨਜੀਤ ਦੇ ਆਪ ਜਾਂ ਕਿਸੇ ਜਾਣਕਾਰ ਤੋਂ ਸੱਟਾ ਮਰਵਾਉਣ ਜਿਹੜਾ ਤੋਂ ਨਹੀਂ ਕੀਤਾ ਜਾ ਸਕਦਾ ਇਨਕਾਰ, ਪੰਜਾਬ ਪੁਲਿਸ ਨੇ ਇਹ ਗੱਲ ਕਹੀ ਹੈ। ਪੰਜਾਬ ਦੇ DGP ਗੌਰਵ ਯਾਦਵ ਦੇ ਵੱਲੋਂ ਹਾਈਕੋਰਟ ਦੇ ਵਿੱਚ ਦਾਇਰ ਹਲਫ਼ਨਾਮੇ 'ਚ ਕਿਹਾ ਗਿਆ ਕਿ ਮੈਡੀਕਲ ਰਾਏ ਮੁਤਾਬਕ ਮੋਹਨਜੀਤ ਸਿੰਘ ਦੇ ਵੱਲੋਂ ਖੁਦ ਨੂੰ ਸੱਟਾ ਮਾਰਨ ਜਾਂ ਕਿਸੇ ਜਾਣ ਪਛਾਣ ਵਾਲੇ ਵਿਅਕਤੀ ਵੱਲੋਂ ਸੱਟਾ ਲੱਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਪੁਲਿਸ ਨੇ ਦੱਸਿਆ ਕਿ ਇਸ ਘਟਨਾ ਦੇ ਨਾਲ ਸੰਬੰਧਿਤ 4 ਪੁਲਿਸ ਮੁਲਾਜ਼ਮਾਂ ਦਾ ਉਸੇ ਸਮੇਂ ਤਬਾਦਲਾ ਕਰ ਦਿੱਤਾ ਗਿਆ। ਇਹ ਮਾਮਲਾ ਜਸਟਿਸ ਵਿਕਰਮ ਅਗਰਵਾਲ ਦੀ ਅਗਵਾਈ ਵਾਲੇ ਬੈਂਚ ਦੇ ਸਾਹਮਣੇ ਰੱਖਿਆ। ਇਸ ਤੋਂ ਪਹਿਲਾਂ ਮੋਹਨਜੀਤ ਸਿੰਘ ਦੇ ਪਿਤਾ ਗੁਰਮੇਲ ਸਿੰਘ ਨੇ ਪਟੀਸ਼ਨ ਦੇ ਵਿੱਚ ਦੋਸ਼ ਲਾਇਆ ਸੀ ਕਿ ਉਹਨਾਂ ਦੇ ਪੁੱਤਰ ਨੇ 2 ਸਤੰਬਰ ਨੂੰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਮੁੱਖ ਮੰਤਰੀ ਦੇ ਦੌਰੇ ਦੇ ਦੌਰਾਨ ਕਾਲਾ ਝੰਡਾ ਦਿਖਾਇਆ। ਪਟੀਸ਼ਨਕਰਤਾ ਦੇ ਵਕੀਲ ਨੇ ਦੋਸ਼ ਲਾਇਆ ਸੀ ਕਿ ਇਸ ਤੋਂ ਬਾਅਦ ਹੀ ਪੁਲਿਸ ਮੁਲਾਜ਼ਮਾਂ ਦੀ ਇੱਕ ਟੀਮ ਉਸ ਛੱਤ ਦੇ ਉੱਤੇ ਗਈ ਹੈ ਜਿੱਥੋਂ ਮੋਹਨਜੀਤ ਸਿੰਘ ਨੇ ਕਾਲਾ ਝੰਡਾ ਦਿਖਾਇਆ ਅਤੇ ਉਸਨੂੰ ਕੁੱਟਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਹਾਈਕੋਰਟ ਦੇ ਵਿੱਚ ਦਾਇਰ ਜਵਾਬ 10 ਸਤੰਬਰ ਦੇ ਅਦਾਲਤੀ ਹੁਕਮ ਦੀ ਪਾਲਣਾ ਦੇ ਵਿੱਚ ਪੇਸ਼ ਕੀਤਾ ਗਿਆ। ਹਾਈਕੋਰਟ ਨੇ ਸੂਬਾ ਸਰਕਾਰ ਨੂੰ ਕਥਿਤ ਘਟਨਾ ਤੋਂ ਬਾਅਦ ਅਤੇ ਵਿਸ਼ੇਸ਼ ਜਾਂਚ ਟੀਮ ਬਣਾਏ ਜਾਣ ਤੋਂ ਪਹਿਲਾਂ ਕੀਤੀ ਗਈ ਕਾਰਵਾਈ ਦੇ ਬਾਰੇ ਵਿਸਤਾਰਤ ਰਿਪੋਰਟ ਪੇਸ਼ ਕਰਨ ਦੇ ਲਈ ਵੀ ਕਹਿ ਦਿੱਤਾ ਸੀ। ਅਤੇ ਪੁਲਿਸ ਹਲਫ਼ਨਾਮਾ ਜਿਹੜਾ ਹੈ ਇਸ ਦੇ ਮੁਤਾਬਕ 2 ਸਤੰਬਰ ਨੂੰ ਸੰਗਰੂਰ ਦੇ ਚੀਮਾ ਥਾਣੇ ਦੇ ਅਧੀਨ ਪੈਂਦੇ ਪਿੰਡ ਸ਼ੇਰੋਂ ਦੇ ਵਿੱਚ ਮੁੱਖ ਮੰਤਰੀ ਦਾ ਲੋਕ

0: ਮੇਲ ਨਹੀਂ ਪ੍ਰੋਗਰਾਮ ਰੱਖਿਆ ਸੀ ਜਿਸ ਦੇ ਵਿੱਚ ਇਹ ਸਾਰਾ ਕੁਝ ਵਾਪਰਿਆ ਹੈ, ਪਰ ਡੀਜੀਪੀ ਹੁਣੀ ਹੁਣ ਬਿਆਨ ਜਿਹੜੇ ਨੇ ਹੋਰ ਹੀ ਦੇ ਰਹੇ ਨੇ। ਇਸ ਤਰ੍ਹਾਂ ਸੰਗਰੂਰ ਦੇ ਵਿੱਚ ਘਟਨਾ ਵਾਪਰੀ ਹੈ, ਕਾਂਗਰਸ ਨੇ ਵੀ ਅੱਜ ਆਮ ਆਦਮੀ ਪਾਰਟੀ ਨੂੰ ਘੇਰਿਆ। ਕੱਲ੍ਹ ਦੀ ਵਾਪਰੀ ਘਟਨਾ ਪਰ ਵੀਡੀਓ ਵਾਇਰਲ ਹੋਈ ਹੈ। ਸੰਗਰੂਰ ਦੇ ਵਿੱਚ ਨਸ਼ਾ ਤਸਕਰੀ ਦੀ ਵੀਡੀਓ ਬਣਾਉਣ ਵਾਲੇ ਨੌਜਵਾਨ ਨੇ ਨਿਗਲਿਆ ਜ਼ਹਿਰ ਹੈ ਅਤੇ ਸਰਪੰਚ ਤੇ ਧਮਕਾਉਣ ਦੇ ਇਲਜ਼ਾਮ ਇਹਦੇ ਉੱਤੇ ਵੀ ਲੱਗੇ ਹੈ। ਜ਼ਿਲ੍ਹਾ ਸੰਗਰੂਰ ਦੇ ਵਿੱਚ ਨਸ਼ਿਆਂ ਦੇ ਮੁਕੱਦਮੇ ਤੇ ਪ੍ਰਸ਼ਾਸਨਿਕ ਅਣਦੇਖੀ ਤੋਂ ਤੰਗ ਆ ਕੇ ਇੱਕ ਹੋਰ ਨੌਜਵਾਨ ਦੇ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ। ਪਿੰਡ ਨਮੋਲ ਦੇ ਰਹਿਣ ਵਾਲੇ ਜਗਸੀਰ ਸਿੰਘ ਉਰਫ ਜੱਗਾ, ਉਹਨਾਂ ਨੇ ਜ਼ਿਲ੍ਹਾ ਪ੍ਰਸ਼ਾਸਨਿਕ ਕੰਪਲੈਕਸ ਸੰਗਰੂਰ ਦੇ ਬਾਹਰ ਜ਼ਹਿਰੀਲੀ ਵਸਤੂ ਜਿਹੜੀ ਹੈ ਨਿਗਲ ਲਈ ਤੇ ਪੀੜਤ ਦਾ ਦੋਸ਼ ਲਾਇਆ ਕਿ ਪਿੰਡ ਦੇ ਵਿੱਚ ਚਿੱਟੇ ਸਿੰਥੈਟਿਕ ਨਸ਼ੇ ਦੀ ਸਪਲਾਈ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕਰਨ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਉਸ ਨੂੰ ਲਗਾਤਾਰ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ ਤੇ ਐਤਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਜੱਗਾ ਨੂੰ ਜਿਹੜਾ ਸੀਗਾ ਪਹਿਲਾਂ ਸੰਗਰੂਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪਟਿਆਲੇ ਦੇ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ। ਜੱਗਾ ਸਿੰਘ ਨੇ ਇੱਕ ਵੀਡੀਓ ਰਾਹੀਂ ਦਾਅਵਾ ਕੀਤਾ ਕਿ ਉਸਨੇ ਆਪਣੇ ਪਿੰਡ ਨਮੋਲ ਦੇ ਵਿੱਚ ਹੋ ਰਹੀ ਸ਼ਰੇਆਮ ਨਸ਼ਾ ਤਸਕਰੀ ਦੀ ਵੀਡੀਓ ਇੰਟਰਨੈਟ ਦੇ ਉੱਤੇ ਪਾਈ ਸੀ, ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਨੇ ਉਸਨੂੰ ਡਰਾ ਧਮਕਾ ਕੇ ਵੀਡੀਓ ਡਿਲੀਟ ਕਰਨ ਦੀ ਲਈ ਮਜਬੂਰ ਕਰ ਦਿੱਤਾ ਤੇ ਉਸਨੇ ਦੋਸ਼ ਲਾਇਆ ਕਿ ਉਸਦੇ ਘਰ ਦੇ ਵਿੱਚ ਲੱਗੇ CCTV ਕੈਮਰਿਆਂ ਵੀ ਜਿਹੜੇ ਉਹਨਾਂ ਦੀ ਤੋੜ ਭੰਨ ਕੀਤੀ ਗਈ ਤੇ ਪੁਲਿਸ ਦੇ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੋਈ। ਪੁਲਿਸ ਮੁਤਾਬਕ ਜੱਗਾ ਸਿੰਘ ਦੇ ਵੱਲੋਂ ਜ਼ਹਿਰ ਨਿਗਲਣ ਦੇ ਮਾਮਲੇ 'ਚ ਕੇਸ ਦਰਜ ਕਰ ਲਿਆ ਗਿਆ ਤੇ ਮਾਮਲੇ ਦੀ ਜਾਂਚ ਜਿਹੜੀ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਨਸ਼ੇ ਦੇ ਮਾਮਲੇ ਦੇ ਵਿੱਚ ਨਸ਼ੇ ਵਿਰੁੱਧ ਆਵਾਜ਼ ਉਠਾਉਣ ਦੀ ਸਜ਼ਾ ਜਿਹੜੀ ਹੈ ਸੰਗਰੂਰ DC ਦਫ਼ਤਰ ਦੇ ਬਾਹਰ ਨੌਜਵਾਨ ਨੇ ਨਿਗਲਿਆ ਜਿਹੜਾ ਜ਼ਹਿਰ ਤੇ ਸਚਿਨ ਪਾਇਲਟ ਨੇ ਇਸ ਮੁੱਦੇ ਦੇ ਉੱਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ। ਉਹਨਾਂ ਦਾ ਕਹਿਣਾ ਕਿ ਘਟਨਾ ਤੋਂ ਬਾਅਦ ਕਾਂਗਰਸ ਨੇ ਦੱਸਿਆ ਕਿ ਪੰਜਾਬ ਸਰਕਾਰ ਤੇ ਸਵਾਲ ਖੜੇ ਕੀਤੇ ਨੇ। ਕਾਂਗਰਸ ਦੇ ਪੰਜਾਬ ਇੰਚਾਰਜ ਸਚਿਨ ਪਾਇਲਟ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਤੇ ਪਾਇਲਟ ਨੇ ਕਿਹਾ ਕਿ ਨਸ਼ੇ ਦੇ ਖਿਲਾਫ਼ ਆਵਾਜ਼ ਉਠਾਉਣ ਵਾਲੇ ਲੋਕਾਂ ਤੇ ਦਬਾਅ ਅਤੇ ਉਹਨਾਂ ਦੇ ਨਾਲ ਕਥਿਤ ਦੁਰਵਿਹਾਰ ਦੀ ਇਹ ਘਟਨਾ ਗੰਭੀਰ ਸਵਾਲ ਖੜੇ ਕਰਦੀ ਹੈ। ਸਚਿਨ ਪਾਇਲਟ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਇਸ ਦੇ ਬਾਰੇ ਲੰਬੀ ਪੋਸਟ ਜਿਹੜੀ ਪਾਈ ਹੈ। ਦੂਸਰੇ ਪਾਸੇ 6 ਸੂਬਿਆਂ ਦੇ ਜਿਹੜੇ ਨੇ ਆਪਣੇ ਪ੍ਰੋਜੈਕਟ ਦੀ ਗੱਲ ਕਰੀਏ ਤੇ ਉਹਦੇ ਵਿੱਚ ਕਿਸ਼ਾਊ ਪ੍ਰੋਜੈਕਟ ਦੇ ਵਿੱਚ ਪੰਜਾਬ ਦਾ ਨਾਮ ਹੀ ਸ਼ਾਮਲ ਨਹੀਂ ਹੈ ਤੇ ਪੰਜਾਬ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਤਿਆਰੀ ਕਰ ਲਈ ਹੈ। ਜਮੁਨਾ ਦੇ ਪਾਣੀ ਦੇ ਵਿੱਚ ਹਿੱਸੇਦਾਰੀ ਦਾ ਦਾਅਵਾ ਕੀਤਾ ਹੈ। ਪੰਜਾਬ ਸਰਕਾਰ ਨੇ ਕਿਸ਼ਾਊ ਬਹੁ ਮਤਵੀ ਪ੍ਰੋਜੈਕਟ ਦੇ ਖਿਲਾਫ਼ ਸੁਪਰੀਮ ਕੋਰਟ ਦੇ ਵਿੱਚ ਜਾਣ ਦੀ ਤਿਆਰੀ ਖਿੱਚੀ ਹੈ ਤੇ ਸੁਪਰੀਮ ਕੋਰਟ ਦੇ ਲਈ ਪਟੀਸ਼ਨ ਨੂੰ ਅੰਤਮ ਛੋਹਾਂ ਦਿੱਤੀਆਂ ਜਾ ਰਹੀਆਂ ਨੇ। 15 ਸਤੰਬਰ ਨੂੰ ਨਵੀਂ ਦਿੱਲੀ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਦਿੱਲੀ ਨੇ ਕਿਸ਼ਾਊ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੇ ਲਈ ਸਮਝੌਤੇ ਉੱਤੇ ਦਸਤਖਤ ਕੀਤੇ ਨੇ, ਜਿਸ ਤੋਂ ਪੰਜਾਬ ਨੂੰ ਬਾਹਰ ਰੱਖਿਆ ਗਿਆ। ਪੰਜਾਬ ਸਰਕਾਰ ਦਾ ਦੋਸ਼ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਨੂੰ ਭਰੋਸੇ ਦੇ ਵਿੱਚ ਲਏ ਬਿਨਾਂ ਹੀ ਜਮੁਨਾ ਬੇਸਿਨ ਜਿਹੜਾ ਪ੍ਰੋਜੈਕਟ ਅੱਗੇ ਵਧਾਇਆ ਜਾ ਰਿਹਾ ਹੈ। ਇਸ ਕੇਂਦਰੀ ਫੈਸਲੇ ਦੇ ਖਿਲਾਫ਼ ਪੰਜਾਬ ਸਰਕਾਰ ਹੁਣ ਕਾਨੂੰਨੀ ਲੜਾਈ ਲੜਨ ਜਾ ਰਹੀ ਹੈ। ਜਲ ਸਰੋਤ ਵਿਭਾਗ ਦੇ ਉੱਚ ਅਧਿਕਾਰੀ ਅਨੁਸਾਰ ਐਡਵੋਕੇਟ ਜਨਰਲ ਦੇ ਦਫ਼ਤਰ ਨੂੰ ਸੁਪਰੀਮ ਕੋਰਟ ਦੇ ਵਿੱਚ ਦਾਇਰ ਕੀਤੀ ਜਾਣ ਵਾਲੀ ਪਟੀਸ਼ਨ ਦੇ ਖਰੜੇ ਨੂੰ ਮਨਜ਼ੂਰੀ ਦੇਣ ਦੇ ਲਈ ਪੱਤਰ ਲਿਖੇ ਗਏ ਤੇ ਇਸ ਖਰੜੇ ਦੀ ਪੜਤਾਲ ਪਹਿਲਾਂ ਹੀ ਸਾਬਕਾ ਐਡਵੋਕੇਟ ਜਨਰਲ ਤੇ ਸੀਨੀਅਰ ਵਕੀਲ ਦੇ ਵੱਲੋਂ ਕੀਤੀ ਜਾ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਇਸ ਤੋਂ ਪਹਿਲਾਂ ਵੀ ਕੇਂਦਰ ਦੀ ਅਗਵਾਈ ਹੇਠ ਹੋਈਆਂ ਪੰਜਾਬ ਹਰਿਆਣਾ ਦੀਆਂ ਮੀਟਿੰਗਾਂ ਦੇ ਵਿੱਚ ਜਮੁਨਾ ਦੇ ਪਾਣੀਆਂ ਦੇ ਉੱਤੇ ਪੰਜਾਬ ਦਾ ਹੱਕ ਜਿਤਾ ਚੁੱਕੇ ਨੇ। ਇਸ ਸੰਬੰਧੀ ਉਹ ਪ੍ਰਧਾਨ ਮੰਤਰੀ ਸਮੇਤ ਕੇਂਦਰ ਸਰਕਾਰ ਨੂੰ 5 ਪੱਤਰ ਵੀ ਕਹਿੰਦੇ ਲਿਖ ਚੁੱਕੇ ਨੇ। ਕਿਸ਼ਾਊ ਪ੍ਰੋਜੈਕਟ ਜਮੁਨਾ ਦੀ ਸਹਾਇਕ ਨਦੀ ਟੌਸ ਉੱਤੇ ਜਿਹੜਾ ਬਣਾਇਆ ਜਾਣਾ ਹੈ। ਇਸ ਪ੍ਰੋਜੈਕਟ ਦੀ ਸਮਰੱਥਾ 422 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਹੈ। ਇਸ ਦੇ ਤਹਿਤ ਤਕਰੀਬਨ 97,000 ਹੈਕਟੇਅਰ ਜ਼ਮੀਨ ਦੀ ਸਿੰਚਾਈ ਕੀਤੀ ਜਾਵੇਗੀ ਤੇ ਇਸ ਪ੍ਰੋਜੈਕਟ ਦੇ ਵਿੱਚ 1,562 ਮਿਲੀਅਨ ਜਿਹੜਾ ਹੈ ਆਪਣਾ ਘਣ ਮੀਟਰ ਪਾਣੀ ਭੰਡਾਰ ਕਰਨ ਦੀ ਸਮਰੱਥਾ ਹੋਏਗੀ। ਪੰਜਾਬ ਦੇ ਲਈ ਇਹ ਸਮਝੌਤਾ ਵੱਡਾ ਝਟਕਾ ਹੈ ਕਿਉਂਕਿ ਇਸ ਪ੍ਰੋਜੈਕਟ ਤੋਂ ਮਿਲਣ ਵਾਲੇ ਲਾਭਾਂ ਨੂੰ ਸਿਰਫ 6 ਭਾਈਵਾਲ ਸੂਬਿਆਂ ਦੇ ਵਿੱਚ ਵੰਡਿਆ ਗਿਆ ਹੈ ਤੇ ਪੰਜਾਬ ਨੂੰ ਵਾਂਝਾ ਰੱਖਿਆ ਗਿਆ। ਪੰਜਾਬ ਸਰਕਾਰ ਦੀ ਦਲੀਲ ਇਹ ਹੈ ਕਿ ਇਸ ਪ੍ਰੋਜੈਕਟ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਮੌਜੂਦਾ ਪ੍ਰਬੰਧ 1994 ਦੇ ਸਮਝੌਤੇ ਦੇ ਆਧਾਰ ਦੇ ਉੱਤੇ ਅੰਤਿਮ ਰੂਪ ਨਹੀਂ ਦਿੱਤਾ ਜਾ ਸਕਦਾ ਕਿਉਂਕਿ ਪੰਜਾਬ ਉਸ ਸਮਝੌਤੇ ਦਾ ਹਿੱਸਾ ਨਹੀਂ ਸੀ। ਪਟੀਸ਼ਨ ਦੇ ਵਿੱਚ ਤਰਕ ਪੇਸ਼ ਕੀਤਾ ਜਾਵੇਗਾ ਕਿ 12 ਮਈ 1994 ਨੂੰ ਹਰਿਆਣਾ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਵਿਚਾਲੇ ਹੋਏ ਜਮੁਨਾ ਪਾਣੀ ਵੰਡ ਸਮਝੌਤੇ 'ਚ ਪੰਜਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ ਤੇ 1954 'ਚ ਪੰਜਾਬ ਜਮੁਨਾ ਦੇ ਪਾਣੀ ਦਾ 2/3 ਹਿੱਸੇਦਾਰ ਜਿਹੜਾ ਸੀਗਾ ਅਤੇ 1994 ਦੇ ਪ੍ਰਬੰਧ ਦੇ ਵਿੱਚ ਪੰਜਾਬ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ। ਇਸ ਸਮਝੌਤੇ ਨੂੰ ਮੁਕੰਮਲ ਜਾਂ ਅੰਤਮ ਨਹੀਂ ਮੰਨਿਆ ਜਾ ਸਕਦਾ। ਜਲ ਸਰੋਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ 1972 ਦੀ ਸਿੰਚਾਈ ਕਮਿਸ਼ਨ ਦੀ ਰਿਪੋਰਟ ਅਨੁਸਾਰ ਪੰਜਾਬ ਜਮੁਨਾ ਬੇਸਨ ਦੇ ਅਧੀਨ ਜਿਹੜਾ ਆਉਂਦਾ ਹੈ ਅਤੇ ਪੰਜਾਬ ਸਰਕਾਰ 1992 ਤੋਂ ਕੇਂਦਰ ਤੋਂ ਮੰਗ ਕਰ ਰਹੀ ਹੈ ਕਿ ਪੰਜਾਬ ਨੂੰ ਜਮੁਨਾ ਦੇ ਪਾਣੀ ਦੀ ਵੰਡ ਦੇ ਬਾਰੇ ਸਾਰੀਆਂ ਵਿਚਾਰ ਚਰਚਾਵਾਂ ਦੇ ਵਿੱਚ ਸ਼ਾਮਲ ਕੀਤਾ ਜਾਵੇ। ਦੂਸਰੇ ਪਾਸੇ DIG ਭੁੱਲਰ ਸਾਹਿਬ ਦੀ ਗੱਲ ਕਰੀਏ ਤਾਂ ਮੁਅੱਤਲ DIG ਭੁੱਲਰ ਦੇ ਖਿਲਾਫ਼ ਸ਼ਿਕਾਇਤਕਰਤਾ ਆਕਾਸ਼ ਬੱਟਾ ਗਵਾਹੀ ਦੇ ਲਈ ਤਲਬ ਕਰ ਲਿਆ ਗਿਆ। ਪੰਜਾਬ ਪੁਲਿਸ ਦੇ ਮੁਅੱਤਲ DIG HS ਭੁੱਲਰ ਜਿਹੜੇ ਨੇ ਉਹਨਾਂ ਨੇ ਨਾਲ ਸੰਬੰਧਿਤ ਭ੍ਰਿਸ਼ਟਾਚਾਰ ਮਾਮਲੇ 'ਚ ਸ਼ਿਕਾਇਤਕਰਤਾ ਆਕਾਸ਼ ਬੱਟਾ ਨੂੰ ਅਗਲੇ ਸਰਕਾਰੀ ਗਵਾਹ ਦੇ ਵਜੋਂ ਤਲਬ ਕਰਨ ਦੀ CBI ਦੀ ਜਿਹੜੀ ਹੈ ਅਰਜ਼ੀ ਨੂੰ ਮਨਜ਼ੂਰ ਕਰ ਲਿਆ ਗਿਆ, ਮਨਜ਼ੂਰੀ ਮਿਲ ਗਈ ਹੈ। ਵਿਸ਼ੇਸ਼ ਜੱਜ ਭਾਵਨਾ ਜੈਨ ਦੀ ਚੰਡੀਗੜ੍ਹ ਸਥਿਤ ਜਿਹੜੀ ਹੈ CBI ਅਦਾਲਤ ਨੇ ਇਹ ਮਨਜ਼ੂਰੀ ਦਿੱਤੀ ਹੈ। CBI ਨੇ ਪਬਲਿਕ ਪ੍ਰੋਸੀਕਿਊਟਰ ਨਰਿੰਦਰ ਸਿੰਘ ਦੇ ਰਾਹੀਂ ਦਾਇਰ ਅਰਜ਼ੀ ਦੇ ਵਿੱਚ ਕਿਹਾ ਕਥਿਤ ਭ੍ਰਿਸ਼ਟਾਚਾਰ ਦਾ ਇਹ ਮਾਮਲਾ ਇਸ ਅਦਾਲਤ ਸਾਹਮਣੇ ਵਿਚਾਰ ਅਧੀਨ ਹੈ ਅਤੇ ਕਾਨੂੰਨ ਦੇ ਅਨੁਸਾਰ ਸਰਕਾਰੀ ਗਵਾਹਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਨੇ। ਇਸ ਮਕਸਦ ਦੇ ਲਈ ਜਿਹੜਾ ਜੋ ਵੀ ਬਰਾਮਦ ਕੀਤਾ ਹੈ ਉਹਦੇ ਗਵਾਹ ਰਾਜਕੁਮਾਰ ਨੂੰ 24 ਸਤੰਬਰ 2026 ਦੇ ਲਈ ਪਹਿਲਾਂ ਹੀ ਤਲਬ ਕੀਤਾ ਜਾ ਚੁੱਕਿਆ। CBI ਨੇ ਦੱਸਿਆ ਕਿ ਮੁਲਜ਼ਮ HS ਭੁੱਲਰ ਦੀ ਜ਼ਮਾਨਤ ਦਾ ਮਾਮਲਾ ਵੀ ਭਾਰਤ ਦੀ ਸੁਪਰੀਮ ਕੋਰਟ ਦੇ ਵਿੱਚ SLP ਹੇਠ ਵਿਚਾਰਧੀਨ ਹੈ। ਸੁਪਰੀਮ ਕੋਰਟ ਦੇ ਵਿੱਚ 15 ਸਤੰਬਰ 2026 ਨੂੰ ਜ਼ਮਾਨਤ ਮਾਮਲੇ ਦੀ ਅੰਸ਼ਕ ਸੁਣਵਾਈ ਹੋਈ ਸੀ। ਇਸ ਨੂੰ 27 ਅਕਤੂਬਰ 2026 ਨੂੰ ਸੂਚੀਬੱਧ ਕਰਨ ਦਾ ਨਿਰਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਦੇ ਦੌਰਾਨ CBI ਦੇ ਵੱਲੋਂ ਪੇਸ਼ ਹੋਏ ਵਕੀਲ ਨੂੰ ਜ਼ਬਾਨੀ ਹਦਾਇਤ ਕੀਤੀ ਸੀ ਕਿ ਉਹ ਰਾਜਕੁਮਾਰ ਜੋ ਕਿ ਗਵਾਹ ਦੇ ਤੌਰ 'ਤੇ ਉਹਦੀ ਪੁੱਛਗਿੱਛ ਤੋਂ ਪਹਿਲਾਂ 24 ਸਤੰਬਰ 2026 ਦੀ ਨਿਰਧਾਰਿਤ ਤਰੀਕ ਨੂੰ ਸ਼ਿਕਾਇਤਕਰਤਾ ਆਕਾਸ਼ ਬੱਟਾ ਦੀ ਪੁੱਛਗਿੱਛ ਪੂਰੀ ਕਰਵਾਉਣਾ ਯਕੀਨੀ ਬਣਾਉਣ। ਸ਼੍ਰੀ ਅਕਾਲ ਤਖਤ ਸਾਹਿਬ ਦਾ ਮਾਮਲਾ ਜਿਹੜਾ ਉਹ ਵੱਧਦਾ ਜਾ ਰਿਹਾ। ਅਮਰਜੀਤ ਸਿੰਘ ਮਾਮਲਾ ਜਿਹੜਾ ਚਾਵਲਾ ਹੋਣਾ ਦਾ ਅਤੇ ਸ਼੍ਰੀ ਉਹ ਗ੍ਰੰਥੀ ਸਿੰਘ ਜਿਹੜੇ ਨੇ ਮਲਕੀਤ ਸਿੰਘ ਨੂੰ ਪੰਥ ਦੇ ਵਿੱਚ ਉਹ ਕੱਲ੍ਹ ਬੀਤੇ ਦੇ ਵਿੱਚ ਛੇਕਿਆ ਗਿਆ ਅਤੇ ਅੱਜ ਬਹੁਤ ਵੱਡੇ ਸਵਾਲ ਅਤੇ ਬਹੁਤ ਸਾਰੀਆਂ ਕਾਨਫਰੰਸਾਂ ਹੋਈਆਂ ਨੇ। ਗੰਭੀਰ ਦੋਸ਼ਾਂ ਦੇ ਵਿੱਚ ਘਿਰੇ ਸ਼੍ਰੋਮਣੀ ਕਮੇਟੀ ਮੈਂਬਰ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਚਾਵਲਾ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਗਿਆਨੀ ਮਲਕੀਤ ਸਿੰਘ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਪੰਥ ਦੇ ਵਿੱਚੋਂ ਛੇਕ ਦਿੱਤਾ ਗਿਆ ਅਤੇ ਜਬਰ ਜਨਾਹ ਮਾਮਲੇ ਦੇ ਵਿੱਚ ਘਿਰੇ ਅਮਰਜੀਤ ਸਿੰਘ ਚਾਵਲਾ ਸਰੀ ਦੇ ਵਿੱਚ ਦੇਖੇ ਗਏ ਨੇ। ਭੇਸ ਬਦਲ ਕੇ ਘੁੰਮਣ ਦਾ ਦਾਅਵਾ ਹੋਇਆ ਹੈ ਅਤੇ ਪਛਾਣ ਲੁਕਾਉਣ ਦੇ ਲਈ ਪਹਿਰਾਵਾ ਬਦਲਣ ਦੀ ਜਿਹੜੀ ਆ ਚਰਚਾ ਚੱਲੀ ਹੈ। ਪੰਜਾਬ ਦੇ ਵਿੱਚ ਇੱਕ ਔਰਤ ਦੀ ਸ਼ਿਕਾਇਤ ਦੇ ਉੱਤੇ ਜਬਰ ਜਨਾਹ ਦਾ ਮਾਮਲਾ ਦਰਜ ਹੋਣ ਤੋਂ ਬਾਅਦ ਗੰਭੀਰ ਜਿਹੜੇ ਨੇ ਦੋਸ਼ਾਂ ਦੇ ਤਹਿਤ ਗ੍ਰਿਫਤਾਰੀ ਤੋਂ ਬਚਣ ਦੇ ਲਈ ਕੈਨੇਡਾ ਆਏ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਅਮਰਜੀਤ ਸਿੰਘ ਚਾਵਲਾ ਨੂੰ ਕਥਿਤ ਤੌਰ ਦੇ ਉੱਤੇ ਸਰੀ ਸ਼ਹਿਰ ਦੇ ਵਿੱਚ ਵੇਖਿਆ ਗਿਆ ਦੱਸਿਆ ਜਾ ਰਿਹਾ। ਚਾਵਲਾ ਨੂੰ ਜਾਣਨ ਅਤੇ ਪਛਾਣਨ ਵਾਲੇ ਦੱਸਦੇ ਨੇ ਕਥਿਤ ਪਛਾਣ ਲੁਕਾਉਣ ਦੇ ਲਈ ਵੱਡੇ ਸਾਈਜ਼ ਦਾ ਜਿਹੜਾ ਮੈਡੀਕਲ ਮਾਸਕ ਲਗਾ ਕੇ ਵਿਚਰਦੇ ਸਨ ਅਤੇ ਉਸਨੇ ਜਿਹੜਾ ਸਰੀ ਦੇ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਦੇ ਨੇੜਲੇ ਇੱਕ ਹੋਰ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਦੇ ਵਿਚਕਾਰ ਦੇ ਵਿੱਚੋਂ ਨਿਕਲ ਕੇ ਅੰਦਰ ਜਿਹੜਾ ਵੱਲ ਜਾਂਦੇ ਵਿਅਕਤੀ ਦੀ ਤੋਰ ਅਤੇ ਚਾਲ ਢਾਲ ਤੋਂ ਅਨੁਮਾਨ ਜਿਹੜਾ ਲਾਇਆ ਕਿ ਸਾਹਮਣੇ ਆ ਰਿਹਾ ਵਿਅਕਤੀ ਚਾਵਲਾ ਹੀ ਹੋ ਸਕਦਾ ਹੈ। ਪਰ ਨੇੜੇ ਆਉਣ ਦੇ ਉੱਤੇ ਜਿਵੇਂ ਹੀ ਉਸਨੇ ਨਾਂ ਲੈ ਕੇ ਸਤਿ ਸ਼੍ਰੀ ਅਕਾਲ ਬੁਲਾਈ ਤਾਂ ਚਾਵਲਾ ਇੱਕਦਮ ਤੇਜ਼ ਕਦਮ ਹੋ ਕੇ ਗੁਰਦੁਆਰਾ ਇਮਾਰਤ ਦੇ ਪਿਛਲੇ ਰਸਤੇ ਦੇ ਵੱਲ ਨੂੰ ਹੋ ਤੁਰਿਆ। ਇੱਕ ਹੋਰ ਸੂਤਰ ਦੱਸਦੇ ਨੇ ਕਿ 2 ਦਿਨ ਪਹਿਲਾਂ ਉਸਨੂੰ ਪੱਗ ਦੇ ਉੱਪਰੋਂ ਬੰਨੇ ਜਿਹੜਾ ਵੱਡ ਅਕਾਰੀ ਠਾਠੇ ਦੇ ਵਿੱਚ ਕਿਸੇ ਜਾਣਕਾਰ ਦੇ ਘਰ ਦੇ ਡਰਾਈਵੇ ਦੇ ਵਿੱਚ ਜਿਹੜਾ ਖੜ੍ਹੀ ਕਾਰ ਦੇ ਵੱਲ ਜਾਂਦੇ ਵੇਖਣ ਦੇ ਬਾਰੇ ਦੱਸਿਆ ਗਿਆ ਅਤੇ ਇਸੇ ਤਰ੍ਹਾਂ ਹੀ ਚਾਵਲਾ ਨੂੰ ਉਦੋਂ ਤੋਂ ਜਾਣਦਾ ਕਹਿੰਦਾ ਮੈਂ ਪਛਾਣਦਾ ਜਦੋਂ ਉਹ ਚਾਵਲਾ ਮਹਿਤਾ ਦੀ ਜੋੜੀ ਅਤੇ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਨ। ਕੁਝ ਸਾਲ ਉਹ ਉਹਨਾਂ ਦਾ ਨੇੜਲਾ ਸਾਥੀ ਵੀ ਸੀ ਅਤੇ ਉਸਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਚਾਵਲਾ ਅਕਸਰ ਸਰੀ ਆਉਂਦੇ ਰਹੇ ਅਤੇ ਉਸਦਾ ਅਕਸਰ ਜਿਹੜਾ ਵਾਹ ਪੈਂਦਾ ਰਿਹਾ ਜਿਸ ਕਰਕੇ ਉਸਨੂੰ ਬਦਲੇ ਪਹਿਰਾਵੇ ਦੇ ਵਿੱਚ ਵੀ ਪਛਾਣਨਾ ਔਖਾ ਨਹੀਂ ਹੈ। ਉਸਨੇ ਦਾਅਵਾ ਕੀਤਾ ਕਿ ਉਹ ਜਾਣਦਾ ਕਿ ਚਾਵਲਾ ਦੀ ਜਿਹੜੀ ਠਾਰ ਕਿੱਥੇ ਕਿੱਥੇ ਹੈ। ਕੁਝ ਦਿਨਾਂ ਤੋਂ ਵੈਂਕੂਵਰ ਨੇੜਲੇ ਸ਼ਹਿਰਾਂ ਦੀਆਂ ਸੱਥਾਂ ਦੇ ਵਿੱਚ ਵੀ ਪਹਿਲੀ ਚਰਚਾ ਜਿਹੜੀ ਹੈ ਚਾਵਲਾ ਵਿਰੁੱਧ ਦਰਜ ਹੋਏ ਜਬਰ ਜਨਾਹ ਕੇਸਾਂ ਦੇ ਬਾਰੇ ਹੀ ਛਿੜੀ ਹੋਈ ਹੈ। ਗੱਲ ਕਹਿੰਦੇ ਨੇ ਰੱਬ ਸਭ ਕੁਝ ਵੇਖਦਾ ਹੈ ਅਤੇ ਦੇਰ ਹੈ ਅੰਧੇਰ ਨਹੀਂ ਹੈ, ਉੱਤੇ ਆ ਕੇ ਮੁੱਕਦੀ ਹੈ ਅਤੇ ਭਾਈ ਇੱਥੇ ਤਾਂ ਅਸੀਂ ਕਹਿੰਦੇ ਹਾਂ ਕਿ ਧੋਖਾ ਖਾਂਦੇ ਹਾਂ ਅਤੇ ਚਲੋ ਅੱਗੇ ਗੱਲ ਨਹੀਂ ਗਾਣੀ, ਸਭ ਸਮਝ ਹੀ ਜਾਣਗੇ। ਅਤੇ ਸਰੀ ਪੁਲਿਸ ਦੇ ਇੱਕ ਹੋਰ ਵੀ ਸੂਤਰ ਦੇ ਮੁਤਾਬਕ ਉਹਨਾਂ ਦੇ ਵਿੱਚੋਂ ਕੁਝ ਡਿਊਟੀ ਦਾ ਕੰਮ ਨਾ ਹੁੰਦੇ ਹੋਏ ਵੀ ਸੂਹ ਰੱਖਣ ਦਾ ਜਿਹੜਾ ਯਤਨ ਕਰਦੇ ਨੇ ਤਾਂ ਜੋ ਕਦੇ ਇੰਟਰਪੋਲ ਦੇ ਵੱਲੋਂ ਕਾਲ ਆਏ ਤਾਂ ਉਹਨਾਂ ਦੇ ਲਈ ਪਹੁੰਚ ਸੌਖੀ ਹੋ ਰਵੇ ਜਾਵੇ। ਵਿਸ਼ੇਸ਼ ਗੱਲ ਇਹ ਵੀ ਵੇਖਣ ਨੂੰ ਮਿਲੀ ਕਿ ਕੁਝ ਪੰਜਾਬੀਆਂ ਨੇ ਅਖਬਾਰਾਂ ਦੇ ਵਿੱਚ ਛਪੀਆਂ ਚਾਵਲਾਂ ਦੀਆਂ ਫੋਟੋਆਂ ਕੱਟ ਕੇ ਜੇਬਾਂ ਦੇ ਵਿੱਚ ਵੀ ਪਾਈਆਂ ਹੋਈਆਂ ਨੇ ਤਾਂ ਜੋ ਪਛਾਣ ਕਰਨੀ ਸੌਖੀ ਹੋ ਜਾਵੇ ਅਤੇ ਚਰਚਾਵਾਂ ਦਾ ਮੁੱਢ ਜਿਹੜਾ ਪੰਜਾਬ ਸਿਆਸਤ ਤੋਂ ਬੱਝਦਾ ਹੈ ਅਤੇ ਹਰ ਚਰਚਾ ਦੇ ਵਿੱਚ ਵੱਖ ਵੱਖ ਪਾਰਟੀਆਂ ਦੇ ਆਗੂਆਂ ਦੀਆਂ ਆਦਤਾਂ ਬਾਰੇ ਦਿਲਚਸਪ ਯਾਦਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ। ਆਖਰੀ ਖਬਰ ਲੈ ਕੇ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਇੱਕ ਜਿਹੜਾ ਓਬਜੈਕਸ਼ਨ ਹੋਇਆ ਹੈ ਜੱਜਾਂ ਦੀ ਨਿਯੁਕਤੀ ਦੇ ਦੌਰਾਨ ਸਿੱਖ ਚਿਹਰਿਆਂ ਨੂੰ ਨਜ਼ਰ ਅੰਦਾਜ਼ ਕਰਨ ਦਾ ਉਹਦੇ ਉੱਤੇ ਸਵਾਲ ਉੱਠੇ ਨੇ। ਤਰਲੋਚਨ ਸਿੰਘ ਵੱਲੋਂ CGI ਦੇ ਉੱਤੇ ਕਾਨੂੰਨ ਮੰਤਰੀ ਨੂੰ ਪੱਤਰ ਲਿਖਿਆ ਗਿਆ। ਭਾਰਤ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਰਾਜ ਸਭਾ ਮੈਂਬਰ ਤਰਲੋਚਨ ਸਿੰਘ ਹੋਣਾ ਨੇ ਹਾਈਕੋਰਟ ਦੇ ਵਿੱਚ ਜੱਜਾਂ ਦੀਆਂ ਨਿਯੁਕਤੀਆਂ ਦੇ ਦੌਰਾਨ ਕੇਂਦਰ ਸਰਕਾਰ ਦੇ ਵੱਲੋਂ ਅਪਣਾਈ ਜਾ ਰਹੀ ਨੀਤੀ ਦੇ ਉੱਤੇ ਗੰਭੀਰ ਚਿੰਤਾ ਪ੍ਰਗਟ ਕੀਤੀ ਹੈ। ਭਾਰਤ ਦੇ CJI ਜਸਟਿਸ ਸੂਰਿਆ ਕਾਂਤ ਅਤੇ ਕੇਂਦਰੀ ਕਾਨੂੰਨ ਮੰਤਰੀ ਜਿਹੜੇ ਨੇ ਅਰਜੁਨ ਰਾਮ ਮੇਘਵਾਲ ਨੂੰ ਲਿਖੇ ਵਿਸ਼ੇਸ਼ ਪੱਤਰ ਦੇ ਵਿੱਚ ਤਰਲੋਚਨ ਸਿੰਘ ਨੇ ਦੋਸ਼ ਲਾਇਆ ਕਿ ਸੁਪਰੀਮ ਕੋਰਟ ਜਿਹੜਾ ਹੈ ਕੋਲੇਜੀਅਮ ਦੇ ਵੱਲੋਂ ਲੰਮੀ ਪ੍ਰਕਿਰਿਆ ਤੋਂ ਬਾਅਦ ਅੰਤਮ ਮਨਜ਼ੂਰੀ ਦਿੱਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪਿੱਕ ਐਂਡ ਚੂਜ ਮਾਫ਼ੀ ਚਾਹੁੰਦਾ, ਅੱਜ ਥੋੜ੍ਹਾ ਜਿਹਾ ਡਿਸਟਰਬ ਹੋ ਰਿਹਾ ਜੀ, ਧਿਆਨ ਇੱਧਰ ਉੱਧਰ ਜਾਂਦਾ ਜਦੋਂ ਕਾਹਲੀ ਹੁੰਦੀ ਹੈ। ਪਿੱਕ ਐਂਡ ਚੂਜ਼ ਦੀ ਜਿਹੜੀ ਨੀਤੀ ਅਪਣਾ ਕੇ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨਾਵਾਂ ਨੂੰ ਬਾਹਰ ਰੱਖਿਆ ਜਾ ਰਿਹਾ। ਆਪਣੇ ਪੱਤਰ ਦੇ ਵਿੱਚ ਤਰਲੋਚਨ ਸਿੰਘ ਉਹਨਾਂ ਨੇ ਜ਼ਿਕਰ ਕੀਤਾ ਕਿ ਪਿਛਲੇ ਮਹੀਨੇ ਸੁਪਰੀਮ ਕੋਰਟ ਕੋਲੀਜੀਅਮ ਦੇ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਲਈ 10 ਜੱਜਾਂ ਦੇ ਨਵੇਂ ਨਾਵਾਂ ਨੂੰ ਜਿਹੜਾ ਮਨਜ਼ੂਰੀ ਦਿੱਤੀ ਗਈ ਸੀ। ਇਸ ਤੋਂ ਬਾਅਦ ਰਾਜਪਾਲ ਦੇ ਵੱਲੋਂ 9 ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਗਈ, ਪਰ 10ਵੇਂ ਉਮੀਦਵਾਰ ਮੇਜਰ ਨਵਦੀਪ ਸਿੰਘ, ਜੋ ਕਿ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਨਾਮ ਸੂਚੀ ਦੇ ਵਿੱਚੋਂ ਬਾਹਰ ਰੱਖ ਦਿੱਤਾ ਗਿਆ। ਉਹਨਾਂ ਦੱਸਿਆ ਕਿ 2 ਦਿਨ ਪਹਿਲਾਂ ਸੁਪਰੀਮ ਕੋਰਟ ਕੋਲੇਜੀਅਮ ਨੇ ਜਿਹੜਾ ਦਿੱਲੀ ਹਾਈਕੋਰਟ ਦੇ ਲਈ 8 ਨਾਮਾਂ ਦੀ ਸਿਫਾਰਿਸ਼ ਕੀਤੀ ਸੀ, ਕੇਂਦਰੀ ਕਾਨੂੰਨ ਮੰਤਰਾਲੇ ਵੱਲੋਂ ਇਹਨਾਂ ਦੇ ਵਿੱਚੋਂ 7 ਨਾਮਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ। ਪਰ ਇੱਕ ਵਾਰ ਫਿਰ ਜਿਹੜਾ ਸਿੱਖ ਭਾਈਚਾਰੇ ਦੇ ਨਾਲ ਸੰਬੰਧਿਤ ਜਿਹੜਾ ਹੈ ਗੁਰਿੰਦਰਪਾਲ ਸਿੰਘ ਦਾ ਜਿਹੜਾ ਨਾਮ ਹੈ ਇਸ ਅੰਤਮ ਸੂਚੀ ਦੇ ਵਿੱਚੋਂ ਗਾਇਬ ਕਰ ਦਿੱਤਾ ਗਿਆ। ਤਰਲੋਚਨ ਸਿੰਘ ਹੁਣਾਂ ਕਿਹਾ ਕਿ ਜਦੋਂ ਸੁਪਰੀਮ ਕੋਰਟ ਦੇ ਵੱਲੋਂ ਇੱਕ ਨਿਰਪੱਖ ਅਤੇ ਡੂੰਘੀ ਜਾਂਚ ਪੜਤਾਲ ਤੋਂ ਬਾਅਦ ਜੱਜਾਂ ਦੇ ਨਾਵਾਂ ਦੀ ਅੰਤਮ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਲੋਕ ਇਸ ਗੱਲ ਤੋਂ ਹੈਰਾਨ ਨੇ ਕਿ ਕੇਂਦਰ ਸਰਕਾਰ ਵੱਲੋਂ 2ਵੇਂ ਵਾਰ ਘੱਟ ਗਿਣਤੀ ਸਿੱਖ ਭਾਈਚਾਰੇ ਦੇ ਉਮੀਦਵਾਰਾਂ ਨੂੰ ਹੀ ਕਿਉਂ ਰੋਕਿਆ ਗਿਆ। ਅਤੇ ਉਹਨਾਂ ਕਿਹਾ ਕਿ ਆਮ ਲੋਕ ਇਸ ਰੁਝਾਨ ਨੂੰ ਘੱਟ ਗਿਣਤੀਆਂ ਦੇ ਨਾਲ ਸਿੱਧੇ ਵਿਤਕਰੇ ਦੇ ਵਜੋਂ ਦੇਖ ਰਹੇ ਨੇ। ਤਰਲੋਚਨ ਸਿੰਘ ਨੇ ਭਾਰਤ ਦੇ ਮੁੱਖ ਜੱਜ ਤੋਂ ਮੰਗ ਕੀਤੀ ਹੈ ਕਿ ਸੁਪਰੀਮ ਕੋਰਟ ਕੋਲੇਜੀਅਮ ਦੇ ਆਪਣੇ ਫੈਸਲਿਆਂ ਦੇ ਉੱਤੇ ਸਿਫਾਰਿਸ਼ਾਂ ਦੇ ਸਨਮਾਨ ਨੂੰ ਬਹਾਲ ਰੱਖਣ ਦੇ ਲਈ ਲੋੜੀਂਦੇ ਨਿਰਦੇਸ਼ ਜਾਰੀ ਕੀਤੇ ਜਾਣ। ਅਤੇ ਉਹਨਾਂ ਸਪੱਸ਼ਟ ਕਰਦਿਆਂ ਕਿਹਾ ਕਿ ਮੈਂ ਇਸ ਮੁੱਦੇ ਨੂੰ ਫਿਰਕੂ ਰੰਗਤ ਨਹੀਂ ਦੇਣਾ ਚਾਹੁੰਦਾ, ਬਲਕਿ ਦੋਵਾਂ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕਰ ਰਿਹਾ। ਆਖਰ 'ਚ ਤਰਲੋਚਨ ਸਿੰਘ ਉਹਨਾਂ ਨੇ ਅਫਸੋਸ ਪ੍ਰਗਟਾਇਆ ਕਿ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਵੱਲੋਂ ਇਹਨਾਂ ਦੋਵਾਂ ਯੋਗ ਨਾਵਾਂ ਨੂੰ ਰੋਕਣ ਜਾਂ ਲਟਕਾਉਣ ਪਿੱਛੇ ਕੋਈ ਸਪੱਸ਼ਟ ਕਾਰਨ ਜਾਂ ਤਰਕ ਨਹੀਂ ਦਿੱਤਾ ਗਿਆ। ਅਤੇ ਉਹਨਾਂ ਮੰਗ ਕੀਤੀ ਕਿ ਨਿਆਂਪਾਲਿਕਾ ਦੀ ਆਜ਼ਾਦੀ ਅਤੇ ਜਨਤਾ ਦੇ ਵਿਸ਼ਵਾਸ ਨੂੰ ਬਣਾਏ ਰੱਖਣ ਲਈ ਇਸ ਮਾਮਲੇ ਦੇ ਉੱਤੇ ਤੁਰੰਤ ਕਾਰਵਾਈ ਜਿਹੜੀ ਹੈ ਕੀਤੀ ਜਾਵੇ। ਲਓ ਦੋਸਤੋ, ਇਸ ਜੀ ਕੇਂਦਰ ਦੀਆਂ ਅਤੇ ਪੰਜਾਬ ਦੀਆਂ ਕੁਝ ਖਬਰਾਂ, ਅੱਗੇ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵਧਾਂਗੇ, ਪਰ ਉਸ ਤੋਂ ਪਹਿਲਾਂ ਆਪਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸੈਣੀ ਸਾਹਿਬ ਜੀ ਨੂੰ, ਜੀ ਸਵਾਗਤ ਹੈ, ਮਾਫ਼ੀ ਚਾਹੁੰਦਾ ਤੁਹਾਨੂੰ ਹੋਲਡ 'ਤੇ ਰੱਖਿਆ ਜੀ। ਜੀ ਨੂੰ ਜੀ
1: ਭਾਰੇ ਸਾਹਿਬ ਸਤਿ ਸ਼੍ਰੀ ਅਕਾਲ ਜੀ, ਅਤੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ, ਕਿਵੇਂ ਰਿਹਾ ਵੀਕਐਂਡ ਜੀ?
1: ਹਾਲ ਚਾਲ ਠੀਕ ਹੈ ਜੀ, ਵੀਕਐਂਡ ਵਧੀਆ ਹੀ ਹੁੰਦਾ ਹੈ ਜੀ, ਇੱਥੇ ਲਾਲਾ ਲਾਲਾ ਹੁੰਦੀ ਰਹਿੰਦੀ ਹੈ। ਵੀਕਐਂਡ 'ਚ ਕੋਈ ਖਬਰ ਵਧੀਆ ਆ ਜਾਂਦੀ ਹੈਗੀ ਆ ਜੀ,
0: ਜੀ
1: ਜਿਹੜੀ ਹਿਰਦੇ ਵਲੂੰਦੜ ਦਿੰਦੀ ਆ, ਤੇ ਫਿਰ ਉਹ ਤੋਂ ਬਾਅਦ ਜਿਹੜਾ ਵੀਕਐਂਡ ਇੱਥੇ ਕਿੱਦਾਂ ਦਾ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਭਾਰੇ ਸਾਹਿਬ ਕਹਿੰਦੇ ਆ ਨਾ, ਇਹ ਜਿਹੜੇ ਨੀਅਰ ਟੂ ਦਾ ਚਰਚ ਐਂਡ ਫਾਦਰ ਫਰੋਮ ਦਾ ਗੋਡ, ਹਾਂਜੀ ਅਗਲੇ ਕਹਿ ਦਿੰਦੇ ਪਾਠ ਕਰ ਲੈਂਦੇ ਜੀ, ਲੇਖਾ ਕੋਈ ਨਾ ਪੁੱਛੀ ਜਾਂ ਹਰ ਬਖਸ਼ਣ ਦਾ ਆਨੰਦ ਭਿਆ ਸੁਖ ਪਾਇਆ, ਮਿਲ ਗੁਰ ਗੋਬਿੰਦਾ ਤੇ ਸਭੇ ਕਾਜ ਸਵਾਰੀਏ ਜਾਂ ਤੁਧ ਪਾਵੰਦਾ, ਹਾਂਜੀ ਇਹ ਸੋਚ ਲੈਂਦੇ ਹੈਗੇ ਆ ਵੀ ਸਾਨੂੰ ਆਪੇ ਹੀ ਰੱਬ ਨੇ ਬਖਸ਼ ਦੇਣਾ ਆ
0: ਜੀ।
1: ਪਰ ਸਵਾਲ ਇਹ ਹੈਗਾ ਆ ਜੀ, ਅੱਜ ਭਾਰਤ ਸਾਹਿਬ ਜਿਹੜਾ ਆ, ਇੱਕ ਮੈਂ ਵੀਡੀਓ ਦੇਖੀ, ਪਹਿਲਾਂ ਮੈਂ ਉਹ ਗੱਲ ਸ਼ੇਅਰ ਕਰਕੇ ਫੇਰ ਹੀ ਅੱਗੇ ਵਧੂੰਗਾ ਜੀ।
0: ਜੀ
1: ਚਾਵਲੇ ਵਾਲੀ FIR ਜਿਹੜੀ ਆ, ਉਹ ਬੰਦੇ ਨੇ ਹੱਥ ਵਿੱਚ ਫੜੀ
0: ਜੀ,
1: ਉਹ FIR ਨੂੰ ਪੜ੍ਹ ਰਿਹਾ ਤੇ ਜਿੱਥੇ ਆਇਆ ਵੀ ਬਚਿੱਤਰ ਨਿਵਾਸ, ਬਚਿੱਤਰ ਸਿੰਘ ਨਿਵਾਸ
0: ਜੀ,
1: ਉੱਥੇ ਆ ਕੇ ਉਹ ਬੰਦਾ ਇੱਕਦਮ ਜਿਹੜਾ ਹੈਗਾ ਖਾਮੋਸ਼ ਹੋਇਆ ਜੀ।
0: ਜੀ
1: ਜਿੱਦਾਂ ਹੀ ਮਤਲਬ ਜਿਹੜਾ ਹੈਗਾ ਆ ਸ੍ਰੀ ਗੁਰੂ ਵੀ ਕਿੱਥੇ ਕਿੱਥੇ ਉਹ ਔਰਤ ਨੇ ਲਿਖਾਇਆ ਨਾ ਜੀ, ਕਿਹੜੀ ਕਿਹੜੀ ਜਿਹੜੀ ਜਗ੍ਹਾ ਦੇ ਉੱਤੇ ਮੇਰੇ ਨਾਲ ਜਿਹੜਾ ਹੈਗਾ ਇਸ ਤਰੀਕੇ ਕੁਕਰਮ ਹੋਇਆ।
0: ਜੀ
1: ਜਿੱਦਾਂ ਹੀ ਉਹਨੇ ਅੱਗੇ ਪੜ੍ਹਿਆ ਸ੍ਰੀ ਗੁਰੂ ਅਰਜਨ ਦੇਵ ਨਿਵਾਸ,
0: ਜੀ
1: ਭਾਈ ਸਾਹਿਬ ਉਸ ਬੰਦੇ ਦਾ ਗਲਾ ਭਰਿਆ ਆ।
0: ਜੀ
1: ਤੇ ਜਿੱਦਾਂ ਹੀ ਉਹਨੇ ਸ੍ਰੀ ਗੁਰੂ ਗੋਬਿੰਦ ਸਿੰਘ ਨਿਵਾਸ ਕਿਹਾ
0: ਜੀ
1: ਕਿ ਉਹਦੀਆਂ ਅੱਖਾਂ ਛਲਕਣ ਲੱਗ ਪਈਆਂ।
0: ਜੀ
1: ਭਾਈ ਸਾਹਿਬ ਇਸ ਸਥਾਨ ਨੂੰ ਲੋਕੀ ਕਿਸ ਐਂਗਲ ਨਾਲ ਦੇਖਦੇ ਆ, ਤੇ ਜਿਹਨਾਂ ਕੋਲ ਜ਼ਿੰਮੇਵਾਰੀ ਆ ਸੇਵਾ ਸੰਭਾਲ ਆ
0: ਜੀ
1: ਉਹਨਾਂ ਨੂੰ ਪਤਾ ਹੀ ਨਹੀਂ ਇਸ ਚੀਜ਼ ਦੀ ਸੈਂਟਿਟੀ ਦਾ ਵੀ ਕਿੰਨੀ ਸੈਂਟਿਟੀ ਹੈ ਜੀ।
0: ਜੀ
1: ਤੁਸੀਂ ਯਕੀਨ ਕਰੋ ਮੇਰਾ ਵੀ ਦੇਖ ਕੇ ਮੇਰਾ ਵੀ ਗਲਾ ਵੀ ਭਰਿਆ ਆ ਤੇ ਮੇਰਾ ਵੀ ਅੱਖਾਂ ਭਰਿਆ ਆ। ਮੈਂ ਕਿਹਾ ਯਾਰ ਭਾਈ ਦੇਖੋ ਸ਼ਰਧਾ ਅਖਰਲੇ ਬੰਦੇ ਦੀ,
0: ਬਿਲਕੁਲ
1: ਤੇ ਹਰ ਇੱਕ ਬੰਦੇ ਦੀ ਸ਼ਰਧਾ ਆ ਜੀ। ਉੱਥੇ ਲੋਕੀ ਜਾਂਦੇ ਆ ਪਤਾ ਨੀ ਘਰ ਤੋਂ ਤੁਰਦੇ ਤੁਰਦੇ ਨਾ ਜੀ, ਮਤਲਬ ਪਹਿਲਾਂ ਇਹ ਬਾਬੇ ਨੇ ਆਪ ਬੁਲਾਇਆ ਹੈਂਜੀ,
0: ਜੀ
1: ਫਿਰ ਉਹ ਸੋਚਦੇ ਹੈਗੇ, ਫਿਰ ਜਦੋਂ ਉੱਥੇ ਜਾਂਦੇ ਹੈਗੇ ਆ ਉਹ ਕਿਸੇ ਪਾਸੇ ਨੀ ਸੁਰਤੀ ਧਿਆਨ ਜਿਹੜਾ ਹੈਗਾ ਆ ਵੀ ਹਾਂ ਬਾਬੇ ਵੱਲ ਨੂੰ ਜਿਹੜਾ ਆ,
0: ਜੀ
1: ਪਤਾ ਨੀ ਇਹ ਲੋਕ ਕਿੱਦਾਂ ਦੇ ਜ਼ਾਲਮ ਲੋਕ ਆ ਜਿਹੜੇ ਉੱਥੇ ਰਹਿ ਕੇ ਇਹੋ ਜਿਹੇ ਕੁਕਰਮ ਕਰ ਜਾਂਦੇ ਆ ਜੀ।
0: ਬਿਲਕੁਲ ਹੈ ਜੀ
1: ਫਿਰ ਦੇਖੋ ਅੱਜ ਜਿਹੜੀ ਗੱਲ ਹੋਈ ਆ ਜੀ ਵੀ ਇੱਕ ਪਾਸੇ ਚੋਰੀ ਦੂਜੇ ਪਾਸੇ ਸੀਨਾ ਚੋਰੀ,
0: ਜੀ
1: ਗਲਤੀਆਂ ਸਾਰਿਆਂ ਦੀਆਂ ਸਰ,
0: ਜੀ
1: ਗਲਤੀਆਂ ਇਹ ਹੈਗੀਆਂ ਜੀ ਕਿ ਜਾਂ ਤਾਂ ਤੁਸੀਂ ਜਿਹੜਾ ਹੈਗਾ ਆ ਫਿਰ ਕਿਸੇ ਦਬਾਅ ਚ ਨਾ ਆਇਆ ਕਰੋ, ਜੋ ਤੁਹਾਡਾ ਪ੍ਰੋਟੋਕਾਲ ਆ ਉਹ ਫੋਲੋ ਕਰਦੇ ਆ ਉਹਦੇ ਹਿਸਾਬ ਨਾਲ ਹੀ ਫੋਲੋ ਕਰੋ।
0: ਬਿਲਕੁਲ
1: ਗੜਗੱਜ ਸਾਹਿਬ ਨੇ ਉਹਨੂੰ ਪੰਥ ਚੋਂ ਛੇਕ ਦਿੱਤਾ,
0: ਜੀ
1: ਹੁਣ ਸਵਾਲ ਇਹ ਹੈਗਾ ਆ ਕਿ ਉਹ ਵੀ ਕੰਮ ਗਲਤ ਹੋ ਗਿਆ। ਕਿਉਂ ਗਲਤ ਹੋ ਗਿਆ?
0: ਜੀ
1: ਕਿ ਕਿਸੇ ਬੰਦੇ ਦੀ ਹੁਣ ਪਹਿਲਾਂ ਜੇ ਲਿਖਤੀ ਸ਼ਿਕਾਇਤ ਨਹੀਂ ਸੀ, ਹੁਣ ਇਹਨਾਂ ਕੋਲ ਕਿਹੜੀ ਲਿਖਤੀ ਸ਼ਿਕਾਇਤ ਗਈ ਜੀ?
0: ਬਿਲਕੁਲ ਹੈ ਜੀ
1: ਹੁਣ ਕਿਹੜਾ ਅਗਲੇ ਬੰਦੇ ਨੂੰ ਸੁਣਵਾਈ ਦਾ ਮੌਕਾ ਦਿੱਤਾ ਤੁਸੀਂ?
0: ਜੀ ਉਹ
1: ਜੇ
0: ਕਹਿੰਦਾ
1: ਕੋਈ
0: ਮੈਨੂੰ
1: ਨਾ
0: ਧੰਦਾ ਹੋ ਗਿਆ
1: ਆਵੇ,
0: ਜੀ।
1: ਉਹ ਜੋ ਕਹਿ ਰਿਹਾ ਹੈਗਾ ਆ ਭਾਵੇਂ ਉਹ ਗਲਤ ਹੈਗਾ ਆ, ਫੇਰ ਵੀ ਉਹ ਜੋ ਕਹਿ ਰਿਹਾ ਆ ਉਹ ਠੀਕ ਕਹਿ ਰਿਹਾ ਆ,
0: ਜੀ
1: ਇਸ ਗੱਲ ਤੇ ਤਾਂ ਹੈਗਾ ਆ ਪ੍ਰਿੰਸੀਪਲ ਆਫ ਨੈਚੁਰਲ ਜਸਟਿਸ ਜਿਹੜਾ ਆ ਸ਼ੁਡ ਬੀ ਫੋਲੋਡ। ਇਹ
0: ਜੀ
1: ਤਾਂ ਜਿਹੜਾ ਹੈਗਾ ਆ ਕੋਰਟਾਂ ਦਾ ਜਿਹੜਾ ਸਿਧਾਂਤ ਆ ਜੀ, ਦੁਨਿਆਵੀ ਕੋਰਟਾਂ ਦਾ ਸਿਧਾਂਤ ਆ ਕਿ
0: ਜੀ
1: ਅਗਲੇ ਬੰਦੇ ਨੂੰ ਆਪਣੇ ਪੱਖ ਦੀ ਗੱਲ ਆਪਣੇ ਬਚਾਅ ਪੱਖ ਦੇ ਵਿੱਚ ਕਹਿਣਾ, ਜੋ ਕਹਿਣਾ ਚਾਹੁੰਦਾ ਹੈਗਾ ਆ ਉਹਨੂੰ ਕਹਿਣ ਦਾ ਮੌਕਾ ਦੇਣਾ ਚਾਹੀਦਾ ਆ ਜੀ।
0: ਜੀ ਬਿਲਕੁਲ
1: ਇਹਨਾਂ ਨੇ ਜਿਹੜਾ ਹੈਗਾ ਆ ਉਹਨੂੰ ਸੁਣਿਆ ਹੀ ਨਹੀਂ, ਤੇ ਉਹਨਾਂ ਨੇ ਚੁੱਪ, ਕਿਉਂਕਿ ਪ੍ਰੈਸ਼ਰ ਥੱਲੇ ਸੀਗੇ ਜੀ,
0: ਜੀ
1: ਪ੍ਰੈਸ਼ਰ ਥੱਲੇ ਸੀਗੇ ਇਸ ਕਰਕੇ ਕਿ ਸਾਰਾ ਕੁਛ ਹੀ ਤਾਂ ਉੱਛਲ ਜਾ ਰਿਹਾ।
0: ਜੀ
1: ਪਹਿਲਾਂ ਇੱਕ ਲੇਡੀ ਆਉਂਦੀ ਹੈਗੀ ਆ, ਫਿਰ ਉਹਨੂੰ ਲੇਡੀ ਨੂੰ ਤੁਸੀਂ ਜਿਹੜਾ ਆ ਵੀ ਪਹਿਲਾਂ ਤਾਂ ਉਹਦੇ ਤੇ ਮਿਸਟਰੀ ਆ
0: ਜੀ
1: ਕਿ ਵੀ ਹੂ ਕਾਲਡ ਹਰ ਹੈ ਜੀ, ਕਿਹਨੇ ਸੱਦਿਆ ਜੀ ਉਹਨੂੰ,
0: ਜੀ
1: ਫਿਰ ਕਿਹਨੇ ਉਹਦੇ ਜਿਹੜੇ ਆਉਣ ਦਾ ਅਰੇਂਜਮੈਂਟ ਕੀਤਾ, ਫਰੋਮ ਵੇਅਰ ਦਾ ਫਾਈਨਾਂਸਿਸ ਅਰੇਂਜ ਹੈ ਜੀ,
0: ਜੀ
1: ਟਿਕਟ ਭੇਜੀ ਗਈ ਆ ਸਰ ਉਹਨੂੰ ਬਕਾਇਦਾ ਤੌਰ ਤੇ ਟਿਕਟ ਭੇਜੀ ਗਈ ਆ।
0: ਬਿਲਕੁਲ ਅੱਜ ਪਲਤੇਜ
1: ਹੁਣ
0: ਪੰਡੂ
1: ਤਾਂ
0: ਉਹਨਾਂ ਨੇ
1: ਮਤਲਬ
0: ਪ੍ਰੈਸ
1: ਮੀਡੀਆ ਚ ਆ
0: ਕਾਨਫਰੰਸ,
1: ਰਿਹਾ ਆ
0: ਉਹਨਾਂ ਨੇ ਤਾਂ ਨਾਂ ਹੀ ਲੈ ਦਿੱਤਾ ਜੀ ਬਲਕਿ ਜਿਹਨਾਂ ਨੇ ਭੇਜੀ ਆ।
1: ਹਾਂਜੀ ਝਿੰਜਰ ਨੇ ਕਹਿੰਦੇ ਆ ਜੀ ਵੀ ਅਯੂਥ ਅਕਾਲੀ ਦਲ ਦਾ ਪ੍ਰਧਾਨ ਜਿਹੜਾ
0: ਜੀ
1: ਹੈਗਾ
0: ਬਿਲਕੁਲ
1: ਝਿੰਜਰ ਉਹਨੇ ਮਤਲਬ ਟਿਕਟ ਭੇਜੀ ਆ ਜੀ
0: ਜੀ
1: ਮੀਡੀਆ ਚ ਆ ਰਿਹਾ। ਉਹ ਬਾਕੀ ਜਿਹੜਾ ਹੈਗਾ ਆ ਅੱਗੇ ਕੀ ਕਰਾਉਣਾ ਚਾਹੁੰਦੇ ਸੀ ਤੁਸੀਂ ਉਹਦੇ ਕੋਲੋਂ, ਕੀ ਕਿੱਦਾਂ ਦਾ ਸਿੱਖਿਜ਼ਮ ਦੇ ਵਿੱਚ ਜਿਹੜੀ ਹੈਗੀ ਆ ਕੋਈ ਉਹਨੇ ਯੋਗਦਾਨ ਪਾਉਣਾ ਸੀ ਜਿਹੜਾ ਉਹਦੇ ਕੋਲੋਂ ਉਹਨੂੰ ਬੁਲਾ ਰਹੇ ਸੀ।
0: ਜੀ
1: ਜੇ ਸਰ ਅਕਾਲੀ ਦਲ ਹੀ ਕਰਦਾ ਹੁੰਦਾ ਉਹਦੀ ਗੱਲ ਕੁਛ ਹੋਰ ਹੈਗੀ ਆ, ਜਦੋਂ ਵਿੱਚ SGPC ਇਨਵੋਲਵ ਹੋ ਗਈ,
0: ਜੀ
1: SGPC ਦਾ ਤਾਂ ਕੰਮ ਤਾਂ ਹੈਗਾ ਆ ਗੁਰਦੁਆਰਿਆਂ ਦੀ ਸੇਵਾ ਸੰਭਾਲ,
0: ਜੀ
1: ਉਹਨੂੰ ਮਤਲਬ ਜਿਹੜਾ ਹੈਗਾ ਆ ਉਹ ਜਦੋਂ ਮਰਿਆਦਾ ਦਾ ਉਲੰਘਣ ਹੁੰਦਾ ਨਾ ਜੀ,
0: ਜੀ
1: ਉਹ ਤੋਂ ਬਾਅਦ ਫਿਰ ਇਹੋ ਜਿਹੇ ਨਤੀਜੇ ਨਿਕਲਦੇ ਆ ਜੀ।
0: ਜੀ ਬਿਲਕੁਲ ਹੈ ਜੀ
1: ਅੱਜ ਤੁਸੀਂ ਯਕੀਨ ਕਰਿਓ ਕਿ ਸਵੇਰੇ ਜਗਦੇਵ ਸੰਧੂ ਵੀਰ ਜੀ ਨਾਲ ਮੇਰੀ ਗੱਲ ਹੋਈ ਤਾਂ
0: ਜੀ
1: ਵੀ ਇਸੇ ਵਿਸ਼ੇ ਤੇ,
0: ਜੀ
1: ਔਜਲਾ ਸਾਹਿਬ ਨਾਲ ਗੱਲ ਹੋਈ ਤਾਂ ਵੀ ਇਸੇ ਵਿਸ਼ੇ ਤੇ।
0: ਬਿਲਕੁਲ
1: ਇਹ
0: ਹੈ ਜੀ
1: ਮਤਲਬ ਇਹ ਆ ਕਿ ਹੋਰ ਕੋਈ ਮਤਲਬ ਗੱਲ ਜਿਹੜਾ ਹੈਗਾ ਬੰਦੇ ਦਾ ਕਰਨ ਨੂੰ ਦਿਲ ਹੀ ਨਹੀਂ ਕਰਦਾ, ਪਤਾ ਇਹ ਸੋਚਦਾ ਹੈ ਔਰ ਸਾਰੇ ਜਿਹੜੇ ਹੈਗੇ ਸਟਨ ਆ
0: ਜੀ
1: ਵੀ ਇਹ ਯਾਰ ਵਾਪਰ ਕੀ ਗਿਆ,
0: ਬਿਲਕੁਲ ਹੈ
1: ਔਰ ਇਹਨਾਂ ਲੋਕਾਂ ਨੂੰ ਜਿਹੜੇ ਬੰਦੇ ਜਿਹੜੇ ਹੈਗੇ ਆ ਜਿਹਨਾਂ ਨੇ ਰਾਜ ਕਰਨਾ ਜਾਂ ਜਿਹਨਾਂ ਨੇ ਵੋਟਾਂ ਲੈਣੀਆਂ ਜਾਂ ਜਿਹਨਾਂ ਨੇ ਜਿਹੜਾ ਹੈਗਾ ਆ ਇਹਨਾਂ ਜਗ੍ਹਾ ਦੇ ਉੱਤੋਂ ਵੀ ਮਨੀ ਅਰੇਂਜ ਕਰਨੀ ਹੈਗੀ ਆ ਜਾਂ ਅਰਨ ਕਰਨੀ ਆ,
0: ਜੀ
1: ਉਹਨਾਂ ਨੂੰ ਇਸ ਚੀਜ਼ ਦੀ ਸੈਂਟੀਟੀ ਦਾ ਪਤਾ ਹੀ ਨਹੀਂ।
0: ਨਾਲੇ ਸੈਣੀ ਸਾਹਿਬ ਇਹਦੇ ਵਿੱਚ ਨਾ ਕਰਦਾਰਾਂ ਦੀ ਜਿਹੜੀ ਪਹਿਲਾਂ ਵੀ ਖੁਦਕੁਸ਼ੀ ਕਹਿ ਲਓ ਕਰਦਾਰ ਖੁਸ਼ੀ ਹੁੰਦੀ ਰਹੀ ਹੈ, ਉਹ ਕਿਤੇ ਨਾ ਕਿਤੇ ਚਲੋ ਲੋਕ ਇਹਨਾਂ ਲੋਕਾਂ ਦੇ ਉੱਤੇ ਭਰੋਸਾ ਵੀ ਕਰਨ ਲੱਗ ਗਏ ਸੀਗੇ। ਚਲੋ ਯਾਰ ਇਹ ਵੀ ਜੋ ਹੋਇਆ ਹਾਲਾਤਾਂ ਦੇ ਸਮੇਂ ਦੇ, ਇਹ 80 ਦੇ ਦਹਾਕੇ ਦੀ ਗੱਲ ਕਰ ਲਈਏ, ਉਹਨਾਂ ਦੇ ਵਿੱਚ ਵੀ ਚਾਹੇ ਉਹ ਫੈਡਰੇਸ਼ਨਾਂ ਸੀਗੀਆਂ ਜੋ ਵੀ, ਚਲੋ ਚੰਗੇ ਵੀ ਲੋਕ ਸੀ ਮਾੜੇ ਵੀ ਸੀ, ਉਹ ਪੁਲਿਸ 'ਚ ਵੀ ਸੀ ਅਤੇ ਦੂਸਰੀਆਂ ਧਿਰਾਂ ਦੇ ਵਿੱਚ ਵੀ ਸੀ ਜਿੰਨੀਆਂ ਵੀ ਸੀ, ਤਾਂ ਫਿਰ ਇਹ ਚੀਜ਼, ਇਹ ਤਾਂ ਲੋਕ ਮਤਲਬ ਕਿ ਉਹਨਾਂ ਚੀਜ਼ਾਂ ਦੇ ਉੱਤੇ ਮੋਹਰ ਲਾ ਰਹੇ ਨੇ ਜਿਹੜੀਆਂ ਮਤਲਬ ਕਿ ਚਲੋ ਪਹਿਲਾਂ ਤੋਂ ਇਹ ਗੱਲਾਂ ਕਰਦੇ ਆ ਰਹੇ ਨੇ ਕਿ ਇਹਨਾਂ ਨੇ ਬਥੇਰਾ ਧੱਕਾ ਕੀਤਾ, ਇਹਨਾਂ ਨੇ ਬਥੇਰਾ ਕੁਝ ਕਰਦੇ ਆ ਰਹੇ। ਇਹ ਤਾਂ ਫਿਰ ਆਪਣੇ ਇਸ ਉਮਰ ਦੇ ਵਿੱਚ ਜਾ ਕੇ ਆਖਰੀ ਪੜਾਵਾਂ ਦੇ ਵਿੱਚ ਨੇ, ਤੇ ਇਹ ਤਾਂ ਆਪ ਹੀ ਮੋਹਰਾਂ ਲਾਉਣ ਲੱਗ ਗਏ ਭਈ ਹਾਂ ਅਸੀਂ ਤਾਂ ਭਾਈ ਇਸੇ ਕਿਰਦਾਰ ਦੇ ਸੀਗੇ।
1: ਪਰ ਇਹੋ ਗੱਲ ਇੱਦਾਂ ਹੈਗੀ ਹੈ ਨਾ, ਜਦੋਂ ਇਹ ਨਾ ਹੋਰ ਕੋਈ ਬਾਹਰਲਾ ਨਹੀਂ ਐਕਸਪੋਜ਼ ਕਰਦਾ, ਇਹ ਆਪਸ ਦੇ ਵਿੱਚ ਇੱਕ ਦੂਜੇ ਨੂੰ ਐਕਸਪੋਜ਼ ਕਰੀ
0: ਜੀ
1: ਜਾਂਦੇ
0: ਬਿਲਕੁਲ
1: ਹੈਗੇ ਆ।
0: ਜੀ
1: ਹੁਣ ਪਹਿਲੀ ਗੱਲ ਆ, ਇੱਕ ਲੇਡੀ ਜਿਹਦਾ ਕਿ ਕ੍ਰਿਮੀਨਲ ਰਿਕਾਰਡ ਆ,
0: ਜੀ
1: ਹਾਂਜੀ, ਅਦਾਲਤਾਂ 'ਚ ਵੀ ਮੌਜੂਦ ਆ, ਪੁਲਿਸ ਸਟੇਸ਼ਨ ਤੇ ਵੀ ਮੌਜੂਦ ਆ,
0: ਜੀ
1: ਉਹਨੂੰ ਕਿਸ ਮਕਸਦ ਲਈ ਬੁਲਾਇਆ ਗਿਆ?
0: ਜੀ
1: ਹਾਂਜੀ, ਜੇ ਉਹ ਅੰਦਰ ਹੋਈ ਆ ਕੇ ਫਿਰ ਉਹਨੂੰ ਜਿਹੜਾ ਆ ਤੁਸੀਂ ਐਸ ਜੀ ਪੀ ਸੀ ਦੇ ਜਿਹੜੇ ਹੈਗੇ ਆ ਪਰਿਸਰਾਂ ਉੱਥੇ ਜਿਹੜੀ ਆ ਠਹਿਰਾਇਆ ਗਿਆ,
0: ਜੀ
1: ਹਾਂਜੀ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਿਹੜਾ ਆ
0: ਜੀ
1: ਤੁਸੀਂ ਇੰਨੇ ਲੰਬੇ ਸਮੇਂ ਵਾਸਤੇ ਠਹਿਰਾਇਆ,
0: ਜੀ
1: ਕੀ ਤੁਸੀਂ ਉਹਦੇ ਕੋਲੋਂ ਮਕਸਦ ਹੱਲ ਕਰਨਾ ਸੀ?
0: ਜੀ
1: ਅੱਜ ਬਲਟੋਹਾ ਸਾਹਿਬ ਕਹਿੰਦੇ ਹੈਗੇ ਆ ਜੀ ਕਿ ਮੈਨੂੰ ਪਤਾ ਲੱਗ ਗਿਆ ਆ ਜੀ ਇਹਦੀ ਬੈਕਗ੍ਰਾਉਂਡ ਕੀ ਆ, ਇਹ ਸੰਗਰੂਰ ਜ਼ਿਲ੍ਹੇ ਤੋਂ ਆ ਜੀ, ਇਹਨੇ ਪਹਿਲਾਂ ਵੀ ਕਿਸੇ ਤੇ ਰੇਪ ਦਾ ਪਰਚਾ ਦਰਜ ਕਰਾਇਆ ਸੀ,
0: ਜੀ
1: ਉਹ ਬੰਦੇ ਬਰੀ ਹੋ ਗਏ, ਤੇ ਉਹ ਬੰਦਾ ਬਰੀ ਹੋ ਗਿਆ। ਉਹ ਤੋਂ ਬਾਅਦ ਇੱਥੇ 182 ਦਾ ਕਲੰਦਰਾ ਹੁੰਦਾ, 182 ਦਾ ਹੁੰਦਾ ਆ
0: ਹਾਂਜੀ, ਪਿਛਲੇ ਦਿਨ ਆਪਾਂ ਗੱਲ ਕੀਤੀ,
1: ਫਾਲਸ ਇਨਫੋਰਮੇਸ਼ਨ ਗਿਵਨ ਟੂ ਦਾ ਪੁਲਿਸ ਆਫਿਸਰ,
0: ਜੀ
1: ਹਾਂਜੀ, ਤੇ ਉਹਦੇ ਤੇ ਜਿਹੜਾ ਹੈਗਾ ਆ ਪਰਚਾ ਦਰਜ, ਉਹ 100 ਕਲੰਦਰਾ ਤਿਆਰ ਹੋ ਕੇ ਤੇ ਫਿਰ ਪ੍ਰੋਸੀਡਿੰਗ ਚੱਲ ਪੈਂਦੀਆਂ ਹੈਗੀਆਂ ਜੀ ਬੰਦੇ ਦੇ ਅਗੇਂਸਟ, ਕਿ ਉਹਨੇ ਕੋਰਟ ਨੂੰ ਤੇ ਪੁਲਿਸ ਅਥਾਰਟੀ ਨੂੰ ਗੁੰਮਰਾਹ ਕੀਤਾ ਜੀ।
0: ਜੀ
1: ਸੋ ਉਹ ਕਹਿੰਦੇ ਜੀ ਵੀ ਉਹ ਪੈਂਡਿੰਗ ਹੈਗਾ, ਉਹ ਚੱਲਦਾ ਪਿਆ ਹੈਗਾ।
0: ਜੀ
1: ਤੇ ਮੈਂ ਮਾਫ ਕਰਨਾ, ਮੈਂ ਨਾ ਪਿਛਲੇ ਪ੍ਰੋਗਰਾਮ ਦੇ ਵਿੱਚ ਬਾਈ ਸਲਿਪ ਆਫ ਟੰਗ ਬ੍ਰਾਜ਼ੀਲ ਕਹਿ ਗਿਆ ਸੀ, ਬਹਿਰੀਨ ਤੋਂ ਆਈ ਉਹ ਲੇਡੀ ਜੀ,
0: ਅਰਬ ਮੁਲਕ ਨੇ,
1: ਹਾਂਜੀ ਬਹਿਰੀਨ ਆ। ਮੈਂ ਸ਼ੌਕਡ ਸੀਗਾ, ਮੈਂ ਬਾਅਦ ਦੇ ਵਿੱਚ ਰਿਲਾਈਜ਼ ਕੀਤਾ ਆਪਣੀ ਮਿਸਟੇਕ, ਮੈਂ ਕਿਹਾ ਇੱਥੇ ਰੈਕਟੀਫਾਈ ਕਰਦੇ ਹਾਂ।
0: ਜੀ
1: ਹਾਂਜੀ,
0: ਪਰ ਸੈਣੀ
1: ਉਹ
0: ਸਾਹਿਬ
1: ਬਹਿਰੀਨ ਤੋਂ ਆਈ।
0: ਜਦੋਂ ਕਰਦਾਰਾਂ ਦੀ ਗੱਲ ਹੁੰਦੀ ਆ, ਚਲੋ ਉਹ ਔਰਤ ਦੀ ਗੱਲ ਕਰ ਲੈਂਦੇ ਆ, ਚਲੋ ਉਹਨਾਂ ਦਾ, ਉਹਦਾ ਤਾਂ ਕਰਦਾਰ ਹੈ ਹੀ, ਚਲੋ ਇਹ ਵੀ ਮੰਨ ਲੈਂਦੇ ਆ ਕਿ ਉਹਦਾ ਕਰਦਾਰ ਇਦਾਂ ਦਾ, ਪਰ ਤੁਸੀਂ ਏਡੀਆਂ ਵੱਡੀਆਂ ਸਿੱਖ ਸੰਸਥਾਵਾਂ ਨੂੰ, ਸੰਸਥਾਵਾਂ ਹੈਗੀਆਂ ਨੇ, ਤੇ ਉਹਦੇ ਵਿੱਚ ਤੁਹਾਡੇ ਕਰਦਾਰ ਕੀ ਪੇਸ਼ ਹੋ ਰਹੇ ਨੇ ਜੀ? ਗੱਲ ਤਾਂ ਇੱਥੇ ਖੜਦੀ ਆ। ਜੇ ਇੰਨੀ ਹਿੰਮਤ ਸੀਗੀ ਤੇ ਕੈਨੇਡਾ ਜਾਣ ਦੀ ਕੀ ਜ਼ਰੂਰਤ ਸੀ? ਸੀਨਾ ਠੋਕ ਕੇ ਖੜਦੇ ਭਈ ਹਾਂ ਭਾਈ ਅਸੀਂ ਕੇਸ ਲੜਾਂਗੇ, ਸਾਰਾ ਕੁਝ ਤੁਸੀਂ ਰਿਜ਼ਾਈਨ ਦੇ ਦਿੱਤਾ, ਲੜੋ ਕੇਸ, ਦੁੱਧ ਤਾਂ ਦੁੱਧ ਪਾਣੀ ਤਾਂ ਪਾਣੀ ਹੋ ਜਾਊ ਆਪੇ ਜੀ।
1: ਸਾਡੇ ਨਾ ਇੱਥੇ ਭਾਰਤ ਸਾਹਿਬ ਇੱਕ ਬਜ਼ੁਰਗ ਹੈਗੇ ਸੀਗੇ, ਜਾਂ ਮਤਲਬ ਉਹ ਗੁਰੂ ਘਰ ਦੇ ਨਾਲ ਜੁੜੇ
0: ਜੀ,
1: ਤੇ ਇੱਕ ਲੜਕੀ ਸੀਗੀ, ਮਤਲਬ ਉਹ ਇੱਥੇ ਤੱਕ ਵੀ ਜਿਹਨੂੰ ਕਹਿ ਦਿੰਦੇ ਹੈਗੇ ਆਪਾਂ ਵੀ ਪੇਸ਼ਾ ਕਰਦੀ ਹੈਗੀ ਸੀਗੀ, ਤੇ ਉਹ HIV ਤੋਂ ਵੀ ਪੀੜਿਤ ਹੋ ਗਈ ਸੀ, ਬਾਅਦ ਚ ਉਹਦੀ ਡੈਥ ਵੀ ਹੋ ਗਈ ਸੀ
0: ਜੀ।
1: ਉਹਨੇ ਲੇਡੀ ਉਹ ਲੜਕੀ ਦੇ ਨਾ ਕੋਰਟ ਕਚਹਿਰੀਆਂ ਦੇ ਵਿੱਚ ਵੀ ਕੰਮ ਹੁੰਦੇ ਸੀਗੇ, ਮੈਨੂੰ ਕਹਿੰਦੀ ਵੀ ਮੈਨੂੰ ਉਹ ਜਿਹੜਾ ਹੈਗਾ ਆ ਬਜ਼ੁਰਗ, ਉਹ ਮੈਨੂੰ ਕਹਿੰਦੀ ਬਾਕੀ ਹੋਰ ਨਹੀਂ, ਮੈਨੂੰ ਉਹ ਧੀ ਕਹਿ ਕੇ ਬੁਲਾਉਂਦੇ ਆ
0: ਜੀ,
1: ਬਾਕੀ ਹੋਰ ਕਹਿੰਦੀ ਮੈਨੂੰ ਕੋਈ ਨੀ ਇਸ ਤਰੀਕੇ ਨਾਲ ਬੁਲਾਉਂਦਾ ਹੈਗਾ, ਜਿੰਨੀ ਰਿਸਪੈਕਟ ਉਹ ਦਿੰਦੇ ਹੈਗੇ ਆ, ਮੈਂ ਕੋਲ ਦੀ ਵੀ ਲੰਘ ਜਾ ਇੱਦਾਂ ਕਰਕੇ ਜੇ ਉਹਨਾਂ ਨੂੰ ਵਿਸ਼ ਕਰਾਂ
0: ਜੀ।
1: ਜਿਹੜੇ ਬੰਦੇ ਮਤਲਬ ਜਿਹੜੇ ਆ ਗੁਰਬਾਣੀ ਨਾਲ ਜੁੜੇ ਹੋਣ ਜਾਂ ਇਹਨਾਂ ਸੰਸਥਾਵਾਂ ਨਾਲ ਜੁੜੇ ਹੋਣ, ਉਹਨਾਂ ਦੀ ਤਾਂ ਅੱਖ ਦੇ ਵਿੱਚ ਦੂਜ ਹੋਣੀ ਨਹੀਂ ਚਾਹੀਦੀ, ਉਹਨਾਂ ਲਈ ਤਾਂ ਸਾਰੇ ਸਤਿਕਾਰਤ ਹੋਣੇ ਚਾਹੀਦੇ ਜੀ,
0: ਬਿਲਕੁਲ
1: ਵਿਸ਼ੇਸ਼ ਕਰਕੇ। ਤੇ ਇਹ ਜਿਹੜੀਆਂ ਬੱਜਰ ਕਰੈਤਾਂ ਦੇ ਵਿੱਚ ਆਉਂਦੀ ਚੀਜ਼ ਹੈਗੀ ਆ, ਇਹਦੇ ਵਾਸਤੇ ਤਾਂ ਆਪਣੇ ਆਪ ਨੂੰ ਕੰਟਰੋਲ ਚਾਹੀਦਾ ਹੈਗਾ ਜੀ।
0: ਜੀ
1: ਤੁਹਾਡੇ ਤੇ ਦੋਸ਼ ਕੀ ਲੱਗ ਰਿਹਾ ਆ? ਭੈਣ ਜੀ ਵੱਡੀ ਗੱਲ ਤਾਂ ਇਹ ਆ,
0: ਜੀ
1: ਤੁਸੀਂ ਜਿਹੜਾ ਹੈਗਾ ਆ ਇਹਨਾਂ ਚੀਜ਼ਾਂ ਨੂੰ ਸਮਝਦੇ ਹੀ ਨਹੀਂ ਗੇ, ਫਿਰ ਤੁਹਾਡਾ ਇਹ ਪੋਲੀਟੀਕਲ ਲੈ ਡਿਊ ਟੂ ਪੋਲੀਟੀਕਲ ਲੈਸਨ ਤੁਹਾਨੂੰ ਮੌਕਾ ਵੀ ਦਿੱਤਾ ਜਾਂਦਾ ਹੈਗਾ ਆ ਕਿ ਤੁਸੀਂ ਇੱਥੋਂ ਨਿਕਲ ਜਾਓ ਜੀ।
0: ਜੀ
1: ਉਹ ਕਹਿੰਦਾ ਮੈਂ ਭੱਜਿਆ ਨਹੀਂ ਹੈਗਾ ਜਾਂ ਮੈਂ ਪਾਸੇ ਹੋਇਆ, ਜੇ ਪਾਸੇ ਹੋਇਆ ਜਾਂ ਭੱਜਿਆ, ਗੱਲ ਤਾਂ ਇਹ ਆ ਵੀ ਹਾਂ ਜੀ ਆਊਟ ਕਾਨੂੰਨ ਦੀ ਰੀਚ ਤੋਂ ਬਾਹਰ ਗਿਆ ਹੈਗਾ, ਜਾ ਕੇ ਤੂੰ ਜਾ ਕੇ ਅਹੁਦੇ ਛੱਡੇ ਆ, ਜਾਂ ਤਾਂ ਜਿਹੜਾ ਆ ਜੋ ਕੁਛ ਕਰਨਾ ਸੀ ਪਹਿਲਾਂ ਇੱਥੇ ਕਰਕੇ ਜਾਂਦਾ, ਪਹਿਲਾਂ ਇੱਥੇ ਅਹੁਦੇ ਤਿਆਗਦਾ, ਸਾਰਾ ਕੁਛ ਹੋ ਕੇ ਫਿਰ ਨਿਕਲ ਜਾਂਦਾ, ਜਿੰਨਾ ਕੁ ਤੁਹਾਡਾ ਲਹਿਜ਼ਨ ਹੈਗਾ ਸੀ।
0: ਜੀ
1: ਜੇ ਨਾ ਕੋਈ ਮਤਲਬ ਕਿਸੇ ਬੰਦੇ ਵੱਲੋਂ ਵੀ ਇਦਾਂ ਦੀ ਕੋਈ ਵੀ ਮਤਲਬ ਖੁਸ਼ਬੂ ਨਹੀਂ ਆਉਂਦੀ ਕਿ
0: ਜੀ
1: ਹਾਂ ਵੀ ਇਹ ਬੰਦਾ ਪਾਕ ਪਵਿੱਤਰ ਹੈਗਾ ਆ, ਇਹਦੇ ਮਤਲਬ ਪਾਰਟ ਦੇ ਉੱਤੇ ਕੋਈ ਗਲਤੀ ਹੈ ਨਹੀਂ ਗੀ,
0: ਜੀ
1: ਜੋ ਵੀ ਅਕਿਊਜ਼ਿੰਗ ਫਿੰਗਰ ਰੇਜ਼ ਹੋ ਰਹੀਆਂ ਹੈਗੀਆਂ ਉਹ ਗਲਤ ਹੋ ਰਹੀਆਂ, ਇਹ ਬੰਦਾ ਨਿਰਦੋਸ਼ ਆ, ਇਹ
0: ਜੀ
1: ਕਹਿਣ ਦੀ ਹਿੰਮਤ ਕਿਸੇ 'ਚ ਵੀ ਹੈ ਨਹੀਂ, ਸਾਡੇ 'ਚ ਵੀ ਹੈ ਨਹੀਂ,
0: ਜੀ ਬਿਲਕੁਲ
1: ਕਿਉਂਕਿ ਸਮਥਿੰਗ ਇਜ਼ ਫਿਸ਼ੀ। ਹਰ ਜਗ੍ਹਾ ਕੋਈ ਨਾ ਕੋਈ ਬੰਦਾ, ਭਈ ਕੋਈ 5%, ਕੋਈ 1%, ਕੋਈ 2%, ਉਹ
0: ਜੀ
1: ਗਿਲਟੀ ਪਾਇਆ ਹੀ ਜਾ ਰਿਹਾ ਜੀ।
0: ਜੀ
1: ਜੇ ਉਹਨੇ ਔਰਤ ਨੇ ਜਥੇਦਾਰ ਸਾਹਿਬ ਨੂੰ ਆ ਕੇ ਤੇ ਮਿਲ ਕੇ ਕਹਿਤਾ ਸੀਗਾ, ਤੇ ਜਥੇਦਾਰ ਸਾਹਿਬ ਨੇ ਫਿਰ ਐਡੀ ਵੱਡੀ ਗੱਲ ਦੇ ਵਿੱਚ ਜਿਹੜਾ ਹੈਗਾ ਆ ਉਹਦੀ ਰਿਟਨ ਐਪਲੀਕੇਸ਼ਨ ਉਡੀਕਣੀ ਚਾਹੀਦੀ ਸੀ। ਉਹਨਾਂ ਨੂੰ ਤਾਂ ਸਾਰਿਆਂ ਨੂੰ ਰੌਲਾ ਪਾ ਕੇ ਉਸੇ ਵੇਲੇ ਇਕੱਠੇ ਕਰ ਦੇਣਾ ਚਾਹੀਦਾ ਸੀ, ਭਾਈ ਇੱਥੇ ਢਾਹ ਲੱਗ ਚੱਲੀ ਆ,
0: ਜੀ
1: ਹਾਂਜੀ
0: ਜੀ
1: ਵੀ ਖਾਲਸੇ ਦੀ ਧਰਤੀ ਤੇ ਜਿਹੜਾ ਹੈਗਾ ਆ ਇੱਦਾਂ ਦਾ ਗੁਨਾਹ ਹੋ ਗਿਆ, ਬੱਜਰ ਗੁਨਾਹ ਕਰ ਦਿੱਤਾ ਬੰਦੇ ਨੇ,
0: ਜੀ
1: ਔਰ ਉਹਨੂੰ ਨਾਲ ਲੈਂਦੇ ਆਪ ਨਾਲ ਜਾ ਕੇ ਤੇ FIR ਦਰਜ ਕਰਾ ਕੇ ਆਉਂਦੇ ਤੇ ਕੁਛ ਮੰਨ ਲੈਂਦੇ ਵੀ ਹਾਂ ਜੀ ਠੀਕ ਆ ਵੀ
0: ਜੀ
1: ਬੰਦਾ ਜਿਹੜਾ ਆ ਤੇ ਉਹਦੇ ਜਿਹੜੇ ਆ ਉਹ ਤੁਸੀਂ ਜਸਟਿਸ ਦੇਣ ਦੀ ਕੋਸ਼ਿਸ਼ ਕੀਤੀ ਜਾਂ ਉਹਨੂੰ ਹੈਲਪ ਕੀਤੀ ਜਾਂ
0: ਜੀ
1: ਆਪਣੇ ਜਿਹੜੀ ਪੋਸਟ ਆ ਉਹਨਾਂ ਨਿਆਂ ਕਰਨ ਦੀ ਕੋਸ਼ਿਸ਼ ਕੀਤੀ,
0: ਜੀ
1: ਪਰ ਤੁਸੀਂ ਤਾਂ ਅਗਲੇ ਨੂੰ ਗਧੀ ਗੇੜ ਚ ਪਾ ਤਾ। ਹਾਂਜੀ ਤੁਸੀਂ
0: ਜੀ
1: ਕਿਹਾ ਕਿ ਮੈਂ ਉਹਦੇ ਆਹ ਗੱਲ ਕੀਤੀ ਨਹੀਂ ਸੀ ਜੀ, ਆਹ ਗੱਲ ਚੈਟ ਵਾਲੀ ਗੱਲ ਕੀਤੀ ਸੀ, ਉਹ
0: ਜੀ
1: ਚੈਟ ਵਾਲੀ ਗੱਲ ਹੈਗੀ ਆ, ਹੁਣ ਜੇ ਚੈਟ ਵੀ ਕਹਿੰਦੇ ਹੈਗੇ ਆ ਇੰਨੀ ਵਲਗਰ ਹੈਗੀ ਆ ਕਿ ਉਹ ਪੜ੍ਹੀ ਨਹੀਂ ਜਾ ਸਕਦੀ ਜੀ।
0: ਜੀ ਨਾਲੇ ਇਹਦੇ ਵਿੱਚ ਇਹ ਵੀ ਗੱਲ ਆ ਨਾ ਕਿ ਉਹ ਕਹਿੰਦੇ ਕਿ ਭਾਈ ਚਾਵਲਾ ਸਾਹਿਬ ਜਿਹੜੇ ਨੇ ਇਹਨਾਂ ਦੀ ਜਥੇਦਾਰ ਸਾਹਿਬ ਦੀ ਪਿੱਠ ਥਾਪੜਦੇ ਸੀ ਤੇ ਇਹਨਾਂ ਦੀ ਪਿੱਠ ਥਾਪੜਦੇ ਨੇ ਜੀ।
1: ਚਲੋ ਇੱਕ ਗੱਲ ਹੋਰ ਛੋੜੀ ਸ਼ੇਅਰ ਕਰ ਦਿੰਦਾ ਹੈਗਾ ਆ, ਫੇਰ
0: ਜੀ
1: ਮੈਂ ਅਗਲੀ ਖਬਰ ਤੇ ਚਲ ਜਾਣਾ। ਮੈਂ ਨਾ ਜੋਲ ਭੈਣ ਜੀ ਨੂੰ ਮਤਲਬ ਦੇਖ ਕੇ ਵੀ ਉਹ ਪ੍ਰੋਗਰਾਮ ਸੁਣ ਰਹੇ ਆ ਤਾਂ
0: ਜੀ
1: ਕਰਕੇ ਇਹ ਗੱਲ ਕਰਨ ਲੱਗਾ, ਕਿਉਂਕਿ ਔਜਲਾ ਸਾਹਿਬ ਤੋਂ ਮੇਰੇ ਨਾਲ ਸਹਿਮਤ ਹੁੰਦੇ ਨੇਗੇ, ਉਹ ਕਹਿੰਦੇ ਤੂੰ ਐਵੇਂ ਇੱਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ। ਪਰ ਸਾਹਿਬ ਹਾਂਜੀ ਇਹ ਜਿਹੜਾ ਆ ਜਦੋਂ ਗੜਗੱਜ ਹੋਣਾ ਨੇ ਮਤਲਬ ਚਾਰਜ ਸੰਭਾਲਿਆ ਕੇਸਗੜ੍ਹ ਤੇ ਇਹ ਚਾਵਲੇ ਨੇ ਰਾਤ 2 ਵਜੇ ਇਹਨਾਂ ਨੂੰ ਦਸਤਾਰ ਦਿੱਤੀ।
0: ਜੀ
1: ਹਾਂਜੀ ਜੇ ਚਾਵਲੇ ਨੇ ਉਸ ਵੇਲੇ ਮਰਿਆਦਾ ਦਾ ਉਲੰਘਣ ਕੀਤਾ, ਸੁਖ ਆਸਣ ਹੁੰਦਿਆਂ ਹੋਇਆ ਜੇ ਪੱਗ ਦਿੱਤੀ,
0: ਜੀ
1: ਉਸੇ ਪੱਗ ਨੇ ਇਹਨੂੰ ਪੰਥ ਚੋਂ ਛੇਕਿਆ ਕਿ ਨਹੀਂ ਛੇਕਿਆ।
0: ਜੀ
1: ਕੁਦਰਤ ਆਪਣੀ ਖੇਡ ਖੇਡ, ਮੈਂ ਮਤਲਬ ਜਿਹੜਾ ਹੈਗਾ ਇਸ ਐਂਗਲ ਨਾਲ ਜ਼ਰੂਰ ਚੀਜ਼ ਨੂੰ ਵਿਚਾਰਦਾ ਹੁੰਦਾ ਆ ਵੀ ਕੁਦਰਤ ਜਿਹੜੀ ਹੈਗੀ ਕਿਸੇ ਨੂੰ ਨਹੀਂ ਬਖਸ਼ਦੀ ਜੀ,
0: ਜੀ
1: ਉਹ ਹਰ ਇੱਕ ਚੀਜ਼ ਦਾ ਰਿਟਰਨ, ਐਕਸ਼ਨ ਦਾ ਰਿਐਕਸ਼ਨ, ਰਿਟਰਨ ਆਉਣਾ ਹੀ ਆਉਣਾ ਹੈ
0: ਜੀ।
1: ਜੀ ਤੇ ਉਹ ਮੈਂ ਔਜਲਾ ਸਾਹਿਬ ਨਾਲ ਗੱਲ ਕੀਤੀ ਹੈ, ਮੈਨੂੰ ਕਹਿੰਦੇ ਮੈਂ ਤੇਰੇ ਨਾਲ ਨਹੀਂ ਸਹਿਮਤ ਹੈਗਾ ਇਹ ਚੀਜ਼ ਦੇ ਉੱਤੇ ਹੈ ਜੀ। ਉਹ ਮੈਂ ਕਿਹਾ
0: ਜੀ
1: ਚੰਗਾ ਜੀ ਤੁਹਾਡਾ, ਤੂੰ ਐਵੇਂ ਇੱਦਾਂ ਦੀਆਂ ਗੱਲਾਂ ਸੋਚਦਾ ਰਹਿੰਦਾ ਹੈਗਾ,
0: ਜੀ
1: ਬਟ ਮੈਨੂੰ ਇੰਨਾ ਪਤਾ ਹੈਗਾ ਕਿ ਚੰਗਾ ਕਰੋਗੇ ਤੇ ਚੰਗਾ ਆਏਗਾ, ਮਾੜਾ ਕਰੋਗੇ ਤੇ ਉਹ ਇਨ ਰਿਟਰਨ ਤੁਸੀਂ ਜਿਹੜਾ ਹੈਗਾ ਚੀਜ਼ਾਂ ਵਾਪਰ ਕਿਉਂ ਰਹੀਆਂ,
0: ਜੀ
1: ਐਲੀਗੇਸ਼ਨ ਲੱਗਿਆ ਤੇ ਕਿਉਂ ਲੱਗਿਆ,
0: ਜੀ
1: ਵੀ ਜੇ ਗਲਤ ਕੰਮ ਕਰਾਂਗੇ ਤੇ ਉਹਦਾ ਰਿਜ਼ਲਟ ਜਿਹੜਾ ਹੈਗਾ ਆ ਗਲਤ ਆਉਣਾ ਹੀ ਆਉਣਾ ਜੀ।
0: ਜੀ
1: ਕਈ ਕਰਮ ਇੱਦਾਂ ਦੇ ਹੁੰਦੇ ਆ ਰੁਟੀਨ ਦੇ ਵਿੱਚ ਆਪਾਂ ਵੀ ਮਰਿਆਦਾ ਦਾ ਕਰ ਜਾਂਦੇ ਹੈਗੇ, ਕੋਈ ਮਰਿਆਦਾ ਦਾ ਉਲੰਘਣ ਕਰ ਜਾਂਦੇ ਹੈਗੇ, ਜਾਂ ਗੁਰੂ ਸਾਹਿਬ ਦੀ ਜਾਂ ਆਲ ਮਾਈਟੀ ਗੋਡ ਦੀ ਐਗਜ਼ਿਸਟੈਂਸ ਨੂੰ ਆਪਾਂ ਉਸ ਵੇਲੇ ਇਗਨੋਰ ਕਰ ਦਿੰਦੇ ਹਾਂ ਜਾਂ ਡਿਨਾਈ
0: ਜੀ
1: ਕਰ ਦਿੰਦੇ ਹਾਂ, ਉਸ ਹਾਲਤ ਵਿੱਚ ਜਿਹੜਾ ਕੰਮ ਕਰਦੇ ਹਾਂ ਉਹਦਾ ਰਿਜ਼ਲਟ ਵੀ ਫਿਰ ਇਸੇ ਤਰੀਕੇ ਦਾ ਆਉਂਦਾ ਜੀ।
0: ਬਿਲਕੁਲ ਹੈ, ਬਿਲਕੁਲ ਹੈ,
1: ਮੈਂ ਬਹੁਤ ਚੀਜ਼ਾਂ ਨੂੰ ਅਬਜ਼ਰਵ ਕਰਦਾ ਰਹਿੰਦਾ ਇਸ ਤਰੀਕੇ ਦੇ ਨਾਲ ਤੇ
0: ਜੀ
1: ਮੈਨੂੰ ਲੱਗ ਜਾਂਦਾ ਪਤਾ ਵੀ ਹਾਂ ਜੀ ਵੀ ਹਾਂ ਠੀਕ ਹੈ ਜੀ, ਇਹਨੇ ਬੰਦੇ ਨੇ ਉਹ ਕੰਮ ਕੀਤਾ ਸੀ ਜਿਹਦਾ ਰਿਜ਼ਲਟ ਆ ਗਿਆ ਜੀ।
0: ਜੀ ਜੀ
1: ਉਹ
0: ਪਰ ਇਹ
1: ਕਹਿੰਦੇ ਰੱਬ
0: ਰਿਜ਼ਲਟ ਤਾਂ
1: ਡੰਡਿਆਂ
0: ਸਹਿਣ ਚ
1: ਤੋਟਿਆਂ
0: ਆ
1: ਤਾਂ
0: ਗਿਆ, ਪਰ
1: ਮਾਰਦਾ ਨਹੀਂ
0: ਜਿਹੜਾ
1: ਮੱਤ
0: ਸਾਰਾ
1: ਕਵੱਲੀ ਦੇ
0: ਜਿਹੜਾ ਧੱਬਾ ਲਾਤਾ ਇਹ ਸਾਰੀ ਚੀਜ਼ਾਂ ਦੇ ਉੱਤੇ ਜਾਂ ਸਿੱਖਾਂ ਦੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਕੌਣ ਧੋਵੇਗਾ ਜੀ ਜੋ ਆ ਕਰ ਗਏ ਨੇ ਜੀ।
1: ਪਰ ਸਾਹਿਬ ਬੇਨਤੀ ਇਹ ਹੈਗੀ ਆ ਕਿ ਅਕਾਲੀ ਦਲ ਬਹੁਤ ਪਿੱਛੇ ਚਲਾ ਗਿਆ, ਬਹੁਤ ਜ਼ਿਆਦਾ ਬੈਕਫੁੱਟ ਤੇ ਆ ਗਿਆ
0: ਜੀ,
1: ਇਸ ਚੀਜ਼ ਦਾ ਦੇਰ ਇਜ਼ ਨੋ ਐਂਡ, ਇਹ ਅਜੇ
0: ਜੀ
1: ਖਤਮ ਨਹੀਂ ਹੋਇਆ ਕੰਮ,
0: ਨਾਲੇ ਲੜਾਈ ਤਾਂ
1: ਤੁਸੀਂ
0: ਸੈਣੀ
1: ਇਹ
0: ਸਾਹਿਬ ਇਹਨਾਂ
1: ਦੇਖੋ।
0: ਦੀ ਸਿੱਖੀ ਦੀ ਲੜਾਈ ਥੋੜੀ ਹੈ ਇਹਦੇ ਵਿੱਚ, ਇਹ ਤਾਂ ਚਲੋ ਬਦਨਾਮ ਕਰੀ ਜਾਂਦੇ ਉਸ ਚੀਜ਼ ਦੇ ਵਿੱਚ, ਲੜਾਈ ਤਾਂ ਇਹਨਾਂ ਦੀ ਕੁਰਸੀ ਦੀ ਆਪਸ ਦੇ ਵਿੱਚ ਜੀ, ਜਾਂ ਸਿਆਸਤ ਦੀ ਲੜਾਈ ਹੈ ਜੀ।
1: ਦੇਖੋ ਸਿਆਣੇ ਜਰਨਲਿਸਟ ਤਾਂ ਸਰ ਇਹ ਕਹਿੰਦੇ ਆ ਕਿ ਭਾਈ ਇਹਨਾਂ ਨੇ ਲੜਕੀ ਉਹਦਾ ਜਿਹੜਾ ਆ ਔਰਤ ਦਾ ਮੋਬਾਈਲ ਜਿਹੜਾ ਆ ਇਹ
0: ਜੀ
1: ਪੁਲਿਸ ਕਬਜ਼ੇ ਚ ਆ ਗਿਆ ਜੀ, ਕਿਉਂਕਿ ਦੈਟ ਇਜ਼ ਕੇਸ ਪ੍ਰੋਪਰਟੀ,
0: ਜੀ
1: ਉਹ ਮੋਬਾਈਲ ਤੋਂ ਐਵੀਡੈਂਸ ਟਰੇਸ ਹੁੰਦਾ, ਹੁਣ ਉਸ ਮੋਬਾਈਲ ਦੇ ਵਿੱਚ ਕੀ ਹੈਗਾ ਆ, ਸਿਰਫ
0: ਜੀ
1: ਚੈਟ ਦੀ ਵਜ੍ਹਾ ਕਰਕੇ ਥੋੜਾ ਉਹਨਾਂ ਨੇ ਲਿਆ, ਉਹਨਾਂ ਨੇ
0: ਜੀ
1: ਤਾਂ ਮੋਬਾਈਲ ਫੋਲ ਦੇਣਾ ਸਾਰਾ ਉਹਦੇ ਵਿੱਚ ਅੱਗੇ ਪਿੱਛੇ ਜੋ ਕਿਸੇ ਨਾਲ ਵਾਪਰਿਆ, ਜੋ ਗੱਲਬਾਤ ਹੋਈ,
0: ਜੀ
1: ਉਹਦੇ ਵਿੱਚੋਂ ਕਹਿੰਦੇ ਮਟੀਰੀਅਲ ਬਹੁਤ ਮਿਲ ਰਿਹਾ ਹੈਗਾ ਆ, ਤੇ ਸਰਕਾਰ ਦਾ ਜਿਹੜਾ ਆ, ਤੁਸੀਂ ਇੱਕ ਹੈਡਲਾਈਨ ਵੀ ਦਿੱਤੀ ਹੈ ਇਸ ਚੀਜ਼ ਦੀ, ਮਿਸ਼ਨ 27 ਹੈ
0: ਜੀ
1: ਜੀ ਕੰਪਲੀਟ।
0: ਕੰਪਲੀਟ ਹੈ ਜੀ,
1: ਉਹ ਉਹਨਾਂ ਦਾ ਮਿਸ਼ਨ 27 ਜਿਹੜਾ ਹੈਗਾ ਆ, ਇਸੇ ਚੱਕਰ ਦੇ ਵਿੱਚ ਹੀ ਨਿਕਲਣਾ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਉਹ ਸਾਰਾ ਜਿਹੜਾ ਹੈਗਾ ਉਹਨਾਂ ਨੇ ਮੈਟਰ ਕਰਕੇ ਸਾਰਾ ਇਲੈਕਸ਼ਨ ਜਿਹੜਾ ਹੈਗਾ ਆ, ਇਹ
0: ਕੈਪਚਰ ਕਰ
1: ਇਸੇ
0: ਲੈਣਾ
1: ਕਾਂਡ
0: ਜੀ।
1: ਦੇ ਆਲੇ ਦੁਆਲੇ ਘੁੰਮਣਾ ਆ, ਔਰ ਜਦੋਂ ਜਦੋਂ ਇਹਦੀ ਚਰਚਾ ਹੋਏਗੀ ਅਕਾਲੀ ਦਲ ਨੂੰ ਮੂੰਹ ਛੁਪਾਉਣਾ ਔਖਾ ਹੋ ਜਾਏਗਾ ਜੀ,
0: ਬਿਲਕੁਲ
1: ਉਹ ਮਤਲਬ ਲੁਕਣਗੇ ਇਸ ਚੀਜ਼ ਦੇ ਉੱਤੇ, ਪਰ ਇਹ ਬੜਾ ਵੱਡਾ ਬਲੌਟ ਜਿਹੜਾ ਹੈਗਾ ਆ। ਪਰ ਹਾਂਜੀ, ਪਰ ਇੱਕ ਗੱਲ ਹੈਗੀ ਆ, ਮੈਨੂੰ ਔਜਲਾ ਸਾਹਿਬ ਨੇ ਵੀ ਇੱਕ ਗੱਲ ਕਹੀ ਸੀ
0: ਜੀ,
1: ਕਿ ਭਾਈ ਇਹ ਇੱਕ ਦਿਨ ਚ ਸਾਰਾ ਕੁਛ ਨਹੀਂ ਹੋਇਆ,
0: ਬਿਲਕੁਲ ਹੈ ਜੀ,
1: ਇਹਨਾਂ ਨੂੰ ਕਿਹਨੇ ਕਿਹਾ ਸੀ ਵੀ ਤੁਸੀਂ ਲੰਗਾਹ ਨੂੰ ਲਿਆ ਕੇ ਤੇ ਮੁੜ ਕੇ ਮਾਫ਼ ਕਰੋ ਜੀ,
0: ਬਿਠਾਓ ਉਹਨੂੰ
1: ਹਾਂਜੀ।
0: ਦੁਬਾਰਾ ਜੀ।
1: ਹਾਂ, ਤੁਸੀਂ ਜਿਹੜਾ ਹੈਗਾ ਆ ਵੀ ਜੇ ਬੰਦੇ ਗਲਤ ਸਾਬਤ ਹੋ ਰਹੇ ਸੀ ਪੰਥ ਦੇ ਵਿੱਚ ਜਿਹੜੇ ਹੈਗੇ, ਉਹਨਾਂ ਨੂੰ ਛਾਂਟ ਦਿੰਦੇ,
0: ਜੀ
1: ਕਰੈਕਟਰ ਵਾਲੇ ਬੰਦਿਆਂ ਨੂੰ ਅੱਗੇ ਲਿਆਉਂਦੇ,
0: ਜੀ
1: ਤੁਸੀਂ ਜਿਹੜਾ ਹੈਗਾ ਉਹੀ ਬੰਦੇ ਕਿਸੇ ਪਿਛੇ ਬੰਦੇ ਜਿਹੜੇ ਹੈਗੇ ਆ ਵੀ ਤੁਸੀਂ ਸੋਚਿਆ ਵੀ ਫਲਾਨਾ ਇਕੱਠ ਕਰ ਲੈਂਦਾ, ਜੇ
0: ਜੀ
1: ਇਕੱਠ ਕਰ ਲੈਂਦਾ ਹੈ ਤਾਂ ਫਿਰ ਵੋਟਾਂ ਕਿਉਂ ਨਹੀਂ ਨਿਕਲਦੀਆਂ,
0: ਜੀ
1: ਕਿਉਂਕਿ ਇਕੱਠ ਦੇ ਵਿੱਚ ਭਾਰੇ ਸਾਹਿਬ ਜਿਹੜਾ ਆ, ਹਰ ਇੱਕ ਬੰਦਾ ਸ਼ਰੀਫ ਬੰਦਾ ਵੀ ਚੱਲ ਜਾਂਦਾ ਆ ਕਿ ਭਾਈ ਇਹ ਲੁੱਚਾ ਬੰਦਾ ਹੈਗਾ ਆ, ਕੱਲ ਨੂੰ ਕਹੂਗਾ ਵੀ ਫਲਾਨਾ ਬੰਦਾ ਨਹੀਂ ਆਇਆ ਮੈਂ ਕਿਹਾ ਸੀ,
0: ਜੀ
1: ਪਰ ਵੋਟ ਪਾਉਣ ਲੱਗੇ ਬੰਦਾ ਸੁਤੰਤਰ ਹੁੰਦਾ ਆ,
0: ਜੀ
1: ਉਸ ਵੇਲੇ ਹਰ ਇੱਕ ਬੰਦਾ ਦੇਖਦਾ ਆ ਕਿ ਜੇ ਮੈਂ ਇੱਜ਼ਤਦਾਰ ਆ ਤਾਂ ਮੈਂ ਇੱਜ਼ਤਦਾਰ ਨੂੰ ਹੀ ਪ੍ਰੈਫਰ ਕਰਾਂਗਾ, ਮੈਂ ਇਹੋ
0: ਬਿਲਕੁਲ
1: ਜਿਹੇ
0: ਹੈ ਜੀ,
1: ਬੰਦੇ ਨੂੰ ਪ੍ਰੈਫਰ ਨਹੀਂ ਕਰਾਂਗਾ ਜੀ।
0: ਬਿਲਕੁਲ ਹੈ ਜੀ,
1: ਸੋ
0: ਦਰੁਸਤ
1: ਇਹ
0: ਹੈ ਜੀ,
1: �ੀਜ਼ਾਂ ਜਿਹੜੀਆਂ ਹੈਗੀਆਂ ਮੈਟਰ ਕਰਦੀਆਂ ਆ ਜੀ।
0: ਕਰਦੀਆਂ ਨੇ,
1: 10 ਸਾਲ ਹੋ ਗਏ ਪਿੱਛੇ ਗਏ ਹੈਗੇ ਸੀਗੇ ਜੀ, ਆ ਜਿਹੜਾ ਹੈਗਾ ਆਹ ਕਾਂਡ ਆ, ਇਹਨੇ ਜੋ ਜੇ ਮਤਲਬ ਜਿਹੜਾ ਹੈਗਾ ਕੋਈ ਸਕੋਪ ਬਣਿਆ ਹੀ ਬਣਿਆ ਸੀ,
0: ਜੀ
1: ਤੇ ਇਹਨੇ ਕਾਫੀ ਇਸ ਕਾਂਡ ਨੇ ਜਿਹੜਾ ਹੈਗਾ ਪਿੱਛੇ ਪਾਤਾ ਹੈ ਜੀ।
0: ਪਾਤਾ ਜੀ, ਬਿਲਕੁਲ। ਤੇ ਸੈਣੀ ਸਾਹਿਬ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਅੱਗੇ ਵਧਦੇ ਹਾਂ। ਸਤਿ ਸ਼੍ਰੀ ਅਕਾਲ ਭੈਣ ਜੀ,
1: ਲਿਆਓ ਲਾ,
0: ਸਵਾਗਤ
1: ਠੀਕ
0: ਹੈ
1: ਹੈ।
2: ਹਾਂਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ
1: ਜੀ, ਸਤਿ
2: ਸਾਰਿਆਂ ਨੂੰ,
1: ਸੈਣੀ
2: ਸਾਹਿਬ ਭਾਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ
1: ਹਾਂਜੀ, ਸਤਿ ਸ਼੍ਰੀ ਅਕਾਲ।
2: ਮੈਂ ਅੱਜ ਨਾ ਇੱਕ ਪੋਇਮ ਪੜ੍ਹੀ ਸੀਗੀ,
0: ਹਾਂਜੀ
2: ਉਹ ਹੈਗਾ ਉਹ ਕਿਸੇ ਦੀ ਲਿਖੀ ਹੋਈ, ਉਹ ਵੈਸੇ ਨਾਂ ਚਲੋ ਮੈਂ ਦੱਸਦੀ, ਬਹੁਤ ਪਿਆਰੀ ਪੋਇਮ ਆ, ਜਸਵੀਰ ਸਿੰਘ, ਆਈ ਥਿੰਕ ਜਸਵੀਰ ਸਿੰਘ ਔਲਖ ਨੇ ਸ਼ਾਇਦ ਉਹਨਾਂ ਦਾ ਨਾਮ
0: ਜੀ।
2: ਉਹ ਬਸ ਪੋਇਮ ਦੇ ਵਿੱਚ ਸਾਰਾ ਹੀ ਕੁਛ ਆ ਗਿਆ
0: ਜੀ,
2: ਹਨਾ। ਤੇ ਬਾਕੀ ਸੈਣੀ ਸਾਹਿਬ ਭਾਜੀ ਕਹਿੰਦੇ ਕਿ ਹਿਰਦੇ ਬਲੂੰਦਰ ਹੈਗੇ, ਇਹ ਕਿਹੜਾ ਭਾਜੀ ਪਹਿਲੀ ਵਾਰੀ ਕੁਛ ਹੋਇਆ
0: ਜੀ,
2: ਜਿਹੜੇ ਹਿਰਦੇ ਆਪਣੇ ਬਲੂੰਦਰ, ਇਹਨਾਂ ਦੇ ਤਾਂ ਹਿਰਦੇ ਹੈ ਨੀ,
0: ਹੈ ਨੀ,
2: ਹਿਰਦੇ ਤਾਂ ਸਾਡੇ ਲੋਕਾਂ ਦੇ ਨੇ ਜਿਹੜੇ ਬਲੂੰਦਰ ਹੀ ਜਾਂਦੇ ਨੇ, ਤੇ ਇਹ ਇਹਨਾਂ ਨੂੰ ਕੋਈ ਫਰਕ ਨੀ ਪੈਂਦਾ ਤੁਹਾਡੇ ਹਿਰਦੇ ਬਲੂੰਦਰ ਗਏ ਜਾਂ ਨਹੀਂ ਗਏ,
0: ਜੀ
2: ਹਨਾ। ਤੇ ਪਹਿਲਾਂ ਇਹ ਜਿਹੜਾ ਮੈਂ ਬਾਣੀ ਦੀ ਬਹੁਤ ਰਿਸਪੈਕਟ ਕਰਦੀ ਹਾਂ, ਹਨਾ, ਬਾਣੀ ਆ ਜਿਹੜੀ ਤੁਹਾਨੂੰ ਸਾਰਾ ਕੁਛ ਹੀ ਜਿਹੜੀ ਜ਼ਿੰਦਗੀ ਦਾ, ਜ਼ਿੰਦਗੀ ਕੀ ਆ, ਫਲਸਫਾ ਕੀ ਆ, ਉਹਦਾ ਸਾਰਾ ਹੀ ਪ੍ਰਤੱਖ ਤੁਹਾਨੂੰ ਬਾਣੀ 'ਚ ਆਪਾਂ ਨੂੰ ਜੇ ਅਰਥਾਂ ਦੇ ਨਾਲ ਆਪਾਂ ਪੜ੍ਹਦੇ ਹਾਂ ਸੁਣਦੇ ਹਾਂ ਤੇ ਸਾਰਾ ਕੁਛ ਹੀ ਦੱਸ ਦਿੰਦੀ ਆ ਹੈ ਕੀ ਆ ਜ਼ਿੰਦਗੀ, ਹਨਾ। ਤੇ ਇੱਕ ਮੈਂ ਕੱਲ ਪਰਸੋਂ ਇੱਕ ਕੋਈ ਸੀਗਾ ਸਿੰਗਰ, ਉਹਨਾਂ ਦੀ ਉਹ ਬਾਬਾ ਫਰੀਦ ਦੀ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਉਹ ਮੈਂ ਸੁਣੀ ਆ, ਬਾਰ ਬਾਰ ਸੁਣਾ, ਬਾਰ ਬਾਰ ਸੁਣਾ, ਹਨਾ। ਉਹ ਇੰਨਾ ਮਤਲਬ ਕਿ ਤੁਹਾਨੂੰ ਐ ਤੁਹਾਨੂੰ ਰਿਲਾਈਜ਼ ਕਰਾਉਂਦਾ ਕਿ ਤੁਸੀਂ ਮਿੱਟੀ ਆ, ਆਪਾਂ ਹੈ ਹੀ ਕੁਛ ਨੀ, ਹਨਾ। ਇਹ ਜਿਹੜੇ ਲੋਕ ਨੇ, ਹਨਾ, ਮੈਂ ਇਹ ਲੋਕ ਨੇ ਹੁਣ ਤੁਸੀਂ ਜਦੋਂ ਪੁਰਾਣੀਆਂ ਆਹ 84 ਤੱਕ ਸੈਣੀ ਸਾਹਿਬ ਭਾਜੀ, ਜਦੋਂ ਤੁਸੀਂ ਕੋਈ ਕਿਸੇ ਦਾ ਪੋਡਕਾਸਟ ਸੁਣਦੇ ਹੋ ਜਾਂ ਕੁਛ ਪੜ੍ਹਦੇ ਹੋ, ਤੁਸੀਂ ਕਿੰਨੇ ਯਾ ਬਹੁਤ ਆਮ ਲੋਕਾਂ ਤੋਂ ਜਿਹੜੇ ਉਸ ਟਾਈਮ ਦੇ ਅਸੀਂ ਹੈਗੇ ਆ, ਉਹਨਾਂ ਦੇ ਜਿਹੜੇ ਵੀ ਸੀਗੇ ਦੱਸਣ ਵਾਲੇ, ਉਹਨਾਂ ਨੂੰ ਗਾਹ ਉਸ ਟਾਈਮ ਸਾਨੂੰ, ਹਨਾ। ਤੇ ਉਹ ਸੁਣਦਿਆਂ ਵੀ ਆਪਾਂ ਵਿੱਚ ਇਹਨਾਂ ਦੇ ਜਿਹੜੇ ਵੀ ਉੱਥੇ ਆਪਾਂ ਜਿਹਨਾਂ ਨੂੰ ਇਹ ਖਾੜਕੂ ਕਹਿ ਲਓ ਜਾਂ ਜੋ ਕੁਛ ਮਰਜ਼ੀ ਸ਼ਬਦ ਦੇ ਲਓ ਇਹਨੂੰ, ਹਨਾ, ਵੀ ਉਹਨਾਂ ਦੇ ਵਿੱਚ ਇਹ ਕਿਵੇਂ ਹੁੰਦਾ ਸੀਗਾ, ਕਈ ਨਕਲੀ ਸੀਗੇ, ਉਹ ਕਿਵੇਂ ਲੋਕਾਂ ਨੂੰ ਤੰਗ ਕਰਦੇ ਸੀਗੇ, ਜਾਂ ਕਿਵੇਂ ਉਹਨਾਂ ਨੇ ਲੋਕਾਂ ਦੇ ਘਰਾਂ ਜਾ ਕੇ ਇੱਜ਼ਤਾਂ ਲੁੱਟੀਆਂ, ਕੀ ਵਟ ਐਵਰ, ਯੂ ਨੋ, ਜੋ ਮੈਂ ਜੋ ਕੁਛ ਵੀ ਗੋਲ ਮੋਲ ਗੱਲ ਕਰਦੀ ਹਾਂ, ਹਨਾ,
0: ਪੂਰੀਆਂ ਵਾਲੇ ਜਾਂ ਲੋਈਆਂ ਵਾਲੇ
2: ਸਾਰਾ ਕੁਝ ਹੁੰਦਾ
0: ਰਿਹਾ ਜੀ, ਬਿਲਕੁਲ।
2: ਹਾਂਜੀ, ਤੇ ਉਹ ਜਦੋਂ ਇਹ ਜਿਹੜੀ ਬਾਣੀ ਆ, ਹੁਣ ਆਪਾਂ ਨੂੰ ਇਹ ਕਹਿੰਦੀ ਆ ਵੀ ਦੇਖੋ ਤੁਸੀਂ ਜਿਹੜੇ ਆਪਣੇ ਪੰਜ ਕਾਮ ਕਰੋ, ਲੋਭ ਮੋਹ ਹੰਕਾਰ ਜਿਹੜਾ ਵੀ ਕੁਛ ਹੈ, ਇਹ ਇਹਨੂੰ ਦਬਾਓ ਜਾਂ ਇਹਨੂੰ ਦਬਾਓ ਨਹੀਂ, ਇਹਨੂੰ ਆਪਣਾ ਤੋਂ ਦੂਰ ਕਰਦੀ ਆ ਬਾਣੀ ਆਪਾਂ ਨੂੰ, ਇਸ ਤੋਂ ਇਹਨੂੰ ਆਪਾਂ ਨੂੰ ਇਹਨਾਂ ਚੀਜ਼ਾਂ 'ਚ ਆਪਾਂ ਨਾ ਫਸੀਏ ਤੋਂ ਪਰੇ ਕਰਦੇ ਆ,
0: ਬਿਲਕੁਲ।
2: ਪਰ ਗੱਲ ਤਾਂ ਇਹ ਹੈ, ਜਦੋਂ ਬਾਣੀ ਨੂੰ ਤੁਸੀਂ ਮੰਨੋਗੇ ਅੰਦਰੋਂ ਸੱਚੇ ਦਿਲੋਂ, ਉਦੋਂ ਆ ਨਾ ਇਹ ਜਿਹੜੇ ਉੱਤੋਂ ਦਿਖਾਵੇ ਕਰਨ ਦੇ ਲਈ ਜਿਹੜੀ ਇੰਨੀ ਇੱਥੇ ਬੱਗ ਇਕੱਠਾ ਹੋਇਆ, ਇਹ ਤਾਂ ਉੱਤੋਂ ਦਿਖਾਵੇ ਕਰਨ ਨੂੰ ਸੀ, ਅੰਦਰ ਤਾਂ ਦਵਾਈ ਰੱਖਿਆ, ਸਾਰੇ ਦਵਾਈ ਰੱਖਦੇ ਨੂੰ ਕਦੇ ਨਾ ਕਦੇ ਕਹਿਣ ਬਈ ਉਹ ਗੱਲਾਂ, ਤੁਹਾਡਾ ਜਿਹੜਾ ਦਿਮਾਗ ਆ ਉਹ ਜਾਂ ਦਿਲ ਆ ਤੁਹਾਡਾ, ਇਹ ਤੁਹਾਨੂੰ ਦਬਾਉਣ ਦਿੰਦਾ ਨਹੀਂ, ਤੇ ਤੁਸੀਂ ਆਪਦਾ ਜਿਹੜਾ ਵੀ ਮਨ ਦੇ ਵਿੱਚ, ਦਿਮਾਗ ਦੇ ਵਿੱਚ ਪਿਛਲੇ ਪਾਸੇ ਚੱਲਦਾ, ਉਹ ਤੁਸੀਂ ਮੂਹਰੇ ਲੈ ਆਉਂਦੇ ਹੋ,
0: ਜੀ
2: ਹੈ ਨਾ
0: ਬਿਲਕੁਲ
2: ਜੀ। ਤੇ ਕਿੰਨਾ ਕੁਛ ਇਹ ਕਿਹੜਾ ਇਹ ਪਹਿਲਾ ਕੇਸ ਨਹੀਂ, ਇਹ ਤਾਂ ਸਾਡੇ ਲਈ, ਸਾਨੂੰ, ਅਸੀਂ ਸੈਂਸਿਟਿਵ ਇੰਨੇ ਹੋਏ ਹੋਏ ਆ, ਸਾਨੂੰ ਪਹਿਲਾਂ ਲੱਗਦਾ ਮਤਲਬ
0: ਜੀ
2: ਔਖਾ ਲੱਗਦਾ, ਤੇ ਕਿੱਥੋਂ ਇਹ ਤਾਂ ਇਹ ਸਾਰੇ ਜਿੰਨੇ ਵੀ ਨੇ, ਚਲੋ ਲੰਗਾਹ ਵੀ ਤੇ ਆਹ ਹੁਣ ਚਾਵਲਾ ਹੁਣ ਸਰ, ਇਹ ਤਾਂ ਪ੍ਰੋਮੀਨੈਂਟ ਫਿਗਰਸ ਨੇ, ਇਹ
0: ਹੈਗੇ
2: ਇਹਨਾਂ
0: ਨੇ
2: ਨੂੰ ਦੁਨੀਆ ਜਾਣਦੀ ਆ, ਉਦੋਂ
0: ਜੀ
2: ਤੋਂ ਇਹਨਾਂ ਨੂੰ ਰਿਸਪੈਕਟ ਕਰਦੇ ਆ ਵੀ ਹਾਂ ਇਹਨਾਂ ਨੇ ਹਬਲਟੋ ਆ ਜਿਵੇਂ ਕਿਵੇਂ ਵੀ ਇਹਨਾਂ ਉਹ ਕੀਤਾ,
0: ਅਸੀਂ ਤਾਂ
2: ਸੰਘਰਸ਼
0: ਡਾਕ ਕੇ
2: ਕੀਤਾ,
0: ਚਲੇ
2: ਕੀਤਾ
0: ਨੇ
2: ਜਾਂ
0: ਸਾਰਾ
2: ਨਹੀਂ
0: ਕੁਝ
2: ਕੀਤਾ ਪਤਾ
0: ਬਿਲਕੁਲ।
2: ਨਹੀਂ। ਹਾਂ ਉਦੋਂ ਤਾਂ ਹੱਥ ਖੜੇ ਖੜਕੇ ਵੀ ਉਹ ਕਹਿੰਦੇ ਬਲਟੋਆ ਨਹੀਂ ਸੀਗਾ ਜਿਹੜਾ ਬਾਹਰ ਆਏ ਸੀ, ਚਲੋ
0: ਜੀ
2: ਜੋ ਵੀ ਆ ਨਾ,
0: ਜੀ
2: ਇਸ ਕਰਕੇ ਸਾਨੂੰ, ਅਸੀਂ ਤਾਂ ਆਮ ਲੋਕ ਹਾਂ, ਅਸੀਂ ਸੈਂਸਿਟਿਵ ਹਾਂ, ਅਸੀਂ ਆਪਦੇ
0: ਜੀ
2: ਸਾਡੇ ਜਿਹੜੇ ਇਹ ਧਾਰਮਿਕ ਜਗ੍ਹਾ ਨੇ ਇਹਨਾਂ ਦੇ ਉੱਤੇ ਇਸ ਤਰ੍ਹਾਂ ਕੁਛ ਨਾ ਹੋਵੇ, ਆਪਾਂ ਕਿੰਨਾ ਕਿੱਥੇ ਦੂਰ ਤੱਕ ਆਪਾਂ ਜੁੱਤੀ ਖੋਲ ਕੇ ਜਾਂਦੇ ਹਾਂ, ਪੈਰ
0: ਜੀ
2: ਧੋਂਦੇ ਹਾਂ, ਸਿਰ ਢੱਕਦੇ ਹਾਂ, ਤੁਸੀਂ ਸੱਚ ਨਹੀਂ ਮੈਨੂੰ ਨਾ ਇਹ ਮਾੜਾ ਜਿਹਾ ਵੀ ਸਿਰ ਨੰਗਾ ਹੋ ਜਾਵੇ ਨਾ, ਕਈ ਵਾਰੀ ਚੁੰਨੀਆਂ ਅੱਜ ਕੱਲ੍ਹ ਇਸ ਤਰ੍ਹਾਂ ਸਿਲਕੀ ਜਿਹੀਆਂ ਆਈਆਂ
0: ਬਰਸ਼ਿਆਂ ਲਈ
2: ਹੋਈਆਂ ਨੇ,
0: ਸਾਰਾ
2: ਮਾੜਾ
0: ਕੁਝ
2: ਜਿਹਾ ਵੀ
0: ਕਰਦੇ
2: ਸਿਰ ਉਹ ਜੇ ਸਿਰ ਤੋਂ ਲੈ ਜਾਵੇ, ਜਦੇ ਆ ਕੇ ਖੜੇ ਹੋ ਜਾਂਦੇ ਨੇ ਉੱਥੇ।
0: ਜੀ ਬਿਲਕੁਲ
2: ਤੇ ਭਾਜੀ ਮੈਂ ਇਸ ਵਾਰੀ ਸੈਣੀ ਸਾਹਿਬ, ਭਾਜੀ ਮੈਂ ਅੰਮ੍ਰਿਤਸਰ ਗਈ, ਮੈਂ ਅਨੰਦਪੁਰ ਸਾਹਿਬ ਗਈ,
0: ਜੀ
2: ਮੈਂ ਆਪਣਾ ਦੂਜਾ ਕੀ ਕਹਿੰਦੇ ਨੇ ਦਮਦਮਾ ਸਾਹਿਬ ਗਈ।
0: ਜੀ
2: ਜਦੋਂ ਤੁਸੀਂ ਨਾ
1: ਜੀ
2: ਮਤਲਬ ਇੱਕ ਇਹ ਤੁਸੀਂ ਕਹੋ ਵੀ ਐਡੀ ਵੱਡਾ ਇਹ ਇੱਕ ਚਮਤਕਾਰ ਕਹੋ ਜਾਂ ਕੁਛ ਵੀ, ਜਿਵੇਂ ਇੰਨੀ ਦੁਨੀਆ ਉੱਥੇ ਲੰਗਰ ਛਕਣ ਆਉਂਦੀ ਆ ਅੰਮ੍ਰਿਤਸਰ,
0: ਜੀ
2: ਇੰਨੀ ਦੁਨੀਆ ਲੰਗਰ ਛਕਦੀ ਆ, ਮੈਂ ਬਈ ਪਤਾ ਨਹੀਂ, ਦੇਖ ਲੈ ਇੱਕ ਕਿਰਪਾ ਹੀ ਆ ਇਹ ਜਿਹਦੇ ਨਾਲ ਇੰਨਾ ਲੰਗਰ
0: ਜੀ
2: ਬਣੀ ਜਾਂਦਾ। ਪਰ
0: ਬਿਲਕੁਲ
2: ਮੈਂ ਹੋਰ ਗੁਰਦੁਆਰਿਆਂ 'ਚ ਵੀ ਇਸ ਵਾਰੀ ਜਾ ਕੇ ਦੇਖਿਆ, ਜਦੋਂ ਲੰਗਰ ਵਰਤਾਉਂਦੇ ਨੇ ਨਾ, ਅੱਧਾ ਤਾਂ ਜੇ ਚੌਲ ਨੇ ਜਾਂ ਦਾਲ ਸਬਜ਼ੀ, ਅੱਧਾ ਤਾਂ ਇਹ ਥੱਲੇ ਡੋਲਦੇ ਨੇ,
0: ਜੀ
2: ਹਨਾ, ਤੁਹਾਨੂੰ ਕੱਪੜੇ, ਹੁਣ ਚਲੋ ਵੀ ਕੱਪੜੇ ਪਾਏ ਹੁੰਦੇ ਨੇ ਮਤਲਬ ਕਿ ਤਾਂ ਆਪਾਂ ਬਚਾਅ ਵੀ ਕਰਦੇ ਹਾਂ, ਛਿੱਟੇ
0: ਜੀ
2: ਨਾ ਪੈ ਜਾਣ ਪਿੱਛੇ ਨੂੰ ਵੀ ਹੁੰਦੇ ਆ, ਹਨਾ,
0: ਜੀ
2: ਇਹਨਾਂ ਨੂੰ ਕਿਸੇ ਚੀਜ਼ਾਂ ਦਾ ਫਰਕ
0: ਡਰ
2: ਹੈ
0: ਨਹੀਂ
2: ਗਾ,
0: ਜੀ ਉਹ ਚੱਕ ਹੋ ਗਿਆ
2: ਹਨਾ,
0: ਸਾਰਾ ਕੁਝ
1: ਬਿਲਕੁਲ ਭੈਣ ਜੀ
2: ਜੇ
1: ਬਿਲਕੁਲ।
2: ਤੇ ਡਰ ਤਾਂ ਹੈ ਹੀ ਨਹੀਂ ਸੀ, ਇਹ ਤਾਂ
0: ਜੀ
2: ਲੋਕਾਂ ਨੂੰ ਤੁਹਾਨੂੰ ਪਿੱਛੇ ਲਾਉਣ ਲਈ ਇਹ ਦਿਖਾਉਂਦੇ ਸੀ, ਡਰ ਤਾਂ ਇਹਨਾਂ ਦੇ ਮਨ ਚ ਪਹਿਲਾਂ ਹੀ ਹੈ ਨਹੀਂ ਸੀਗਾ,
0: ਬਿਲਕੁਲ ਜੀ ਭੇਤੀ
2: ਹਨਾ।
0: ਹੋ ਗਏ ਨਾ ਜੀ
2: ਤੇ
0: ਭੈਣ ਜੀ ਦਾ ਨਾਲ
2: ਇਹ
1: ਜਿਹੜੇ ਨਾ ਭੈਣ ਜੀ
2: ਉਹ ਇਹਨਾਂ
1: ਵਲੰਟੀਅਰ ਆ, ਵਲੰਟੀਅਰ ਹੁੰਦੇ ਨਾ ਉਹ ਪਿਆਰ ਨਾਲ ਮਤਲਬ ਸ਼ਰਧਾ ਨਾਲ,
0: ਜੀ
1: ਜਿਹੜੇ ਤਨਖਾਹਦਾਰ ਹੈਗੇ ਇਹਨਾਂ ਦੀ ਕਾਹਦੀ ਸ਼ਰਧਾ ਹੈਗੀ, ਇਹ ਸਿੱਟਦੇ ਇਹ ਚੀਜ਼ਾਂ ਇਸ ਤਰੀਕੇ ਦੇ ਨਾਲ।
2: ਹਾਂ ਮੈਂ ਤੁਹਾਨੂੰ ਦੱਸਦੀ ਹਾਂ, ਬੱਚੇ ਸੀਗੇ, ਚਲੋ ਮੈਨੂੰ ਇੰਨਾ ਜ਼ਿਆਦਾ ਪਤਾ ਵੀ ਨਹੀਂ ਸੀਗਾ, ਛੋਟੇ ਮੇਰੇ ਦੋਨੋਂ ਹੀ ਨਾਲ ਸੀਗੇ, ਤੇ ਨਾ ਅਸੀਂ ਉੱਥੋਂ ਆਈਏ ਅੰਮ੍ਰਿਤਸਰ ਜਾਈਏ ਤਾਂ ਪ੍ਰਕਰਮਾਂ ਦੇ ਵਿੱਚ ਇੱਕ ਨੇ ਨਾ ਰੋਕ ਲਿਆ, ਕਹਿੰਦਾ ਮੱਥਾ ਟੇਕ, ਕਹਿੰਦਾ ਮੈਂ ਕਿਹਾ ਪਤਾ ਨਹੀਂ ਕੀ ਕਾਹਤੇ ਕਹੀ ਜਾਂਦਾ, ਮੈਂ ਕਿਹਾ ਹਾਂਜੀ, ਕਹਿੰਦਾ ਮੱਥਾ ਟੇਕਤਾ, ਮੈਂ ਕਿਹਾ ਮੈਂ ਫੇਰ ਕਿਹਾ, ਮੈਂ ਕਿਹਾ ਹਾਂਜੀ ਕੀ ਕਹਿਣਾ, ਨਹੀਂ ਕਹਿੰਦਾ ਤੁਸੀਂ ਮੱਥਾ ਟੇਕਣ ਨਹੀਂ ਗਏ, ਮੈਂ ਕਿਹਾ ਨਹੀਂ ਜੀ ਹਜੇ ਨਹੀਂ ਗਏ, ਕਹਿੰਦਾ ਤੁਸੀਂ ਇਹ ਬੱਚੇ ਦੇ ਨਾ ਸ਼ੋਰਟ ਪਾਈਆਂ ਹੋਈਆਂ ਸੀ, ਤੁਸੀਂ ਜਾ ਨਹੀਂ ਸਕਦੇ, ਆਪ ਤਾਂ ਤੁਸੀਂ ਅੱਧੇ ਨੰਗੇ ਫਿਰਦੇ ਹੋ, ਚੋਲੇ
0: ਦੱਸੋ
2: ਪਾਏ ਹੁੰਦੇ ਨੇ,
0: ਕੀ
2: ਹਨਾ,
0: ਬਾਤ ਹੈ
2: ਜੇ
0: ਜੀ।
2: ਬੱਚੇ ਦੇ 8 ਸਾਲ ਦੇ ਬੱਚੇ ਦੇ ਨੀਕਰ ਪਾਈ ਹੋਈ ਆ, ਉਹ ਵੀ ਸ਼ੋਰਟ ਪਾਈ ਹੋਈ ਆ, ਉਹ ਢੱਕਿਆ ਹੋਇਆ ਸਾਰਾ ਕੁਛ, ਉਹਨੂੰ ਤੁਸੀਂ ਵਾਹਿਗੁਰੂ ਨੇ ਕਿੱਦਣ ਕਹਿਦਾ ਵੀ ਤੁਸੀਂ ਜੇ ਤੁਸੀਂ ਉਹ
0: ਇਹ ਬੁਰਕਾ ਪਵਾ
2: ਵੀ
0: ਲਓ ਜੀ,
2: ਤੁਸੀਂ
1: ਇਹਨਾਂ ਦੇ
2: ਮੱਥਾ
1: ਆਪਣੇ
2: ਟੇਕ ਲਓ,
1: ਸਕੂਲ ਹੀ ਆ ਜੀ,
2: ਉਹ ਆਪਣੇ
1: ਆਪਣੇ ਸਕੂਲ
2: ਗੁਰੂਆਂ ਨੇ ਤਾਂ,
0: ਜੀ
2: ਆਪਣੇ ਗੁਰੂਆਂ ਨੇ ਤਾਂ ਪੈਸੇ ਦਾ ਵੀ ਮੱਥਾ ਨਹੀਂ ਟਿਕਾਇਆ ਸੀਗਾ ਕਿਸੇ
0: ਬਿਲਕੁਲ
2: ਨੇ, ਉਸ ਟਾਈਮ ਕੀ ਸੀ, ਟਕਾ ਹੁੰਦਾ ਸੀ, ਕਿਸੇ ਕੋਲ ਹੁੰਦਾ ਵੀ ਨਹੀਂ ਸੀਗਾ,
0: ਜੀ
2: ਜਾਣੀ ਕਿ ਤੁਸੀਂ ਬਸ ਹੁਣ ਨਾ ਰਹਿਣ
0: ਨਹੀਂ
2: ਹੀ
0: ਪੈਂਦੀ।
2: ਦੋ,
0: ਜੇ ਗੱਲ ਕਰੀਏ ਚਲੋ
2: ਹਨਾ,
0: ਗੱਲ ਤੋਰੀ ਆ, ਜਿਹੜੀ ਕਛਹਿਰੇ ਪਾ ਕੇ ਤੜਕੇ ਨੂੰ ਸੇਵਾ ਕਰਦੇ ਉਹ ਕੀ ਕਰਦੇ ਆ ਇਹ,
2: ਫੇ ਪਤਾ ਨਹੀਂ ਉਹ ਪਤਾ ਨਹੀਂ ਕਿਹਨੂੰ ਲੱਤਾਂ ਦਿਖਾਉਣੀਆਂ ਹੁੰਦੀਆਂ ਨੇ,
0: ਜੀ
2: ਤੇ ਜੇ ਇਹ ਬੱਚਿਆਂ ਦੇ ਨਿਕਰਾਂ ਪਾਈਆਂ ਹੋਈਆਂ ਤਾਂ ਇਹ ਗੁਰੂ ਸਾਹਿਬ ਸਾਹਮਣੇ ਜਾ ਕੇ ਮੱਥਾ ਟੇਕ ਨਹੀਂ ਸਕਦੇ, ਹੈ
0: ਬਿਲਕੁਲ ਜੀ।
2: ਤੇ ਇਸ ਕਰਕੇ ਜਿਹੜੇ ਵਿਰਦੇ ਬਲੁੰਦਰੇ ਨੇ, ਦੁੱਖ ਤਾਂ ਹੁੰਦਾ ਪਰ ਇਹ ਹਿਰਦਿਆਂ ਨੂੰ ਆਪਣਿਆਂ ਨੂੰ ਹੁਣ ਆਪਾਂ ਨੂੰ ਵੀ ਥੋੜਾ ਸਖਤ ਕਰਨਾ ਪੈਣਾ,
0: ਬਿਲਕੁਲ
2: ਕਿਉਂਕਿ ਇਹਨਾਂ ਨੇ ਤਾਂ ਤੀਏ ਚੌਥੇ ਦਿਨ ਆਹੀ,
1: ਬਿਲਕੁਲ
2: ਇਹਨਾਂ ਦਾ ਤਾਂ ਹਰ ਤੇ ਕੰਮ ਰਹਿਣਾ ਹੀ ਆ, ਤੇ ਇਹਨਾਂ ਨੂੰ ਉਹ ਦੇਖ ਲਾ ਮੌਜ ਨਾਲ ਭੱਜ ਗਿਆ ਨਾ ਕੈਨੇਡਾ,
0: ਬਿਲਕੁਲ ਹੈ ਬਿਲਕੁਲ ਹੈ
2: ਤੇ
1: ਬਿਲਕੁਲ ਬਿਲਕੁਲ
2: ਇੱਕ ਫੇਰ ਇਹਨਾਂ ਨੂੰ ਭੱਜਣ ਨੂੰ ਬੜੀ ਛੇਤੀ ਪੈ ਜਾਂਦੇ, ਨਹੀਂ ਤਾਂ ਇੱਥੇ ਫੇਸ ਕਰਦਾ ਬਈ ਠੀਕ ਆ ਮੈਂ ਇੱਥੇ ਆ, ਕਰੋ
0: ਜੀ
2: ਜਿਹੜਾ ਕੁਛ ਆ ਇਨਵੈਸਟੀਗੇਸ਼ਨ, ਕਿੱਥੋਂ ਬੀਬੀ ਲੈ ਕੇ ਆਉਂਦੀ, ਬੀਬੀ ਦਾ ਕੰਮ ਕੀ ਆ, ਸਾਨੂੰ ਤਾਂ ਇੱਕ ਦਿਹਾੜੀ ਹੁੰਦਾ ਤਾਂ ਘਰੋਂ ਬਾਹਰ ਜਾਈਦਾ, ਸ਼ਾਮ ਨੂੰ ਫਿਕਰ ਹੁੰਦਾ ਵੀ ਆਹ ਰੋਟੀ ਨਹੀਂ ਪੱਕੀ ਹੋਈ, ਤੇ
0: ਜੀ
2: ਬੰਦਿਆਂ ਨੇ ਗੱਲ ਚ ਅੰਗੂਠਾ ਦੇ ਦੇਣਾ ਵੀ ਆਹ ਰੋਟੀ ਨਹੀਂ ਹੈਗੀ ਇਸ ਵੇਲੇ, ਤੁਸੀਂ ਫਿਰਦੇ ਹੋ ਬਾਹਰ ਗੁਰਦੁਆਰਿਆਂ ਚ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
2: ਤੇ ਉਹ ਗੱਲ ਆ ਤਾਂ
1: 4 ਸਾਲ ਹੋ ਗਿਆ ਜੀ ਬੀਬੀ ਘਰੋਂ ਨਿਕਲੀ ਆ, ਕੋਈ ਪੁੱਛਣ ਵਾਲਾ ਹੀ ਨਹੀਂ, ਪਾਲੀ ਬਾਰ ਜੀ ਪੀਸੀ ਉਹਨੂੰ ਗੱਡੀ ਪ੍ਰੋਵਾਈਡ ਕਰ ਰਹੀ ਆ,
0: ਜੀ
1: ਹੈ ਜੀ
2: ਬੀਬੀ
1: ਐਸਜੀਪੀਸੀ ਉਹਨੂੰ
2: ਦੇਖ
1: ਗੱਡੀ ਪ੍ਰੋਵਾਈਡ ਕਰਦੀ ਆ, ਕਿੱਡੀ ਉਹ ਆਈਐਸ ਆਫੀਸਰ ਆ
0: ਜੀ,
2: ਬਸ ਫੇਰ ਤਾਂ ਇਹਦਾ ਕਹਿੰਦੇ ਆ ਵੀ ਸਭ ਇਹ ਗੁੜ ਗੋਬਰ ਸਭ ਕੁਝ ਇਕੱਠਾ ਹੀ ਹੋਇਆ ਹੋਇਆ, ਇਹ ਆਪਣੇ ਆਪਾਂ ਨੂੰ ਆਪਣੇ ਵੱਲੋਂ ਆਪਾਂ ਨੂੰ ਸਟਰੋਂਗ ਕਰਨਾ,
1: ਸੰਜੀਦਾ ਬੰਦੇ ਬਹੁਤ ਔਖੇ ਆ, ਸੰਜੀਦਾ ਬੰਦੇ ਕਹਿੰਦੇ ਰਿਮੂਵ ਆਲ ਦੀਸ ਨੌਨਸੈਂਸ, ਹੈ ਜੀ ਇਹ ਸਾਰੇ ਨੌਨਸੈਂਸ ਬਦਲ
2: ਦਿਓ, ਪਰ ਹੋਣਾ ਨਹੀਂ ਨਾ,
1: ਕੰਟਰੋਲ ਖੋਲੋ
0: ਦਬਦਬਾ
2: ਹੋ ਨਹੀਂ
0: ਸਕਦਾ,
2: ਇੰਨਾ ਹੋ ਹੀ ਨਹੀਂ ਸਕਣਾ, ਕਿਉਂਕਿ ਸਿਸਟਮ ਹੀ ਇਹਨਾਂ ਨੇ ਇੰਨਾ ਪੱਕਾ ਜਕੜਤਾ ਉਹਨਾਂ ਦੇ ਅੰਡਰ ਆ ਗਿਆ, ਇਹ
0: ਜੀ
2: ਹੋਣਾ ਨਹੀਂ। ਤੁਸੀਂ ਦੇਖਿਆ ਹੀ ਆ ਹੁਣ ਉਹ ਇੰਨਾ ਕੁਛ ਹੋਇਆ ਜਦੋਂ ਸੁਖਬੀਰ ਬਾਦਲ, ਕਿੰਨਾ ਕੁਛ ਹੋਇਆ, ਲਾਈਵ
0: ਬਿਲਕੁਲ
2: ਤੱਕ ਚੱਲਿਆ ਸਾਰਾ ਕੁਛ। ਕੀ ਹੋਇਆ ਉੱਥੇ
0: ਜੀ,
2: ਦੀ ਉੱਥੇ ਹੀ ਕਹਿੰਦੇ ਨੇ ਸਭ ਕੁਛ ਉੱਥੇ ਦਾ ਉੱਥੇ ਹੀ ਖੜਾ, ਕੁਛ
0: ਬਿਲਕੁਲ
2: ਫਰਕ ਪਿਆ ਹਨਾ? ਇਹ ਨਹੀਂ ਹੋਣਾ ਹੈਗਾ। ਹੁਣ ਤਾਂ ਉਹਨਾਂ ਦੇ ਇਹਨਾਂ ਦੇ ਤਾਂ ਜੜ੍ਹਾਂ ਇੰਨੀਆਂ ਮਜ਼ਬੂਤ ਹੋ ਗਈਆਂ ਪੂਰੇ, ਇਹ ਤਾਂ ਬੋਰਡ ਬਣ
0: ਜੀ
2: ਗਏ, ਇਹ ਨਹੀਂ ਪੱਟ ਹੋਣੇ ਹੈਗੇ ਹੁਣ
0: ਬਿਲਕੁਲ
2: ਇਹ। ਇਸ ਕਰਕੇ ਹਾਂਜੀ,
0: ਬਿਲਕੁਲ ਭੈਣ ਜੀ,
1: ਭੈਣ ਜੀ ਕੁਦਰਤ ਖੇਡ
0: ਜੀ
1: ਖੇਡੂਗੀ ਜ਼ਰੂਰ,
0: ਬਿਲਕੁਲ
2: ਉਹ
0: ਹਰ
2: ਤਾਂ
0: ਚੀਜ਼
2: ਕਹਿੰਦੇ
1: ਦਾ ਜਿਹੜਾ
2: ਧਰਤੀ,
1: ਹੈਗਾ ਜਾਂ ਅੰਤ ਹੁੰਦਾ।
2: ਦੇਖੋ ਤਾਂ ਹੀ ਤਾਂ ਉਹ ਕਹਿੰਦੇ ਆ ਧਰਤੀ ਗੇੜਾ ਦੇ ਕੇ ਆਉਂਦੀ ਆ ਨਾ ਆਪਣੀ ਜਗ੍ਹਾ ਤੇ ਫੇਰ ਦੁਬਾਰਾ,
0: ਜੀ ਬਿਲਕੁਲ
2: ਹੈ।
0: ਬਿਲਕੁਲ
2: ਤੇ
1: ਬਿਲਕੁਲ ਆਉਂਦੀ
2: ਇਹੀ ਆ, ਤੇ ਇਹ ਆਪਣੇ ਵੀ ਇਹ ਜਿਹੜਾ
0: ਜੀ
2: ਸਰਕਲ ਕੱਢ ਕੇ ਕਦੇ ਨਾ ਕਦੇ ਪੂਰਾ ਤਾਂ ਸਰਕਲ ਇਹ ਹੋਣਾ, ਫਿਰ ਉਦਣ ਤਾਂ
0: ਹੋਣਾ ਜੀ
2: ਸਭ
0: ਬਿਲਕੁਲ
2: ਕੁਛ ਹੋਣਾ ਹੀ ਹੋਣਾ। ਪਰ
0: ਜੀ
2: ਹਜੇ ਪਤਾ ਨਹੀਂ ਕਿੰਨਾ ਕੁ ਟਾਈਮ ਲੱਗਣਾ,
0: ਜੀ
2: ਹਜੇ ਕੁਛ ਨਹੀਂ ਪਤਾ।
0: ਭੈਣ ਜੀ, ਜੋਲ
2: ਹਾਂਜੀ
0: ਜੋਲ ਭੈਣ ਜੀ ਆਪਣੇ ਨਾਲ ਔਜਲਾ ਸਾਹਿਬ ਵੀ ਜੁੜੇ ਨੇ ਭਾਜੀ, ਉਹਨਾਂ ਦੀ ਵੀ ਗੱਲ ਸ਼ਾਇਦ ਕਰਨੀ ਚਾਹੁੰਦੇ ਹੋਣਗੇ ਨਾਲ ਹੀ। ਹਾਂਜੀ ਸਵਾਗਤ ਹੈ ਭਾਜੀ, ਕਦੇ ਕਦੇ ਤੁਸੀਂ ਆਉਂਦੇ ਹੋ, ਦੇਖ ਲਓ ਸਭ ਨੂੰ ਚਾਹ ਚੜ ਜਾਂਦਾ ਜੀ। ਆ ਜਾਓ ਭਾਜੀ, ਲੰਘਿਆ ਸਤਿ ਸ਼੍ਰੀ ਅਕਾਲ ਜੀ,
1: ਵੱਡੇ ਭੈਣ ਜੀ ਸਤਿ ਸ਼੍ਰੀ ਅਕਾਲ, ਦੋਨੋਂ ਪੀਰਾਂ ਨੂੰ ਤੇ
2: ਸਤਿ ਸ਼੍ਰੀ
0: ਅਕਾਲ, ਸਤਿ ਸ਼੍ਰੀ ਅਕਾਲ
2: ਜੀ।
1: ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ,
3: ਤਾਂ ਕਾਲ ਕਰੀ ਆ ਭੈਣ ਜੀ, ਇਹਨਾਂ ਤੋਂ ਡਰਨ ਡਾਉਂਦੀ ਆ ਜਿਹਨਾਂ ਤੁਹਾਨੂੰ ਰੋਕੇ ਨੇ ਬੱਚੇ ਪਿੱਛੇ, ਇਹਨਾਂ ਤੋਂ ਡਰਨ ਡਾਉਣ ਦੀ ਕੋਈ ਲੋੜ ਨਹੀਂ। ਉਹਨੂੰ ਸਿੱਧਾ ਪੈਂਦੇ ਕਿਹਾ ਵੀ ਤੇਰੇ ਮਨ ਚ ਵੀ ਕੁਛ ਹੋ ਸਕਦਾ, ਮੇਰੇ ਮਨ ਚ ਵੀ ਕੁਛ ਸਕਦਾ, ਬੱਚਿਆਂ ਦਾ ਸੁੱਚਾ ਹੈ
0: ਜੀ,
3: ਇਹਨੂੰ ਤਾਂ ਚਾਹੇ ਨੰਗਾ ਲਾਇਆ ਇਹਨੂੰ ਕੀ ਪਤਾ ਹੈ,
0: ਬਿਲਕੁਲ
3: ਆਪਦੇ ਕੰਨੀ ਝਾਕਿਆ ਕਰੋਗਾ, ਤੁਹਾਡੀਆਂ ਫੋਟੋਆਂ ਲੱਗਦੀਆਂ ਜਿਹੜੀਆਂ ਇਹਨਾਂ, ਉਹਨਾਂ ਨੂੰ ਕਦੇ ਪਏ ਹੋ
0: ਨਾ ਜੀ ਨਾ।
3: ਫਿਰ ਉੱਥੇ ਖਾਲੀ ਸੀ ਜਗ੍ਹਾ ਅੰਦਰ, ਚਲੋ ਪਹਿਲਾਂ ਜੀ ਸੀਗੇ, ਮੈਂ ਬਹਿ ਗਿਆ, ਮੈਨੂੰ 2 ਮਿੰਟ ਬਾਅਦ ਲੱਗ ਗਿਆ ਹੁਜਾਂ ਬਾਹਰ, ਉੱਠ ਮੈਂ ਕੀ ਗੱਲ, ਕਹਿੰਦਾ ਹੋਰ ਕਿਸੇ ਨੇ ਬੈਠਣਾ, ਉਹ ਮੈਂ ਕਿਹਾ ਮੈਂ ਰੋਜ਼ ਦੇਖਦਾ ਉਹਨੂੰ ਟੀਵੀ ਤੇ ਅਮਰੀਕਾ ਤੋਂ, ਖਾਲਿਆ ਉਹਨੂੰ ਕਦੇ ਦਾ
0: ਜੀ,
3: ਮੈਂ ਕਿਹਾ ਯਾਰ 2 ਮਿੰਟ ਬਹਿਣਾ, ਮੈਂ ਅਸੀਂ ਤਾਂ ਆਪ ਜਾਣਾ ਵਾਸਤੇ, ਮੈਂ ਖੰਨੇ ਤੋਂ ਆਇਆ ਹਾਂ, ਮੈਂ ਅਸੀਂ ਤਾਂ ਆਪ ਜਾ ਬਜਰ ਜਗ੍ਹਾ ਮਿਲ ਗਈ, ਕੱਲ ਦੇ ਆਏ ਹੋਏ ਹਾਂ
0: ਜੀ ਜੀ।
3: ਉਹ ਖੜ ਗਿਆ ਜਾ ਕੇ ਉੱਥੇ, ਫਿਰ ਮੈਂ ਜਾਣ ਲੱਗਿਆ ਕਿਹਾ, ਮੈਂ ਕਿਹਾ ਆਪਦਾ 9 ਵਜੇ ਨਹੀਂ ਮੜਿਆ, ਫਿਰ ਮੈਂ ਕਰਵਾਉਣਾ ਫੋਨ ਤੈਨੂੰ ਮੈਂ
0: ਜੀ,
3: ਇਹੋ ਜਿਹਾ ਇਹਨਾਂ ਦਾ ਪਵੇ ਨਾ ਫੇਰ ਠੀਕ ਰਹਿੰਦੇ ਨੇ,
0: ਬਿਲਕੁਲ ਹੈ ਜੀ।
3: ਬੱਚੇ ਨੂੰ ਸੁੱਚਾ ਕੌਣ ਹੋਊ ਭੈਣ ਜੀ, ਆਪਾਂ ਵੀ ਕਰਪਟ ਹੋ ਸਕਦੇ ਹਾਂ, ਬੱਚੇ ਨੂੰ ਸੁੱਚਾ ਹੈ ਕੋਈ
0: ਨਾ ਜੀ, ਨਾ ਜੀ ਨਾ ਕਦੇ
2: ਤੇ ਸਾਰੇ ਆਏ ਨੇ, ਤੁਹਾਨੂੰ ਦੱਸਦੀ ਆ ਵੀ ਸਾਡੇ ਜਿਹੜੇ ਇਹ ਨੇ ਸਾਡਾ,
3: ਮੈਂ ਹੁਣੇ ਨਾ ਭੈਣ ਜੀ, ਮੈਂ
2: ਰਾਜ
3: ਰਾਜ ਰਾਜਨ ਜੀ ਨਾਲ ਮੈਂ ਗੱਲ ਕਰ ਰਿਹਾ ਭੈਣ ਜੀ, ਸੋਰੀ ਮੈਂ ਤੁਹਾਨੂੰ, ਮੈਂ ਕਿਹਾ ਮੈਨੂੰ ਜਿਹੜਾ ਕੱਲ ਪਰਸੋਂ ਦਾ ਇੱਕ ਚੀਜ਼ ਦਾ ਭੈਣ ਜੀ ਮੈਨੂੰ ਫਿਕਰ ਲੱਗਿਆ ਹੋਇਆ ਕਿ ਦੇਖੋ ਪਹਿਲਾਂ ਤਾਂ ਸਾਡੀ ਆਸਥਾ ਨੂੰ ਢਾਹ ਕਿੱਥੇ ਲਾਈਏ ਜਿੱਥੇ ਸਾਡਾ ਖਾਲਸੇ ਦਾ ਜਨਮ ਹੋਇਆ,
0: ਜਨਮ ਹੋਇਆ ਜੀ
2: ਬਿਲਕੁਲ
3: ਹਨਾ, ਚਾਹੇ ਆਪਾਂ ਇੱਥੇ ਬਾਹਰ ਰਹਿੰਦੇ ਹਾਂ
0: ਜੀ,
3: ਇਹ ਤਾਂ ਪੰਜਾਬ ਚ ਰਹਿੰਦੇ ਨੇ, ਬਾਕੀ ਵੀ ਸੁਣਦੇ ਨੇ ਵੀਰ ਆਪਣੇ, ਕਿੰਨੀ ਕੁ ਵਾਰੀ ਇਹੋ ਜਿਹੇ ਸਥਾਨਾਂ ਤੇ ਜਾ ਹੁੰਦਾ ਜਿਹੜੇ ਲੋਕਲ ਵੀ ਰਹਿੰਦੇ ਨੇ, ਸੋਚ ਕੇ ਦੇਖੋ ਆਪਾਂ ਕਦੇ ਵਾਰੀ ਪਲਾਨ ਬਣਾ ਕੇ ਜਾਣ ਦੀ ਕੋਸ਼ਿਸ਼ ਕਰਦੇ ਹਾਂ
0: ਜੀ,
2: ਬਹੁਤ ਔਖਾ ਘਰੋਂ ਨਿਕਲ ਨਹੀਂ ਹੁੰਦਾ ਜੀ,
3: ਛੱਡਦਾ ਨਾ ਆਪਾਂ ਜਾਂਦੇ ਹਾਂ ਉੱਥੇ,
2: ਜ਼ਿੰਮੇਵਾਰੀਆਂ ਚ ਬੰਦੇ ਆਪਾਂ,
3: ਸਾਡੀ ਆਸਥਾ ਨੂੰ ਇਹੋ ਜਿਹੀ ਢਾਹ ਲੱਗੀ ਆ ਤੇ ਸਾਡੇ ਬੱਚਿਆਂ ਨੇ ਜਾਨੋਂ ਫੜ ਜਾਣਾ, ਜਿਨ੍ਹਾਂ ਚ ਮਾੜੀ ਮੋਟੀ ਸ਼ਰਧਾ ਹੋਊਗੀ ਨਾ, ਆ ਜਿਹੜਾ ਤੁਹਾਨੂੰ
2: ਉਹ ਵੀ
3: ਟੱਕਰਿਆ
2: ਹਾਂਜੀ
3: ਸੀ ਤਾਂ ਉੱਥੇ, ਆ ਜਿਹੜੇ ਚੋਲੇ ਵਾਲੇ ਇਹਨਾਂ ਨੇ ਭਜਾ ਦੇਣੇ ਨੇ ਜੀ ਫੜ ਕੇ
0: ਜੀ ਜੀ,
2: ਗੰਦ ਪਾਇਆ ਪਿਆ ਇਹਨਾਂ ਨੇ ਹੁਣ, ਇਹ ਤਾਂ ਇਹ ਪਤਾ ਨੀ ਜਿਵੇਂ ਭਾਜੀ ਕਹਿੰਦੇ ਨੇ ਪਤਾ ਨੀ ਕਦੋਂ ਕਲੀਨ ਇਹ ਹੋਊਗਾ ਸਾਰਾ, ਬੜਾ ਔਖਾ, ਕਿਉਂਕਿ ਆ ਹੁਣ ਤੱਕ ਕਦੋਂ ਦਾ ਕਿੰਨਾ ਰੌਲਾ ਪਿਆ, ਜਦੋਂ ਹਰਪ੍ਰੀਤ ਆ ਗਿਆ ਨੀ,
3: ਤੂੰ ਆਟਾ ਨੀ ਗੁੰਨ ਸਕਦੀ, ਆ ਤੇਰੇ ਝੂਠ ਦੀ ਪਾਈ, ਤੂੰ ਸੇਵਾ ਨੀ ਕਰਦਾ, ਤੁਸੀਂ ਠੇਕਾ ਲਿਆ ਹੋਇਆ
0: ਜੀ,
3: ਹੈਂ ਸਾਡੇ ਕਦੇ ਗੁਰਦੁਆਰੇ ਭੈਣ ਜੀ ਆ ਕੇ ਦੇਖੋ ਬੱਚੇ ਲੜਕੀਆਂ ਆਪਣੀ ਲੜਕੀਆਂ ਨੇ ਮੇਰੀ ਨੂੰਹਾਂ ਧੀਆਂ ਸਾਰੀਆਂ ਜਿਹੋ ਜਿਹਾ ਮਰਜ਼ੀ ਕੱਪੜਾ ਪਾ ਕੇ ਹੁਣ ਕਦੇ ਕਿ ਹਾਂ ਪੂਰਾ ਮਤਲਬ ਟਕਿਆ ਹੋਣਾ ਚਾਹੀਦਾ, ਲੇਡੀ ਜਿਵੇਂ ਹੁੰਦਾ
2: ਹਾਂ ਠੀਕ ਹੈ, ਮਤਲਬ ਹਾਂ ਪ੍ਰੋਪਰ ਕੱਪੜੇ ਪਾਏ ਹੋਣ
3: ਕਦੇ ਨਹੀਂ ਰੋਕੇ
0: ਜੀ,
2: ਕੱਪੜੇ ਤਾਂ ਕੱਪੜੇ ਹੀ ਨੇ ਜਿਹੜੇ ਜਿੰਨਾ ਥੋੜਾ ਤਨ
3: ਤੱਕ ਆ ਰਿਹਾ ਨਾ,
0: ਬਿਲਕੁਲ
3: ਸ਼ਰਧਾ ਨਾਲ ਤੇ ਮਰਿਆਦਾ ਨਾਲ ਆ ਰਿਹਾ ਨਾ,
0: ਬਿਲਕੁਲ
3: ਉਹ ਕਿਉਂ ਕਹੀਏ ਵੀ ਤੂੰ ਉਹ ਪਾ ਕੇ ਜਾਂ ਉਹ ਪਾ ਗਿਆ
0: ਜੀ,
3: ਅਜੀ ਬਸਾ ਦਾ ਤੰਦਾ ਗੁਰਦਾਰੇ ਆਉਂਦਾ ਉਹ ਤੁਸੀਂ ਭਜਾਉਣ ਲੱਗੇ ਹੋਏ ਹੋ,
2: ਜਿਹੜੇ ਆਪਣੇ ਗੁਰੂ ਸੀ ਪਖੰਡਵਾਦ ਚੋਂ ਕੱਢਦੇ ਕੱਢਦੇ ਕੱਢਦੇ ਕੱਢਦੇ ਇੰਨਾ ਪਖੰਡ ਫਸ ਗਿਆ ਨਾ ਆਪਣੇ ਇਹਦੇ ਵਿੱਚ ਸਿੱਖੀ ਚ, ਤੇ ਉਹ ਜਿਵੇਂ ਬਸ ਉਹ ਉਹ ਵੈਸੇ ਹੈਡਿੰਗ ਤਾਂ ਉਹ ਬਹੁਤ ਵਧੀਆ ਵੀ ਸਿੱਖ ਵੀ ਨਿਕਲਿਆ ਗਿਆ, ਸਿੱਖ ਤਾਂ ਨਿਕਲਿਆ ਗਿਆ ਬਸ ਆਪਾਂ ਹੀ
3: ਹਾਂਜੀ ਹਾਂਜੀ ਜਨਮ ਦਿਨ ਮਨਾਇਆ ਭੈਣ ਜੀ ਸ੍ਰੀ ਚੰਦ
2: ਹਾਂਜੀ
3: ਮੈਂ ਜਾਣੀ ਬੈਠਾ ਪੂਰੇ ਧਿਆਨ ਨਾਲ, ਮੈਂ ਮੈਂ ਤੂੰ ਐਸੀ ਮੈਂ ਬਾਬੇ ਨੂੰ ਘੇਰੂ, ਮੈਂ ਅੱਜ ਨਾ ਵੀ ਇਹ ਬੋਲ ਵੀ ਉਹ ਗੁਰੂ ਦੇ ਘਰੇ ਜੰਮ ਕੇ ਗੁਰੂ ਦੀ ਮਰਿਆਦਾ ਉਹਦੇ ਤੇ ਨਹੀਂ ਚੱਲਿਆ, ਉਹਨੇ ਆਪਦੀ ਸੰਪਰਦਾ ਚਲਾ ਲਈ ਸੀ ਹੈ ਨਾ। ਚਲੋ ਪਤਾ ਹੀ ਆਪਾਂ ਨੂੰ ਜੋ ਵੀ ਆ,
0: ਵੱਖਰਾ
3: ਲੋਕ ਚੱਲ
0: ਚਲਾ ਲਿਆ।
3: ਮੰਨਦੇ ਨੇ ਹਰੇਕ ਦੀ ਸ਼ਰਧਾ ਆਪਦੀ ਹੈ ਨਾ, ਹੁਸ਼ਿਆਰਪੁਰ ਕੰਨੀ ਆਉਣ ਉਹਦੀ ਕੋਈ ਜਗ੍ਹਾ, ਲਖਨਪੁਰ ਕੀ ਲੱਖੇ ਕੀ
0: ਜੀ
3: ਪਿੰਡ
0: ਲੱਖੇ ਕੇ,
3: ਹੈ ਕੋਈ
0: ਲੱਖੇ ਕੇ
3: ਲਖਨਪੁਰ
0: ਪੱਟੇ
3: ਇਹੋ
0: ਇੱਕ
3: ਜਿਹੇ ਪਿੰਡ
0: ਜੀ
3: ਦੱਸਦੇ
0: ਹੋ
3: ਉੱਥੇ, ਬਹੁਤ ਵੱਡਾ ਜੀ ਹੋ ਨਾ ਉੱਥੇ ਡੇਰਾ ਇਹਨਾਂ ਦਾ
0: ਜੀ।
3: ਉੱਪਰ ਮੇਰਾ ਸਾਰਾ ਗੁੱਸਾ ਬਾਬਾ ਜੀ ਨੇ ਐਂਡ ਤੇ ਖਿਲਾਤਾ, ਜਿਹੜਾ ਬਾਬਾ ਜੀ ਨੂੰ ਪਤਾ ਹੋਣਾ ਵੀ ਕਿਤੇ ਨਾ ਕਿ ਕੋਈ ਘੇਰੂ, ਉਹਨੇ ਐਂਡ ਦੇ ਰਾਦਾ, ਉਹਨਾਂ ਨੇ ਪੂਰਾ ਸ਼ਬਦ ਪੜਿਆ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਮੈਂ ਕਿਹਾ ਬਾਬਾ ਜੀ ਸਵਾਦ ਲਿਆ ਦੋ ਤੁਸੀਂ ਜੀ, ਭਾਈ ਜਾਂਦਾ ਗੁਰੂ ਦਾ ਕੋਲ ਖੜਾ ਜਨਮ ਦਿਨ ਕਿਹਨਾਂ ਨੇ ਮਨਾਈ ਜਾਂਦੇ ਹੋ ਤੁਸੀਂ? ਚਲੋ ਸ਼ਰਧਾ ਵੱਖਰੀ ਗੱਲ ਹੈ, ਮੈਂ ਨਹੀਂ ਕਹਿੰਦਾ ਸ਼ਰਧਾ ਹਰੇਕ ਬੰਦੇ ਦੀ ਹੁੰਦੀ ਹੈ,
0: ਬਿਲਕੁਲ।
3: ਤੇ ਪਰ ਅਸੀਂ ਫੇਰ ਵੀ ਚਲੋ ਪੜ੍ਹ ਕੇ ਸਾਰਤਾ, ਮੈਂ ਕਿਹਾ ਬਾਬਾ ਜੀ ਇਹ ਵੀ ਤਾਂ ਅਸੀਂ ਪੜ੍ਹ ਕੇ ਹੀ ਸਾਰਦੇ ਹਾਂ, ਉਹ ਸ਼ਬਦ ਤਾਂ ਕਰੇ ਹੀ ਨਹੀਂ ਅਸੀਂ, ਸ਼ਬਦ ਨੂੰ ਤਾਂ ਖੋਜਿਆ ਹੀ ਨਹੀਂ,
0: ਖੋਜਿਆ ਹੀ ਨਹੀਂ।
3: ਹਾਂਜੀ ਬਾਬਾ ਢਾਕਦਾ, ਮਹਾ ਬਾਬੇ ਦੇ ਏਸੀ ਲਾਦਾ, ਬਾਬੇ ਦੇ ਹੀਟ ਲਾਤੀ ਉੱਪਰ ਦੀ ਆਪਾ, ਤੇ ਪਾਪਾ ਜਿਹੜੇ ਰਮਾਲਾ ਸਾਹਿਬ ਨਾਲ ਬਾਬਾ।
2: ਹਾਂ ਸਿਆਲਾਂ ਚ, ਸਿਆਲਾਂ ਚ ਸੁਨੀਲ ਦੇ ਉਹ ਮੁੱਟੇ ਤੇ ਗਰਮੀਆਂ ਚ ਉਹ ਦੱਸੋ ਹਨਾ, ਉਹ ਆਹ ਕੱਲ ਪਰਸੋਂ ਉਸ ਦੀ ਮੈਂ ਤੇ ਵੀਡੀਓ ਦੇਖੀ,
3: ਦੇਹਧਾਰੀ ਨੂੰ ਪਖੰਡ ਕਰਕੇ ਗਏ ਆ ਅਸੀਂ, ਗ੍ਰੰਥ ਸਾਹਿਬ ਨੂੰ ਦੇਹਧਾਰੀ ਬਣਾਤਾ ਜੀ,
0: ਬਿਲਕੁਲ।
2: ਉਹ ਤਾਂ ਹੀ ਤਾਂ ਪਰਸੋਂ ਚੌਥ ਮੈਂ ਉਸ ਦੇਖਾ, ਮੈਂ ਕਿਹਾ ਦੇਖ ਉਸ ਟਾਈਮ ਵੀ ਇਹ ਇੰਨਾ ਬੋਲ ਗਿਆ, ਇਹਨੂੰ ਪਤਾ ਨਹੀਂ। ਤੇ ਕਹਿੰਦਾ ਵੀ ਮੈਂ ਕਿਸੇ ਦੇ ਘਰ ਗਿਆ, ਉਹਨਾਂ ਨੇ ਮਹਾਰਾਜ ਦਾ ਸਰੂਪ ਰੱਖਿਆ ਹੋਇਆ, ਕਹਿੰਦਾ ਉਹਨਾਂ ਨੇ ਆਪਣਾ ਜਿਹੜੀ ਬਣਾ ਕੇ ਰੱਖਦੇ ਨੇ ਪਲੰਘ ਟਾਈਪ ਉਹਦੇ ਉੱਤੇ ਕਹਿੰਦਾ ਰੱਖਿਆ ਹੋਇਆ, ਕਹਿੰਦਾ ਚੱਲ ਉੱਥੇ ਤੱਕ ਤਾਂ ਠੀਕ ਸੀ, ਕਹਿੰਦਾ ਚਾਂਦੀ ਦੀ ਰੱਖੀ ਹੋਈ ਗੜਬੀ ਕੋਲ ਦਾਤਣ ਰੱਖੀ ਹੋਈ, ਕਹਿੰਦਾ ਮੈਂ ਕਿਹਾ ਇਹ ਕੀ ਆ, ਕਹਿੰਦੇ ਨੇ ਗੁਰੂ ਜੀ ਲਈ ਇਹ ਦਾਤਣ ਆ ਤੇ ਚਾਂਦੀ ਦੇ ਵਿੱਚ ਭਾਂਡਾ ਰੱਖਿਆ ਉਹਨਾਂ ਨੇ ਦਾਤਣ, ਤੇ ਇਸ ਕਰਕੇ ਇਹ ਕਿਹੜਾ ਹੁਣ ਦਾ, ਇਹ ਤਾਂ ਬੜੇ ਸਾਲਾਂ ਤੋਂ ਇਹ ਪਖੰਡਵਾਦ ਤਾਂ ਬਹੁਤ ਸਾਲਾਂ ਵਿੱਚ ਮਾਰਿਆ ਹੋਇਆ ਇਹਨਾਂ ਨੇ ਹਨਾ, ਤੇ ਬਸ ਆਪਾਂ ਦੇਖ ਹੀ ਨਹੀਂ ਰਹੇ ਆਪਣੇ ਲੋਕਾਂ ਨੂੰ ਤਾਂ। ਗੱਲ ਇੱਥੇ ਤੱਕ ਆਪਾਂ ਆਪਣੇ ਆਪ ਨੂੰ ਨਾ ਇਹਦੇ ਵਿੱਚੋਂ ਬਰੀ ਕਰ ਲਈ, ਆਪਾਂ ਕਹਿੰਦੇ ਕਰੀ ਜਾਣ ਸਾਨੂੰ ਕੀ ਨਾ, ਅਸੀਂ ਤਾਂ
3: ਟੇਕਣ ਜਾਂਦੇ ਆ
2: ਗੁਰੂ ਲਈ ਚੱਲੇ ਆ, ਆਪਣਾ ਮੱਥਾ ਟੇਕਣ ਚੱਲੇ ਆ ਜਾਂ ਗੁਰੂ ਦੀ ਸ਼ਰਧਾ ਲਈ ਚੱਲੇ ਆ, ਆਪਾਂ ਫਿਰ ਇੱਥੇ ਤੱਕ ਆਪਣੇ ਕਹਿੰਦਾ ਜੇ
3: ਇੱਥੇ ਇਹ ਗੱਲ ਹੈ, ਜਿਹੜਾ ਵੀ ਕੋਈ ਸ਼੍ਰੋਮਣੀ ਕਮੇਟੀ ਦਾ ਮੈਂਬਰ ਆਪਾਂ ਚੁਣੇ ਆ ਉਹ ਜੁੰਮੇ ਪੁਖਤ, ਆਪਾਂ ਚੁਣਿਆ ਨਾ ਇੱਕ, ਹੁਣ ਚਾਹੇ MLA ਨੇ MP ਨੇ ਉਹ, ਹੁਣ ਆਪਾਂ
2: ਆਪਣੇ ਚੁਣੇ ਹੋਏ ਨੇ,
3: ਲੋਕ ਸਭਾ ਨਹੀਂ ਜਾ ਸਕਦਾ ਹਰੇਕ ਬੰਦਾ, ਵਿਧਾਨ ਸਭਾ ਨਹੀਂ ਜਾ ਸਕਦਾ ਹਰੇਕ ਬੰਦਾ, ਸ਼੍ਰੋਮਣੀ ਕਮੇਟੀ ਦੀ ਮੀਟਿੰਗ ਹੀ ਨਹੀਂ ਜਾਂਦਾ, ਉਹ ਵੀ ਇੱਕ ਵਿਧੀ ਵਿਧਾਨ ਆ ਨਾ,
0: ਬਿਲਕੁਲ।
3: ਆਪਾਂ ਤਾਂ ਉਹਦੇ ਰਾਹੀਂ ਮੈਸੇਜ ਦੇ ਸਕਦੇ ਆ, ਉਹ ਜਿਹੜੇ ਚੁਣੇ ਉਹ ਤਾਂ ਇਹ ਕੰਮ ਨੂੰ ਲੱਗੇ ਹੋਏ ਨੇ
0: ਜੀ, ਬਿਲਕੁਲ ਹੈ ਜੀ,
3: ਆਧਾਰ ਕੀ ਨੇ ਕਰਨਾ
2: ਬਿਲਕੁਲ। ਚਲੋ ਬਹੁਤ ਸੋਹਣਾ ਹੈ ਨਾ, ਫਿਰ
0: ਸੁਣਦੀ ਆ ਜੁੜਨ ਲਈ ਜੀ, ਥੈਂਕ ਯੂ ਥੈਂਕ ਯੂ, ਸਤਿ ਸ਼੍ਰੀ ਅਕਾਲ,
1: ਠੀਕ ਹੈ ਬੰਦੀ
0: ਜੀ। ਦੋਸਤੋ ਇੱਕ ਗੱਲ ਜੀ, ਹਰਵਿੰਦਰ ਜੋਲ ਭੈਣ ਜੀ, ਹਾਂਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼।
3: ਮੈਂ ਤਾਂ ਸੈਣੀ ਸਾਹਿਬ ਜਿਹੜੀ ਗੱਲ ਕਹਿੰਦੇ ਵੀ ਕਲਾ ਵਰਤੀ ਹੈ, ਠੀਕ ਹੈ ਮੈਂ ਸਹਿਮਤ ਹਾਂ, ਹੋਣਾ ਵੀ, ਮੈਂ ਤਾਂ ਇਹੀ ਕਹਿਣਾ ਮਰੇ ਤੋਂ ਬਾਅਦ ਕੀ ਹੁੰਦਾ ਉੱਪਰ ਜਾ ਕੇ ਜੀ, ਇਹਨੂੰ ਉੱਪਰ ਜੋ ਹੋਣਾ ਚਾਹੀਦਾ ਉਹ ਇੱਥੇ ਹੋਣਾ ਚਾਹੀਦਾ, ਚਾਹੇ ਸਿਕੰਦਰ ਹੈ
0: ਜੀ,
3: ਚਾਹੇ ਭੁਪਿੰਦਰ ਹੈ, ਚਾਹੇ ਰਾਜੇ ਨਾਲ, ਚਾਹੇ ਕੋਈ ਹੋਰ ਆ, ਜੋ ਇੱਥੇ ਕਰਦਾ ਉਹ ਇੱਥੇ ਸਜ਼ਾ ਮਿਲਣੀ ਚਾਹੀਦੀ ਹੈ, ਮੈਂ ਸਹਿਮਤ ਹਾਂ ਸੈਣੀ ਸਾਹਿਬ। ਪਰ ਮੈਂ ਜਾਣੀ ਇਹਨਾਂ ਦੀ ਗੱਲ ਨੂੰ ਸਹਿਮਤ ਇਸ ਕਰਕੇ ਨਹੀਂ ਸੀ ਹੋਇਆ ਵੀ ਜਿਹੜੇ ਬਾਕੀ ਵੱਢਣੇ ਸੀ ਉਹ ਤਾਂ ਲਕੋਲੇ ਨਾ, ਵਿਚਾਲੇ ਨਾ, ਫਿਲਹਾਲ
0: ਉਹਦੇ ਵਿੱਚ ਜਿਹੜੇ ਸ਼ਰਧਾ ਵਾਲੇ ਆ ਨਾ, ਉਹਨਾਂ ਨੇ ਕਹਿਣਾ ਸਾਨੂੰ ਕੀ ਆ, ਜਿਹੜੀ ਰੱਬ ਨੇ ਸਜ਼ਾ ਦੇਣੀ ਸੀ ਦੇ ਦਿੱਤੀ ਉਹਨੂੰ, ਹਨਾ, ਉਹ ਉੱਥੇ ਗੱਲ ਖੜ ਜਾਣੀ।
3: ਤੁਸੀਂ ਗੱਲ ਨੀ ਸਮਝੇ, ਮੈਂ ਸੈਣੀ ਸਾਹਿਬ ਦੀ ਗੱਲ ਨੂੰ ਮੈਂ ਇਹ ਗੱਲ ਸੀ ਕਿ ਠੀਕ ਆ ਤੁਸੀਂ ਇਸ ਗੱਲ ਨਾਲ ਕਹਿੰਦੇ ਹੋ ਵੀ ਉਹ ਜਿਹਨੇ ਪੱਗ ਦਿੱਤੀ, ਜਿਹਨੇ ਥਾਪਿਆ, ਮੈਂ ਤਾਂ ਸੁੱਚਾ ਸਿੰਘ ਲਗਾ ਰਹੇ ਦੂਜੇ ਨੂੰ। ਦੇਖੋ ਤੁਸੀਂ ਇੱਕ ਚੀਜ਼ ਦੇਖੋ, ਰਾਤ ਨੂੰ 2 ਵਜੇ ਪੱਗੇ ਨੂੰ ਦੇ ਰਿਹਾ ਚਾਵਲਾ ਜਿਹੜਾ ਉੱਥੇ ਆਹ ਕੰਮ ਕਰ ਰਿਹਾ ਸੀ,
0: ਬਿਲਕੁਲ ਆ ਜੀ,
3: ਤੇ ਦੂਜੇ ਦਿਨ ਇਹਨੂੰ ਜਥੇ ਲਾਲ ਰਾਣਾ ਦੀ ਪ੍ਰੈਸ ਕਾਨਫਰੰਸ ਨਾਲ ਕਿਹਾ ਸੁੱਚਾ ਸਿੰਘ ਲਗਾ, ਤੁਸੀਂ ਦੇਖੋ ਸਾਡੀ ਕੌਮ
0: ਬਿਲਕੁਲ ਆ ਜੀ, ਹੀਰੇ ਆ ਹੀਰੇ,
3: ਕਿੰਨੇ ਵਧੀਆ ਪਿੱਕਣ ਚੂਜ਼ ਕੀਤੇ ਆ ਅਸੀਂ
0: ਜੀ,
1: ਬਿਲਕੁਲ ਜੀ ਬਿਲਕੁਲ।
3: ਮਤਲਬ ਵੀ ਅੱਜ ਢਾਕ ਲੈ ਉਹ ਇਹਨੂੰ ਸਜ਼ਾ ਦੇ ਕੇ ਨਾ, ਆਪਾਂ ਹੁੰਦਾ ਵੀ ਹਾਂ ਜੀ ਝਟਪਟ ਸਜ਼ਾ ਦੇਤੀ
0: ਜੀ,
3: ਕਿਹਨੇ ਕੰਪਲੇਂਟ ਕੀਤੀ ਚਾਵਲੇ ਦੀ ਉੱਥੇ ਜੀ
0: ਜੀ,
3: ਕਿਹਨੇ ਚਾਵਲੇ
1: ਬਿਲਕੁਲ ਤੁਹਾਡੀ ਗੱਲ ਠੀਕ ਹੈ,
3: ਐਕਸ਼ਨ ਲਿਆ ਗਿਆ
0: ਜੀ,
3: ਜਦ ਉਹ ਕੰਪਲੇਂਟ ਲੈ ਕੇ ਜਾਂਦੀ ਸੀ ਉਦੋਂ ਤਾਂ ਉਹਦੀ ਸੁਣੀ ਨੀ ਤੁਸੀਂ
0: ਜੀ,
3: ਹੁਣ ਬਗੈਰ ਕੰਪਲੇਂਟ ਤੋਂ ਐਕਸ਼ਨ ਲੈ ਲਿਆ
0: ਜੀ,
3: ਇਹ ਵੀ ਸਵਾਲ ਹੈ ਇੱਕ ਨਾ,
0: ਬਿਲਕੁਲ ਹੈ ਜੀ ਬਿਲਕੁਲ ਹੈ
1: ਬਿਲਕੁਲ ਜੀ ਬਿਲਕੁਲ,
3: ਲੁਕ ਰਹੇ ਨੇ, ਲੁਕਣਾ ਕੋਈ ਨਹੀਂ, ਇਹ ਵੀ ਮੇਰੀ ਗੱਲ ਯਾਦ ਰੱਖਿਓ, ਕਿਉਂਕਿ ਇਹਦੇ ਵਿੱਚ ਸਿਆਸਤ ਵੜ ਗਈ, ਜੇ ਧਰਮ ਹੁੰਦਾ ਫਿਰ ਫੈਸਲਾ ਹੋਣਾ ਚਾਹੀਦਾ,
0: ਚੁੱਪ ਰਹਿਣਾ ਸੀ ਸਾਹਿਬ ਨੇ ਜੀ, ਬਿਲਕੁਲ ਹੈ
3: ਹਾਂ, ਫਿਰ ਠੋਕ ਠੋਕ ਜਾਣੇ, ਪਰ ਹੁਣ ਇਹ ਜੇ ਸਿਆਸਤ ਵੜ ਗਈ, ਸਿਆਸਤ ਕੇ ਅੱਛਾ ਇਹ ਪਾਵਰ ਹੱਥ ਕਿਸੇ ਹੋਰ ਦੀ ਆ, ਉਹਨਾਂ ਨੇ ਆਪਦੇ ਹਿਸਾਬ ਨਾਲ ਪਰਤਾਂ ਖੋਲਣੀਆਂ
0: ਜੀ,
3: ਸਾਡੀ ਜਿੱਤ ਕਿਵੇਂ ਹੋਊਗੀ ਇਹਦੇ ਵਿੱਚ,
0: ਹੋਊਗੀ ਜੀ 227 ਕੈਪਚਰ ਕਰਨੀ ਹੈ,
3: ਕਿਉਂਕਿ ਪੁਲਿਸ ਕਿਸੇ ਹੋਰ ਦੇ ਅੰਡਰ ਆ ਜੀ, ਉਹ ਆਪਦੇ ਹਿਸਾਬ ਨਾਲ ਪਰਤਾਂ ਖੋਲਣਗੇ ਇਹਦੀਆਂ,
0: ਬਿਲਕੁਲ ਆ ਜੀ
1: ਬਿਲਕੁਲ ਜੀ,
3: ਧਰਮ ਹੁਣ ਸਾਰਿਆਂ ਨੂੰ ਸੌਖਾ, ਦੇਖੋ ਕਿ ਮੈਂ ਬਾਰ ਬਾਰ ਇੱਕ ਵਾਰੀ ਗੱਲ ਕਹਿਣਾ, ਇਹ ਗੱਲ ਪਤਾ ਨਹੀਂ ਕਿਉਂ ਨਹੀਂ ਵਿਚਾਰੀ ਜਾਂਦੀ। ਠੀਕ ਹੈ, ਸਾਡੀ ਅਦਾਲਤ ਨੇ ਸੁੱਚਾ ਸਿੰਘ ਲਗਾ ਨੂੰ ਬਰੀ ਕਰਤਾ ਸੀ,
0: ਜੀ
3: ਠੀਕ ਹੈ, ਉੱਥੇ ਕੋਈ ਹੇਰ ਫੇਰ ਹੋਇਆ ਜਾਂ ਜਿਵੇਂ ਖਣੀ ਸਾਹਿਬ ਕਹਿੰਦੇ ਨੇ ਵੀ ਜੱਜ ਨੇ ਤਾਂ ਸਬੂਤਾਂ ਦੇ ਆਧਾਰ ਤੇ ਕਰਤਾ, ਠੀਕ ਹੈ ਜੀ, ਮੰਨ ਲਿਆ।
0: ਜੀ
3: ਉਹੀ ਸੁੱਚਾ ਸਿੰਘ ਲਗਾ ਅਕਾਲ ਤਖ਼ਤ ਤੇ ਮੰਨ ਰਿਹਾ ਮੈਂ ਕਰਮ ਕੀਤਾ ਹੈ,
0: ਜੀ ਬਿਲਕੁਲ ਹੀ ਮੰਨਿਆ।
3: ਤੇ ਜਿਹੜਾ ਬੰਦਾ ਮੰਨ ਰਿਹਾ ਹੈ ਤੇ ਤੁਸੀਂ ਉਹਨੂੰ ਫੇਰ ਕਿਉਂ ਦੁਬਾਰਾ ਉਹੀ ਅਹੁਦੇ ਦਿੰਦੇ ਹੋ?
0: ਬਿਲਕੁਲ
3: ਅਕਾਲੀ ਦਲ ਦਾ ਬੇੜਾ ਡੁੱਬਣ ਵਾਲਾ ਇੱਕ ਦਿਨ 'ਚ ਨਹੀਂ ਡੁੱਬ ਰਿਹਾ, ਇਹ
0: ਜੀ
3: ਤਿਣਕਾ ਤਿਣਕੇ ਨਾਲ ਭਾਰੀ ਹੋਇਆ ਹੈ ਬੇੜਾ
0: ਹੋਇਆ ਜੀ। ਲੋਕਾਂ ਦੇ ਅੰਦਰ ਗੁਬਾਰ ਵਧੀ ਜਾਂਦਾ ਨਾ ਜੀ ਹੌਲੀ ਹੌਲੀ ਕਿਸੇ ਨਾ ਕਿਸੇ, ਫਿਰ ਇਦਾਂ ਦਾ ਕੁਝ ਨਾ ਕੁਝ ਵਾਪਰ
3: ਹਰਪ੍ਰੀਤ
0: ਜਾਂਦਾ।
3: ਨੇ ਕਿਹਾ ਉਹਨੂੰ, ਕਹਿੰਦਾ ਉੱਚੀ ਬੋਲ ਕੇ ਸੰਗਤ ਕਨੀ ਮੂੰਹ ਕਰਕੇ ਕਹਿ ਵੀ ਤੈਂ ਗਲਤ ਕੰਮ ਕੀਤਾ, ਕਹਿੰਦਾ ਕੀਤਾ
0: ਜੀ
3: ਇੱਕ ਕਰਮ ਮੈਂ ਕੀਤਾ, ਜੇ ਮੇਰੇ ਤੋਂ ਗਲਤੀ ਹੋਈ ਹੈ।
0: ਬਿਲਕੁਲ ਹੈ,
3: ਇੱਕ ਪਾਸੇ ਤੂੰ ਅਦਾਲਤ ਕਨੀ ਤੂੰ ਬਰੀ ਹੋ ਰਿਹਾ
0: ਜੀ
1: ਵੀਰ ਜੀ, ਅਦਾਲਤ ਵੀ ਕਰਦੀ ਆ ਸਜ਼ਾ, ਇਸ ਕਰਕੇ ਜਿਹੜਾ ਹੈਗਾ ਆ ਉੱਥੇ ਜਿਹੜਾ ਆ ਮੈਨੇਜ ਕਰਦੇ ਆ, ਜਿੱਦਾਂ ਮਰਜ਼ੀ ਕੰਪਰੋਮਾਈਜ਼ ਕਰਦੇ ਆ ਜਾਂ ਜਿੱਦਾਂ ਮਰਜ਼ੀ ਗਵਾਹ ਬਿਠਾਉਂਦੇ ਆ।
3: ਪਰ
1: ਹਾਂਜੀ, ਇੱਥੇ ਹੁਣ ਲੱਗਣੀ ਸੀ ਸੇਵਾ, ਜੇ ਇੱਥੇ ਵੀ 2-4 ਸਾਲ ਲਈ ਅੰਦਰ ਕਰਨ ਦੀ ਸੰਭਾਵਨਾ ਹੁੰਦੀ ਤੇ ਇੱਥੇ ਵੀ ਜਿਹੜਾ ਹੈਗਾ ਆ ਏਦਾਂ ਹੀ ਕਰਨਾ ਸੀ, ਉਹ ਹੀ ਕਰਨਾ ਸੀ ਜੋ ਕੋਰਟ 'ਚ ਕੀਤਾ।
3: ਰਾਜਨ ਜੀ ਇੱਥੇ ਸਜ਼ਾ ਇਦੂ ਵੱਡੀ ਚਾਹੀਦੀ ਹੈ ਉਹਨੂੰ, ਕਦੇ ਕਹਿੰਦੇ ਵੀ ਨਾ ਅੱਜ ਤੋਂ ਬਾਅਦ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੈ
0: ਜੀ,
3: ਨਾ ਕਿਸੇ ਅਕਾਲੀ ਦਲ ਦੇ ਅਹੁਦੇ ਤੇ, ਉਹਨੂੰ ਪ੍ਰਧਾਨ ਨੂੰ ਕਹਿੰਦੇ ਵੀ ਇਹਨੂੰ ਕੱਢ ਕੱਢ ਦਿੰਦੇ, ਹੁਣ ਕਿਤੇ ਇਹ ਚੰਡੀਗੜ੍ਹ ਮੁੱਖ ਮੰਤਰੀ ਕੁਰਸੀ ਤੇ ਬੈਠੇ, ਜਿਹੜੀ ਪਹਿਲਾਂ ਲੰਘਾ ਕਰਕੇ ਖੁੱਸ ਜਾਣੀ ਸੀਗੀ
0: ਜੀ,
3: ਲੰਘਾ ਕੇ ਮਿਲੀ ਆ।
0: ਨਹੀਂ ਹੁਣ ਆ ਵੀ ਤਾਂ
3: ਗੁਰਦਾਸਪੁਰ ਦੀਆਂ
0: ਗੁਰਦਾਸਪੁਰ
3: ਦੀਆਂ 5 ਸੀਟਾਂ, ਨਹੀਂ ਇੱਕ ਮਿੰਟ, ਹਨੇਰੀ ਦੇ ਵਿੱਚ ਵੀ ਗੁਰਦਾਸਪੁਰ ਦੀਆਂ 5 ਸੀਟਾਂ ਤੇ ਕਾਂਗਰਸ ਜਿੱਤ ਗਈ
0: ਜੀ,
3: ਕਿਉਂ? ਇੱਕ ਲੰਘਾ ਹੁਣੀ ਲਾਏ ਹੋਏ ਨੇ ਤਾਂ ਜਿੱਤੀ ਆ ਨਾ
0: ਜੀ,
3: ਇਹ ਕਹਿੰਦੇ ਲੰਘਾ ਹੋਣਾ ਕਰਕੇ ਅਸੀਂ ਬਚਾਂਗੇ, ਲੋਕ ਤਾਂ ਵਾਚਦੇ ਨੇ ਨਾ
0: ਜਿਵੇਂ
3: ਤੁਸੀਂ ਕਹਿੰਦੇ ਹੋ। ਅਕਾਲੀ ਦਲ ਦੇ 2024 ਇਲੈਕਸ਼ਨ ਦੇ ਕਿੰਨਾ ਇਕੱਠ ਸੀ? 10 ਸੀਟਾਂ ਦੇ ਜਮਾਨਤ ਜ਼ਬਤ ਹੋਈ ਆ, ਫਿਰ ਇਕੱਠ ਕਿੱਥੇ ਗਏ? ਵੋਟਾਂ ਕਿੱਥੇ ਗਈਆਂ ਉਹ ਇਕੱਠ ਦੀਆਂ?
0: ਬਿਲਕੁਲ ਹੈ, ਇਕੱਠ ਤਾਂ ਹੁਣ ਵੀ ਬਥੇਰਾ ਕਰੀ ਜਾਂਦੇ ਆ, ਹਰ ਪਾਰਟੀ ਕਰੀ ਜਾਂਦੇ ਆ ਜੀ।
3: ਵਿਹਲੇ ਆ ਯਾਰ, ਜਾਂ ਤੂੰ ਮੈਂ ਕਰਦਾ, ਮੈਨੂੰ ਦੋ ਤੁਸੀਂ, ਦੋ 10-20 ਲੱਖ ਰੁਪਇਆ ਮੈਂ ਆਪਦੇ ਪਿੰਡ ਕੱਢ ਕੇ
0: ਬਿਲਕੁਲ ਆ ਜੀ, ਇਕੱਠ ਨੂੰ ਤੇ ਕੀ ਆ ਯਾਰ
3: ਜੀ, ਇਕੱਠ ਦਾ ਪੰਚਾਇਤ ਦੇ ਪੰਚਾਇਤ ਦੀਆਂ ਵੋਟਾਂ ਮੰਗਣ ਲੈ ਕੇ 2-250 ਬੰਦਾ ਹੁੰਦਾ, ਸਵੇਰੇ ਪਰੌਂਠੇ ਉਹਦੇ ਘਰੇ ਪੱਕਦੇ, ਜਿਹੜਾ ਸਰਪੰਚ ਖੜਾ ਹੁੰਦਾ ਉੱਥੋਂ ਖਾ ਕੇ ਪਿੰਡ 'ਚ ਗੇੜਾ ਦੇ ਕੇ ਫਿਰ ਦੁਪਹਿਰ ਦੀਆਂ ਖਾ ਲੈਂਦੇ ਨੇ, ਸ਼ਾਮ ਨੂੰ ਪੈਗ ਲਾ ਕੇ ਫਿਰ ਉਹ ਇਕੱਠ ਤਾਂ ਉਹ ਕਰੀ ਬੈਠਾ
0: ਉਹ ਬੈਠਾ
3: ਰੋਟੀ ਦੀ ਗੱਲਾਂ।
0: ਬਿਲਕੁਲ ਜੀ ਬਿਲਕੁਲ,
3: ਹਾਲਾਤ ਸਾਡੇ ਇਹ ਨੇ। ਮੈਂ ਥੱਲੇ ਲਿਖਿਆ ਭੈਣ ਜੀ ਗੱਲ ਕਰ ਰਹੀ, ਮੈਂ ਕਿਹਾ ਜਿੰਨਾ ਚਿਰ ਲੋਕ ਸੁਚੇਤ ਨਹੀਂ ਨਾ ਹੁੰਦੇ
0: ਜੀ,
3: ਉਨਾ ਚਿਰ ਕੋਈ ਸੁਧਾਰ ਨਹੀਂ ਹੋ ਸਕਦਾ। ਅਸੀਂ ਸੁਧਾਰ ਸਮਝਦੇ ਆ ਵੀ ਕਿਸੇ ਨੂੰ ਵੋਟ ਪਾ ਦੀ, ਇਹ ਸੁਧਾਰ ਕਰਨਗੇ,
0: ਸੁਧਾਰ ਕਰਨਗੇ,
3: ਸੁਚੇਤ ਲੋਕਾਂ ਨੂੰ ਹੋਣਾ ਪੈਣਾ
0: ਜੀ,
3: ਉਹ ਚਾਹੇ ਧਰਮ ਹੈ ਚਾਹੇ ਉਹ ਪੰਜਾਬ ਡੁੱਬ ਰਿਹਾ ਯਾਰ, ਪੰਜਾਬ ਕਿਹੜੇ ਮੁੱਦਿਆਂ ਦੇ ਘਿਰਿਆ ਪਿਆ, ਪੰਜਾਬ ਦੀ ਤਰਾਸਦੀ ਕੀ ਹੈ, ਸਾਨੂੰ ਆ ਮੁੱਦੇ ਸਾਡੇ ਕਿਹੜੇ ਨੇ ਦੇਖ ਲਓ
0: ਕਿਹੜੇ ਨੇ ਜੀ। ਬਿਲਕੁਲ ਹੈ
3: ਨਹੀਂ, ਕੋਈ ਰੇਤ ਮਾਫੀਆ, ਨਸ਼ੇ ਨਾ ਬੰਦੇ ਮਰ ਰਹੇ, ਬੇਰੁਜ਼ਗਾਰੀ ਵੱਧ ਰਹੀ ਆ, ਸ਼ਰਾਬ, ਬੱਸਾਂ, ਸਾਡਾ ਸਰਕਾਰੀ ਢਾਂਚਾ, ਤੰਤਰ ਮੰਤਰ, ਜਿਹੜਾ ਇਹ ਬਿਜਲੀ ਆ ਜੋ ਮਰਜ਼ੀ ਉਹਦਾ ਤਹਿਸ਼ ਨਹਿਸ਼ ਹੋ ਰਿਹਾ, ਕਦੇ ਉਹਤੇ ਗੱਲ ਹੋਈ ਹੈ?
0: ਨਾ ਜੀ ਨਾ।
3: ਕਰਜ਼ੇ ਅਸੀਂ ਡੁੱਬ ਰਹੇ ਹਾਂ,
0: ਨਾ ਜੀ,
3: ਕਦੇ ਉਹਤੇ ਗੱਲ ਹੋਈ ਆ? ਆ ਗੱਲ ਹੋ ਰਹੀ ਆ ਇਹਦੇ ਚੱਲ ਪਈ, ਕਦੇ ਕੰਚਨਪ੍ਰੀਤ ਦੇ ਚੱਲ ਪਈ, ਕਦੇ
0: ਜੀ
3: ਲਗਾਹ ਤੇ ਚੱਲ ਪਈ, ਆ ਮੁੱਦੇ ਸਾਡੇ ਆਹ ਨੇ,
0: ਆ ਖੜੇ ਨੇ ਜੀ। ਬਿਲਕੁਲ ਹੈ ਜੀ, ਦਰੁਸਤ ਹੈ ਜੀ ਜੀ।
3: ਤਰਾਸਦੀ ਕਿੱਥੇ ਸਾਡੀ ਜਿਹੜੀ ਅਸੀਂ ਹੰਢਾ ਰਹੇ ਹਾਂ
0: ਜੀ,
3: ਜਿਹੜਾ ਪੰਜਾਬ ਖੋਖਲਾ ਰਿਹਾ, ਉਹ ਦੇਖ ਰਿਹਾ ਕਿਸੇ ਨੂੰ?
0: ਨਾ ਜੀ।
3: ਧੰਨਵਾਦ ਜੀ,
0: ਥੈਂਕ ਯੂ ਅਜਲਾ ਸਾਹਿਬ, ਬਹੁਤ ਬਹੁਤ ਸ਼ੁਕਰੀਆ,
1: ਥੈਂਕ ਯੂ ਜੀ, ਥੈਂਕ ਯੂ ਵੀਰ ਜੀ, ਥੈਂਕ ਯੂ
0: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਸਕੰਦਰ ਸਿੰਘ ਔਜਲਾ ਸਾਹਿਬ ਤੇ ਸੈਣੀ ਸਾਹਿਬ। ਹਾਂਜੀ, ਆਪਾਂ ਹੋਰ ਇੱਕ ਦੋ ਖਬਰਾਂ ਲੈ ਕੇ ਫਿਰ ਤੁਹਾਡੇ ਤੋਂ ਮੈਂ ਅੱਗੇ ਲੈਣਾ, ਕਾਫੀ ਸਮਾਂ ਲੈ ਲਿਆ ਤੁਹਾਡਾ ਅੱਜ। ਸੈਣੀ ਸਾਹਿਬ, ਇੱਕ ਨਸ਼ਿਆਂ ਦੇ ਮਾਮਲੇ 'ਚ ਤਾਂ ਚਲੋ ਉਹੀ ਮੁੱਦਾ ਚੱਲ ਹੀ ਜਾਂਦਾ, ਚਾਹੇ ਉਹ ਮੋਹਨਜੀਤ ਦਾ ਹੈ ਤੇ ਚਾਹੇ ਉਹ ਆਪਣਾ ਸੀਗਾ।
1: ਪਰ ਆਪਾਂ ਉਹ ਹਿੰਦੁਸਤਾਨ ਟਾਈਮਜ਼ ਵਾਲੀ ਰਿਪੋਰਟ ਲੈ ਲਓ, ਜਿਹੜੀ ਜੁਡੀਸ਼ੀਅਲ ਇਨਕੁਆਇਰੀ ਕੀਤੀ ਸੀ CJI CJM ਨੇ ਉੱਥੇ ਬਠਿੰਡੇ 'ਚ।
0: ਠੀਕ ਹੈ ਜੀ,
1: ਹਾਂਜੀ, ਨਰਿੰਦਰਜੀਤ ਸ਼ਾਇਦ ਨਾਮ।
0: ਅੱਜ ਉਹਨਾਂ ਨੇ ਖਹਿਰਾ ਸਾਹਿਬ ਨੇ ਮਤਲਬ ਕਿ ਵੀਡੀਓ ਆਪਣੀ ਪੋਸਟ ਹੀ ਪਾਈ ਆ ਉਹਨਾਂ ਨੇ, ਤੇ ਉਹ ਚੀਜ਼ ਦਾ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਬਠਿੰਡਾ ਦੇ ਜਿਹੜੇ CJM ਹੈ ਉਹਨਾਂ ਦੇ ਵੱਲੋਂ 34 ਸਾਲਾਂ ਗੁਣਿਆਣਾ ਵਾਸੀ ਜਿਹੜਾ ਸੀਗਾ ਨਰਿੰਦਰ ਦੀਪ ਸਿੰਘ ਦੀ ਹਿਰਾਸਤ ਮੌਤ ਹੋਈ ਸੀਗੀ, ਤੇ CIA ਸਟਾਫ ਦੇ ਜਿਹੜੇ ਸੀ 4 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਠਹਿਰਾਉਣ ਦੀ ਰਿਪੋਰਟ ਨੇ ਸਾਡੇ ਇਹਨਾਂ ਦੋਸ਼ਾਂ ਨੂੰ ਪੁਸ਼ਟੀ ਕਰ ਦਿੱਤੀ ਹੈ। ਅੱਜ ਖਹਿਰਾ ਸਾਹਿਬ ਨੇ ਆਪਣੇ ਪੇਜ ਦੇ ਉੱਤੇ ਵੀ ਪਾਇਆ ਸਾਰਾ ਕੁਝ ਇਹਦੇ ਬਾਰੇ, ਤੇ ਬਕਾਇਦਾ ਉਹਨਾਂ ਨੇ ਰਿਪੋਰਟ ਵੀ ਦਿਖਾਈ ਹੈ ਜੋ ਸਾਰੀ ਲੱਗੀ ਹੈ ਜੀ ਅਖਬਾਰੀ ਇੰਗਲਿਸ਼ ਅਖਬਾਰ ਦੇ ਵਿੱਚ, ਤੇ ਉਹਨਾਂ ਨੇ ਕਿਹਾ ਕਿ ਪੰਜਾਬ ਜਿਹੜਾ ਪੁਲਿਸ ਸਟੇਟ ਬਣਾ ਕੇ ਰੱਖ ਦਿੱਤੀ ਜੀ।
1: ਦਰਅਸਲ ਇਹਨੂੰ ਨਾ ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ, ਡਾਕਟਰ ਪਿਆਰੇ ਲਾਲ ਗਰਗ ਹੋਣਾ ਨੇ ਪਰਸਿਊ ਕੀਤਾ ਸੀਗਾ ਜੀ।
0: ਜੀ ਹਾਂਜੀ,
1: ਐਕਚੁਅਲੀ ਮੁੰਡਾ ਮਾਰ ਦਿੱਤਾ ਇਹਨਾਂ ਨੇ ਤੇ ਕਹਿਤਾ ਜਿਹੜਾ ਹੈਗਾ ਆ ਉਹ ਕਸਟੋਡੀਅਲ ਡੈਥ ਸੀਗੀ, ਪੁਲਿਸ ਥਾਣੇ ਲਿਜਾ ਕੇ ਤੇ ਮਾਰਿਆ,
0: ਅਧਿਆਪਕ ਸੀਗਾ।
1: ਮਾਰਨ ਤੋਂ ਬਾਅਦ ਹੋਇਆ ਕਿ ਉਹਦੇ ਨਾਲ ਦੇ ਜਿਹੜਾ ਮੁੰਡਾ ਆ ਉਹਨੂੰ ਡਰਾ ਲਿਆ ਤੇ ਉਹਨੂੰ ਕਹਿਤਾ ਵੀ ਉਹਦੇ ਘਰ ਕਹਿ ਦੇ ਵੀ ਐਕਸੀਡੈਂਟ ਹੋ ਗਿਆ ਜੀ, ਹਸਪਤਾਲ ਉਹਦੀ ਬੋਡੀ ਪਹੁੰਚਾ ਦਿੱਤੀ
0: ਜੀ।
1: ਹਸਪਤਾਲ ਵਾਲਿਆਂ ਕੋਲ ਜਿਹੜਾ ਹੈਗਾ ਆ, ਜਦੋਂ ਘਰ ਦੇ ਵੀ ਪਹੁੰਚ ਗਏ ਕਾਹਲੀ ਕਾਹਲੀ ਵੀ ਹਾਂਜੀ ਠੀਕ ਗੱਲ ਹੈਗੀ ਆ।
0: ਜੀ
1: ਤੁਸੀਂ ਦੇਖਿਆ ਸੀ ਮੀਡੀਆ ਦੇ ਵਿੱਚ ਉਹਦਾ ਬੇਟਾ ਆਇਆ ਸੀ, ਛੋਟਾ ਜਿਹਾ ਬੜਾ ਸਾਊ ਜਿਹਾ
0: ਹਾਂਜੀ ਹਾਂਜੀ
1: ਸੋਹਣਾ
0: ਹਾਂਜੀ
1: ਮੁੰਡਾ ਸੀਗਾ।
0: ਖਹਿਰਾ
1: ਹਾਂਜੀ
0: ਸਾਹਿਬ ਨੇ
1: ਉਹ
0: ਬਕਾਇਦਾ
1: ਬੱਚਾ
0: ਜਦੋਂ
1: ਸੀਗਾ
0: ਵਿਜ਼ਿਟ
1: ਤੇ
0: ਕਰਕੇ
1: ਇਹ,
0: ਆਇਆ, ਉਹ ਵੀ ਲਾਇਆ
1: ਹਾਂਜੀ
0: ਨਾਲ ਸਾਰਾ ਕੁਝ ਲਾਇਆ ਜੀ ਹਾਂਜੀ ਦਿਖਾਇਆ ਉਹਨੇ।
1: ਮੁੜ ਕੇ ਫੇਰ ਉਹਨਾਂ ਨੇ ਜਿਹੜਾ ਹੈਗਾ ਆ, ਜਦੋਂ ਘਰ ਗਿਆ ਨੇ ਦੇਖਿਆ ਵੀ ਇਹਦੇ ਬੋਡੀ ਤੇ ਨੀਲ ਨੀਲ ਪਏ, ਸੱਟ ਤਾਂ ਕੋਈ ਲੱਗੀ ਨਹੀਂ ਇਹੋ ਜੀ ਵੀ ਜਿਹੜੀ ਇੱਕ ਕੌਜ਼ ਆਫ ਡੈਥ ਹੋ ਸਕਦੀ ਆ ਜੀ।
0: ਜੀ
1: ਉਹਨਾਂ ਨੂੰ ਸ਼ੱਕ ਹੋਇਆ, ਉਹਨਾਂ ਨੇ ਜਿਹੜਾ ਹੈਗਾ ਆ ਫਿਰ ਲੋਕਾਂ ਨੂੰ ਇਕੱਠੇ ਕੀਤਾ ਤੇ ਫਿਰ ਲੋਕਾਂ ਦੇ ਦਬਾਅ ਥੱਲੇ ਜਿਹੜਾ ਆ ਏਮਜ਼ ਬਠਿੰਡਾ ਤੋਂ ਉਹਦਾ ਪੋਸਟਮਾਰਟਮ ਹੋਇਆ ਜੀ।
0: ਜੀ
1: ਏਮਜ਼ ਬਠਿੰਡਾ ਵਾਲਿਆਂ ਨੇ ਕੀਤਾ ਕਿ ਉਹਨਾਂ ਨੇ ਉੱਥੇ ਇਹਨਾਂ ਦੀ ਪੁਲਿਸ ਵਾਲਿਆਂ ਦੀ ਚੱਲੀ ਨਹੀਂ, ਉਹਨਾਂ ਨੇ ਜੋ ਸੱਟਾਂ ਹੈਗੀਆਂ ਸੀ ਬਾਹਰਲੀਆਂ ਉਹ ਸਾਰੀਆਂ ਲਿਖ ਦਿੱਤੀਆਂ ਵਿੱਚ।
0: ਬਿਲਕੁਲ
1: ਉਹ ਸੱਟਾਂ ਜਿਹੜੀਆਂ ਹੈਗੀਆਂ ਸੀ ਉਹ ਸਾਰੀਆਂ ਹੀ ਉਹ ਇਹ ਮਤਲਬ ਕਰੰਟ ਲੱਗੇ ਦੀਆਂ ਸੀਗੀਆਂ ਜੀ।
0: ਜੀ
1: ਤੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਫਿਰ ਉਹਦੀ ਜੁਡੀਸ਼ੀਅਲ ਜਿਹੜੀ ਆ ਇਨਕੁਆਇਰੀ
0: ਜੀ
1: ਉਹ ਅਕਸੈਪਟ ਹੋਈ ਸੀ ਡਿਮਾਂਡ ਪਬਲਿਕ ਪ੍ਰੋਟੈਸਟ ਦੇ ਕਾਰਨ ਜੀ।
0: ਜੀ
1: ਹਿਊਮਨ ਰਾਈਟ ਕਮਿਸ਼ਨ ਵਾਲਿਆਂ ਨੇ ਵੀ ਮੰਗ ਕੀਤੀ ਸੀ ਜੀ।
0: ਜੀ
1: ਉਹ ਸੀਜੀਐਮ ਸਾਹਿਬ ਨੇ ਅੱਜ ਉਹਦੀ ਡਿਟੇਲ ਰਿਪੋਰਟ ਜਿਹੜੀ ਆ

0: ਜਾਂਦੀ ਹੈਗੀ ਆ ਕਿ ਬੰਦਾ ਮਰ ਜਾਂਦਾ ਹੈ, ਅਗਲੇ ਦੀ ਨੀਯਤ ਨਹੀਂ ਹੁੰਦੀ, ਉਹ
1: ਬਿਲਕੁਲ
0: ਤਸੀਹੇ ਦੇਣ ਦੀ ਨੀਯਤ ਨਾਲ ਜਿਹੜਾ ਹੈਗਾ ਆ ਤਸੀਹੇ ਦਿੱਤੇ ਸੀ। ਪਹਿਲਾਂ ਕਹਿ ਦਿੱਤਾ ਵੀ ਉਹਨਾਂ ਨੇ, ਕਿਉਂਕਿ ਜਿਹੜੇ ਪੁਲਿਸ ਵਾਲੇ ਮੈਨੇਜ ਕਰ ਹੀ ਲੈਂਦੇ ਜੀ ਹਸਪਤਾਲ ਨੂੰ, ਡਾਕਟਰ ਨੂੰ
1: ਜੀ
0: ਜੀ, ਪਹਿਲਾਂ
1: ਜੀ
0: ਕਹਿ ਦਿੱਤਾ ਐਕਸੀਡੈਂਟ, ਜਦੋਂ ਐਕਸੀਡੈਂਟ ਦੀ ਗੱਲ ਨਹੀਂ ਆਈ ਤੇ ਫਿਰ ਨਸ਼ੇ ਦਾ ਕਹਿ ਦਿੱਤਾ ਵੀ ਨਸ਼ਾ ਖਾ ਕੇ ਬੰਦਾ ਮਰ ਗਿਆ ਜੀ।
1: ਜੀ
0: ਤੇ ਬਾਕੀ ਜਿਹੜਾ ਹੈਗਾ ਆ ਉਹ ਜੱਜ ਸਾਹਿਬ ਨੇ ਜਿਹੜਾ ਹੈਗਾ ਆ ਉਹਦੇ ਵਿੱਚ ਉਹਦੀ ਸਿਫਾਰਿਸ਼ ਕਰ ਦਿੱਤੀ ਹੈਗੀ। ਉਹ ਚਾਰੇ ਬੰਦੇ ਜਿਹੜੇ ਹੈਗੇ ਸੀ, ਇੱਕ ASI ਆ ਜੀ,
1: ਜੀ
0: ਤੇ ਬਾਕੀ ਇੱਕ ਹੈਡ ਕਾਂਸਟੇਬਲ ਆ,
1: ਜੀ
0: ਤੇ ਦੋ ਪੁਲਿਸ ਵਾਲੇ ਜਿਹੜੇ ਹੈਗੇ ਆ ਕਾਂਸਟੇਬਲ, ਉਹ
1: ਜੀ
0: ਸਾਰੇ ਜਿਹੜੇ ਆ ਜਿਹਨਾਂ ਨੇ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਿਹੜਾ ਹੈਗਾ ਆ ਜ਼ਿਆਦਾ ਤਸੀਹੇ ਦਿੱਤੇ, ਜਿਹਦੇ ਕਰਕੇ ਜਿਹੜਾ ਆ ਇਹ
1: ਜੀ
0: ਡੈਥ ਹੋਈ ਆ ਜੀ, ਤੇ
1: ਬਿਲਕੁਲ ਹੈ
0: ਉਹਦੇ ਤੇ ਪ੍ਰੋਸੀਕਿਊਟ ਹੋਣਗੇ ਜੀ।
1: ਜੀ
0: ਇਦਾਂ ਇਹਨਾਂ ਨੂੰ ਥੋੜੇ ਬਹੁਤੇ ਹੱਥ ਲੱਗਣਗੇ ਤੇ ਤਾਂ ਜਿਹੜਾ ਹੈਗਾ ਆ ਇਹ, ਪਰ ਇਹ ਜਰਨਲ ਜਿਹੜਾ ਆ ਐਟੀਟਿਊਡ ਹੋ ਗਿਆ ਪੁਲਿਸ ਦਾ, ਕਿਉਂਕਿ
1: ਜੀ
0: ਜਦੋਂ ਪੁਲਿਸ ਆਲ ਇਨ ਆਲ ਕਰ ਦਿੱਤੀ ਜਾਵੇ, ਸਟੇਟ ਦਾ ਕੰਟਰੋਲ ਨਾ ਰਵੇ, ਜਿਹੜੀ ਪੋਲੀਟੀਕਲ ਕਲਾਸ ਹੁੰਦੀ ਆ ਉਹ
1: ਜੀ
0: ਇਹਨੂੰ ਐਜ਼ ਏ ਟੂਲ ਵਰਤਣ ਲੱਗ ਪਏ ਨਾ ਜੀ,
1: ਜੀ
0: ਤੇ ਫਿਰ ਅਗਲੇ ਵੀ ਪਰਵਾਹ ਨਹੀਂ ਮਾਰਦੇ ਵੀ ਤੂੰ ਕਿਹੜਾ ਸਾਡੇ ਕੋਲੋਂ ਸੱਚੇ ਕੰਮ ਹੀ ਕਰਾਉਣਾ। ਸੋ
1: ਬਿਲਕੁਲ
0: ਇਸ
1: ਜੀ
0: ਫਿਰ ਉੱਥੇ ਚੈੱਕ ਐਂਡ ਬੈਲੈਂਸਿਸ ਜਿਹੜੇ ਹੁੰਦੇ ਆ ਉਹ ਨਹੀਂ ਰਹਿੰਦੇ ਜੀ।
1: ਜੀ
0: ਸੋ ਇਹ ਬਹੁਤ ਆ, ਜਿੱਦਾਂ ਜਿਹੜੀ ਹੈਗੀ ਆ ਵਾਰਨਿੰਗ ਸੀਗੀ ਹਿੰਦੁਸਤਾਨ ਟਾਈਮਸ ਨੇ ਜਿਹੜੀ ਹੈਗੀ ਇਹਦੀ ਰਿਪੋਰਟ, ਹੋਰ ਵੀ ਪ੍ਰੋਮੀਨੈਂਟ ਅਖਬਾਰਾਂ ਮੇਰੇ ਖਿਆਲ ਹਿੰਦੂ ਦੇ ਵਿੱਚ ਵੀ ਲੱਗੀ ਹੈ ਜੀ
1: ਜੀ
0: ਸ਼ਾਇਦ, ਇਹ
1: ਬਿਲਕੁਲ।
0: ਤਾਂ ਇਹ ਜਿਹੜੀ ਹਾਂ ਜੀ ਇਹ
1: ਇਸੇ ਨੂੰ ਹੋਰ
0: ਜੁਡੀਸ਼ੀਅਲ
1: ਵੱਡੀ
0: ਇਨਕੁਆਇਰੀ ਦੀ
1: ਚਰਚਾ ਵੀ
0: ਰਿਪੋਰਟ
1: ਸੈਣੀ
0: ਜੀ।
1: ਸਾਹਿਬ ਉਹਨਾਂ ਨੇ ਬਣਾਇਆ ਅੱਜ ਚਲੋ ਬੀਜੇਪੀ ਨੇ ਜਿਹੜੀਆਂ ਰੈਲੀਆਂ ਕਰ ਰਹੀ ਆ ਜਾਂ ਪੰਜਾਬ ਯਾਤਰਾ ਕਰ ਰਹੇ ਨੇ ਉਹ ਵੀ, ਤੇ ਨਸ਼ਾ ਜਿਹੜਾ ਭਜਾਊ ਯਾਤਰਾ ਜਾਂ ਜੋ ਵੀ ਹੈ, ਤੇ ਉਹਦੇ ਵਿੱਚ ਵੀ ਇਹ ਮੁੱਦਾ ਚੱਕਿਆ ਗਿਆ ਉਹਨਾਂ ਨੇ ਕਿ ਪੁਲਿਸ ਸਟੇਟ ਬਣਿਆ ਹੋਇਆ ਸਾਰਾ, ਕੋਈ ਨਸ਼ੇ ਦਾ ਕੰਟਰੋਲ ਨਹੀਂ, ਕੋਈ ਅੰਡਰ ਨਹੀਂ ਹੈਗਾ, ਮਹਿਕਮਾ ਤੁਹਾਡੇ ਅੰਡਰ ਨਹੀਂ ਹੈ, ਹੋਰ ਸਾਰੇ ਮੁੱਦੇ ਉਹ ਵੀ ਚੱਕ ਰਹੇ ਨੇ ਇਸ ਵਿੱਚ, ਉਹਨਾਂ ਨੂੰ ਘੇਰ ਰਹੇ ਨੇ। ਦੂਸਰੇ ਪਾਸੇ ਕਾਂਗਰਸ ਵੀ ਇਸ ਚੀਜ਼ ਦੇ ਨਾਲ ਘੇਰ ਰਹੀ ਹੈ ਇਹਨਾਂ ਨੂੰ।
0: ਭਾਰੇ ਸਾਹਿਬ ਯਾਤਰਾ ਦੇ ਨਾਲ ਕੀ ਦੱਸੋ ਨਸ਼ਿਆਂ ਦਾ
1: ਕੁਛ
0: ਹੱਲ
1: ਨਹੀਂ ਜੀ,
0: ਹੋਊਗਾ,
1: ਕੁਛ
0: ਮੈਨੂੰ ਤਾਂ
1: ਨਹੀਂ
0: ਸਮਝ ਨਹੀਂ ਆਉਂਦੀ ਹੈ
1: ਬਿਲਕੁਲ
0: ਜੀ। ਉਹ ਸਿਰਫ ਆਪਣੀ ਪਾਰਟੀ ਦਾ ਪ੍ਰਸਾਰ ਵਾਸਤੇ ਜਾਂ ਹਾਂ ਜੀ ਵੀ ਅਸੀਂ PR ਹੇਅਰ
1: ਜੀ
0: ਕਹਿਣ ਦਾ ਮਤਲਬ ਤਾਂ ਇਹ ਆ ਵੀ ਅਸੀਂ ਵੀ ਇੱਥੇ ਹੈ
1: ਹੈਗੇ ਆ
0: ਜੀ।
1: ਜੀ
0: ਤੇ ਦੂਜਾ ਜਿਹੜਾ ਹੈਗਾ ਆ ਕਿ ਉਹਨਾਂ ਨੇ ਕੀ ਕਰਦੇ ਪਏ ਆ ਨਾ ਜੀ, ਪਰ ਜਿੱਥੇ ਅਸੀਂ ਸੋਚਣਾ ਬੰਦ ਕਰਦੇ ਆ ਨਾ ਜੀ,
1: ਜੀ
0: ਇਹ ਕਲਾਸ ਇੱਦਾਂ ਦੀ ਹੈਗੀ ਹੈ ਉੱਥੋਂ ਸੋਚਣਾ ਸ਼ੁਰੂ ਕਰਦੇ ਆ
1: ਸ਼ੁਰੂ
0: ਜੀ।
1: ਕਰਦੇ ਆ ਜੀ ਬਿਲਕੁਲ
0: BJP ਦਾ ਝੰਡਾ ਹੋਊਗਾ ਤੁਹਾਨੂੰ ਅੱਗੇ, ਜਿਹੜੇ ਹੈਗੇ ਆ ਕੋਈ ਕਾਲੀ ਪੱਗ ਵਾਲਾ, ਕੋਈ ਨੀਲੀ ਪੱਗ ਵਾਲਾ, ਕੋਈ
1: ਜੀ
0: ਪੀਲੀ ਪੱਗ ਵਾਲਾ, ਉਹ ਦਿਸਣਗੇ ਜੀ।
1: ਆ ਫੁਲਕਾ ਹੁਣੀ ਵੀ
0: ਉਹਨਾਂ
1: ਬੈਠੇ
0: ਦਾ
1: ਆ
0: ਹੁਣ
1: ਮੂਹਰੇ
0: ਉਹਨਾਂ
1: ਐਨ
0: ਨੇ
1: ਮੂਹਰੇ
0: ਮਹਿਸੂਸ
1: ਜੀ
0: ਕੀਤਾ,
1: ਜੀ
0: ਉਹਨਾਂ ਨੇ ਮਹਿਸੂਸ ਕੀਤਾ ਵੀ ਅਕਾਲੀ ਦਲ ਦੇ ਨਾਲ ਅਲਾਇੰਸ ਕਰਕੇ ਅਕਾਲੀ ਦਲ ਨੇ ਸਾਨੂੰ ਜਿਹੜੀ ਹੈਗੀ ਆ ਵੀ ਸਿੱਖ ਕਮਿਊਨਿਟੀ ਨੂੰ ਸਾਡੀ ਪਾਰਟੀ ਤੋਂ ਦੂਰ ਹੀ ਰੱਖਿਆ,
1: ਜੀ
0: ਇਹ ਪ੍ਰਚਾਰ ਕੇ ਕਿ ਮਤਲਬ ਇਹ ਹਿੰਦੂਆਂ ਦੀ ਪਾਰਟੀ ਆ ਜੀ,
1: ਜੀ
0: ਤੇ ਉਹ ਸਿੱਖ ਜਿਹੜੇ ਸਾਡੀ ਪਾਰਟੀ ਨੂੰ ਅਵਾਇਡ ਕਰਦੇ ਰਹੇ ਤੇ ਉਹਨਾਂ ਨੇ ਡਾਇਰੈਕਟ ਉਹਤੇ ਜਾਂਦੇ ਰਹੇ ਜੀ।
1: ਜੀ
0: ਹੁਣ ਅਗਲਿਆਂ ਨੇ ਬਾਦਲ ਸਾਹਿਬ ਦੇ ਘਰ ਦੇ ਵਿੱਚੋਂ ਜਿਹੜਾ ਹੈਗਾ ਆ ਉਹਨਾਂ ਦਾ ਚਚੇਰ ਭਰਾ ਪੱਟ ਕੇ ਤੇ ਨਾਲ ਕਹਿੰਦੇ, ਉਹ ਅੱਜ ਵੀ ਜਿਹੜੀ ਉਹ ਗੱਲ ਸੁਣਨ ਨੂੰ ਮਿਲਦੀ ਸੀ ਜਿਹੜੀ ਉਦਣ
1: ਜੀ
0: ਹੈ ਜੀ, ਤੇ ਉਹ CM ਸੈਣੀ ਦੇ ਸਾਹਮਣੇ ਉਹ ਗੱਲ ਕਰਦੇ ਸੀ, ਕਹਿੰਦੇ ਆ ਅਲਾਇੰਸ ਦੀ ਗੱਲ ਕਰਦੇ ਸੀ, ਕਹਿੰਦੇ ਹਮ ਬਾਦਲ ਸਾਹਿਬ ਕੋਈ ਆਪਣੇ ਸਾਥ ਮੇ ਦੇ ਲਿਆ ਹੈ
1: ਜੀ
0: ਜੀ, ਬਾਦਲ
1: ਜੀ
0: ਸਾਹਿਬ ਕੇ ਚਚੇਰੇ ਭਾਈ ਕੋ ਹੈ ਜੀ,
1: ਜੀ
0: ਜੇ ਪ੍ਰਕਾਸ਼ ਸਿੰਘ ਬਾਦਲ ਕੇ ਚਚੇਰੇ ਭਾਈ ਹੈ, ਦੂਜਾ ਉਹਨਾਂ ਦਾ ਮੁੰਡਾ ਜੁਆਇਨ ਕਰਾਇਆ ਕਿ ਇਹ ਜਿਹੜੇ ਹੈਗੇ ਸੁਖਵੀਰ ਬਾਦਲ ਕੇ ਚਚੇਰੇ ਭਾਈ ਹੈ,
1: ਜੀ
0: ਤੇ ਹਮਨੇ ਤੋਂ ਬਾਦਲ ਕੋ ਹੀ ਸਾਥ ਲੈ ਲਿਆ। ਤੋ
1: ਬਿਲਕੁਲ
0: ਮੈਂ ਕਿਹਾ
1: ਜੀ,
0: ਬਸ ਠੀਕ ਠਾਕ ਆ ਤੁਸੀਂ ਲਈ ਚਲੋ ਜਿਹਨੂੰ
1: ਨਹੀਂ
0: ਮਰਜ਼ੀ,
1: ਉਹ ਆਮ
0: ਪਰ
1: ਲੋਕਾਂ
0: ਜਿਹੜਾ
1: ਚ ਤਾਂ
0: ਨਸ਼ੇ ਦੇ
1: ਸਾਹਿਬ
0: ਮੁੱਦੇ
1: ਇਹੀ ਸੁਨੇਹਾ ਜਾਣਾ ਕਿ ਬਾਦਲ ਪਰਿਵਾਰ ਜੁੜ ਗਿਆ, ਬਾਦਲਾਂ ਦਾ ਬਸ ਠੀਕ ਆ, ਬਾਦਲ ਜੁੜ ਗਿਆ ਜੀ ਨਾਲ, ਗੱਲ ਨਹੀਂ ਬੜੀ ਆਮ ਛੋਟੇ ਪੱਧਰ ਦੇ ਉੱਤੇ ਜਿਹੜੇ ਜ਼ਮੀਨੀ ਪੱਧਰ ਦੇ ਉੱਤੇ ਲੋਕ ਨੇ ਉਹਨਾਂ ਤਾਂ ਇਹੀ ਸੋਚਣਾ ਕਿ ਬਾਦਲ ਉਹਨਾਂ ਦੇ ਨਾਲ ਹੈ ਜੀ।
0: ਭਾਰੇ ਸਾਹਿਬ ਹੁਣ ਕਰਿਸ਼ਮਾ ਹੈ ਨਹੀਂ,
1: ਜੀ
0: ਹੁਣ ਉਹ ਕਿਸੇ ਟਾਈਮ ਤੇ ਸੀ ਜਦੋਂ ਤੁਸੀਂ ਕਹਿੰਦੇ ਹੈਗੇ ਆ,
1: ਬਿਲਕੁਲ
0: ਜਦੋਂ ਤੁਹਾਨੂੰ ਅਸੀਂ ਫਿਨਲੈਂਡ ਚੜਾਇਆ ਸੀ ਉਦੋਂ ਇਹ ਕਰਿਸ਼ਮਾ ਸੀਗਾ ਬਾਦਲ
1: ਪਰ ਇੱਕ
0: ਸਾਹਿਬ ਦਾ।
1: ਗੱਲ ਦੇਖੋ
0: ਹੁਣ
1: ਹੋਰ
0: ਜਿਹੜਾ ਹੈਗਾ ਆ ਉਹ ਬੇਅਦਬੀਆਂ ਤੋਂ
1: ਜੀ
0: ਬਾਅਦ ਇਹ ਨਫ਼ਰਤ ਦੇ ਪਾਤਰ ਹੋ ਗਏ
1: ਪਾਤਰ
0: ਆ
1: ਹੋ
0: ਜੀ,
1: ਗਏ ਨੇ ਜੀ,
0: ਪਤਾ ਹੀ ਨਹੀਂ ਕਿਹੜੇ ਵੇਲੇ ਤੁਸੀਂ ਜੇ ਮਤਲਬ ਜਿਹੜਾ ਹੈਗਾ ਇਹਨਾਂ ਦੀ ਗੱਲ ਕਰੋਗੇ ਤੇ ਇਹ ਨਹੀਂ ਹੈਗਾ ਕਿ ਐਪਰੀਸੀਏਸ਼ਨ ਮਿਲੂਗੀ ਜੀ।
1: ਬਿਲਕੁਲ
0: ਐਡੇ ਐਡੇ ਵੱਡੇ ਕੰਮ ਕੀਤੇ ਬਾਦਲ ਸਾਹਿਬ ਨੇ, ਕੋਈ ਨਹੀਂ ਗਣਾਉਂਦਾ ਜੀ,
1: ਪਰ
0: ਬਸ
1: ਦੇਖੋ
0: ਉਹ ਹੀ ਜਿਹੜਾ ਹੈਗਾ ਬਾਹਰ ਆਹ ਹੀ ਸੁਣਨ ਨੂੰ ਮਿਲਦਾ
1: ਜੀ
0: ਹੈਗਾ ਜੀ, ਜਦੋਂ
1: ਬਿਲਕੁਲ,
0: ਮਿਲਦਾ ਵੀ ਭਾਈ ਇਹਨਾਂ ਨੇ ਬੇਅਦਬੀਆਂ ਕਰਾਤੀਆਂ।
1: ਪਰ ਇੱਕ ਤੇ ਗੱਲ ਹੋਰ ਦੇਖੋ, ਮੈਂ ਫੁਲਕਾ ਸਾਹਿਬ ਦੀ ਅੱਜ ਤਸਵੀਰ ਦੇਖ ਰਿਹਾ ਜੀ, ਉਹ ਖੱਟੇ ਜਿਹੇ ਉਹਨਾਂ ਟਰੰਕ ਦੇ ਉੱਤੇ ਚੜੇ ਆ ਸਾਰੇ ਜਾਣੇ ਇਹ, ਤਾਂ ਉਹ ਫੁਲਕਾ ਸਾਹਿਬ ਮੂਹਰੇ ਬੈਠੇ ਆ ਨਾ ਟੋਰ ਕੱਢ ਕੇ, ਜਿੱਦਾਂ ਪਹਿਲਾਂ ਆਮ ਆਦਮੀ ਪਾਰਟੀ ਆਈ ਸੀ ਉਹਦੇ ਵਿੱਚ ਬੈਠੇ ਸੀ, ਸਾਰਾ ਕੁਝ ਕਰਦੇ ਰਹੇ ਨੇ। ਪਰ ਮੈਨੂੰ ਉਹੀ ਗੱਲ ਚੇਤੇ ਆਈ ਕਿ 84 ਦੇ ਵਿੱਚ ਇਹਨਾਂ ਨੇ ਕਿੰਨਾ ਸਾਡੇ ਲੋਕਾਂ ਨਾਲ ਧੋਖਾ ਕੀਤਾ, ਤੇ ਅੱਜ ਫਿਰ ਸੁੱਚੇ ਸੱਚੇ ਹੋ ਕੇ ਕਿੱਦਾਂ ਮੂੰਹ ਲਿਸ਼ਕਾ ਕੇ ਪੱਗਾਂ ਬੰਨ ਕੇ ਸਜਾ ਕੇ ਮੂਹਰੇ ਬੈਠੇ ਆ ਫਿਰ ਲੁੱਟਣ ਲਈ ਜੀ।
0: ਭਾਰਤ ਸਾਹਿਬ 30% ਜਨਤਾ ਜਾਂ 25% ਜਨਤਾ ਹੈਗੀ ਆ, ਜਿਹੜੀ ਕੁਛ ਨਹੀਂ ਕਰਦੀ, ਸਾਡੀਆਂ ਭਾਵਨਾਵਾਂ ਨਾਲ ਖੇਡਦੀ ਹੈਗੀ,
1: ਜੀ
0: 75% ਲੇਬਰ ਕਰਕੇ

0: ਜਾਂ ਹੋਰ ਕੁਛ ਕਰਕੇ, ਉਹਨਾਂ 75% ਦੇ ਵਿੱਚੋਂ ਜਿਹੜੀ ਹੈਗੇ ਆ 20-25% ਏਦਾਂ ਦੇ ਆ ਜਿਹਨਾਂ ਦੇ ਜਿਹੜਾ ਆ ਇਹਨਾਂ ਦੇ ਕਰਿੰਦਿਆਂ ਦੇ ਤੌਰ ਤੇ ਕੰਮ ਕਰਨਾ ਆ, ਜਾਂ ਲੁੱਟਾਂ ਮਾਰਾਂ ਕਰਨੀਆਂ ਹੈਗੀਆਂ ਆ, ਜਾਂ ਬਸ ਕਦੀ ਵੀਰਾਂ ਚਲਾ ਲੈਣੀ ਆ ਜੀ ਉੱਥੇ ਚੱਲ ਗਏ ਜੀ, ਬਸ ਆਹ ਚੱਕਰ ਆ ਜੀ। 50% ਬੰਦੇ ਆ ਜਿਹੜੇ ਕਮਾਈ ਕਰਦੇ ਹੈਗੇ ਆ, ਉਹ ਪਤਾ ਨੀ ਕਿੱਦਾਂ ਆਪਣੇ ਉਹ ਬਾਕੀਆਂ ਦੇ ਹਿੱਸੇ ਦੀ ਕਮਾਈ ਵੀ ਵਿਚਾਰੇ ਉਹਨਾਂ ਨੂੰ ਹੀ ਕਰਨੀ ਪੈਂਦੀ ਆ ਜੀ ਇੱਥੇ।
1: ਬਿਲਕੁਲ ਹੈ ਜੀ।
0: ਸੋ ਇਹਨਾਂ ਯਾਤਰਾਵਾਂ ਨਾਲ ਕੋਈ ਨਸ਼ਾ ਨਾ ਮਿਟਿਆ ਨਾ ਮਿਟਣਾ ਜੀ, ਬਹੁਤੀ ਗੱਲ ਹੈਗੀ। ਜਿੱਥੇ ਤੁਸੀਂ ਮੈਨੂਫੈਕਚਰ ਹੁੰਦਾ ਆ ਉਹਨੂੰ ਫੜ ਲਓ, ਜਿਹੜੇ ਵੀ ਤੁਸੀਂ, ਤੁਸੀਂ ਤਾਂ ਸਰਮਾਏਦਾਰ ਪਾਰਟੀ, ਤੁਹਾਡੇ ਕੋਲ ਸਾਰਾ ਇੰਟੈਲੀਜੈਂਸ ਆ, ਸਾਰੀਆਂ ਏਜੰਸੀ ਆ, ਜਿੱਥੇ ਜਿੱਥੇ ਫੈਕਟਰੀ ਲੱਗੀ ਹੈਗੀ ਆ, ਨਾਲੇ ਤੁਸੀਂ ਕਹਿੰਦੇ ਹੈਗੇ ਸਾਰਾ ਕੁਛ ਤੁਹਾਨੂੰ ਪਤਾ, ਚੱਕ ਕੇ ਜਿਹੜੇ ਮੈਨੂਫੈਕਚਰ ਹੈਗੇ ਅੰਦਰ ਕਰਦੇ ਉਹ ਫੈਕਟਰੀ ਬੰਦ ਹੋ ਜੂਗੀ, ਆਊਗੀ ਨੀ ਜੀ।
1: ਨਾਲੇ ਦੇਖੋ ਇਹ ਆਮ ਆਦਮੀ ਪਾਰਟੀ ਕਹਿੰਦੇ 4 ਹਫ਼ਤਿਆਂ 'ਚ ਬੰਦ ਕਰਾਂਗੇ, ਉੱਧਰ ਕੈਪਟਨ ਸਾਹਿਬ ਕਹਿੰਦੇ 4 ਮਹੀਨਿਆਂ 'ਚ ਬੰਦ ਕਰਾਂਗੇ, ਹੁਣ ਬੀਜੇਪੀ ਵਾਲੇ ਕਹਿੰਦੇ ਅਸੀਂ 6 ਮਹੀਨਿਆਂ 'ਚ ਬੰਦ ਕਰ ਦੇਣਾ ਸਾਰਾ ਕੁਛ, ਦੇਖਿਓ ਕਰਦੇ ਕੀ ਆਏ ਜੀ ਸੈਣੀ ਸਾਹਿਬ ਜੀ। ਤੇ ਸੈਣੀ ਸਾਹਿਬ ਇੱਕ ਖਬਰ ਹੋਰ ਤੁਹਾਡੇ ਨਾਲ ਲੈ ਕੇ ਫਿਰ ਮੈਂ ਆਗਿਆ ਲੈਣਾ, ਖਾਸ ਕਰਕੇ ਜੱਜਾਂ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਉੱਠੇ ਨੇ, ਤੇ ਪਹਿਲਾਂ ਉਹਨਾਂ ਨੇ ਨਾਮ ਸੁਝਾਏ ਨੇ ਉਹਨਾਂ ਦੇ ਵਿੱਚੋਂ।
0: ਨਹੀਂ ਮੈਂ ਸਮਝ ਗਿਆ ਜੀ, ਮੈਂ ਉੱਥੇ ਜਿਹੜਾ ਹੈਗਾ ਮੈਂ ਮਤਲਬ ਜਿਹੜਾ ਆ, ਚਲੋ ਉਹਨਾਂ ਦਾ ਇਤਰਾਜ ਜਿਹੜਾ ਹੈਗਾ ਆ ਆਪਣੀ ਜਗ੍ਹਾ ਸਹੀ ਹੋ ਸਕਦਾ ਹੈਗਾ ਆ, ਪਰ ਮੈਂ ਕਹਿੰਦਾ ਹੈਗਾ ਆ ਕਿ ਬੈਟਰ ਨੀ ਹੁੰਦਾ ਕਿ ਮਤਲਬ ਜਿਹੜਾ ਆ ਸਿਰਫ ਇਹ ਵੀ ਆ 2 ਜੱਜ ਜਿਹੜੇ ਹੈਗੇ ਆ ਰਹਿ ਗਏ, ਇਹਨਾਂ ਦਾ ਕੋਈ ਪਤਾ ਲੱਗਦਾ ਜੀ ਕੀ ਕਾਬਲੀਅਤ ਨੁਕਸ ਹੈਗਾ ਆ ਜੀ। ਆਪਣਾ ਕਿਸੇ ਜੱਜ ਦਾ ਜਿਹੜਾ ਹੈਗਾ ਆ, ਸਿੱਖ ਹੋਣਾ, ਮੁਸਲਮਾਨ ਹੋਣਾ, ਹਿੰਦੂ ਹੋਣਾ, ਮਤਲਬ ਇਹ ਇੰਪੋਰਟੈਂਸ ਆ, ਜਾਂ ਉਹਦਾ ਇਮਾਨਦਾਰ ਤੇ ਇੰਟੈਲੀਜੈਂਟ ਹੋਣਾ ਜ਼ਰੂਰੀ ਆ ਜੀ।
1: ਬਿਲਕੁਲ
0: ਵੱਡੀ ਗੱਲ ਤਾਂ ਇਹ ਹੈਗੀ ਆ, ਇਮਾਨਦਾਰ ਤੇ ਇੰਟੈਲੀਜੈਂਟ ਜੱਜ ਲੱਗਣਾ ਚਾਹੀਦਾ ਹੈਗਾ ਆ। ਜੇ ਅੱਜ ਤੁਸੀਂ ਆਪਣੇ ਜਿਹੜੇ ਆ 20-3% ਹੈ ਜੀ, ਸਾਰੇ ਵਰਗ ਜਿਹੜੇ ਹੈਗੇ ਆ ਆਪਣੇ ਆਪਣੇ ਜੱਜ ਲਾਉਣ ਲੱਗ ਪਏ, ਫਿਰ ਤਾਂ ਸਰ ਗਿਆ ਇੱਥੇ।
1: ਉਹ ਕਹਿਣਗੇ ਤੁਸੀਂ ਤਾਂ ਬਿਲਕੁਲ, ਹਿੰਦੂ ਕਹਿਣਗੇ ਸਾਡਾ ਨੀ ਲੱਗਾ, ਮੁਸਲਮਾਨ ਭਾਈਚਾਰਾ ਕਹੇਗਾ ਸਾਡਾ ਨੀ ਲਾਇਆ ਜੀ ਤੁਸੀਂ।
0: ਸਰ ਵੱਡੀ ਗੱਲ ਤਾਂ ਇਹ ਹੈਗੀ ਆ ਕਿ ਵਨ ਹੂ ਕੁਆਲੀਫਾਈਜ਼, ਬਸ ਉਹ ਲੱਗਣਾ ਚਾਹੀਦਾ ਹੈਗਾ, ਇੰਟੈਲੀਜੈਂਟ ਹੋਣਾ ਚਾਹੀਦਾ, ਇਮਾਨਦਾਰ ਹੋਣਾ ਚਾਹੀਦਾ, ਇਹ ਉਹਦੀਆਂ ਰਿਪੋਰਟਾਂ ਸਹੀ ਹੋਣੀਆਂ ਚਾਹੀਦੀਆਂ ਆ, ਤੇ ਪਬਲਿਕ ਦਾ ਫੇਥ ਉਹਦੇ ਵਿੱਚ ਹੋਣਾ ਚਾਹੀਦਾ ਹੈਗਾ ਆ ਕਿ ਹਾਂ ਹੀ ਵਿਲ ਡਿਲੀਵਰ ਦਾ ਜਸਟਿਸ।
1: ਬਿਲਕੁਲ ਹੈ ਜੀ, ਦਰੁਸਤ ਹੈ ਜੀ।
0: ਹਾਂਜੀ
1: ਵਿਸਤਾਰ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਇੰਨਾ ਸਮਾਂ ਦੇਣ ਦੇ ਲਈ ਜੀ, ਕਾਫੀ ਸਮਾਂ ਲੈ ਜਾਈਦਾ ਉਹਨਾਂ ਦਾ, ਕੋਸ਼ਿਸ਼ ਤਾਂ ਹੁੰਦੀ ਹੈ 20-25 ਮਿੰਟ ਦੇ ਵਿੱਚ ਗੱਲ ਸਮੇਟ ਲਈਏ, ਪਰ ਕਈ ਵਾਰੀ ਗੱਲ ਵੱਧ ਜਾਂਦੀ ਹੈ ਜੀ ਫਿਰ ਨਾਲ ਦੀ ਨਾਲ ਫਿਰ ਉਹਨੂੰ। ਚਲੋ ਸ਼ੁਕਰੀਆ, ਧੰਨਵਾਦ ਹੈ ਜੀ। ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਆ, ਬਹੁਤ ਬਹੁਤ ਸ਼ੁਕਰੀਆ। ਅਤੇ ਹੋਰ ਵਿਦੇਸ਼ੀ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ ਦੋਸਤੋ, ਅਤੇ ਫਿਰ ਨਾਲ ਜ਼ਿੰਦਗੀ ਦੇ ਨਾਲ ਜੁੜੀਆਂ ਇੱਕ ਦੋ ਗੱਲਾਂ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਅਤੇ +358 44 976 19 ਬਾਟ ਸਟੂਡੀਓ ਦਾ ਨੰਬਰ ਹੈ, ਅਤੇ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਰਹਿਣਗੀਆਂ। ਵਿਸ਼ਾ ਤਾਂ ਹੈ ਨਹੀਂ ਅੱਜ ਕੋਈ ਵੀ, ਖਬਰਾਂ ਦੇ ਉੱਤੇ ਜਿਹੜੀਆਂ ਨੇ ਚਰਚਾਵਾਂ ਚੱਲ ਰਹੀਆਂ ਨੇ ਉਹਦੇ ਵਿੱਚ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਅਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ ਅਤੇ ਧੰਨਵਾਦ ਹੈ ਸਾਰੇ ਦੋਸਤਾਂ ਦਾ, ਅਤੇ ਭਾਨ ਸਿੰਘ ਗਰੇਵਾਲ ਹੋਣਾ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤੋ ਰੂਸ ਦੀ ਗੱਲ ਕਰਦੇ ਹਾਂ ਅੱਗੇ, ਰੂਸ ਦੇ ਵਿੱਚ ਕੀ ਕੁਝ ਵਾਪਰ ਰਿਹਾ ਅਤੇ ਚੋਣਾਂ ਹੋ ਕੇ ਹਟੀਆਂ ਨੇ, ਅਤੇ ਪੁਤਿਨ ਸਾਹਿਬ ਨੇ ਤਾਂ ਵੈਸੇ ਤਾਂ 10 ਸਾਲਾਂ ਦਾ ਪਹਿਲਾਂ ਹੀ 2039 ਤੱਕ ਆਪਣੇ ਆਪ ਨੂੰ ਐਲਾਨਿਆ ਹੋਇਆ ਕਿ ਉਹੀ ਜਿਹੜੇ ਨੇ ਉੱਥੇ ਰਾਜ ਭਾਗ ਕਰਨਗੇ, ਸੰਭਾਲਣਗੇ ਸਾਰਾ ਕੁਝ। ਅਤੇ ਬਾਕੀ ਜਿਹੜਾ ਕੱਲ੍ਹ ਚੋਣਾਂ ਹੋ ਕੇ ਹਟੀਆਂ ਨੇ ਅਤੇ ਉਹਦੇ ਵਿੱਚ ਕੀ ਕੁਝ ਵਾਪਰਿਆ ਉਹਦੀ ਬਾਤ ਪਾਉਂਦੇ ਹਾਂ। ਰੂਸ ਦੇ ਵਿੱਚ ਪੁਤਿਨ ਪੱਖੀ ਜਿਹੜੀ ਪਾਰਟੀ ਹੈ ਉਹਨੇ ਸੰਸਦ ਦੇ ਉੱਤੇ ਦਬਦਬਾ ਰੱਖਿਆ ਹੈ ਬਰਕਰਾਰ, ਅਤੇ ਕੇਂਦਰੀ ਚੋਣ ਕਮਿਸ਼ਨ ਦੇ ਮੁਤਾਬਕ ਪਾਰਟੀ ਨੂੰ ਮਿਲਿਆ ਹੈ ਲਗਭਗ 58% ਵੋਟ ਮਿਲਿਆ ਦੱਸਿਆ ਜਾ ਰਿਹਾ ਹੈ। ਯੂਕਰੇਨ ਦੇ ਨਾਲ ਜੰਗ ਸ਼ੁਰੂ ਹੋਣ ਤੋਂ ਬਾਅਦ ਰੂਸ ਦੇ ਵਿੱਚ ਪਹਿਲੀ ਵਾਰ ਜਿਹੜਾ ਹੋਈਆਂ ਸੰਸਦੀ ਚੋਣਾਂ 'ਚ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੀ ਹਮਾਇਤ ਜਿਹੜੀ ਹੈ ਪ੍ਰਾਪਤ ਯੂਨਾਈਟਿਡ ਰੂਸ ਪਾਰਟੀ ਨੇ ਦੇਸ਼ ਦੀ ਸੰਸਦ ਦੇ ਵਿੱਚ ਆਪਣਾ ਬਹੁਮਤ ਬਰਕਰਾਰ ਰੱਖਿਆ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ, ਹਿੰਮਤ ਕਹਿ ਦੀ ਹੈ ਭਾਈ ਮੋਹਰੇ ਖੜਨ ਦੀ। ਕੇਂਦਰੀ ਚੋਣ ਕਮਿਸ਼ਨ ਦੇ ਜਿਹੜੇ ਨੇ ਅਨੁਸਾਰ 95% ਤੋਂ ਵੱਧ ਪੋਲਿੰਗ ਕੇਂਦਰਾਂ ਦੇ ਨਤੀਜਿਆਂ ਦੇ ਵਿੱਚ ਪਾਰਟੀ ਦੀ ਸੂਚੀ ਦੇ ਆਧਾਰ ਦੇ ਉੱਤੇ ਚੁਣੇ ਜਾਣ ਵਾਲੇ 225 ਸੰਸਦ ਮੈਂਬਰਾਂ ਦੀਆਂ ਸੀਟਾਂ 'ਤੇ ਯੂਨਾਈਟਿਡ ਰੂਸ ਨੂੰ ਲਗਭਗ 58% ਵੋਟਾਂ ਮਿਲੀਆਂ ਨੇ। ਉੱਥੇ ਹੀ ਜਿਹੜਾ ਵੋਟਿੰਗ ਦੇ ਵਿੱਚ ਜ਼ਿਆਦਾਤਰ ਵਿਰੋਧੀ ਉਮੀਦਵਾਰ ਸ਼ਾਮਲ ਨਹੀਂ ਸਨ ਤੇ ਇਸ ਦੇ ਨਾਲ ਸਰਕਾਰ ਦਾ ਸੱਤਾ ਦੇ ਉੱਤੇ ਮਜ਼ਬੂਤ ਕੰਟਰੋਲ ਬਣਿਆ ਰਿਹਾ। ਇਸ ਤੋਂ ਇਲਾਵਾ 225 ਸੰਸਦ ਮੈਂਬਰਾਂ ਦੀ ਚੋਣ ਵੱਖ ਵੱਖ ਚੋਣ ਖੇਤਰਾਂ ਦੇ ਵਿੱਚ ਸਿੱਧੇ ਮੁਕਾਬਲੇ ਰਾਹੀਂ ਹੋਈ ਹੈ ਤੇ ਇਹਨਾਂ ਚੋਣ ਖੇਤਰਾਂ ਦੇ ਨਤੀਜਿਆਂ ਦੇ ਵਿੱਚ ਯੂਨਾਈਟਿਡ ਰੂਸ ਦੇ ਉਮੀਦਵਾਰ 208 ਸੀਟਾਂ ਦੇ ਉੱਤੇ ਅੱਗੇ ਨੇ। ਕੇਂਦਰੀ ਚੋਣ ਕਮਿਸ਼ਨ ਦੀ ਮੁੱਖ ਜਿਹੜਾ ਮੁਖੀ ਐਲੇ ਪਾਮ ਫਿਲੋਵਾ ਨੇ ਜਿਹੜਾ ਕਿਹਾ ਕਿ ਸ਼ੁਰੂਆਤੀ ਨਤੀਜਿਆਂ ਤੋਂ ਸੰਕੇਤ ਮਿਲਦਾ ਕਿ ਯੂਨਾਈਟਿਡ ਰੂਸ ਨੂੰ 450 ਦੇ ਵਿੱਚੋਂ 355 ਸੀਟਾਂ ਮਿਲਣਗੀਆਂ। ਇਸ ਤਰ੍ਹਾਂ ਦੇ ਹਾਲਾਤ ਬਣੇ ਨੇ ਉੱਥੇ ਤੇ ਜਿੱਤ ਪ੍ਰਾਪਤ ਕੀਤੀ ਹੈ ਪੁਤਿਨ ਸਾਹਿਬ ਨੇ ਬਰਕਰਾਰ ਰਹੇ ਨੇ। ਦੂਸਰੇ ਪਾਸੇ ਮੈਕਰੋਨ ਜਿਹੜੇ ਨੇ ਫਰਾਂਸ ਦੇ ਰਾਸ਼ਟਰਪਤੀ ਤੇ ਉਹਨਾਂ ਦੇ ਨਾਲ ਜਿਹੜੇ ਨੇ ਕਾਰਨੀ ਸਾਹਿਬ ਕੈਨੇਡਾ ਵਾਲੇ ਉਹਨਾਂ ਨੇ ਮੁਲਾਕਾਤ ਕੀਤੀ ਹੈ। ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਐਸੋਸੀਏਟ ਮੈਂਬਰ ਬਣਾਉਣ ਦਾ ਉਹਨਾਂ ਨੇ ਸਮਰਥਨ ਕਰ ਦਿੱਤਾ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਮੁਲਾਕਾਤ ਕੀਤੀ ਅਤੇ ਕੈਨੇਡਾ ਨੂੰ ਜਿਹੜਾ ਯੂਰਪੀਅਨ ਯੂਨੀਅਨ ਦੇ ਜਿਹੜਾ ਪਹਿਲੇ ਐਸੋਸੀਏਟ ਮੈਂਬਰ ਬਣਾਏ ਜਾਣ ਦੇ ਉੱਤੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ। ਕੱਲ੍ਹ ਬੀਤੇ ਦੇ ਵਿੱਚ ਫਰਾਂਸੀਸੀ ਖੇਤਰ ਸੇਂਟ ਪੀਅਰ ਏਟ ਮਿਕੇਲੋਨ ਦੇ ਵਿੱਚ ਆਪਣੀ ਮੁਲਾਕਾਤ ਦੇ ਦੌਰਾਨ ਦੋਵਾਂ ਨੇਤਾਵਾਂ ਨੇ ਪੁਲਾੜ, ਰੱਖਿਆ, ਊਰਜਾ ਅਤੇ ਵਪਾਰ ਸਮੇਤ ਜਿਹੜਾ ਵੱਖ ਵੱਖ ਖੇਤਰਾਂ ਦੇ ਵਿੱਚ ਰਣਨੀਤਿਕ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਸਹਿਮਤੀ ਪ੍ਰਗਟਾਈ ਹੈ ਅਤੇ ਸੰਯੁਕਤ ਰਾਜ ਅਮਰੀਕਾ ਨਾਲ ਸੰਬੰਧਾਂ ਦੇ ਵਿੱਚ ਵਿਗੜਦੇ ਹੋਏ ਕੈਨੇਡਾ ਦੇ ਯੂਰਪ ਦੇ ਵੱਲ ਵੱਧਦੇ ਧਿਆਨ ਨੂੰ ਦੇਖਦੇ ਹੋਏ ਇਹ ਜਿਹੜਾ ਮੀਟਿੰਗ ਖਾਸ ਤੌਰ ਦੇ ਉੱਤੇ ਮਹੱਤਵਪੂਰਨ ਰਹੀ ਹੈ। ਕਾਰਨੀ ਦੇ ਨਾਲ ਖੜ੍ਹੇ ਮੈਕਰੋਨ ਨੇ ਕਿਹਾ ਕਿ ਅਸੀਂ ਯੂਰਪੀਅਨ ਯੂਨੀਅਨ ਦੇ ਨਾਲ ਕੈਨੇਡਾ ਦੇ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਇਸ ਪਹਿਲਕਦਮੀ ਦਾ ਪੂਰਾ ਸਮਰਥਨ ਕਰਦੇ ਹਾਂ। ਇਸ ਦੇ ਵਿੱਚ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਜਿਹੜਾ ਐਸੋਸੀਏਟ ਮੈਂਬਰ ਬਣਾਉਣਾ ਅਤੇ ਇਸ ਨੂੰ ਵਿਆਪਕ ਯੂਰਪੀਅਨ ਭਾਈਚਾਰੇ ਦੇ ਵਿੱਚ ਪੂਰੀ ਤਰ੍ਹਾਂ ਏਕੀਕ੍ਰਿਤ ਕਰਨਾ ਸ਼ਾਮਲ ਹੈ। ਕਾਰਨੀ ਨੇ ਕਿਹਾ ਕਿ ਕੈਨੇਡਾ ਅਤੇ ਫਰਾਂਸ ਸਾਂਝੇ ਮੂਲ ਸਾਂਝੇ ਕਰਦੇ ਰਹਿਣਗੇ ਅਤੇ ਉਹ ਕਿਹਾ ਕਿ ਦੋਵੇਂ ਦੇਸ਼ ਆਪਣੀਆਂ ਪੁਲਾੜ ਏਜੰਸੀਆਂ ਅਤੇ ਰੱਖਿਆ ਮੰਤਰਾਲਿਆਂ ਨੂੰ ਲਾਂਚ ਸਿਸਟਮ ਅਤੇ ਜ਼ਮੀਨੀ ਆਧਾਰਿਤ ਸਿਗਨਲ ਜਿਹੜਾ ਰਿਸੈਪਸ਼ਨ ਸਟੇਸ਼ਨਾਂ ਦੇ ਸਮੇਤ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਅਤੇ ਸਾਂਝਾ ਕਰਨ ਦਾ ਕੰਮ ਸੌਂਪਣਗੇ। ਦੋਵੇਂ ਹੀ ਦੇਸ਼ ਊਰਜਾ, ਦੂਰ ਸੰਚਾਰ, ਜਲਵਾਯੂ ਲਚਕਤਾ ਅਤੇ ਆਰਥਿਕ ਵਿਕਾਸ ਦੇ ਵਿੱਚ ਸਹਿਯੋਗ ਜਿਹੜਾ ਵਧਾਉਣ ਦੇ ਲਈ ਵੀ ਸਹਿਮਤ ਹੋਏ ਨੇ। ਅੱਗੇ ਗੱਲ ਕਰਾਂਗੇ ਇੱਕ ਗੱਲਬਾਤ ਹੈ ਆਰਟੀਫਿਸ਼ਲ ਇੰਟੈਲੀਜੈਂਸੀ ਦੀ। ਗੰਭੀਰਤਾ ਦੇ ਨਾਲ ਇਹਨਾਂ ਮੁੱਦਿਆਂ ਨੂੰ ਜਿਹੜਾ ਉਠਾ ਰਹੇ ਨੇ ਸਾਰੇ। ਇੱਕ ਛੋਟੀ ਜਿਹੀ ਖਬਰ ਲੈ ਕੇ ਫਿਰ ਆਪਾਂ ਗੱਲਬਾਤ AI ਦੀ ਲੰਬੀ ਫਿਰ ਅੱਗੇ ਜਾ ਕੇ ਕਰਦੇ ਹਾਂ, ਪਰ ਉਸ ਤੋਂ ਨਾਲ ਫਿਰ ਆਪਾਂ ਮੁਹੰਮਦ ਜੀ ਦੀ ਗੱਲ ਸੁਣਦੇ ਹਾਂ। AI ਦੇ ਨਿਯਮਾਂ ਤੋਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਤੱਕ ਆਸਟ੍ਰੇਲੀਆ ਦੀ ਵੱਡੀ ਪਹਿਲ ਹੋਈ ਹੈ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਨਿਊਯਾਰਕ ਦੇ ਵਿੱਚ ਜਿਹੜਾ ਆਸਟ੍ਰੇਲੀਆ ਦੇ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਸਾਲ 2029-30 ਦੀ ਗੈਰ ਸਥਾਈ ਮੈਂਬਰਸ਼ਿਪ ਦੇ ਲਈ ਰਸਮੀ ਮੁਹਿੰਮ ਜਿਹੜੀ ਸ਼ੁਰੂ ਕਰਤੀ ਹੈ। ਆਸਟ੍ਰੇਲੀਆ ਦਾ ਕਹਿਣਾ ਹੈ ਕਿ ਕੌਂਸਲ ਦੇ ਵਿੱਚ ਸੀਟ ਮਿਲਣ ਦੇ ਨਾਲ ਉਹ ਵਿਸ਼ਵ ਪੱਧਰ ਦੇ ਉੱਤੇ ਜੰਗਾਂ, ਸੁਰੱਖਿਆ, ਜਲਵਾਯੂ ਤਬਦੀਲੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੜੀ ਆ ਵਰਗੇ ਮੁੱਦਿਆਂ ਦੇ ਉੱਤੇ ਵਧੇਰੇ ਪ੍ਰਭਾਵ ਪਾ ਸਕਣਗੇ। ਅਲਬਾਨੀਜ਼ ਨੇ ਖਾਸ ਤੌਰ ਦੇ ਉੱਤੇ ਅਮਰੀਕਾ ਅਤੇ ਚੀਨ ਨੂੰ ਆਰਟੀਫਿਸ਼ਲ ਇੰਟੈਲੀਜੈਂਸ ਦੇ ਬਾਰੇ ਸਾਂਝੇ ਕੌਮਾਂਤਰੀ ਨਿਯਮ ਬਣਾਉਣ ਦੀ ਅਪੀਲ ਕੀਤੀ ਹੈ ਅਤੇ ਉਹਨਾਂ ਕਿਹਾ ਕਿ ਤਕਨਾਲੋਜੀ ਦੇ ਤੇਜ਼ ਵਿਕਾਸ ਦੇ ਨਾਲ ਨਾਲ ਮਨੁੱਖੀ ਨਿਯੰਤਰਣ ਅਤੇ ਸੁਰੱਖਿਆ ਯਕੀਨੀ ਬਣਾਉਣੀ ਜ਼ਰੂਰੀ ਹੈ ਅਤੇ ਆਸਟ੍ਰੇਲੀਆ ਅਗਲੇ ਸਾਲ ਨਕਲੀ ਬੁੱਧੀ ਦੇ ਲਈ ਆਪਣੇ ਕਾਨੂੰਨੀ ਢਾਂਚੇ ਨੂੰ ਵੀ ਅੱਗੇ ਵਧਾਉਣ ਦੀ ਯੋਜਨਾ ਰੱਖਦਾ ਹੈ। ਸੁਰੱਖਿਆ ਕੌਂਸਲ ਦੀਆਂ ਦੋ ਸੀਟਾਂ ਜਿਹੜੀਆਂ ਨੇ ਇੱਕ ਤਾਂ ਆਸਟ੍ਰੇਲੀਆ ਦੇ ਨਾਮ ਜਾਂਦੀ ਹੈ ਅਤੇ ਦੂਸਰੀ ਆ ਫਿਨਲੈਂਡ ਦੇ ਉਮੀਦਵਾਰ ਨੇ। ਸਾਲ 2028 ਦੇ ਵਿੱਚ ਹੋਣ ਵਾਲੀ ਗੁਪਤ ਵੋਟਿੰਗ ਦੇ ਵਿੱਚ ਜਿੱਤ ਦੇ ਲਈ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਦੇ ਦੋ ਤਿਹਾਈ ਸਮਰਥਨ ਦੀ ਜਿਹੜੀ ਇਹਦੇ ਵਿੱਚ ਲੋੜ ਜਿਹੜੀ ਅੱਗੇ ਹੋਵੇਗੀ ਅਤੇ ਦੇਖਦੇ ਹਾਂ ਕੌਣ ਮੱਲ ਮਾਰਦਾ ਹੈ, ਆਸਟ੍ਰੇਲੀਆ ਸੀਟ ਲੈ ਕੇ ਜਾਂਦਾ ਹੈ ਜਾਂ ਫਿਰ ਫਿਨਲੈਂਡ ਲੈ ਕੇ ਜਾਂਦਾ ਹੈ। ਅਤੇ ਲਓ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ। ਆਪਣੇ ਨਾਲ ਮੁਹੰਮਦ ਜੀ ਜੁੜੇ ਆ, ਸਤਿ ਸ਼੍ਰੀ ਅਕਾਲ ਮੁਹੰਮਦ ਜੀ, ਦੁਬਈ ਤੋਂ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਣ ਮੱਤੇ ਸੋਤੇ ਵੀ ਜਿਹੜੇ ਆਗਾ ਉਹ ਵੀ ਜਿੰਦੇ ਵਾਸਤੇ ਰਹਿਣ ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੋ।
1: ਥੈਂਕ ਯੂ, ਸਤਿ ਸ੍ਰੀ ਅਕਾਲ ਜੀ ਆਨੰਦ ਜੀ, ਕੀ ਕਹਿਣਾ ਚਾਹੋਗੇ?
2: ਤੇ ਬਹੁਤ ਵਧੀਆ ਆਪਣਾ ਰਾਜਨ ਸੈਣੀ ਸਾਹਿਬ ਵੀ ਆਏ ਤੇ ਆਪਣਾ ਭੈਣ ਜੀ ਵੀ ਆਏ, ਬਹੁਤ ਵਧੀਆ ਉਹਨਾਂ ਨੇ ਜਿਹੜਾ ਹੈਗਾ ਬਹੁਤ ਸੁਣੇ, ਰੋਸ਼ਨ ਖਿਆਲ ਸੀ
1: ਜੀ।
2: ਤੇ ਆਪਣੇ ਵੀਰ ਸਿਕੰਦਰ ਜੀ ਵੀ ਬਿਲਕੁਲ ਆਉਂਦਾ ਆ, ਬੜਾ ਜਿਕਰ ਕਹਤੇ ਨਾ ਜਬ ਰੰਜ ਦੀਆ ਬੁੱਤੋ ਨੇ ਤੋ ਖੁਦਾ ਯਾਦ ਆਇਆ
1: ਜੀ।
2: ਪਤਾ ਕੀ ਗੱਲ ਆ, ਜਦੋਂ ਰੰਜ ਕੋਈ ਦਿੰਦਾ ਹੈਗਾ ਫਿਰ ਬਈ ਨਹੀਂ ਸਹਿਣ ਹੁੰਦਾ। ਜਦੋਂ ਦੇਖੋ ਇਹ ਕਹਿੰਦੇ ਨਾ ਅਮਰ ਬਿਲ ਮਾਰੂਫ ਨਹੀਂ ਅਨਲ ਮੁਨਕਰ,
1: ਬਿਲਕੁਲ
2: ਇਹਦਾ ਮਾਨਾ ਕੀ ਹੈਗਾ, ਇਹਦਾ ਮਾਨਾ ਹੈਗਾ ਵੀ ਬਈ ਖੁਦ ਚੰਗੇ ਕੰਮ ਕਰੋ ਤੇ ਦੂਸਰਿਆਂ ਨੂੰ ਵੀ ਚੰਗੇ ਕੰਮ ਕਹਿਣ ਦਾ ਜਿਹੜਾ ਹੈਗਾ ਨਾ ਉਹ
1: ਜੀ
2: ਪੈਗਾਮ ਦਿਓ।
1: ਬਿਲਕੁਲ
2: ਖੁਦ ਮਾੜੇ ਕੰਮਾਂ ਤੋਂ ਬਾਅਦ ਆ ਜਾਓ ਤੇ ਦੂਸਰਿਆਂ ਨੂੰ ਵੀ ਕਹੋ ਭਾਈ ਮਾੜੇ ਕੰਮ ਨਹੀਂ ਕਰੀਦੇ, ਹੈ ਨਾ।
1: ਬਿਲਕੁਲ
2: ਤੇ ਜੇ ਜਿਹੜਾ ਹੈਗਾ ਇਸ ਤਰ੍ਹਾਂ ਹੁਣ ਸੂਰਤ ਹਾਲ ਜਿਸ ਤਰ੍ਹਾਂ ਦੀ ਬਣ ਗਈ ਆ, ਬੜੀ ਨਾਜੁਕ ਆ, ਵਾਲਾ ਟੋਲਰੇਸ਼ਨ ਪਾਵਰ ਜਿਹੜੀ ਹੈਗੀ ਆ ਬਹੁਤ ਜ਼ਰੂਰੀ ਆ,
1: ਜੀ
2: ਤੇ ਜੇ ਅਸੀਂ ਵੀ ਜਿਹੜਾ ਅਗਲਾ ਜਿਹੜਾ ਹੈਗਾ ਅਗਲਾ ਤੋਂ ਬਈ ਜਿਹੜਾ ਹੈਗਾ ਆਊਟ ਹੋਇਆ ਹੀ ਹੋਇਆ ਨਾਲ ਆਪ ਉਹਨੇ ਆਪਣੀ ਵੀ ਟੋਲਰੇਸ਼ਨ ਗਵਾ ਬੈਠੇ।
1: ਨਾਲੇ ਇਹਦੇ ਵਿੱਚ ਇਹ ਹਨ ਮੁਹੰਮਦ ਜੀ, ਜੇ ਤੁਸੀਂ ਇਹੋ ਜਿਹੇ ਕੰਮ ਕਰਨੀ ਆ, ਖੇਹਾਂ ਖਾਣੀਆਂ ਆ, ਤਾਂ ਹੋਰ ਬਹੁਤ ਸਾਰੀਆਂ ਜਗ੍ਹਾਵਾਂ ਨੇ, ਖਾਸ ਕਰਕੇ ਉਹ ਗੁਰੂ ਧਾਮ ਜਾਂ ਉਹ ਖਾਸ ਸੰਸਥਾਵਾਂ ਜਿਹੜੀਆਂ ਨੇ, ਉਹੋ ਹੀ ਤੁਹਾਨੂੰ ਰਾਹ ਲੱਭੇ ਨੇ, ਜਾਂ ਹੋਰ ਬਥੇਰਾ ਤੁਹਾਡੇ ਕੋਲ ਇੰਨਾ ਪੈਸਾ ਆ, ਅੱਗ ਲੱਗੇ ਨਹੀਂ ਮੁੱਕਦਾ, ਉੱਥੇ ਜਿੱਥੇ ਮਰਜ਼ੀ ਜਾ ਕੇ ਜੋ ਮਰਜ਼ੀ ਖੇਹ ਸੁਆਹ ਖਾਈ ਜਾਓ, ਕਰੀ ਜਾਓ ਜੋ ਮਰਜ਼ੀ, ਕੋਈ ਕਹਿੰਦਾ ਤੁਹਾਨੂੰ ਕੁਛ
2: ਉਹੀ ਉਹੀ
1: ਜੀ?
2: ਉਹੀ ਗੱਲ ਮੈਂ ਕਰਨ ਡਿਆ ਵੀ ਜਦੋਂ ਜਿਹੜਾ ਹੈਗਾ ਇੱਕ ਪਾਸੇ ਜਿਹੜਾ ਹੈਗਾ ਵੀ ਅਗਲਾ ਜਿਹੜਾ ਹੈਗਾ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨੀਗਾ,
1: ਬਿਲਕੁਲ
2: ਹੁਣ ਇਸੇ ਇਹ ਇੱਥੋਂ ਆਣ ਕੇ ਜਿਹੜਾ ਹੈਗਾ ਇਮਬੈਲੈਂਸ ਹੁੰਦਾ ਹੈਗਾ, ਫਿਰ ਜਿਹੜਾ ਹੈਗਾ ਮਾਹੌਲ ਜਿਹੜਾ ਵਿਗੜਦਾ। ਹੁਣ ਜਿਹੜਾ ਕਈ ਕਈ ਜਿਹੜੇ ਹੈਗੇ ਦੇਖੋ ਬਈ ਇਹ ਗੱਲ ਸੱਚੀ ਆ, ਜਦੋਂ ਕੋਈ ਤੁਹਾਡੀਆਂ ਅੱਖਾਂ ਦੇ ਅੱਗੇ ਜਿਹੜਾ ਹੈਗਾ ਬਹੁਤ ਕੁਛ ਮਾੜਾ ਹੋ ਰਿਹਾ ਹੈਗਾ ਤੇ ਫਿਰ ਜਿਹੜਾ ਹੈਗਾ ਕਈ ਨਹੀਂ ਟੋਲਰੇਟ ਕਰ ਪਾਉਂਦੇ ਆ ਵੀ ਕਹਿੰਦੇ ਵੀ ਬਈ ਕਿਉਂ ਹੋ ਰਿਹਾ,
1: ਬਿਲਕੁਲ
2: ਤੇ ਕੋਈ ਕਾਨੂੰਨ ਆਉਣ ਦੀ ਵੀ ਚੀਜ਼ ਹੈਗੀ ਕਿ ਬਸ ਐਵੇਂ ਜਿਹੜਾ ਹੈਗਾ ਧੱਜੀਆਂ ਉਡਾ ਦਿਓ ਕਾਨੂੰਨ ਦੀਆਂ ਜਿਹੜੀਆਂ,
1: ਬਿਲਕੁਲ
2: ਇਸ ਤਰ੍ਹਾਂ ਥੋੜਾ ਹੁੰਦਾ। ਇੱਕ ਪਾਸੇ ਆਪਾਂ ਕਾਨੂੰਨ ਦਾ ਵੀ ਕਹੀ ਜਾਂਦੇ ਬਈ ਕਾਨੂੰਨ ਹੈਗਾ, ਇਹਦਾ ਕਾਨੂੰਨ ਕਿੱਧਰ ਗਿਆ।
1: ਨਾਲੇ ਕਦੇ ਇਹ ਵੀ ਹੁੰਦਾ ਸੀ ਨਾ ਕਿ ਇਹੀ ਅਕਾਲੀ ਲਹਿਰਾਂ ਚੱਲੀਆਂ ਸੀ ਤੇ ਕਦੇ ਉਹਨਾਂ ਸਮਿਆਂ ਦੇ ਵਿੱਚ, ਚਾਹੇ ਉਹ ਜੈਤੋ ਦਾ ਮੋਰਚਾ ਹੈ, ਚਾਹੇ ਉਹ ਨਰੈਣੂ ਹੈਗੇ ਆ, ਜਾਂ ਹੋਰ ਸਾਰੇ ਬਹੁਤ ਸਾਰੇ ਸੀਗੇ ਜਿਨ੍ਹਾਂ ਨੂੰ ਅੱਗਾਂ ਲਾ ਕੇ ਫਿਰ ਉਹ ਬਥੇਰਾ ਕੁਝ ਕੀਤਾ ਗਿਆ ਉਹਨਾਂ ਨੂੰ, ਤੇ ਕਿਵੇਂ ਗੁਰਦੁਆਰੇ ਆਜ਼ਾਦ ਕਰਾਏ ਗਏ, ਤੇ ਉਹੀ ਚੀਜ਼ਾਂ ਤੁਸੀਂ ਕਰਨ ਲੱਗ ਗਏ ਉਹ ਆਪਸ ਦੇ ਵਿੱਚ ਇੱਥੇ ਬੈਠ ਕੇ ਜੀ।
2: ਬਿਲਕੁਲ ਬਿਲਕੁਲ ਇਹੋ ਹੀ ਹੈ ਨਾ ਗੱਲ, ਵੀ ਕਹਿਣ ਦਾ ਮਤਲਬ ਅਗਰ ਦੇਖੋ 10 ਗੁਰੂ ਹੋਏ ਆ ਤਾਂ 10 ਗੁਰੂਆਂ ਦਾ ਇਹ ਥੋੜਾ ਹੈਗਾ ਵੀ ਲਵੀ ਉਹਨਾਂ ਦੇ ਜਿਹੜਾ ਹੈਗਾ ਉਹ ਛੱਡ ਕੇ ਗਏ ਹੈਗੇ ਸਾਰਾ ਕੁਛ ਜਿਹੜਾ ਹੈਗਾ,
1: ਬਿਲਕੁਲ
2: ਤੇ ਫਿਰ ਉਹ ਉਸ ਲੈਅ ਨੂੰ ਜਿਹੜਾ ਉਹ ਸਾਡੇ ਲਈ ਸੁਪਰੀਮ ਐਗਜ਼ੈਂਪਲ ਹੈਗੇ ਹੈ ਨਾ
1: ਜੀ,
2: ਤੇ ਫਿਰ ਜੇ ਸੁਪਰੀਮ ਐਗਜ਼ੈਂਪਲ ਹੈਗੇ ਤੇ ਉਸ ਹਿਸਾਬ ਨਾਲ ਚੱਲਿਆ ਜਾਵੇ। ਫਿਰ ਜੇ ਆਪਾਂ ਕਹੀਏ ਵੀ ਲਵੀ ਜਿਹੜਾ ਹੈਗਾ ਇੱਕ ਹੁੰਦਾ ਕਹਿੰਦੇ ਨਾ ਅਕਾਲ ਪੁਰਖ ਕੋ ਮੰਨਣਾ, ਇੱਕ ਹੁੰਦਾ ਕੀ ਮੰਨਣਾ
1: ਜੀ, ਬਿਲਕੁਲ
2: ਕੋ ਮੰਨਣਾ ਤੇ ਕੀ ਮੰਨਣਾ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ।
1: ਕਿਸੇ
2: ਨੂੰ ਵੀ ਕਹਿ ਲਓ ਜਿਹੜਾ ਅਕਾਲ ਪੁਰਖ ਹੈਗਾ ਉਹ ਦੂਸਰੇ ਵੀ ਕਹਿਣਗੇ ਵੀ ਹਾਂ ਵੀ ਹੈਗਾ।
1: ਨਾਲੇ ਦੇਖੋ ਮਾਮਾ ਜੀ, ਇਹ ਤਾਂ ਉਹ ਧਰਤੀ, ਇਹ ਤਾਂ ਉਹ ਧਰਤੀ ਹੈ ਜਿੱਥੇ ਕਦੇ ਮੁਗਲਾਂ ਦੇ ਜਾਂ ਉਹ ਤੋਂ ਪਹਿਲਾਂ ਦੇ ਜਿਹੜੇ ਸਾਰੇ ਸੀਗੇ ਉਹ ਮਤਲਬ ਕਿ ਭਾਰਤ ਦੀਆਂ ਔਰਤਾਂ ਮਤਲਬ ਕਿ ਲੈ ਜਾਂਦੇ ਹੁੰਦੇ ਸੀ, ਉਹਨਾਂ ਨੂੰ ਹਿਫਾਜ਼ਤ ਦੇ ਨਾਲ ਵਾਪਸ ਲਿਆ ਕੇ ਘਰ ਮਤਲਬ ਕਿ ਵਾਪਸ ਦਿੰਦੇ ਹੁੰਦੇ ਸੀ, ਉਹ ਧਰਤੀ ਹੈ ਜਿੱਥੇ ਕਾਂਡ ਕਰਨ ਲੱਗੇ ਹੋਏ ਨੇ ਜੀ।
2: ਮਿਸਾਲ ਹੈ ਬਿਲਕੁਲ ਬਿਲਕੁਲ, ਇਹ ਮਾਜੀ ਦੇ ਵਿੱਚ ਹੋਇਆ ਔਰ ਇਹ ਹਿਸਟਰੀ ਆ, ਉਹ ਕਦੇ ਵੀ ਮਿਟਾਈ ਨਹੀਂ ਜਾ ਸਕਦੀ, ਬਿਲਕੁਲ ਇਹਦੇ ਤੋਂ ਕੋਈ ਦੂਰ ਆਏ ਨਾ। ਤੇ ਬਹੁਤ ਵਧੀਆ ਤੁਹਾਡਾ ਸ਼ੋਅ ਹੁੰਦਾ ਵੀਰ ਭੁਪਿੰਦਰ ਜੀ, ਜਿਹੜਾ ਹੈਗਾ ਬੜਾ ਬੜਾ ਕੁਛ ਸਿੱਖਣ ਨੂੰ ਵੀ ਮਿਲਦਾ ਹੈਗਾ,
1: ਬਿਲਕੁਲ
2: ਰਾਜਨ ਸਿੰਘ ਸਾਹਿਬ ਆਉਂਦੇ ਆ, ਔਜਲਾ ਸਾਹਿਬ ਆਉਂਦੇ ਆ, ਜੌਹਲ ਭੈਣ ਜੀ ਵੀ ਆਉਂਦੇ ਜਾਂ ਦੂਸਰੇ ਹੋਰ ਵੀ ਆ, ਬੜਾ ਕੁਛ ਸਿੱਖਣ ਨੂੰ ਮਿਲਦਾ। ਪਰ ਗੱਲ ਇਹ ਹੈਗਾ ਵੀ ਗੱਲ ਫਿਰ ਉੱਥੇ ਹੀ ਆ ਜਾਂਦੀ ਆ ਵੀ ਕਹਿਣ ਦਾ ਮਤਲਬ ਅਮਲ ਜ਼ਰੂਰੀ ਆ। ਜੇ ਹੁਣ ਆਪਾਂ ਜਿਹੜਾ ਹੈਗਾ ਇਹ ਦੂਸਰੀਆਂ ਗੱਲਾਂ ਕਰਕੇ ਜਿਹੜਾ ਹੈਗਾ ਦੂਸਰੇ ਜਿਹੜਾ ਹੈਗਾ ਬਲਾ ਬੜਾ ਹੈਰਤ ਹੁੰਦੀ ਆ ਕਈ ਵਾਰੀ, ਹੁਣ ਏ ਆਈ ਦੀਆਂ ਗੱਲਾਂ ਹੋਈ ਜਾਂਦੀਆਂ,
1: ਬਿਲਕੁਲ
2: ਏ ਆਈ ਕੀ ਹੈਗਾ ਵੀ ਆਰਟੀਫਿਸ਼ੀਅਲ ਇੰਟੈਲੀਜੈਂਸ,
1: ਬਿਲਕੁਲ
2: ਯਾਰ ਆਰਟੀਫਿਸ਼ੀਅਲ ਜਿਹੜੀ ਆਰਟੀਫਿਸ਼ੀਅਲ ਦਾ ਮਤਲਬ ਹੁੰਦਾ ਬਣਾਉਟੀ, ਤੇ ਓਰਿਜਿਨਲ ਇੰਟੈਲੀਜੈਂਸ ਕਿਤੇ ਓ ਆਈ ਕਿੱਧਰ ਚਲੀ ਗਈ ਬਈ, ਏ ਆਈ ਤਾਂ ਸਾਰੇ ਹੀ ਜਿਹੜਾ ਹੈਗਾ ਕਹਿੰਦੇ ਵੀ ਏ ਆਈ ਨੂੰ ਫੋਲੋ ਕਰੀਏ,
1: ਨਹੀਂ ਇੱਕ ਜੰਗੇ ਵੀ ਚੱਲ ਰਹੀਆਂ ਨੇ ਹੁਣ ਯੂਰੋਪੀਅਨ ਮੁਲਕਾਂ ਦੇ ਵਿੱਚ, ਵੀਕਐਂਡ ਦੇ ਵਿੱਚ
2: ਓ ਆਈ ਕਹਿੰਦੇ ਓਰਿਜਿਨਲ ਇੰਟੈਲੀਜੈਂਸ
1: ਆਰਟੀਕਲ ਛਪੇ,
2: ਕਿੱਧਰ ਹੈ ਉਹ ਕਦੋਂ ਆਉਣੀ,
1: ਆਰਟੀਕਲ ਛਪੇ ਨੇ ਵੀਕਐਂਡ ਦੇ ਵਿੱਚ, ਕਾਫੀ ਇਹ ਚਰਚਾ ਦਾ ਮੁੱਦਾ ਬਣੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਰਟੀਫਿਸ਼ੀਅਲ ਇਹ ਜਿਹੜੀ ਹੈ ਇੰਟੈਲੀਜੈਂਸ ਹੀ ਉਹੀ ਸਭ ਕੰਟਰੋਲ ਕਰੇਗੀ ਤੇ ਮਨੁੱਖਾਂ ਦੇ ਹੱਥਾਂ ਤੋਂ ਕਦੇ ਨਾ ਕਦੇ ਬਾਹਰ ਹੋ ਜਾਣੀ ਆ ਤੇ ਫਿਰ ਤਬਾਹੀ ਮਚਣੀ ਆ ਜੀ ਦੁਨੀਆ ਦੀ, ਪਰਲੋ ਆਏਗੀ ਫਿਰ,
2: ਉਹੀ ਗੱਲ ਹੈ ਨਾ
1: ਜੀ।
2: ਹਾਂ ਜਿਹਦਾ ਨਾਂ ਹੀ ਆਰਟੀਫਿਸ਼ੀਅਲ ਹੈ, ਲੋੜ ਹੈਗੀ ਆ ਓਰਿਜਿਨਲ ਇੰਟੈਲੀਜੈਂਸ ਦੀ, ਓ ਆਈ ਦੀ ਲੋੜ ਹੈਗੀ ਆ, ਨਾ ਕਿ ਏ ਆਈ ਦੀ ਲੋੜ ਹੈਗੀ। ਤੇ ਚਲੋ ਬਹਰਹਾਲ ਦੇਖਦੇ ਆ ਕਿ ਕਿਸਾ ਹਵਾ ਕਿੱਦਾਂ ਨੂੰ ਚੱਲਦੀ,
1: ਬਿਲਕੁਲ।
2: ਤੇ ਬਾਕੀ ਮੈਂ ਇੱਕ ਲੈ ਕੇ ਆਇਆ ਸੌਂਗ ਜੇ ਤੁਹਾਡੀ ਇਜਾਜ਼ਤ,
1: ਜ਼ਰੂਰ ਜ਼ਰੂਰ ਕਰੋ ਸੰਜਾ ਜੀ,
2: ਲਓ ਜੀ ਰੂਦਾਰੀ ਵੀ ਕਰਨੀ।

0: वाह जी वाह जी, क्या बात है, बहुत खूब
1: शुक्रिया,
0: बहुत खूब, बहुत सोने अल्फाज जी, शुक्रिया मोहम्मद जी, इन्नी सोहनी सांझ
1: हमेशा
0: लई,
1: जिंदे
0: थैंक
1: वास्ते
0: यू
1: रहो
0: थैंक
1: जी।
0: यू थैंक
1: थैंक
0: यू,
1: यू
0: सत
1: सो
0: श्री अकाल
1: मच।
0: जी। दोस्तों ईसा जी मोहम्मद जी, क्या बात है, गल्लां बातां दे नाल नाल गीत भी सुना के गए ने, साझा करके गए ने, ते हनेरा मेरे तो डरता है, क्या बात है जी। ते दोस्तों हालात आपां पंजाब दी डिस्कस करके हटे हां, ते इन्हां मुल्कां दे विच वी धर्म दे हालात जड़े ने उह डामाडोल खा रहे ने। कनेडा दियां खबरां ने जो वध तों वध गुरु घर जां वड्डियां वड्डियां इमारतां दे विच असी अपना मतलब कि शानो शौकत जां दिखावा जिहड़ा करदे हां उह किते ना किते सानूं महंगा वी पै रिहा है। कनेडा दे दो गुरुद्वारियां दे खिलाफ 1.3 करोड़ कनेडियन डॉलर दे कर्जे दी वापसी दे लई केस हो गया है। लंबी रिपोर्ट है, तुहाडे नाल सांझी करदे हां। कनेडा दे ओंटारियो सूबे दे दो गुरुद्वारियां दे उत्ते 1.3 करोड़ कनेडियन डॉलर जाने कि लगभग इंडिया दे देखा जावे तां 90 करोड़ रुपया बन जांदा है, 89-90 करोड़ रुपया तो वध दे कर्जे दी वापसी दे लई केस कीता है। ਇਹ ਜਿਹੜਾ ਮਾਮਲਾ ਸਾਬਕਾ ਲਿਬਰਲ ਸੰਸਦ ਮੈਂਬਰ ਤੇ ਉਹਨਾਂ ਦੀ ਕਾਨੂੰਨੀ ਫਰਮ ਜਿਹੜੀ ਹੈ ਉਹਦੇ ਨਾਲ ਜੁੜਿਆ ਹੋਇਆ ਹੈ। ਕਰਜ਼ ਦੇਣ ਵਾਲੀਆਂ ਕੰਪਨੀਆਂ ਨੇ ਦੋਸ਼ ਲਾਏ ਨੇ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ ਤੇ ਕਰਜ਼ੇ ਲੈਣ ਵੇਲੇ ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਕਰਜ਼ੇ ਦੇ ਵਜੋਂ ਗਾਰੰਟੀ ਦੀ ਕਾਰਵਾਈ ਮੁਕੰਮਲ ਨਹੀਂ ਕੀਤੀ ਗਈ। ਦੀ ਕੈਨੇਡਾ ਨੇਸ਼ਨ ਦੀ ਜਿਹੜੀ ਹੈ 18 ਸਤੰਬਰ ਨੂੰ ਪ੍ਰਕਾਸ਼ਿਤ ਹੋਈ ਇੱਕ ਰਿਪੋਰਟ ਹੈ, ਉਹਦੇ ਮੁਤਾਬਕ SSMT ਮੈਨੇਜਮੈਂਟ ਇੰਕ ਤੇ ਉਕਲੁਸ ਮਾਰਟਗੇਜ GP ਇੰਕ ਨੇ ਓਨਟਾਰੀਓ ਦੀ ਸੁਪੀਰੀਅਰ ਕੋਰਟ ਆਫ ਜਸਟਿਸ ਦੇ ਵਿੱਚ ਇਹ ਮੁਕੱਦਮਾ ਦਾਇਰ ਕੀਤਾ ਹੈ। ਮੁਕੱਦਮਾ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ, ਜਿਸ ਨੂੰ ਐਟੋਬੀ ਕੋਕ ਗੁਰਦੁਆਰਾ ਵੀ ਜਿਹੜਾ ਕਿਹਾ ਜਾਂਦਾ ਹੈ, ਤੇ ਬ੍ਰੈਂਪਟਨ ਸਥਿਤ ਨਾਨਕਸਰ ਠਾਠ ਈਸ਼ਰ ਦਰਬਾਰ ਦੇ ਖਿਲਾਫ ਕੀਤਾ ਗਿਆ ਹੈ। ਇਹ ਦੋ ਗੁਰੂ ਘਰ ਨੇ। ਕਰਜ਼ਾ ਦੇਣ ਵਾਲੀਆਂ ਕੰਪਨੀਆਂ ਦਾ ਦੋਸ਼ ਇਹ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਦਿੱਤੇ ਗਏ ਕਰਜ਼ੇ ਵਾਪਸ ਨਹੀਂ ਕੀਤੇ ਗਏ। ਉਹਨਾਂ ਦਾ ਇਹ ਵੀ ਦਾਅਵਾ ਹੈ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਨੂੰ ਕਰਜ਼ੇ ਦੀ ਗਾਰੰਟੀ ਵਜੋਂ ਦਰਜ ਕਰਵਾਉਣ ਦੇ ਲਈ ਲੋੜੀਂਦੀ ਕਾਗਜ਼ਾਈ ਕਾਰਵਾਈ ਜਿਹੜੀ ਹੈ RSG ਜਿਹੜੀ ਹੈ ਲਾ ਦੇ ਨਾਲ ਜੁੜੇ ਇੱਕ ਵਕੀਲ ਦੇ ਵੱਲੋਂ ਸਹੀ ਢੰਗ ਦੇ ਨਾਲ ਪੂਰੀ ਨਹੀਂ ਕੀਤੀ ਗਈ। ਇਸੇ ਤਰ੍ਹਾਂ ਹੀ ਰਿਪੋਰਟ ਦੇ ਮੁਤਾਬਕ SSMT ਨੇ 25 ਅਪ੍ਰੈਲ 2025 ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 1 ਕਰੋੜ ਕੈਨੇਡੀਅਨ ਡਾਲਰ ਜਿਹੜੇ ਨੇ ਜਾਣੀ ਕਿ ਲਗਭਗ 68.6 ਕਰੋੜ ਰੁਪਏ ਦਾ ਕਰਜ਼ਾ ਦਿੱਤਾ। 20 ਮਈ ਨੂੰ ਇਸ ਕਰਜ਼ੇ ਦੀ ਕੁੱਲ ਸੀਮਾ ਵਧਾ ਕੇ 1.5 ਕਰੋੜ ਕੈਨੇਡੀਅਨ ਡਾਲਰ ਹੋ ਗਈ, ਜਾਣੀ ਕਿ 102.9 ਕਰੋੜ ਰੁਪਏ ਹੋ ਗਈ ਕਰ ਦਿੱਤੀ ਗਈ। ਵਾਧੂ ਰਕਮ ਦੀ ਸੁਰੱਖਿਆ ਬ੍ਰੈਂਪਟਨ ਸਥਿਤ ਨਾਨਕਸਰ ਗੁਰਦੁਆਰੇ ਦੀ ਜਾਇਦਾਦ ਦੇ ਰਾਹੀਂ ਕੀਤੀ ਜਾਣੀ ਸੀ। ਕਰਜ਼ਾ ਦੇਣ ਵਾਲੀਆਂ ਧਿਰਾਂ ਦੇ ਵੱਲੋਂ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਮੁਤਾਬਕ ਲਗਭਗ 1.2 ਕਰੋੜ ਕੈਨੇਡੀਅਨ ਡਾਲਰ, ਜੋ ਕਿ ਜਾਣੀ ਕਿ ਭਾਰਤੀ ਕਰੰਸੀ ਦੇ ਮੁਤਾਬਕ 82.3 ਕਰੋੜ ਬਣ ਜਾਂਦਾ ਹੈ, ਉਹਦੀ ਰਕਮ ਜਾਰੀ ਕੀਤੀ ਗਈ। ਜਦਕਿ ਵਿਆਜ ਸਮੇਤ 1.3 ਕਰੋੜ ਕੈਨੇਡੀਅਨ ਡਾਲਰ, ਜੋ ਕਿ 99-90 ਕਰੋੜ ਰੁਪਈਆ ਬਣ ਜਾਂਦਾ ਹੈ, ਤੋਂ ਵੱਧ ਦੀ ਰਕਮ ਜਿਹੜੀ ਹੈ ਹਾਲੇ ਬਕਾਇਆ ਪਈ ਹੈ। ਇਹਨਾਂ ਕਰਜ਼ਿਆਂ ਦੇ ਜਿਹੜਾ ਉੱਤੇ ਪਹਿਲੇ 6 ਮਹੀਨਿਆਂ ਦੇ ਲਈ ਵੱਧ ਤੋਂ ਵੱਧ 15% ਵਿਆਜ ਲਾਇਆ ਗਿਆ ਸੀ, ਜਿਸ ਤੋਂ ਬਾਅਦ ਇਹ ਦਰ ਜਿਹੜੀ ਵੱਧ ਕੇ 24% ਹੋ ਗਈ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ 1.5 ਕਰੋੜ ਕੈਨੇਡੀਅਨ ਡਾਲਰ ਦੀ ਰਕਮ ਦੇ ਉੱਤੇ 24% ਸਾਲਾਨਾ ਵਿਆਜ ਦੇ ਹਿਸਾਬ ਦੇ ਨਾਲ ਹਰ ਮਹੀਨੇ ਲਗਭਗ 3 ਲੱਖ ਕੈਨੇਡੀਅਨ ਡਾਲਰ ਸਿਰਫ ਉਹਦੇ ਉੱਤੇ ਵਿਆਜ ਪੈਂਦਾ ਰਿਹਾ। ਕਰੀਬ 2.06 ਕਰੋੜ ਰੁਪਈਆ ਭਾਰਤੀ ਉਹਦੇ ਉੱਤੇ ਵਿਆਜ ਬਣਦਾ ਹੈ। ਬ੍ਰੈਂਪਟਨ ਦੀ ਗੁਰਦੁਆਰੇ ਦੀ ਜਾਇਦਾਦ ਨੂੰ ਕਰਜ਼ੇ ਦੀ ਗਾਰੰਟੀ ਵਜੋਂ ਦਰਜ ਨਾ ਕਰਨ ਦਾ ਦੋਸ਼ ਲੱਗਿਆ ਹੈ। ਇੱਕ ਲਾਅ ਫਰਮ ਦੇ ਮਾਲਕ ਅਤੇ ਸੰਚਾਲਕ ਤੇ ਬ੍ਰੈਂਪਟਨ ਦੀ ਜਾਇਦਾਦ ਦੇ ਉੱਤੇ ਦੂਜਾ ਚਾਰਜ ਦਰਜ ਕਰਵਾਉਣ ਦੀ ਜ਼ਿੰਮੇਵਾਰੀ ਹੋਣ ਦਾ ਦਾਅਵਾ ਕੀਤਾ ਗਿਆ। ਹਾਲਾਂਕਿ ਫਰਮ ਦਾ ਕਹਿਣਾ ਹੈ ਕਿ ਇਹ ਚਾਰਜ ਕਦੇ ਦਰਜ ਹੀ ਨਹੀਂ ਕੀਤਾ ਗਿਆ, ਇਸ ਕਾਰਨ ਕਰਜ਼ਾ ਦੇਣ ਵਾਲੀ ਧਿਰ ਨੂੰ ਕਰਜ਼ੇ ਦੀ ਉਹ ਗਾਰੰਟੀ ਨਹੀਂ ਮਿਲੀ ਜਿਸ ਦੀ ਉਮੀਦ ਕੀਤੀ ਗਈ। ਇਹ ਕਿਹਾ ਗਿਆ ਕਿ ਜੇ ਕਰਜ਼ਾ ਵਾਪਸ ਨਾ ਕੀਤਾ ਗਿਆ ਤਾਂ ਉਸ ਜਾਇਦਾਦ ਤੋਂ ਕਰਜ਼ੇ ਦੀ ਵਸੂਲੀ ਦਾ ਕਾਨੂੰਨੀ ਹੱਕ ਹੋਵੇਗਾ। ਰਿਪੋਰਟ ਮੁਤਾਬਕ ਹੀ ਇਹ ਲਾਅ ਫਰਮ ਦੇ ਮਾਲਕ ਨੂੰ ਲਾਅ ਸੁਸਾਇਟੀ ਆਫ ਓਨਟਾਰੀਓ ਦੇ ਸਾਹਮਣੇ ਜਿਹੜਾ ਇੱਕ ਵੱਖਰੀ ਹੀ ਅਨੁਸ਼ਾਸਨਾਤਮਕ ਕਾਰਵਾਈ ਦਾ ਜਿਹੜਾ ਉਹ ਵੀ ਸਾਹਮਣਾ ਕਰਨਾ ਪੈ ਰਿਹਾ। ਓਨਟਾਰੀਓ ਸੁਪੀਰੀਅਰ ਕੋਰਟ ਦੇ ਜੱਜ ਫਰੈਡਰਿਕ ਐਲ ਮਾਇਰ ਮਾਇਰਜ਼ ਨੇ ਜਿਹੜਾ 11 ਸਤੰਬਰ ਨੂੰ ਹੁਕਮ ਦੇ ਦਿੱਤਾ ਕਿ ਜਨਵਰੀ ਦੇ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਬ੍ਰੈਂਪਟਨ ਸਥਿਤ ਜਾਇਦਾਦ ਨੂੰ ਨਾ ਤਾਂ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਇਸ ਦੇ ਉੱਤੇ ਕੋਈ ਹੋਰ ਕਰਜ਼ਾ ਜਾਂ ਵਿੱਤੀ ਬੋਝ ਪਾਇਆ ਜਾ ਸਕਦਾ ਹੈ। ਹਾਲਾਂਕਿ ਮੁਕੱਦਮੇ ਦੀ ਮੌਜੂਦਾ ਸਥਿਤੀ ਦੇ ਬਾਰੇ ਦੋਵਾਂ ਧਿਰਾਂ ਵੱਲੋਂ ਵੱਖ ਵੱਖ ਦਾਅਵੇ ਕੀਤੇ ਗਏ ਨੇ। ਦੀ ਕੈਨੇਡਾ ਨੇਸ਼ਨ ਦੇ ਮੁਤਾਬਕ ਇਹ ਧਿਰ ਦੀ ਜਿਹੜੀ ਹੈ ਨੁਮਾਇੰਦਗੀ ਕਰ ਰਹੇ ਵਕੀਲ ਸਾਈਮਨ ਬੀਬਰ ਨੇ ਈਮੇਲ ਦੇ ਰਾਹੀਂ ਕਿਹਾ ਕਿ ਮੇਰੀ ਜਾਣਕਾਰੀ ਦੇ ਮੁਤਾਬਕ ਇਹ ਮਾਮਲਾ ਹੱਲ ਹੋ ਗਿਆ ਹੈ ਅਤੇ ਦੂਜੇ ਪਾਸੇ ਹੋਰ ਧਿਰ ਦੀ ਵਕੀਲ ਮਾਰੀਆ ਨਾਈਮਾਰਕ ਨੇ ਈਮੇਲ ਦੇ ਰਾਹੀਂ ਕਿਹਾ ਕਿ ਇਹ ਮਾਮਲਾ ਹੱਲ ਨਹੀਂ ਹੋਇਆ ਹੈ। ਗੁਰਦੁਆਰਿਆਂ ਅਤੇ ਫਰਮ ਵਿਚਾਲੇ ਵਿੱਤੀ ਲੈਣ ਦੇਣ ਰਿਪੋਰਟ ਦੇ ਵਿੱਚ RSG ਲਾਅ ਦੇ ਟਰੱਸਟ ਖਾਤੇ ਅਤੇ ਦੋਵਾਂ ਗੁਰਦੁਆਰਿਆਂ ਦੇ ਵਿਚਾਲੇ ਹੋਏ ਕੁਝ ਵਿੱਤੀ ਲੈਣ ਦੇਣ ਦਾ ਵੀ ਜਿਹੜਾ ਜ਼ਿਕਰ ਕੀਤਾ ਗਿਆ। ਲਾਅ ਸੁਸਾਇਟੀ ਆਫ ਓਨਟਾਰੀਓ ਦੇ ਸਾਹਮਣੇ ਚੱਲੀ ਜਿਹੜੀ ਕਾਰਵਾਈ ਦੇ ਦੌਰਾਨ ਪੇਸ਼ ਕੀਤੇ ਗਏ ਰਿਕਾਰਡਾਂ ਦੇ ਮੁਤਾਬਕ 7 ਅਤੇ 10 ਅਪ੍ਰੈਲ ਨੂੰ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਨੂੰ 2.5 ਤੋਂ ਲੈ ਕੇ 2.5 ਲੱਖ ਕੈਨੇਡੀਅਨ ਡਾਲਰ ਹਰ ਇੱਕ ਲਗਭਗ 1.71 ਕਰੋੜ ਰੁਪਏ ਦੀ ਦੀਆਂ ਦੋ ਅਦਾਇਗੀਆਂ ਕੀਤੀਆਂ ਗਈਆਂ। ਇੱਕ ਹੋਰ ਜਿਹੜੀ ਨੇ 2.5 ਲੱਖ ਕੈਨੇਡੀਅਨ ਡਾਲਰ ਲਗਭਗ 1.71 ਕਰੋੜ ਰੁਪਏ ਬਣ ਜਾਂਦੇ ਨੇ, ਉਹਦੀ ਅਦਾਇਗੀ ਗੁਰੂ ਨਾਨਕ ਦਰਬਾਰ ਨੂੰ ਕੀਤੇ ਜਾਣ ਦੀ ਜਾਣਕਾਰੀ ਹੈ, ਜੋ ਬ੍ਰੈਂਪਟਨ ਦੇ ਗੁਰਦੁਆਰੇ ਦਾ ਆਮ ਤੌਰ ਦੇ ਉੱਤੇ ਵਰਤਿਆ ਜਾਣ ਵਾਲਾ ਨਾਂ ਹੈ। ਬੈਂਕ ਆਫ ਨੋਵਾ ਸਕੋਸ਼ੀਆ ਨਾਲ ਜਿਹੜਾ ਹੈ ਕਥਿਤ ਚੈੱਕ ਧੋਖਾਧੜੀ ਦੇ ਨਾਲ ਜੁੜੇ ਇੱਕ ਵੱਖਰੇ ਮਾਮਲੇ ਦੇ ਵਿੱਚ ਅਦਾਲਤੀ ਰਿਕਾਰਡਾਂ ਦੇ ਰਾਹੀਂ ਇੱਕ ਹੋਰ ਜਿਹੜੇ ਨੇ 2.5 ਲੱਖ ਕੈਨੇਡੀਅਨ ਡਾਲਰ ਯਾਨੀ ਕਿ 2.5 ਲੱਖ ਡਾਲਰ ਲਗਭਗ 1.71 ਕਰੋੜ ਰੁਪਏ ਦੀ ਵਿਵਾਦਿਤ ਰਕਮ ਦਾ ਸੰਬੰਧ ਵੀ RSG ਲਾਅ ਦੇ ਟਰੱਸਟ ਅਤੇ ਖਾਤੇ ਰਾਹੀਂ ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਦੇ ਨਾਲ ਜੁੜੇ ਜਾਣ ਦੀ ਜਿਹੜੀ ਹੈ ਗੱਲ ਸਾਹਮਣੇ ਆਈ ਹੈ। ਇਹਨਾਂ ਵਿੱਤੀ ਲੈਣ ਦੇਣ ਦੇ ਨਾਲ ਜੁੜੀਆਂ ਸਥਿਤੀਆਂ ਦੇ ਬਾਰੇ ਅਜੇ ਕਾਨੂੰਨੀ ਕਾਰਵਾਈ ਜਾਰੀ ਹੈ। ਸਿੱਖ ਸਪਿਰਚੁਅਲ ਸੈਂਟਰ ਟੋਰਾਂਟੋ ਅਤੇ ਨਾਨਕਸਰ 68 ਈਸ਼ਰ ਦਰਬਾਰ ਦੋਵੇਂ ਹੀ ਸੰਘੀ ਪੱਧਰ ਦੇ ਉੱਤੇ ਰਜਿਸਟਰਡ ਚੈਰੀਟੇਬਲ ਸੰਸਥਾਵਾਂ ਨੇ। ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਇਹ ਸਪਸ਼ਟ ਨਹੀਂ ਹੈ ਕਿ ਇਹ ਕਰਜ਼ੇ ਇਹਨਾਂ ਸੰਸਥਾਵਾਂ ਦੀਆਂ ਚੈਰੀਟੇਬਲ ਗਤੀਵਿਧੀਆਂ ਦੇ ਲਈ ਲਏ ਗਏ ਨੇ ਸਨ ਜਾਂ ਕਿਤੇ ਹੋਰ ਜਾਂ ਨਹੀਂ। ਇਸ ਸਿਵਲ ਮੁਕੱਦਮੇ ਦੇ ਵਿੱਚ ਲਾਏ ਗਏ ਦੋਸ਼ਾਂ ਦੀ ਅਜੇ ਅਦਾਲਤ ਦੇ ਵਿੱਚ ਜਾਂਚ ਨਹੀਂ ਹੋਈ ਹੈ ਅਤੇ ਇਹਨਾਂ ਦੇ ਉੱਤੇ ਕੋਈ ਅੰਤਮ ਜਿਹੜਾ ਫੈਸਲਾ ਅਜੇ ਤੱਕ ਨਹੀਂ ਲਿਆ ਗਿਆ। ਲਓ ਜੀ ਦੋਸਤੋ, ਇਸ ਤਰ੍ਹਾਂ ਦੇ ਹਾਲਾਤ ਵਿਦੇਸ਼ਾਂ ਦੇ ਵਿੱਚ ਵੀ ਨੇ। ਸਾਡੀ ਦੌੜ ਹੈ ਵੱਧ ਤੋਂ ਵੱਧ ਗੁਰੂ ਘਰ ਬਣਾ ਲਈਏ, ਪਰ ਜਿੰਨੇ ਹੈਗੇ ਉਹਨਾਂ ਨੂੰ ਸਾਂਭਣਦੀ ਨਹੀਂ ਇੱਕ ਜਗ੍ਹਾ, ਕਿਉਂਕਿ ਅਸੀਂ ਬੈਠ ਨਹੀਂ ਸਕਦੇ, ਜੁੜ ਕੇ ਬਹਿ ਨਹੀਂ ਸਕਦੇ, ਸਿਰ ਜੋੜ ਨਹੀਂ ਸਕਦੇ, ਤਾਂ ਭਾਈ ਫਿਰ ਗੁਰੂ ਘਰ ਵੀ ਤਾਂ ਆਪਣੇ ਆਪਣੇ ਚਾਹੀਦੇ ਨਾ, ਜਾਤਾਂ 'ਤੇ ਰੰਗਾਂ 'ਤੇ ਭੇਦਾਂ 'ਤੇ ਸਾਰਾ ਕੁਝ ਇਸ ਤਰ੍ਹਾਂ ਹੀ ਚੱਲਣਾ। ਫਿਰ ਚੱਕ ਦਿਓ ਭਾਈ, ਗੜ ਦਿਓ ਝੰਡੇ, ਇੱਥੇ ਵੀ ਰਹਿ ਆਉਣਾ ਪਿੱਛੇ। ਲਓ ਦੋਸਤੋ, ਇਹ ਨੇ ਹਾਲਾਤ ਦੁਨੀਆਦਾਰੀ ਦੇ। ਅਤੇ ਗੁਰਪ੍ਰੀਤ ਸਿੰਘ ਜੀ, ਆਪਣੇ ਸਿੱਧੂ ਸਾਹਿਬ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ ਜੀ, ਬਾਈ ਜੀ ਸਵਾਗਤ ਹੈ ਜੀਆਂ ਨੂੰ ਜੀ, ਅਤੇ ਕੈਨੇਡਾ ਤੋਂ ਅਮੈਰੀਕਾ ਤੋਂ ਦੋਵੇਂ ਝੰਡੇ ਭੇਜੇ ਆ ਉਹਨਾਂ ਨੇ, ਅਤੇ ਨਾਲ ਨਾਲ ਥੈਂਕ ਟੂ ਆਲ ਜੀ ਲਿਖਦੇ ਨੇ ਮੁਹੰਮਦ ਜੀ, ਵਾਹਿਗੁਰੂ ਜੀ ਆਪਣੇ ਗੁਰਪ੍ਰੀਤ ਜੀ ਨੇ ਲਿਖਿਆ, ਅਤੇ ਸਵਾਗਤ ਹੈ ਜੀ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ, ਅਤੇ ਬਹੁਤ ਸਾਰੇ ਸੁਨੇਹੇ ਔਜਲਾ ਸਾਹਿਬ ਦੇ ਹੋਰ ਸਾਰੇ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਅਤੇ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਗੱਲ ਕਰ ਰਿਹਾ ਸੀ ਦੋਸਤੋ, ਉਹ ਆਖਰੀ ਦੇ ਵਿੱਚ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲਵਾਂਗੇ ਅੱਜ, ਅਤੇ ਸੋਮਵਾਰ ਦਾ ਦਿਨ ਕਾਫੀ ਬਿਜ਼ੀ ਹੁੰਦਾ ਹੈ ਤੁਹਾਡੇ ਲਈ ਵੀ ਅਤੇ ਮੇਰੇ ਲਈ ਵੀ। ਜੋਲ ਭੈਣ ਜੀ ਕਹਿੰਦੇ, ਇਸ ਖਬਰ ਨੂੰ ਸੁਣ ਕੇ ਲੱਗਦਾ ਹੈ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਸੀ ਕਹਿੰਦੇ ਨੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ ਭੈਣ ਜੀ। ਸੁਰਿੰਦਰ ਮਾਲ ਜੀ ਲਿਖਦੇ ਆ ਸਤਿ ਸ਼੍ਰੀ ਅਕਾਲ ਜੀ, ਅਤੇ US ਤੋਂ, ਅਤੇ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਇੰਡੀਆ ਤੋਂ। ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 3 ਕਿਹਾ ਜੀ, ਅਤੇ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਪਿਆਰ ਪਈ ਸਤਿ ਸ਼੍ਰੀ ਅਕਾਲ। ਔਜਨਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਸਾਰੇ ਪਿਆਰਿਆਂ ਨੂੰ। ਸਤਨਾਮ ਸਿੰਘ ਜਾਣੀਆਂ ਚੱਲ ਬਾਈ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ। ਮੁਕੱਦਰ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ, ਅਤੇ ਇਸੇ ਤਰ੍ਹਾਂ ਦਵਿੰਦਰ ਭਾਰਤ ਜੀ ਨੇ ਸਤਿ ਸ਼੍ਰੀ ਅਕਾਲ UAE ਤੋਂ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ। ਔਜਲਾ ਸਾਹਿਬ ਕਹਿੰਦੇ, ਬਾਦਲ ਦਲੀਏ ਫਿਰ ਕਹਿੰਦੇ ਚਰਚਾ ਦੇ ਵਿੱਚ ਨੇ, ਅਤੇ ਔਜਲਾ ਸਾਹਿਬ ਕਹਿੰਦੇ ਚਵਲ ਦਾ ਮਾਮਲਾ ਕਰੋ ਜੀ, ਕਹੋ ਅੱਗੇ ਗੱਲਾਂ ਬਾਤਾਂ। ਸਤਿ ਸ਼੍ਰੀ ਅਕਾਲ ਕਹਿੰਦੇ ਨੇ ਮੁਹੰਮਦ ਜੀ ਦੁਬਈ ਤੋਂ, ਅਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ, ਭੈਣ ਜੀ ਲੋਕ ਸੁਚੇਤ ਹੋਣਗੇ ਤਾਂ ਹੀ ਕਹਿੰਦੇ ਸੁਧਾਰ ਹੋ ਸਕਦਾ ਹੈ ਜੀ, ਅਤੇ ਬਹੁਤ ਵਧੀਆ ਵਿਚਾਰ ਭੈਣ ਜੀ ਦੇ, ਬਹੁਤ ਬਹੁਤ ਸ਼ੁਕਰੀਆ ਔਜਲਾ ਸਾਹਿਬ ਐਪਰੀਸ਼ੀਏਟ ਕਰਨ ਦੇ ਲਈ ਜੀ। ਅਤੇ ਸੁਰਿੰਦਰ ਮਾਲ ਜੀ ਕਹਿੰਦੇ, ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਸੋਹਣੀ ਸਾਂਝ ਪਾਈ ਹੈ ਅੱਜ, ਅਤੇ ਇਸੇ ਤਰ੍ਹਾਂ ਜੋਲ ਭੈਣ ਜੀ ਦੀਆਂ ਗੱਲਾਂ ਨੂੰ ਪਸੰਦ ਕਰਦੇ ਆ। ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਤੇ ਸ਼ੁਕਰੀਆ ਜੀ। ਤੇ ਜੋਲ ਭੈਣ ਜੀ ਲਿਖਦੇ ਆ ਕਿ ਜਿਹੜੀ ਸੇਵਾ ਵਾਲਾ ਕੰਮ ਹੈ ਇਸਨੇ ਹੀ ਕਹਿੰਦੇ ਤਾਂ ਕੰਮ ਖਰਾਬ ਕੀਤਾ, ਐਡੇ ਗੰਦੇ ਕੰਮ ਕਰਕੇ 2 ਦਿਨ ਭਾਂਡੇ ਮਾਂਜ ਕੇ ਬਰੀ ਹੋ ਜਾਂਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਬਿਲਕੁਲ ਸਹੀ ਕਿਹਾ ਤੁਸੀਂ ਭੈਣ ਜੀ, ਜੇ ਇਹਨਾਂ ਨੂੰ ਘਰੇ ਤੋਰਨ ਇੱਕ ਵਧੀਆ ਮੈਸੇਜ ਸਮਾਜ ਨੂੰ ਦੇਣਾ ਚਾਹੀਦਾ ਹੈ। ਅਤੇ ਮੁਹੰਮਦ ਜੀ ਕਹਿੰਦੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ ਜੀ, ਅਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ ਕਹਿੰਦੇ ਜੀ। ਅਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੁਹੰਮਦ ਬਖਸ਼ੀ ਜੀ ਸਤਿ ਸ਼੍ਰੀ ਅਕਾਲ, ਆਦਾਬ ਵੀਰ ਜੀ, ਆ ਜਾਓ ਮਹਿਫਲ ਸਜਾ ਜਾਓ ਜੀ ਕਹਿੰਦੇ ਜਾਂਦੇ ਜਾਂਦੇ। ਅਤੇ ਸੁਰਿੰਦਰ ਮਾਲ ਜੀ ਲਿਖਦੇ ਆ US ਤੋਂ, ਰਾਜਨ ਸੈਣੀ ਜੀ ਸੋਹਣੀ ਸਾਂਝ ਪਾਈ ਹੈ ਅਤੇ ਸ਼ੁਕਰੀਆ ਅਦਾ ਕੀਤਾ ਹੈ ਸੈਣੀ ਸਾਹਿਬ ਨੇ ਵੀ, ਸ਼ੁਕਰੀਆ ਮਾਲ ਭੈਣ ਜੀ ਦਾ। ਮੁਹੰਮਦ ਜੀ ਕਹਿੰਦੇ ਓਕੇ ਵੀਰ ਜੀ, ਰਾਜਨ ਜੀ ਅਤੇ ਸ਼ੁਕਰੀਆ ਵੀਰ ਜੀ। ਸੈਣੀ ਸਾਹਿਬ ਕਹਿੰਦੇ ਨੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਲਿਖਦੇ ਹੈ। ਸੁਰਿੰਦਰ ਜੀ ਮਾਲ ਜੀ ਲਿਖਦੇ ਆ ਵਾਹ ਕਮਾਲ ਬਖਸ਼ੀ ਜੀ, ਬਹੁਤ ਵਧੀਆ ਸਾਂਝ ਪਾ ਕੇ ਗਏ ਨੇ, ਸੋਹਣੀ ਆਵਾਜ਼ ਅਤੇ ਸੋਹਣੇ ਬੋਲ, ਚੜ੍ਹਦੀ ਕਲਾ ਦੇ ਵਿੱਚ ਰਹੋ ਕਹਿੰਦੇ। ਔਜਲਾ ਸਾਹਿਬ ਕਹਿੰਦੇ ਨੇ ਵਾਹ ਕਮਾਲ ਰਚਨਾ, ਖੂਬਸੂਰਤ ਪੇਸ਼ਕਾਰੀ ਬਖਸ਼ੀ ਜੀ, ਨਜ਼ਾਰਾ ਆ ਗਿਆ। ਮੁਹੰਮਦ ਜੀ ਕਹਿੰਦੇ ਸ਼ੁਕਰੀਆ ਸਿਸਟਰ ਸੁਰਿੰਦਰ ਮਾਲ ਜੀ ਅਤੇ ਸ਼ੁਕਰੀਆ ਜੀ ਵੀਰ ਸਿਕੰਦਰ ਜੀ। ਗੁਰੂ ਆਪਣੇ ਗੁਰਪ੍ਰੀਤ ਸਿੱਧੂ ਸਾਹਿਬ ਜੁੜੇ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਅਤੇ ਵਾਹਿਗੁਰੂ ਜੀ ਏਕਮਕਾਰ ਗੁਰਪ੍ਰੀਤ ਸਿੰਘ ਲਿਖਦੇ ਨੇ, ਅਤੇ ਜੀਆਂ ਨੂੰ ਜੀ ਸਵਾਗਤ ਹੈ ਬਾਈ ਜੀ। ਅਤੇ ਮੁਹੰਮਦ ਜੀ ਨੇ ਥੈਂਕ ਯੂ ਕਿਹਾ ਜੀ, ਅਤੇ ਇਸੇ ਤਰ੍ਹਾਂ ਦੋਸਤੋ ਜੋਲ ਭੈਣ ਜੀ ਨੇ ਆਖਰ ਹੀ ਸੁਨੇਹਾ ਭੇਜਿਆ ਇਸ ਖਬਰ ਨੂੰ ਸੁਣ ਕੇ, ਗੁਰੂ ਘਰਾਂ ਦੀ ਕਨੇਡਾ ਦੀ ਖਬਰ ਹੈ, ਕਹਿੰਦੇ ਸੁਣ ਕੇ ਲੱਗਦਾ ਕਿ ਚਾਵਲਾ ਠੀਕ ਮੁਲਕ ਦੇ ਵਿੱਚ ਭੇਜਿਆ ਜੀ। ਅਤੇ ਲਓ ਦੋਸਤੋ ਆਖਰ ਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸੀ ਦੀ ਇੱਕ ਰਿਪੋਰਟ ਹੈ, ਉਹ ਤੁਹਾਡੇ ਨਾਲ ਸਾਂਝੀ ਕਰਕੇ ਆਗਿਆ ਲੈਂਦਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਵਾਕਈ ਮਨੁੱਖਤਾ ਨੂੰ ਖਤਮ ਕਰ ਸਕਦੀ ਹੈ, ਖੋਜਕਰਤਾਵਾਂ ਕੀ ਚੇਤਾਵਨੀ ਦੇ ਰਹੇ ਨੇ, ਇਹਦੇ ਬਾਰੇ ਕਾਫੀ ਚਰਚਾ ਰਹੀ ਹੈ ਵੀਕਐਂਡ ਦੇ ਵਿੱਚ, ਇਹਨਾਂ ਮੁਲਕਾਂ ਦੇ ਵਿੱਚ ਵੀ ਵੱਡੀਆਂ ਵੱਡੀਆਂ ਅਖਬਾਰਾਂ ਦੇ ਵਿੱਚ ਇਹ ਆਰਟੀਕਲ ਲੱਗੇ ਨੇ, ਅਤੇ ਪੰਜਾਬੀ ਦੇ ਵਿੱਚ ਤੁਹਾਡੇ ਨਾਲ ਸਾਂਝ ਪਾ ਰਿਹਾ ਇਸ ਦੇ ਆਰਟੀਕਲ ਦੀ। ਇਹ ਦੋਸਤੋ ਆਰਟੀਕਲ ਕੀ ਕਹਿੰਦਾ ਉਹਨੂੰ ਸਮਝਦੇ ਹਾਂ, ਸੋਚਦੇ ਹਾਂ ਅਤੇ ਵਿਚਾਰਦੇ ਹਾਂ। AI ਦੀ ਸੁਰੱਖਿਆ ਦੇ ਬਾਰੇ ਚਿੰਤਾਵਾਂ ਨੂੰ ਖੋਜਕਰਤਾਵਾਂ ਦੀਆਂ ਤਿੱਖੀਆਂ ਚੇਤਾਵਨੀਆਂ ਨੇ ਹੋਰ ਵਧਾ ਕੇ ਰੱਖ ਦਿੱਤਾ ਹੈ, ਜਿਨ੍ਹਾਂ ਨੇ ਇਸ ਤਕਨਾਲੋਜੀ ਦੇ ਉੱਤੇ ਕਾਬੂ ਤੋਂ ਬਾਹਰ ਹੋ ਜਾਣ ਦੇ ਵੱਧਦੇ ਖਤਰੇ ਦੇ ਵੱਲ ਧਿਆਨ ਦਿਵਾਇਆ। ਹਾਲ ਹੀ ਦੀਆਂ ਕੁਝ ਸਭ ਤੋਂ ਨਿਰਾਸ਼ਾਜਨਕ ਭਵਿੱਖਬਾਣੀਆਂ ਚੇਤਾਵਨੀਆਂ ਦਿੰਦੀਆਂ ਨੇ ਕਿ ਅਗਲੇ ਦਹਾਕੇ ਦੇ ਅੰਦਰ ਆਰਟੀਫਿਸ਼ਲ ਇੰਟੈਲੀਜੈਂਸ ਦੇ ਵੱਲੋਂ ਸਾਰੇ ਮਨੁੱਖਾਂ ਦਾ ਅੰਤ ਕਰ ਦੇਣ ਦੀ ਸੰਭਾਵਨਾ 10% ਤੋਂ ਵੀ ਵੱਧ ਹੋ ਸਕਦੀ ਹੈ। ਹਾਲਾਂਕਿ AI ਦੇ ਨਾਲ ਜੁੜੇ ਹੋਰ ਲੋਕ ਇਹਨਾਂ ਅਨੁਮਾਨਾਂ ਦੀਆਂ ਜਿਹੜੀਆਂ ਨੇ ਭਰੋਸੇਯੋਗਤਾਵਾਂ ਦੇ ਉੱਤੇ ਸਵਾਲ ਉਠਾਉਂਦੇ ਨੇ, ਕਹਿੰਦੇ ਨੇ ਕਿ ਵੱਡੀ ਚਿੰਤਾ ਇਹ ਹੈ ਕਿ ਮਨੁੱਖ AI ਨੂੰ ਹੋਰ ਮਨੁੱਖਾਂ ਦੇ ਖਿਲਾਫ ਵਰਤ ਸਕਦੇ ਨੇ। ਇਹ ਵਿਨਾਸ਼ਕਾਰੀ ਸੰਦੇਸ਼ AI ਦੀ ਦੁਨੀਆ ਦੇ ਉਸ ਹਿੱਸੇ ਤੋਂ ਆ ਰਹੀਆਂ ਨੇ ਜਿਸ ਨੂੰ ਅਕਸਰ AI ਡੂਮਰਸ ਕਿਹਾ ਜਾਂਦਾ ਹੈ, ਪਰ ਵੱਡਾ ਸਵਾਲ ਇਹ ਵੀ ਹੈ ਕਿ ਡੂਮਰਸ ਕਿਵੇਂ ਮੰਨਦੇ ਨੇ ਕਿ AI ਹਕੀਕਤ ਦੇ ਵਿੱਚ ਮਨੁੱਖਤਾ ਦਾ ਅੰਤ ਕਰ ਸਕਦੀ ਹੈ। ਸਾਈਬਰ ਪੱਤਰਕਾਰ ਜੋ ਟਾਈਡੀ, ਉਹਨਾਂ ਦੇ ਕੁਝ ਸੰਭਾਵਿਤ ਦ੍ਰਿਸ਼ਾਂ ਦੇ ਉੱਤੇ ਵਿਚਾਰ ਕਰਦੇ ਨੇ ਜਿਨ੍ਹਾਂ ਦੀ ਖੋਜਕਰਤਾ ਕਲਪਨਾ ਕਰ ਰਹੇ ਨੇ। ਪਹਿਲਾ ਦ੍ਰਿਸ਼ ਜਿਹੜਾ ਉਹ ਦਰਸਾਉਂਦੇ ਆ ਕਿ ਬੁਨਿਆਦੀ ਢਾਂਚੇ ਦੇ ਉੱਤੇ ਹੈਕਿੰਗ ਦਾ। ਪਹਿਲਾ ਦ੍ਰਿਸ਼ ਸੰਖੇਪ ਦੇ ਵਿੱਚ ਜੇ ਜੈਕਬ ਕੋਕਸਨ ਨੇ ਪੇਸ਼ ਕੀਤਾ, ਜੋ ਪਹਿਲਾਂ ਓਪਨ AI ਅਤੇ ਫਿਰ ਐਥਰੋਪਿਕ ਦੇ ਵਿੱਚ ਖੋਜਕਰਤਾ ਰਹੇ ਨੇ। ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਉਹਨਾਂ ਨੇ ਨਾਟਕੀ ਢੰਗ ਦੇ ਨਾਲ ਅਸਤੀਫਾ ਦਿੰਦਿਆਂ ਮਨੁੱਖਤਾ ਦੇ ਲਈ ਖਤਰੇ ਦੀ ਚੇਤਾਵਨੀ ਦਿੱਤੀ ਅਤੇ ਦਲੀਲ ਦਿੱਤੀ ਕਿ ਇਹ ਕੰਪਨੀਆਂ ਲੋਕਾਂ ਦੀਆਂ ਜ਼ਿੰਦਗੀਆਂ ਦੇ ਨਾਲ ਜੂਆ ਖੇਡ ਰਹੀਆਂ ਨੇ। ਕਿਸੇ ਹੱਦ ਤੱਕ ਦਰੁਸਤ ਵੀ ਹੈ ਦੋਸਤੋ, ਇਹ ਚੀਜ਼ਾਂ ਬਹੁਤ ਸਾਰੀਆਂ ਆਰਟੀਫਿਸ਼ਲ ਇੰਟੈਲੀਜੈਂਸੀ ਦੇ ਉੱਤੇ ਜਿਹੜੀਆਂ ਨੇ ਫਿਲਮਾਂ ਰੋਬੋਟਿਕ ਦੇ ਉੱਤੇ ਬਣ ਚੁੱਕੀਆਂ ਨੇ। ਉਹਨਾਂ ਦੇ ਵਿੱਚ ਜਦੋਂ ਦੇਖਦੇ ਹਾਂ ਉਹ ਆਪ ਉਧਰੇ ਹੋ ਜਾਂਦੇ ਆ, ਕੰਟਰੋਲ ਤੋਂ ਬਾਹਰ ਹੋ ਜਾਂਦੇ ਆ, ਅਤੇ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਖਤਰਨਾਕ ਵੀ ਹੋ ਸਕਦੀਆਂ ਨੇ, ਕਾਬੂ ਤੋਂ ਬਾਹਰ ਹੋ ਸਕਦੀਆਂ ਨੇ। ਅਤੇ ਵਿਗਿਆਨੀ ਜਿਹੜੇ ਨੇ ਜਾਂ ਮਾਹਰ ਨੇ ਇਹਨਾਂ ਚੀਜ਼ਾਂ ਦੇ, AI ਦੇ ਜਾਂ ਹੋਰ ਸਾਰੀਆਂ ਚੀਜ਼ਾਂ ਦੇ, ਉਹ ਚੇਤਾਵਨੀ ਵਾਰ ਵਾਰ ਸਮੇਂ 'ਤੇ ਦਿੰਦੇ ਆ ਰਹੇ ਨੇ। ਉਹਨਾਂ ਨੇ BBC ਨੂੰ ਦੱਸਿਆ ਕਿ ਤਰੱਕੀ ਦੀ ਹੈਰਾਨ ਕਰ ਦੇਣ ਵਾਲੀ ਰਫ਼ਤਾਰ ਜਿਹੜੀ ਹੈ ਇੰਨੇ ਵੱਡੇ ਪੱਧਰ ਦੇ ਉੱਤੇ ਵੱਧ ਰਹੀ ਹੈ ਤੇਜ਼ੀ ਨਾਲ। ਉਹਦਾ ਮਤਲਬ ਹੈ ਕਿ ਜੋ ਚੀਜ਼ਾਂ ਪਹਿਲਾਂ ਵਿਗਿਆਨਕ ਕਲਪਨਾ ਦੀ ਦੁਨੀਆ ਦਾ ਇੱਕ ਹਿੱਸਾ ਸਨ, ਉਹ ਹੁਣ ਹਕੀਕਤ ਬਣਦੀਆਂ ਜਾ ਰਹੀਆਂ ਨੇ। ਕਦੇ ਆਪਾਂ ਫਿਲਮਾਂ 'ਚ ਦੇਖਦੇ ਸੀ ਕਿ ਕਾਰਾਂ ਉੱਡਦੀਆਂ ਹੈ, ਹੋਰ ਸਾਰੀਆਂ ਚੀਜ਼ਾਂ ਤੇ ਉਹ ਅੱਜ ਸੱਚੀ ਹਕੀਕਤ ਦੇ ਵਿੱਚ ਬਦਲਣ ਲੱਗ ਗਈਆਂ ਨੇ। ਇੱਕ ਜਿਹੜਾ ਠੋਸ ਉਦਾਹਰਣ ਵਜੋਂ ਉਹਨਾਂ ਕਿਹਾ ਕਿ AI ਅਜਿਹੇ ਮਹੱਤਵਪੂਰਨ ਬੁਨਿਆਦੀ ਢਾਂਚਿਆਂ ਨੂੰ ਹੈਕ ਕਰ ਸਕਦੀ ਹੈ ਜਿਨ੍ਹਾਂ ਦੇ ਉੱਤੇ ਦੁਨੀਆ ਚੱਲਦੀ ਹੈ। ਦੂਜਾ ਦ੍ਰਿਸ਼ ਪੇਸ਼ ਕੀਤਾ ਹੈ AI ਦਾ ਕਬਜ਼ਾ। ਅਗਲਾ ਦ੍ਰਿਸ਼ ਇੱਕ ਜਿਹੜਾ ਵਿਸਥਾਰਪੂਰਨ ਅਤੇ ਪ੍ਰਭਾਵਸ਼ਾਲੀ ਹੈ ਪਰ ਨਾਲ ਹੀ ਕਾਫ਼ੀ ਅਟਕਲਾਂ ਵਾਲੇ ਵੀ ਨੇ। ਖੋਜ ਪੱਤਰ AI 2027 ਤੋਂ ਆਉਂਦਾ ਹੈ। ਇਹ ਪੱਤਰ ਅਪ੍ਰੈਲ 2025 ਦੇ ਵਿੱਚ AI ਖੋਜਕਰਤਾਵਾਂ ਦੇ ਇੱਕ ਸਮੂਹ ਦੇ ਵੱਲੋਂ ਪ੍ਰਕਾਸ਼ਿਤ ਕੀਤਾ ਗਿਆ ਸੀ। ਇਸ ਦੇ ਸਹਿ ਲੇਖਕ ਥਾਮਸ ਲਾਰਸਨ ਨੇ ਹਾਲ ਹੀ ਦੇ ਵਿੱਚ BBC ਨੂੰ ਦੱਸਿਆ ਕਿ ਰਿਪੋਰਟ ਤੋਂ ਬਾਅਦ ਤਕਨਾਲੋਜੀ ਹੋਰ ਤੇਜ਼ੀ ਦੇ ਨਾਲ ਅੱਗੇ ਵਧੀ ਹੈ ਅਤੇ ਉਸ ਦ੍ਰਿਸ਼ ਦਾ ਵਰਣਨ ਕੀਤਾ ਹੈ ਜਿਸ ਤੋਂ ਉਹ ਸਭ ਤੋਂ ਵੱਧ ਡਰਦੇ ਨੇ। AI ਆਪਣੇ ਆਪ ਨੂੰ ਲਗਾਤਾਰ ਸੁਧਾਰਦੀ ਹੈ ਅਤੇ ਇਹ ਪ੍ਰਕਿਰਿਆ ਤੇਜ਼ੀ ਦੇ ਨਾਲ ਵੱਧਦੀ ਜਾਂਦੀ ਹੈ। ਨਤੀਜੇ ਵਜੋਂ ਅਜਿਹੀ ਆਰਟੀਫਿਸ਼ਲ ਇੰਟੈਲੀਜੈਂਸ ਬਣ ਜਾਂਦੀ ਹੈ ਜਿਸ ਦੇ ਕੋਲ ਵੱਡੀ ਗਿਣਤੀ ਦੇ ਵਿੱਚ ਰੋਬੋਟ ਹੁੰਦੇ ਨੇ ਜੋ ਅਰਥ ਵਿਵਸਥਾ ਦੇ ਜ਼ਿਆਦਾਤਰ ਫਿਜ਼ੀਕਲ ਕੰਮ ਕਰ ਰਹੇ ਹੁੰਦੇ ਨੇ ਪਰ ਇਹ ਦੋਸਤਾਨਾ ਨਹੀਂ ਹੁੰਦੀ ਅਤੇ ਆਪਣੇ ਹਿੱਤਾਂ ਦੇ ਲਈ ਕੰਮ ਕਰਦੀ ਹੈ। ਫਿਰ ਆਖਰਕਾਰ ਇਹ ਜਿਹੜਾ ਇੱਕ ਜੈਵਿਕ ਹਥਿਆਰ ਛੱਡ ਦਿੰਦੀ ਹੈ ਜਿਸ ਦੇ ਨਾਲ ਜ਼ਿਆਦਾਤਰ ਮਨੁੱਖ ਮਾਰੇ ਜਾਂਦੇ ਨੇ। ਇਹ ਜਿਹੜਾ ਖੁਦ ਹੀ ਰੋਬੋਟ ਆਧਾਰਿਤ ਅਰਥ ਵਿਵਸਥਾ ਚਲਾਉਂਦੀ ਰਹਿੰਦੀ ਹੈ ਫਿਰ ਮਨੁੱਖਾਂ ਦੀ ਜਿਹੜੀ ਹੈ ਕੋਈ ਜ਼ਰੂਰਤ ਨਹੀਂ ਰਹਿੰਦੀ ਹੈ। ਤੀਜਾ ਦ੍ਰਿਸ਼ ਉਹਨਾਂ ਨੇ ਦਰਸਾਇਆ ਕਿ ਇੱਕ ਟੀਚੇ ਨੂੰ ਸਭ ਤੋਂ ਵੱਧ ਤਰਜੀਹ ਦੇਣਾ। ਇੱਕ ਹੋਰ ਦ੍ਰਿਸ਼ ਦੇ ਵਿੱਚ ਮਨੁੱਖਤਾ ਦਾ ਅੰਤ ਇੱਕ ਗਲਤੀ ਦੇ ਵਜੋਂ ਹੁੰਦਾ ਹੈ। ਇਸ ਮਸ਼ਹੂਰ ਪੇਪਰ ਕਲਿੱਪ ਮੈਕਸਿਮਾਈਜ਼ਰ ਹਾਈਪੋਥੀਸਿਸ ਦੀ ਜਿਹੜੀ ਕਲਪਨਾ 20 ਸਾਲ ਤੋਂ ਵੀ ਵੱਧ ਪਹਿਲਾਂ ਸਵੀਡਿਸ਼ ਜਾਣੀ ਕਿ ਸਾਡੇ ਗੁਆਂਢੀ ਮੁਲਕ ਸਵੀਡਨ ਸਵੀਡਿਸ਼ ਦਰਸ਼ਨ ਸ਼ਾਸਤਰੀ ਇੱਕ ਬੋਸਟਰਮ ਨੇ ਕੀਤੀ ਸੀਗੀ। ਇਹ ਇਸ ਨੂੰ ਇੱਕ ਵਿਚਾਰ ਪ੍ਰਯੋਗ ਦੇ ਵਜੋਂ ਦਰਸਾਉਂਦੇ ਨੇ ਜਿਸ ਦੇ ਵਿੱਚ ਇੱਕ ਕਾਲਪਨਿਕ AI ਪ੍ਰਣਾਲੀ ਦਾ ਇੱਕੋ ਮਕਸਦ ਵੱਧ ਤੋਂ ਵੱਧ ਪੇਪਰ ਕਲਿੱਪ ਬਣਾਉਣਾ ਹੁੰਦਾ ਹੈ। ਉਹ ਸਮਝਾਉਂਦੇ ਨੇ ਕਿ ਇਹ ਸਾਡੇ ਨਾਲ ਨਫ਼ਰਤ ਨਹੀਂ ਕਰਦੀ ਜਾਂ ਮਨੁੱਖਾਂ ਦੇ ਪ੍ਰਤੀ ਕੋਈ ਜਿਹੜਾ ਰੰਜਿਸ਼ ਨਹੀਂ ਰੱਖਦੀ ਪਰ ਇਹ ਜਿਹੜਾ ਇਸਦਾ ਇਕੱਲਾ ਟੀਚਾ ਹੁੰਦਾ ਹੈ ਕਿ ਉਸ ਟੀਚੇ ਦੀ ਪ੍ਰਾਪਤੀ ਦੇ ਲਈ ਇਹ ਕੁਝ ਸਹਾਇਕ ਉਪ ਟੀਚੇ ਵੀ ਰੱਖ ਸਕਦੀ ਹੈ ਜਿਵੇਂ ਹੋਰ ਤਾਕਤ ਜਾਂ ਹੋਰ ਬੁੱਧੀਮਤਾ ਹਾਸਲ ਕਰਨਾ ਜਿਵੇਂ ਕਿ ਕਹਿ ਲਓ ਕਿ ਘਰ ਦੇ ਵਿੱਚ ਕੋਈ ਸ਼ਰੀਕਣ ਆ ਜਾਵੇ ਕੋਈ ਔਰਤ ਲੈ ਆਉਂਦਾ ਕਿਉਂਕਿ ਰੋਬੋਟ ਸਿਸਟਮ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਚਲੋ ਫਿਲਮਾਂ ਆ ਗਈਆਂ ਨੇ ਸਾਰਾ ਕੁਝ ਆਇਆ ਹੈ ਉਦੋਂ ਉਹਨੂੰ ਜਦੋਂ ਦੇਖਦੇ ਹਾਂ ਕਿ ਇੱਕ ਤੁਸੀਂ ਬੱਚੇ ਵਿਆਹ ਨਹੀਂ ਕਰਾ ਰਹੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਕਿਉਂਕਿ ਹਰ ਚੀਜ਼ ਤੁਹਾਨੂੰ ਕਿਰਾਏ ਦੇ ਉੱਤੇ ਮਿਲ ਰਹੀ ਹੈ ਬੇਬੀ ਸੀਟਰ ਚਾਹੀਦੀ ਆ ਉਹ ਲੈ ਆਓ ਉਹਦੇ ਤੋਂ ਘਰ ਦੇ ਕੰਮ ਹੀ ਕਰਾਉਣੇ ਆ ਕਰਾ ਲਓ ਅਤੇ ਘਰ ਵਾਲੀ ਤੁਹਾਨੂੰ ਗੱਲਾਂ ਵੀ ਸੁਣਾਊਗੀ ਅਤੇ ਉਹਨੂੰ ਜੋ ਤੁਸੀਂ ਆਰਡਰ ਦਿਓਗੇ ਰੋਬੋਟ ਨੂੰ ਉਹ ਕਰੀ ਜਾਂਦੀ ਹੈ। ਬੱਚੇ ਦੀ ਦੇਖਭਾਲ ਕਰਨੀ ਹੈ ਸਾਫ਼ ਸਫਾਈ ਕਰਨੀ ਹੈ ਹੋਰ ਜੋ ਵੀ ਉਹਦੇ ਤੋਂ ਘਰ ਦੇ ਕੰਮ ਕਰਾਉਣੇ ਆ ਖਾਣਾ ਬਣਵਾਉਣਾ ਹੈ ਹੋਰ ਸਾਰੀਆਂ ਚੀਜ਼ਾਂ 'ਚ ਇੱਦਾਂ ਦਾ ਸਾਰਾ ਕੁਝ ਆ ਚੁੱਕਿਆ ਹੈ। ਬਸ ਹੌਲੀ ਹੌਲੀ ਦੁਨੀਆ ਦੇ ਵਿੱਚ ਉਤਾਰ ਰਹੇ ਨੇ ਅਤੇ ਉਹ ਫਿਰ ਜੈਲਸ ਇੱਕ ਦੂਸਰੇ ਦੇ ਨਾਲ ਫੀਲ ਕਰਦੀ ਹੈ ਅਤੇ ਇਸੇ ਤਰ੍ਹਾਂ ਜੇ ਰੋਬੋਟ ਜਿੱਦਾਂ ਹੁਣ ਦੋ ਔਰਤਾਂ ਘਰ ਦੇ ਵਿੱਚ ਰਹਿ ਰਹੀਆਂ ਨੇ ਇੱਕ ਦੂਸਰੇ ਨਾਲ ਜੈਲਸ ਕਰ ਰਹੀਆਂ ਨੇ ਪਰ ਉਹ ਜਿਹੜਾ ਆਪਾਂ ਰੋਬੋਟ ਨੂੰ ਜੋ AI ਦੇ ਨਾਲ ਉਹ ਕੈਚ ਕਰ ਰਹੀ ਹੈ ਜਾਂ ਸਿੱਖ ਰਹੀ ਹੈ ਉਹਦਾ ਪ੍ਰੋਗਰਾਮਿੰਗ ਕਰਨੀ ਹੈ ਅਤੇ ਉਹ ਸ਼ਰੀਕੇਬਾਜ਼ੀ ਉਹਨਾਂ ਦੇ ਵਿੱਚ ਵੀ ਆ ਸਕਦੀ ਹੈ ਮਤਲਬ ਕਿ ਕਹਿਣ ਦਾ ਅਰਥ ਇਹ ਹੈ ਅਤੇ ਫਿਰ ਉਹ ਫਿਰ ਕਹਿਣਗੀਆਂ ਵੀ ਚੱਪਣੀ 'ਚ ਪਾਣੀ ਲੈ ਕੇ ਡੁੱਬ ਮਾਰ ਫਿਰ ਇਹ ਕਰਨਗੀਆਂ ਅਸਲੀ ਜਿਹੜੀਆਂ ਨੇ ਸ਼ਰੀਕਣਾ ਨਹੀਂ ਕਰਨਗੀਆਂ ਜਾਂ ਸ਼ਰੀਕੇਬਾਜ਼ੀ ਨਹੀਂ ਹੋਏਗੀ। ਫਿਰ ਵਿਚਾਰ ਇਹ ਵੀ ਹੈ ਕਿ ਕੋਈ ਵੀ ਬਹੁਤ ਸ਼ਕਤੀਸ਼ਾਲੀ ਇਕਾਈ ਜੋ ਕਿਸੇ ਵੀ ਟੀਚੇ ਦਾ ਪਿੱਛਾ ਕਰ ਰਹੀ ਹੋਵੇ ਚਾਹੇ ਉਹ ਪੇਪਰ ਕਲਿੱਪ ਹੋਣ ਜਾਂ ਕੁਝ ਹੋਰ ਉਹਦੇ ਅਜਿਹੇ ਉਪ ਟੀਚੇ ਹੋ ਸਕਦੇ ਨੇ ਜੋ ਮਨੁੱਖਤਾ ਦੇ ਨਾਸ਼ ਤੱਕ ਲੈ ਜਾਣ ਕਿਉਂਕਿ ਜੇ ਮਨੁੱਖ ਰੋਕਣ ਦੇ ਲਈ ਮੌਜੂਦ ਨਾ ਹੋਵੇ ਉੱਥੇ ਹੋਣ ਤਾਂ ਉਹ ਹੋਰ ਵੱਧ ਪੇਪਰ ਕਲਿੱਪ ਜਿਹੜੀ ਬਣਾ ਸਕਦੀ ਹੈ ਆਪਣੀ ਮਰਜ਼ੀ ਦੇ ਨਾਲ। ਇਸ ਦ੍ਰਿਸ਼ ਦਾ ਪਹਿਲੀ ਵਾਰ ਵਰਣਨ ਕਰਨ ਤੋਂ ਦੋ ਦਹਾਕਿਆਂ ਦੇ ਬਾਅਦ ਬੋਸਟਰਮ ਨੇ ਜਿਹੜਾ BBC ਨੂੰ ਦੱਸਿਆ ਸੀ ਕਿ ਕਾਰਟੂਨੀ ਕਹਾਣੀ ਦਰਅਸਲ ਇਹ ਦਰਸਾਉਣ ਦੇ ਲਈ ਸੀ ਕਿ ਕਿਸੇ ਮਹਾਬੁੱਧੀਮਾਨ ਪ੍ਰਣਾਲੀ ਦੇ ਮਨੁੱਖਤਾ ਦੇ ਲਈ ਖਤਰਾ ਬਣਨ ਵਾਸਤੇ ਉਸਦਾ ਸਪਸ਼ਟ ਤੌਰ ਦੇ ਉੱਤੇ ਵਿਰੋਧੀ ਟੀਚਾ ਹੋਣਾ ਜ਼ਰੂਰੀ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਉਹਨਾਂ ਦੇ AI ਬਾਰੇ ਦੋ ਵੱਖ ਵੱਖ ਵਿਚਾਰ ਨੇ। ਇੱਕ ਪਾਸੇ ਉਹ ਇਸ ਦੇ ਸੰਭਾਵਿਤ ਫਾਇਦਿਆਂ ਤੋਂ ਉਤਸ਼ਾਹਿਤ ਨੇ ਪਰ ਦੂਜੇ ਪਾਸੇ ਇਸ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਵੀ ਨੇ। ਚੌਥਾ ਦ੍ਰਿਸ਼ ਅਣਜਾਣ ਦਰਸਾਇਆ। AI ਸੁਰੱਖਿਆ ਦੇ ਬਾਰੇ ਇੱਕ ਹੋਰ ਵਿਚਾਰਧਾਰਾ ਵੀ ਹੈ ਜੋ ਮੰਨਦੀ ਹੈ ਕਿ ਅੰਦਾਜ਼ਾ ਲਗਾਉਣ ਦੀ ਕੋਸ਼ਿਸ਼ ਕਰਨਾ ਬੇਕਾਰ ਹੈ ਕਿ ਕੋਈ ਮਹਾਬੁੱਧੀ ਮਾਨ ਜਿਹੜਾ AI ਕਿਵੇਂ ਅਤੇ ਕਿਉਂ ਮਨੁੱਖਾਂ ਨੂੰ ਮਾਰਨ ਤੱਕ ਪਹੁੰਚ ਸਕਦੀ ਹੈ। ਇਹ ਦਲੀਲ ਮੱਧ ਸਤੰਬਰ ਦੇ ਵਿੱਚ BBC ਨੂੰ ਦਿੱਤੇ ਇੰਟਰਵਿਊ ਦੇ ਦੌਰਾਨ ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੇਫ ਐਂਡ ਐਥੀਕਲ AI ਦੇ ਪ੍ਰਧਾਨ ਸਟੂਅਰਟ ਰਸਲ ਨੇ ਪੇਸ਼ ਕੀਤੀ ਸੀ। ਇੱਕ ਅੰਤਰਰਾਸ਼ਟਰੀ ਗੈਰ ਮੁਨਾਫਾ ਸੰਸਥਾ ਹੈ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਕਲਪਨਾ ਕਰੋ ਕਿ ਚਿੰਪਾਂਜੀ, ਜੋ ਮਨੁੱਖ ਦੇ ਵਿੱਚ ਸਭ ਤੋਂ ਵੱਧ ਜਿਹੜੇ ਲਾਗੇ ਨੇ ਚਿੰਪੈਂਜੀ, ਉਹਨਾਂ ਤੋਂ ਇਹ ਪੁੱਛਿਆ ਜਾਵੇ ਕਿ ਮਨੁੱਖ ਤੁਹਾਨੂੰ ਕਿਵੇਂ ਖਤਮ ਕਰਨਗੇ, ਤਾਂ ਉਹਨਾਂ ਦੇ ਲਈ ਇਸਦਾ ਜਵਾਬ ਦੇਣਾ ਬਹੁਤ ਮੁਸ਼ਕਲ ਹੋਵੇਗਾ, ਕਿਉਂਕਿ ਜੋ ਅਸੀਂ ਕਰਦੇ ਹਾਂ ਉਹ ਉਸਨੂੰ ਸਮਝਦੇ ਹੀ ਨਹੀਂ ਨੇ। ਅਸੀਂ ਵੱਖ ਵੱਖ ਦ੍ਰਿਸ਼ਾਂ ਦੀ ਕਲਪਨਾ ਕਰ ਸਕਦੇ ਹਾਂ, ਪਰ ਮੇਰੇ ਵਿਚਾਰ ਦੇ ਵਿੱਚ ਇਹ ਚਰਚਾ ਇਸ ਧਾਰਨਾ ਦੇ ਉੱਤੇ ਆਧਾਰਿਤ ਹੋਣੀ ਚਾਹੀਦੀ ਹੈ ਕਿ ਜਦੋਂ ਤੁਸੀਂ ਕੁਝ ਅਜਿਹਾ ਬਣਾ ਲੈਂਦੇ ਹੋ ਜੋ ਮਨੁੱਖਾਂ ਦੇ ਨਾਲੋਂ ਕਿਤੇ ਵੱਧ ਬੁੱਧੀਮਾਨ ਹੈ, ਤਾਂ ਫਿਰ ਅੱਗੇ ਜੋ ਕੁਝ ਵੀ ਹੁੰਦਾ ਹੈ ਉਸ ਦੇ ਉੱਤੇ ਸਾਡਾ ਕਾਬੂ ਨਹੀਂ ਰਹਿੰਦਾ ਹੈ। ਮਾਈਕਰੋਸੋਫਟ AI ਦੇ ਮੁਖੀ ਮੁਸਤਫਾ ਸੁਲੇਮਾਨ ਨੇ ਵੀ ਇਸ ਚਰਚਾ ਦੇ ਵਿੱਚ ਹਿੱਸਾ ਲੈਂਦਿਆਂ ਉਹਨਾਂ ਕੰਪਨੀਆਂ ਨੂੰ ਚੇਤਾਵਨੀ ਵੀ ਦਿੱਤੀ ਹੈ ਜੋ ਅਜਿਹੀਆਂ AI ਪ੍ਰਣਾਲੀਆਂ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ, ਜੋ ਆਪਣੇ ਟੀਚੇ ਖੁਦ ਨਿਰਧਾਰਿਤ ਕਰ ਸਕਣ, ਪੈਸਾ ਕਮਾ ਸਕਣ ਅਤੇ ਸੰਪੱਤੀਆਂ ਦੀ ਮਲਕੀਅਤ ਰੱਖ ਸਕਣ। ਉਹਨਾਂ ਨੇ BBC ਨੂੰ ਦੱਸਿਆ ਕਿ ਇਸ ਦਾ ਮਤਲਬ ਹੋਵੇਗਾ ਅਸਲ ਦੇ ਵਿੱਚ ਸਿਲੀਕਾਨ ਦੀ ਇੱਕ ਨਵੀਂ ਪ੍ਰਜਾਤੀ ਨੂੰ ਜਨਮ ਦੇਣਾ, ਜੋ ਨਿਸ਼ਚਿਤ ਤੌਰ ਦੇ ਉੱਤੇ ਸਰੋਤਾਂ ਲਈ ਸਾਡੇ ਨਾਲ ਮੁਕਾਬਲਾ ਕਰ ਸਕਦੀ ਹੈ, ਚਾਹੇ ਉਹ ਮਨੁੱਖਤਾ ਦੀ ਕਿੰਨੀ ਵੀ ਪਰਵਾਹ ਕਰਦੀ ਹੋਵੇ ਜਾਂ ਸਾਡੇ ਨਾਲ ਕਿੰਨਾ ਵੀ ਪਿਆਰ ਕਰਦੀ ਹੋਵੇ, ਕਲੋਨ ਬਣਾ ਦੇਣੇ ਨੇ। ਇਹ ਸਭ ਕਿੰਨਾ ਸੰਭਵ ਹੈ, ਇਹਦੇ ਬਾਰੇ ਚਰਚਾ ਹੋਈ ਹੈ। ਇਹ ਸਭ ਕਾਫ਼ੀ ਨਿਰਾਸ਼ਾਜਨਕ ਅਤੇ ਵਿਗਿਆਨਕ ਕਲਪਨਾ ਵਰਗਾ ਲੱਗਦਾ ਹੈ, ਪਰ AI ਦੇ ਖੇਤਰ ਦੇ ਵਿੱਚ ਇੱਕ ਮਹੱਤਵਪੂਰਨ ਅਤੇ ਲਗਾਤਾਰ ਵੱਧ ਰਹੇ ਸਮੂਹ ਦੇ ਲੋਕ ਮੰਨਦੇ ਨੇ ਕਿ ਇਹਨਾਂ ਦੇ ਵਿੱਚੋਂ ਕੁਝ ਜਾਂ ਸਾਰੇ ਦ੍ਰਿਸ਼ ਵਾਸਤਵਿਕ ਸੰਭਾਵਨਾਵਾਂ ਨੇ, ਹਾਲਾਂਕਿ ਇਹ ਅਟਲ ਨਹੀਂ ਨੇ। ਤਾਜ਼ਾ ਚਿੰਤਾਵਾਂ ਉਸ ਸਮੇਂ ਸਾਹਮਣੇ ਆਈਆਂ ਨੇ ਜਦੋਂ OpenAI ਐਥਰੋਪਿਕ ਅਤੇ ਮੈਟਾ ਦੇ AI ਏਜੰਟਾਂ ਦੇ ਵੱਲੋਂ ਕਾਬੂ ਤੋਂ ਬਾਹਰ ਹੋਏ ਵਰਤਾਰਿਆਂ ਅਤੇ ਹੈਕਿੰਗ ਦੀਆਂ ਕਈ ਘਟਨਾਵਾਂ ਦੀਆਂ ਰਿਪੋਰਟਾਂ ਆਈਆਂ ਨੇ। ਸਾਈਬਰ ਜਗਤ ਦੇ ਕੁਝ ਲੋਕ ਇਸ ਗੱਲ ਦੇ ਉੱਤੇ ਜ਼ੋਰ ਦਿੰਦੇ ਨੇ ਕਿ ਮਾਡਲ ਬਣਾਉਣ ਵਾਲਿਆਂ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ। ਅਮਰੀਕੀ ਸਾਈਬਰ ਅਥਾਰਟੀ CISA ਦੀ ਸਾਬਕਾ ਮੁਖੀ ਅਤੇ ਇਸ ਵੇਲੇ ਅੰਤਰਰਾਸ਼ਟਰੀ ਸਾਈਬਰ ਸੁਰੱਖਿਆ ਕਾਨਫਰੰਸਾਂ ਕਰਵਾਉਣ ਵਾਲੀ ਸੰਸਥਾ RSA ਕਾਨਫਰੰਸ ਦੀ ਜਿਹੜੀ ਹੈ CEO ਜੈਨ ਇੰਸਟਰਲੀ ਕਹਿੰਦੀ ਹੈ ਕਿ ਇਹ ਮਸ਼ੀਨਾਂ ਜੋ ਥੱਕਦੀਆਂ ਹੀ ਨਹੀਂ, ਰੁਕਦੀਆਂ ਹੀ ਨਹੀਂ, ਟੀਚਿਆਂ ਦਾ ਪਿੱਛਾ ਕਰਦੀਆਂ ਨੇ ਅਤੇ ਬਹੁਤ ਸਮਰੱਥ ਨੇ, ਜੋ ਕੁਝ ਵੀ ਕਰਦੀਆਂ ਨੇ ਉਹ ਇਸ ਗੱਲ ਦਾ ਨਤੀਜਾ ਹੁੰਦਾ ਹੈ ਕਿ ਉਹਨਾਂ ਨੂੰ ਕਿਵੇਂ ਬਣਾਇਆ ਗਿਆ। ਉਹਨਾਂ ਨੇ ਕਿਹਾ ਕਿ ਮੂਲ ਗੱਲ ਇਹ ਵੀ ਹੈ ਕਿ ਜੇ ਤੁਸੀਂ ਤਕਨੋਲਜੀ ਦੇ ਨਿਰਮਾਤਾ ਹੋ ਤਾਂ ਤੁਹਾਨੂੰ ਆਪਣੀ ਸੁਰੱਖਿਆ ਨੂੰ ਪਹਿਲੀ ਤਰਜੀਹ ਦਿੰਦਿਆਂ ਇਸ ਨੂੰ ਡਿਜ਼ਾਈਨ, ਵਿਕਸਿਤ, ਟੈਸਟ ਅਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਕੁਝ ਲੋਕ ਇਹ ਵੀ ਮੰਨਦੇ ਨੇ ਕਿ AI ਦੇ ਖਤਰੇ ਵਾਸਤਵਿਕ ਨੇ ਪਰ ਮਨੁੱਖੀ ਜਾਤੀ ਦੇ ਪੂਰੇ ਅੰਤ ਤੱਕ ਨਹੀਂ ਪਹੁੰਚਣਗੇ। ਵਿਗਿਆਨੀ ਅਤੇ ਲੇਖਕ ਗੈਰੀ ਮਾਰਕਸ ਲੰਬੇ ਸਮੇਂ ਤੋਂ ਵੱਡੀਆਂ AI ਕੰਪਨੀਆਂ ਦੀ ਆਲੋਚਨਾ ਕਰਦੇ ਆ ਰਹੇ ਨੇ ਕਿ ਉਹ ਘੱਟ ਪਾਰਦਰਸ਼ਤਾ ਅਤੇ ਕਾਨੂੰਨੀ ਨਿਯਮਾਂ ਦੇ ਬਿਨਾਂ ਕੰਮ ਕਰ ਰਹੀਆਂ ਨੇ, ਪਰ ਉਹ ਨਹੀਂ ਮੰਨਦੇ ਕਿ ਤਕਨੋਲਜੀ ਮਨੁੱਖਾਂ ਦਾ ਅੰਤ ਕਰ ਦੇਵੇਗੀ। ਉਹਨਾਂ ਨੇ ਕਿਹਾ ਕਿ ਜੇ AI ਸੱਚਮੁੱਚ ਮਨੁੱਖਤਾ ਨੂੰ ਭਾਰੀ ਨੁਕਸਾਨ ਪਹੁੰਚਾਉਂਦੀ ਹੈ, ਜੇਕਰ ਉਹ ਅਜਿਹਾ ਕਰਨਾ ਚਾਹੁੰਦੀ ਵੀ ਹੋਵੇ, ਜੋ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ, ਪਰ ਜੇਕਰ ਉਸਨੇ ਅਜਿਹਾ ਕੀਤਾ ਤਾਂ ਮਨੁੱਖ ਪਲਟ ਕੇ ਜਵਾਬ ਦੇਣਗੇ, ਅਸੀਂ ਸਾਰੇ ਡਾਟਾ ਸੈਂਟਰਾਂ ਨੂੰ ਨਸ਼ਟ ਕਰ ਦੇਵਾਂਗੇ ਅਤੇ ਬਿਜਲੀ ਘਰਾਂ ਦੇ ਉੱਤੇ ਹਮਲਾ ਕਰ ਦੇਵਾਂਗੇ, ਇਸ ਦੇ ਲਈ ਪੂਰੀ ਤਰ੍ਹਾਂ ਖਤਮ ਹੋ ਜਾਣਾ ਇੱਥੇ ਜਿੱਥੇ ਵੀ ਕੋਈ ਵੀ ਬਚੇ ਨਾ ਅਤੇ ਮੁੜ ਨਿਰਮਾਣ ਕਰਨ ਵਾਲਾ ਕੋਈ ਨਾ ਹੋਵੇ, ਮੈਨੂੰ ਸੰਭਵ ਨਹੀਂ ਲੱਗਦਾ। ਕਹਿੰਦੇ ਮਤਲਬ ਕਿ ਜੇਕਰ ਇਸ ਤਰ੍ਹਾਂ ਦਾ ਕੁਝ ਹੋ ਵੀ ਜਾਂਦਾ ਹੈ ਤਾਂ ਅਸੀਂ ਡਾਟਾ ਸੈਂਟਰ ਜਿਹੜੇ ਨੇ ਉਹਨਾਂ ਨੂੰ ਤਬਾਹ ਕਰ ਦਾਂਗੇ ਜਿੱਥੋਂ ਉਹਨਾਂ ਨੂੰ ਓਪਰੇਟ ਕੀਤਾ ਜਾਂਦਾ ਹੈ, ਤਾਂ ਫਿਰ ਉਹ ਕਿਵੇਂ ਮਤਲਬ ਕਿ ਅੱਗੇ ਵੱਧ ਸਕਣਗੇ। ਮਾਰਕਸ ਦਾ ਮੰਨਣਾ ਹੈ ਕਿ ਇਸ ਵੇਲੇ ਖਾਤਮੇ ਵਾਲੇ ਦ੍ਰਿਸ਼ਾਂ ਦੇ ਉੱਤੇ ਬਹੁਤ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ, ਉਹਨਾਂ ਹੋਰ ਸੰਭਾਵਿਤ ਸਮੱਸਿਆਵਾਂ ਦੇ ਉੱਤੇ ਘੱਟ ਧਿਆਨ ਦਿੱਤਾ ਹੈ ਜਿਨ੍ਹਾਂ ਨੂੰ ਉਹ ਵੱਧ ਯਥਾਰਥਵਾਦੀ ਜਿਹੜਾ ਮੰਨਦੇ ਨੇ, ਜਿਵੇਂ ਕਿ ਭਵਿੱਖ ਦੇ ਵਿੱਚ ਮਨੁੱਖਾਂ ਦੇ ਵੱਲੋਂ AI ਦੀ ਮਦਦ ਦੇ ਨਾਲ ਹੋਰ ਮਨੁੱਖਾਂ ਦੇ ਉੱਤੇ ਕੀਤੇ ਜਾਣ ਵਾਲੇ ਵੱਡੇ ਸਾਈਬਰ ਹਮਲੇ, ਜਿਵੇਂ ਕਿ ਇਹ ਚਰਚਾ ਜਾਰੀ ਹੈ ਕਿ ਕਿਆਮਤੀ ਦ੍ਰਿਸ਼ ਵਾਸਤਵ ਦੇ ਵਿੱਚ ਸੰਭਵ ਨੇ ਜਾਂ ਨਹੀਂ। OpenAI, ਐਥਰੋਪਿਕ ਅਤੇ ਮੈਟਾ ਵਰਗੀਆਂ AI ਕੰਪਨੀਆਂ ਹੁਣ ਖੁੱਲ੍ਹੇ ਤੌਰ ਦੇ ਉੱਤੇ ਇਸ ਗੱਲ ਦੇ ਉੱਤੇ ਵਿਚਾਰ ਕਰ ਰਹੀਆਂ ਨੇ ਕਿ ਵਿਕਾਸ ਦੀ ਗਤੀ ਕਿਵੇਂ ਹੌਲੀ ਕੀਤੀ ਜਾਵੇ ਅਤੇ ਸੁਰੱਖਿਆ ਸੰਬੰਧੀ ਖੋਜ ਦੇ ਉੱਤੇ ਹੋਰ ਕੰਮ ਕੀਤੇ ਜਾ ਸਕਣ। ਲਾਰਸਨ ਕਹਿੰਦੇ ਨੇ ਕਿ ਉਹ ਬਹੁਤ ਖੁਸ਼ ਨੇ ਕਿ AI ਸੁਰੱਖਿਆ ਨੂੰ ਜਿਹੜਾ ਆਖਰਕਾਰ ਉਹ ਧਿਆਨ ਮਿਲ ਰਿਹਾ ਹੈ ਜਿਸ ਦੀ ਇਹ ਜਿਹੜੀ ਹੈ ਹੱਕਦਾਰ ਹੈ। ਉਹ ਸ਼ਾਮਿਲ ਕਰਦੇ ਨੇ ਕਿ ਮੈਂ ਆਸ ਕਰਦਾ ਕਿ ਸਮਾਜ ਦੇ ਵੱਡੇ ਪੱਧਰ ਦੇ ਉੱਤੇ ਉੱਠ ਰਹੀ ਇਹ ਆਵਾਜ਼ ਅਜਿਹੀਆਂ ਨੀਤੀਆਂ ਦੇ ਰੂਪ ਦੇ ਵਿੱਚ ਨਤੀਜੇ ਦੇਵੇਗੀ ਜੋ ਅਸਲ ਦੇ ਵਿੱਚ ਖਤਰੇ ਨੂੰ ਘਟਾ ਸਕਣ। ਪਰ ਅਸਲ ਦੇ ਵਿੱਚ ਅਸਲ ਅੰਤਰਰਾਸ਼ਟਰੀ ਨਿਯਮ ਬਣਾਉਣ ਦੇ ਲਈ ਅਮਰੀਕੀ ਸਰਕਾਰ ਦੀ ਕਾਰਵਾਈ ਲਾਜ਼ਮੀ ਹੋਵੇਗੀ ਅਤੇ ਰਾਸ਼ਟਰਪਤੀ ਡੋਨਲਡ ਟਰੰਪ ਕਹਿ ਚੁੱਕੇ ਨੇ ਕਿ ਉਹ ਨਿੱਜੀ ਤੌਰ ਦੇ ਉੱਤੇ ਮੰਨਦੇ ਨੇ ਕਿ AI ਸੁਰੱਖਿਆ ਨੂੰ ਲੈ ਕੇ ਜੋ ਡਰ ਪ੍ਰਗਟ ਕੀਤੇ ਜਾਂਦੇ ਨੇ ਉਹ ਇੱਕ ਧੋਖਾ ਹਨ। ਲਓ ਦੋਸਤੋ, ਇਹ ਜੀ ਗੱਲਾਂ ਬਾਤਾਂ ਨੇ ਅਤੇ ਇਹਦੇ ਵਿੱਚ ਅੱਜ ਕੈਨੇਡਾ ਉਹਨੇ ਸੱਚੀ ਖਬਰ ਵੀ ਕੀਤੀ ਸੀ, ਆਸਟ੍ਰੇਲੀਆ ਨੇ ਪਹਿਲਕਦਮੀ ਕੀਤੀ ਇਸ ਚੀਜ਼ ਦੇ ਵਿੱਚ ਕਿ ਭਾਈ ਇਹਨੂੰ ਕੰਟਰੋਲ ਕੀਤਾ ਜਾਣਾ ਚਾਹੀਦਾ, ਇਹਨਾਂ ਉੱਤੇ ਨਿਯਮ ਬਣਨੇ ਚਾਹੀਦੇ ਨੇ। ਲਓ ਦੋਸਤੋ, ਇਹ ਸੱਚੀ ਕੁਝ ਦੇਸ਼ਭਰ ਦੀਆਂ ਖਬਰਾਂ, ਕੁਝ ਸਾਡੀਆਂ ਗੱਲਾਂ ਬਾਤਾਂ ਤੁਹਾਡੀਆਂ ਅਤੇ ਮੇਰੀਆਂ, ਅਤੇ ਨਾਲ ਦੀ ਨਾਲ ਕੁਝ ਜ਼ਿੰਦਗੀ ਦੇ ਨਾਲ ਜੁੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨਕ ਗੱਲਾਂ ਬਾਤਾਂ। ਅਤੇ ਵੱਧ ਘੱਟ ਬੋਲ ਕੇ ਗੁਸਤਾਖੀ ਮਾਫ, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਓ, ਅਤੇ ਕੱਲ੍ਹ ਨੂੰ ਮਿਲਦੇ ਹਾਂ ਫਿਰ 9:30 ਭਾਰਤੀ ਸਮੇਂ ਦੇ ਅਨੁਸਾਰ, ਤੁਹਾਡਾ ਮੇਰਾ ਰਾਬਤਾ ਫਿਰ ਹੋਵੇਗਾ ਜੀ। ਨਿਊਯਾਰਕ ਅਤੇ ਟੋਰਾਂਟੋ ਦੀਆਂ ਘੜੀਆਂ ਦੇ ਦੁਪਹਿਰ ਦੇ 12 ਵਜੇ, ਕੈਲੀਫੋਰਨੀਆ ਅਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9 ਵਜੇ, ਨਿਊਯਾਰਕ ਅਤੇ ਉਸ ਤੋਂ ਬਾਅਦ ਆਪਣਾ UK ਦੇ ਵਿੱਚ ਸ਼ਾਮ ਦੇ 5 ਵਜੇ, ਅਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ ਆਪਣੇ 6 ਵਜੇ ਜੀ, ਅਤੇ ਇਸੇ ਤਰ੍ਹਾਂ ਹੀ ਭਾਰਤ ਦੇ ਰਾਤ ਦੇ 9:30 ਵਜੇ ਤੁਹਾਡਾ ਮੇਰਾ ਰਾਬਤਾ ਹੋਵੇਗਾ ਟਿਮਟਮਾਉਂਦਿਆਂ ਤਾਰਿਆਂ ਦੇ ਵਿੱਚ। ਲਓ ਦੋਸਤੋ, ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ ਹੈ। ਹੈਵ ਏ ਨਾਈਸ ਮੰਡੇ ਜਿੱਥੇ ਸ਼ੁਰੂਆਤ ਹੋਈ ਹੈ, ਅਤੇ ਬਾਕੀ ਜਿੱਥੇ ਗੁੱਡ ਮੋਰਨਿੰਗ ਹੋ ਗਈ ਹੈ ਜੀ, ਹੈਵ ਏ ਨਾਈਸ ਮੰਗਲਵਾਰ ਕਹਿ ਦਿੰਦੇ ਹਾਂ ਜੀ, ਟਿਊਜ਼ਡੇ। ਅਤੇ ਲਓ ਫਿਰ ਮੈਨੂੰ ਦਿਓ ਆਗਿਆ, ਅਤੇ ਜਿੱਥੇ ਈਵਨਿੰਗ ਹੈ ਜੀ, ਹੈਵ ਏ ਨਾਈਸ ਗੁੱਡ ਈਵਨਿੰਗ ਜੀ, ਸਤਿ ਸ਼੍ਰੀ ਅਕਾਲ ਹੈ ਜੀ।

हुण कर कोई ऐसा कार तेरिया तू ही जाने।

0: ਗੀਤ ਕੌਰ ਸਵਾਮੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਵਾਮੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ। ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਵੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ,
1: ਹਸਲਾ ਨਸਲ ਹੈ ਗਾਲ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਰੁਸਿਆ ਯਾਰ ਮਨਾ ਲੈ ਦੇ ਮੇਲਾ ਚਾਰ ਦਿਨਾਂ ਦਾ, ਹਸਲਾ ਨਸਲ ਹੈ ਗਾਲ।

0: ਤਰੁਸਿਆ ਯਾਰ ਮਨਾ ਲੈ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਹਿਬ ਜੀ ਦੀ ਰਚਨਾ ਤੇ ਜੋਗਿੰਦਰਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: ਦੁਆਬਾ ਰੇਡੀਓ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ

ਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜਨੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾਲ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਲ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਏ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾਂ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਚਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਅਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

ਤੇਰੇ ਵਾਜੋਂ ਸਾਨੂੰ ਮਾਏ ਨੀ, ਕਿਸੇ ਕੁੱਟ ਸੀਨੇ ਨਾ ਲਾਇਆ, ਤੇਰਾ ਘਰ ਇੰਜ ਜਾਪਦਾ।

ਮੋਤੀਆਂ ਦੇ ਵਾਂਗ ਮਾਇਨੀ ਮੈਂ ਹੰਝੂਆਂ ਦੇ ਹਾਰ ਪਰੋਏ ਦਿਲ ਨਾ ਵਿਛੋੜਾ ਚੱਲ।

0: ਸਵੀਤਾ।
1: ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕਾਮਹਿਫਲ ਦੇ ਵਿਚ ਇਕ ਵਾਰ ਫੇਰੀ ਮਾਰ ਚੁੱਕੇ ਨੇ ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਏ ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿਚ ਮਾਂ ਰਾਹੀਂ ਹੀ ਹੁੰਦੀ ਹੈ ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
1: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
1: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਹੈ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
0: ਗਜ਼ਲ ਹਾਜ਼ਰ ਹੈ ਜੀ।

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ, ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਬੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਤੁਸੀਂ ਹਰ ਹਫ਼ਤੇ ਸਾਡਾ ਇੱਕ ਕਵੀ ਦਰਬਾਰ ਸੁਣਦੇ ਹੋ, ਇਸ ਨੂੰ ਤੁਸੀਂ ਭਰਪੂਰ ਹਗਾਰਾ ਵੀ ਦਿੰਦੇ ਹੋ ਤੇ ਇਸ ਕਵੀ ਦਰਬਾਰ ਨੂੰ ਇਸ ਵਾਰ ਜਿਹੜਾ ਆ ਸਾਡੇ ਸ਼ਾਇਰ ਦੋਸਤਾਂ ਨੇ ਕਾਮ ਮਹਿਫਲ ਤੋਂ ਜਿਹੜਾ ਇਸ ਨੂੰ ਇੱਕ ਮੇਲਾ ਬਣਾ ਦਿੱਤਾ ਤੇ ਇਸ ਕਵੀ ਦਰਬਾਰ ਦੇ ਜਿਹੜੀ ਬਹੁਤ ਭਰਮੀ ਹਾਜ਼ਰੀ ਹੈ ਤੇ ਇਸ ਕਵੀ ਦਰਬਾਰ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਸੀ ਹਰ ਵਾਰ ਤੁਹਾਨੂੰ ਇੱਕ ਕਿਸੇ ਗਾਉਣ ਵਾਲੇ ਮਿੱਤਰ ਸੱਜਣ ਦੇ ਜਿਹੜੇ ਆ ਗੀਤ ਵੀ ਸੁਣਾਈਏ ਤੇ ਇਸ ਵਾਰ ਸਾਡੇ ਕੋਲ ਜਿਹੜੇ ਗਾਉਣ ਵਾਲੇ ਮਿੱਤਰ ਨੇ ਉਹਨਾਂ ਦੀ ਗਿਣਤੀ ਵੱਡੀ ਏ ਤੇ ਇਸ ਕਾਰਨ ਅਸੀਂ ਇੱਕ ਵੱਖਰਾ ਪ੍ਰੋਗਰਾਮ ਤੁਹਾਡੇ ਲਈ ਬਣਾਇਆ ਏ ਤੇ ਇਸ ਪ੍ਰੋਗਰਾਮ ਦਾ ਨਾਂ ਅਸੀਂ ਰੱਖਿਆ ਗਾਉਂਦੀ ਸ਼ਾਮ। ਇਸ ਗਾਉਂਦੀ ਸ਼ਾਮ ਦੇ ਵਿੱਚ ਸਾਡੇ ਜਿਹੜੇ ਦੋਸਤ ਨੇ ਉਹ ਜਿੱਥੇ ਸਾਜ਼ਾਂ ਦੇ ਨਾਲ ਗਾਣਗੇ, ਉੱਥੇ ਜਿਹੜੇ ਆ ਉਹ ਸਿਰਫ ਸਾਜ਼ਾਂ ਤੋਂ ਬਿਨਾਂ ਆਪਣੀ ਆਵਾਜ਼ ਦੇ ਨਾਲ ਜਿਹੜਾ ਗਾ ਕੇ ਵੀ ਜਿਹੜਾ ਤੁਹਾਡਾ ਮਨੋਰੰਜਨ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਉਹਨਾਂ ਸਾਰੇ ਗਾਇਕਾਂ ਦਾ ਮਾਣ ਵਧਾਓਗੇ ਤੇ ਸਾਡੇ ਪ੍ਰੋਗਰਾਮ ਨੂੰ ਪਸੰਦ ਕਰੋਗੇ ਤੇ ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦਾ ਆਗਾਜ਼ ਕਰਨ ਲਈ ਸਾਡੇ ਕੋਲ ਹਾਜ਼ਰ ਹਨ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ ਜਿਹੜੇ ਸਾਡੇ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਤਹਿਸੀਲ ਬੰਗਾ ਦੇ ਪਿੰਡ ਲਧਾਣਾ ਝਿੱਕਾ ਦੇ ਵਾਸੀ ਨੇ, ਪਰ ਅੱਜ ਕੱਲ੍ਹ ਜਰਮਨ ਦੇ ਵਿੱਚ ਰਹਿ ਰਹੇ ਨੇ। ਉੱਥੇ ਉਹ ਆਪਣੀ ਸੇਵਾ ਮੁਕਤੀ ਵਾਲੀ ਉਮਰ ਬਿਤਾ ਰਹੇ ਨੇ। ਉਹਨਾਂ ਨੂੰ ਭਰ ਜਵਾਨੀ ਤੋਂ ਹੀ, ਕਾਲਜ ਦੇ ਸਮੇਂ ਤੋਂ ਹੀ ਗਾਉਣ ਦਾ ਸ਼ੌਕ ਸੀ। ਉਸ ਗਾਉਣ ਦੇ ਸ਼ੌਕ ਨੂੰ ਉਹਨਾਂ ਨੇ ਅੱਜ ਵੀ ਬਰਕਰਾਰ ਰੱਖਿਆ ਹੋਇਆ ਹੈ ਤੇ ਜਦੋਂ ਉਹਨਾਂ ਨੇ ਗਾਉਣਾ ਸ਼ੁਰੂ ਕੀਤਾ ਸੀ ਤਾਂ ਉਦੋਂ ਬੰਗਿਆਂ ਦੇ ਵਿੱਚ ਇੱਕ ਗਾਇਕ ਹੁੰਦਾ ਸੀ ਸਤਨਾਮ ਚੰਗਿਆੜਾ ਤੇ ਸਤਨਾਮ ਚੰਗਿਆੜਾ ਉਹਨਾਂ ਦਾ ਉਸਤਾਦ ਏ ਤੇ ਉਹਨਾਂ ਦੀਆਂ ਮਾਰਾਂ ਸਹਿ ਸਹਿ ਕੇ ਉਸਨੇ ਗਾਉਣਾ ਸਿੱਖਿਆ ਏ ਤੇ ਅੱਜ ਵੀ ਜਦੋਂ ਉਹ ਗਾਉਂਦਾ ਏ ਤਾਂ ਸਤਨਾਮ ਚੰਗਿਆੜੇ ਨੂੰ ਯਾਦ ਕਰਦਾ ਏ। ਸਤਨਾਮ ਚੰਗਿਆੜਾ ਜੀ ਦਾ ਚੰਡਿਆ ਹੋਇਆ ਇਹ ਸ਼ਗਿਰਦ ਜੋਗਿੰਦਰਪਾਲ ਮੱਲ ਆਪਣੀ ਅੱਜ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਜਿਹੜੀ ਕਿ ਗੁਰਦੀਪ ਕੈੜਾ ਜੀ ਦੀ ਲਿਖੀ ਹੋਈ ਏ। ਇਸ ਰਚਨਾ ਦੇ ਵਿੱਚ ਉਹ ਦੱਸ ਰਹੇ ਨੇ ਵੀ ਸਾਡਾ ਦੇਸ਼ ਕਿਹੋ ਜਿਹਾ ਬਣ ਗਿਆ ਹੈ, ਜਿੱਥੇ ਜਿਹੜੀਆਂ ਕਿਤਾਬਾਂ ਆ ਉਹ ਸੜਕਾਂ ਤੇ ਰਹੀਆਂ ਨੇ ਤੇ ਜਿਹੜੀਆਂ ਜੁੱਤੀਆਂ ਨੇ ਉਹ ਸ਼ੀਸ਼ੇ ਦੇ ਸ਼ੋਕੇਸਾਂ ਦੇ ਵਿੱਚ ਪਈਆਂ ਨੇ ਤੇ ਇਸ ਜਿਹੜਾ ਕਹਿ ਲਈਏ ਬੜਾ ਸੰਜੀਦਾ ਮਸਲੇ ਨੂੰ ਲੈ ਕੇ ਉਹਨਾਂ ਦਾ ਲਿਖਿਆ ਹੋਇਆ ਗੀਤ ਗੁਰਦੀਪ ਕੈੜਾ ਜੀ ਦਾ ਲੈ ਕੇ ਹਾਜ਼ਰ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।

ਕਹਿੜੇ ਉਹ ਵੀ ਬਸਣ ਪਦੌੜ ਸਦਾ ਇੱਕ ਕੇ ਉਹ ਵੀ ਬਸਣ ਪਦੌੜ ਸਦਾ ਜਿਨ੍ਹਾਂ ਰੱਖੀਆਂ ਸੋਚਾਂ।

0: ਜੋਗਿੰਦਰਪਾਲ ਮੱਲ ਤੋਂ ਬਾਅਦ ਹੁਣ ਮੈਂ ਇਸ ਗਾਉਂਦੀ ਸ਼ਾਮ ਦੇ ਵਿੱਚ ਸਦਾ ਦੇਣ ਜਾ ਰਿਹਾ ਸਾਡੇ ਪੁਰਤਗਾਲ ਵਾਸਤੇ ਸ਼ਾਇਰ ਦੁੱਖ ਭੰਜਨ ਸਿੰਘ ਰੰਧਾਵਾ ਜੀ, ਜਿਹੜੇ ਕਿ ਸਾਡੀਆਂ ਕਾਵਿ ਮਹਿਫਲਾਂ ਦੇ ਵਿੱਚ ਅਕਸਰ ਸ਼ਾਮਿਲ ਹੁੰਦੇ ਰਹਿੰਦੇ ਨੇ, ਜਿਹੜੀ ਉਹ ਸ਼ਾਇਰੀ ਰਚਦੇ ਨੇ ਉਹ ਪੂਰੇ ਤਰੰਨਮ ਦੇ ਵਿੱਚ ਜਿਹੜੀ ਆ ਸਾਡੇ ਸਰੋਤਿਆਂ ਦੇ ਸਨਮੁੱਖ ਪੇਸ਼ ਕਰਦੇ ਨੇ। ਇਸ ਵਾਰ ਦੀ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਦੁੱਖ ਭੰਜਨ ਸਿੰਘ ਰੰਧਾਵਾ ਜੀ ਆਪਣੀ ਇੱਕ ਜਿਹੜੀ ਰਚਨਾ ਜਿਹੜੀ ਆ ਉਹ ਤਰੰਨਮ ਦੇ ਵਿੱਚ ਸਾਡੇ ਸਰੋਤਿਆਂ ਦੇ ਅੱਗੇ ਰੱਖਣਗੇ ਅਤੇ ਆਸ ਕਰਦੇ ਹਾਂ ਕਿ ਉਹ ਵੀ ਤੁਸੀਂ ਪਸੰਦ ਕਰੋਗੇ। ਭਾਵੇਂ ਕਿ ਦੁੱਖ ਭੰਜਨ ਸਿੰਘ ਰੰਧਾਵਾ ਜੀ ਸਾਜ਼ਾਂ ਦੀ ਵਰਤੋਂ ਨਹੀਂ ਕਰਦੇ, ਪਰ ਉਹਨਾਂ ਦੀ ਆਵਾਜ਼ ਦੇ ਵਿੱਚ ਜੋ ਰਸ ਹੈ ਉਹ ਵੀ ਤੁਸੀਂ ਬਖੂਬੀ ਪਸੰਦ ਕਰੋਗੇ। ਦੁੱਖ ਭੰਜਨ ਸਿੰਘ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦੁੱਖ ਭੰਜਨ ਰੰਧਾਵਾ ਪੁਰਤਗਾਲ ਤੋਂ, ਔਰ ਮੈਂ ਦੁਆਬਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਦਾ ਸ਼ੁਕਰਗੁਜ਼ਾਰ, ਔਰ ਹਰਬੰਸ ਸਿੰਘ ਭਾਅ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਇਸ ਕਵੀ ਦਰਬਾਰ ਦੇ ਵਿੱਚ ਸ਼ਿਰਕਤ ਕਰਨ ਦਾ ਮੌਕਾ ਦਿੱਤਾ। ਆਪਣਾ ਗੀਤ ਲੈ ਕੇ ਹਾਜ਼ਰ ਹਾਂ ਜੀ। ਵੱਖ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀਂ,

ਜੇਕਰ ਮੈਨੂੰ ਮਿਲਣਾ ਹੋਇਆ ਮੇਰੀ ਮੜੀ ਤੇ ਪਿਛਲੇ ਪੈਰ ਜਾਵੀ ਨੀ ਮੈਥੋਂ ਵੱਖ ਹੋਣ ਤੋਂ ਪਹਿਲਾਂ ਮੈਨੂੰ ਦੇ ਕੇ ਥੋੜਾ ਜ਼ਹਿਰ ਜਾਵੀ।

ਇੱਕ ਪਾਸੇ ਮੇਰੇ ਐਬ ਖਲੋਤੇ, ਦੂਜੇ ਪਾਸੇ ਖੁਦਾਈਆਂ ਸਭੇ। ਚੱਲੀਏ ਤਾਂ ਇੱਕ ਕਰਮ ਕਮਾਨੀ ਕੱਢ ਕੇ ਕੋਈ ਵੈਰ ਜਾਵੀ, ਚੱਲੀਏ ਤਾਂ ਇੱਕ ਕਰਮ ਕਮਾ

ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਦੁੱਖ ਭੰਜਨ ਨੂੰ ਮਾਰ ਲਿਆਏ, ਉਸ ਦੀਆਂ ਹਿਰਸਾਂ ਆਸਾਂ ਨੇ। ਉਸ ਦੀ ਬਾਂਹ ਪਹਿਲਾਂ ਫੜ ਲਈ।

0: ਧੰਨਵਾਦ ਜੀ।
1: ਪਿਆਰੇ ਸਰੋਤਿਓ, ਲੁਕਮੰਜਨ ਸਿੰਘ ਰੰਧਾਵਾ ਜੀ ਤੋਂ ਬਾਅਦ ਹੁਣ ਮੈਂ ਤੁਹਾਡੇ ਸਨਮੁਖ ਪੇਸ਼ ਕਰਨ ਜਾ ਰਿਹਾ ਕੁਲਵੰਤ ਸਿੰਘ ਸਿੱਧੋਕੀ। ਕੁਲਵੰਤ ਸਿੰਘ ਸਿੱਧੋਕੀ ਜੀ, ਲੰਬਾ ਸਮਾਂ ਇਹਨਾਂ ਨੇ ਭਾਰਤੀ ਫੌਜ ਦੇ ਵਿੱਚ ਨੌਕਰੀ ਕੀਤੀ। ਨੌਕਰੀ ਕਰਨ ਦੇ ਨਾਲ ਨਾਲ ਇਹਨਾਂ ਨੇ ਆਪਣਾ ਲਿਖਣ ਦਾ ਤੇ ਗਾਉਣ ਦਾ ਸ਼ੌਕ ਵੀ ਜਿਹੜਾ ਆ ਉਹ ਇੱਥੇ ਜਾਰੀ ਰੱਖਿਆ ਤੇ ਇਸ ਸ਼ੌਕ ਨੂੰ ਉਹਨਾਂ ਨੇ ਜਿਹੜਾ ਆ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾਇਆ ਹੋਇਆ ਹੈ ਤੇ ਇਸ ਸ਼ੌਕ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਜਿਹੜੇ ਆ ਵੱਖਰੇ ਵੱਖਰੇ ਕਾਰਨਾਮੇ ਕੀਤੇ ਨੇ, ਜਿੱਥੇ ਉਹਨਾਂ ਨੇ ਭਾਰਤੀ ਫੌਜ ਦੇ ਵਿੱਚ ਜਿਹੜਾ ਆ ਫੌਜੀਆਂ ਦਾ ਮਨੋਰੰਜਨ ਕੀਤਾ, ਉੱਥੇ ਨਾਲ ਦੀ ਨਾਲ ਉਹਨਾਂ ਨੇ ਆਪਣੇ ਗਿਆਨ ਦਾ ਜਿਹੜਾ ਭੰਡਾਰ ਵੀ ਵੱਡਾ ਉਹਦੇ ਵਿੱਚ ਵਾਧਾ ਕੀਤਾ ਹੈ। ਸਿੱਧੋਕੀ ਜਿਹੜੇ ਆ ਬਹੁਤ ਜਿਹੜੇ ਵੱਖਰੀ ਕਿਸਮ ਦੇ ਗੀਤ ਲਿਖਦੇ ਨੇ ਤੇ ਉਹ ਗੀਤ ਜਿੱਥੇ ਲਿਖਦੇ ਨੇ ਇਹਦੇ ਨਾਲ ਦੀ ਨਾਲ ਖੁਦ ਹੀ ਗਾਉਂਦੇ ਨੇ ਤੇ ਆਸ ਕਰਦੇ ਹਾਂ ਕਿ ਤੁਸੀਂ ਕੁਲਵੰਤ ਸਿੰਘ ਸਿੱਧੋਕੀ ਜੀ ਨੂੰ ਪਸੰਦ ਕਰੋਗੇ। ਸਾਡੇ ਕਾਮੇ ਫਿਲਮਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਬਹੁਤ ਮਾਣ ਦਿੰਦੇ ਹੋ। ਆਸ ਕਰਦੇ ਹਾਂ ਅੱਜ ਉਹਨਾਂ ਦੀ ਇਹ ਗਾਉਂਦੀ ਸ਼ਾਮ ਦੇ ਵਿੱਚ ਜਿਹੜੀ ਹਾਜ਼ਰੀ ਹੋਏਗੀ ਉਸ ਨੂੰ ਵੀ ਪਸੰਦ ਕਰੋਗੇ। ਕੁਲਵੰਤ ਸਿੰਘ ਸਿੱਧੋਕੀ ਜੀ, ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਸਤਿ ਸ੍ਰੀ ਅਕਾਲ ਜੀ। ਪੇਸ਼ ਹੈ ਜੀ ਇੱਕ ਕਵਿਤਾ ਜਿਸਦਾ ਸਿਰਲੇਖ ਹੈ ਮਜ਼ਦੂਰ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਐ ਜ਼ਿੰਦਗੀ ਅਸੀਂ ਮਜ਼ਦੂਰ ਤੇਰੇ, ਜਿਉਣ ਲਈ ਮਿਹਨਤ ਕਰਦੇ ਹਾਂ। ਮਿੱਟੀ ਨਾਲ ਮਿੱਟੀ ਹੁੰਦੇ ਹਾਂ ਨਿੱਤ, ਤਪਦੀਆਂ ਧੁੱਪਾਂ ਵਿੱਚ ਸੜਦੇ ਹਾਂ। ਅਸੀਂ ਥੱਕਦੇ ਨਹੀਂ ਤੇ ਅੱਕਦੇ ਨਹੀਂ, ਸਿਰ ਤੇ ਪੰਡ ਕਰਜੇ ਦੀ ਧਰਦੇ ਹਾਂ। ਭਾਵੇਂ ਸੌਂਦੇ ਆਂ ਟੁੱਟੀਆਂ ਛੱਤਾਂ ਹੇਠਾਂ, ਸੁਪਨਿਆਂ ਵਿੱਚ ਕਿਸ਼ਤਾਂ ਭਰਦੇ ਹਾਂ।

0: दिन रात मेहनत कर दे हां मजदूर पक्की सरकारां होण जे फिर खुदकुशियां क्यों कर दे हां। कुलवंत हक्कां नूं समझे ना कोई, कुलवंत हक्कां नूं समझे ना कोई, ताइयों हक्कां दे लई लड़दे हां। ऐ जिंदगी असीं मजदूर तेरे जिउण लई मेहनत करदे हां, जिउण लई मेहनत करदे हां।
1: प्यारे श्रोतेओ, तुसीं हुणे ही कुलवंत सिंह सैदो जी दी कविता जिंदगी असीं मजदूर तेरे सुन के हटे हो। ते हुण मैं तुहाडे सन्मुख पेश करन दी खुशी ले रहा दिलशाद अली जी नूं। दिलशाद अली जी जिहड़े पंजाबी दे नवे उभर दे गायक हन, ਅਤੇ ਉਹ ਬਹੁਤ ਵਧੀਆ ਸੁਰੀਲੀ ਆਵਾਜ਼ ਦੇ ਵਿੱਚ ਆਪਣੇ ਗੀਤ ਜਿਹੜੇ ਪੇਸ਼ ਕਰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਕਰਕੇ ਮੈਨੂੰ ਯਾਦ ਰੋਇਆ ਕਰੇਂਗੀ। ਆਸ ਕਰਦੇ ਹਾਂ ਕਿ ਇਸ ਰਚਨਾ ਨੂੰ ਤੁਸੀਂ ਪੂਰਾ ਮਾਣੋਗੇ, ਅਤੇ ਜਿਨ੍ਹਾਂ ਦੇ ਦਿਲਾਂ ਦੀ ਗੱਲ ਉਹਨਾਂ ਨੇ ਕੀਤੀ ਆ ਉਹ ਗੱਲ ਵੀ ਉਹਨਾਂ ਤੱਕ ਪਹੁੰਚ ਜਾਏਗੀ। ਅਤੇ ਕਿਉਂਕਿ ਰੋਇਆ ਕਿਸੇ ਨੂੰ ਦਿਲ ਤੋਂ ਹੀ ਜਾ ਸਕਦਾ ਹੈ, ਹੱਸਣ ਵੇਲੇ ਤਾਂ ਬੰਦਾ ਉਪਰਾ ਵੀ ਹੱਸ ਸਕਦਾ ਹੈ, ਪਰ ਰੋਣ ਵੇਲੇ ਉਪਰੋਂ ਨਹੀਂ ਰੋਇਆ ਜਾ ਸਕਦਾ, ਸਿਰਫ ਦਿਲੋਂ ਰੋਇਆ ਜਾਂਦਾ ਹੈ। ਜਦੋਂ ਹਾਈ ਕਹੀ ਜਾਂਦੀ ਹੈ ਜਾਂ ਰੋਇਆ ਜਾਂਦਾ ਹੈ, ਉਹ ਸਿਰਫ ਰੂਹ ਤੋਂ, ਦਿਲ ਤੋਂ ਅਤੇ ਦਿਮਾਗ ਤੋਂ ਰੋਇਆ ਜਾਂਦਾ ਹੈ। ਅਤੇ ਦਿਲਸ਼ਾਦ ਅਲੀ ਜੀ ਸਾਡੇ ਸਰੋਤਿਆਂ ਲਈ ਆਪਣਾ ਕਲਾਮ ਲੈ ਕੇ ਹਾਜ਼ਰ ਨੇ। ਦਿਲਸ਼ਾਦ ਅਲੀ ਜੀ, ਤੁਹਾਡਾ ਦੁਆਬਾ ਰੇਡੀਓ ਦੀ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਰਚਨਾ ਗਜ਼ਲ ਕੁਛ ਇਸ ਪ੍ਰਕਾਰ ਹੈ ਦੋਸਤੋ। ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਗੀ ਤੂੰ, ਕਰੀ ਕਰੀ ਕੇ ਮੈਨੂੰ ਯਾਦ ਰੋਇਆ ਕਰੇਗੀ ਤੂੰ, ਹਾਏ ਕਰੀ ਕਰੀ ਕੇ ਮੈਨੂੰ ਯਾਦ, ਬੱਦਲਾਂ ਦੇ ਵਿੱਚ ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ, ਬੱਦਲਾਂ ਦੇ ਵਿੱਚ ਚੰਨੀ ਜਦੋਂ ਮੁਸਕੁਰਾਏਗਾ,

करके मैनू याद। पत्ते पत्ते चो आएगी तेनू मेरी महक।

0: ਜਦੋਂ ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਿਰੋਇਆ ਕਰੇਂਗੀ ਤੂੰ, ਫੁੱਲਾਂ ਨੂੰ ਵਾਲਾਂ ਵਿੱਚ ਜਦੋਂ ਪਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ। ਰਾਖ ਤੇ ਮੇਰੀ ਜਦੋਂ ਪੈ ਜਾਣ ਤੇਰੇ ਪੈਰ, ਰਾਖ ਤੇ ਮੇਰੀ ਜੇ ਪੈ ਜਾਣ ਤੇਰੇ ਪੈਰ, ਤੇਰੀ ਸੋ ਰੱਬ ਤੋਂ ਮੰਗਣੀ ਮੰਗਣੀ ਹੈ ਤੇਰੀ ਖੈਰ, ਰੱਬ ਤੋਂ ਸੋ ਤੇਰੀ ਮਨ ਮੰਗਣੀ ਹੈ ਤੇਰੀ ਖੈਰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਦੰਦਾਂ ਚ ਉਂਗਲੀਆਂ ਨੂੰ ਖਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਾਗਜ਼ ਤੇ ਬਣ ਜਾਏਗੀ ਮੇਰੀ ਤਸਵੀਰ ਆਪਣੇ ਆਪ, ਕਲਮ ਨੂੰ ਦਵਾਤ ਵਿੱਚ ਜਦੋਂ ਕਲਮ ਨੂੰ ਦਵਾਤ ਵਿੱਚ ਜਦੋਂ ਡੁਬੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ। ਆਖਰੀ ਬੰਦਾ ਦੋਸਤੋ ਕੌਸ਼ਲ ਸਾਹਿਬ ਨੇ ਲਿਖਿਆ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ। ਉਪਿੰਦਰ ਕੌਸ਼ਲ ਸਾਹਿਬ ਨਾਭਾ ਲਿਖਦੇ ਨੇ, ਸਗੋਂ ਹੋਰ ਵੀ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਕਦੋਂ ਸਗੋਂ ਹੋਰ ਨਿਖਰ ਆਉਣਗੇ ਮੇਰੀ ਛੋਹਾਂ ਦੇ ਨਿਸ਼ਾਨ, ਮਲ ਮਲ ਕੇ ਜਿਸਮ ਨੂੰ ਜਦੋਂ ਮਲ ਮਲ ਕੇ ਜਿਸਮ ਨੂੰ ਜਦੋਂ ਧੋਇਆ ਕਰੇਂਗੀ ਤੂੰ, ਕਰ ਕਰਕੇ ਮੈਨੂੰ ਯਾਦ ਰੋਇਆ ਕਰੇਂਗੀ ਤੂੰ, ਪਲਕਾਂ ਨੂੰ ਹੰਝੂਆਂ ਦੇ ਨਾਲ ਪਿਗੋਇਆ ਕਰੇਂਗੀ ਤੂੰ, ਹਾਏ ਕਰ ਕਰਕੇ ਮੈਨੂੰ ਯਾਦ।
1: ਪਿਆਰੇ ਸਰੋਤਿਓ, ਦਿਲਸ਼ਾਦ ਅਲੀ ਜੀ ਤੋਂ ਬਾਅਦ ਸਾਡੀ ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਵਿੰਦਰ ਕੌਰ ਜੀ। ਦਵਿੰਦਰ ਕੌਰ ਜੀ ਜਿਹੜੇ ਕਿ ਅੱਜ ਕੱਲ੍ਹ ਨਿਊਜ਼ੀਲੈਂਡ ਦੇ ਵਿੱਚ ਰਹਿ ਰਹੇ ਨੇ, ਉਹਨਾਂ ਦੀ ਲਿਖੀ ਹੋਈ ਇੱਕ ਪੁਸਤਕ ਸਦਰਾਂ ਦੀ ਫੁਲਕਾਰੀ ਜਿਹੜੀ ਆ ਚੁੱਕੀ ਏ, ਤੇ ਇਸ ਸਦਰਾਂ ਦੀ ਫੁਲਕਾਰੀ ਦੇ ਵਿੱਚੋਂ ਹੀ ਉਹ ਆਪਣੀ ਇੱਕ ਰਚਨਾ ਜਿਹੜੀ ਆ ਉਹ ਸਾਡੇ ਸਰੋਤਿਆਂ ਦੇ ਨਾਲ ਅੱਜ ਦੀ ਗਾਉਂਦੀ ਸ਼ਾਮ ਦੇ ਵਿੱਚ ਲੈ ਕੇ ਹਾਜ਼ਰ ਹੋ ਰਹੇ ਨੇ। ਇਸ ਰਚਨਾ ਦੇ ਵਿੱਚ ਉਹ ਕਹਿ ਰਹੇ ਨੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਦੇਖੀਏ ਕੌਣ ਕੌਣ ਬਰਬਾਦ ਹੁੰਦੇ ਨੇ, ਕੌਣ ਕੌਣ ਆਬਾਦ ਹੁੰਦੇ ਨੇ, ਤੇ ਦਵਿੰਦਰ ਕੌਰ ਜੀ ਸਾਡੀ ਸ਼ਾਮ ਦੇ ਵਿੱਚ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਉਹਨਾਂ ਨੂੰ ਅਸੀਂ ਦੁਆਬਾ ਰੇਡੀਓ ਦੇ ਮੰਚ ਦੇ ਆਉਣ ਤੇ ਨਿੱਘਾ ਜੀ ਆਇਆਂ ਕਹਿੰਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਉਹ ਲਗਾਤਾਰ ਸਾਡੇ ਰੇਡੀਓ ਦੇ ਨਾਲ ਜੁੜੇ ਰਹਿਣਗੇ ਤੇ ਸਾਡੇ ਸਰੋਤਿਆਂ ਦਾ ਜਿੱਥੇ ਉਹ ਮਨੋਰੰਜਨ ਕਰਨਗੇ ਉਸ ਦੇ ਨਾਲ ਨਾਲ ਉਹਨਾਂ ਦੇ ਗਿਆਨ ਦੇ ਵਿੱਚ ਵਾਧਾ ਵੀ ਕਰਦੇ ਰਹਿਣਗੇ। ਜਵਿੰਦਰ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਬਹੁਤ ਹੀ ਸਤਿਕਾਰਯੋਗ ਔਰਗੇਨਾਈਜ਼ਰ ਸ਼੍ਰੀ ਹਰਬੰਸ ਸਿੰਘ ਜੀ ਦਾ ਮੈਂ ਤਹਿ ਦਿਲੋਂ ਸ਼ੁਕਰੀਆ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦਾ ਮੌਕਾ ਦਿੱਤਾ। ਅਤੇ ਮੈਂ ਪੇਸ਼ ਕਰ ਰਹੀ ਹਾਂ ਜੀ ਆਪਣੀ ਲਿਖੀ ਹੋਈ ਬੁੱਕ ਸਦਰਾਂ ਦੀ ਫੁਲਕਾਰੀ ਵਿੱਚੋਂ ਇੱਕ ਰਚਨਾ। ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ਼ਕ ਇਸ਼ਕ ਨਾ ਕਰਿਆ ਕਰ ਜਿੰਦੇ, ਇਸ ਇਸ਼ਕ ਨੇ ਕਈ ਬਰਬਾਦ ਕੀਤੇ। ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ, ਜਾਨ ਦਿੱਤੀ ਹਾਏ ਜਾਨ ਦਿੱਤੀ, ਕਿਸੇ ਤਪਦੇ ਥਲਾਂ ਵਿੱਚ ਜਾਨ ਦਿੱਤੀ।

ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ, ਵਿੱਚ ਹੋ ਕੇ ਹਾਏ ਵਿੱਚ ਹੋ ਕੇ, ਕਿਸੇ ਪਾਗਲ ਇਸ਼ਕ ਦੇ ਵਿੱਚ ਹੋ ਕੇ ਪੱਥਰ ਖਾ ਕੇ ਜਿਸਮ ਛਿਲਾ ਲਿੱਤੇ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਨਹਿਰ ਪੁੱਟੀ ਹਾਏ ਨਹਿਰ ਪੁੱਟੀ, ਕਿਸੇ ਆਸ਼ਕ ਬਣ ਕੇ ਨਹਿਰ ਪੁੱਟੀ, ਪੱਟ ਇਸ਼ਕ ਦੇ ਪਰ ਨਾ ਗਏ ਸੀਤੇ। ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ, ਇਸ਼ਕ ਨੇਤਾ ਹਾਏ ਇਸ਼ਕ ਨੇਤਾ, ਇਸ ਘੜੀ ਦੋ ਘੜੀ ਦੇ ਇਸ਼ਕ ਨੇਤਾ ਕਾਰੋਬਾਰਾਂ ਨੂੰ ਦਿੱਤੇ ਲਵਾਪ ਲਿੱਤੇ, ਕਿਸੇ ਚੜ ਕੇ ਮਹਿਲ ਤੋਂ ਛਾਲ ਮਾਰੀ, ਛਾਲ ਮਾਰੀ ਹਾਏ ਛਾਲ ਮਾਰੀ,

0: ਕੌਰ ਨਿਊਜ਼ੀਲੈਂਡ ਤੋਂ ਬਾਅਦ ਹੁਣ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਸਾਡੀ ਗਾਉਂਦੀ ਸ਼ਾਮ ਦੇ ਸ਼ਾਨ ਬਣੇ ਨੇ। ਨਿਰਮਲਾ ਗਰਗ ਜੀ ਦੇ ਪਿਤਾ ਜੀ ਜਿਹੜੇ ਸਨ ਉਹ ਬਹੁਤ ਵਧੀਆ ਗਾਇਕ ਸਨ ਤੇ ਪੰਜਾਬ ਦੇ ਪਿੰਡਾਂ ਦੇ ਵਿੱਚ ਉਹਨਾਂ ਦਾ ਖਾਸ ਤੌਰ ਤੇ ਮਾਲਵੇ ਦੇ ਖੇਤਰ ਦੇ ਵਿੱਚ ਗਾਇਕਾਂ ਵਜੋਂ ਪੂਰਾ ਇੱਕ ਨਾਂ ਹੈ। ਨਿਰਮਲਾ ਗਰਗ ਜੀ ਨੇ ਆਪਣੇ ਪਿਤਾ ਜੀ ਤੋਂ ਵਿਰਸੇ ਦੇ ਵਿੱਚ ਗਾਉਣ ਦਾ ਤੇ ਲਿਖਣ ਦਾ ਜਿਹੜਾ ਸ਼ੌਕ ਪ੍ਰਾਪਤ ਕੀਤਾ ਹੈ ਤੇ ਇਸ ਸ਼ੌਕ ਨੂੰ ਉਹ ਲਗਾਤਾਰ ਜਿਹੜਾ ਬਰਕਰਾਰ ਰੱਖ ਰਹੇ ਨੇ। ਇਸ ਦੇ ਨਾਲ ਦੀ ਨਾਲ ਇਸ ਦੇ ਵਿੱਚ ਹੋਰ ਵਾਧੇ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਹੋਏ ਲਗਾਤਾਰ ਰਿਆਜ਼ ਦੇ ਵਿੱਚ ਰਹਿੰਦੇ ਨੇ। ਜਿੱਥੇ ਉਹ ਖੁਦ ਗੀਤ ਲਿਖਦੇ ਨੇ ਉਸ ਦੇ ਨਾਲ ਦੀ ਨਾਲ ਖੁਦ ਬਹੁਤ ਸੁਰੀਲੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਵੀ ਹਨ। ਉਹ ਸਾਡੀ ਇਸ ਗਾਉਂਦੀ ਸ਼ਾਮ ਦੇ ਵਿੱਚ ਭਾਵੇਂ ਸਾਜ਼ਾਂ ਦੇ ਨਾਲ ਨਹੀਂ ਉਹ ਪੂਰੀ ਆਪਣੀ ਆਵਾਜ਼ ਦੇ ਨਾਲ ਜਿਹੜਾ ਸਾਡੇ ਕੋਲ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਆਸ ਕਰਦੇ ਹਾਂ ਕਿ ਸਾਡੀ ਗਾਉਂਦੀ ਸ਼ਾਮ ਦੇ ਸਰੋਤੇ ਉਹਨਾਂ ਦੇ ਗੀਤ ਨੂੰ ਪਸੰਦ ਕਰਨਗੇ ਤੇ ਇਸ ਜਿਹੜੀ ਗਾਉਂਦੀ ਸ਼ਾਮ ਦੇ ਵਿੱਚ ਨਿਰਮਲਾ ਗਰਗ ਜੀ ਸਾਡੇ ਕੋਲ ਆਪਣਾ ਗੀਤ ਲੈ ਕੇ ਆ ਰਹੇ ਨੇ ਉਹ ਇਸ ਵਾਰ ਉਹ ਸੰਤ ਰਾਮ ਉਦਾਸੀ ਜੀ ਦਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜਿਸ ਦੇ ਵਿੱਚ ਇੱਕ ਧੀ ਜਿਹੜੀ ਆ ਆਪਣੇ ਬਾਬਲ ਨੂੰ ਜਿਹੜਾ ਆ ਉਹ ਗੁਜ਼ਾਰਿਸ਼ ਕਰਦੀ ਆ ਬੇਨਤੀ ਕਰਦੀ ਆ ਕਿ ਮੇਰੇ ਲਈ ਪੱਕਾ ਘਰ ਟੋਲੀ ਤਾਂ ਕਿ ਮੈਨੂੰ ਕੱਚੇ ਘਰ ਦੇ ਬਨੇਰੇ ਤੇ ਵਿਹੜਾ ਨਾ ਲਿਪਣਾ ਪਵੇ ਤੇ ਇਸ ਧੀ ਦੀ ਜਿਹੜੀ ਪੁਕਾਰ ਆ ਉਸ ਨੂੰ ਜਿਹੜੀ ਸ਼ਬਦ ਦਿੱਤੇ ਸਨ ਸੰਤ ਰਾਮ ਉਦਾਸੀ ਜੀ ਨੇ ਤੇ ਆਵਾਜ਼ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਦੇ ਰਹੇ ਨੇ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਤੁਹਾਡਾ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
1: ਮੈਂ ਨਿਰਮਲਾ ਗਰਗ ਪਟਿਆਲਾ ਤੁਹਾਡੇ ਸਾਹਮਣੇ ਇੱਕ ਰਚਨਾ ਲੈ ਕੇ ਆਈ ਹਾਂ ਜੀ ਸੰਤ ਰਾਮ ਉਦਾਸੀ ਜੀ ਦੀ, ਤੁਹਾਡੇ ਰੂਬਰੂ ਕਰ ਰਹੀ ਹਾਂ।

0: ਬੋਲਾ ਧੰਨਵਾਦ ਜੀ।
1: ਅਰੇ ਸਰੋਤਿਓ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਸੀਂ ਹੁਣੇ ਨਿਰਮਲਾ ਗਰਗ ਜੀ ਤੋਂ ਸੰਤ ਰਾਮਦਾਸੀ ਜੀ ਦਾ ਗੀਤ ਸੁਣਿਆ। ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਦੱਦਾਪੁਰ ਤੋਂ ਜਸਵੀਰ ਸ਼ਰਮਾ ਜੀ ਹਾਜ਼ਰ ਹੋ ਰਹੇ ਨੇ। ਜਸਵੀਰ ਸ਼ਰਮਾ ਜੀ ਖੁਦ ਆਪਣੇ ਗੀਤ ਲਿਖਦੇ ਨੇ, ਖੁਦ ਹੀ ਕੰਪੋਜ ਕਰਦੇ ਨੇ ਤੇ ਖੁਦ ਹੀ ਜਿਹੜੇ ਆ ਉਹ ਪੇਸ਼ ਕਰਦੇ ਨੇ। ਤੇ ਇਸ ਵਾਰੀ ਸਾਡੀ ਉਹ ਗਾਉਂਦੀ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ, ਚੁੱਲ੍ਹਾ ਚੌਂਕਾ ਕਿੱਥੇ ਤੁਰ ਗਿਆ ਦੇਸ਼ ਪੰਜਾਬ ਦਾ। ਯਾਨੀ ਕਿ ਦੇਸ਼ ਪੰਜਾਬ ਦੀਆਂ ਜਿਹੜੀਆਂ ਪਹਿਲੀਆਂ ਬਰਕਤਾਂ ਸਨ, ਜਿਹੜਾ ਪਹਿਲਾ ਸੱਭਿਆਚਾਰ ਸੀ, ਜਿਹੜਾ ਵਿਰਸਾ ਸੀ, ਉਹ ਤੋਂ ਅਸੀਂ ਕਿਵੇਂ ਵਿਛੁੰਨੇ ਗਏ ਹਾਂ, ਉਸ ਨੂੰ ਛੱਡ ਕੇ ਅਸੀਂ ਕਿਵੇਂ ਅਗਾਂਹ ਆ ਗਏ ਹਾਂ, ਤੇ ਸਾਡੇ ਇਸ ਚੀਜ਼ਾਂ ਨੂੰ ਛੱਡਣ ਦੇ ਨਾਲ ਦੀ ਨਾਲ ਸਾਡੇ ਸੱਭਿਆਚਾਰ ਦੇ ਵਿੱਚੋਂ ਭਾਈਚਾਰਾ, ਪਿਆਰ, ਆਪਸੀ ਸਨੇਹ ਕਿੱਥੇ ਚਲਾ ਗਿਆ, ਇਹਨਾਂ ਚੀਜ਼ਾਂ ਨੂੰ ਯਾਦ ਕਰਦਾ ਹੋਇਆ ਜਸਵੀਰ ਸ਼ਰਮਾ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਜਿਹੜਾ ਆ ਹਾਜ਼ਰੀ ਲਾਉਣ ਆ ਰਿਹਾ ਏ। ਜਸਵੀਰ ਸ਼ਰਮਾ ਜੀ ਨੂੰ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਜੀ ਆਇਆ। ਜਸਵੀਰ ਸ਼ਰਮਾ ਜੀ ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਰਚਨਾ ਸਾਂਝੀ ਕਰੋ। ਜਸਵੀਰ ਸ਼ਰਮਾ ਜੀ।

ਜਸਵੀਰ ਸ਼ਰਮਾ ਦਾਦਾ ਹੋਰੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਰੀਨਾ ਸਿੰਘ ਜੀ ਨੂੰ। ਰੀਨਾ ਸਿੰਘ ਜੀ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਖਮਾਚੋਂ ਦੀ ਜੰਪੜ ਹੈ। ਇੱਥੋਂ ਹੀ ਉਸਨੇ ਆਪਣੀ ਪ੍ਰਾਇਮਰੀ ਦੀ ਸਿੱਖਿਆ ਪ੍ਰਾਪਤ ਕੀਤੀ। ਉਸ ਤੋਂ ਬਾਅਦ ਹਾਈ ਸਕੂਲ ਦੀ ਸਿੱਖਿਆ ਉਹਨਾਂ ਨੇ ਸ੍ਰੀ ਗੁਰੂ ਹਰਗੋਬਿੰਦ ਖਾਲਸਾ ਹਾਈ ਸਕੂਲ ਬੰਗਾ ਤੋਂ ਪ੍ਰਾਪਤ ਕੀਤੀ। ਬੰਗਾ ਦੇ ਵਿੱਚ ਪੜ੍ਹਦਿਆਂ ਹੀ ਉਹਨਾਂ ਨੇ ਜਿਹੜਾ ਆ ਗਾਉਣ ਦਾ ਸ਼ੌਕ ਜਿਹੜਾ ਪਾਲਿਆ। ਇਹ ਗਾਉਣ ਦਾ ਸ਼ੌਕ ਉਹਨਾਂ ਦਾ ਅੱਜ ਵੀ ਬਰਕਰਾਰ ਹੈ। ਵਿਆਹਤਾ ਜ਼ਿੰਦਗੀ ਦੇ ਵਿੱਚ ਜਾਣ ਤੋਂ ਬਾਅਦ ਉਹਨਾਂ ਦੇ ਪਤੀ ਨੇ ਉਹਨਾਂ ਦੇ ਇਸ ਸ਼ੌਕ ਨੂੰ ਹੋਰ ਵੀ ਪ੍ਰਫੁੱਲਿਤ ਕਰਨ ਦੇ ਵਿੱਚ ਆਪਣਾ ਸਹਿਯੋਗ ਦਿੱਤਾ। ਰੀਨਾ ਸਿੰਘ ਹਰ ਰੋਜ਼ ਜਿਹੜਾ ਹਾਰਮੋਨੀਅਮ ਤੇ ਰਿਆਜ਼ ਕਰਦੀ ਹੈ। ਰਿਆਜ਼ ਦੇ ਨਾਲ ਦੀ ਨਾਲ ਉਸ ਦਾ ਜਿਹੜਾ ਸ਼ੌਕ ਏ ਪੰਜਾਬੀ ਦੇ ਲੋਕ ਗੀਤ ਗਾਉਣ ਦਾ ਬਹੁਤ ਸ਼ੌਕ ਏ। ਇਸ ਦੇ ਨਾਲ ਦੀ ਨਾਲ ਉਹ ਆਪਣੀ ਜਦੋਂ ਰਿਆਜ਼ ਕਰਦੇ ਨੇ ਲਗਾਤਾਰ ਗਜ਼ਲ ਗਾਇਕੀ ਵੱਲ ਵੀ ਖਾਸ ਧਿਆਨ ਦਿੰਦੇ ਨੇ, ਕਲਾਸੀਕਲ ਗਾਇਕੀ ਵੱਲ ਵੀ ਧਿਆਨ ਦਿੰਦੇ ਨੇ। ਸਾਡੀ ਅੱਜ ਦੀ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਲਈ ਇੱਕ ਗਜ਼ਲ ਲੈ ਕੇ ਹਾਜ਼ਰ ਨੇ। ਆਸ ਕਰਦੇ ਹਾਂ ਕਿ ਦੁਆਬਾ ਰੇਡੀਓ ਦੇ ਸਰੋਤੇ ਉਹਨਾਂ ਦੀ ਇਸ ਗਜ਼ਲ ਨੂੰ ਪਸੰਦ ਕਰਨਗੇ। ਰੀਨਾ ਸਿੰਘ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ।

ਰੀਨਾ ਸਿੰਘ ਤੋਂ ਬਾਅਦ ਹੁਣ ਮੈਂ ਅੰਤ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫੇ ਨੂੰ। ਸਾਡੀ ਇਸ ਗਾਉਂਦੀ ਸ਼ਾਮ ਦਾ ਇਹ ਆਖਰੀ ਗਾਇਕ ਨਹੀਂ, ਇਸ ਨੂੰ ਅਸੀਂ ਕਹਿ ਸਕਦੇ ਹਾਂ ਸਾਡੀ ਇਸ ਗਾਉਂਦੀ ਸ਼ਾਮ ਦਾ ਸਭ ਤੋਂ ਉੱਤਮ ਗਾਇਕ ਜਿਹੜਾ ਆ ਉਹ ਹਰਪ੍ਰੀਤ ਸਫਰੀ ਹੈ। ਤੇ ਹਰਪ੍ਰੀਤ ਸਫਰੀ ਦਾ ਸੰਬੰਧ ਜਿਹੜਾ ਆ ਉਹ ਪੰਜਾਬੀ ਦੇ ਪ੍ਰਸਿੱਧ ਨਾਮਵਰ ਸ਼ਾਇਰ ਚਰਨ ਸਿੰਘ ਸਫਰੀ ਦੇ ਨਾਲ ਹੈ। ਚਰਨ ਸਿੰਘ ਸਫਰੀ ਜੀ ਨੇ ਪੰਜਾਬੀ ਦੀ ਗੀਤਕਾਰੀ ਦੇ ਵਿੱਚ ਬਹੁਤ ਉੱਘਾ ਨਾਂ ਕਮਾਇਆ ਏ ਤੇ ਹਰਪ੍ਰੀਤ ਸਫਰੀ ਉਹਨਾਂ ਦਾ ਪੋਤਰਾ ਹੈ। ਹਰਪ੍ਰੀਤ ਲਗਾਤਾਰ ਆਪਣੇ ਬਾਬੇ ਦੀ ਵਿਰਾਸਤ ਨੂੰ ਲੈ ਕੇ ਅਗਾਂਹ ਵੱਧ ਰਿਹਾ ਏ। ਬਾਬਾ ਉਹਨਾਂ ਦਾ ਲਿਖਦਾ ਸੀ ਤੇ ਹਰਪ੍ਰੀਤ ਉਹਨਾਂ ਦੇ ਲਿਖੇ ਹੋਏ ਗੀਤਾਂ ਨੂੰ ਆਵਾਜ਼ ਦਿੰਦਾ ਏ। ਇਸ ਸਾਡੀ ਗਾਉਂਦੀ ਸ਼ਾਮ ਦੇ ਵਿੱਚ ਉਹ ਆਪਣੇ ਬਾਬਾ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ

0: ਆਪਣੇ ਵਿਚਾਰ ਜਿਹੜੇ ਆ ਸਾਨੂੰ ਜ਼ਰੂਰ ਭੇਜਣਾ, ਤਾਂ ਕਿ ਗਾਉਣ ਵਾਲਿਆਂ ਦਾ ਜਿਹੜਾ ਆ ਮਾਣ ਵੱਧਦਾ ਰਹੇ ਅਤੇ ਉਹਨਾਂ ਦਾ ਹੌਸਲਾ ਵੱਧਦਾ ਰਹੇ ਅਤੇ ਉਹ ਲਗਾਤਾਰ ਤੁਹਾਡੇ ਰੂਬਰੂ ਹੁੰਦੇ ਰਹਿਣ। ਅਤੇ ਇਸ ਦੇ ਨਾਲ ਹੀ ਹਰਵੰਸ ਸਿੰਘ ਨੂੰ ਆਗਿਆ ਦਿਓ, ਫਿਰ ਤੁਹਾਡੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਤਾਂ ਫਿਰ ਹਾਜ਼ਰ ਹੋਵਾਂਗੇ। ਅੰਤ ਵਿੱਚ ਹਰਵੰਸ ਸਿੰਘ ਵੱਲੋਂ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।
1: ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਡੀ ਟੀਮ ਅਤੇ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ। ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਰਦਾਰ ਚੰਦ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਗੀਤ ਹਾਏ ਛੱਡ ਕੇ ਪੰਜਾਬ ਅਸੀਂ ਬੜੇ ਦੁਖੀ ਹੋਏ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਪਸੰਦ ਕਰੋਗੇ।

0: ద్వాప రేడియో.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ।
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITI ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੇ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ, ਕੋਈ ਵੀ ਕੋਰਸ ਦਾ 2 ਸਾਲ ਦਾ ਵੱਧ ਤੋਂ ਵੱਧ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ, ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗੇ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀਜ਼ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਹ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ, ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ
1: ਅੱਛਾ
2: ਇਹਦੇ
1: ਜੀ,
2: ਲਈ ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ, ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ।
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ, ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਏ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਆ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਏ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਏ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੇ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ, ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ
1: ਜੀ,
2: ਉਹਦੇ ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਸ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ, ਬੱਚੇ ਅਪਲਾਈ ਕਰ ਸਕਦੇ ਨੇ
1: ਇਸ
2: ਵੀ
1: ਕੋਰਸ ਦੇ
2: ਦੋ।
1: ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ, ਜਾਂ
2: ਨਹੀਂ
1: ਉਨੇ
2: ਉਹ
1: ਟਾਈਮ ਲਈ ਕਰਨਾ ਪੈਂਦਾ?
2: ਹੀ ਨਹੀਂ, ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ। ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ,
1: ਹਾਂ
2: ਤੇ
1: ਜੀ,
2: ਉਸ
1: ਹਾਂ
2: ਤੋਂ
1: ਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਕੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ
1: ਹਾਂਜੀ,
2: ਨੇ ਇਲੈਕਟ੍ਰੀਸ਼ਨ ਚ ਕੀਤੀ ਹੈ, ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਬਿਲਕੁਲ, ਇਹ ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਜ਼ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, ਐਨਰਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਜ਼ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ, ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, ਏਅਰ ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ
2: ਹਾਂਜੀ
1: ਦੇ ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ?
2: ਨਹੀਂ, ਕੰਮ ਮਿਲ ਜਾਂਦਾ ਬੇਸ਼ੱਕ, ਉਹਨਾਂ ਨੂੰ ਰੋਜ਼ਗਾਰ ਮਿਲਦਾ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ ਜੀ,
2: ਤਕਰੀਬਨ ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਕੁ ਹੁੰਦੀ
2: ਹਾਂਜੀ,
1: ਹੈ ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਕੋ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ,
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ, ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ,
1: ਅੱਛਾ ਜੀ
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ, ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੈ
1: ਅੱਛਾ ਜੀ
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ, ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਿਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, ਏਅਰ ਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਿਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ, ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ ਬਲਕ ਦੇ ਵਿੱਚ, ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA, MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ
1: ਹਾਂ
2: ਕਹੀਏ
1: ਜੀ
2: ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂ ਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ,
1: ਹਾਂ
2: ਤਾਂ
1: ਜੀ,
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ
1: ਅੱਛਾ
2: ਤੇ
1: ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ
1: ਹਾਂ
2: ਤੇ
1: ਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ ਹੈ। ਇਸ ਕਰਕੇ ITI ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ। ਟੀਚਿੰਗ
1: ਹਾਂ
2: ਹੈ
1: ਜੀ, ਹਾਂ ਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ।
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ।
1: ਹਾਂ ਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆਸ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ
1: ਹਾਂ
2: ਅਸੀਂ
1: ਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ। ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ
1: ਹਾਂ
2: ਜਿੱਦਾਂ
1: ਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ 'ਚ ਜਾ ਕੇ ਕੰਮ ਕਰਾਂਗੇ ਜਾਂ
1: ਹਾਂ
2: ਸਾਨੂੰ ਉਹਦੇ
1: ਜੀ,
2: ਲਈ ਫਿਰ ਸਾਨੂੰ ਆਪਣਾ ਪਿੰਡ ਛੱਡਣਾ ਪਊਗਾ ਜਾਂ ਫਿਰ ਸਾਨੂੰ ਉਹਦੇ ਲਈ ਆਪਣਾ ਜ਼ਿਲ੍ਹਾ ਛੱਡਣਾ ਪਊਗਾ ਜਾਂ ਫਿਰ ਉਹ ਇਹ ਪੰਜਾਬ ਛੱਡਣਾ ਪਊਗਾ ਕਿਉਂਕਿ ਕਾਫੀ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਜਿਹੜੀਆਂ ਸੀਟਸ ਨੇ ਅਵੇਲੇਬਲ, ਕਾਫੀ ਡਿਮਾਂਡ ਹੈਗੀ ਹੈ ਜਿਹੜੀ,
1: ਅੱਛਾ
2: ਤਾਂ
1: ਜੀ,
2: ਉਹ ਬੱਚੇ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨਹੀਂ ਜਾਣਾ ਚਾਹੁੰਦੇ, ਤਾਂ ਉਹ ਇਸ ਕਰਕੇ ਆਪਣਾ ਇੱਧਰ ਹੀ ਦੇਖਦੇ ਆ ਕਿ ਅਸੀਂ ਖੁਦ ਦਾ ਕੰਮ ਸ਼ੁਰੂ ਕਰ
1: ਅੱਛਾ
2: ਲਈਏ।
1: ਇੱਕ ਗੱਲ ਦੱਸੋ ਵੀ ਜਿਹੜੇ ਲੜਕੀਆਂ ਦੇ ਲਈ ਇਸ ਖੇਤਰ ਦੇ ਵਿੱਚ ਕੀ ਭਵਿੱਖ ਹੈਗਾ, ਉਹਨਾਂ ਲਈ ਕਿਸ ਤਰ੍ਹਾਂ ਦੇ ਕੋਰਸ ਨੇ, ਕੋਈ ਲੜਕੀਆਂ ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
2: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
1: ਅੱਛਾ ਜੀ,
2: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
1: ਅੱਛਾ ਜੀ,
2: ਤੇ ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ
1: ਹਾਂ
2: ਕਿ
1: ਜੀ,
2: ਕੁੜੀਆਂ ਕਰ ਸਕਦੀਆਂ ਨੇ ਕਿਉਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ,
1: ਹਾਂ
2: ਠੀਕ
1: ਜੀ,
2: ਹੈ। ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ,
1: ਅੱਛਾ
2: ਬਟ
1: ਜੀ,
2: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ, ਠੀਕ ਹੈ,
1: ਅੱਛਾ ਜੀ,
2: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ,
1: ਕਾਫੀ
2: ਤਾਂ
1: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
2: ਹਾਂਜੀ ਹਾਂਜੀ ਬਿਲਕੁਲ।
1: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
2: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
1: ਅੱਛਾ
2: ਕਿ
1: ਜੀ,
2: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
1: ਹਾਂ ਜੀ,
2: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
1: ਅੱਛਾ ਜੀ,
2: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ। ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ਆਈਟੀਆਈ ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
1: ਅੱਛਾ ਜੀ,
2: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੂੰ
1: ਹਾਂਜੀ
2: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
1: ਅੱਛਾ, ਇੱਕ ਮਿੰਟ ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
2: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
1: ਹਾਂਜੀ,
2: ਲਈ ਉਹ ਇੱਕ ਪਲੇਟਫਾਰਮ ਇੱਕ ਬੇਸ ਬਣ ਜਾਂਦੇ ਆ,
1: ਅੱਛਾ ਜੀ,
2: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
1: ਅੱਛਾ ਜੀ,
2: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
1: ਹਾਂਜੀ,
2: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
1: ਅੱਛਾ ਜੀ,
2: ਹਾਂਜੀ
1: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
2: ਧੰਨਵਾਦ ਜੀ, ਥੈਂਕ
1: ਹਾਂਜੀ,
2: ਯੂ
1: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ, ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: パワーレディオ。
1: हां जी सत श्री अकाल दोस्तो, प्रोग्राम सिक्ख्या ते रोजगार लेके मैं समरजीत सिंह शमी तुहाडी सेवा च हाजिर हां। तुसी सुन रहे हो दुआबा रेडियो, तुहाडी अपनी आवाज। दोस्तो, सिक्ख्या अते रोजगार दोनों एक सिक्के दे दो पहलू मन्ने जा सकते ने ते इन्हां दे उत्ते आधारित ही चलदी है जिंदगी दी गड्डी। कई वारी आपां सोचदे हां कि ही खास खास जिहड़े आ रोजगार दे मौके, जिवें डाक्टरी दा किता हो गया जां दूसरे वकालत हो गई, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ। ਤੇ
2: ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕੈਨੇਡਾ, ਅਮੈਰੀਕਾ 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ 'ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ 'ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ 'ਚ ਹੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ ਹਾਂਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ, ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹਾਂ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ, ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ 'ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਔਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ 'ਚ ਕੋਈ ਕੰਮ ਕਰਨਾ ਜ਼ਿੰਦਗੀ 'ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ 'ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ 'ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ 'ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ TV ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਤੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰਦੇ ਹੋ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਂਦੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ?
2: ਹਾਂਜੀ, ਸਭ ਤੋਂ ਪਹਿਲੀ ਗੱਲ ਤਾਂ ਨਾ ਤੁਹਾਡਾ ਜਿਹੜੀ ਹੈਗੀ ਹੈ ਦਿਲਚਸਪੀ ਹੈ ਦੂਸਰੀ
1: जी जी
2: चीज मतलब के ਤੁਹਾਡਾ ਲਗਨ ਕੀ ਕਹਿੰਦਾ ਹੈ, ਤੇ ਤੀਸਰੀ ਚੀਜ਼ ਹੈ ਮਿਹਨਤ। ਇਹ ਹਮੇਸ਼ਾ ਜ਼ਿੰਦਗੀ 'ਚ ਤੁਸੀਂ ਕੋਈ ਕੰਮ ਕਰਦੇ ਹੋ, ਆਪਾਂ ਤੁਸੀਂ ਅਧਿਆਪਕ ਹੋ, ਅਧਿਆਪਕ ਦੇ ਨਾਲ ਨਾਲ ਤੁਹਾਡੀ ਦਿਲਚਸਪੀ ਹੈ, ਤੁਸੀਂ ਰੇਡੀਓ ਵਾਸਤੇ ਟਾਕਸ ਕਰਦੇ ਹੋ, ਸਮਾਜ ਨੂੰ ਇੰਨੀ ਵੱਡੀ ਸੇਧ ਦਿੰਦੇ ਹੋਗੇ,
1: जी
2: ਕਿਉਂਕਿ ਤੁਸੀਂ ਤੁਹਾਡਾ ਘਰ ਦੇਖੋ, ਤੁਹਾਡਾ ਜਿਹੜਾ ਹੈਗਾ ਉਹ ਅਧਿਆਪਨ ਨਾਲ ਦੀ ਸੇਵਾ ਨਾਲ ਚੱਲ ਰਿਹਾ ਹੈਗਾ।
1: ਜੀ ਜੀ
2: ਪਰ
1: ਜੀ
2: ਇਹ
1: ਜੀ
2: ਤੁਹਾਡੀ ਨਿੱਜੀ ਦਿਲਚਸਪੀ ਹੈ ਕਿ ਮੈਂ ਵੀ ਇਹ ਨਿੱਜੀ ਤੌਰ ਤੇ ਮੈਂ ਤਾਂ ਹੀ ਅਖਬਾਰਾਂ ਵਾਸਤੇ ਲਿਖਦਾ
1: ਜੀ ਜੀ
2: ਕਿ ਜੋ ਬੰਦਾ ਸੰਸਾਰ ਤੇ ਆਇਆ ਜੇ ਉਹਨੂੰ ਪਰਮਾਤਮਾ ਨੇ ਕੋਈ ਬੁੱਧੀ ਬਖਸ਼ੀ ਹੈ ਤਾਂ ਉਹਨੂੰ ਜ਼ਰੂਰ ਲੋਕਾਂ ਨਾਲ ਸ਼ੇਅਰ ਕਰਨੀ ਚਾਹੀਦੀ ਹੈ, ਚਾਹੇ ਕਿਸੇ ਰੂਪ ਚ ਭਾਸ਼ਣ ਦੇ ਰੂਪ ਚ ਬੋਲ ਕੇ ਜਿਸ ਤਰ੍ਹਾਂ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ।
1: ਬਿਲਕੁਲ ਬਿਲਕੁਲ
2: ਤੇ ਅੱਗੇ ਜਾ ਕੇ ਇੱਕ ਜਿਹੜਾ ਹੈ ਇਹ ਗੁਰ ਤੁਸੀਂ ਦੀ ਗੱਲ ਕੀਤੀ, ਆਪਣਾ
1: ਜੀ
2: ਮੈਂ ਇੱਕ ਇਹਦੇ ਵਿੱਚ ਇੱਕ ਹੋਰ ਵਿਸ਼ਾ ਰਹਿ ਗਿਆ ਸੀ
1: ਜੀ
2: ਕਿ ਸਾਡੇ ਪੰਜਾਬੀ ਜਿਹੜੀ ਭਾਸ਼ਾ ਹੈ ਇਹਦੇ ਨਾਲ ਸਾਡੇ ਧਰਮ ਨਾਲ ਜੇ
1: ਜੀ ਜੀ
2: ਤੁਸੀਂ
1: ਜੀ ਜੀ
2: ਅੱਛੀ ਪੰਜਾਬੀ ਪੜ੍ਹੀ ਹੋ ਤਾਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਹੈਗੇ ਆ ਬਹੁਤ ਅੱਛੇ ਪਾਠੀ ਬਣ ਸਕਦੇ ਹੋ, ਬਹੁਤ ਅੱਛੇ ਕੀਰਤਨੀਏ ਬਣ ਸਕਦੇ ਹੋ,
1: ਜੀ
2: ਬਹੁਤ
1: ਜੀ ਜੀ
2: ਅੱਛੇ
1: ਜੀ
2: ਇਹਨਾਂ ਦੇ ਪ੍ਰਚਾਰਕ ਬਣ ਸਕਦੇ ਹੋ। ਇਸ ਫੀਲਡ ਦੇ ਵਿੱਚ ਵੀ ਇੱਕ ਬਹੁਤ ਸਮਾਜ ਨਾਲ ਜੁੜਿਆ ਕੀਤਾ ਤੇ ਇੱਕ ਸਕੂਨ ਵਾਲਾ ਜਿਹੜਾ ਹੈਗਾ ਉਹ ਉਸ ਪਾਸੇ, ਨਾਲੇ ਧਰਮ ਨਾਲੇ ਤੁਹਾਡਾ ਸਤਿਕਾਰ ਹੈ, ਨਾਲੇ ਤੁਹਾਨੂੰ ਇਸ ਫੀਲਡ ਦੇ ਵਿੱਚ ਅੱਗੇ ਵਧਣ ਦੇ ਜਿਹੜੇ ਬੜੇ ਮੌਕੇ ਨੇ, ਬੜਾ ਤੁਸੀਂ ਸੇਧ ਦੇ ਸਕਦੇ ਹੋ ਇੱਕ ਸਮਾਜ ਸੇਵਾ ਦੇ ਰੂਪ ਦੇ ਵਿੱਚ। ਇਸੇ ਤਰ੍ਹਾਂ ਆਪਾਂ ਰੁਜ਼ਗਾਰ ਦੀ ਕੁਛ ਗੱਲ ਕੀਤੀ ਸੀ, ਸਿੰਗਿੰਗ ਹੈ ਦੇਖੋ, ਗਾਇਕੀ ਹੈ, ਗਜ਼ਲ ਗਾਇਕੀ ਹੈ, ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਰਾਹੀਂ ਤੁਸੀਂ, ਕਿਉਂਕਿ ਦੇਖੋ ਬਾਲੀਵੁੱਡ ਦੇ ਵਿੱਚ ਸਾਡਾ ਸੰਗੀਤ ਵੱਜ ਰਿਹਾ ਹੈਗਾ, ਤੇ ਹੁਣ ਅਸੀਂ ਕਈ ਚਲੋ ਨੌਜਵਾਨਾਂ ਨੂੰ ਹੁੰਦਾ ਹੈ ਕਿ ਸਿਰਫ ਅਸੀਂ ਮਾਰ ਧਾੜ ਵਾਲੇ ਗੀਤ ਗਾ ਕੇ ਅੱਗੇ ਜਾ ਸਕਦੇ ਹਾਂ, ਸਾਡੇ ਸਾਹਮਣੇ ਆ ਗੁਰਦਾਸ ਮਾਨ ਕਦੋਂ ਦੇ ਖੜੇ ਨੇ, ਸਤਿੰਦਰ ਸਰਤਾਜ ਆਏ ਨੇ, ਤੇ ਇਹ ਵੀ ਇੱਕ ਜਿਹੜਾ ਬਹੁਤ ਵੱਡਾ ਪ੍ਰੋਫੈਸ਼ਨ ਹੈ, ਵੱਡੀ ਇੰਡਸਟਰੀ ਹੈ। ਅਗਲੀ ਇੱਕ ਗੱਲ ਸੀ ਫਿਲਮਾਂ ਬਾਰੇ ਕਿ ਪੰਜਾਬੀ ਦੇ ਵਿੱਚ ਫਿਲਮਾਂ ਬਣ ਰਹੀਆਂ, ਉੱਥੇ ਵੀ ਇਹ ਸਮੱਸਿਆ ਆਈ, ਸ਼ੁਰੂਆਤ ਹੋਈ ਜਦੋਂ ਸਿਨੇਮੇ ਦੀ, ਬਹੁਤ ਲੋਕਾਂ ਨੇ ਆਲੋਚਨਾ ਕੀਤੀ, ਪਰ ਹੁਣ ਅੱਜ ਹਰ ਕੋਈ ਸਿਰ ਉੱਚਾ ਕਰਕੇ ਕਹਿੰਦਾ ਕਿ ਪੰਜਾਬੀ 'ਚ ਅੱਛੀਆਂ ਫਿਲਮਾਂ ਵੀ ਬਣ ਰਹੀਆਂ ਨੇ ਪਰਿਵਾਰਕ। ਚਲੋ ਪੰਜਾਬੀ ਦੇ ਵਿੱਚ ਹੈ, ਹਜੇ ਜਿਹੜੇ ਸਾਡੇ ਦਰਸ਼ਕ ਨੇ ਉਹ ਗੰਭੀਰ ਫਿਲਮਾਂ ਨਹੀਂ ਬਰਦਾਸ਼ਤ ਕਰਦੇ, ਤੇ ਪਰ ਹਲਕਾ ਫੁਲਕਾ ਇੰਟਰਟੇਨਮੈਂਟ, ਥੋੜੀ ਮੋਟੀ ਸੇਧ, ਉਹ ਫਿਲਮਾਂ ਇੱਕ ਬਹੁਤ ਵੱਡਾ ਕਾਰੋਬਾਰ ਹੈ ਫਿਲਮਾਂ ਦਾ। ਉਹਦੇ 'ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ 'ਚ ਹੀ ਲਿਖ ਦਿੰਦੇ ਸੀ, ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੋ ਜਿਹੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ, ਉਹ ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ ਫਿਲਮਾਂ ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ। ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ 'ਚੋਂ ਆਉਂਦਾ ਹੈਗਾ, ਤੇ ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ
2: ਅੱਗੇ ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ ਮੈਂ ਪੰਜਾਬੀ ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹ ਪੈਂਦਾ ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਆ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ। ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋ ਨਾਲ, ਉਹ ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਇਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ। ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ ਪਹਿਲਾਂ ਵੀ ਕਿਹਾ ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ, ਥਾਂ ਥਾਂ ਕਾਲਜ ਖੁੱਲ ਗਏ, ਪਰ ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ ਕੋਈ ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਏ ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨੋਨ ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲੋਸ ਦੇਸ਼ ਭਰ 'ਚ ਇਹੀ ਹੋਇਆ।
1: ਜੀ ਜੀ ਜੀ
2: ਉਹਨਾਂ ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ ਇੰਜੀਨੀਅਰਿੰਗ ਕਰ ਰਿਹਾ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਿਹਾ ਸੀਗਾ, ਤੇ ਮੁੰਡੇ ਕੁੜੀਆਂ 10-10 ਹਜ਼ਾਰ ਤੇ ਲੱਗੇ ਹੋਏ ਸੀ। ਪਰ ਇਸ ਟਾਈਮ ਦੇ ਵਿੱਚ ਦੁਬਾਰੇ ਫੇਰ ਗ੍ਰੈਜੂਏਸ਼ਨ ਕਰਨ ਦਾ ਜਿਹੜਾ ਹੈਗਾ ਸਿੰਪਲ, ਜਿਹੜੀ ਆਪਾਂ ਜਿਹਨੂੰ BA ਕਹਿੰਦੇ ਆ, ਉਹ ਕਰਨ ਦਾ ਰੁਝਾਨ ਆ ਗਿਆ, ਉਹ ਲੋਕਾਂ ਨੂੰ, ਬੱਚਿਆਂ ਨੂੰ ਪਤਾ ਲੱਗਿਆ ਕਿ ਇੰਜੀਨੀਅਰਿੰਗ ਕਰਕੇ ਇੱਕ ਮੈਂ ਇੰਜੀਨੀਅਰ ਬਣ ਸਕਦਾ, ਗ੍ਰੈਜੂਏਸ਼ਨ ਕਰਕੇ ਮੈਂ ਬਹੁਤ ਸਾਰੇ ਫੀਲਡ 'ਚ ਜਾ ਸਕਦਾ, ਤੇ ਸਰਕਾਰੀ ਰੁਜ਼ਗਾਰ, ਪ੍ਰਾਈਵੇਟ ਰੁਜ਼ਗਾਰ ਬੜੇ ਮਿਲੇ ਨੇ। ਤੇ ਪਰ ਜਦੋਂ ਤੁਸੀਂ, ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ, ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਅਣਖੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ, ਇਹ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲ ਇੰਨੀ ਅੱਛੀ ਕੁਆਲਿਟੀ ਹੈ ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ ਕਿ ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ,

0: ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ ਦੋ ਚਾਰ ਆਪਾਂ ਮੈਂ ਕਹਿੰਦਾ ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
1: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ,
0: ਤੇ
1: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ। ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਖੁਆਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਲਮ ਨਵੀਸ ਹੈ ਜਿਹੜਾ ਉਹਦੇ ਵਜੋਂ ਮੈਂ ਚੱਲਦਾ ਰਿਹਾ, ਤੇ ਫਿਰ ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ ਸਾਡੇ ਮਾਨਯੋਗ ਡਾਕਟਰ ਬਰਜਿੰਦਰ ਸਿੰਘ ਹਮਦਰਦ ਦੇ ਐਡੀਟਰ ਨੇ, ਉਹਨਾਂ ਨੇ ਇੰਨੀ ਕੁ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆਂ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ। ਇਹ ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ, ਤਾਂ ਮੈਂ ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ। ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ, ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ, ਔਰ ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ, ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ, ਇੰਡੋ ਪਾਕ ਪੰਜਾਬ ਖੇਡਾਂ ਹੋਈਆਂ ਸੀ, ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ ਇੱਕ ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ। ਤਾਂ ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ। ਤਾਂ ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ ਆ ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ। ਤੇ ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ। ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ। ਇਹਦੇ ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਤੋਂ ਬਾਅਦ ਦੂਸਰੀ ਪਾਰੀ, ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ, ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ। ਪੰਜਾਬੀ ਫਿਲਮਾਂ ਬਾਰੇ ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ। ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ ਕਿ ਅਸੀਂ, ਮੈਂ, ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ, ਤੇ ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ, ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ, ਪਰ ਹਾਰਡ ਕਾਪੀ ਸਾਲ 'ਚ 3 ਕਰਦੇ। ਪਿੱਛੇ ਜੇ ਮੈਂ ਇੱਕ ਸਿੱਖਿਆ ਵਿਭਾਗ ਚ ਪੰਜਾਬ ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ, ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ, ਉਹ ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ, ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ। ਇਸੇ ਕਿਸਮ ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਆ, ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ ਅਸੀਂ ਉਹ ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ ਹਾਂ। ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ। ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਜ਼ ਸਕੂਲ 'ਚ ਮੇਰਾ ਡੈਪੂਟੀ

0: ਐਡਮਿਸ਼ਨ ਹੋਇਆ ਸੀ
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ ਪਲੱਸ ਵਨ ਟੂ ਦਾ, ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ। ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ ਪਲੱਸ ਵਨ ਟੂ ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ ਤਾਂ ਉਹ ਵੀ ਮੈਂ ਨਿਭਾ ਰਿਹਾ। ਇਸੇ ਤਰ੍ਹਾਂ ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ। ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਤੇ ਉਹਦੇ ਮੈਂ 150 ਸ਼ੋਅ ਕਰ ਚੁੱਕਿਆ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ ਚੋਂ ਅਸੀਂ 3 ਨਾਟਕ ਕਰ ਰਹੇ ਹਾਂ। ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ। ਤਾਂ ਉਹ ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ।
1: ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਜਪਨ ਜੋੜਦੇ ਹਾਂ ਤੇ ਸਾਰੀਆਂ ਚੀਜ਼ਾਂ ਨੇ, ਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ। ਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ 'ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ 3 ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦੇ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਇਹ ਨਹੀਂ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨਹੀਂ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ 'ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ 'ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਉਹ ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ 'ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ 'ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ PR ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ 'ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ। ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਅਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਅਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਅਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ ਜਾਂ ਸਾਡੀ ਵੈਬਸਾਈਟ ਦੇ ਉੱਤੇ। ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਰੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਅਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: ਦੇਸ਼ ਵਿਦੇਸ਼ ਵਿੱਚ ਬੈਠੇ ਦੁਆਬਾ ਰੇਡੀਓ ਦੇ ਸਰੋਤਿਆਂ ਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਵਾਗਤ ਹੈ। ਉਮੀਦ ਹੈ ਕਿ ਕੋਰੋਨਾ ਦੀ ਇਸ ਮਹਾਂਮਾਰੀ ਦੇ ਸਮੇਂ ਵਿੱਚ ਤੁਸੀਂ ਸਭ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਸੁਰੱਖਿਅਤ ਹੋਵੋਗੇ। ਦੋਸਤੋ, ਜਿਵੇਂ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਕੋਰੋਨਾ ਵਾਇਰਸ ਦੇ ਚੱਲਦੇ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਪੜ੍ਹਾਈ ਦੀ ਮੁਹਿੰਮ ਵਿੱਢੀ ਹੈ, ਉਸ ਦੇ ਸੰਦਰਭ ਵਿੱਚ ਸਾਡੀ ਅੱਜ ਦੀ ਚਰਚਾ ਦਾ ਵਿਸ਼ਾ ਹੈ ਸੈਲਫ ਸਟੱਡੀ ਅਤੇ ਅਜੋਕੇ ਸਮੇਂ ਵਿੱਚ ਸੈਲਫ ਸਟੱਡੀ ਦੀ ਲੋੜ ਅਤੇ ਮਹੱਤਤਾ। ਅੱਜ ਦੀ ਇਸ ਚਰਚਾ ਵਿੱਚ ਹਿੱਸਾ ਲੈਣ ਲਈ ਸਾਡੇ ਨਾਲ ਮੌਜੂਦ ਹਨ ਸ਼੍ਰੀ ਲਵੀਸ਼ ਚਾਵਲਾ ਜੀ, ਜੋ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ, ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਹਨ। ਲਵੀਸ਼ ਜੀ, ਤੁਹਾਡਾ ਰੇਡੀਓ 'ਤੇ ਸਵਾਗਤ ਹੈ।
1: ਬਹੁਤ ਬਹੁਤ ਸ਼ੁਕਰੀਆ ਬਲਰਾਜ ਜੀ। ਦੁਆਬਾ ਰੇਡੀਓ ਦੇ ਸਮੂਹ ਸਰੋਤਿਆਂ ਨੂੰ ਵੀ ਮੇਰੀ ਪਿਆਰ ਭਰੀ ਨਮਸਕਾਰ।
0: ਲਵੀਸ਼ ਜੀ, ਸਭ ਤੋਂ ਪਹਿਲਾਂ ਤੁਸੀਂ ਆਪਣੇ ਬਾਰੇ ਸਾਡੇ ਸਰੋਤਿਆਂ ਨੂੰ ਕੁਝ ਦੱਸੋ।
1: ਜੀ, ਮੈਂ ਮੂਲ ਰੂਪ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਸਰਹੱਦੀ ਕਸਬੇ ਅਜਨਾਲੇ ਦਾ ਰਹਿਣ ਵਾਲਾ ਹਾਂ। ਮੇਰੀ ਪੂਰੀ ਪੜ੍ਹਾਈ ਉੱਥੋਂ ਦੀ ਹੀ ਹੈ ਅਤੇ ਮੈਂ 2003 ਤੋਂ ਅਧਿਆਪਨ ਦੇ ਕਿੱਤੇ ਨਾਲ ਜੁੜਿਆ ਹੋਇਆ। ਬਤੌਰ ਅਧਿਆਪਕ ਮੈਂ ਆਪਣੇ ਕਰੀਅਰ ਦੀ ਸ਼ੁਰੂਆਤ ਆਰਮੀ ਪਬਲਿਕ ਸਕੂਲ ਬਿਆਸ ਤੋਂ ਕੀਤੀ। ਫਿਰ 2006 ਵਿੱਚ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਿੱਚ ਬਤੌਰ ਹਿੰਦੀ ਮਾਸਟਰ ਮੇਰੀ ਨਿਯੁਕਤੀ ਹੋਈ। ਮੈਨੂੰ ਸਰਹੱਦੀ ਖੇਤਰ ਦੇ ਪੇਂਡੂ ਸਕੂਲ, ਅੰਮ੍ਰਿਤਸਰ ਸ਼ਹਿਰ ਦੇ ਸ਼ਹਿਰੀ ਸਕੂਲਾਂ ਵਿੱਚ ਪੜ੍ਹਾਉਣ ਦਾ ਤਜ਼ਰਬਾ ਹਾਸਲ ਕਰਨ ਦੇ ਨਾਲ ਨਾਲ ਚੰਡੀਗੜ੍ਹ ਪ੍ਰਸ਼ਾਸਨ ਵਿੱਚ ਡੈਪੂਟੇਸ਼ਨ ਆਧਾਰ 'ਤੇ ਬਤੌਰ ਹਿੰਦੀ ਅਧਿਆਪਕ ਪੜ੍ਹਾਉਣ ਦਾ ਵੀ ਤਜ਼ਰਬਾ ਹਾਸਲ ਹੈ। ਮੌਜੂਦਾ ਸਮੇਂ ਵਿੱਚ ਮੈਂ ਜ਼ਿਲ੍ਹਾ ਕਪੂਰਥਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤੂ ਟਿੰਗਾ ਵਿਖੇ ਬਤੌਰ ਪ੍ਰਿੰਸੀਪਲ ਆਪਣੀ ਸੇਵਾ ਨਿਭਾ ਰਿਹਾ ਹਾਂ।
0: ਬਹੁਤ ਅੱਛਾ ਲਵੀਸ਼ ਜੀ, ਜਿਵੇਂ ਕਿ ਤੁਸੀਂ ਦੱਸਿਆ ਕਿ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਸਕੂਲਾਂ ਵਿੱਚ ਪੜ੍ਹਾਉਣ ਦਾ ਤਜਰਬਾ ਹਾਸਲ ਹੈ, ਤੁਸੀਂ ਆਪਣੇ ਤਜਰਬੇ ਦੇ ਆਧਾਰ 'ਤੇ ਦੱਸੋ ਕਿ ਤੁਸੀਂ ਸੈਲਫ ਸਟੱਡੀ ਦੇ ਕਨਸੈਪਟ ਤੋਂ ਕੀ ਸਮਝਦੇ ਹੋ ਜਾਂ ਸੈਲਫ ਸਟੱਡੀ ਬਾਰੇ ਤੁਹਾਡੇ ਕੀ ਵਿਚਾਰ ਹਨ?
1: ਸੈਲਫ ਸਟੱਡੀ ਕਿਸੇ ਵੀ ਪੜ੍ਹਨ ਵਾਲੇ ਵਿਅਕਤੀ ਦਾ ਬਹੁਤ ਅਹਿਮ ਗੁਣ ਹੈ। ਕੇਵਲ ਵਿਦਿਆਰਥੀ ਹੀ ਨਹੀਂ ਬਲਕਿ ਪੜ੍ਹਨ ਵਾਲਾ ਕੋਈ ਵੀ ਵਿਅਕਤੀ, ਇਹ ਸੈਲਫ ਐਨਲਾਈਟਮੈਂਟ ਦਾ ਬਹੁਤ ਵੱਡਾ ਸਾਧਨ ਹੈ। ਪੁਰਾਣੇ ਸਮਿਆਂ ਵਿੱਚ ਵੀ ਰਿਸ਼ੀ ਮੁਨੀ, ਗੁਰੂ, ਪੀਰ ਸੈਲਫ ਸਟੱਡੀ ਕਰਦੇ ਸੀ, ਜਿਨ੍ਹਾਂ ਨੂੰ ਅਸੀਂ ਸਵਾਧਿਆਏ ਕਹਿੰਦੇ ਹਾਂ। ਸਵੈ ਅਧਿਆਇ ਦਾ ਮਤਲਬ ਸਵੈ ਅਧਿਐਨ, ਯਾਨੀ ਕਿ ਸੈਲਫ ਸਟੱਡੀ। ਸੋ ਸੈਲਫ ਸਟੱਡੀ ਪੁਰਾਤਨ ਸਮੇਂ ਤੋਂ ਹੀ ਸਾਡੇ ਮਨੁੱਖੀ ਵਿਕਾਸ ਦੇ ਪੜਾਵਾਂ ਦਾ ਹਿੱਸਾ ਰਿਹਾ। ਮੈਨੂੰ ਯਾਦ ਹੈ ਕਿ ਬਚਪਨ ਵਿੱਚ ਸਾਨੂੰ ਸੈਲਫ ਸਟੱਡੀ ਲਈ ਪ੍ਰੇਰਿਆ ਜਾਂਦਾ ਸੀ ਅਤੇ ਅਸੀਂ ਸੈਲਫ ਸਟੱਡੀ ਕਰਦੇ ਵੀ ਸੀ, ਜਿਸ ਦੇ ਸਦਕਾ ਅਸੀਂ ਹਰ ਮਜ਼ਮੂਨ ਨੂੰ ਬੜੀ ਡੂੰਘਾਈ ਨਾਲ ਪੜ੍ਹ ਪਾਉਂਦੇ ਸੀ ਅਤੇ ਜਿੱਥੇ ਇੱਕ ਪਾਸੇ ਸਾਡੇ ਕਨਸੈਪਟ ਕਲੀਅਰ ਹੋ ਜਾਂਦੇ ਸੀ ਉੱਥੇ ਨਾਲ ਦੀ ਨਾਲ ਅਧਿਆਪਕ ਦਾ ਪੜ੍ਹਾਇਆ ਹੋਇਆ ਹੋਰ ਪਕੇਰਾ ਵੀ ਹੋ ਜਾਂਦਾ ਸੀ। ਪਹਿਲਾਂ ਪਹਿਲ ਵਿਦਿਆਰਥੀ ਵਿੱਚ ਸੈਲਫ ਸਟੱਡੀ ਦਾ ਹੀ ਰਿਵਾਜ਼ ਸੀ ਕਿਉਂਕਿ ਉਦੋਂ ਐਡਮਿਸ਼ਨ ਵਗੈਰਾ ਦਾ ਕੋਈ ਰਿਵਾਜ਼ ਨਹੀਂ ਹੁੰਦਾ ਸੀ। ਅਗਰ ਮੈਂ ਸਿਰਫ ਸਰਕਾਰੀ ਸਕੂਲਾਂ ਦੀ ਗੱਲ ਨਾ ਕਰਦੇ ਹੋਏ ਸਮੁੱਚੇ ਸਕੂਲ ਸਿਸਟਮ ਦੀ ਗੱਲ ਕਰਾਂ ਤਾਂ ਅਸੀਂ ਦੇਖਦੇ ਹਾਂ ਕਿ ਪਿਛਲੇ ਕੁਝ ਕੁ ਸਾਲਾਂ ਵਿੱਚ ਇਹ ਟਿਊਸ਼ਨ ਕਲਚਰ ਸਾਡੇ ਐਜੂਕੇਸ਼ਨ ਸਿਸਟਮ ਵਿੱਚ ਬਹੁਤ ਜ਼ਿਆਦਾ ਹਾਵੀ ਹੋ ਗਿਆ। ਇਹ ਇੱਕ ਨਾਮਰਾਦ ਭੇਡ ਚਾਲ ਚੱਲੀ ਹੋਈ ਹੈ ਜੋ ਕਿ ਸਾਡੇ ਲੋਕਾਂ ਦੇ ਆਰਥਿਕ ਸ਼ੋਸ਼ਣ ਦਾ ਵੀ ਹਥਿਆਰ ਬਣ ਚੁੱਕਾ। ਅੱਜ ਇਹ ਪ੍ਰਾਈਵੇਟ ਟਿਊਸ਼ਨ ਅਤੇ ਕੋਚਿੰਗ ਸੈਂਟਰ ਪੂਰੀ ਤਰ੍ਹਾਂ ਮੰਡੀ ਦਾ ਰੂਪ ਅਖਤਿਆਰ ਕਰ ਚੁੱਕੇ ਹਨ। ਸਿੱਖਿਆ ਦਾ ਵਪਾਰੀਕਰਨ ਕਰ ਦਿੱਤਾ ਗਿਆ ਹੈ। ਇਹਨਾਂ ਦਾ ਕੰਮ ਕੇਵਲ ਪੈਸਾ ਕਮਾਉਣਾ ਹੈ, ਨਾ ਕਿ ਸਿੱਖਿਆ ਦੇਣਾ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਇਹ ਇੰਨੇ ਵਧੇ ਫੁੱਲੇ ਕਿਵੇਂ? ਇਹ ਇਸ ਲਈ ਵੱਧ ਫੁੱਲ ਗਏ ਕਿਉਂਕਿ ਸਾਡੇ ਬੱਚਿਆਂ ਵਿੱਚ ਸੈਲਫ ਸਟੱਡੀ ਦੀ ਆਦਤ ਨਹੀਂ ਰਹੀ। ਮੈਨੂੰ ਲੱਗਦਾ ਹੈ ਕਿ ਸਿੱਖਿਆ ਵਿਭਾਗ ਔਰ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਹ ਆਨਲਾਈਨ ਸਟੱਡੀ ਰਾਹੀਂ ਜੋ ਸੈਲਫ ਸਟੱਡੀ ਕਰਨ ਦੀ ਮੁਹਿੰਮ ਚਲਾਈ ਗਈ ਹੈ, ਇਸ ਨਾਲ ਇੱਕ ਬਹੁਤ ਵੱਡਾ ਫਾਇਦਾ ਇਹ ਹੋਣ ਜਾ ਰਿਹਾ ਹੈ ਕਿ ਇਹ ਸਾਨੂੰ ਟਿਊਸ਼ਨ ਕਲਚਰ ਤੋਂ ਤੋੜਨ ਵਿੱਚ ਸਹਾਇਕ ਸਿੱਧ ਹੋਵੇਗਾ। ਇਹ ਮੁਹਿੰਮ ਇੱਕ ਰਾਹ ਦਸੇਰਾ ਬਣ ਕੇ ਉਭਰੇਗੀ ਅਤੇ ਮਾਪਿਆਂ ਸਮੇਤ ਵਿਦਿਆਰਥੀਆਂ ਦੇ ਇਸ ਵਹਿਮ ਨੂੰ ਦੂਰ ਕਰੇਗੀ ਕਿ ਉਹਨਾਂ ਦੇ ਬੱਚੇ ਜਾਂ ਵਿਦਿਆਰਥੀ ਆਪਣੇ ਆਪ ਨਹੀਂ ਪੜ੍ਹ ਸਕਦੇ। ਬਲਰਾਜ ਜੀ, ਇਹ ਸਾਡਾ ਦੁਖਾਂਤ ਰਿਹਾ ਕਿ ਸੈਲਫ ਸਟੱਡੀ ਵਰਗੇ ਇੰਨੇ ਅਹਿਮ ਵਿਸ਼ੇ 'ਤੇ ਜ਼ਿਆਦਾ ਚਰਚਾ ਨਹੀਂ ਹੁੰਦੀ, ਲੇਕਿਨ ਖੁਸ਼ੀ ਦੀ ਗੱਲ ਹੈ ਕਿ ਸਿੱਖਿਆ ਵਿਭਾਗ ਅਤੇ ਮਾਣਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦੀ ਇਸ ਪਹਿਲਕਦਮੀ ਨਾਲ ਇਹ ਅਹਿਮ ਵਿਸ਼ਾ ਅੱਜ ਫਿਰ ਚਰਚਾ ਦਾ ਵਿਸ਼ਾ ਬਣਿਆ।
0: ਜੀ ਬਿਲਕੁਲ, ਸੈਲਫ ਸਟੱਡੀ ਦਾ ਅਹਿਮ ਵਿਸ਼ਾ ਲੰਮੇ ਸਮੇਂ ਤੋਂ ਅਣਗੌਲਿਆ ਹੋਇਆ ਪਿਆ ਸੀ ਜੋ ਕਿ ਫਿਰ ਚਰਚਾ ਵਿੱਚ ਆਇਆ ਹੈ ਅਤੇ ਲਾਜ਼ਮੀ ਤੌਰ 'ਤੇ ਵਿਦਿਆਰਥੀਆਂ ਲਈ ਸਹਾਇਕ ਵੀ ਸਿੱਧ ਹੋਵੇਗਾ। ਲਵੀਸ਼ ਜੀ, ਅਸੀਂ ਵਿਦਿਆਰਥੀਆਂ ਲਈ ਸੈਲਫ ਸਟੱਡੀ ਦੀ ਗੱਲ ਤਾਂ ਕਰਦੇ ਹਾਂ, ਲੇਕਿਨ ਸੈਲਫ ਸਟੱਡੀ ਕਰਨੀ ਕਿਵੇਂ ਹੈ, ਉਸ ਦੀ ਯੋਜਨਾ ਕੀ ਹੋਣੀ ਚਾਹੀਦੀ ਹੈ, ਉਸ ਲਈ ਵਿਦਿਆਰਥੀ ਵੱਲੋਂ ਕੀ ਤਿਆਰੀ ਕੀਤੀ ਜਾਵੇ?
1: ਦੇਖੋ, ਮੇਰਾ ਮੰਨਣਾ ਹੈ ਕਿ ਹਰ ਵਿਦਿਆਰਥੀ ਦਾ ਪੜ੍ਹਨ ਦਾ ਆਪੋ ਆਪਣਾ ਇੱਕ ਅਲੱਗਾ ਤਰੀਕਾ ਹੁੰਦਾ ਅਤੇ ਹਰ ਵਿਦਿਆਰਥੀ ਆਪਣੇ ਉਸ ਤਰੀਕੇ ਨਾਲ ਹੀ ਬਿਹਤਰ ਪੜ੍ਹ ਪਾਉਂਦਾ। ਲੇਕਿਨ ਫਿਰ ਵੀ ਕੁਝ ਬੁਨਿਆਦੀ ਜਿਹੀ ਗੱਲਾਂ ਦਾ ਧਿਆਨ ਸਾਨੂੰ ਜ਼ਰੂਰ ਰੱਖਣਾ ਪੈਂਦਾ ਜਿਸ 'ਤੇ ਅਮਲ ਕਰਕੇ ਅਸੀਂ ਬਿਹਤਰ ਨਤੀਜੇ ਦੇ ਸਕਦੇ ਹਾਂ। ਉਸ ਵਿੱਚ ਸਭ ਤੋਂ ਪਹਿਲਾਂ ਹੈ ਮਜ਼ਮੂਨਾਂ ਦੀ ਚੋਣ, ਮਤਲਬ ਅਸੀਂ ਕਿਸ ਵਿਸ਼ੇ ਦੇ ਕਿਹੜੇ ਟੌਪਿਕ ਪੜ੍ਹਨੇ ਹਨ ਸੈਲਫ ਸਟੱਡੀ ਰਾਹੀਂ। ਉਹਨਾਂ ਦੀ ਸਪਸ਼ਟਤਾ ਵਿਦਿਆਰਥੀ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਪੱਕਾ ਟਾਈਮ ਟੇਬਲ। ਵਿਦਿਆਰਥੀ ਨੂੰ ਇੱਕ ਪੱਕਾ ਟਾਈਮ ਟੇਬਲ ਬਣਾ ਕੇ ਰੱਖਣਾ ਚਾਹੀਦਾ ਹੈ ਕਿ ਉਸਨੇ ਕਿਸ ਦਿਨ ਕਿਸ ਵਿਸ਼ੇ ਦੇ ਕਿਸ ਟੌਪਿਕ ਨੂੰ ਪੜ੍ਹਨਾ ਹੈ। ਇਹ ਟਾਈਮ ਟੇਬਲ 10 ਦਿਨ, ਹਫ਼ਤਾ ਜਾਂ 15 ਦਿਨ ਦਾ ਵੀ ਹੋ ਸਕਦਾ ਹੈ ਅਤੇ ਵਿਦਿਆਰਥੀ ਉਸ ਟਾਈਮ ਟੇਬਲ ਨੂੰ ਲਿਖਤੀ ਰੂਪ ਵਿੱਚ ਬਣਾ ਕੇ ਉਸ ਜਗ੍ਹਾ 'ਤੇ ਲਗਾ ਲਵੇ ਕੰਧ ਨਾਲ ਜਿੱਥੇ ਬੈਠ ਕੇ ਉਹ ਪੜ੍ਹਦਾ, ਤਾਂ ਕਿ ਆਉਂਦੇ ਜਾਂਦੇ ਉਹ ਟਾਈਮ ਟੇਬਲ ਉਸਦੇ ਧਿਆਨ ਵਿੱਚ ਪੈਂਦਾ ਰਹੇ। ਵਿਦਿਆਰਥੀ ਮਨ ਦੇਖੋ ਬਲਰਾਜ ਜੀ ਬਹੁਤ ਚੰਚਲ ਹੁੰਦਾ, ਦਿਮਾਗ ਵਿੱਚ ਹੋਰ ਬਹੁਤ ਚੀਜ਼ਾਂ ਚੱਲਦੀਆਂ ਅਤੇ ਕਈ ਵਾਰ ਉਹਦੇ ਦਿਮਾਗ 'ਚੋਂ ਇਹ ਚੀਜ਼ ਨਿਕਲ ਜਾਂਦੀ ਹੈ। ਲੇਕਿਨ ਵਾਰ ਵਾਰ ਟਾਈਮ ਟੇਬਲ ਅੱਖਾਂ ਦੇ ਸਾਹਮਣੇ ਆਉਣ ਨਾਲ ਉਹ ਪੜ੍ਹਨ ਬੈਠਣ ਲਈ ਪ੍ਰੇਰਿਤ ਹੋ ਸਕਦਾ। ਇਸ ਤੋਂ ਅਗਲਾ ਕੰਮ ਹੈ ਮਜ਼ਮੂਨਾਂ ਦੀ ਤਰਤੀਬ ਕਿ ਕਿਹੜਾ ਟੌਪਿਕ ਪਹਿਲਾਂ ਪੜ੍ਹਨਾ। ਇਹ ਬੜਾ ਅਹਿਮ ਚੀਜ਼ ਹੈ, ਪਹਿਲਾਂ ਕਿਹੜਾ ਟੌਪਿਕ ਪੜ੍ਹਨਾ ਔਰ ਬਾਅਦ ਵਿੱਚ ਕਿਹੜਾ, ਵਿਦਿਆਰਥੀ ਨੂੰ ਇਹ ਪਤਾ ਹੋਣਾ ਚਾਹੀਦਾ ਤਾਂ ਕਿ ਉਹ ਆਸਾਨ ਤੋਂ ਮੁਸ਼ਕਿਲ ਵੱਲ ਨੂੰ ਵਧੇ ਅਤੇ ਪਹਿਲਾਂ ਪੜ੍ਹਿਆ ਹੋਇਆ ਟੌਪਿਕ ਉਹਦੇ ਅਗਲੇ ਪੜ੍ਹਨ ਵਾਲੇ ਟੌਪਿਕ ਦੇ ਵਿੱਚ ਸਹਾਇਕ ਸਿੱਧ ਹੋਵੇ। ਵਿਦਿਆਰਥੀ ਇੱਕ ਚੀਜ਼ ਦਾ ਖਾਸ ਧਿਆਨ ਰੱਖਣ ਕਿ ਉਹ ਇਹ ਸਮਝ ਲੈਣ ਕਿ ਉਹਨਾਂ ਨੇ ਸੈਲਫ ਸਟੱਡੀ ਸਿਰਫ ਪੜ੍ਹਨ ਲਈ ਨਹੀਂ ਕਰਨੀ ਬਲਕਿ ਸਮਝਣ ਲਈ ਕਰਨੀ ਹੈ। ਅਤੇ ਅਖੀਰ ਵਿੱਚ ਸਭ ਤੋਂ ਅਹਿਮ ਫੀਡਬੈਕ, ਇਹ ਬਹੁਤ ਅਹਿਮ ਚੀਜ਼ ਹੈ। ਵਿਦਿਆਰਥੀ ਰਾਤ ਨੂੰ ਸੌਣ ਤੋਂ ਪਹਿਲਾਂ ਆਤਮ ਪੜਚੋਲ ਕਰੇ ਕਿ ਮੈਂ ਜੋ ਪੜ੍ਹਿਆ ਹੈ ਉਹ ਮੇਰੇ ਲਈ ਕੀ ਸਹਾਇਕ ਹੈ, ਮੈਨੂੰ ਉਸਦਾ ਕੀ ਲਾਭ ਹੋਇਆ। ਕਿਉਂਕਿ ਇਹ ਸੈਲਫ ਸਟੱਡੀ ਦੀ ਗੱਲ ਆਪਾਂ ਕਰ ਰਹੇ ਹਾਂ ਅਤੇ ਜਿਹੜੀ ਫੀਡਬੈਕ ਹੈ ਉਹ ਵੀ ਸੈਲਫ ਫੀਡਬੈਕ ਹੀ ਹੋਵੇਗੀ। ਇਸਦਾ ਇੱਕ ਫਾਇਦਾ ਤਾਂ ਇਹ ਹੈ ਕਿ ਜੇਕਰ ਕਿਸੇ ਕਾਰਨ ਉਹ ਕਿਸੇ ਦਿਨ ਨਹੀਂ ਪੜ੍ਹ ਪਾਉਂਦਾ ਤਾਂ ਰਾਤ ਨੂੰ ਸੋਚੇਗਾ ਜ਼ਰੂਰ ਕਿ ਮੈਂ ਅੱਜ ਪੜ੍ਹਿਆ ਨਹੀਂ। ਕਿਉਂਕਿ ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਵਿਦਿਆਰਥੀ ਪੜ੍ਹਨ ਦਾ ਪਲੈਨ ਤਾਂ ਬਣਾ ਲੈਂਦੇ ਆ ਪਰ ਉਸਦੇ ਅਮਲ ਕਰਨ ਤੋਂ ਘੇਸਲ ਮਾਰ ਜਾਂਦੇ ਆ। ਸੋ ਇਹ ਉਸਦੀ ਸੈਲਫ ਸਟੱਡੀ ਦੀ ਨਿਰੰਤਰਤਾ ਨੂੰ ਬਣਾਈ ਰੱਖਣ ਲਈ ਬਹੁਤ ਸਹਾਇਕ ਸਿੱਧ ਹੋਏਗਾ।
0: ਜੀ ਬਿਲਕੁਲ ਲਵੀਸ਼ ਜੀ, ਤੁਸੀਂ ਬਹੁਤ ਵਧੀਆ ਸੁਝਾਅ ਦੇ ਰਹੇ ਹੋ, ਬਹੁਤ ਕੰਮ ਦੀਆਂ ਗੱਲਾਂ ਸਰੋਤਿਆਂ ਨਾਲ ਸਾਂਝੀਆਂ ਕਰ ਰਹੇ ਹੋ, ਮੈਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝ ਲੱਗ ਰਹੀ ਹੈ ਅਤੇ ਉਮੀਦ ਹੈ ਕਿ ਪ੍ਰੋਗਰਾਮ ਸੁਣਨ ਵਾਲੇ ਸਰੋਤਿਆਂ ਅਤੇ ਖਾਸ ਕਰਕੇ ਵਿਦਿਆਰਥੀਆਂ ਲਈ ਵੀ ਇਹ ਗੱਲਾਂ ਲਾਹੇਵੰਦ ਸਾਬਿਤ ਹੋਣਗੀਆਂ। ਚਰਚਾ ਨੂੰ ਅੱਗੇ ਤੋਰਦੇ ਹੋਏ ਲਵੀਸ਼ ਜੀ, ਇਸ ਗੱਲ 'ਤੇ ਚਾਨਣਾ ਪਾਓ ਕਿ ਅਜਿਹੀ ਪੜ੍ਹਾਈ ਨਾਲ ਅਸੀਂ ਕਹਿ ਸਕਦੇ ਹਾਂ ਕਿ ਵਿਦਿਆਰਥੀ ਸਹੀ ਦਿਸ਼ਾ ਵੱਲ ਅੱਗੇ ਵੱਧ ਰਹੇ ਹਨ ਜਾਂ ਉਸਦੀ ਡਾਇਰੈਕਸ਼ਨ ਸਹੀ ਹੈ?
1: ਜੀ ਬਿਲਕੁਲ, ਅਸੀਂ ਇਹ ਕਹਿ ਸਕਦੇ ਹਾਂ। ਦੇਖੋ ਬਲਰਾਜ ਜੀ, ਕਿਸੇ ਪੜ੍ਹਨ ਵਾਲੇ ਵਿੱਚ ਇਹ ਆਦਤ ਹੋਣਾ ਬਹੁਤ ਜ਼ਰੂਰੀ ਹੈ। ਇਹ ਆਦਤ ਬਣਨਾ ਹੀ ਆਪਣੇ ਆਪ ਵਿੱਚ ਇੱਕ ਉਪਲਬਧੀ ਹੈ। ਤੁਸੀਂ ਇਸ ਨੂੰ ਸਿਰਫ ਸਕੂਲੀ ਪੜ੍ਹਾਈ ਜਾਂ ਸਿਲੇਬਸ ਪੜ੍ਹਨ ਦੀ ਹੱਦ ਤੱਕ ਨਾ ਵਿਚਾਰੋ, ਇਸ ਦਾ ਪ੍ਰਭਾਵ ਬਹੁਤ ਵਿਆਪਕ ਹੈ। ਜ਼ਰਾ ਆਪਣਾ ਬਚਪਨ ਯਾਦ ਕਰੋ। ਅਸੀਂ ਬਚਪਨ ਵਿੱਚ ਵਿਹਲੇ ਬੈਠੇ ਚਾਚਾ ਚੌਧਰੀ, ਨਾਗਰਾਜ ਆਦਿ ਕਈ ਕੌਮਿਕਸ ਅਤੇ ਬਾਲ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਦੇ ਹੁੰਦੇ ਸੀ। ਇਹ ਵੀ ਇੱਕ ਤਰ੍ਹਾਂ ਦੀ ਸੈਲਫ ਸਟੱਡੀ ਸੀ। ਵਿਹਲੇ ਬੈਠੇ ਅਜਿਹੀਆਂ ਪ੍ਰੇਰਣਾਦਾਈ ਬਾਲ ਕਹਾਣੀਆਂ ਪੜ੍ਹਦੇ ਹੋਏ ਬਿਨਾਂ ਕਿਸੇ ਦੇ ਉਪਦੇਸ਼ ਦਿੱਤਿਆਂ ਹੀ ਕਈ ਤਰ੍ਹਾਂ ਦੀਆਂ ਨੈਤਿਕ ਕਦਰਾਂ ਕੀਮਤਾਂ ਸਹਿਜੇ ਹੀ ਸਾਡੇ ਜੀਵਨ ਦਾ ਹਿੱਸਾ ਬਣ ਗਈਆਂ, ਜਿਵੇਂ ਇਮਾਨਦਾਰੀ, ਸੱਚ ਬੋਲਣਾ, ਧੋਖਾ ਨਾ ਕਰਨਾ। ਇਹਨਾਂ ਕੌਮਿਕਸ ਪੜ੍ਹਨ ਨਾਲ ਸਾਨੂੰ ਵਿਹਲੇ ਸਮੇਂ ਪੜ੍ਹਨ ਦੀ ਆਦਤ ਪਈ, ਜੋ ਪਹਿਲਾਂ ਤਾਂ ਸਾਨੂੰ ਆਪਣੇ ਸਿਲੇਬਸ ਦੇ ਪਾਠ ਪੜ੍ਹਨ ਤੱਕ ਲੈ ਕੇ ਗਈ ਅਤੇ ਫਿਰ ਉਸ ਤੋਂ ਬਾਅਦ ਅੱਗੇ ਵੱਧ ਕੇ ਸਾਹਿਤ ਪੜ੍ਹਨ ਤੱਕ ਲੈ ਗਈ। ਤੁਹਾਨੂੰ ਯਾਦ ਹੋਵੇਗਾ ਕਿ ਆਪਣੇ ਪੱਕੇ ਇਮਤਿਹਾਨ ਦੇਣ ਤੋਂ ਬਾਅਦ ਅਸੀਂ ਸਕੂਲ ਖੁੱਲ੍ਹਣ ਤੋਂ ਪਹਿਲਾਂ ਹੀ ਅਗਲੀ ਜਮਾਤ ਦੀਆਂ ਕਿਤਾਬਾਂ ਲੈ ਕੇ ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੰਦੇ ਸੀ, ਜਿਸ ਨਾਲ ਸਕੂਲ ਜਾਣ ਤੋਂ ਪਹਿਲਾਂ ਹੀ ਸਾਨੂੰ ਆਪਣੇ ਅਗਲੇ ਸਿਲੇਬਸ ਬਾਰੇ ਜਾਣ ਪਹਿਚਾਣ ਹੋ ਜਾਂਦੀ ਸੀ ਅਤੇ ਅਧਿਆਪਕ ਦੇ ਪੜ੍ਹਾਉਣ ਵੇਲੇ ਸਾਡੇ ਲਈ ਉਹ ਸਹਾਇਕ ਸਿੱਧ ਹੁੰਦੀ ਸੀ। ਸਾਹਿਤ ਪੜ੍ਹਨ ਦੀ ਚੇਟਕ ਵੀ ਸਾਨੂੰ ਇੱਦਾਂ ਹੀ ਲੱਗੀ। ਬਸ ਹੁਣ ਵੀ ਵਿਦਿਆਰਥੀਆਂ ਨੂੰ ਸੈਲਫ ਸਟੱਡੀ ਰਾਹੀਂ ਸਾਹਿਤ ਪੜ੍ਹਨ ਦੀ ਚੇਟਕ ਲਗਾਉਣੀ ਹੈ, ਫਿਰ ਤੁਸੀਂ ਇਸ ਦੇ ਨਤੀਜੇ ਦੇਖਿਓ। ਇਸ ਨੂੰ ਮੇਰਾ ਕਹਿਣਾ ਹੈ ਕਿ ਥੋੜ੍ਹੇ ਲਾਰਜਰ ਪਰਸਪੈਕਟਿਵ ਵਿੱਚ ਦੇਖੋ। ਜੇਕਰ ਅਜੋਕੀ ਪੀੜ੍ਹੀ ਨੂੰ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ ਨਾ, ਤਾਂ ਉਸਦੀਆਂ ਕਈ ਬੁਰੀਆਂ ਆਦਤਾਂ ਦਾ ਖਾਤਮਾ ਆਪਣੇ ਆਪ ਹੋ ਜਾਣਾ। ਜੇਕਰ ਉਹ ਸਾਹਿਤ ਨਾਲ ਜੁੜੇਗਾ ਤਾਂ ਉਹ ਨਸ਼ਿਆਂ ਵਰਗੀਆਂ ਲਾਮਤਾਂ ਤੋਂ ਦੂਰ ਹੋਵੇਗਾ। ਖਾਲੀ ਦਿਮਾਗ ਸ਼ੈਤਾਨ ਦਾ ਘਰ ਹੁੰਦਾ, ਤੇ ਜਦੋਂ ਦਿਮਾਗ ਹੀ ਖਾਲੀ ਨਹੀਂ ਰਹੇਗਾ ਤੇ ਸ਼ੈਤਾਨੀ ਤੇ ਹੋਰ ਬੁਰੀਆਂ ਆਦਤਾਂ ਤੋਂ ਵੀ ਬਚੇਗਾ। ਸਾਡੇ ਸਾਰੇ ਸਕੂਲਾਂ ਦੀਆਂ ਲਾਇਬ੍ਰੇਰੀਆਂ ਕਿਤਾਬਾਂ ਨਾਲ ਭਰੀਆਂ ਪਈਆਂ ਤੇ ਇਹ ਲਾਇਬ੍ਰੇਰੀਆਂ ਇਸ ਕੰਮ ਵਿੱਚ ਬਹੁਤ ਸਹਾਇਕ ਸਿੱਧ ਹੋ ਸਕਦੀਆਂ। ਬਲਰਾਜ ਜੀ, ਦੇਖਣਾ ਇਹ ਸੈਲਫ ਸਟੱਡੀ ਦੀ ਆਦਤ ਇੱਕ ਵਾਰ ਵਿਦਿਆਰਥੀਆਂ ਵਿੱਚ ਪੈ ਗਈ ਤਾਂ ਨਿਸ਼ਚੇ ਹੀ ਬਹੁਤ ਸੁੰਦਰ ਨਤੀਜੇ ਭਵਿੱਖ ਵਿੱਚ ਸਾਹਮਣੇ ਆਉਣੇ ਸ਼ੁਰੂ ਹੋ ਜਾਣਗੇ। ਪੜ੍ਹਨ ਦਾ ਆਪਣਾ ਹੀ ਇੱਕ ਨਸ਼ਾ ਹੁੰਦਾ ਤੇ ਜਿਸ ਨੂੰ ਇਹ ਪੜ੍ਹਨ ਵਾਲਾ ਨਸ਼ਾ ਲੱਗ ਜਾਂਦਾ ਨਾ, ਉਹਨੂੰ ਫਿਰ ਕੋਈ ਹੋਰ ਦੂਸਰਾ ਨਸ਼ਾ ਨਹੀਂ ਲੱਗਦਾ। ਇਹ ਪੰਜਾਬ ਦੀ ਨਵੀਂ ਜਵਾਨੀ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਇੱਕ ਸਾਧਨ ਬਣੇਗਾ, ਐਸਾ ਮੇਰਾ ਪੱਕਾ ਵਿਸ਼ਵਾਸ ਹੈ।
0: ਸ਼ਾਲਾ ਲਵੀਰ ਜੀ, ਇਸ ਤਰ੍ਹਾਂ ਹੀ ਹੋਵੇ ਕਿ ਪੰਜਾਬ ਦੀ ਜਵਾਨੀ ਨਸ਼ੇ ਵਰਗੇ ਕੋੜ ਤੋਂ ਦੂਰ ਹੋਵੇ ਤੇ ਪੜ੍ਹਨ ਪੜ੍ਹਾਉਣ ਦਾ ਨਸ਼ਾ ਉਹਨਾਂ ਨੂੰ ਲੱਗ ਜਾਵੇ। ਲਵੀਸ਼ ਜੀ, ਅਸੀਂ ਵੇਖਦੇ ਹਾਂ ਕਿ ਵਿਦਿਆਰਥੀ ਆਪਣਾ ਗੋਲ ਨੂੰ ਲੈ ਕੇ ਜ਼ਿਆਦਾ ਸਪਸ਼ਟ ਨਹੀਂ ਹੁੰਦੇ, ਉਹ ਪੜ੍ਹਾਈ ਲਈ ਜ਼ਿਆਦਾ ਅਵੇਅਰ ਵੀ ਨਹੀਂ ਹੁੰਦੇ ਅਤੇ ਕਈ ਵਾਰੀ ਪੜ੍ਹਾਈ ਵਿੱਚੋਂ ਵੀ ਛੱਡ ਦਿੰਦੇ ਹਨ। ਕੀ ਸੈਲਫ ਸਟੱਡੀ ਇਸ ਕੰਮ ਵਿੱਚ ਵਿਦਿਆਰਥੀਆਂ ਲਈ ਸਹਾਇਕ ਹੋ ਸਕਦੀ ਹੈ?
1: ਇਹ ਗੱਲ ਬਿਲਕੁਲ ਠੀਕ ਹੈ ਕਿ ਕਈ ਵਿਦਿਆਰਥੀ ਔਰ ਖਾਸ ਤੌਰ 'ਤੇ ਪੇਂਡੂ ਖੇਤਰਾਂ ਦੇ ਵਿਦਿਆਰਥੀ ਆਪਣੇ ਗੋਲ ਨੂੰ ਲੈ ਕੇ ਜ਼ਿਆਦਾ ਚੇਤੰਨ ਨਹੀਂ ਹੁੰਦੇ। ਕਿਉਂ ਪੜ੍ਹਨਾ ਹੈ ਅਤੇ ਕੀ ਪੜ੍ਹਨਾ ਹੈ ਇਸ ਬਾਰੇ ਉਹਨਾਂ ਨੂੰ ਬਹੁਤ ਭੁਲੇਖਾ ਹੁੰਦਾ। ਕਈ ਵਿਦਿਆਰਥੀ ਆਪਣੀ ਪੜ੍ਹਾਈ ਲਈ ਬਹੁਤੇ ਸੰਜੀਦਾ ਵੀ ਨਹੀਂ ਹੁੰਦੇ, ਜੋ ਕਿ ਸਿਰਫ ਪਾਸ ਹੋਣ ਲਈ ਪੜ੍ਹਦੇ ਆ। ਇਹ ਇੱਕ ਬਹੁਤ ਬੜਾ ਵੱਡਾ ਦੁਖਾਂਤ ਹੈ ਬਲਰਾਜ ਜੀ, ਕਿ ਪੜ੍ਹਾਈ ਨੂੰ ਅਸੀਂ ਨੰਬਰ ਗੇਮ ਨਾਲ ਜੋੜ ਕੇ ਉਹਦੇ ਵਿੱਚ ਉਲਝਾ ਦਿੱਤਾ। ਪਰਸੈਂਟੇਜ ਦੀ ਖੇਡ ਬਣਾ ਦਿੱਤੀ ਗਈ ਹੈ, ਜੋ ਕਿ ਪੜ੍ਹਾਈ ਅਤੇ ਰੁਜ਼ਗਾਰ ਨਾਲ ਸੰਬੰਧਿਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਮੈਂ ਆਪਣੇ ਅਧਿਆਪਨ ਦੇ ਤਜ਼ੁਰਬੇ ਤੋਂ ਮਹਿਸੂਸ ਕੀਤਾ ਹੈ ਕਿ ਕੁਝ ਵਿਦਿਆਰਥੀ ਪੜ੍ਹਾਈ ਨੂੰ ਲੈ ਕੇ ਇਸ ਲਈ ਸੰਜੀਦਾ ਨਹੀਂ ਹੁੰਦੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹ 'ਚ ਸਿੱਖਿਆ ਪ੍ਰਾਪਤ ਨਹੀਂ ਕਰ ਸਕਣਗੇ। ਕਈ ਵਾਰ ਇਸ ਦਾ ਕਾਰਨ ਸਾਧਨਾਂ ਦੀ ਕਮੀ ਹੁੰਦਾ ਅਤੇ ਕਈ ਵਾਰ ਪਿੰਡਾਂ ਤੋਂ ਉੱਚ ਸਿੱਖਿਆ ਦੇ ਅਦਾਰਿਆਂ ਦੀ ਦੂਰੀ ਇਸ ਦਾ ਕਾਰਨ ਬਣਦੀ ਹੈ। ਖਾਸ ਤੌਰ 'ਤੇ ਪੇਂਡੂ ਖੇਤਰ ਦੀ ਕੁੜੀਆਂ ਨੂੰ ਇਹ ਸਮੱਸਿਆ ਜ਼ਿਆਦਾ ਆਉਂਦੀ ਹੈ ਕਿ ਮਾਪੇ ਉਹਨਾਂ ਨੂੰ ਜ਼ਿਆਦਾ ਦੂਰ ਪੜ੍ਹਨ ਵਾਸਤੇ ਨਹੀਂ ਭੇਜਦੇ ਅਤੇ ਉਹ 10ਵੀਂ ਜਾਂ 12ਵੀਂ ਜੋ ਵੀ ਪਿੰਡ ਵਿੱਚ ਜਾਂ ਨਜ਼ਦੀਕ ਉਪਲਬਧ ਹੈ ਉਨੀ ਹੀ ਪੜ੍ਹਾਈ ਕਰਵਾਉਂਦੇ ਹਨ। ਜਦੋਂ ਵਿਦਿਆਰਥੀ ਨੂੰ ਪਤਾ ਹੁੰਦਾ ਕਿ ਉਸਨੇ ਅੱਗੇ ਨਹੀਂ ਪੜ੍ਹਨਾ ਤਾਂ ਉਹ ਪਹਿਲਾਂ ਹੀ ਪੜ੍ਹਾਈ ਪ੍ਰਤੀ ਗੈਰ ਸੰਜੀਦਾ ਹੋ ਜਾਂਦਾ ਅਤੇ 10ਵੀਂ 12ਵੀਂ ਵਿੱਚ ਵੀ ਜ਼ਿਆਦਾ ਖੁੱਭ ਕੇ ਨਹੀਂ ਪੜ੍ਹਦਾ। ਇਸੇ ਸੈਲਫ ਸਟੱਡੀ ਦਾ ਇੱਥੇ ਰੋਲ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਜੇਕਰ ਵਿਦਿਆਰਥੀ ਨੂੰ ਸੈਲਫ ਸਟੱਡੀ ਦੀ ਆਦਤ ਹੈ ਤਾਂ ਉਹ ਪ੍ਰਾਈਵੇਟ ਸਕੀਮ ਆਫ ਸਟੱਡੀ ਦੇ ਤਹਿਤ ਘਰ ਬੈਠੇ ਵੀ ਉੱਚ ਸਿੱਖਿਆ ਦੀ ਪ੍ਰਾਪਤੀ ਕਰ ਸਕਦਾ ਹੈ ਔਰ ਇਹਦੇ ਨਾਲ ਆਪਣੀ ਉੱਚ ਸਿੱਖਿਆ ਪ੍ਰਾਪਤ ਕਰਨ ਦੀ ਜਿਹੜੀ ਉਹਦੀ ਇੱਛਾ ਹੈ ਉਹ ਪੂਰੀ ਕੀਤੀ ਜਾ ਸਕਦੀ ਹੈ। ਬਤੌਰ ਪ੍ਰਾਈਵੇਟ ਕੈਂਡੀਡੇਟ ਉਹ ਜਿੰਨੀਆਂ ਮਰਜ਼ੀ ਡਿਗਰੀਆਂ ਹਾਸਲ ਕਰ ਸਕਦਾ ਹੈ, ਲੇਕਿਨ ਇਸ ਲਈ ਉਸ ਵਿੱਚ ਸੈਲਫ ਸਟੱਡੀ ਦੀ ਆਦਤ ਹੋਣਾ ਬਹੁਤ ਜ਼ਰੂਰੀ ਹੈ। ਮੈਂ ਤੁਹਾਨੂੰ ਆਪਣੀ ਉਦਾਹਰਣ ਦੇ ਕੇ ਦੱਸਾਂ ਬਲਰਾਜ ਜੀ, ਮੈਂ BEd ਕਰਨ ਤੋਂ ਉਪਰੰਤ ਨੌਕਰੀ ਕਰਨ ਲੱਗ ਗਿਆ ਅਤੇ ਉਸ ਤੋਂ ਬਾਅਦ ਮੈਂ 3 ਵਿਸ਼ਿਆਂ ਵਿੱਚ MA ਕੀਤੀ ਬਤੌਰ ਪ੍ਰਾਈਵੇਟ ਕੈਂਡੀਡੇਟ ਔਰ 3ਾਂ ਵਿੱਚ ਫਸਟ ਡਿਵੀਜ਼ਨ ਮੇਰੀ ਆਈ। ਇਹ ਕਿਉਂ ਪੋਸੀਬਲ ਹੋਇਆ, ਕਿਉਂ ਸੰਭਵ ਹੋਇਆ? ਕਿਉਂਕਿ ਮੈਨੂੰ ਸੈਲਫ ਸਟੱਡੀ ਦੀ ਆਦਤ ਸੀ ਅਤੇ ਆਦਤ ਹੈ। ਆਪਣੇ ਸਿਲੇਬਸ ਦੀਆਂ ਕਿਤਾਬਾਂ ਖਰੀਦ ਲੈਣੀਆਂ ਅਤੇ ਬਿਨਾਂ ਕਾਲਜ ਗਏ ਬਿਨਾਂ ਅਧਿਆਪਕ ਦੇ ਘਰ ਬੈਠੇ ਉਹਨਾਂ ਨੂੰ ਪੜ੍ਹਦੇ ਰਹਿਣਾ ਅਤੇ ਇਮਤਿਹਾਨ ਦੇ ਦੇਣਾ। ਇਸ ਤਰੀਕੇ ਨਾਲ ਸੈਲਫ ਸਟੱਡੀ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋ ਸਕਦੀ ਹੈ ਜੋ ਕਿਸੇ ਕਰਕੇ ਕਾਲਜਾਂ ਵਿੱਚ ਨਹੀਂ ਜਾ ਸਕਦੇ, ਲੇਕਿਨ ਇਸ ਤਰ੍ਹਾਂ ਉਹ ਆਪਣੀ ਉਚੇਰੀ ਵਿੱਦਿਆ ਨੂੰ ਹਾਸਲ ਕਰਨ ਦੇ ਆ ਆਪਣਾ ਸੁਪਨਾ ਜਿਹੜਾ ਉਹ ਪੂਰਾ ਕਰ ਸਕਦੇ ਆ।
0: ਬਹੁਤ ਅੱਛਾ ਲਵੀਰ ਜੀ, ਲੇਕਿਨ ਜਿਵੇਂ ਤੁਸੀਂ ਕਿਹਾ ਕਿ ਸੈਲਫ ਸਟੱਡੀ ਨਾਲ ਘਰ ਬੈਠੇ ਬਿਨਾਂ ਅਧਿਆਪਕ ਦੇ ਹੀ ਪੜ੍ਹਾਈ ਕੀਤੀ ਜਾ ਸਕਦੀ ਹੈ, ਕੀ ਤੁਹਾਨੂੰ ਨਹੀਂ ਲੱਗਦਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਨਲਾਈਨ ਸਟੱਡੀ ਸਕੂਲ ਸਿਸਟਮ ਦਾ ਬਦਲ ਬਣ ਜਾਵੇਗੀ? ਹੋ ਸਕਦਾ ਇਸ ਨਾਲ ਭਵਿੱਖ ਵਿੱਚ ਸਕੂਲਾਂ ਦੀ ਲੋੜ ਵੀ ਨਾ ਰਹੇ?
1: ਬਲਰਾਜ ਜੀ, ਤੁਸੀਂ ਬਹੁਤ ਵਧੀਆ ਪ੍ਰਸ਼ਨ ਪੁੱਛਿਆ ਹੈ ਔਰ ਮੈਂ ਚਾਹੁੰਦਾ ਸੀ ਕਿ ਇਹ ਪ੍ਰਸ਼ਨ ਆਪਣੀ ਚਰਚਾ ਵਿੱਚ ਜ਼ਰੂਰ ਆਵੇ। ਇੱਥੇ ਮੈਂ ਪਹਿਲਾਂ ਇਹ ਸਪਸ਼ਟ ਕਰ ਦਿਆਂ ਕਿ ਸਕੂਲ ਹੁੰਦਾ ਕੀ ਹੈ। ਸਕੂਲ ਕੇਵਲ ਪ੍ਰੀਖਿਆ ਪਾਸ ਕਰਨ ਵਾਲੀ ਥਾਂ ਨਹੀਂ ਹੈ। ਵਿਦਿਆਰਥੀ ਵਾਸਤੇ ਉਸਦੇ ਸਰਵਪੱਖੀ ਵਿਕਾਸ ਦੀ ਥਾਂ ਹੈ। ਵਿਦਿਆਰਥੀ ਦੀ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਦਾ ਮੁੱਢ ਸਕੂਲ 'ਚੋਂ ਬੱਝਦਾ ਹੈ। ਸਕੂਲ ਵਿੱਚ ਵੱਖ ਵੱਖ ਰੁਚੀਆਂ ਦੇ, ਵੱਖ ਵੱਖ ਪਿਛੋਕੜ ਦੇ, ਵੱਖ ਵੱਖ ਸੁਭਾਵਾਂ ਦੇ ਵਿਦਿਆਰਥੀ ਆਉਂਦੇ ਨੇ। ਉਹ ਇਕੱਠੇ ਖੇਡਦੇ ਨੇ, ਪੜ੍ਹਦੇ ਨੇ, ਬੈਠਦੇ ਨੇ, ਘੁੰਮਦੇ ਨੇ, ਰੋਟੀ ਖਾਂਦੇ ਨੇ ਅਤੇ ਆਪਣੀਆਂ ਦੋਸਤੀਆਂ ਪਾਉਂਦੇ ਨੇ। ਸਵੇਰ ਦੀ ਸਭਾ ਵਿੱਚ ਖੜਾ ਵਖੜਾ ਵਿਦਿਆਰਥੀ ਬਿਨਾਂ ਕਿਸੇ ਪੜ੍ਹਾਈ ਦੇ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਸਿੱਖ ਜਾਂਦਾ। ਸਕੂਲ ਵਿੱਚ ਵਿਚਰਦਿਆਂ ਉਹ ਮਿਲ ਕੇ ਕੰਮ ਕਰਨ ਦੀ ਆਦਤ ਗ੍ਰਹਿਣ ਕਰਦਾ। ਕਿਸੇ ਹੋਰ ਦੇ ਵਿਚਾਰ ਨੂੰ ਸੁਣਨਾ ਤੇ ਅਹਿਮੀਅਤ ਦੇਣਾ, ਇਹ ਉਹ ਸਕੂਲ ਤੋਂ ਸਿੱਖਦਾ। ਸਕੂਲ ਤੋਂ ਉਹ ਅਨੁਸ਼ਾਸਨ ਸਿੱਖਦਾ, ਦੁਨੀਆਂ ਵਿੱਚ ਵਿਚਰਨਾ ਸਿੱਖਦਾ ਤੇ ਭਵਿੱਖ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਮੁਕਾਬਲਾ ਕਿਵੇਂ ਕਰਨਾ ਇਹ ਸਿੱਖਦਾ। ਖੇਡਦੇ ਹੋਏ ਉਹ ਆਪਸੀ ਸਹਿਯੋਗ ਸਿੱਖਦਾ। ਪਹਿਨੀ ਹੋਈ ਇੱਕੋ ਜਿਹੀ ਵਰਦੀ ਤੋਂ ਉਹ ਬਰਾਬਰਤਾ ਦਾ ਪਾਠ ਸਿੱਖਦਾ ਤੇ ਇਹ ਸਭ ਉਹ ਘਰ ਬੈਠ ਕੇ ਕੇਵਲ ਕਿਤਾਬਾਂ ਪੜ੍ਹ ਕੇ ਨਹੀਂ ਸਿੱਖ ਸਕਦਾ। ਸਕੂਲ ਉਸਨੂੰ ਪੂਰਨ ਇਨਸਾਨ ਬਣਾਉਂਦਾ। ਤੁਸੀਂ ਦੇਖੋ ਸਕੂਲ ਦੀਆਂ ਬਣੀਆਂ ਦੋਸਤੀਆਂ ਅਖੀਰਲੇ ਸਾਹ ਤੱਕ ਨਿਭਦੀਆਂ। ਸਕੂਲ ਵਿੱਚ ਬੱਚੇ ਦਾ ਕੇਵਲ ਅਕਾਦਮਿਕ ਵਿਕਾਸ ਹੀ ਨਹੀਂ ਹੁੰਦਾ, ਬਲਕਿ ਉਸਦੇ ਨਾਲ ਨਾਲ ਉਸਦਾ ਭਾਵਨਾਤਮਕ ਵਿਕਾਸ, ਸੱਭਿਆਚਾਰਕ ਵਿਕਾਸ, ਨੈਤਿਕ ਵਿਕਾਸ, ਸਰੀਰਕ, ਮਨੋਵਿਗਿਆਨਿਕ, ਸਮਾਜਿਕ, ਆਤਮਿਕ ਤੇ ਮਾਨਸਿਕ ਵਿਕਾਸ ਵੀ ਹੁੰਦਾ। ਬੱਚੇ ਦੇ ਜੀਵਨ ਵਿੱਚ ਅਧਿਆਪਕ ਦਾ ਬਹੁਤ ਵੱਡਾ ਰੋਲ ਹੈ ਤੇ ਜੋ ਉਸਨੂੰ ਸਕੂਲ ਵਿੱਚ ਹੀ ਪ੍ਰਾਪਤ ਹੁੰਦਾ। ਅਧਿਆਪਕ ਕੇਵਲ ਉਸਨੂੰ ਕਿਤਾਬੀ ਗਿਆਨ ਹੀ ਨਹੀਂ ਦਿੰਦਾ, ਬਲਕਿ ਉਸਨੂੰ ਜੀਵਨ ਜਾਂਚ ਸਿਖਾਉਂਦਾ, ਉਹਦੇ ਲਈ ਪ੍ਰੇਰਣਾ ਪੁੰਜ ਬਣਦਾ। ਬਲਰਾਜ ਜੀ, ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਮੈਂ ਵੀ ਆਪਣੇ ਇੱਕ ਅਧਿਆਪਕ ਸ਼੍ਰੀ ਰਾਮ ਗੋਪਾਲ ਸਾਗਰ, ਜੋ ਕਿ ਜਲੰਧਰ ਦੇ ਰਹਿਣ ਵਾਲੇ ਨੇ, ਉਹਨਾਂ ਤੋਂ ਪ੍ਰੇਰਿਤ ਹੋ ਕੇ ਅਧਿਆਪਨ ਦੇ ਇਸ ਕਿੱਤੇ ਨਾਲ ਜੁੜਿਆ। ਸੋ ਮੇਰੀ ਬੇਨਤੀ ਹੈ ਕਿ ਸਕੂਲ ਨੂੰ ਤੁਸੀਂ ਕੇਵਲ ਸਿਲੇਬਸ ਦੀ ਪੜ੍ਹਾਈ ਤੱਕ ਜਾਂ ਕਲਾਸਾਂ ਪਾਸ ਕਰਨ ਤੱਕ ਮਹਿਦੂਦ ਨਾ ਰੱਖੋ। ਸਕੂਲ ਦੀ ਧਾਰਨਾ ਇਹ ਸਭ ਤੋਂ ਕਿਤੇ ਵੱਧ ਵਿਸਤ੍ਰਿਤ ਅਤੇ ਵਿਆਪਕ ਹੈ। ਮੇਰੀ ਜਿਹੜੀ ਉੱਪਰ ਕਹੀ ਗੱਲ ਹੈ, ਜੋ ਪ੍ਰਾਈਵੇਟ ਸਕੀਮ ਆਫ ਸਟੱਡੀ ਦੀ ਮੈਂ ਗੱਲ ਕੀਤੀ ਕਿ ਬੱਚਾ ਆਪਣੇ ਘਰ ਬੈਠ ਕੇ ਬਿਨਾਂ ਅਧਿਆਪਕ ਦੇ ਜਾਂ ਬਿਨਾਂ ਕਾਲਜ ਦੇ ਕਿਤਾਬਾਂ ਪੜ੍ਹ ਕੇ ਸੈਲਫ ਸਟੱਡੀ ਨਾਲ ਪੜ੍ਹ ਸਕਦਾ ਹੈ, ਉਹ ਉਚੇਰੀ ਸਿੱਖਿਆ 'ਤੇ ਲਾਗੂ ਹੁੰਦੀ ਹੈ। ਜਦੋਂ ਤੱਕ ਬੱਚਾ ਮਚਿਓਰ ਹੋ ਚੁੱਕਾ, ਉਸ ਦੇ ਵਿੱਚ ਜਿਹੜੀਆਂ ਇਹ ਨੈਤਿਕ ਕਦਰਾਂ ਕੀਮਤਾਂ ਦੇ ਨਾਲ ਨਾਲ ਹੋਰ ਮਨੋਵਿਗਿਆਨਿਕ ਵਿਕਾਸ, ਕਈ ਤਰ੍ਹਾਂ ਦੀਆਂ ਉਹਦੇ ਜਿਹੜੇ ਗੁਣ ਨੇ, ਉਹ ਉੱਭਰ ਕੇ ਬਣ ਚੁੱਕੇ ਨੇ, ਉਹ ਉਹਦੇ ਪਰਸਨੈਲਿਟੀ ਦਾ ਹਿੱਸਾ ਬਣ ਚੁੱਕੇ ਨੇ। ਇਹ ਸੈਲਫ ਸਟੱਡੀ ਦਾ ਕੰਮ ਸਕੂਲੀ ਪੜ੍ਹਾਈ ਦੇ ਦੌਰਾਨ ਉਹਦਾ ਬਦਲ ਨਹੀਂ ਹੋ ਸਕਦਾ। ਹਾਂ, ਸੈਲਫ ਸਟੱਡੀ ਆਪਣੇ ਸਕੂਲ ਐਜੂਕੇਸ਼ਨ ਦਾ ਇੱਕ ਸਹਾਇਕ ਹੋ ਸਕਦਾ, ਲੇਕਿਨ ਉਸਦਾ ਬਦਲ ਕਦੇ ਨਹੀਂ ਹੋ ਸਕਦਾ। ਇਸ ਚੀਜ਼ ਨੂੰ ਸਾਨੂੰ ਕਦੀ ਆਪਣੇ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ।
0: ਜੀ ਬਿਲਕੁਲ ਵੀਰ ਜੀ, ਜਿਵੇਂ ਤੁਸੀਂ ਕਿਹਾ ਕਿ ਸਕੂਲ ਕੇਵਲ ਕਿਤਾਬੀ ਪੜ੍ਹਾਈ ਤੱਕ ਸੀਮਤ ਨਹੀਂ ਹੈ, ਬਲਕਿ ਇਸ ਤੋਂ ਕਿਤੇ ਵੱਧ ਕੇ ਹੈ ਅਤੇ ਸੈਲਫ ਸਟੱਡੀ ਪੜ੍ਹਾਈ ਦਾ ਇੱਕ ਅੰਗ ਹੀ ਹੈ। ਇੱਕ ਆਖਰੀ ਗੱਲ ਹੋਰ, ਤੁਹਾਨੂੰ ਕੀ ਲੱਗਦਾ ਹੈ ਕਿ ਸੈਲਫ ਸਟੱਡੀ ਵਿੱਚ ਮਾਪਿਆਂ ਅਤੇ ਅਧਿਆਪਕ ਦਾ ਕੀ ਰੋਲ ਹੋ ਸਕਦਾ ਹੈ, ਭਾਵ ਕਿ ਇਸ ਆਦਤ ਨੂੰ ਡਿਵੈਲਪ ਕਰਨ ਲਈ ਇਹਨਾਂ ਦੀ ਕੀ ਭੂਮਿਕਾ ਹੋ ਸਕਦੀ ਹੈ?
1: ਜੀ ਬਲਰਾਜ ਜੀ, ਅਧਿਆਪਕ ਔਰ ਮਾਪੇ, ਇਹ ਸਾਡੀ ਪੜ੍ਹਾਈ ਦਾ ਬਹੁਤ ਵੱਡਾ ਅੰਗ ਨੇ ਔਰ ਇਹਨਾਂ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਸਿਰਫ ਸੈਲਫ ਸਟੱਡੀ ਨਹੀਂ, ਬਲਕਿ ਸਮੁੱਚੀ ਪੜ੍ਹਾਈ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਜ਼ਿਆਦਾ ਅਹਿਮ ਅਤੇ ਵੱਡੀ ਹੈ। ਮੇਰਾ ਮੰਨਣਾ ਹੈ ਕਿ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਜਾਂ ਸਟੱਡੀ ਹੈ, ਇਹ ਇੱਕ ਤਿਪਹੀਆ ਵਾਹਨ ਆਟੋ ਰਿਕਸ਼ਾ ਵਾਂਗ ਹੈ, ਜਿਹਦਾ ਇੱਕ ਪਹੀਆ ਸਟੂਡੈਂਟ ਹੈ, ਦੂਸਰਾ ਅਧਿਆਪਕ ਹੈ ਅਤੇ ਤੀਸਰਾ ਉਹਦੇ ਮਾਪੇ ਹੈ। ਅਤੇ ਜਦੋਂ ਤਿੰਨੇ ਪਹੀਆਂ ਵਿੱਚ, ਤਿੰਨੇ ਟਾਇਰਾਂ ਵਿੱਚ ਠੀਕ ਹਵਾ ਹੋਏਗੀ, ਠੀਕ ਪ੍ਰੈਸ਼ਰ ਹੋਏਗਾ, ਉਹਨਾਂ ਦਾ ਸਾਰਾ ਪਹੀਏ ਠੀਕ ਕੰਮ ਕਰਦੇ ਹੋਣਗੇ, ਤਾਂ ਉਹ ਜਿਹੜਾ ਤਪਹੀਆ ਵਾਹਨ ਹੈ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਬਿਨਾਂ ਕਿਸੇ ਰੋਕ ਟੋਕ ਦੇ ਉਹ ਅੱਗੇ ਵੱਧ ਸਕਦਾ। ਅਤੇ ਜਦੋਂ ਇਹ ਤਿੰਨਾਂ ਵਿੱਚੋਂ ਕੋਈ ਇੱਕ ਪਹੀਆ ਵੀ ਠੀਕ ਨਹੀਂ ਕੰਮ ਕਰਦਾ, ਤਾਂ ਸਵਾਰੀ ਬੈਠੀ ਹੋਈ ਨੂੰ ਝਟਕੇ ਲੱਗਦੇ। ਇਸੇ ਤਰ੍ਹਾਂ ਸਾਡਾ ਸਕੂਲ ਸਿਸਟਮ ਜਾਂ ਐਜੂਕੇਸ਼ਨ ਸਿਸਟਮ ਵੀ ਤਪਹੀਏ ਵਾਹਨ ਵਾਂਗੂ ਹੈ, ਅਤੇ ਉਹਨੂੰ ਸਮੂਥ ਚੱਲਣ ਵਾਸਤੇ ਇਹਨਾਂ ਤਿੰਨਾਂ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ। ਅਤੇ ਜਿੱਥੋਂ ਤੱਕ ਗੱਲ ਕਰੀਏ ਸੈਲਫ ਸਟੱਡੀ ਵਿੱਚ ਮਾਪਿਆਂ ਦੀ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਨੂੰ ਸੈਲਫ ਸਟੱਡੀ ਲਈ ਹਮੇਸ਼ਾ ਪ੍ਰੇਰਿਤ ਕਰਨ। ਉਹਨਾਂ ਨੂੰ ਬਚਪਨ ਵਿੱਚ ਇਹੋ ਜਿਹੀਆਂ ਕਿਤਾਬਾਂ ਕਹਾਣੀਆਂ ਦੀਆਂ ਲੈ ਕੇ ਦੇਣ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਪੜ੍ਹਦੇ ਰਹੇ, ਉਹਨਾਂ ਨੂੰ ਉਹ ਸਮਾਨ ਪ੍ਰੋਵਾਈਡ ਕਰਵਾ ਸਕਣ ਜਿੱਥੋਂ ਤੱਕ ਸੰਭਵ ਹੋ ਸਕੇ, ਤਾਂ ਕਿ ਬੱਚਿਆਂ ਦੇ ਵਿੱਚ ਸੈਲਫ ਸਟੱਡੀ ਦੀ ਆਦਤ ਉਹ ਬਣੇ ਅਤੇ ਉਹਨਾਂ ਨੂੰ ਸੈਲਫ ਸਟੱਡੀ ਦਾ ਸਮਾਂ ਦੇਣ। ਜਿਹੜਾ ਸੈਲਫ ਸਟੱਡੀ ਦਾ ਸਮਾਂ ਬੱਚੇ ਨੇ ਨਿਰਧਾਰਿਤ ਕੀਤਾ, ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਟਾਈਮ ਟੇਬਲ ਬਣਾ ਕੇ ਰੱਖਣ ਦੀ, ਤਾਂ ਉਸ ਟਾਈਮ ਦੇ ਦੌਰਾਨ ਉਹਨੂੰ ਕੋਈ ਹੋਰ ਕੰਮ ਕਰਨ ਨੂੰ ਨਾ ਕਹਿਣ। ਇਸ ਤੋਂ ਇਲਾਵਾ ਉਹ ਬੱਚੇ ਨੂੰ ਮਾਪੇ ਉਸਦੇ ਪੜ੍ਹੇ ਬਾਰੇ ਪੁੱਛਦੇ ਰਹਿਣ ਅਤੇ ਪ੍ਰੇਰਿਤ ਕਰਦੇ ਰਹਿਣ। ਦੂਜੇ ਪਾਸੇ ਤੁਸੀਂ ਗੱਲ ਕੀਤੀ ਅਧਿਆਪਕ ਦੀ, ਤਾਂ ਅਧਿਆਪਕ ਦੀ ਭੂਮਿਕਾ ਮੇਰੇ ਹਿਸਾਬ ਨਾਲ ਇਸ ਸਾਰੇ ਕੰਮ ਵਿੱਚ ਸਭ ਤੋਂ ਜ਼ਿਆਦਾ ਵੱਡੀ ਹੈ, ਕਿਉਂਕਿ ਬੱਚਾ ਸਭ ਤੋਂ ਜ਼ਿਆਦਾ ਅਧਿਆਪਕ ਦੇ ਕਹੇ 'ਤੇ ਪ੍ਰੇਰਿਤ ਹੁੰਦਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅਸੀਂ ਜਦੋਂ ਇਹ ਪ੍ਰਿੰਸੀਪਲ ਦਾ ਟੈਸਟ PPSC ਦਾ ਦਿੱਤਾ ਅਤੇ ਉਸ ਤੋਂ ਬਾਅਦ ਅਸੀਂ ਸ਼ੋਰਟਲਿਸਟ ਹੋਏ, ਔਰ ਇੱਕ ਮੇਰੇ ਦੋਸਤ ਬਣੇ ਇਸ ਦੌਰਾਨ ਪ੍ਰੀਤ ਇੰਦਰ ਕਈ, ਉਹ ਵੀ ਪ੍ਰਿੰਸੀਪਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਨਿਆ ਭੀਖੀ ਵਿਖ ਮਾਨਸਾ ਜ਼ਿਲ੍ਹਾ 'ਚ। ਤਾਂ ਉਹਨਾਂ ਨਾਲ ਫੋਨ 'ਤੇ ਕਈ ਵਾਰ ਚਰਚਾ ਹੁੰਦੀ ਸੀ, ਤਾਂ ਇੱਕ ਦਿਨ ਇਸ ਸੈਲਫ ਸਟੱਡੀ ਨੂੰ ਲੈ ਕੇ ਵੀ ਸਾਡੀ ਉੱਤੇ ਚਰਚਾ ਹੋਈ, ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਵਾਕਿਆ ਮੇਰੇ ਨਾਲ ਸ਼ੇਅਰ ਕੀਤਾ। ਮੈਂ ਇੱਥੇ ਤੁਹਾਡੇ ਰਾਹੀਂ ਤੁਹਾਡੇ ਸਰੋਤਿਆਂ ਨਾਲ ਇਹ ਸ਼ੇਅਰ ਕਰਨਾ ਚਾਹੂੰਗਾ ਕਿ ਉਹ ਜਦੋਂ +1 ਵਿੱਚ ਪੜ੍ਹਦੇ ਸੀ ਤਾਂ ਇੱਕ ਦਿਨ ਉਹ ਟਿਊਸ਼ਨ 'ਤੇ ਚਲੇ ਗਏ ਪੜ੍ਹਨ, ਟਿਊਸ਼ਨ ਵਾਲੇ ਕੋਈ ਉੱਥੇ ਪੜ੍ਹਾਉਂਦੇ ਹੋਣਗੇ, ਕੋਚਿੰਗ ਦਿੰਦੇ ਹੋਣਗੇ, ਤਾਂ ਉਸ ਅਧਿਆਪਕ ਨੇ ਉਹਨਾਂ ਨੂੰ ਭਜਾ ਦਿੱਤਾ ਟਿਊਸ਼ਨ ਤੋਂ। ਉਹ ਸਕੂਲ ਦੇ ਹੀ ਅਧਿਆਪਕ ਸੀ ਅਤੇ ਉਹ ਕਹਿੰਦੇ ਜੀ ਮੈਂ ਟਿਊਸ਼ਨ ਪੜ੍ਹਨੀ ਤੁਹਾਡੇ ਕੋਲੋਂ। ਉਹਨਾਂ ਨੇ ਭਜਾ ਦਿੱਤਾ, ਕਹਿੰਦੇ ਟਿਊਸ਼ਨ ਪੜ੍ਹਨ ਦੀ ਕੀ ਲੋੜ ਹੈ, ਤੂੰ ਸਕੂਲ ਨਹੀਂ ਪੜ੍ਹਦਾ, ਤੂੰ ਕਲਾਸ 'ਚ ਨਹੀਂ ਪੜ੍ਹਦਾ, ਕੋਈ ਟਿਊਸ਼ਨ ਪੜ੍ਹਨ ਦੀ ਜ਼ਰੂਰਤ ਨਹੀਂ, ਆਪਣੇ ਅੰਦਰ ਸੈਲਫ ਸਟੱਡੀ ਦੀ ਆਦਤ ਡਿਵੈਲਪ ਕਰੋ, ਤੁਹਾਨੂੰ ਕਿਸੇ ਟਿਊਸ਼ਨ ਦੀ ਜ਼ਰੂਰਤ ਨਹੀਂ ਹੈ। ਹਾਂ, ਤੁਹਾਨੂੰ ਕੋਈ ਮੁਸ਼ਕਿਲ ਹੈ ਤਾਂ ਤੁਸੀਂ ਜਦੋਂ ਮਰਜ਼ੀ ਸਕੂਲ ਵਿੱਚ ਫ੍ਰੀ ਪੀਰੀਅਡ 'ਚ ਆ ਕੇ ਮੇਰੇ ਕੋਲੋਂ ਪੁੱਛ ਸਕਦੇ ਹੋ। ਹੁਣ ਉਸ ਅਧਿਆਪਕ ਨੇ ਸਹੀ ਸੇਧ ਦਿੱਤੀ, ਸਹੀ ਅਗਵਾਈ ਦਿੱਤੀ, ਅਤੇ ਪ੍ਰੀਤ ਇੰਦਰ ਕਈ ਦੱਸਦੇ ਆ ਕਿ ਮੈਂ ਉਸ ਦਿਨ ਤੋਂ ਸੈਲਫ ਸਟੱਡੀ ਨੂੰ ਆਪਣੇ ਜੀਵਨ 'ਚ ਧਾਰਿਆ ਅਤੇ ਅੱਜ ਉਹ ਜਿੱਥੇ MSc ਕਮਿਸਟਰੀ, MA ਇੰਗਲਿਸ਼ ਕਰ ਚੁੱਕੇ ਹੈ, ਅਤੇ ਇਹਦੇ ਨਾਲ ਨਾਲ ਉਹਨਾਂ ਨੇ PPSC ਦਾ ਇਗਜ਼ਾਮ ਵੀ ਕਲੀਅਰ ਕੀਤਾ, ਇੰਟਰਵਿਊ ਕਲੀਅਰ ਕੀਤੀ ਹੈ। ਔਰ ਮੈਂ ਤੁਹਾਨੂੰ ਦੱਸ ਕੇ ਦੱਸਣਾ ਚਾਹੁੰਦਾ ਹਾਂ ਕਿ ਉਹਨਾਂ ਨੇ ਔਰ ਮੈਂ ਦੋਵਾਂ ਨੇ, ਹੋਰ ਬੜੇ ਸਾਰੇ ਹੋਣਗੇ, ਪਰ ਉਹਨਾਂ ਨੇ ਕੋਈ ਕੋਚਿੰਗ, ਕੋਈ ਇਸ ਤਰ੍ਹਾਂ ਦੀ ਟਿਊਸ਼ਨ ਜਿਹੜੀ ਉਹ ਜ਼ਿੰਦਗੀ ਭਰ ਆਪਣੀ ਪੂਰੀ ਪੜ੍ਹਾਈ ਦੌਰਾਨ ਨਹੀਂ ਲਈ। ਮੈਂ ਇੱਥੇ ਉਹਨਾਂ ਦੀ ਉਦਾਹਰਣ ਕਿਉਂ ਕੋਟ ਕੀਤੀ ਹੈ, ਇਸ ਲਈ ਕੋਟ ਕੀਤੀ ਹੈ ਕਿ ਇੱਕ ਅਧਿਆਪਕ ਦਾ, ਜਿਵੇਂ ਤੁਸੀਂ ਪੁੱਛਿਆ ਕਿ ਕੀ ਰੋਲ ਹੋ ਸਕਦਾ, ਅਗਰ ਉਹਨਾਂ ਨੂੰ ਉਸ ਅਧਿਆਪਕ ਦੀ ਸਹੀ ਸੇਧ ਨਾ ਮਿਲੀ ਹੁੰਦੀ ਤਾਂ ਹੋ ਸਕਦਾ ਉਹ ਸੈਲਫ ਸਟੱਡੀ ਦਾ ਗੁਣ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਹੀ ਨਾ ਪਾਉਂਦੇ। ਸੋ ਅਧਿਆਪਕ ਦਾ ਰੋਲ ਬਹੁਤ ਬਹੁਤ ਮਹੱਤਵਪੂਰਨ ਹੈ ਕਿ ਉਹ ਬੱਚਿਆਂ ਨੂੰ, ਆਪਣੇ ਵਿਦਿਆਰਥੀਆਂ ਨੂੰ ਪੜ੍ਹਨ ਦੀ ਚੇਤਕ ਲਾਵੇ। ਸਕੂਲ ਦੀਆਂ ਲਾਇਬ੍ਰੇਰੀਆਂ, ਜਿਵੇਂ ਮੈਂ ਪਹਿਲਾਂ ਕਹਿ ਚੁੱਕਾਂ ਕਿ ਇਸ ਕੰਮ ਲਈ ਬਹੁਤ ਵੱਡੀ ਰੂਪ ਵਿੱਚ ਸਹਾਇਕ ਸਿੱਧ ਹੋ ਸਕਦੀਆਂ। ਬੱਚਿਆਂ ਨੂੰ ਪੜ੍ਹਨ ਦੀ ਚੇਤਕ ਲਾਉਣੀ ਇਹ ਅਧਿਆਪਕ ਦੀ ਜ਼ਿੰਮੇਦਾਰੀ ਹੈ। ਔਰ ਮੈਂ ਫਿਰ ਇੱਕ ਗੱਲ ਕਹਿੰਦਾ ਕਿ ਇਹ ਬੜਾ ਵੱਡਾ ਇੱਕ ਵਿਸ਼ਾ ਸੀ, ਦੁਖਾਂਤ ਸੀ ਸਾਡਾ ਇਹ ਕਿ ਅਸੀਂ ਇਸ ਵਿਸ਼ੇ ਨੂੰ ਭੁੱਲੀ ਬੈਠੇ ਸੀ। ਵਿਦਿਆਰਥੀ ਵਿੱਚ ਇਹ ਗੁਣ ਹੋਣਾ ਬਹੁਤ ਜ਼ਰੂਰੀ ਹੈ। ਔਰ ਬੜਾ ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਸਿੱਖਿਆ ਵਿਭਾਗ ਦੇ ਸਿੱਖਿਆ ਸਕੱਤਰ ਮਾਣਯੋਗ ਕ੍ਰਿਸ਼ਨ ਕੁਮਾਰ ਜੀ ਦਾ ਕਿ ਉਹਨਾਂ ਦੀ ਇਹ ਦੂਰਅੰਦੇਸ਼ੀ ਹੈ ਕਿ ਇਸ ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਸਭ ਕੁਛ ਲੋਕਡਾਊਨ ਹੈ, ਇਸ ਸਮੇਂ ਵਿੱਚ ਸਿੱਖਿਆ ਤੰਤਰ ਵੀ ਆਰਾਮ ਨਾਲ ਬੈਠ ਸਕਦਾ ਸੀ, ਲੇਕਿਨ ਉਹ ਨਹੀਂ ਬੈਠੇ ਔਰ ਉਹਨਾਂ ਨੇ ਆਪਣੇ ਤੰਤਰ ਨੂੰ ਵੀ ਨਹੀਂ ਬੈਠਣ ਦਿੱਤਾ ਅਤੇ ਇਸ ਵਿਸ਼ੇ 'ਤੇ ਕੰਮ ਕੀਤਾ। ਜਿਵੇਂ ਉਹਨਾਂ ਨੇ ਹੋਰ ਕੰਮਾਂ ਵਿੱਚ ਇੱਕ ਨਵੀਂ ਸੇਧ ਦਿੱਤੀ ਔਰ ਸਿੱਖਿਆ ਦੇ ਸੁਧਾਰਾਂ ਨੂੰ ਦੀ ਅਗਵਾਈ ਕੀਤੀ ਹੈ, ਇਸੇ ਤਰ੍ਹਾਂ ਇਸ ਮੁੱਦੇ 'ਤੇ ਵੀ ਸੈਲਫ ਸਟੱਡੀ ਨੂੰ ਵੀ ਚਰਚਾ ਦਾ ਵਿਸ਼ਾ ਬਣਾਇਆ ਅਤੇ ਸੈਲਫ ਸਟੱਡੀ ਦੀ ਆਦਤ ਬੱਚਿਆਂ ਵਿੱਚ ਪੈਦਾ ਕਰਨ ਦਾ ਇੱਕ ਜਿਹੜੀ ਇਹ ਪਹਿਲਕਦਮੀ ਕੀਤੀ ਹੈ, ਇਹਦਾ ਬੜਾ ਵੱਡਾ ਕ੍ਰੈਡਿਟ ਸਕੱਤਰ ਸਾਹਿਬ ਨੂੰ ਜਾਂਦਾ ਅਤੇ ਮੈਨੂੰ ਉਮੀਦ ਹੈ ਕਿ ਇਹ ਉਹਨਾਂ ਦੀ ਅਗਵਾਈ ਵਿੱਚ ਸਫਲਤਾ ਪ੍ਰਾਪਤ ਕਰੇਗਾ ਅਤੇ ਇੱਕ ਨਵਾਂ ਮੀਲ ਪੱਥਰ ਜਿਹੜਾ ਉਹ ਸਥਾਪਿਤ ਕਰੇਗਾ।
0: ਬਹੁਤ ਬਹੁਤ ਸ਼ੁਕਰੀਆ ਲਵੀਸ਼ ਜੀ, ਅੱਜ ਦੀ ਇਹ ਚਰਚਾ ਬਹੁਤ ਵਧੀਆ ਅਤੇ ਸਾਰਥਕ ਰਹੀ ਹੈ। ਸੈਲਫ ਸਟੱਡੀ ਵਰਗੇ ਅੱਖੋਂ ਪਰੋਖੇ ਹੋ ਚੁੱਕੇ ਵਿਸ਼ੇ 'ਤੇ ਇਹ ਚਰਚਾ ਨਿਸ਼ਚੈ ਹੀ ਵਿਦਿਆਰਥੀਆਂ ਲਈ ਬਹੁਤ ਲਾਹੇਵੰਦ ਸਾਬਿਤ ਹੋਵੇਗੀ ਅਤੇ ਵਿਦਿਆਰਥੀ ਇਸ ਤੋਂ ਸੇਧ ਲੈ ਕੇ ਸੈਲਫ ਸਟੱਡੀ ਦਾ ਗੁਣ ਆਪਣੇ ਅੰਦਰ ਧਾਰਨ ਕਰਨਗੇ, ਜੋ ਆਉਣ ਵਾਲੇ ਸਮੇਂ ਵਿੱਚ ਉਹਨਾਂ ਲਈ ਅਤੇ ਸਮੁੱਚੇ ਪੰਜਾਬ ਲਈ ਕਈ ਤਰ੍ਹਾਂ ਨਾਲ ਲਾਹੇਵੰਦ ਸਾਬਿਤ ਹੋਵੇਗਾ। ਤੁਸੀਂ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਨਾਲ ਇਸ ਚਰਚਾ ਵਿੱਚ ਸ਼ਾਮਲ ਹੋਏ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬਲਰਾਜ ਜੀ।
0: ਸਰੋਤਿਓ, ਦੁਆਬਾ ਰੇਡੀਓ ਆਸ ਕਰਦਾ ਹੈ ਕਿ ਉਸਦੇ ਸਰੋਤਿਆਂ ਅਤੇ ਵਿਦਿਆਰਥੀਆਂ ਨੇ ਇਸ ਖੂਬਸੂਰਤ ਚਰਚਾ ਦਾ ਲੁਤਫ ਉਠਾਇਆ ਹੋਵੇਗਾ। ਸਾਡੇ ਨਾਲ ਜੁੜਨ ਲਈ ਸਾਰਿਆਂ ਦਾ ਧੰਨਵਾਦ ਜੀ।
2: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
3: ਥੈਂਕ ਯੂ ਜੀ।
2: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਲਈ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਉਹ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
3: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ ਟੀਵੀ ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਐਜ਼ ਅ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਉਹਨਾਂ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਇੱਕ ਸਿਟੀਜ਼ਨ ਬਣ ਸਕਦਾ ਹੈ।
2: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
3: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ, ਇੰਜੀਨੀਅਰ ਬਣਨਾ ਚਾਹੁੰਦਾ ਸੀ, ਪਰ ਮੈਂ ਬਣ ਨਹੀਂ ਸਕਿਆ। ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। ਕੇਜੀ ਤੋਂ ਲੈ ਕੇ, ਪਹਿਲੀ ਤੋਂ ਲੈ ਕੇ 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ। ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ, ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th 9th 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਕਿਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਇਅਰਸ ਤੁਸੀਂ ਉਸ ਤੇ ਕਰ ਸਕਦੇ।
2: ਮਤਲਬ ਲਾਲ ਕਿਲਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੇ।
3: ਬਿਲਕੁਲ।
2: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਬਣਦਾ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ। ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ, ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ 9ਵੀਂ 10ਵੀਂ 'ਚ। ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
3: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਛ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਇੰਡ ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰੀ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਕਿ ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ, ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲਓਗੇ, ਹੁਣ ਮਿਹਨਤ ਕਰ ਲਓਗੇ, ਸਾਰੀ ਉਮਰ ਤੁਸੀਂ ਐਸ਼ ਕਰੋਗੇ। ਜੇ ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ ਪੈਣੀ ਹੈ, ਪਛਤਾਵਾ ਰਹਿਣਾ। ਅਸੀਂ ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ ਆ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
2: ਬਿਲਕੁਲ ਸਹੀ।
3: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਨੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ ਜਾਂਦਾ 12ਵੀਂ ਤੋਂ, ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ, ਉਸ ਤੋਂ ਬਾਅਦ ਫਿਰ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ
2: ਪੈਂਦੀ,
3: ਫਿਰ ਤਾਂ ਆ ਗਈ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
2: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ। ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਰਿਹਾ ਉਹ ਕਿਵੇਂ ਜ਼ਿੰਦਗੀ 'ਚ ਆਇਆ?
3: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ ਉਹ ਐਕਚੁਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ, ਕਹਿੰਦੇ ਜੀ ਬੋਰਡ ਦਾ ਪੇਪਰ ਹੈ ਅਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਵ। 9ਵੀਂ ਅੱਛਾ, ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨੇ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ
2: ਸੀ।
3: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆਖ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th 10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤਾਂ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ।
2: ਅੱਛਾ ਸਰ,
3: ਸਪਨਾ
2: ਠੀਕ ਹੈ ਠੀਕ ਹੈ।
3: ਪੇਰੈਂਟਸ ਦਾ ਸੀਗਾ ਪਰ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ, ਉਦੋਂ ਤੱਕ ਮਾਈਂਡ
2: ਆਪ
3: ਬਣ
2: ਹੀ
3: ਗਿਆ
2: ਤੁਸੀਂ ਸੋਚ ਆਪਣਾ ਇਹਨੂੰ ਆਪਣਾ ਸੁਪਨਾ ਬਣਾ ਲਿਆ
3: ਬਿਲਕੁਲ
2: ਠੀਕ
3: ਕਿ ਬਣਨਾ ਹੈਗਾ ਮੈਡੀਕਲ ਲੈ
2: ਜੀ
3: ਲਈ, ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ ਆਪਸ਼ਨਲ ਰੱਖ ਲਈ ਦੋਨੋਂ
2: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ, ਦੋਨੋਂ ਵੀ ਨਾਲ ਹੀ ਰੱਖਿਆ।
3: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ, ਮੈਂ ਕਿਹਾ ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ, ਪੇਪਰ ਦੇ ਚੁੱਕੇ ਸੀਗੇ, NDA ਦਾ ਪੇਪਰ ਵੀ ਦੇਣ ਚਲੇ ਗਏ। ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ। ਉਸ ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
2: ਟੇਕ ਅਪ
3: ਕਰੋ,
2: ਜਾ ਰਹੇ ਸੀ
3: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ ਹੈ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀ ਨੇ ਬੈਂਕਿੰਗ ਦੇ ਵਿੱਚ।
2: ਜੀ ਜੀ ਜੀ
3: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ, ਕਿਸ ਨੂੰ ਲੱਗਦਾ ਇੰਜੀਨੀਅਰਿੰਗ ਕਰਨਾ ਹੈ। ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ +1 ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ। ਉਸ ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸੁਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ ਪਹਿਲੇ ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ, ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ। ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ, ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ ਤਿਆਰ ਹੋ ਚੁੱਕਿਆ ਸੀਗਾ। ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ 'ਚ ਆਉਣ ਦਾ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ ਚੰਗਾ ਬਣਿਆ ਹੋਇਆ ਸੀਗਾ। ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ, ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ, ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
2: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
3: ਬਿਲਕੁਲ ਬਿਲਕੁਲ।
2: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ, ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ ਜੀ ਓਵਰਆਲ ਸਿਨੇਰੀਓ ਜਨਰਲ?
3: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ, ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ, ਜੇ ਅਸੀਂ ਇਫ ਯੂ ਕੈਨ ਟ੍ਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਹੈ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
2: ਹਾਂਜੀ ਹਾਂਜੀ,
3: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ, ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਦਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ, DC ਤੋਂ ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਜੀ ਅਸੀਂ DC ਬਣਦਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
2: ਹਾਂ ਦੈਟਸ ਗ੍ਰੇਟ।
3: ਡੀਸੀ ਆਪੇ ਬਣ ਜਾਣਾ। ਸੋ ਬੇਸਿਕਲੀ ਡੀਸੀ ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ ਸਾਡੇ ਕੋਲ। ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ, ਸਪੋਰਟਸ ਪਰਸਨ ਓਲੰਪਿਕਸ ਤੁਸੀਂ ਕੁਛ ਕਰ ਲਓ, ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ ਜਿਹੜੇ ਵੀ ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
2: ਬਿਲਕੁਲ ਬਿਲਕੁਲ।
3: ਥੋੜ੍ਹੀ ਜਿਹੀ ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
2: ਤੁਸੀਂ
3: ਐਕਟਿੰਗ ਲਾਈਨ 'ਚ ਚਲੇ ਜਾਓ। ਸਿੰਗਿੰਗ ਦਾ ਸ਼ੌਕ ਹੈ, ਆਪਣੇ ਆਪਣੇ ਹੀ ਏਰੀਆ 'ਚ ਕਿੰਨੇ ਸਿੰਗਰ ਤੁਹਾਡੇ ਥਰੂ ਪਤਾ ਲੱਗ ਗਿਆ ਸੀਗਾ।
2: ਬਿਲਕੁਲ।
3: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜਿਹਨੂੰ ਉਹ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
2: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
4: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਦਸਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ ਬੀ ਏ, ਬੀ ਸੀ ਏ, ਬੀ ਕੌਮ, ਬੀ ਬੀ ਏ, ਬੀ ਐੱਸ ਸੀ ਨੋਨ ਮੈਡੀਕਲ, ਬੀ ਐੱਸ ਸੀ ਫੈਸ਼ਨ ਡਿਜ਼ਾਇਨਿੰਗ, ਬੀ ਏ, ਬੀ ਐੱਡ ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ ਐੱਮ ਏ ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, ਐੱਮ ਕੌਮ ਅਤੇ ਪੀ ਜੀ ਡੀ ਸੀ ਏ ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਓਲੋਜੀ, ਏ ਸੀ ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕਸ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰ ਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ।
2: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ SDM ਦਸੂਆ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਵਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ ਉੱਧਰ ਚੱਲ ਜਾਂਦੇ ਆ, ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
3: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜ਼ਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜ਼ਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਹਾਂ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਕੈਲੀਬਰ ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜ੍ਹਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ ਉਹਨਾਂ, ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
2: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ, ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ। ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਆ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ ਕਿ ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ, ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ, ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
3: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
2: ਉਹਨਾਂ ਦੀ ਟ੍ਰੇਨਿੰਗ
3: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੇ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
2: ਹਾਂ ਨਹੀਂ ਹੈ ਤਾਂ ਵੀ ਉਹ ਹੈਗੇ,
3: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਝ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
2: ਉਸ ਤੋਂ ਬਾਅਦ ਹੈ ਕਿ ਹਸਤੀ ਮਿਟਦੀ ਨਹੀਂ
3: ਮਿਟਦੀ ਨਹੀਂ ਹਮਾਰੀ,
2: ਇਹ ਗੱਲ ਤੇ ਹੈਗੀ ਹੈ ਜੀ।
3: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
2: ਜੀ ਜੀ ਜੀ,
3: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
2: ਬਿਲਕੁਲ ਬਿਲਕੁਲ,
3: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ 'ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ ਬਿਲਕੁਲ ਹੀ, ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ 'ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
2: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਨਹੀਂ ਆ, ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
3: ਬਿਲਕੁਲ,
2: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
3: ਆਪਣੇ ਆਪ ਜੁਟਾ ਲੈਂਦਾ,
2: ਸਾਧਨ ਜੁਟਾ ਲੈਂਦਾ ਬਿਲਕੁਲ। ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
3: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
2: ਜੀ ਜੀ ਜੀ,
3: ਲਹਿਰੋਂ ਕੋ ਸ਼ਾਨ ਦੇਖ ਕਰ
2: ਜੀ
3: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
2: ਕਿਆ ਬਤਾ ਕਿਆ ਬਤਾ, ਵਾਹ ਜੀ ਵਾਹ।
3: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ
2: ਮਤਲਬ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
3: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
2: ਜੀ ਜੀ ਜੀ,
3: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ ਹੈ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
2: ਜ਼ਰੂਰੀ ਹੈ।
3: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜਦੋਂ ਵੀ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇ,
2: ਰੱਬ ਨੂੰ
3: ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਗੱਲ।

0: ਆਪਾਂ ਨੂੰ ਕੀ ਲੱਗਦੀ ਹੈ ਜਿਵੇਂ
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ
0: ਜੀ
1: ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ,
0: ਹਾਂਜੀ
1: ਕੋਟਾ
0: ਹਾਂਜੀ
1: ਦਿੱਲੀ
0: ਆਪਣੀ
1: ਇੱਕ ਹੱਬ
0: ਉਹ
1: ਬਣ
0: ਵੀ
1: ਗਿਆ,
0: ਪੂਰਾ ਕੋਚਿੰਗ ਜੰਗਲ ਬਣ
1: ਉਹਦੇ
0: ਗਿਆ
1: ਉੱਤੇ ਹੱਬ ਬਣ ਗਿਆ। ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ,
0: ਜੀ
1: ਬਟ
0: ਜੀ
1: ਤੁਸੀਂ
0: ਜੀ
1: ਪਰਸੈਂਟੇਜ ਵੇਖੋ ਉੱਥੇ
0: ਜੀ
1: ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ, ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਤਾ ਜਾਂ ਦਿੱਲੀ ਨੇ
0: ਨਿਕਾਲਤਾ।
1: ਨਿਕਾਲਤਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ, ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਸਹੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨਵਸ਼ ਨਹੀਂ ਨਿਕਲਦੇ
0: ਨਹੀਂ
1: ਪਏ, ਆਪਣੇ
0: ਹੁੰਦੇ
1: ਕਰੀਅਰ 'ਚ ਨਹੀਂ ਨਿਕਲਦੇ ਪਏ,
0: ਹਾਂਜੀ
1: ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਹੈ, 6 7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ, ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ
0: ਪ੍ਰੈਸ਼ਰ
1: ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3 4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ
0: ਜੀ
1: ਲਾਈਫ 'ਚ
0: ਜੀ
1: ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ,
0: ਹਾਂ
1: ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਬੀ ਤੇ ਆ ਜਾਓ। ਇੱਕ ਪਲਾਨ ਬੀ ਹੋਣਾ ਲਾਈਫ 'ਚ ਹਰ ਚੀਜ਼ 'ਚ ਔਰ
0: ਜ਼ਰੂਰੀ
1: ਬਹੁਤ
0: ਹੈ,
1: ਜ਼ਰੂਰੀ ਹੈਗਾ।
0: ਇੱਕ ਬੈਕਅਪ
1: ਇੱਕ
0: ਪਲਾਨ
1: ਬੈਕਅਪ
0: ਜ਼ਰੂਰੀ
1: ਜਿਵੇਂ
0: ਹੈ
1: ਤੁਹਾਡੇ
0: ਜੀ
1: ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ
0: ਬਿਲਕੁਲ
1: ਸਟੱਕ ਕਰਕੇ ਤੁਸੀਂ ਪਲਾਨ ਬੀ ਤੇ ਆ ਜਾਓ। ਤਾਂ
0: ਜੀ ਜੀ
1: ਮੇਰਾ
0: ਜੀ
1: ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਝ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀं ਰਹੋਗੇ, ਵਨ
0: ਹਾਂਜੀ
1: ਪਰਸੈਂਟ ਹੀ ਤੁਹਾਡੇ ਸਕਸੈਸ ਚਾਂਸਸ ਹੈਗੇ।
0: ਜੀ ਜੀ ਜੀ ਜੀ
1: ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੌਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ
0: ਸਾਰੇ ਆ
1: ਜਿਹੜੇ
0: ਰਹੇ ਨੇ,
1: ਪ੍ਰੋਗਰਾਮ ਬਣਦੇ ਪਏ ਨੇ,
0: ਬੜੇ ਅੱਛੇ
1: ਤੁਸੀਂ
0: ਪ੍ਰੋਗਰਾਮ।
1: ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ,
0: ਜੀ
1: ਤੁਸੀਂ
0: ਜੀ
1: ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ।
0: ਬਿਲਕੁਲ ਬਿਲਕੁਲ
1: ਫੇਲ
0: ਜੀ,
1: ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ
0: ਕਿਉਂਕਿ
1: ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਦੇ ਜ਼ਿੰਦਗੀ ਦਾ ਇੱਕ ਉਹ
1: ਬਿਲਕੁਲ
0: ਇਹੀ ਜ਼ਿੰਦਗੀ ਆ,
1: ਬਿਲਕੁਲ
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ, ਉਸ ਉਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ ਹੈ।
1: ਬਿਲਕੁਲ
0: ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ,
1: ਬਿਲਕੁਲ
0: ਕੁਝ ਘੱਟ ਗਿਆ ਵੱਧ ਗਿਆ ਨੰਬਰ ਕੁਝ ਐਸਾ ਹੋ ਗਿਆ, ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਕਿ ਪੈਂਦਾ ਹੈ ਬੱਚਿਆਂ ਦਾ, ਉਹ ਪ੍ਰੈਸ਼ਰ ਹੈ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ ਜਿਹੜੀ ਸਟ੍ਰੈਸ ਮੈਨੇਜਮੈਂਟ ਹੈ ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਹੈ ਉੱਥੇ ਜਿਹੜਾ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ ਫੇਲਿਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ।
0: ਅੱਛਾ
1: ਬੱਚੇ
0: ਜੀ
1: ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ।
0: ਹਾਂਜੀ ਹਾਂਜੀ
1: ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਹੈ ਜਾਂ ਕਿਤੇ
0: ਜੀ ਜੀ
1: ਇੰਜੀਨੀਅਰਿੰਗ ਕਰ ਲੈਂਦਾ ਹੈ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ ਹੈ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ
0: ਆ
1: ਜਿਹੜੇ ਆ
0: ਰਹੇ।
1: ਬਾਹਰ ਸੁਣਨ ਨੂੰ ਆ ਰਹੇ
0: ਆ
1: ਨੇ।
0: ਰਹੇ ਹਾਂਜੀ ਹਾਂਜੀ।
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ ਤਾਂ ਉਸ ਤੋਂ ਤੁਸੀਂ ਸਟ੍ਰੈਸ ਨੂੰ
0: ਜੀ ਜੀ
1: ਜਿਹੜਾ
0: ਜੀ
1: ਮੈਨੇਜ ਕਰ
0: ਜੀ ਜੀ
1: ਸਕਦੇ
0: ਜੀ
1: ਹੋ।
0: ਜੀ
1: ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ ਬੇਸਿਕਲੀ,
0: ਸੈਲਫ ਕਾਉਂਸਲਿੰਗ ਵੀ
1: ਸੈਲਫ
0: ਹੁੰਦੀ ਹੈ।
1: ਕਾਉਂਸਲਿੰਗ, ਤੁਸੀਂ ਕੁਝ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ।
0: ਹਾਂਜੀ ਹਾਂਜੀ
1: ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ
0: ਬਿਲਕੁਲ
1: ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ,
0: ਉਹ ਵੀ ਬਿਲਕੁਲ
1: ਤੁਹਾਨੂੰ
0: ਸਹੀ,
1: ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਰ ਸੀ ਆਫਟਰ ਤੁਹਾਡੇ ਜਿਹੜੇ ਸਟੱਡੀ ਆਰ ਤੁਸੀਂ ਅੱਧਾ ਪੌਣਾ ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ

0: ਭੈਣ ਭਰਾਵਾਂ ਦਾ ਆਪਣੇ
1: ਬਿਲਕੁਲ
0: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
1: ਇਹ ਕੀਤਾ ਹੈ
0: ਪਹੁੰਚਾਇਆ,
1: ਸਾਰਾ
0: ਅਤੇ
1: ਉਪਾਅ
0: ਮੈਂ
1: ਆਪਣੇ
0: ਆਪਣੀ
1: ਘਰ
0: ਇੱਕ
1: ਦੇ।
0: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ ਉਹਨੂੰ ਵਾਈਟ ਵਾਸ਼ ਨਾ ਕਰਾਂ।
1: ਬੜੀ
0: ਜਿਸ
1: ਵੱਡੀ
0: ਤਰ੍ਹਾਂ
1: ਗੱਲ
0: ਆਪਣੇ
1: ਬਿਲਕੁਲ
0: ਪੇਰੈਂਟਸ ਦਾ ਧਿਆਨ ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
1: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਹੈ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਦੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਹੈ ਉਹਦੀ ਆਪਾਂ ਜੇ ਗੱਲ ਕਰੀਏ, ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ, ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
0: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ
1: ਜੀ
0: ਅੱਜ
1: ਜੀ
0: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ
1: ਹੈਗੀਆਂ ਕਿਤੇ।
0: ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ
1: ਹਾਂਜੀ
0: ਕਰੀਏ,
1: ਹਾਂਜੀ
0: ਇਸ ਵਾਰੀ
1: ਬਿਲਕੁਲ,
0: ਓਲੰਪਿਕਸ ਦੇ ਵਿੱਚ ਪੀਵੀ ਸਿੰਧੂ, ਸਾਕਸ਼ੀ
1: ਹਾਂ
0: ਮਲਿਕ, ਦੀਪਾ
1: ਬਿਲਕੁਲ ਬਿਲਕੁਲ
0: ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ
1: ਉਹਨਾਂ
0: ਰੈਕੋਗਨੀਸ਼ਨ
1: ਨੂੰ ਮਿਲਦੀ,
0: ਇਹਨਾਂ ਫੀਮੇਲ ਐਥਲੀਟਸ ਨੂੰ ਮਿਲਿਆ।
1: ਬਿਲਕੁਲ ਬਿਲਕੁਲ ਬਿਲਕੁਲ।
0: ਲੋਕੀ ਬੋਲਦੇ ਬਹੁਤ ਕੁਝ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਐਂ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਵੱਧ ਰਿਹਾ, ਹੁਣ
1: ਚੇਂਜਸ ਆ ਰਹੇ ਹੈ
0: ਚੇਂਜਸ,
1: ਆਪਣੇ।
0: ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
1: ਬਿਲਕੁਲ
0: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
1: ਵੈਲਕਮ
0: ਉਹਨਾਂ ਦੀ
1: ਕਰਦੇ
0: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ ਪੀ ਵੀ ਸਿੰਧੂ ਵਾਲਾ,
1: ਹਾਂਜੀ
0: ਤੁਸੀਂ
1: ਹਾਂਜੀ
0: ਤੁਸੀਂ
1: ਬਿਲਕੁਲ ਜੀ,
0: ਸਾਡੇ ਘਰ 'ਚੋਂ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
1: ਠੀਕ ਹੈ ਜੀ,
0: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ ਟੀਵੀ ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ, ਤੁਸੀਂ ਕੀ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ
1: ਸਹੀ ਸਹੀ ਗੱਲ,
0: ਆਈਐਸਸੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ
1: ਕਿਆ
0: ਹੋਣਗੇ,
1: ਬੰਦਾ,
0: ਪੂਰੇ
1: ਵਾਕਈ ਉਹ
0: ਪੂਰੇ ਬਾਜ਼ਾਰ ਦੇ
1: ਬਿਲਕੁਲ
0: ਵਿੱਚ ਇਸ
1: ਨਹੀਂ
0: ਤਰ੍ਹਾਂ ਦਾ
1: ਸੁਣਿਆ
0: ਮਾਹੌਲ
1: ਮੈਂ।
0: ਸੀਗਾ।
1: ਸਹੀ ਗੱਲ ਹੈ ਜੀ,
0: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ। ਬਟ
1: ਬਿਲਕੁਲ ਬਿਲਕੁਲ ਜੀ,
0: ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ, ਸਾਕਸ਼ੀ ਮਲਿਕ ਹਰਿਆਣਾ ਤੋਂ,
1: ਹਾਂਜੀ
0: ਆਪਾਂ ਕਹਿੰਦੇ
1: ਹਾਂਜੀ
0: ਲੋਇਸ
1: ਬਿਲਕੁਲ,
0: ਲੋਇਸ ਐਕਸਚੇਂਜ ਹੋ ਹੈਗੀ ਹਰਿਆਣਾ
1: ਹਾਂਜੀ
0: ਦੇ ਵਿੱਚ,
1: ਹਾਂਜੀ ਹਾਂਜੀ,
0: ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ
1: ਯਾਨੀ
0: ਮਿਲੀ।
1: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ ਆਪਾਂ ਕਹੀਏ, ਤੇ
0: ਐਬਸੋਲੂਟਲੀ,
1: ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ,
0: ਜਿੰਨੇ ਅਬ ਤੁਸੀਂ
1: ਉਜਾਲਾ ਆ ਰਿਹਾ ਹੈ।
0: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਅਭੀ
1: ਜੀ ਜੀ
0: ਹੁਣੇ
1: ਜੀ
0: ਬੋਰਡ ਦੇ ਰਿਜ਼ਲਟਸ ਆਏ, ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ,
1: ਜੀ ਜੀ ਜੀ
0: ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ
1: ਹਾਂਜੀ
0: ਲਈਏ,
1: ਹਾਂਜੀ
0: ਜਿਵੇਂ
1: ਬਿਲਕੁਲ,
0: ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ
1: ਹਾਂ
0: ਗਰੂਮਿੰਗ ਦੇਣੀ ਹੈ,
1: ਫਿਰ ਗੱਲ ਹੀ ਖਤਮ ਹੋ ਜਾਂਦੀ।
0: ਸਾਰੀ, ਮੈਂ ਕਹਿੰਦਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ
1: ਇਹੀ ਹੈ
0: ਕਿ
1: ਬਿਲਕੁਲ
0: ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ
1: ਬਿਲਕੁਲ,
0: ਉਗ ਰਿਹਾ ਹੈਗਾ,
1: ਹਾਂਜੀ
0: ਉਦੋਂ
1: ਹਾਂਜੀ
0: ਆਪਾਂ ਉਹਨੂੰ ਪ੍ਰੋਪਰ ਖਾਦ ਦੇਤੀ, ਪਾਣੀ ਲਾਤਾ,
1: ਬਿਲਕੁਲ
0: ਉਹਦਾ
1: ਬਿਲਕੁਲ
0: ਧਿਆਨ ਲਾਤਾ, ਟ੍ਰੀ ਗਾਰਡ ਲਾਤਾ,
1: ਬਿਲਕੁਲ
0: ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ
1: ਅੱਗੇ
0: ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
1: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
0: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ, ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, ਬਟ
1: ਹਾਂਜੀ
0: 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ
1: ਜੀ
0: ਫਰੈਂਡਸ ਨੇ
1: ਜੀ
0: ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ
1: ਬਿਲਕੁਲ,
0: ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ,
1: ਉਹ ਇੱਕ, ਹਾਂ ਬਿਲਕੁਲ
0: ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ, ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ
1: ਹਾਂਜੀ
0: ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
1: ਠੀਕ
0: ਕੀਤੀ,
1: ਹਾਂਜੀ ਹਾਂਜੀ
0: ਇਹ ਵੀ ਮੈਂ
1: ਠੀਕ
0: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ।
1: ਕਿਆ
0: ਤੇ ਇਸ
1: ਬਾਤ
0: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
1: ਜੀ
0: ਉਹ
1: ਜੀ
0: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ
1: ਜੀ
0: ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
1: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
0: ਥੈਂਕ ਯੂ
1: ਤੋ
0: ਸ਼ਮੀ ਜੀ, ਥੈਂਕ ਯੂ।
1: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾ ਕਰਾਂਗੇ ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 5 ਵਜਦੇ ਹਨ। ਅਸੀਂ ਆਪਣਾ 34ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਇਸ ਪ੍ਰੋਗਰਾਮ ਦੇ ਵਿਚ ਅਸੀਂ ਜਿਹੜੇ ਸਾਡੇ ਸ਼ਾਇਰ ਦੋਸਤ ਹਨ, ਉਹ ਆਪਣੀਆਂ ਰਚਨਾਵਾਂ ਲੈ ਕੇ ਹਾਜ਼ਰ ਹੁੰਦੇ ਨੇ ਤੇ ਸਰੋਤਿਆਂ ਦਾ ਮਨੋਰੰਜਨ ਜਿੱਥੇ ਕਰਦੇ ਨੇ, ਉਸ ਦੇ ਗਿਆਨ ਦੇ ਵਿਚ ਵਾਧਾ ਵੀ ਕਰਦੇ ਨੇ। ਤੇ ਇਸ ਕਵੀ ਦਰਬਾਰ ਦਾ ਆਗਾਜ਼ ਕਰਨ ਲਈ ਮੈਂ ਪੰਜਾਬੀ ਦੇ ਸ਼ਾਇਰ ਦੇਵ ਰੌਲਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਦੇਵ ਰੌਲਕੇ ਜੀ ਸਾਡੇ ਦੁਆਬਾ ਰੇਡੀਓ ਦੇ ਮੰਚ ਤੇ ਉਹਦੇ ਪਹਿਲੀ ਵਾਰੀ ਆ ਰਹੇ ਨੇ ਤੇ ਇਸ ਲਈ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦੇ ਆ ਤੇ ਦੇਵ ਰੌਲਕੇ ਜੀ ਨੂੰ ਜਿਹੜਾ ਆ ਗੁਜ਼ਾਰਿਸ਼ ਕਰਦੇ ਆ ਉਹ ਆਣ ਤੇ ਕਵੀ ਦਰਬਾਰ ਦੀ ਸ਼ੁਰੂਆਤ ਕਰਨ। ਦੇਵ ਰੌਲਕੇ ਜੀ,
2: ਸਤਿ ਸ੍ਰੀ ਅਕਾਲ ਜੀ। ਮੈਂ ਦੇਵ ਰੌਲਕੇ ਇੱਕ ਰਚਨਾ ਸਾਂਝੀ ਕਰਨ ਲੱਗਿਆ ਜੀ, ਉਮੀਦ ਆ ਪਸੰਦ ਕਰੋਗੇ। ਲਿਖਿਆ ਜੀ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਹੋਬੇ ਹੌਸਲਾ ਬੁਲੰਦ ਜਿੱਤੀ ਜਾਵੇ ਹਰ ਜੰਗ, ਦਿਲੋਂ ਕੱਢ ਦਈਏ ਡਰ ਹਾਰ ਜਾਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਰੰਗ ਰੱਬ ਦੇ ਹੀ ਸਾਰੇ, ਨਿਗਾਹ ਮਾਰੋ ਪਾਸੇ ਚਾਰੇ, ਕਿਤੇ ਕੁੱਲੀਆਂ ਤੇ ਢਾਰੇ ਕਿਤੇ ਬਲਖ ਬਖਾਰੇ, ਕਿਤੇ ਬਲਖ ਬਖਾਰੇ ਕਿਤੇ ਛੱਜੂ ਦੇ ਚਵਾਰੇ, ਉੱਚੇ ਮਹਿਲ ਮਨਾਰੇ, ਉੱਚੇ ਮਹਿਲ ਮਨਾਰੇ, ਮੁੱਖ ਚੁੰਮਦੇ ਪਏ ਆ ਅਸਮਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਿਤੇ ਏਸੀਆਂ ਚ ਕੁੱਤੇ ਬਸ ਭੌਂਕਣੇ ਲਈ ਉੱਠੇ, ਕਈ ਲੱਗੇ ਬੈਠੇ ਗੁੱਠੇ ਤਨੋ ਨੰਗੇ ਢਿੱਡੋਂ ਭੁੱਖੇ, ਤਨੋ ਨੰਗੇ ਢਿੱਡੋਂ ਭੁੱਖੇ, ਛੱਤ ਹੈ ਨੀ ਸਿਰ ਉੱਤੇ ਪਏ ਸੜਕਾਂ ਤੇ ਸੁੱਤੇ, ਪਏ ਸੜਕਾਂ ਤੇ ਸੁੱਤੇ, ਹਾਲ ਖਾਕ ਜਿਹਾ ਹੋਇਆ ਇਨਸਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਦੇਖੋ ਨਿੱਕੇ ਨਿੱਕੇ ਬੱਚੇ ਭੀਖ ਮੰਗਣੇ ਲਈ ਰੱਖੇ, ਚਿਹਰੇ ਸਦਾ ਰੋਣ ਹੱਕੇ ਹੁਣ ਚੌਂਕਾਂ ਚ ਇਕੱਠੇ, ਹੁਣ ਚੌਂਕਾਂ ਚ ਇਕੱਠੇ, ਮਾਤਾ ਬੂਹੇ ਬੈਠੀ ਤੱਕੇ, ਪੁੱਤ ਨਸ਼ਿਆਂ ਨਾ ਡੱਕੇ, ਪੁੱਤ ਨਸ਼ਿਆਂ ਨਾ ਡੱਕੇ, ਬੈਰੀ ਬਣ ਗਿਆ ਆਪਣੀ ਹੀ ਜਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਚਾਵਾਂ ਲਾਡਾਂ ਨਾਲ ਪਾਲੀ ਪਰਦੇਸੀ ਨਾ ਵਿਆਹਲੀ, ਉਹਨੇ ਦਿੱਤੀ ਨਾ ਦਿਖਾਲੀ, ਉਹਨੇ ਦਿੱਤੀ ਨਾ ਦਿਖਾਲੀ, ਬੜੀ ਕਰ ਗਏ ਕਾਹਲੀ, ਬੜੀ ਕਰ ਗਏ ਕਾਹਲੀ, ਧੀ ਨੇ ਪੱਤ ਵੀ ਗੁਆਲੀ, ਰੋਂਦੀ ਜਾਵੇ ਨਾ ਸੰਭਾਲੀ, ਰੋਂਦੀ ਜਾਵੇ ਨਾ ਸੰਭਾਲੀ, ਚੋਵੇ ਹੰਝੂਆਂ ਚੋ ਹੁਸਨ ਰਕਾਨ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਮਾਂ ਨੇ ਮੰਨਤਾ ਨਾ ਮੰਗੇ ਪੁੱਤ ਦੋਵੇਂ ਹੀ ਨਾ ਚੰਗੇ, ਜਦੋਂ ਪਾਉਂਦੀ ਹੈ ਨਗੰਦੇ, ਜਦੋਂ ਪਾਉਂਦੀ ਹੈ ਨਗੰਦੇ, ਸਮਾਂ ਸੋਚਦਿਆਂ ਲੰਘੇ ਬਾਪੂ ਕਰੇ ਕੰਮ ਧੰਦੇ, ਬਾਪੂ ਕਰੇ ਕੰਮ ਧੰਦੇ, ਇਹਨਾਂ ਬਣਨਾ ਨੀ ਬੰਦੇ, ਮਾਰੇ ਮੁਸ਼ਕ ਦੋਹਾਂ ਦੇ ਕੋਲੋਂ ਲਾਹਣ ਦਾ, ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ, ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ। ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਫਲ ਸਬਰਾਂ ਦਾ ਮਿੱਠਾ ਮਿਲੂ ਜੋ ਵੀ ਸਾਡਾ ਹਿੱਸਾ, ਵੱਡੀ ਰੱਖਿਓ ਨਾ ਇੱਛਾ, ਵੱਡੀ ਰੱਖਿਓ ਨਾ ਇੱਛਾ, ਕਰੋ ਨੇਕੀਆਂ ਦਾ ਕਿੱਤਾ, ਕਰੋ ਨੇਕੀਆਂ ਦਾ ਕਿੱਤਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ, ਜੋ ਵੀ ਰੱਬ ਨੇ ਹੈ ਦਿੱਤਾ ਸਾਡੇ ਕਰਮਾਂ ਦਾ ਸਿੱਟਾ ਬੰਦਾ ਆਪ ਜ਼ਿੰਮੇਵਾਰ ਨਫੇ ਨੁਕਸਾਨ ਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਹੌਂਸਲਾ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਸਮਾਂ ਮਾੜਾ ਕਦੇ ਚੰਗਾ ਰੱਖੇ ਸਬਰ ਜੋ ਬੰਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਉਹੀ ਜ਼ਿੰਦਗੀ ਆਨੰਦ ਨਾਲ ਮਾਣਦਾ ਬਹੁਤ ਧੰਨਵਾਦ ਜੀ ਮਿਹਰਬਾਨੀ
1: ਓਕੇ ਜੀ ਤੋਂ ਬਾਅਦ ਹੁਣ ਮੈਂ ਜਲੰਧਰ ਬਸਤੀ ਸਾਡੀ ਸ਼ਾਇਰਾ ਮਨਜੀਤ ਕੌਰ ਜਲੰਧਰੀ ਜੀ ਜਿਹੜੇ ਸਾਡੇ ਕਵੀ ਦਰਬਾਰਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ ਉਹਨਾਂ ਨੂੰ ਗੁਜ਼ਾਰਿਸ਼ ਕਰਨਾ ਉਹ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ ਮਨਜੀਤ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
3: ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਕਰੇ ਜੋ ਕਰਾਵੇ ਰੱਬ ਉਹੀ ਸਦਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਮਾਨਸ ਦੇਹੀ ਦੇ ਹੱਥ ਕੁਝ ਵੀ ਨਾ ਹੁੰਦਾ ਜੀ ਬਾਣੀ ਵਾਲੇ ਸ਼ਬਦ ਨੂੰ ਰੱਟੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਿਨਾ ਮੈਂ ਤਾਂ ਕੋਈ ਯਾਰ ਵੀ ਬਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੇਰੇ ਬਾਜੋਂ ਦੁੱਖ ਕਿਸੇ ਹੋਰ ਨੂੰ ਸੁਣਾਇਆ ਨਹੀਂ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਹਰ ਵੇਲੇ ਰਹਿੰਦੀ ਮੈਨੂੰ ਤਾਂਘ ਤੇਰੇ ਪਿਆਰ ਦੀ ਮੀਰਾ ਵਾਂਗੂ ਝੱਲੀ ਹੋ ਕੇ ਬਾਜਾਂ ਫਿਰਾਂ ਮਾਰਦੀ ਮੀਰਾ ਵਾਂਗੂ ਝੱਲੀ ਹੋ ਕੇ ਵਾਜਾਂ ਫਿਰਾਂ ਮਾਰਦੀ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਨਹੀਂ ਭਰੋਸਾ ਇਸ ਝੂਠੇ ਅੰਗ ਸਾਕ ਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਕੋਈ ਮੈਨੂੰ ਚੰਗੀ ਸਾਈਆਂ ਕੋਈ ਮੰਦੀ ਆਖਦਾ ਮਨਜੀਤ ਸਾਰਿਆਂ ਦੀ ਸੁਣ ਚੁੱਪ ਵੱਟੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਤੈਨੂੰ ਦੁੱਖ ਦਿਲ ਵਾਲੇ ਦੱਸੀ ਜਾਂਦੀ ਆ ਹਿਜਰ ਤੇਰੇ ਦੇ ਵਿੱਚ ਮੱਚੀ ਜਾਂਦੀ ਆ ਜਿਵੇਂ ਤੂੰ ਨਚਾਉਂਦਾ ਸਾਈਆਂ ਨੱਚੀ ਜਾਂਦੀ ਆ ਕੱਲੀ ਬੈਠੀ ਤੇਰੇ ਨਾਲ ਹੱਸੀ ਜਾਂਦੀ ਆ ਬਹੁਤ ਬਹੁਤ ਧੰਨਵਾਦ ਜੀ
1: ਮਨਜੀਤ ਕੌਰ ਜਲੰਧਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਦੀਪ ਰਸਨ ਜੀ ਨੂੰ ਦੀਪ ਰਸਨ ਜੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਰਾਹੋਂ ਜਿਹੜਾ ਕਿ ਪੰਜਾਬ ਦਾ ਬਹੁਤ ਪੁਰਾਣਾ ਸ਼ਹਿਰ ਏ ਤੇ 1947 ਦੇ ਵਿਚ ਜਿਹੜਾ ਪੂਰੀ ਤਰ੍ਹਾਂ ਉਜੜ ਗਿਆ ਸੀ ਤੇ ਇਸ ਵੇਲੇ ਉਹ ਮੁੜ ਕੇ ਫਿਰ ਜਿਹੜਾ ਆ ਘੁੱਗ ਮਸਣ ਲੱਗ ਪਿਆ ਏ ਤੇ ਉਸ ਸ਼ਹਿਰ ਦੇ ਵਿਚ ਆਪਣਾ ਕਾਰੋਬਾਰ ਕਰਦਾ ਸਾਡਾ ਸ਼ਾਇਰ ਦੀਪ ਰਸਨ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਏ ਦੀਪ ਰਸਨ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ
4: ਪਿੰਡੋਂ ਅਸੀਂ ਚਾਰ ਟਰਾਲੀਆਂ ਲੈ ਕੇ ਆਏ, ਇਹ ਦੋ ਟਰਾਲੀਆਂ ਪੂਰੀਆਂ ਰਾਸ਼ਨ ਦੀਆਂ, ਪੂਰਾ ਪ੍ਰਬੰਧ ਲੈ ਕੇ ਆਇਆ, ਨਾਲ ਕੱਪੜਾ ਲੀੜਾ ਸਾਰਾ ਫੁੱਲ ਲੈ ਕੇ ਆਇਆ, ਘਰੇ ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਡਾਹ ਦਿਓ ਨਹੀਂ ਠੀਕ ਆ।

0: ద్వాపర రేడియో.
1: ਇਹ ਪ੍ਰਸੰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ. ਜਸੋਵਾਲ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ. ਆਓ ਤੇ ਸਾਡੇ ਸਰੋਤਿਆਂ ਦੇ ਨਾਲ ਆਪਣੀ ਕਵਿਤਾ ਸਾਂਝੀ ਕਰੋ. ਹਰਦੀਪ ਕੌਰ ਜਸੋਵਾਲ ਜੀ,
2: ਹਰਬੰਸ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ. ਮੇਰੀ ਕਵਿਤਾ ਦਾ ਨਾਮ ਹੈ ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ. ਖੇੜਿਆ ਗੁਲਾਬ ਸਾਡਾ ਪੱਤੀ ਪੱਤੀ ਹੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ.

0: ਜਾਂ ਦੇ ਵਿਚ ਉੱਚੀ ਉੱਚੀ ਰੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਹੱਸਦਿਆਂ ਚਿਹਰਿਆਂ ਤੇ ਛਾ ਗਈ ਉਦਾਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ, ਪਤਨਾ ਤੇ ਬੈਠੀ ਸੋਹਣੀ ਰਹਿ ਗਈ ਪਿਆਸੀ ਕਿਉਂ। ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਪਾਣੀਆਂ ਚ ਕਿਹੜਾ ਜ਼ਹਿਰ ਰੀਠਿਆਂ ਦੀ ਚੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਧਰਤੀ ਦੇ ਚੱਪੇ ਚੱਪੇ ਉੱਗਿਆ ਹੈ ਸ਼ੋਰਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ, ਹੋਇਆ ਹੈ ਪੰਜਾਬ ਸਾਡਾ ਹੋਰ ਦਾ ਹੀ ਹੋਰ ਨੀ। ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਰੌਣਕਾਂ ਨੇ ਗੁੰਮ ਇੱਥੇ ਉੱਡ ਪੁੱਡ ਮੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ, ਹੱਸਦਾ ਪੰਜਾਬ ਸਾਡਾ ਰੋਲਿਆਂ ਚ ਖੋ ਗਿਆ। ਧੰਨਵਾਦ ਜੀ।
1: ਕੌਰ ਜਸੋਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਇੱਕ ਨਵੇਂ ਸ਼ਾਇਰ, ਜਿਨ੍ਹਾਂ ਨਾਲ ਮੁਲਾਕਾਤ ਸਾਡੀ ਜਿਹੜੀ ਆ ਉਹ ਕਰਵਾਈ ਆ ਸਾਡੇ ਗੀਤਕਾਰ ਪਟਿਆਲਾ ਤੋਂ ਹਨ, ਹਰਦੀਪ ਦੀਪ ਜੀ। ਹਰਦੀਪ ਦੀਪ ਜੀ ਨੇ ਸਾਡੀ ਜਿਹੜੀ ਮੁਲਾਕਾਤ ਕਰਾਈ ਹੈ ਉਹ ਕਰਵਾਈ ਹੈ ਬਲਵੀਰ ਲਹਿਰੀ ਜੀ ਨਾਲ। ਬਲਵੀਰ ਲਹਿਰੀ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਪਹਿਲੀ ਵਾਰੀ ਹਾਜ਼ਰ ਹੋ ਰਹੇ ਨੇ, ਅਸੀਂ ਬਲਵੀਰ ਲਹਿਰੀ ਜੀ ਨੂੰ ਦੁਆਬਾ ਰੇਡੀਓ ਦੇ ਮੰਚ ਤੋਂ ਨਿੱਘਾ ਸਵਾਗਤ ਕਰਦੇ ਹਾਂ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਕਵੀ ਦਰਬਾਰਾਂ ਦੇ ਵਿੱਚ ਲਗਾਤਾਰ ਆਉਂਦੇ ਰਹਿਣਗੇ। ਲਹਿਰੀ ਸਾਹਿਬ ਜੀ ਆਇਆਂ ਨੂੰ।
2: ਹਾਂਜੀ, ਮੇਰੀ ਇਹ ਰਚਨਾ ਜੀ, ਗੱਲ ਸੁਣ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਧਿਆਨ ਨਾਲ ਗੱਲ ਸੁਣ ਮੇਰੀ ਦਿੱਲੀਏ, ਏਡੀ ਛੇਤੀ ਛੱਡ ਬੈਠੀ ਦਿਲ ਦਿੱਲੀਏ, ਦੋਸ਼ ਵੇਖ ਕੇ ਦੇਸ਼ ਦੇ ਕਿਰਤੀਆਂ ਦਾ, ਜਾਪਦੀ ਗਈ ਏ ਹਿੱਲ ਦਿੱਲੀਏ, ਜਾਪਦੀ ਗਈ ਏ ਹਿੱਲ ਦਿੱਲੀਏ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਮੰਗਣੇ ਆਏ ਨੀ ਅਸੀਂ ਕੋਈ ਭੀਖ ਬੀਬਾ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਰੱਦ ਕਰਵਾਉਣੇ ਇਹ ਕਾਲੇ ਬਿੱਲ ਦਿੱਲੀਏ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਪਾਲਿਆ ਤੂੰ ਕਿਰਤੀਆਂ ਨਾਲ ਪੇਚਾ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਤੇਰੇ ਮਹਿਲਾਂ ਵਿੱਚ ਜਾ ਗੱਢਣਗੇ ਕਿੱਲ ਦਿੱਲੀਏ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਵਾਰਸ ਅਸੀਂ ਸ਼ਹੀਦਾਂ ਤੇ ਗੁਰੂਆਂ ਦੀ ਸੋਚਦੇ ਹਾਂ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਦੇਣੀ ਅਸਾਂ ਨਾ ਛੇਤੀ ਕੋਈ ਢਿੱਲ ਦਿੱਲੀਏ, ਭਲਾ ਦੇਸ਼ ਦਾ ਫਰਜ਼ ਹੁੰਦਾ ਹਾਕਮਾਂ ਦਾ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਮਿਲਣ ਆਏ ਹਾਂ ਆ ਕੇ ਮਿਲ ਦਿੱਲੀਏ, ਗੱਲ ਸੁਣੀਏ ਤੇ ਨਾਲੇ ਸੁਣਾਈਏ ਬੀਬਾ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਕੋਈ ਕੱਢੀਏ ਮੁਸ਼ਕਲ ਦਾ ਹੱਲ ਦਿੱਲੀਏ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਖਾਲੀ ਹੱਥ ਨਹੀਂ ਅਸੀਂ ਮੁੜਨ ਲੱਗੇ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਪੈਣੀ ਤਦ ਹੀ ਲਹਿਰ ਨੂੰ ਠੱਲ ਦਿੱਲੀਏ, ਬਹੁਤਾ ਸਬਰ ਅਜਮਾਨਾ ਕਿਰਤੀਆਂ ਦਾ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਕਿਰਤੀ ਲੈਣਗੇ ਗੱਦੀ ਤੇਰੀ ਮੱਲ ਦਿੱਲੀਏ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਲਹਿਰੀ ਮੀਆਂਪੁਰੀ ਆਖਦਾ ਏ ਬੀਤਿਆ ਸਮਾਂ ਹੱਥ ਨਾ ਆਵੇ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ, ਕੋਈ ਤਾਂ ਕੱਢਣਾ ਪਊ ਹੱਲ ਦਿੱਲੀਏ। ਧੰਨਵਾਦ ਜੀ।
1: ਲਹਿਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਸ਼ਾਇਰਾ ਪ੍ਰਭਜੋਤ ਪ੍ਰਭ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਕਵੀ ਦਰਬਾਰ ਦੇ ਵਿਚ ਪਹਿਲਾਂ ਵੀ ਆ ਚੁੱਕੇ ਨੇ ਤੇ ਇਸ ਵਾਰ ਫੇਰ ਉਹ ਸਾਡੇ ਸੱਦੇ ਦੇ ਉੱਤੇ ਜਿਹੜਾ ਵਿਸ਼ੇਸ਼ ਤੌਰ ਤੇ ਆਏ ਨੇ ਤੇ ਆਸ ਕਰਦੇ ਹਾਂ ਕਿ ਉਹ ਸਾਡੇ ਸਰੋਤਿਆਂ ਨੂੰ ਜਿਹੜਾ ਆ ਸ਼ਿਰਸ਼ਾਰ ਕਰਨਗੇ। ਪ੍ਰਭਜੋਤ ਪ੍ਰਭ ਜੀ ਜੀ ਆਇਆਂ ਨੂੰ।
3: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਆਪ ਜੀ ਦੇ ਸਾਹਮਣੇ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਹਰ ਮੈਦਾਨ ਫਤਿਹ। ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ ਰੌਣਕ ਲਾ ਦੇਈਦੀ। ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ।

ਮਾਨ ਸਾਡਾ ਹਰ ਮੈਦਾਨ ਫਤਿਹ ਇਹ ਅਭਿਮਾਨ ਸਾਡਾ ਹੱਕ ਸੱਚ ਦੀ ਜੰਗ ਵੀ ਜਿੱਤ ਲੈਣੀ ਜਿੱਤ ਲੈਣੀ ਹਾਂ ਜਿੱਤ ਲੈਣੀ ਹੱਕ ਸੱਚ ਦੀ

ਦਰਬਾਰ ਸਾਡਾ ਠੰਡੇ ਬੁਰਜਾਂ ਚ ਰਹੇ ਹੌਸਲੇ ਬੁਲੰਦ ਸਾਡੇ ਬੁਲੰਦ ਸਾਡੇ ਹਾਂ ਬੁਲੰਦ ਸਾਡੇ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਐਵੇਂ ਦੱਸੋ ਨਾ ਨਫਾ ਨੁਕਸਾਨ ਸਾਡਾ ਸਾਨੂੰ ਥਾਪੜਾ।

0: ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਇੰਨਾ ਉੱਚਾ ਤੇ ਸੁੱਚਾ ਕਿਰਦਾਰ ਸਾਡਾ, ਅਸੀਂ ਜਿੱਥੇ ਵੀ ਜਾਈਏ ਰੌਣਕ ਲਾ ਦੇਈਦੀ, ਲਾ ਦੇਈਦੀ, ਰੌਣਕ ਲਾ ਦੇਈਦੀ, ਅਸੀਂ ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ, ਜਿੱਥੇ ਬੈਠ ਜਾਈਏ ਉਹ ਕਾਰੋਬਾਰ ਸਾਡਾ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਪ੍ਰਭਜੋਤ ਪ੍ਰਭ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਚਿੱਕਾ ਤੋਂ ਸੇਵਾ ਸਿੰਘ ਨੂਰਪੁਰੀ ਜੀ ਨੂੰ, ਜਿਹੜੀਆਂ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਉਹ ਆਪਣੀ ਕਿਸਾਨ ਲਹਿਰ ਨਾਲ ਸੰਬੰਧਿਤ ਇਕ ਰਚਨਾ ਲੈ ਕੇ ਹਾਜ਼ਰ ਨੇ। ਸੇਵਾ ਸਿੰਘ ਨੂਰਪੁਰੀ ਜੀ, ਤੁਹਾਡਾ ਸਵਾਗਤ ਹੈ।
3: ਕਵੀ ਜਨੋ, ਅੱਜ ਦੀ ਕਵਿਤਾ ਦਾ ਸਿਰਲੇਖ ਹੈ ਜੀ, ਜਾਗ ਪਿਆ ਹੈ ਧਰਤੀ ਪੁੱਤਰ। ਸੁੰਨੇ ਸੁੰਨੇ ਖੇਤ ਪਏ ਨੇ ਅੱਜ, ਸੁੰਨੇ ਸੁੰਨੇ ਪਏ ਨੇ ਵਿਹੜੇ, ਜਾਗ ਪਏ ਹਾਂ ਜਾਣ ਨਾ ਦੇਣੇ, ਹੱਕ ਖੋਣ ਆਏ ਜਿਹੜੇ, ਬਾਬਾ ਪੋਤਾ ਕਰਨ ਸਲਾਹਾਂ, ਬੈਠ ਗਏ ਮੰਜੀ ਡਾਹ ਕੇ, ਚਲੋ ਜਵਾਨੋ ਮਾਰੋ ਹਮਲਾ, ਫਿਰ ਕੀ ਲੱਭਣਾ ਪਿਛਤਾ ਕੇ, ਸੱਸ ਬਹੁ ਵੀ ਛੱਡ ਕੇ ਚੌਂਕਾ, ਹਾਂ ਦੇ ਵਿਚ ਹਾਂ ਮਿਲਾਵਣ, ਮਤਾਂ ਅਵਲਾ ਆ ਕੇ ਸਾਨੂੰ ਘਰ ਹੀ ਨਾ ਛੱਡ ਜਾਵਣ, ਪਿੰਡ ਪਿੰਡ ਜਾ ਹੋਕਾ ਦੇ ਕੇ, ਸੁੱਤੇ ਪਏ ਆਵਾਮ ਜਗਾਵੋ, ਜੋੜ ਟਰੈਕਟਰ ਪਾ ਕੇ ਟਰਾਲੀ, ਜੋੜ ਟਰੈਕਟਰ ਪਾ ਕੇ ਪਾ ਟਰਾਲੀ, ਚਲੋ ਦਿੱਲੀ ਜਾ ਹਲਾਵੋ, ਜਾਗਿਆ ਪੰਜਾਬ ਹੈ ਸਾਰਾ, ਜਾਗ ਉਠਿਆ ਹਰਿਆਣਾ, ਜਾਗੋ ਸਾਰੇ ਭਾਰਤ ਘੁੰਮੀ, ਜਾਗਿਆ ਹੈ ਕਿਰਤੀ ਲਾਣਾ, ਕਿਰਤੀ ਕਿਸਾਨ ਇਕੱਠੇ ਹੋਏ, ਰਲਮਲ ਬਿਉਂਤ ਬਣਾਈ, ਕਿੰਜ ਟਾਲੀਏ ਇਹ ਆਫ਼ਤ, ਸਰਕਾਰਾਂ ਗਲੇ ਚ ਪਾਈ, ਬਣਾ ਕਾਫਲੇ ਦਿੱਲੀ ਪਹੁੰਚੇ, ਬੈਠ ਗਏ ਛਾਉਣੀ ਪਾ ਕੇ, ਮੋੜਨਗੇ ਦਰ ਜਾ ਕੇ ਭਾਜੀ, ਹੁਣ ਲੂਣ ਮਸਾਲੇ ਪਾ ਕੇ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ, ਸਿਰ ਤਰਦੀ ਲਾ ਕੇ ਬਾਜੀ, ਜੰਗ ਆਰ ਪਾਰ ਦੀ ਹੋਣੀ, ਸਿਰ ਤੇ ਕੱਪਣ ਹੱਥੀ ਗਾਨੇ, ਰੱਬ ਟਾਲ ਦੇਵੇ ਅਣਹੋਣੀ। ਧੰਨਵਾਦ ਜੀ।
2: ਸਿੰਘ ਨੂਰਪੁਰੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਰਨਾਲਾ ਜ਼ਿਲ੍ਹੇ ਦੀ ਸ਼ਾਇਰਾ ਕਿਰਨਜੀਤ ਕੌਰ ਜੀ ਨੂੰ। ਉਹ ਵੀ ਕਿਸਾਨ ਘੋਲ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਕਿਰਨਜੀਤ ਕੌਰ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਸਤਿ ਸ੍ਰੀ ਅਕਾਲ, ਮੈਂ ਕਿਰਨਜੀਤ ਕੌਰ ਲੈ ਕੇ ਹਾਜ਼ਰ ਹਾਂ ਆਪਣੀ ਕਵਿਤਾ। ਸੁਣਿਓ ਜਰਾ ਧਿਆਨ ਦੇ ਨਾਲ। ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਅੰਨ ਦਾ ਤਾਂ ਹੁਣ ਸੜਕੀ ਰੁਲਦਾ, ਰੌਲਾ ਪਿਆ ਜਿਨਸਾਨ ਦੇ ਮੁੱਲ ਦਾ, ਦਿੱਲੀ ਬੈਠਾ ਹਾਕਮ ਸਾਨੂੰ, ਦਿੱਲੀ ਬੈਠਾ ਹਾਕਮ ਸਾਨੂੰ, ਰਿਹਾ ਬਾਬਾ ਲਲਕਾਰ, ਅਸੀਂ ਕਿਰਤੀ ਬਾਬਾ ਸਾਡੀ ਵੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਨਾਮ ਜਪੋ ਕਿਰਤ ਕਰੋ ਤੁਸਾਂ ਸਿਖਾਈ, ਹੱਥੋਂ ਜਾਂਦੀ ਦੀਂਦੀ ਸਾਨੂੰ ਸਾਡੀ ਕਮਾਈ, ਅਸੀਂ ਸ਼ਾਂਤਮਈ ਹਾਂ, ਅਸੀਂ ਸ਼ਾਂਤਮਈ ਹਾਂ, ਮੱਲੋ ਮੱਲੀ ਕਰਦਾ ਹੈ ਤਕਰਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਮਾਵਾਂ ਸਾਡੀਆਂ ਤੁਰਪੀਆਂ, ਮਾਵਾਂ ਸਾਡੀਆਂ ਤੁਰਪੀਆਂ, ਚੱਕ ਕੇ ਝੰਡੇ ਸਿਦਕ ਉਹਨਾਂ ਦੇ ਨੂੰ ਇੱਕ ਅੱਲੜ ਭੰਡੇ, ਕਈਆਂ ਰੰਬੇ ਦਾਤੀਆਂ ਦੀ, ਕਈਆਂ ਰੰਬੇ ਦਾਤੀਆਂ ਦੀ ਘਟਣ ਲੱਗੀ ਚਮਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਗੁਰੂ ਨਾਨਕ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਸਮੱਤ ਬਖਸ਼ ਦੇ ਹੁਕਮਰਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਕਿਰਨਜੀਤ ਨਾ ਵੰਗਾਰੇ ਸਾਡੇ ਸਨਮਾਨ ਨੂੰ, ਅਸੀਂ ਮੁੜੀਏ ਘਰਾਂ ਨੂੰ, ਅਸੀਂ ਮੁੜੀਏ ਘਰਾਂ ਨੂੰ, ਰਹੇ ਸਲਾਮਤ ਦਿੱਲੀ ਦਾ ਦਰਬਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਬਾਬਾ ਸਾਡੀ ਬੈਰੀ ਬਣੀ ਸਰਕਾਰ, ਅਸੀਂ ਕਿਰਤੀ ਧੰਨ ਗੁਰੂ ਨਾਨਕ।
2: ਕਿਰਨਜੀਤ ਕੌਰ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਪਿੰਡ ਰੱਤੇਵਾਲ ਤੋਂ ਮਾਸਟਰ ਬਨਾਰਸੀ ਦਾਸ ਰਤੇਵਾਲ ਜੀ ਨੂੰ। ਉਹ ਸਾਡੀਆਂ ਮਹਿਫਲਾਂ ਦੇ ਵਿਚ ਅਕਸਰ ਆਉਂਦੇ ਰਹਿੰਦੇ ਨੇ। ਇਸ ਵਾਰ ਉਹ ਆਪਣੀ ਇਕ ਅਧਿਆਤਮਕ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਬਨਾਰਸੀ ਦਾਸ ਰਤੇਵਾਲ ਜੀ, ਤੁਹਾਡਾ ਸਵਾਗਤ ਹੈ।
5: ਚੰਗਾ ਕਿਰਤ ਕਮਾਈ ਕਰਦੇ ਹੋਇਆ ਧਿਆਨ ਉਹਦੇ ਵੱਲ ਲਾਉਣਾ ਚੰਗਾ, ਬਾਬੇ ਨਾਨਕ ਦਾ ਹੈ ਕਹਿਣਾ ਵੰਡ ਕੇ ਸ਼ਕਣ ਛਕਾਉਣਾ ਚੰਗਾ, ਇੱਕ

ਦੇ ਲਈ ਨਹੀਂ ਕਿਸੇ ਦੀ ਪਰ ਨਾ ਚੰਗਾ ਰਲ ਮਿਲ ਕੇ ਰਹਿਣਾ ਸਭ ਨੇ ਦੁੱਖ ਸੁੱਖ ਵਿੱਚ।

0: ਅਸੀਂ ਦੱਸ ਰਹੇ ਤੇਵਾਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸੀ ਸਾਡੀ ਸ਼ਾਇਰਾ ਸੁਨੀਲ ਕੁਮਾਰੀ ਸ਼ਰਮਾ ਜੀ ਨੂੰ। ਸੁਨੀਲ ਕੁਮਾਰੀ ਸ਼ਰਮਾ ਜੀ ਆਪਣੀ ਕਵਿਤਾ ਲੈ ਕੇ ਹਾਜ਼ਰ ਹੋਏਗੀ। ਇਹ ਕਵਿਤਾ ਹੈ ਕਿਸਾਨ ਘੋਲ ਦੀ ਹਮੈਦ ਦੇ ਵਿਚ। ਆਮ ਤੌਰ ਤੇ ਮਤਲਬ ਜਿਹੜਾ ਆ ਸਰਕਾਰ ਵੱਲੋਂ ਇਹ ਪ੍ਰਚਾਰਿਆ ਜਾ ਰਿਹਾ ਵੀ ਕਿਸਾਨ ਘੋਲ ਜਿਹੜਾ ਆ ਪੰਜਾਬ ਤੇ ਹਰਿਆਣਾ ਦੇ ਸਿਰਫ ਕਿਸਾਨਾਂ ਦਾ ਏ, ਪਰ ਨਹੀਂ, ਇਹ ਪੰਜਾਬੀਆਂ ਦਾ ਘੋਲ ਨਹੀਂ ਜਾਂ ਹਰਿਆਣੇ ਵਾਲਿਆਂ ਦਾ ਘੋਲ ਨਹੀਂ, ਇਹ ਅਸਲ ਵਿਚ ਹਿੰਦੁਸਤਾਨ ਦੇ ਕਿਸਾਨਾਂ ਦਾ ਘੋਲ ਏ। ਤੇ ਇਸ ਘੋਲ ਨੂੰ ਲੈ ਕੇ ਜਿਹੜੇ ਆ ਪੰਜਾਬੀ, ਹਿੰਦੀ, ਅੰਗਰੇਜ਼ੀ ਤੇ ਹੋਰ ਭਾਸ਼ਾਵਾਂ ਦੇ ਵਿਚ ਕਵਿਤਾਵਾਂ ਰਚੀਆਂ ਗਈਆਂ ਨੇ। ਤੇ ਇਸੇ ਤਰ੍ਹਾਂ ਸੁਨੀਲ ਕੁਮਾਰੀ ਜੀ ਹਿੰਦੀ ਦੇ ਵਿਚ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਸੁਨੀਲ ਕੁਮਾਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
1: ਦੁਆਬਾ ਰੇਡੀਓ ਲਾਈਵ ਕਵੀ ਦਰਬਾਰ ਕੇ ਸਾਰੇ ਸ਼੍ਰੋਤਾਓਂ ਕੋ ਮੇਰੀ ਪਿਆਰ ਭਰੀ ਨਮਸਕਾਰ। ਸਾਥੀਓ, ਆਪ ਸਬਕੋ ਗਿਆਤ ਹੈ ਕਿ ਆਜ ਕੇ ਕਵੀ ਦਰਬਾਰ ਮੇਂ ਕਿਸਾਨ ਸੰਘਰਸ਼ ਕੀ ਕੇ ਸਾਥ ਜੁੜੀ ਹੋਈ ਰਚਨਾਏ ਆਪਕੇ ਸਮਕਸ਼ ਪ੍ਰਸਤੁਤ ਕੀ ਜਾਏਗੀ, ਜਿਸਕੇ ਲਿਏ ਮੈਂ ਸ਼੍ਰੀ ਹਰਬੰਸ ਸਿੰਘ ਜੀ ਕਾ ਤਹਿ ਦਿਲ ਸੇ ਧੰਨਵਾਦ ਕਰਤੀ ਹੂੰ ਕਿ ਉਨ੍ਹਾਂ ਨੇ ਦੇਸ਼ ਮੇਂ ਚਲ ਰਹੇ ਜਵਲੰਤ ਮੁੱਦੇ ਕੇ ਪ੍ਰਤੀ ਜਾਗਰੂਕ ਕਰਨੇ ਕੀ ਪੇਸ਼ਕਾਰੀ ਸ਼ੁਰੂ ਕੀ ਹੈ। ਹਮਾਰੇ ਦੇਸ਼ ਮੇਂ ਤੀਨ ਨਏ ਕ੍ਰਿਸ਼ੀ ਕਾਨੂੰਨ ਜੋ ਬਣਾਏ ਜਾ ਰਹੇ ਹੈ, ਵੇ ਕ੍ਰਿਸ਼ੀ ਕਿਸਾਨ ਹਿਤੇਸ਼ੀ ਨਹੀਂ ਹੈ। ਅੱਜ ਹਮਾਰੇ ਦੇਸ਼ ਕੇ ਕਿਸਾਨ ਹੀ ਨਹੀਂ ਬਲਕਿ ਔਰ ਕਈ ਦੇਸ਼ੋਂ ਕੇ ਕਿਸਾਨ ਵੀ ਇਸ ਕ੍ਰਿਸ਼ੀ ਕਾਨੂੰਨੋ ਕੇ ਖਿਲਾਫ ਜੰਗ ਮੇਂ ਕੂਦ ਪੜੇ ਹੈ। ਤੋ ਕਿਉਂ ਨਾ ਹਮ ਸਭ ਇਨਕਾ ਸਾਥ ਦੇਕਰ ਆਪਣੀ ਰਚਨਾਓ ਕੇ ਮਾਧਿਅਮ ਸੇ ਹਮਾਰੇ ਕਿਸਾਨ ਭਾਈਓਂ ਕੀ ਹੌਸਲਾ ਅਫਜਾਈ ਕਰੇ, ਕਿਉਂਕਿ ਹਮ ਸਭ ਵੀ ਇਸੀ ਧਰਤੀ ਮਾਤਾ ਕੇ ਪੁੱਤਰ ਹੈ, ਕਿਸਾਨ ਬਨਾਮ ਇਨਸਾਨ। ਜੈ ਕਿਸਾਨ ਦੇਵਤਾ, ਜੈ ਜੈਕਾਰ ਹੋ, ਸਭ ਤਰਫ ਤੁਮਾਰਾ ਹੀ ਨਾਮ ਹੋ। ਉਪਜਾ ਅਨਾਜ ਖਾ ਕਰ ਹੀ ਹਮਨੇ ਜਿੰਦਗੀ ਪਾਈ ਹੈ, ਆਪਣਾ ਜੀਵਨ ਔਰ ਮਹਿਲ ਬਣਾਇਆ ਹੈ। ਭੂਖ ਪਿਆਸ ਔਰ ਥਕਾਨ ਸੇ ਤੂਨੇ ਅੰਨ ਉਪਜਾਇਆ ਹੈ, ਲਹੂ ਪਸੀਨਾ ਆਪਣਾ ਖੇਤੋਂ ਮੇਂ ਬਹਾਇਆ ਹੈ। ਪੈਰੋਂ ਮੇਂ ਪੜੇ ਛਾਲੇ ਨਾ ਕਿਸੀ ਕੋ ਦਿਖਾਏ ਹੈ, ਫਟੇ ਪੁਰਾਣੇ ਕੱਪੜੋਂ ਮੇਂ ਹਲ ਚਲਾਇਆ ਹੈ। ਤੇਜ਼ ਧੂਪ, ਆਂਧੀ, ਬਾਰਿਸ਼, ਤੂਫਾਨ ਤੂਨੇ ਸਹਾ ਹੈ, ਪਰ ਉਫ ਨਾ ਕਹਾ ਨਾ ਹੀ ਘਬਰਾਇਆ ਹੈ। ਰਾਤ ਰਾਤ ਕੋ ਖੇਤੋਂ ਕੀ ਮੇੜ ਪਰ ਰਖਵਾਲੀ ਕਰਕੇ ਰਾਤ ਗੁਜ਼ਾਰੀ ਹੈ, ਪਰੰਤੂ ਕਿਆ ਇਹ ਆਜ ਕ੍ਰਿਸ਼ੀ ਕਾਨੂੰਨ ਬਣਾਨੇ ਵਾਲੀ ਸਰਕਾਰ ਅੰਧਿਆਰੀ ਹੈ? ਸੀਧਾ ਸਾਦਾ ਕਿਸਾਨ ਮਿੱਟੀ ਸੇ ਹੀ ਇਸਕਾ ਨਾਤਾ ਹੈ, ਤਪਤੀ ਧੂਪ ਮੇਂ ਆਪਣੇ ਆਪ ਕੋ ਜਲਾ ਕਰ ਬੰਜਰ ਭੂਮੀ ਪਰ ਫਸਲ ਉਗਾਤਾ ਹੈ। ਸੋਨੇ ਸੀ ਲਹਿਲਾਤੀ ਫਸਲ ਕੋ ਦੇਖ ਮੁਸਕਾਤਾ ਹੈ, ਫਸਲ ਹੀ ਨਹੀਂ ਇਹ ਨਵ ਜੀਵਨ ਦੇਣੇ ਵਾਲੀ ਸ਼ਕਤੀ ਹੈ। ਸਾਰੇ ਸੰਸਾਰ ਕਾ ਭਰਤਾ ਇਸਸੇ ਪੇਟ ਹੈ, ਜਿਸੇ ਉਦਯੋਗ ਬਨਾਮ ਫੈਕਟਰੀਓਂ ਮੇਂ ਅਰਥ ਵਿਵਸਥਾ ਦੌੜਤੀ ਹੈ। ਭਗਵਾਨ ਕਾ ਸਮਾਨਾਰਥੀ ਪਰਿਆਯ ਹੈ ਮਿਹਨਤੀ ਕਿਸਾਨ, ਖੇਤੋਂ ਮੇਂ ਹਰ ਕਣ ਹੈ ਉਸਕੀ ਜਾਨ, ਖੇਤੋਂ ਮੇਂ ਹਰ ਕਣ ਹੈ ਉਸਕੀ ਜਾਨ। ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ, ਵਾਰੇ ਮਹਾਨ ਪੁਰਸ਼ ਤੂੰ ਹੈ ਕਿਸਾਨ। ਮੈਂ ਸੁਨੀਲ ਕੁਮਾਰੀ ਸ਼ਰਮਾ, ਅੰਗਰੇਜ਼ੀ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਜੱਸੋ ਮਾਜਰਾ ਸੇ ਕਵਿਤਾ ਪੇਸ਼ ਕੀ ਹੈ। ਧੰਨਵਾਦ ਜੀ।
0: ਸੁਨੀਲ ਕੁਮਾਰੀ ਸ਼ਰਮਾ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਿਰੋਜ਼ਪੁਰ ਵਾਸਤੇ ਸਾਡੇ ਸ਼ਾਇਰ ਕਮਲਦਾਸ ਜੀ ਨੂੰ। ਕਮਲਦਾਸ ਜੀ ਇਸ ਰਚਨਾ ਦੇ ਵਿਚ ਕਹਿ ਰਹੇ ਨੇ ਵੀ ਮਨੁੱਖ ਦਾ ਸਿਰਫ ਸਰੀਰ ਦਾ ਹੋਣਾ ਹੀ ਨਹੀਂ, ਉਸ ਦਾ ਆਪਣੇ ਦਿਮਾਗ ਦੇ ਨਾਲ, ਆਪਣੇ ਮਨ ਦੇ ਨਾਲ ਜਿਹੜਾ ਆ ਮਨੁੱਖਤਾ ਦੇ ਭਲੇ ਲਈ ਜਿਹੜਾ ਕੰਮ ਕਰਨੇ ਬਹੁਤ ਜ਼ਰੂਰੀ ਨੇ। ਤੇ ਅਸਲ ਵਿਚ ਮਨੁੱਖ ਜਦੋਂ ਮਨੁੱਖਤਾ ਲਈ ਕੰਮ ਕਰਦਾ ਏ ਤਾਂ ਹੀ ਉਹ ਮਨੁੱਖ ਹੋਣ ਦਾ ਹੱਕਦਾਰ ਹੁੰਦਾ ਏ। ਕਮਲਦਾਸ ਸ਼ਰਮਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।

0: ਅਰਦਾਸੀ ਤੋਂ ਬਾਅਦ ਸਾਡੀ ਸ਼ਾਇਰਾ ਲੁਧਿਆਣਾ ਵਾਸੀ ਮਨਜੀਤ ਧਮਾਨ ਜਿਹੜੀ ਆ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਮਨਜੀਤ ਧਮਾਨ ਦੀ ਰਚਨਾ ਜਿਹੜੀ ਆ ਇਸ ਵੇਲੇ ਭਾਰਤ ਭਰ ਦੇ ਜਿਹੜੇ ਕਿਸਾਨ ਦਿੱਲੀ ਦੀਆਂ ਬਰੂਹਾਂ ਦੇ ਉੱਤੇ ਧਰਨਾ ਲਾ ਕੇ ਬੈਠੇ ਹੋਏ ਨੇ ਉਨ੍ਹਾਂ ਦੀ ਹਮੈਦ ਦੇ ਵਿਚ ਲਿਖੀ ਹੋਈ ਉਨ੍ਹਾਂ ਦੀ ਕਵਿਤਾ ਹੈ। ਮਨਜੀਤ ਧਮਾਨ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ।
1: ਹਾਂਜੀ ਬਹੁਤ ਬਹੁਤ ਧੰਨਵਾਦ ਹਰਵੰਸ ਸਿੰਘ ਜੀ ਦਾ। ਦੁਆਬਾ ਰੇਡੀਓ ਸੁਣਦੇ ਸਾਰੇ

0: ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਇੱਕ ਪੁੱਠਾ ਤੇ ਇੱਕ ਸਿੱਧਾ ਹੈ, ਲੈ ਰਾਹ ਆਪਣਾ ਤੂੰ ਚੁਣ, ਲੈ ਰਾਹ ਆਪਣਾ ਤੂੰ ਚੁਣ। ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਤੈਨੂੰ ਪਿਆਰ ਨਾਲ ਸਮਝਾਉਂਦੇ ਹਾਂ, ਅਜੇ ਨਹੀਂ ਮਾਰੇ ਲਲਕਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਸਾਡੇ ਬਾਰੇ ਕਰਦੇ ਸ਼ੱਕ ਕਈ, ਸਾਡੇ ਬਾਰੇ ਕਰਦੇ ਸ਼ੱਕ ਕਈ, ਨਾ ਦਿਲ ਚ ਭੁਲੇਖੇ ਰੱਖ ਲਈ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ, ਜੇ ਕੱਜਿਆ ਪਰਦਾ ਚੱਕ ਤਾਂ ਤੇਰੇ ਪੱਲੇ ਰਹਿਣਾ ਕੱਖ ਨਹੀਂ। ਅਸੀਂ ਲੜਨੋ ਮਰਨੋ ਡਰਦੇ ਨਹੀਂ, ਅਸੀਂ ਲੜਨੋ ਮਰਨੋ ਡਰਦੇ ਨਹੀਂ, ਹੱਕ ਸੱਚ ਲਈ ਆਪੇ ਵਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਅਸੀਂ ਮਿੱਟੀ ਅਣਖ ਦੀ ਵਿੱਚ ਉੱਗਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ, ਜਿਹੜੇ ਕਦੇ ਕਿਤੇ ਨਹੀਂ ਝੁਕਦੇ। ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ, ਅਸੀਂ ਧੁੱਪਾਂ ਚ ਸੀਨੇ ਸਾੜੀ ਦੇ ਤੇ ਬੱਦਲ ਵੇਖ ਬਿਨਾਂ ਲੁਕਦੇ। ਜੇ ਆਪਣੀ ਆਈ ਤੇ ਆ ਗਏ, ਜੇ ਆਪਣੀ ਆਈ ਤੇ ਆ ਗਏ, ਤੇਰੇ ਢਹਿ ਜਾਣੇ ਮੈਲ ਮੁਨਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਅਸੀਂ ਗੂੰਗੇ ਬੋਲੇ ਨਹੀਂ ਆ, ਬੇਸ਼ਕ ਚੁੱਪ ਰਹੇ ਸੀ ਸਾਰੇ ਨੀ, ਸੁਣ ਦਿੱਲੀ ਦੀ ਸਰਕਾਰੇ ਨੀ, ਤੂੰ ਕੀਤੇ ਮਾੜੇ ਕਾਰੇ ਨੀ। ਬਹੁਤ ਬਹੁਤ ਧੰਨਵਾਦ ਜੀ।
1: ਮਨਜੀਤ ਮਾਨ ਜੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੜਾ ਚੌਰ ਦੇ ਇੱਕ ਸ਼ਾਇਰ ਮਹਿੰਦਰ ਸਿੰਘ ਮਾਨ ਜੀ ਨੂੰ ਸੱਦਾ ਦੇਣ ਜਾ ਰਿਹਾ। ਮਹਿੰਦਰ ਸਿੰਘ ਮਾਨ ਜੀ ਸਾਡੇ ਕਵੀ ਦਰਬਾਰਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਉਹਨਾਂ ਦੀਆਂ ਲਿਖੀਆਂ ਹੋਈਆਂ ਕਈ ਕਿਤਾਬਾਂ ਜਿਹੜੀਆਂ ਪੰਜਾਬੀ ਪਾਠਕਾਂ ਦੀ ਝੋਲੀ ਵਿੱਚ ਪੈ ਚੁੱਕੀਆਂ ਨੇ, ਉਹ ਵੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਹਿੰਦਰ ਮਾਨ ਜੀ ਤੁਹਾਡਾ ਦੁਆਬਾ ਰੈਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
2: ਅੱਜ ਦੇ ਕਵੀ ਦਰਬਾਰ ਵਿੱਚ ਮੈਂ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋਇਆ ਹਾਂ। ਗਜ਼ਲ ਦਾ ਮਤਲਬ ਪੇਸ਼ ਹੈ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਜੀਰੀਆਂ ਝਿੜਕਾਂ ਖਾ ਖਾ ਕੇ ਗੁੱਸਾ ਚੜ੍ਹਦਾ ਰਹਿੰਦਾ ਸੀ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ, ਅੱਜ ਅੱਖਾਂ ਤਰਸਣ ਵੇਖਣ ਲਈ ਉਸਦਾ ਸੋਹਣਾ ਮੁੱਖ। ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਮਾਂ ਬਾਪ ਪੜ੍ਹਾਉਂਦੇ ਨੇ ਆਪਣੇ ਬੱਚਿਆਂ ਨੂੰ ਇਹ ਸੋਚ ਕੇ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ, ਖਬਰੇ ਬੁਢਾਪੇ 'ਚ ਉਹਨਾਂ ਨੂੰ ਮਿਲ ਜਾਏ ਉਹਨਾਂ ਤੋਂ ਸੁੱਖ। ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਜਿਹੜੇ ਪੁੱਤਾਂ ਨੂੰ ਮਾਵਾਂ ਪਾਲਦੀਆਂ ਸੌ ਸੌ ਦੁਖੜੇ ਸਹਿ ਕੇ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ, ਉਹਨਾਂ ਨੂੰ ਉਹ ਬੁਢਾਪੇ ਦੇ ਵਿੱਚ ਰੱਜ ਕੇ ਦਿੰਦੇ ਦੁੱਖ। ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਉਸ ਕੋਲੋਂ ਉਹ ਦੁਆਵਾਂ ਦੀ ਆਸ ਕਿਵੇਂ ਰੱਖ ਸਕਦੇ ਨੇ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ, ਸਭ ਨੇ ਰਲ ਕੇ ਉਜਾੜੀ ਹੈ ਯਾਰੋ ਜਿਸ ਮਾਂ ਦੀ ਕੁੱਖ। ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਉਹ ਆਪਣੇ ਬੱਚਿਆਂ ਨੂੰ ਨਸ਼ਿਆਂ ਤੋਂ ਰੋਕ ਨਹੀਂ ਸਕਦਾ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ, ਜੋ ਉਹਨਾਂ ਅੱਗੇ ਬੈਠ ਮਿਟਾਵੇ ਨਸ਼ਿਆਂ ਦੀ ਭੁੱਖ। ਗਜ਼ਲ ਦਾ ਮਕਤਾ ਪੇਸ਼ ਹੈ ਜੀ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ, ਰਾਹ ਵਿੱਚ ਆਈ ਹਰ ਵਸਤੂ ਨੂੰ ਮਿੱਟੀ 'ਚ ਮਿਲਾ ਦਿੰਦੇ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਤੂਫਾਨ ਤੇ ਪਾਣੀ ਕਰ ਲੈਂਦੇ ਜਿਸ ਪਾਸੇ ਦਾ ਰੁੱਖ, ਜੇਕਰ ਆਪਣੇ ਹੱਥੀਂ ਯਾਰਾ ਲਾਏ ਨਾ ਤੂੰ ਰੁੱਖ, ਤਾਂ ਫਿਰ ਤੂੰ ਕਿੱਦਾਂ ਮਾਣੇਗਾ ਠੰਡੀ ਛਾਂ ਦਾ ਸੁੱਖ। ਬਹੁਤ ਬਹੁਤ ਧੰਨਵਾਦ ਜੀ।
1: ਸਿੰਘ ਮਾਨ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਵਿੱਚ ਵਸਦੀ ਸਾਡੀ ਸ਼ਾਇਰਾ ਹਰਜੀਤ ਰੂਬੀ। ਹਰਜੀਤ ਰੂਬੀ ਅੱਜ ਦੇ ਹਾਲਾਤਾਂ ਦੇ ਉੱਤੇ, ਜਾਣੀ ਕਿ ਕਿਸਾਨ ਘੋਲ ਦੇ ਉੱਤੇ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ।

0: ਜੀ ਧਰੂਬੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚੇ ਨਿੱਘਾ ਸਵਾਗਤ ਹੈ।
1: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਹੀ ਸਰੋਤਿਆਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਪੰਜਾਬ ਦੇ ਇਨ੍ਹਾਂ ਹਾਲਾਤਾਂ ਦੇ ਵਿੱਚ ਸਾਨੂੰ ਕਵੀ ਦਰਬਾਰ ਦੀ ਸ਼ਮੂਲੀਅਤ ਦਿੱਤੀ। ਅਤੇ ਮੈਂ ਆਪਣੇ ਦਿਲ ਦੇ ਖਿਆਲ ਇੱਕ ਗੀਤ ਰਾਹੀਂ ਦੁਆਬਾ ਰੇਡੀਓ 'ਚ ਪੇਸ਼ ਕਰਨ ਆਈ ਹਾਂ। ਸੋ ਮੇਰੇ ਗੀਤ ਦਾ ਮੇਨ ਮਕਸਦ ਹੈ ਦਿੱਲੀ ਨੂੰ ਵਰਜ, ਦਿੱਲੀ ਨੂੰ ਵਰਜ। ਮੇਰੇ ਗੀਤ ਦੀਆਂ ਲਾਈਨਾਂ ਆਪਦੀ ਰੂਬਰੂ ਹਨ ਜੀ। ਠਹਿਰ ਜਾ ਨੀ ਦਿੱਲੀਏ, ਰੋਕ ਲੈ ਆਪਣਿਆਂ ਕਬਜ਼ਿਆਂ ਨੂੰ, ਖੁੱਲੇ ਫਿਰਦੇ ਆ ਸ਼ੇਰ ਸੁੱਤੇ, ਨੀ ਤੂੰ ਰੋਕ ਨੀ ਸਕਦੀ ਜਜ਼ਬਿਆਂ ਨੂੰ। ਪੁਰਚਾ ਪੁਰਚਾ ਇਹ ਕੱਟ ਮਰੇ, ਲੜੇ ਦੀਨ ਕੇ ਅੰਨਦਾਤਾ ਕਹਾਉਂਦੇ ਜਗਦੇ, ਦਿਨ ਰਾਤ ਲੰਘਾਉਂਦੇ ਖੇਤ, ਕਿਉਂ ਵੈਰ ਕਮਾਵੇ ਮੁੱਠ ਤੋਂ ਤੈਨੂੰ ਰਤਾ ਸ਼ਰਮ ਨਾ ਆਈ, ਤੇਥੋਂ ਕੁਛ ਲੈਣਾ ਨਾ, ਤੇਥੋਂ ਕੁਛ ਲੈਣਾ ਨਾ, ਸਾਡੀ ਬਹੁਤ ਹੈ ਕਿਰਤ ਕਮਾਈ। ਚੁਰਾਸੀ ਦੁਹਰਾਈ ਨਾ, ਚੁਰਾਸੀ ਦੁਹਰਾਵੀ ਨਾ, ਤੈਨੂੰ

ਮਜ਼ਲੂਮਾਂ ਦਿਆਂ ਹੱਕਾਂ ਲਈ ਜੋ ਅੜਦੇ ਨੇ ਥਾਂ ਥਾਂ। ਇਹ ਗੋਬਿੰਦ ਸਿੰਘ ਦੀਆਂ ਬਖਸ਼ਾਂ ਨੇ ਜਿਉਣ ਦੇ ਆਸ਼ਕ ਨੀ, ਜੋ ਪਹਿਲਾਂ ਵੀ ਖੰਗੇ ਸੀ ਕਈ ਟੰਗੇ ਸ਼ਾਸਕ ਨੀ। ਅੱਖ ਭਰ ਕੇ ਵੇਖੀ ਨਾ, ਅੱਖ ਭਰ ਕੇ ਵੇਖੀ ਨਾ, ਕਲੇ ਚਾ ਰੱਖ ਦੇਣਗੇ ਬਾਹਰ ਦਿੱਲੀਏ ਖੈਰ ਮਨਾ ਲੈਣੀ। ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ। ਆ ਗਏ ਸੱਚ ਕੇ ਸਿੰਘ ਸਰਦਾਰ, ਅਸੀਂ ਵਾਲ ਅਥਰੇ ਹਾਂ ਸਾਡੀਆਂ ਮੂੜ ਡਿਪੈਂਡ ਨੇ ਮੱਤਾਂ, ਅਸੀਂ ਵਾਲ ਅਥਰੇ ਹਾਂ ਸਾਡੀਆਂ ਮੂੜ ਡਿਪੈਂਡ ਨੇ ਮੱਤਾਂ, ਸਦਕੇ ਮੁੱਢ ਸਾਡੇ ਦੇ ਆ ਗਏ ਕਰਕੇ ਵੇਲੀਆਂ ਸੱਥਾਂ, ਸਦਕੇ

ਅਜੇ ਹੱਥ ਬਨ ਕੇ ਤੈਨੂੰ ਦੱਸਾਂ। ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਸਾਡੇ ਖੇਤ ਆਬਰੂ ਨੇ ਮਿੱਟੀ ਮਾਂ ਵਰਗੀ, ਜਿਹਦੇ ਨਾਲ ਸਾਨੂੰ ਜਨ ਵੱਧ ਕੇ ਪਿਆਰ। ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ, ਦਿੱਲੀਏ ਖੈਰ ਮਨਾ ਲੈਣੀ ਆ ਗਏ ਸੱਚ ਕੇ ਸਿੰਘ ਸਰਦਾਰ।

0: ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪਰ ਇੱਕ ਗੱਲ ਪੱਕੀ ਆ, ਜ਼ੁਲਮਾਂ ਨੂੰ ਜਰਦੇ ਨਹੀਂ। ਪੈਰਾ ਦਈਏ ਹੱਕਾਂ ਤੇ, ਪੈਰਾ ਦਈਏ ਹੱਕਾਂ ਤੇ, ਪੈਰਾ ਦਈਏ ਹੱਕਾਂ ਤੇ, ਰੂਬੀ ਬਣ ਕੇ ਪਹਿਰੇਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਦਿੱਲੀਏ ਖੈਰ ਮਨਾ ਲੈਣੀ, ਆ ਗਏ ਸੱਜ ਕੇ ਸਿੰਘ ਸਰਦਾਰ। ਧੰਨਵਾਦ ਜੀ।
1: ਦੁਆਬਾ ਰੇਡੀਓ।
2: ਰੂਬੀ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਬਸ ਦੇ ਸਾਡੇ ਸ਼ਾਇਰ ਸਰਦੂਲ ਸਿੰਘ ਭੱਲਾ ਜੀ ਨੂੰ। ਸਰਦੂਲ ਸਿੰਘ ਭੱਲਾ ਜੀ ਆਪਣੀ ਰਚਨਾ ਜਿਹੜੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਨਾਲ ਸੰਬੰਧਿਤ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਦੱਸ ਰਹੇ ਨੇ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸਾਡੇ ਸਮਾਜ ਲਈ ਕੀ ਕੁਝ ਕੀਤਾ ਏ, ਇਸ ਨੂੰ ਪ੍ਰਗਟ ਕਰਦੀ ਉਨ੍ਹਾਂ ਦੀ ਰਚਨਾ ਹਾਜ਼ਰ ਏ। ਭੱਲਾ ਸਾਹਿਬ ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਮੈਂ ਸਰਦੂਲ ਸਿੰਘ ਭੱਲਾ ਦੁਆਬਾ ਰੇਡੀਓ ਦੇ ਵਿਚ ਆਪਣੀ ਇਕ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਿੰਦੀ ਚਾਦਰ ਦੀ ਇਕ ਕਵਿਤਾ ਲਿਖੀ ਹੋਈ ਆਪਣੀ ਬੋਲ ਰਿਹਾ ਹਾਂ।

0: ਵਾਰ ਗਿਆ ਪਰਿਵਾਰ ਹਿੰਦ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਮਹਿਫਲ ਦੇ ਅਗਲੇ ਦੌਰ ਦੇ ਵਿਚ ਸਾਡੀ ਸ਼ਾਇਰਾ ਪੇਸ਼ ਹੋ ਰਹੀ ਹੈ, ਜਿਹੜੀ ਕਿ ਮੋਹਾਲੀ ਵਿਖੇ ਵਸਦੀ ਹੈ, ਮੇਰੀ ਮੁਰਾਦ ਹੈ ਸੁਰਿੰਦਰ ਕੌਰ ਪੋਗਲ ਜੀ। ਸੁਰਿੰਦਰ ਕੌਰ ਪੋਗਲ ਜੀ ਸਾਡੀ ਕਾਮ ਮਹਿਫਲ ਦੇ ਵਿਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਇਸ ਵਾਰ ਫਿਰ ਉਨ੍ਹਾਂ ਦਾ ਨਿੱਘਾ ਸਵਾਗਤ ਹੈ। ਸੁਰਿੰਦਰ ਕੌਰ ਪੋਗਲ ਜੀ, ਜੀ ਆਇਆਂ ਨੂੰ।

ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਤੇਰੀ ਜਾਨ ਵਿੱਚ ਵਸੀ ਸਾਡੀ ਜਾਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਣ ਸੋਹਣਿਆ, ਸਾਨੂੰ ਮਿਲ

ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ, ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ। ਚੰਨ ਚਾਨਣੀ ਲੱਗੇ ਫਿੱਕੀ ਬਿਨ ਤੇਰੇ ਸੋਹਣਿਆ, ਚੰਨ ਚਾਨਣੀ ਲੱਗੇ ਫਿੱਕੀ।

ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਬਹਾਰਾਂ ਲੱਗੀਆਂ ਨੇ ਸਾਡੇ ਘਰੋਂ, ਹੁਣ ਜਾਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ, ਆਣ ਸੋਹਣਿਆ ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੂ ਕਿਹੜੀ ਖਤਾ ਸੋਹਣਿਆ, ਕਿਉਂ ਰੁੱਸਿਆ ਏ ਸਾਡੇ ਨਾਲ, ਹੋਈ ਸਾਤੋਂ ਕਿਹੜੀ ਖਤਾ ਸੋਹਣੀ।

0: ਪਰ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਅਸੀਂ ਲਈਏ ਰੱਬ ਕੋਲ ਜਾਣ ਦੀ ਹੁਣ ਠਾਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ ਸਾਨੂੰ ਮਿਲ ਜਾ ਤੂੰ ਇੱਕ ਵਾਰੀ ਆਨ ਸੋਹਣਿਆ
1: ਮਹਿਫਲ ਦੇ ਅਗਲੇ ਦੌਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਸਦੇ ਸਾਡੇ ਸ਼ਾਇਰ ਹਰਦੀਪ ਦੀਪ ਜੀ ਨੂੰ ਹਰਦੀਪ ਦੀਪ ਜੀ ਇਸ ਦੌਰ ਦੇ ਵਿੱਚ ਆਪਣਾ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਇਹ ਗੀਤ ਉਹਨਾਂ ਦਾ ਦਸਵੇਂ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਏ ਆਸ ਕਰਦੇ ਹਾਂ ਕਿ ਤੁਸੀਂ ਸਿੱਖ ਇਤਿਹਾਸ ਦੀ ਇਸ ਵੰਨਗੀ ਨੂੰ ਜਿਹੜਾ ਪਸੰਦ ਕਰੋਗੇ ਹਰਦੀਪ ਦੀਪ ਜੀ ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ
2: ਦੋਸਤੋ ਅੱਜ ਦੇ ਕਵੀ ਦਰਬਾਰ ਚ ਉਹ ਸਰਬੰਸ ਦਾਨੇ ਮਰਦ ਗਮੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪੁੱਤਾਂ ਦੀ ਕਹਾਣੀ ਪੇਸ਼ ਕਰ ਰਿਹਾ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਚੜ ਗੜੀ ਚਮਕੌਰ ਕੀਤੀ ਅਰਦਾਸ ਬਾਪੂ ਨੇ ਗੱਲ ਆਮ ਨਹੀਂ ਸੀ ਕੀਤੀ ਕੀਤੀ ਖਾਸ ਬਾਪੂ ਨੇ ਕਹਿੰਦਾ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲੀਆਂ ਲਾਈਨਾਂ ਨੇ ਜੀ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਮੈਨੂੰ ਖਾਲਸਾ ਹੈ ਪੁੱਤਾਂ ਤੋਂ ਪਿਆਰਾ ਮੈਂ ਸੱਚ ਇਹ ਦਿਖਾ ਦੂੰ ਕਰਕੇ ਵਿਛੋੜੇ ਪੁੱਤਾਂ ਦੇ ਹੁੰਦੇ ਭਾਵੇਂ ਔਖੇ ਮੈਂ ਹੱਸ ਕੇ ਦਿਖਾ ਦੂੰ ਜਰ ਕੇ ਹੰਝੂ ਇੱਕ ਵੀ ਨਹੀਂ ਅੱਖਾਂ ਵਿੱਚੋਂ ਸੁੱਟਣਾ ਨਾ ਸੱਥ ਵਿੱਚ ਵੈਣ ਪੈਣਗੇ ਜੇ ਪੁੱਤਰਾਂ ਤੇ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਅਗਲਾ ਬੰਦ ਹੈ ਜੀ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਗੁਰੂ ਸਾਹਿਬ ਫਰਮਾ ਰਹੇ ਨੇ ਨਿੱਕੀ ਉਮਰੇ ਸੀ ਬਾਪੂ ਦਿੱਲੀ ਤੋਰਿਆ ਯਤੀਮ ਹੋਇਆ ਮੈਂ ਹੱਸ ਕੇ ਮਜ਼ਲੂਮ ਦੀ ਨੀ ਅੱਖ ਗਿੱਲੀ ਰੱਖਣੀ ਉਹ ਜਾਂਦਾ ਹੋਇਆ ਗਿਆ ਦੱਸ ਕੇ ਹੱਕ ਮੰਗਿਆ ਕਦੇ ਨਹੀਂ ਉਹ ਮਿਲਣੇ ਹੱਕ ਸਦਾ ਹੀ ਖੋਣੇ ਪੈਣਗੇ ਜੇ ਪੁੱਤਰਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਆਖਰੀ ਲਾਈਨਾਂ ਨੇ ਜੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਜਦੋਂ ਜ਼ੁਲਮ ਦੀ ਹੱਦ ਬੰਨੇ ਟੱਪਦੀ ਤਾਂ ਲੋੜ ਪੈਂਦੀ ਤਲਵਾਰ ਦੀ ਬਾਗੀ ਮੈਨੂੰ ਵੀ ਸੀ ਹਾਕਮਾਂ ਨੇ ਆਖਿਆ ਇਹ ਨੀਤੀ ਹੁੰਦੀ ਸਰਕਾਰ ਦੀ ਤੇਰੇ ਪੁੱਤਾਂ ਦੀ ਕਹਾਣੀ ਦੀਪ ਲੱਖਾਂ ਹੀ ਲਿਖਦੇ ਤੇ ਗਾਉਂਦੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਚੜ ਗੜੀ ਚਮਕੌਰ ਕੀਤੀ ਸੀ ਅਰਦਾਸ ਬਾਪੂ ਨੇ ਗੱਲ ਆਮ ਨੇ ਸੀ ਕੀਤੀ ਅੱਜ ਕੀਤੀ ਖਾਸ ਬਾਪੂ ਨੇ ਆਖੇ ਮੇਰੇ ਸਿੰਘਾਂ ਉੱਤੇ ਕਫਨ ਤਾਂ ਪਾ ਦਿਓ ਪਰ ਪੁੱਤ ਮੇਰੇ ਨੰਗੇ ਰਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਜੇ ਪੁੱਤਾਂ ਨੂੰ ਕਫਨ ਮੈਂ ਪਾਇਆ ਤਾਂ ਜੱਗ ਵਾਲੇ ਕੀ ਕਹਿਣਗੇ ਇਹ ਸੀ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਦਿਨ ਤੇ ਤੁਹਾਡੇ ਵੀਰ ਹਰਦੀਪ ਦੀਪ ਗੀਤਕਾਰ ਨਾਭਾ ਵੱਲੋਂ ਸ਼ਹਾਦਤ ਲਈ ਸਾਹਿਬਜ਼ਾਦਿਆਂ ਲਈ ਦੋ ਬੋਲ, ਇਹਦੇ ਨਾਲ ਹੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।
1: ਕਵੀ ਦਰਬਾਰ ਦੇ ਵਿੱਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਬਬਲੀ ਸੋਹਤਾ ਜੀ ਨੂੰ। ਬਬਲੀ ਸੋਹਤਾ ਜੀ ਅੱਜ ਦੀ ਦੁਨੀਆ ਬਾਰੇ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੀ ਹੈ। ਬਬਲੀ ਸੋਹਤਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਨਿੱਘਾ ਸਵਾਗਤ ਹੈ।
3: ਸਰਿਹੋਂ ਸਰ ਦੀ ਇੱਕ ਵਾਰ ਫਿਰ ਧੰਨਵਾਦ ਕਰਦੀ ਹਾਂ ਕਿ ਜਿਨ੍ਹਾਂ ਨੇ ਆਪਣੇ ਰੇਡੀਓ ਤੋਂ ਬਾਬੇ ਵਿੱਚ ਮੈਨੂੰ ਆਪਣੀ ਰਚਨਾ ਬੋਲਣ ਦਾ ਸੱਦਾ ਦਿੱਤਾ। ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਨਮਸਤੇ, ਉਮੀਦ ਰੱਖਦੀ ਹਾਂ ਉਮੀਦ ਪਸੰਦ ਕਰੋਗੇ। ਹੁਣ ਦੀ ਦੁਨੀਆ ਅੱਜ ਦੇ ਇਨਸਾਨਾਂ ਦੀ ਜੂਨੀ ਕੁਝ ਇਸ ਤਰ੍ਹਾਂ ਦੀ ਹੈ ਜਿਵੇਂ ਮਜਬੂਰ ਹੋਏ ਥੱਕੇ ਹੋਏ ਵੱਜਦੇ ਘੁੰਗਰੂਆਂ ਦੀ ਹੈ। ਕਦੇ ਗਿੱਦੜ ਗਰਜਦੇ, ਕਦੇ ਉਹਦੀ ਆਵਾਜ਼ ਸ਼ੇਰਾਂ ਦੀ, ਇਉਂ ਬਹਾਰ ਜੰਗਲੀ ਜਿਵੇਂ ਬਰਾਤ ਲੂੰਬੜਿਆਂ ਦੀ ਹੈ। ਮਾਰਦੇ ਫਿਰਦੇ ਹਾਂ ਅਸੀਂ ਟਪੂਸੀਆਂ, ਕਦੇ ਇਧਰ ਕਦੇ ਉਧਰ, ਕੁਝ ਇਸ ਤਰ੍ਹਾਂ ਦੀ ਹੋਈ ਮਕਬੂਲ ਰਾਜਨੀਤੀ ਬਾਂਦਰਾਂ ਦੀ ਹੈ। ਖੁਸ਼ ਹੁੰਦੇ ਹਾਂ ਸਾੜ ਕੇ ਦੁਸਹਿਰੇ ਤੇ ਪੁਤਲਾ ਰਾਵਣ ਦਾ, ਚੁੱਪ ਚਾਪ ਦੇਖਦੇ ਹਾਂ ਜਿੱਤ ਸਚਿਆਈ ਦੀ ਹੈ। ਅਸੀਂ ਸੋਚਦੇ ਹਾਂ ਜ਼ਿੰਦਗੀ ਗੁਜ਼ਾਰਾਂਗੇ ਸੁਤੰਤਰ ਆਜ਼ਾਦੀ ਦੀ, ਪਰ ਪਿੱਛੇ ਕੰਧ ਕੀਤੀ ਹੋਈ ਅਬਦਲ ਤੇ ਬਾਬਰਾਂ ਦੀ ਹੈ। ਜਿਸ ਦੇ ਹੱਥ ਲੁਟੇਰਿਆਂ ਨੇ ਖੋਹ ਲਏ ਸ਼ਾਂਤੀ ਸਾਡੀ, ਜਿਨ੍ਹਾਂ ਦੇ ਹੱਥ ਲੁਟੇਰੇ ਨੇ ਖੋਹ ਲਈ ਸ਼ਾਂਤੀ ਸਾਡੀ, ਦਿੱਤੀ ਮਟਾ ਮੁਸਕਾਨ ਹਰ ਭੋਲੇ ਭਾਲੇ ਚਿਹਰੇ ਦੀ ਹੈ। ਕੱਲ ਇਨਸਾਨ ਰਾਜੇ ਸੀ ਆਪਣੇ ਜ਼ਮੀਨਾਂ ਦੇ, ਅੱਜ ਖੜੇ ਦੇਖੋ ਧਰਨੇ ਮਜ਼ਦੂਰਾਂ ਵਰਗੀ ਹਸਤੀ ਬਣਾ ਦਿੱਤੀ ਹੈ। ਸਾਰੀ ਦੁਨੀਆ ਦਾ ਪੇਟ ਭਰਨ ਵਾਲਾ ਇਨਸਾਨ ਆਪਣੇ ਹੀ ਜ਼ਮੀਨ ਦੇ ਲਈ ਭਿਖਾਰੀ ਬਣਾ ਦਿੱਤਾ ਹੈ। ਸਿਆਸੀ ਰਾਜਨੀਤੀ ਹੱਥ ਲੁਟੇਰਿਆਂ ਖੁਦਗਰਜ਼ੀਆਂ ਦੀ ਹੈ। ਠੋਕ ਬਚਾ ਕੇ ਦੇਖ ਲਿਆ ਬਬਲੀ, ਹੁਣ ਦੀ ਦੁਨੀਆ ਮਤਲਬੀ ਤੇ ਖੁਦਗਰਜ਼ੀਆਂ ਦੀ ਹੈ। ਹੁਣ ਦੀ ਦੁਨੀਆ ਸਵਸਥੀ ਤੇ ਮਤਲਬੀ ਹੈ। ਧੰਨਵਾਦ।
1: ਦੀਪ ਜੀ ਤੋਂ ਬਾਅਦ ਹੁਣ ਮੈਂ ਨਿਊਜ਼ੀਲੈਂਡ ਦੇ ਵਿਚ ਵਸਦੀ ਸਾਡੀ ਸ਼ਾਇਰਾ ਨਰੇਸ਼ ਕੁਮਾਰੀ ਜੀ ਨੂੰ ਸੱਦਾ ਦਿਆਂਗਾ। ਉਹ ਆਵੇ ਤੇ ਆਪਣੀ ਰਚਨਾ ਲੈ ਕੇ ਪੇਸ਼ ਹੋਣ। ਤੇ ਨਰੇਸ਼ ਕੁਮਾਰੀ ਜੀ ਇਸ ਵਾਰੀ ਆਪਣੀ ਰਚਨਾ ਜਿਹੜੀ ਲੈ ਕੇ ਆ ਰਹੇ ਨੇ ਉਸ ਦਾ ਸਰਲੇਖ ਹੈ ਅੱਲੇ ਜ਼ਖਮ। ਨਰੇਸ਼ ਕੁਮਾਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
4: ਦੁਆਬਾ ਰੇਡੀਓ ਦੇ ਸਾਰੇ ਪ੍ਰਬੰਧਕਾਂ, ਹਿਉਂ ਸਾਹਿਬ ਤੇ ਆਪ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਤੇ ਪਿਆਰ ਭਰੀ ਸਤਿ ਸ੍ਰੀ ਅਕਾਲ। ਆਪਣੀ ਇੱਕ ਨਜ਼ਮ ਪੇਸ਼ ਕਰਨ ਜਾ ਰਹੀ ਹੈ ਜਿਸ ਦਾ ਸ਼ੀਰਸ਼ਕ ਹੈ ਅੱਲੇ ਜ਼ਖਮ। ਮੁਲਾਹਜ਼ਾ ਫਰਮਾਇਓ। ਬਾਅਦ ਅਰਸਿਆਂ ਸ਼ਾਮ ਮਿਲੀ ਸੀ ਰਤਾ ਖੂਹ ਹਡਾਉਣ ਲਈ। ਟਾਣੀ ਇੱਕ ਤੇ ਰਹਿਣ ਬਸੇਰਾ ਇਸ਼ਕ ਦੀ ਪੀਂਗ ਚੜਾਉਣ ਲਈ। ਰੁਖੀਆਂ ਮਿਸੀਆਂ ਭਾ ਗਈਆਂ ਸਨ ਨਾਲ ਸੱਜਣਾ ਨਿਭਾਉਣ ਲਈ। ਸਯਾਦ ਵਿਛਾਇਆ ਜਾਲ ਫਿਰ ਐਸਾ ਭੋਲਿਆਂ ਤਾਈ ਫਸਾਉਣ ਲਈ। ਅਚਿੰਤੇ ਬਾਜ ਫਿਰ ਹਮਲਾ ਕੀਤਾ ਸਾਰਾ ਖੇਲ ਖੰਡਾਉਣ ਲਈ। ਲਹੂ ਲੁਹਾਨ ਜਿਗਰ ਸੀ ਹੋਏ ਦਰਦ ਦੇ ਇਸ਼ਕ ਛੁਪਾਉਣ ਲਈ। ਸਾਂਬ ਦਿਲਾਂ ਚ ਦਰਦ ਕਹਾਣੀ ਲੱਭਣ ਯਾਰ ਸੁਣਾਉਣ ਲਈ। ਰਿਸਦੇ ਜ਼ਖਮ ਨੇ ਅੱਲੇ ਰੱਜ ਕੇ ਰੱਖੇ ਦਰਦ ਹੰਡਾਉਣ ਲਈ। ਆਹਾਂ ਹੰਝੂ ਕੱਠੇ ਕੀਤੇ ਦਰਦੀ ਚਾਦਰ ਵਿਛਾਉਣ ਲਈ। ਪਿਆਰ ਨਾ ਮਿਲਿਆ ਇਸ ਦੁਨੀਆ ਵਿੱਚ ਐਵੇਂ ਹੱਥ ਸਾੜ ਲਈ ਤੇ ਹੱਸਦਾ ਦਿਲ ਰਵਾਉਣ ਲਈ। ਮਿਲ ਜਾਂਦਾ ਏ ਸਭ ਕੁਛ ਇੱਥੇ ਮਿਲ ਜਾਂਦਾ ਏ ਸਭ ਕੁਛ ਇੱਥੇ, ਮਿਲਦਾ ਨਹੀਂ ਯਾਰ ਓ ਰੱਬਾ। ਦਿਲ ਦਾ ਹਾਲ ਸੁਣਾਉਣ ਲਈ ਬਾਦ ਅਰਸਿਆਂ ਛਾਂ ਮਿਲੀ ਸੀ ਰਤਾ ਕੋ ਹੰਡਾਉਣ ਲਈ। ਸਤਿ ਸ੍ਰੀ ਅਕਾਲ ਜੀ।
1: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮਹਿਫਲ ਦੇ ਅੰਤ ਦੇ ਵਿਚ ਪੰਜਾਬੀ ਦੀ ਪ੍ਰਸਿੱਧ ਕਵਿਤਰੀ ਮਨਮੋਹਨ ਕੌਰ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਉਨ੍ਹਾਂ ਦੀ ਇਹ ਰਚਨਾ ਜਿਹੜੀ ਹੈ ਕਿਸਾਨ ਘੋਲ ਨੂੰ ਸਮਰਪਿਤ ਹੈ। ਇਸ ਕਿਸਾਨ ਘੋਲ ਦੇ ਵਿਚ ਜਿੱਥੇ ਨੌਜਵਾਨ ਬੁੱਢੇ ਹਿੱਸਾ ਬਣੇ ਹੋਏ ਨੇ, ਉਸ ਦੇ ਨਾਲ ਦੀ ਨਾਲ ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ ਤੇ ਸਾਡੇ ਬੱਚੇ ਵੀ ਇਹਦਾ ਹਿੱਸਾ ਬਣੇ ਹੋਏ ਨੇ। ਇਸ ਸਾਰੇ ਕੁਝ ਨੂੰ ਸਮੇਟਦੀ ਗਈ ਉਨ੍ਹਾਂ ਦੀ ਰਚਨਾ ਪੇਸ਼ ਹੈ ਮਨਮੋਹਨ ਕੌਰ ਜੀ, ਤੁਹਾਡਾ ਦੁਆਬਾ ਰੇਡੀ ਦੇ ਮੰਚ ਤੇ ਨਿੱਘਾ ਸਵਾਗਤ ਹੈ।
5: ਕਿਸਾਨ ਅੰਦੋਲਨ ਵਿਚ ਜਿੱਥੇ ਮਰਦ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਹਨ, ਉੱਥੇ ਮੇਰੀਆਂ ਭੈਣਾਂ ਬਜ਼ੁਰਗ ਔਰਤਾਂ ਵੀ ਪਿੱਛੇ ਨਹੀਂ ਰਹੀਆਂ। ਇਹ ਸਭ ਕੁਝ ਜਿਵੇਂ ਪਿਛਲੇ ਇਤਿਹਾਸ ਨੂੰ ਯਾਦ ਕਰਾ ਰਹੀਆਂ ਹਨ, ਜਿਵੇਂ ਸਾਰੀਆਂ ਮਾਤਾਵਾਂ ਦੇ ਵਿਚ ਮਾਤਾ ਗੁਜਰ ਦੀ ਰੂਹ ਆ ਗਈ ਹੋਵੇ, ਜਿਵੇਂ ਬੱਚਿਆਂ ਦੇ ਵਿਚ ਚਾਰ ਸਾਹਿਬਜ਼ਾਦਿਆਂ ਦਾ ਉਹ ਬਲ ਆ ਗਿਆ ਹੋਵੇ, ਕਿਵੇਂ ਸਾਰੇ ਭਾਰਤ ਦੇ ਬਾਲ ਬੱਚੇ ਬਜ਼ੁਰਗ ਔਰਤਾਂ ਮਰਦ ਬਿਨਾਂ ਕਿਸੇ ਭਿੰਨ ਭੇਦ ਦੇ, ਬਿਨਾਂ ਕਿਸੇ ਧਰਮ ਜਾਤ ਦੇ ਕਦਮ ਨਾਲ ਕਦਮ ਮਿਲਾ ਕੇ ਚੱਲ ਰਹੇ ਹਨ। ਤੇ ਮੈਂ ਇੱਥੇ ਜੋ ਬੁੱਢੀ ਮਾਤਾ ਜਿਸਦਾ ਲੱਕ ਕੁੱਬਾ ਸੀ, ਦੇਖੋ ਕਿਸ ਤਰ੍ਹਾਂ ਉਹ ਹੱਥ ਵਿਚ ਝੰਡਾ ਲਹਿਰਾਉਂਦੀ ਹੋਈ ਉਹ ਤੁਰ ਰਹੀ ਹੈ, ਉਸਦੇ ਵਿਚ ਕਿਤਨਾ ਉਸਦੇ ਚਿਹਰੇ ਤੇ ਨੂਰ ਹੈ। ਮੈਂ ਉਸ ਬਾਬਤ ਤੇ ਕਵਿਤਾ ਲਿਖਿਆ ਹਾਜ਼ਰ ਹੈ। ਮਨਮੋਹਨ, ਮੈਂ ਦੁਆਬਾ ਰੇਡੀਓ ਤੋਂ ਬੋਲ ਰਹੀ ਹਾਂ, ਪਲੀਜ਼ ਸੁਣਨਾ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਮੇਰੇ ਕੋਲ ਤਾਂ ਸਿਰਫ ਮਿਹਨਤ ਦੀ ਹੀ ਮਿਸਾਲ ਹੈ, ਨੀ ਸਰਕਾਰੇ ਪੈੜਾਂ ਤੇ ਭਾਵੇਂ ਕਰਜ਼ੇ ਦੇ ਨਿਸ਼ਾਨ ਨੇ, ਹਲ ਚਲਾ ਚਲਾ ਮੇਰੇ ਪਤੀ ਨੇ ਆਪਾ ਮੁਕਾ ਲਿਆ, ਹਲ ਚਲਾ ਚਲਾ ਮੇਰੇ ਪਤੀ ਨੇ ਤਾਂ ਆਪਾ ਮੁਕਾ ਲਿਆ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ, ਹੋਠਾਂ ਤੇ ਸ਼ਿਕਵਾ ਨਹੀਂ ਕਿਉਂਕਿ ਉਹ ਦੇਸ਼ ਦਾ ਕਿਸਾਨ ਹੈ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਹੱਥਾਂ ਉੱਪਰ ਪੁੱਤਰਾਂ ਦੇ ਨਿੱਕੇ ਨਿੱਕੇ ਛਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਹਨ, ਤਾਂਹੀਓ ਬੱਚੇ ਕਿਸਾਨਾਂ ਦੇ ਦਿਲ ਵਾਲੇ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਾਡੇ ਬੱਚੇ ਵਕਤ ਨਾਲੋਂ ਪਹਿਲਾਂ ਜਵਾਨ ਹੋ ਜਾਂਦੇ ਨੇ, ਮੁਕਾਬਲੇ ਕਰਦੇ ਸੀਮਾ ਤੇ ਸੈਨਾ ਵਿਚ ਕੁਰਬਾਨ ਹੋ ਜਾਂਦੇ ਨੇ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ, ਸਰਕਾਰੇ ਤੇਰੇ ਝੂਠੇ ਲਾਰੇ ਇਮਾਨ ਦਾ ਸੌਦਾ ਕਰਦੇ ਹੋ, ਫਸਲ ਦੀ ਕੀਮਤ ਤਾਂ ਦੇ ਨਹੀਂ ਸਕਦੇ, ਅਨਮੋਲ ਜਾਨਾਂ ਦੀ ਕੀ ਪਰਵਾਹ ਕਰਦੇ ਹੋ। ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ, ਕਿਸਾਨ ਦੀ ਪਤਨੀ ਹਾਂ, ਚੈਨ ਨਾਲ ਕਿਵੇਂ ਸੋ ਸਕਦੀ ਹਾਂ, ਮੈਂ ਨਾਰੀ ਧਰਤੀ ਮਾਂ ਵਿਚ ਉਮੀਦ ਬੀਜਦੀ ਹਾਂ। ਧੰਨਵਾਦ।
1: ਮਨਮੋਹਨ ਕੌਰ ਜੀ ਦੀ ਇਸ ਰਚਨਾ ਦੇ ਨਾਲ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਤੇ ਹੁਣ ਹਰਵੰਸ ਸਿੰਘ ਉਹਨਾਂ ਦੀ ਆਗਿਆ ਅੰਤ ਦੇ ਵਿਚ ਹਰਵੰਸ ਸਿੰਘ ਵੱਲੋਂ ਆਰਾਮ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਲਵਿਦਾ ਪਿਆਰੇ ਦੋਸਤੋ ਆਮੀਨ।